0: करो। मेन प्रोडक्ट लोमड़ी का गुरबाणी रेडियो इंडिया लैके जाने वास्ते बेस्ट गिफ्ट, जिस विच संपूर्ण पाठ हैगा श्री गुरु ग्रंथ साहिब जी का, नितनेम दी सारियां बाणियां ने, ढाडी वारा ने, 300 शब्द ने, 110-220 का चार्जर, ईयर प्लग दे नाल नाल 20 घंटे की बैटरी, टोरंटो एयरपोर्ट तो लैके थोड़े पिंड तक का थोड़ा साथी, ढिलों वीडियो का गुरबाणी रेडियो, IPTV दी स्टॉप दी सर्विस, या ढिलों वीडियो गुरबाणी रेडियो गो रोड एबनीजर, सत्ते दिन खुले ने 11 to 8, 905-204-1313, 905-204-1313।
1: ਹਰ ਤਰ੍ਹਾਂ ਦੀ ਫਸਟ, ਸੈਕਿੰਡ ਜਾਂ ਥਰਡ ਮੌਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼ 416-317-3487।
0: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਜ਼ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲੋਇਰਸ, 6478901437, 647-890-1437, GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਜੀ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਸੋ ਇੱਥੋਂ ਗੱਡੀ ਦਾ ਸਟੀਅਰਿੰਗ ਮੇਰੇ ਹੱਥ ਵਿੱਚ ਇਸ ਤੋਂ ਪਹਿਲਾਂ ਤੁਸੀਂ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧੂ ਹੁਣਾਂ ਨਾਲ ਰਾਬਤਾ ਕੀਤਾ ਸੀ ਅਸੀਂ ਵੀ ਸਾਨੂੰ ਇਹ ਕਦੇ ਕਦੇ ਸਬੱਬ ਮਿਲਦਾ ਉਹਨਾਂ ਦੀ ਸੰਗਤ ਕਰਨ ਦਾ ਔਰ ਉਹਨਾਂ ਦੇ ਨਾਲ ਬੈਠਣ ਦਾ ਸੁਣਨ ਦਾ ਕਦੇ ਕਦੇ ਹੁੰਦਾ ਨਾ ਕਿ ਆਸ਼ੀਰਵਾਦ ਦੇਣ ਆ ਜਾਂਦੇ ਆ ਸੋ ਹੁਣ ਗੱਡੀ ਦਾ ਸਟੀਅਰਿੰਗ ਸਾਡੇ ਹੱਥ ਆ ਸੋ ਅਸੀਂ ਚਲਾਵਾਂਗੇ ਉਹਨਾਂ ਦੇ ਸਤਿਕਾਰ ਸਦਕਾ ਸੋ 905-673-3337 ਵਾਲੀ ਜਿਹੜੀ ਲਾਈਨ ਆ ਉਹ ਅਨਫੋਰਚੁਨੇਟਲੀ ਇਹ ਫਾਈਟਰੀ ਦੀਆਂ ਨਹੀਂ ਕੰਮ ਕਰ ਰਹੀਆਂ ਸੋ ਕੋਈ ਵੀ ਸਾਡੇ ਸਪੋਂਸਰ ਸਾਹਿਬਾਨ ਜੇ ਸਾਨੂੰ ਸੁਣ ਰਹੇ ਇਸ ਟਾਈਮ ਤਾਂ ਤੁਸੀਂ 437-800-001 4378700-0001 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਸੀਂ ਫਿਰ ਤੁਹਾਡੀ ਕਾਲ ਓਨਰ ਕਰਾਂਗੇ ਗੱਲਾਂ ਬਾਤਾਂ ਕਰ ਸਕਦੇ ਕਿਉਂਕਿ ਇੰਨਾ ਲੰਬਾ ਸਮਾਂ ਬਿਨਾਂ ਕਾਲਾਂ ਤੋਂ ਗੱਲਾਂ ਬਾਤਾਂ ਕਰਨੀਆਂ ਇੱਦਾਂ ਹੁੰਦਾ ਕਿ ਹਥਿਆਰਾਂ ਦੇ ਬਿਨਾਂ ਲੜਾਈ ਲੜਨੀ ਸੋ ਹਥਿਆਰ ਵੀ ਨਾ ਹੋਣ ਵੀ ਹੱਥ ਪਿੱਛੇ ਬੰਨੇ ਹੋਣ ਇੱਦਾਂ ਹੋ ਜਾਂਦਾ ਕਿ ਤੁਹਾਡਾ ਸਾਥ ਨਾ ਮਿਲੇ ਕੋਈ ਬਾਤ ਪਾਵੇ ਅਤੇ ਹੁੰਗਾਰਾ ਅੱਗੋਂ ਮਿਲੇ ਨਾ ਇਹ ਤਾਂ ਉਹ ਕੰਮ ਬਣ ਜਾਂਦਾ ਸੋ 905-673-3337 'ਤੇ ਕਾਲ ਅਜੇ ਤੁਸੀਂ ਗੁਰੇਜ਼ ਕਰੇ ਕਿਉਂਕਿ ਲਾਈਨਸ ਅਜੇ ਕੰਮ ਨਹੀਂ ਕਰ ਰਹੀਆਂ 437-870-001 'ਤੇ ਟਰਾਈ ਕਰ ਸਕਦੇ ਹੋ ਦੇਖਦੇ ਹਾਂ

0: 437-0001 437-0001 ਤੇ ਕੋਸ਼ਿਸ਼ ਕਰਾਂਗੇ ਜੇ ਇਸ ਨੰਬਰ ਤੇ ਗੱਲਬਾਤ ਹੋ ਜੇ। ਸੋ ਗੱਲਾਂ ਬਾਤਾਂ ਕਰ ਰਿਹਾ ਜੀ ਪੰਜਾਬੀ ਲਹਿਰਾਂ ਦੇ ਵਿੱਚ, ਮੈਂ ਥੋੜਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਦੂਜੇ ਪਾਸੇ ਗੁਮਨਾਮ ਹੋਲਡ ਤੇ ਨੇ। ਗੁਮਨਾਮ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਡਾ ਦੱਸੋ ਕੀ ਹਾਲ ਨੇ?
0: ਬਸ ਠੀਕ ਹੈ, ਅੱਜ ਲੱਗੇ ਹੋਏ ਹਾਂ ਪੇਚਕਸ ਪਲਾਸ ਫੜ ਕੇ ਜੇ ਲਾਈਨਾਂ ਫਿਕਸ ਹੋ ਜਾਣ, ਕਿਉਂਕਿ ਹੁੰਗਾਰੇ ਤੋਂ ਬਿਨਾਂ ਬਾਤ ਪਾਉਣ ਦਾ ਮਜ਼ਾ ਨਹੀਂ ਆਉਂਦਾ।
1: ਹਾਂਜੀ ਬਿਲਕੁਲ ਸਹੀ,
0: ਕਿਉਂਕਿ ਜੇ ਕਹਿੰਦੇ ਕਿ ਬਾਤ ਪਾਈਏ ਅਤੇ ਅੱਗੋਂ ਹੂੰ ਹਾਂ ਨਾ ਹੋਵੇ ਤਾਂ ਫਿਰ ਇੱਦਾਂ ਲੱਗਦਾ ਕਿ ਇਕੱਲੇ ਹੀ ਬੋਲੀ ਜਾਈਦਾ। ਸੋ ਹੁਣ ਸਵੇਰੇ ਵੀ ਪ੍ਰੋਗਰਾਮ ਕੀਤਾ, ਹੁਣ ਵੀ ਇੱਦਾਂ ਲੱਗਦਾ ਕਿ ਇਕੱਲੇ ਹੀ ਬੋਲ ਰਹੇ ਹਾਂ। ਸੋ ਹੰਗਾਰਾ ਤੁਸੀਂ ਦੇ ਸਕਦੇ ਹੋ ਮੈਨੂੰ ਰੇਡੀਓ ਪ੍ਰੋਗਰਾਮ ਉਡਾਣ ਦੇ ਇੰਸਟਾਗ੍ਰਾਮ 'ਤੇ, ਹੈਲੋ ਹਾਈ ਕਰ ਸਕਦੇ ਹੋ 437-0001 'ਤੇ ਹੁੰਗਾਰਾ ਭਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, DM ਵੀ ਕਰ ਸਕਦੇ ਹੋ। ਸੋ ਗੱਲਾਂ ਬਾਤਾਂ ਕਰ ਰਹੇ ਹਾਂ ਤੁਹਾਡੇ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕੋਈ ਵੀ ਫਰਮਾਇਸ਼ੀ ਗੀਤ ਸੰਗੀਤ, ਕਿਉਂਕਿ ਤੁਹਾਡਾ ਹੁੰਗਾਰਾ ਬਹੁਤ ਜ਼ਰੂਰੀ ਆ। ਮੈਂ ਹੁਣ ਮਹਿਸੂਸ ਕੀਤਾ ਗੁਮਨਾਮ,
1: ਹਾਂਜੀ,
0: ਕਿ ਅਸੀਂ ਪ੍ਰੋਗਰਾਮ ਕਰਦੇ ਹਾਂ ਨਾ,
1: ਹਾਂਜੀ,
0: ਹੁੰਗਾਰੇ ਤੋਂ ਬਿਨਾਂ ਕਿੰਨਾ, ਕਾਲਸ ਤੋਂ ਬਿਨਾਂ ਬਹੁਤ ਮੁਸ਼ਕਲ ਆ। ਕਾਲਸ ਤੋਂ ਬਿਨਾਂ, ਲਓ ਜੀ ਕਾਲਾਂ ਆ ਵੀ ਗਈਆਂ, ਸੋ ਕਾਲਸ ਤੋਂ ਬਿਨਾਂ ਮੁਸ਼ਕਲ ਆ ਪ੍ਰੋਗਰਾਮ ਕਰਨਾ। ਹੁੰਗਾਰਾ ਸਰੋਤਿਆਂ ਦੀ ਜਿਹੜੀ ਨਾ ਸ਼ਿਰਕਤ, ਉਹ ਬਹੁਤ ਲਾਜ਼ਮੀ ਹੋ ਜਾਂਦੀ ਆ ਇੱਕ ਰੇਡੀਓ ਹੋਸਟ ਵਾਸਤੇ ਖਾਸ ਕਰਕੇ। ਸੋ ਇਕੱਲੇ ਬੋਲਣਾ, ਇਕੱਲੇ ਗੱਲਾਂ ਕਰਦਾ ਰਹਿਣਾ, ਉਹ ਮੈਨੂੰ ਲੱਗਦਾ ਕਿਤੇ ਇੱਦਾਂ ਲੱਗਦਾ ਕਿ ਜਿਵੇਂ ਬਸ ਇਕੱਲੇ ਬੈਠ ਕੇ ਬੋਲਣ ਵਾਲਾ ਕੰਮ, ਜਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਬਿਨਾਂ ਹਥਿਆਰਾਂ ਤੋਂ ਜੰਗ ਦੇ ਵਿੱਚ ਲੜਨਾ, ਉਹ ਕੰਮ ਹੋ ਜਾਂਦਾ। ਸੋ ਸਤਿ ਸ਼੍ਰੀ ਅਕਾਲ ਬਾਦਸ਼ਾਹ ਜੀ, ਆਇਆਂ ਨੂੰ ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਠੀਕ ਠਾਕ ਹੋ?
2: ਹਾਂਜੀ ਹਾਂਜੀ ਠੀਕ ਠਾਕ।
0: ਬਸ ਦੇਖੋ ਸਾਡੀਆਂ ਲਾਈਨਾਂ ਨਹੀਂ ਚੱਲ ਰਹੀਆਂ, ਪਰ ਅਸੀਂ ਜੁਗਾੜ ਲੱਭ ਲਿਆ, ਪੰਜਾਬੀ ਜੁਗਾੜ ਲਾ ਲੈਂਦੇ ਆ।
2: ਹਾਂ ਬਿਲਕੁਲ ਬਿਲਕੁਲ। ਅੱਛਾ ਨਹੀਂ, ਸਵੇਰ ਦੇ ਕੰਮ ਖਰਾਬ ਹੋਇਆ?
0: ਇਹ ਸਵੇਰ ਦੇ ਹੋਇਆ ਜੀ ਕੰਮ ਖਰਾਬ। ਹਾਂ ਬਸ ਇਹ ਟੈਕਨੀਕਲ ਇਸ਼ੂ ਇੱਦਾਂ ਹੀ ਆ ਜੀ, ਠੀਕ ਹੋਣ ਤੇ ਆਉਣ ਤੇ ਰਿਸ਼ਤਿਆਂ ਵਾਂਗੂ ਉਦੋਂ ਹੀ ਹੋ ਜਾਂਦੇ ਆ ਤੇ ਝੱਟ ਹੋ ਜਾਂਦੇ ਆ, ਤੇ ਜੇ ਨਾ ਹੋਣ ਫਿਰ ਰਿਸ਼ਤਿਆਂ ਵਾਂਗੂ ਐਸੇ ਉਲਝਦੇ ਆ, ਫਿਰ ਉਮਰਾਂ ਲੰਘ ਜਾਂਦੀਆਂ।
2: ਬਿਲਕੁਲ ਬਿਲਕੁਲ। ਤੇ ਇਹ ਆਪਣੇ ਮਤਲਬ ਟੈਕਨੀਸ਼ੀਅਨ ਕੋਈ ਲਿਆਉਣਾ ਸੀਗਾ, ਹਾਈ ਫਾਈਵ ਜਿੱਦਾਂ ਮਤਲਬ ਕਹਿਣ ਦਾ।
0: ਹਾਂ ਕੋਈ ਦੇਖਦੇ ਆ ਟੈਕਨੀਸ਼ੀਅਨ, ਇਹ ਕੋਈ ਸਾਡੇ ਜਿਹੜੇ ਐਕਸਪਰਟ ਆ ਉਹ ਅੱਜ ਕੱਲ ਥੋੜਾ ਜਿਹਾ ਵਕੇਸ਼ਨ ਤੇ ਆ, ਤੇ ਟੈਕਨੀਸ਼ੀਅਨ ਸਾਹਿਬ ਨੂੰ ਕਰਦੇ ਆ ਕਾਲ, ਉਹੀ ਕਰਨਗੇ ਹਾਲ ਸਾਡੇ ਨਵੀਂ ਸਿੱਧੂ ਜੀ। ਬਿਲਕੁਲ ਟੀਮ ਲੱਗੀ ਹੋਈ ਹੈ ਕਰ ਰਹੀ
2: ਹੈ
0: ਜੀ। ਇਹ ਤਾਂ ਮੈਂ ਕਿਆ ਬਾਤ ਆ, ਬਿਲਕੁਲ ਬਹੁਤ ਪਿਆਰਾ, ਸੁਣ ਰਿਹਾ ਸਾਨੂੰ ਕੋਈ, ਨਹੀਂ ਤਾਂ ਏਦਾਂ ਲੱਗ ਰਿਹਾ ਕੋਈ ਸੁਣ ਹੀ ਨੀ ਰਿਹਾ। ਬਹੁਤ ਸਰੋਤੇ ਆ, ਬਿਲਕੁਲ ਬਹੁਤ ਵੀਰੇ ਸ਼ੁਕਰੀਆ, ਥੈਂਕ ਯੂ ਸੋ ਮਚ।
2: ਗੁਰਨਾਮ ਨੂੰ ਵੀ ਗੁੱਡ ਬਹੁਤ ਬਹੁਤ ਗੁੱਡ ਈਵਨਿੰਗ।

0: ਹਾਂਜੀ ਹਾਂਜੀ
1: ਗੁੱਡ ਈਵਨਿੰਗ ਜੀ, ਬਹੁਤ ਬਹੁਤ ਤੁਹਾਨੂੰ ਵੀ
0: ਸੁਣਦੇ ਹਾਂ ਗੱਲਾਂ, ਥੈਂਕ ਯੂ
1: ਥੈਂਕ ਯੂ ਜੀ,
0: ਓਕੇ
2: ਥੈਂਕ ਯੂ ਜੀ ਬਾਈ ਜੀ, ਸ਼ੁਕਰੀਆ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਹ ਤਾਂ ਹੁਣ ਗੱਲ ਜੀ ਬਣ ਗਈ ਆ, ਹੁਣ ਲੱਗਦਾ ਕਿ ਅਸੀਂ ਇਕੱਲੇ ਨਹੀਂ ਬੋਲ ਰਹੇ, ਹੁੰਗਾਰਾ ਅੱਗੋਂ ਮਿਲ ਗਿਆ। ਅਤੇ ਤੁਸੀਂ ਵੀ ਜੇ ਹੁੰਗਾਰਾ ਭਰਨਾ ਤਾਂ 437-0001 437-870-0001 'ਤੇ ਤੁਸੀਂ ਵਨ ਟਾਈਮ ਵਨ ਕਾਲ, ਇਹ ਭਾਈ ਫੋਨ ਆ ਅਤੇ ਜੁਗਾੜ ਹੀ ਲਾਇਆ ਅਸੀਂ, ਉਹ ਇਕੱਠੀਆਂ ਕਾਲਾਂ ਫਿਰ ਚੱਕਣੀ ਹੋਣੀਆਂ। ਸੋ 905-673-3337 ਇਹ ਨੰਬਰ ਸਾਡਾ ਚੱਲ ਨਹੀਂ ਰਿਹਾ, ਪਰ ਬੋਲ ਪਤਾ ਨਹੀਂ ਕਿਉਂ ਰਿਹਾ ਮੈਂ, ਕਿਉਂਕਿ ਮੂੰਹ 'ਤੇ ਚੜਿਆ ਹੋਇਆ। ਸੋ ਹੁੰਦਾ ਨਾ ਆਦਤ ਪਈ ਹੈ ਘੁੰਮਣਾ।
1: ਹਾਂਜੀ,
2: ਆਦਤਾਂ ਤੁਹਾਨੂੰ ਕੀ ਲੱਗਦਾ, ਆਦਤਾਂ ਛੱਡੀਆਂ ਜਾਂਦੀਆਂ?
1: ਆਦਤਾਂ ਡਿਪੈਂਡ ਕਰਦੀਆਂ ਕਿਹੜੀਆਂ ਪਾਉਂਦੇ ਹੋ, ਚੰਗੀਆਂ ਪਾਉਣੀਆਂ ਚਾਹੀਦੀਆਂ।
2: ਨਹੀਂ, ਆਦਤ ਚੰਗੀ ਹੋਵੇ ਜਾਂ ਮਾੜੀ ਹੋਵੇ ਛੱਡੀ ਜਾਂਦੀ ਹੈ?
1: ਛੱਡਣਾ ਤਾਂ ਥੋੜਾ ਔਖਾ ਹੋ ਜਾਂਦਾ, ਛੱਡੀ ਤਾਂ ਸਭ ਜਾਂਦੀ ਹੈ,
2: ਜਾਂਦੀ ਹੈ।
1: ਹਾਂਜੀ,
2: ਛੱਡ ਸਕਦਾ
1: ਬੰਦੇ ਨੂੰ ਪੱਕਾ ਨਿਸ਼ਚੇ ਕਰ।
2: ਤੁਸੀਂ ਕਦੀ ਕੋਈ ਐਸੀ ਆਦਤ ਜਿਹਨੂੰ ਪਈ ਹੋਵੇ ਬਾਅਦ ਛੱਡੀ ਹੋਵੇ?
1: ਮੈਂ ਆਦਤ ਪਾਈ ਸੀਗੀ ਕਹਿ ਦਈਏ ਲੇਟ ਜਾਣ ਦੀ ਕੰਮ 'ਤੇ,
2: ਅਤੇ ਹੁਣ ਸ਼ੁਰੂ ਕਰਤੀ,
1: ਹੁਣ ਛੱਡਤੀ,
2: ਹੁਣ ਸਹੀ ਜਾਂਦੇ,
1: ਹੁਣ ਸਹੀ ਜਾਂਦੇ।
2: ਮੈਨੂੰ ਵੀ ਸਿਖਾਓ ਯਾਰ, ਮੈਂ ਵੀ ਬਹੁਤ ਲੇਟ ਹੁੰਦਾ, ਮੈਂ ਬਹੁਤ ਆਲਸੀ ਹਾਂ।
1: ਇਹ ਤਾਂ ਜੀ ਹੁਣ ਬੰਦੇ ਨੂੰ ਥੋੜ੍ਹਾ ਜਿਹਾ ਆਪਦੇ ਆਪ ਨੂੰ ਮੋਟੀਵੇਟ ਕਰਨਾ ਪੈਂਦਾ
2: ਜੀ।
1: ਬਟ ਮੈਂ ਜਦੋਂ ਇਹ ਆਦਤ ਪਈ ਸੀ, ਮੈਨੂੰ ਪਹਿਲਾਂ ਇੱਕ ਦਿਨ ਲੇਟ ਹੋਇਆ, ਫਿਰ ਦੋ ਦਿਨ ਲੇਟ ਹੋਇਆ
2: ਜੀ,
1: ਫਿਰ ਕਰਦੇ ਕਰਦੇ ਹਫ਼ਤਾ ਲੇਟ ਹੋਣ ਲੱਗ ਗਿਆ, ਤਾਂ ਹੌਲੀ ਹੌਲੀ ਕਰਕੇ ਫਿਰ ਜਦੋਂ ਥੋੜ੍ਹੇ।
2: ਤਾਂ ਮਾਲਕ ਚੰਗੇ ਸੀ?
1: ਹਾਂ, ਇਹ ਤਾਂ ਮਾਲਕ ਚੰਗੇ ਸੀ, ਉਹਨਾਂ ਨੇ ਮੈਨੂੰ ਕੁਛ ਪਹਿਲਾਂ ਤਾਂ ਕਿਹਾ ਨਹੀਂ।
2: ਆਪਣੇ ਬਜ਼ੁਰਗ ਕਿਹਾ ਕਰਦੇ ਸੀ ਕਿ ਵਾਰਿਸ਼ਾਂ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ,
1: ਪੂਰੀਆਂ ਪੂਰੀਆਂ ਜੀ।
2: ਹਾਂ, ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਵੀ ਆਦਤ ਛੱਡਤੀ, ਛੱਡੀਆਂ ਨਹੀਂ ਜਾਂਦੀਆਂ ਆਦਤਾਂ?
1: ਇਹ ਡਿਪੈਂਡ ਕਰਦਾ ਜੀ, ਕਿਉਂਕਿ ਕਿਹੜੀ ਪਾਉਣੇ ਆ ਹੁਣ।
2: ਹਾਂ, ਡਿਪੈਂਡ ਕਰਦਾ। ਓਕੇ, ਸੋ 2947 ਬਾਦਸ਼ਾਹ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੋਤ ਸਿੰਘ ਹੈ ਜੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੇ ਮੈਂ ਵੀ ਤੁਹਾਨੂੰ ਇਹੀ ਕਹਿਣ ਲੱਗਾ ਸੀਗਾ ਕਿ ਵੀ ਇਹੀ ਟੌਪਿਕ ਡਿਸਕਸ ਕਰਨਾ ਚਾਹੀਦਾ ਕਿ ਆਦਤ ਛੱਡੇ ਜਾ ਸਕਦੀ ਕਿ ਨਹੀਂ।
2: ਹਾਂ, ਤੁਸੀਂ ਕੋਈ ਆਦਤ ਛੱਡੀ ਆ?
3: ਹਾਂਜੀ, ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਵੀ ਆਦਤ ਜਿਹੜੀ ਨਾ ਉਹ ਛੱਡੇ ਨਹੀਂ ਜਾ ਸਕਦੀ, ਬਦਲੇ ਜਾ ਸਕਦੀ ਹੈ।
2: ਬਦਲੀ ਜਾ ਸਕਦੀ?
3: ਤੇ ਮੈਨੂੰ ਕਹਿ ਲਓ ਵੀ ਬਚਪਨ ਚ ਜਿਵੇਂ ਆਪਾਂ ਪੰਜਾਬੀ ਭਾਸ਼ਾ ਚ ਆਪਾਂ ਗਾਲਾਂ ਗੁਲਾਂ ਜੀ ਨੋਰਮਲ ਕੱਢ ਲੈਂਦੇ ਹਾਂ, ਤੇ ਮੈਨੂੰ ਆਦਤ ਇਹ ਪਈ ਹੋਈ ਸੀਗੀ, ਪਰ ਇਹ ਨਹੀਂ ਛੱਡੇਗੀ। ਪਰ ਮੈਂ ਇੱਕ ਨਿਸ਼ਚਾ ਕੀਤਾ ਕਿ ਵੀ ਇਹਦੀ ਜਗ੍ਹਾ ਹੁਣ ਵਾਹਿਗੁਰੂ ਬੋਲਿਆ ਕਰਨਾ। ਆਦਤ ਫਿਰ ਆਪਾਂ ਵਾਹਿਗੁਰੂ ਬੋਲਣ ਦੀ ਪਾਲੀ, ਤੇ ਉਹ ਵਾਹਿਗੁਰੂ ਬੋਲਣ ਦੀ ਆਦਤ ਪੈ ਗਈ, ਤੇ ਦੂਸਰੀ ਆਦਤ ਛੁੱਟ ਗਈ। ਮੈਨੂੰ ਲੱਗਦਾ ਵੀ ਜਦੋਂ ਆਪਾਂ ਚੰਗੀਆਂ ਆਦਤਾਂ ਅਪਣਾ ਲਾਂਗੇ ਮਾੜੀਆਂ ਆਪੇ ਹੀ ਵਿਸਰ ਜਾਣਗੀਆਂ।
2: ਤੁਸੀਂ ਕਹਿੰਦੇ ਕਿ ਉਹਨਾਂ ਨੂੰ ਕਨਵਰਟ ਕਰ ਦਿਓ,
3: ਕਨਵਰਟ ਕਰੋ ਐਨਰਜੀ ਨੇ ਜੀ, ਜਿਹੜੀ ਨੈਗੇਟਿਵ ਤੋਂ ਪੋਜ਼ਿਟਿਵ ਕਰ ਲਓ। ਆਦਤ ਕਿਸੇ ਵੀ ਚੀਜ਼ ਦੀ ਹੈ, ਉਹਨੂੰ ਰਿਪਲੇਸ ਕਰ ਲਓ।
2: ਵੈਰੀ ਗੁੱਡ,
1: ਇਹ ਤਾਂ ਇਹਨਾਂ ਨੇ ਕਮਜ਼ੋਰੀ ਨੂੰ ਤਾਕਤ ਬਣਾ ਲਈ।
2: ਹਾਂ, ਮੁੰਡੇ ਨੇ ਬੜੀ ਸੋਹਣੀ ਗੱਲ ਕਹੀ ਕਿ ਤੁਸੀਂ ਕਮਜ਼ੋਰੀ ਨੂੰ ਤਾਕਤ ਬਣਾ ਲਿਆ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
3: ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ ਜੀ, ਸਾਰੇ ਸੁਣਦੇ ਆ ਹਮੇਸ਼ਾ ਹੀ, ਬਹੁਤ ਵਧੀਆ ਆਨੰਦ ਆਉਂਦਾ।
2: ਥੈਂਕ ਯੂ ਸੋ ਮਚ ਭਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ, ਇਹ ਬੜੀ ਖੂਬਸੂਰਤ ਗੱਲ ਕਹੀ ਕਿ ਅੱਛਾ ਜਿਵੇਂ ਤੁਸੀਂ ਕਿਹਾ, ਤੁਹਾਡੀ ਵੀ ਗੱਲ ਸਹੀ ਆ, ਪਰ ਇਹ ਕੌਣ ਕਹਿ ਗਿਆ ਕਿ ਆਦਤਾਂ ਛੱਡੀਆਂ ਨਹੀਂ ਜਾਂਦੀਆਂ, ਪਰ ਆਦਤਾਂ ਨੂੰ ਬਦਲਿਆ ਤਾਂ ਜਾ ਸਕਦਾ?
1: ਹਾਂਜੀ ਬਿਲਕੁਲ ਜੀ, ਬਿਲਕੁਲ।
2: ਸੋ ਤੁਸੀਂ ਕਦੇ ਆਦੀ ਆਪਣੀ ਆਦਤ ਨੂੰ ਆਦੀ ਨੂੰ, ਆਦੀ ਵੀ ਕਹਿ ਦਿੰਦੇ ਨਾ,
1: ਹਾਂਜੀ
2: ਇਹ ਫਲਾਨੀ ਚੀਜ਼ ਦਾ ਆਦੀ ਹੋ ਗਿਆ,
1: ਹਾਂਜੀ
2: ਇਹ ਨਸ਼ਿਆਂ ਦਾ ਆਦੀ ਹੋ ਗਿਆ,
1: ਹਾਂਜੀ
2: ਹਨਾ ਇਹ ਗਾਲਾਂ ਦਾ ਆਦੀ ਹੋ ਗਿਆ,
1: ਹਾਂਜੀ
2: ਇਹ ਘੁੰਮਣ ਫਿਰਨ ਦਾ ਆਦੀ ਹੋ ਗਿਆ, ਉਹ ਵੀ ਆਦਤ ਆ।
1: ਇਹਨੂੰ ਕਿਸੇ ਦੇ ਬੰਦੇ ਦੀ ਆਦਤ ਹੋਗੀ, ਕਿਸੇ ਦੇ ਨਾਲ ਰਹਿਣ ਦੀ ਆਦਤ ਹੋਗੀ,
2: ਹਾਂ ਇਹਨੂੰ ਕਿਸੇ ਦੇ ਇਸ਼ਕ ਦੀ ਆਦਤ ਹੋਗੀ, ਕਿਸੇ ਬੰਦੇ ਦੀ ਆਦਤ ਹੋ ਜਾਣਾ, ਕਿਸੇ ਚੰਗੇ ਕੰਮ ਦੀ ਆਦਤ ਵੀ, ਚੰਗੇ ਕੰਮ ਦੀ ਆਦਤ ਤਾਂ ਫਿਰ ਵਧੀਆ ਆਦਤ ਹੈ ਨਾ,
1: ਹਾਂਜੀ
2: ਹਨਾ, ਗੁਰੂ ਘਰੇ ਜਾਣ ਦੀ ਆਦਤ, ਤੁਸੀਂ ਡਰਾਈਵਿੰਗ
1: ਦੀ ਆਦਤ,
2: ਸਵੇਰੇ ਉੱਠਣ ਵਾਲੀ ਆਦਤ ਇਹ ਨਹੀਂ ਪੈਂਦੀ
1: ਜੋ ਤੁਸੀਂ ਪਾਈ ਹੈ ਜੀ ਸਵੇਰੇ ਸ਼ੋਅ ਤੇ ਆਉਣ ਲਈ।
2: ਉਹ ਤਾਂ ਮਨਾ ਮੂਰਖਾ ਵੇਖ ਮੂਰਤਾਂ ਘੜੀਆਂ ਵੇਖ ਤਰੀਜਾਂ ਨਾਲ ਉਹ ਕੰਮ ਹੋਇਆ ਪਿਆ, ਤੇ ਉਹ ਧੱਕਾ ਵਾਲਾ ਕੰਮ ਆ ਵੀ ਚਲੋ ਹਿੰਮਤ ਕਰ ਲਈਦੀ ਆ, ਪਰ ਸੱਚੀ ਉਹ ਮਨ ਨਹੀਂ ਮੰਨਦਾ, ਸਵੇਰੇ ਉੱਠਣਾ ਬੜਾ ਔਖਾ ਸੱਚੀ। ਜਿਹੜਾ ਆਲਸ ਆ ਨਾ, ਉਹ ਐਡੀ ਛੇਤੀ ਬੰਦੇ ਦਾ ਖਹਿੜਾ ਛੱਡਦਾ ਨਹੀਂ,
1: ਨਹੀਂ ਛੱਡਦਾ ਜੀ, ਬਿਲਕੁਲ ਨਹੀਂ ਛੱਡਦਾ।
2: ਸੋ 437-870-0001 ਸੋ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਤੁਸੀਂ ਦੱਸੋ ਕਿ ਤੁਸੀਂ ਅੱਜ ਤੋਂ ਪਹਿਲਾਂ ਜਾਂ ਤੁਸੀਂ ਆਪਣੀ ਕਿਹੜੀ ਆਦਤ ਨੂੰ ਬਦਲਿਆ, ਤੁਹਾਨੂੰ ਲੱਗਦਾ ਸੀ ਕਿ ਇਹ ਆਦਤ ਨਾ ਬਦਲੀ ਨਹੀਂ ਜਾਣੀ, ਜਾਂ ਤੁਸੀਂ ਬਦਲਣਾ ਚਾਹੁੰਦੇ ਹੋ, ਜਾਂ ਤੁਸੀਂ ਬਦਲ ਰਹੇ ਹੋ, ਉਸ ਪੈਥਵੇ 'ਤੇ ਹੋ, ਉਸ ਤੁਸੀਂ ਡੈਸਟੀਨੇਸ਼ਨ 'ਤੇ ਹੋ, ਰਸਤੇ 'ਤੇ ਹੋ, ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ, ਜੇ ਤੁਸੀਂ ਆਲਰੇਡੀ ਆਪਣੀਆਂ ਆਦਤਾਂ ਨੂੰ ਬਦਲਿਆ ਆਦਤਾਂ ਨੂੰ ਸੁਧਾਰਿਆ, ਉਹ ਕੋਈ ਮਾੜੀ ਆਦਤ ਤੁਹਾਡੀ ਕੋਈ ਤੁਹਾਨੂੰ ਲੱਗਿਆ ਸੀ ਇਹ ਆਦਤ ਸਮਾਜ ਦੇ ਲਈ ਚੰਗੀ ਨਹੀਂ, ਪਰਿਵਾਰਾਂ ਲਈ ਚੰਗੀ ਨਹੀਂ, ਫੈਮਿਲੀ ਲਈ ਚੰਗੀ ਨਹੀਂ, ਤੁਹਾਡੇ ਆਪਣੇ ਲਈ ਚੰਗੀ ਨਹੀਂ, ਸਿਹਤ ਲਈ ਚੰਗੀ ਨਹੀਂ, ਅਤੇ ਤੁਸੀਂ ਉਹਨੂੰ ਬਦਲਿਆ ਅਤੇ ਕਿਵੇਂ ਬਦਲਿਆ? ਆਪਾਂ ਤੁਹਾਡੀ ਜਿਹੜਾ ਇੱਕ ਚੰਗਾ ਮੈਸੇਜ ਹੈ ਆਪਾਂ ਹੋਰ ਵੀ ਸਰੋਤੇ ਸੁਣਨ ਅਤੇ ਕਿਸੇ ਦੇ ਕੰਮ ਆਵੇ ਜ਼ਰੂਰ ਤੁਸੀਂ ਕਾਲ ਕਰਕੇ ਦੱਸਿਓ 437-870-001 437-870-001 'ਤੇ। ਜੀ ਸਰ ਸਤਿ ਸ਼੍ਰੀ ਅਕਾਲ, 3834 ਤੁਸੀਂ ਓਨਰ ਜੀ।
4: ਸਤਿ ਸ਼੍ਰੀ ਅਕਾਲ ਵੀਰ ਜੀ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
4: ਬਿਲਕੁਲ ਠੀਕ ਹੈ। ਤੁਹਾਡਾ ਵਿਸ਼ਾ ਚੱਲ ਰਿਹਾ ਸੀ ਵੀ ਇਨਸਾਨ ਨੇ ਕੋਈ ਆਦਤ ਬਦਲੀ ਹੋਵੇ
2: ਜੀ
4: ਜਾਂ ਬਦਲੀ ਜਾ ਸਕਦੀ ਹੈ, ਤਾਂ ਇਹ 'ਚ ਕੋਈ ਦੋ ਰਾਏ ਨਹੀਂ ਹੈ। ਬੰਦੇ ਨੂੰ ਡਿਟਰਮੀਨੇਸ਼ਨ ਚਾਹੀਦਾ ਹੈ
2: ਜੀ,
4: ਹਾਂ ਮੈਂ ਇਹਨੂੰ ਚੇਂਜ ਕਰਨਾ ਹੈ। ਸੋ ਮੈਂ ਆਪਣੀ, ਮੇਰੀ ਇੱਕ ਆਦਤ ਸੀ ਜਿੱਦਾਂ ਜਦੋਂ ਆਪਾਂ ਜੰਗ ਸੀ ਤਾਂ ਉਦੋਂ ਗੁੱਸਾ ਬਹੁਤ ਆਉਂਦਾ ਹੁੰਦਾ ਸੀ, ਤਾਂ ਫਿਰ ਆਪਾਂ ਸੋਚਿਆ ਵੀ ਇੱਕ ਵਾਰ ਨਾ ਸਾਡੇ ਟੀਚਰ ਨੇ ਕਿਹਾ ਕਿ ਜਿਹੜੀ ਚੁੱਪ ਹੈ ਨਾ ਉਹਦੇ ਸੁੱਖ ਬਹੁਤ ਹੁੰਦੇ ਆ, ਤੇ ਪੰਜਾਬੀ ਦਾ ਇੱਕ ਖਾਣ ਆ ਵੀ ਇੱਕ ਚੁੱਪ ਤੇ
2: 100 ਸੁੱਖ। ਪਰ ਇਹ ਤੁਸੀਂ ਨਾ, ਅੱਛਾ ਇਹ ਗੱਲ ਭਾਜੀ ਤੁਹਾਡੀ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ, ਮੇਰੇ ਤਾਂ ਖਾਸ ਕਰਕੇ ਮੈਨੂੰ ਗੁੱਸਾ ਵੀ ਆਉਂਦਾ ਤੇ ਮੇਰੇ ਤੋਂ ਚੁੱਪ ਵੀ ਨਹੀਂ ਰਿਹਾ ਜਾਂਦਾ। ਹੁਣ ਦੱਸੋ ਇਹ ਤੁਸੀਂ ਬਦਲਿਆ ਕਿਵੇਂ?
4: ਅੱਛਾ ਮੈਨੂੰ ਜਦੋਂ ਏਦਾਂ ਬਹੁਤ ਕਿਸੇ ਗੱਲ ਤੇ ਜਿੱਦਾਂ ਜਿਹੜੀਆਂ ਸਿਚੁਏਸ਼ਨ, ਗੁੱਸਾ ਬੰਦੇ ਨੂੰ ਹਮੇਸ਼ਾ ਉਦੋਂ ਆਉਂਦਾ ਹੈ ਜਦੋਂ ਉਹਦੇ ਅਨੁਸਾਰ ਕੰਮ ਨਹੀਂ ਹੋ ਰਹੇ ਹੁੰਦੇ ਜਾਂ ਉਹ ਬੰਦਾ ਮਲਟੀ ਟਾਸਕ ਕਰ ਰਿਹਾ
2: ਹੁੰਦਾ
4: ਤੇ ਉਹਨਾਂ ਤੋਂ ਰਿਜ਼ਲਟ ਨਹੀਂ ਮਿਲ ਰਹੇ ਉਹਨਾਂ ਨੂੰ, ਜਾਂ ਜੋ ਕਿਸੇ ਤੋਂ ਉਹਨੇ ਤਵੱਜੋ ਰੱਖੀ ਹੁੰਦੀ ਹੈ ਉਹਦੇ ਮੁਤਾਬਕ ਨਹੀਂ ਹੁੰਦਾ ਉਹਦੇ, ਤਾਂ ਫਿਰ ਉਸ ਵੇਲੇ ਮੇਰੇ ਮਨ ਚ ਕੋਈ ਉਹ ਜਿਹੜੀ ਗੱਲ ਹੈ ਨਾ, ਗੱਲ ਕੋਈ ਵੀ ਬਿਠਾ ਲਓ ਤੁਸੀਂ ਮਨ ਚ, ਜਿੱਦਾਂ ਪਹਿਲੇ ਭਾਈ ਸਾਹਿਬ ਨੇ ਕਿਹਾ ਸੀ ਕਿ ਜਦੋਂ ਮੈਨੂੰ ਗਾਲ ਕੱਢਣ ਦੀ ਜ਼ੋਰ ਪੈਂਦਾ ਹੈ ਤਾਂ ਮੈਂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੰਦਾ ਹਾਂ। ਸੋ ਸੇਮ ਮੇਰੇ ਮਨ ਚ ਇਹ ਆ ਜਾਂਦਾ ਹੈ ਕਿ ਇੱਕ ਚੁੱਪ ਤੇ 100 ਸੁੱਖ, ਜੇ ਮੈਂ ਚੁੱਪ ਰਹੂੰਗਾ ਤੇ ਇਹਦੇ ਤੋਂ ਜ਼ਿਆਦਾ ਬਿਹਤਰ ਰਿਜ਼ਲਟ।
2: ਪਰ ਕੀ ਬਾਈ ਜੀ, ਕੀ ਇੰਨਾ ਸੌਖਾ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਚੁੱਪ ਰੱਖਣਾ?
4: ਇਹ ਦੇਖੋ ਇਸ ਤਰ੍ਹਾਂ ਹੈ ਕਿ ਹੌਲੀ ਹੌਲੀ ਨਾ ਤੁਹਾਡੀ ਉਮਰ ਦੇ ਨਾਲ ਤਿੰਨ ਚੀਜ਼ਾਂ ਬਦਲਦੀਆਂ ਨੇ, ਇੱਕ ਤੁਹਾਡੀ ਖੁਰਾਕ ਬਦਲਦੀ ਆ, ਇੱਕ ਤੁਹਾਡੀ ਪੋਸ਼ਾਕ ਬਦਲਦੀ ਆ, ਇੱਕ ਤੁਹਾਡਾ ਸੁਭਾਅ ਬਦਲਦਾ। ਤੇ ਉਹ ਜਿਹੜਾ ਸੁਭਾਅ ਆ ਨਾ ਉਹ ਸਿਚੁਏਸ਼ਨ ਦੇ ਮੁਤਾਬਕ ਹੌਲੀ ਹੌਲੀ ਤੁਹਾਡਾ ਬਦਲ ਜੇ ਤੁਸੀਂ ਕੋਸ਼ਿਸ਼ ਕਰਦੇ ਹੋ। ਬਹੁਤ ਸਾਰੇ ਲੋਕਾਂ ਨੂੰ ਸੜਕ ਤੇ ਜਾਂਦਿਆਂ ਕਾਰਾਂ ਨੂੰ ਗਾਲਾਂ ਕੱਢਣ ਵਾਲਿਆਂ ਦੀ ਹੁੰਦੀ ਵੀ ਜਾਂ ਉਹ ਗਲਤ ਕੋਈ ਡਰਾਈਵ ਕਰਦਾ ਆ, ਤਾਂ ਉਹਦੇ ਚ ਉਹ ਦੂਸਰੇ ਬੰਦੇ ਨੂੰ ਨੀ ਪਤਾ ਹੁੰਦਾ ਜਿਹੜਾ ਗਲਤੀ ਕਰ ਰਿਹਾ ਆ, ਪਰ ਉਹ ਆਪਣਾ ਖੂਨ ਵਿਚਾਰਾ ਸਾੜਦਾ ਹੈ। ਉਹਦੇ ਨੂੰ ਬਿਹਤਰ ਹੈ ਨਾ ਜਿੱਦਾਂ ਕਿ ਤੁਸੀਂ ਜਿਸ ਵੇਲੇ ਤੁਹਾਨੂੰ ਬਹੁਤ ਗੁੱਸਾ ਆਉਂਦਾ ਆ ਤਾਂ ਕੋਸ਼ਿਸ਼ ਕਰੋ ਕਿ ਕਾਮ ਤੇ ਕੁਆਇਟ ਰਹਿਣ ਦੀ, ਤੇ ਜਿੱਦਾਂ ਇੱਕ ਇੱਕ ਨਾ ਕੋਈ ਚੀਜ਼ ਮਨ ਚ ਧਾਰ ਲਈ ਦੀ ਵੀ ਹਾਂ ਜਿੱਦਾਂ ਮੈਂ ਧਾਰਿਆ ਹੋਇਆ ਜਦੋਂ ਬਹੁਤ ਗੁੱਸਾ ਆਉਂਦਾ ਆ ਤਾਂ ਮੈਂ ਥੋੜਾ ਜਿਹਾ ਕਾਮ ਡਾਊਨ ਕਰਕੇ ਲੰਬੇ ਸਾਹ ਲੈ ਕੇ ਫਿਰ ਉਸ ਵਾਰ ਸੋਚਣਾ ਕਿ ਇਹ ਜਿਹੜੀ ਉਹ ਖਾਣ ਇੱਕ ਚੁੱਪ ਤੇ 100 ਸੁੱਖ ਸਿਆਣਿਆਂ ਨੇ ਬਣਾਇਆ ਉਹ ਬਹੁਤ ਵਧੀਆ ਹੈ
2: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਔਰ ਬੜੀ ਵਧੀਆ ਗੱਲ ਆ ਕਿ ਇੱਕ ਚੁੱਪ ਜੇ ਪਰ ਚੁੱਪ ਰਹਿਣਾ ਆ ਜਾਵੇ ਤਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨਾਲ ਦੀ ਨਾਲ ਅਗਲੀ ਕਾਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ, 0438 ਤੁਸੀਂ ਓਨਰ ਹੋ ਜੀ। ਜੀ ਸਰ ਸਤਿ ਸ਼੍ਰੀ ਅਕਾਲ ਜੀ,
5: ਗੁੱਸਾ ਦੀ ਗੱਲ ਕਰਦੇ ਨੇ ਕਿ ਗੁੱਸਾ ਕਿੱਥੇ ਕੰਟਰੋਲ ਕੀਤਾ ਜਾ ਸਕਦਾ
2: ਜੀ,
5: ਜਿੱਦਾਂ ਹੁਣ ਮੰਨ ਲਓ ਕਿ ਜਿੱਥੇ ਜਿਹੜੀ ਗੱਲ ਤੇ ਗੁੱਸਾ ਆਉਂਦਾ ਹੈ ਨਾ,
2: ਜਿੱਦਾਂ
5: ਮੰਨ ਲਓ ਕਿ ਕੋਈ ਪੁਆਇੰਟ ਆ ਗਿਆ ਗੁੱਸੇ ਵਾਲਾ
2: ਜੀ,
5: ਉੱਥੇ ਆਪਣੇ ਅੰਦਰੋਂ ਤੇ ਹੋਣਾ ਕਿ ਇੱਥੋਂ ਨਾ ਮੈਂ ਬੋਲ ਪਾ, ਮਤਲਬ ਪੂਰਾ ਜ਼ੋਰ ਲੱਗ ਜਾਣਾ ਅੰਦਰੋਂ
2: ਜੀ,
5: ਉਹ ਪੁਆਇੰਟ ਨੂੰ ਇੱਕ ਵਾਰੀ ਕੰਟਰੋਲ ਕੀਤਾ ਮੰਨ ਲਓ ਕਿ ਗੁੱਸਾ ਕੀਤਾ ਜਾਂ ਥੋੜਾ ਘੱਟ ਕੀਤਾ, ਤਾਂ ਦੂਜੀ ਵਾਰੀ ਫਿਰ ਹੋਊਗਾ, ਫਿਰ ਉੱਥੇ ਤੁਹਾਨੂੰ ਜ਼ੋਰ ਲੱਗਣਾ ਪੂਰਾ ਬੋਡੀ ਦਾ ਕਿ ਇੱਥੇ ਨਾ ਬੋਲ, ਉੱਥੇ ਅਗਰ ਰੋਕਿਆ
2: ਆਪਣੀ ਆਦਤ ਨੂੰ ਬਦਲਿਆ, ਤੁਹਾਨੂੰ ਲੱਗਿਆ ਕਿ ਤੁਹਾਡੇ ਪਰਿਵਾਰ ਚ, ਤੁਹਾਡੇ ਘਰ ਚ, ਤੁਹਾਡੇ ਆਪਣੀ ਸਿਹਤ ਲਈ ਕੁਛ ਆਦਤਾਂ ਚੰਗੀਆਂ ਨਹੀਂ, ਬਸ ਗੁੱਸੇ ਵਾਲੀ, ਪਰ ਤੁਸੀਂ ਆਪਣੇ ਕੰਟਰੋਲ ਕਰ ਲਿਆ ਟੋਟਲੀ?
5: ਇੱਦਾਂ ਹੀ ਆ, ਬਸ ਕੰਟਰੋਲ ਕੀਤਾ। ਲਾ ਲਓ ਕਿ ਫੋਰ ਐਗਜ਼ਾਮਪਲ ਜਿੱਦਾਂ ਹੁਣ ਮੰਨ ਲਓ ਕਿ ਇੱਕ ਬੰਦਾ ਕਹਿੰਦਾ ਕਿ ਇੱਥੇ ਆ, ਇੱਥੇ ਬੰਦੇ ਦਾ ਜੀ ਕਰਦਾ ਹੁਣ ਮੈਂ ਨਾ ਆਪਣਾ ਕੱਢਦਾ ਵਿੱਚੋਂ ਜੋ ਵੀ ਹੈਗਾ ਦਿਮਾਗ 'ਚ, ਅਗਲੇ ਨੂੰ ਸੁਣਾ ਦਾ ਜਿੰਨਾ ਵੀ ਔਖਾ ਹੋ ਸਕਦਾ, ਜਿੰਨਾ ਪਾਵਰ ਹੈਗੀ ਲਾ ਦਾ।
2: ਅੱਛਾ ਤੁਸੀਂ ਮੈਨੂੰ ਦੱਸੋ ਕਿ ਸਿਚੁਏਸ਼ਨ
5: ਆਪਣਾ ਜੇ ਉਹ ਰੋਗੇ 3-4 ਵਾਰੀ ਫਿਰ ਉਹ
2: ਨਹੀਂ, ਤੁਹਾਡੀ ਗੱਲ ਬਹੁਤ ਜਾਇਜ਼ ਆ, ਪਰ ਮੈਂ ਤੁਹਾਡੀ ਸਲਾਹ ਲੈਣੀ ਚਾਹੁੰਦਾ। ਮੰਨ ਲਓ ਕਿ ਅੱਜ ਮੇਰੇ ਨਾਲ ਇੱਕ ਇੱਕ ਹਾਦਸਾ ਹੋਇਆ, ਇੱਕ ਹੈਪਨ ਹੋਈ, ਮੈਂ ਬੜਾ ਕੋਸ਼ਿਸ਼ ਕੀਤਾ ਕਿ ਮੈਂ ਉਹ ਉਸ ਚੀਜ਼ 'ਤੇ ਗੁੱਸਾ ਨਾ ਕਰਾਂ। ਔਰ ਮੈਨੂੰ ਆਇਆ ਵੀ ਪਰ ਮੈਂ ਦਿਖਾਇਆ ਨਹੀਂ, ਪਰ ਅਗਲੇ ਇਨਸਾਨ ਨੂੰ ਪਤਾ ਲੱਗ ਗਿਆ ਕਿ ਮੈਨੂੰ ਗੁੱਸਾ ਲੱਗਾ। ਉਹਦੇ ਵਿੱਚ ਕੀ ਹੈ ਕਿ ਕਈ ਵਾਰ ਇਨਸਾਨ ਤੁਹਾਡਾ ਮੁੱਲ ਨਹੀਂ ਪਾ ਪਾਉਂਦੇ, ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਡਿਜ਼ਰਵ ਨਹੀਂ, ਪਰ ਤੁਸੀਂ ਆਪਣੇ ਆਪ ਨੂੰ ਬਹੁਤ ਡਿਜ਼ਰਵ ਸਮਝਦੇ ਹੋ। ਕੋਈ ਇਨਸਾਨ ਤੁਹਾਨੂੰ ਤੁਹਾਡੀ ਓਨੀ ਇੱਜ਼ਤ ਨਾ ਕਰੇ ਜਿੰਨੀ ਤੁਸੀਂ ਉਹਦੀ ਕਰਦੇ ਹੋ, ਅਤੇ ਫਿਰ ਤੁਹਾਨੂੰ ਜ਼ਾਹਿਰ ਜੀ ਗੱਲ ਆ, ਤੁਹਾਨੂੰ ਬੁਰਾ ਲੱਗੂਗਾ। ਉਸ ਗੁੱਸੇ ਨੂੰ ਤੁਸੀਂ ਕਿਵੇਂ ਕੰਟਰੋਲ ਕਰੋਗੇ? ਮੰਨ ਲਓ ਕਿ ਅੱਜ ਮੈਨੂੰ
5: ਜੀ ਜੇ ਮੰਨ ਲਓ ਜਿੱਦਾਂ ਤੁਹਾਡੇ ਧਿਆਨ ਚ ਆਈ ਆ ਗੱਲ, ਹੈ ਨਾ
2: ਜੀ,
5: ਤੁਸੀਂ ਨਾ ਉਹਨੂੰ ਤਿੰਨ ਚਾਰ ਇਗਨੋਰ ਕਰ ਦੋ, ਚਾਰ ਪੰਜ ਛੇ ਵਾਰੀ, ਸੱਤਵੀਂ ਵਾਰੀ ਨਾ ਤੁਹਾਨੂੰ ਆਪੇ ਇੱਕ ਸੈਂਸ ਜਿਹਾਉਣੀ ਸ਼ੁਰੂ ਹੋ ਜਾਣੀ ਕਿ ਇੱਥੇ ਇੱਕ ਇਸ ਪੁਆਇੰਟ ਤੇ ਇਹ ਬੰਦਾ ਠੀਕ ਹੈ, ਇਸ ਪੁਆਇੰਟ ਤੇ ਮੈਂ ਸਹੀ ਹਾਂ, ਤਾਂ ਤੁਹਾਨੂੰ ਗੁੱਸਾ ਜਿਹਾ ਆਉਣਾ ਖਤਮ ਹੋ ਜਾਣਾ, ਇਸ ਪੁਆਇੰਟ ਤੇ ਵੀ ਆਉਣਾ ਕਰੋ, ਪਰ ਇਹਦੇ ਅੱਜ ਤੁਹਾਨੂੰ ਤਿੰਨ ਚਾਰ ਵਾਰੀ ਉਸ ਗੱਲ ਤੇ ਰੁਕਣਾ ਪੈਣਾ, ਕੋਈ ਨਹੀਂ ਹੁੰਦਾ, ਖਤਮ ਕਰ ਦੋ, ਹਫ਼ਤਾ ਰੁਕ ਜਾਓ, ਤੁਹਾਨੂੰ ਆਪੇ ਅਨਕੋਨਸ਼ੀਅਸਲੀ ਉਹ
2: ਸਮਝਾਉਣੀ
5: ਸ਼ੁਰੂ ਹੋਣੀ, ਅੱਛਾ ਇੱਥੇ ਆਹ ਚੀਜ਼ ਕਰਕੇ ਮੈਂ ਕਰਨਾ, ਇਹ ਮੈਂ ਐਵੇਂ ਕਰਨ ਦਿਆਂ।
2: ਜੀ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ,
5: ਤੁਹਾਡੇ ਆਪਣੇ ਸਿਸਟਮ ਜਿਹੜੇ ਆਪੇ ਕਰ ਦੇਣਾ ਸਰ।
2: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਹੋ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ, ਅਤੇ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦਈਏ ਸਬਜ਼ੀ ਮਾਰਕੀਟ ਦਾ।
6: ਇਹ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: राजधानी राजधानी राजधानी,
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇੰਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇੰਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ। ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ। 647-969-1298, 647-969-1298, ਜੈਸੀਜ਼ ਪਲੰਬਿੰਗ।
3: ਸੋ ਬਿਲਕੁਲ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਅੱਜ ਤਾਂ ਗੁਮਨਾਮ, ਮੌਸਮ ਵੀ ਬਾਹਰ ਬੜਾ ਖੂਬਸੂਰਤ ਹੈ ਔਰ ਸ਼ਾਮ ਵੀ ਬੜੀ ਖੂਬਸੂਰਤ ਆ। ਸੋ ਗੱਲਾਂ ਬਾਤਾਂ ਦਾ ਅਸੀਂ ਦੇਖ ਲਓ ਹੱਲ ਲੱਭ ਹੀ ਲਿਆ।
4: ਹਾਂਜੀ, ਇੱਦਾਂ ਹੀ ਹੈ ਜੀ, ਜਗਾਰ ਪੰਜਾਬੀ ਜਿਹੜੇ ਨੇ ਨਾ ਉਹ ਜਗਾਰ ਲਾ ਉਹਨੂੰ ਮੂਹਰੇ।
3: ਹਾਂਜੀ, ਬਸ ਲਾਈਨ ਸਾਡੀਆਂ ਹੋ ਜਾਣੀਆਂ ਕਨੈਕਟ, ਕਿਉਂਕਿ ਸਰੋਤਿਆਂ ਨਾਲ ਜਿਹੜੀ ਸਾਂਝ ਹੈ ਨਾ ਉਹ ਪੈਣੀ ਬਹੁਤ ਜ਼ਰੂਰੀ ਹੈ। ਬਸ ਟੈਕਨੀਕਲ ਇਸ਼ੂਜ਼ ਕਦੇ ਕਦੇ ਆ ਜਾਂਦੇ ਆ, ਇਟਸ ਓਕੇ। ਇਹ ਜਿਹੜੇ ਪ੍ਰੋਬਲਮਸ ਆ ਨਾ, ਜਿਹੜੇ ਇਸ਼ੂਜ਼ ਆ, ਪ੍ਰੋਬਲਮਸ ਆ ਜਿਹੜੀਆਂ, ਇਹ ਟੈਕਨੀਕਲਸ, ਇਹ ਮੁਸੀਬਤਾਂ, ਇਹ ਮੈਨੂੰ ਲੱਗਦਾ ਕਿ ਤੁਹਾਨੂੰ ਸਿਖਾਉਂਦੀਆਂ ਬੜਾ ਕੁਛ।
4: ਹਾਂਜੀ,
3: ਇਹ ਲੈਸਨ ਦੇ ਕੇ ਜਾਂਦੀਆਂ,
4: ਬੰਦੇ ਤਗੜਾ ਕਰ ਦਿੰਦੀਆਂ।
3: ਹਾਂ, ਸੋ ਇਹ ਐਕਚੁਅਲੀ ਇਹ ਚੈਲੇਂਜ ਆ ਨਾ, ਜਿਹੜੇ ਇਹ ਲਾਈਫ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੇ ਆ, ਤੁਹਾਨੂੰ ਡਿੱਗਣਾ ਸਿਖਾਉਂਦੇ ਆ ਕਿ ਦੇਖ ਭਾਈ ਜ਼ਿੰਦਗੀ ਸਿਰਫ ਭੱਜੇ ਜਾਣ ਦਾ ਨਾਮ ਨਹੀਂ ਆ,
4: ਮੈਨੂੰ ਇਹ ਲੱਗਦਾ
3: ਠਹਿਰਨ ਦਾ ਨਾਮ ਵੀ ਆ।
4: ਮੈਨੂੰ ਇਹ ਲੱਗਦਾ ਵੀ ਜੋ ਸਮਾਂ ਵਾ ਨਾ ਉਹ ਕਦੇ ਵੀ ਸੇਮ ਨਹੀਂ ਰਹਿੰਦਾ। ਮੰਨ ਲਓ ਅੱਜ ਆਪਾਂ ਕਿਸੇ ਮੁਸੀਬਤ 'ਚ ਹਾਂ, ਹਨਾ
3: ਜੀ,
4: ਤੇ ਜਦੋਂ ਆਪਾਂ ਉਹ ਮੁਸੀਬਤ ਤੋਂ ਲੰਘ ਜਾਂਦੇ ਹਾਂ, ਫਿਰ ਜਦੋਂ ਅੱਗੇ ਕੋਈ ਹੋਰ ਮੁਸੀਬਤ ਆਉਂਦੀ, ਫਿਰ ਆਪਾਂ ਲੱਗਦਾ ਜਦ ਪਿੱਛੇ ਵਾਲੀ 'ਚੋਂ ਲੰਘ ਗਏ ਸੀ ਇਹ ਵੀ ਟਾਈਮ ਲੰਘ ਜਾਊਗਾ, ਤਾਂ ਉਹ ਚੀਜ਼ ਆਪਾਂ ਨੂੰ ਕਿਤੇ ਨਾ ਕਿਤੇ ਮੋਟੀਵੇਟ ਵੀ ਕਰਦੀ ਆ। ਬੰਦੇ ਨੂੰ ਬਸ ਆਪਦਾ ਦਿਲ ਤਗੜਾ ਰੱਖਣਾ ਚਾਹੀਦਾ। ਤੇ
3: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਮੋਨਾ ਮਹਿੰਗੀ ਜੀ ਹੋਣਾ ਦਾ ਸੁਨੇਹਾ ਦਈਏ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਐਬਿਲਟੀ ਔਰ ਨਾਲ ਦੀ ਨਾਲ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰਾਉਣਾ ਚਾਹੁੰਦੇ ਹੋ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਵੀ ਮੋਨਾ ਜੀ ਦਿੰਦੇ ਨੇ। ਇੰਸ਼ੋਰੈਂਸ ਬਾਬਤ ਕੋਈ ਵੀ ਸਵਾਲ ਤੁਸੀਂ 416-509-1509 ਮੋਨਾ ਮਹਿੰਗੀ ਜਿਹਨਾਂ ਨੂੰ ਯਾਦ ਰੱਖਣਾ। ਅਪਲਾਈਂਸ ਦਾ ਸੁਨੇਹਾ ਦਈਏ, ਅਪਲਾਈਂਸਿਸ ਲੈਣ ਜਾ ਰਹੇ ਹੋ ਤਾਂ ਅਪਲਾਈਂਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਘਰੇਲੂ ਕਿਸੇ ਵੀ ਤਰ੍ਹਾਂ ਦੇ ਤੁਸੀਂ ਅਪਲਾਈਂਸਿਸ ਲੈਣੇ ਆ, ਵੱਡੇ ਛੋਟੇ ਅਪਲਾਈਂਸਿਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰਸ, ਹਰ ਤਰ੍ਹਾਂ ਦੇ ਤੁਹਾਨੂੰ ਅਪਲਾਈਂਸਿਸ ਮਿਲ ਜਾਣਗੇ। ਅਪਲਾਈਂਸ ਜੰਕਸ਼ਨ ਤੋਂ 905-450-0054, 905-450-0054 ਅਪਲਾਈਂਸ ਜੰਕਸ਼ਨ। ਅਤੇ ਨਾਲ ਦੀ ਨਾਲ ਅਸੀਂ ਕਾਲਸ ਦੇ ਲਈ ਇੱਕ ਅਲਟਰਨੇਟ ਨੰਬਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਸਾਡੇ ਸਪੋਂਸਰ ਸਾਹਿਬਾਨ, ਜਾਂ ਤੁਸੀਂ ਕੋਈ ਵੀ ਗੱਲਬਾਤ ਪੰਜਾਬੀ ਲਹਿਰਾਂ 'ਤੇ ਕਾਲ ਕਰਕੇ ਆਪਣੇ ਸੁਝਾਅ ਦੇਣੇ ਆ, ਕੋਈ ਫਰਮਾਇਸ਼ੀ, ਗੀਤ, ਸੰਗੀਤ, ਤਾਂ 437-0001, 437-870-0001 'ਤੇ ਤੁਸੀਂ ਕਾਲ ਕਰਕੇ ਔਰ DM ਕਰ ਸਕਦੇ ਹੋ, ਅਤੇ ਤੁਹਾਡੇ ਸੁਝਾਅ ਪੰਜਾਬੀ ਲਹਿਰਾਂ ਦੇ ਵਿੱਚ ਪਹੁੰਚ ਜਾਣਗੇ। ਸੋ ਨਾਲ ਦੀ ਨਾਲ ਗੁਮਨਾਮ, ਸੁਨੇਹਾ ਇੱਕ ਆਪਣੇ ਕੋਲ ਹੋਰ ਆ, ਬ੍ਰੈਮਟਨ ਕ੍ਰੈਮਟੋਰੀਅਮ ਦਾ ਫਿਊਨਲ ਅਤੇ ਕਮਿਊਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਅੱਜ ਦੇ ਪ੍ਰਾਈਜ਼ ਲੌਕ ਕਰਨੇ ਆ, ਤੁਸੀਂ ਅੱਜ ਦੇ ਪ੍ਰਾਈਜ਼ਾਂ ਨੂੰ ਹੋਲਡ ਕਰਨਾ ਚਾਹੁੰਦੇ ਹੋ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਵਾਸਤੇ, 905-458-2222 9054582222 ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਰੇਡੀਓ ਪ੍ਰੋਗਰਾਮ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਬੈਠ ਕੇ ਤੁਸੀਂ AM 530 ਦਾ ਆਨੰਦ ਮਾਣਨਾ ਤਾਂ ਤੁਸੀਂ ਪੰਜਾਬੀ ਲਹਿਰਾਂ ਦਾ ਐਪ ਜ਼ਰੂਰ ਡਾਊਨਲੋਡ ਕਰੋ। ਸੋ ਆਪਾਂ ਇਹਦੇ ਬਾਰੇ ਨਵੀਂ ਹੁਣ ਦਾ ਮੈਸੇਜ ਵੀ ਸੁਣਦੇ ਹਾਂ। ਸੋ PUNJABI ਪੰਜਾਬੀ LEHRAN ਲਹਿਰਾਂ ਦਾ ਐਪ ਤੁਸੀਂ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਪੰਜਾਬੀ ਲਹਿਰਾਂ ਅਤੇ ਹੋਰ ਰੇਡੀਓ ਪ੍ਰੋਗਰਾਮਸ AM 530 ਦੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। AM 530 ਦੇ ਮੈਨੂੰ ਲੱਗਦਾ ਕਿ ਜਿੰਨੇ ਵੀ ਪ੍ਰੋਗਰਾਮ ਆਉਂਦੇ ਆ ਸਾਰੇ ਖੂਬਸੂਰਤ ਆ। ਉਹ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਨੇ ਕਈ ਵਾਰੀ ਕਾਲ ਕਰਦੀਆਂ ਉਹ ਇੱਥੇ ਹੁੰਦੀਆਂ ਗੁਮਨਾਮ, ਬੜੇ ਸਾਡੇ ਪਿਆਰੇ ਇਨਸਾਨ ਆ। ਉਹ ਕਹਿੰਦੇ ਕਿ ਅਸੀਂ ਜਦੋਂ ਇੰਡੀਆ ਜਾਂਦੇ ਹਾਂ ਉੱਥੇ ਵੀ ਅਸੀਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਨਾਲ ਅਤੇ AM 530 ਦੇ ਬਾਕੀ ਪ੍ਰੋਗਰਾਮ ਨਾਲ ਜੁੜੇ ਰਹਿੰਦੇ ਹਾਂ ਪੰਜਾਬੀ ਲਹਿਰਾਂ ਦੇ ਐਪ ਦੇ ਰਾਹੀਂ। ਸੋ 437-870-0001
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABI LEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
0: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕਿੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ ਇੰਸ਼ੋਰੈਂਸ

0: ਗੁਮਨਾਮ, ਤੁਸੀਂ ਆਰਨੇਤ ਨੂੰ ਲਾਈਵ ਦੇਖਿਆ?
1: ਮੈਂ ਜ਼ਿੰਦਗੀ 'ਚ ਕਦੇ ਦੇਖਿਆ ਨਹੀਂ, ਪਰ ਮੈਂ ਦੇਖਣਾ ਚਾਹੁੰਦਾ।
0: ਸੋ ਆਰਨੇਤ ਬਾਈ ਨੂੰ ਆਪਾਂ ਲਾਈਵ ਲੈ ਕੇ ਆ ਰਹੇ ਹਾਂ ਟੋਰਾਂਟੋ ਦੇ ਵਿੱਚ, ਅਤੇ ਕਿੰਨੇ ਕੁ ਸਰੋਤੇ ਆ ਜਿਨ੍ਹਾਂ ਨੇ ਲਾਈਵ। ਅੱਛਾ, ਮੈਂ ਵਾਕਈ ਮੈਂ ਇਸ ਕਰਕੇ ਆਰਨੇਤ ਬਾਈ ਨੂੰ ਚੂਜ਼ ਕੀਤਾ ਕਿ ਮੈਂ ਖੁਦ ਬੜੇ ਇਹਨਾਂ ਦੇ ਗਾਣਿਆਂ ਤੋਂ ਨਾ, ਮਤਲਬ ਜਿਵੇਂ ਨਹੀਂ ਇੱਕ ਜਦੋਂ ਇੱਕ ਏਜ ਦੇ ਵਿੱਚ ਆਪਾਂ ਗਾਣੇ ਸੁਣਦੇ ਹਾਂ ਨਹੀਂ, ਇੱਕ ਅੱਛਾ ਕਈ ਗਾਣੇ ਵੀ ਆਏ ਆਰਨੇਤ ਬਾਈ ਦੇ ਜਿਹੜੇ ਕਹਿੰਦੇ ਗੱਭਰੂ ਦਾ ਜਿਹੜੇ ਗਾਣੇ ਆ ਨਾ ਉਹ ਲਫੇੜੇ ਵਾਂਗੂ ਵੱਜਦੇ ਆ। ਸੋ ਬਹੁਤ ਐਸੀ ਨਾ ਲਿਰਿਕਸ ਜਿਹੜੇ ਅੱਜ ਕੱਲ੍ਹ ਦੇ ਯਾਰ ਗਾਇਕਾਂ ਨੇ ਜਿਹੜੇ ਆਪ ਲਿਖਦੇ ਆ ਨਾ ਮੁੰਡੇ, ਜਿਵੇਂ ਸਿੱਧੂ ਮੂਸੇਵਾਲਾ ਔਰ ਆਰਨੇਤ ਔਰ ਬਹੁਤ ਸਾਰੇ ਆਰਟਿਸਟ ਆ ਜਿਹੜੇ ਆਪ ਆਪਣਾ ਮਿਊਜ਼ਿਕ ਲਿਖਦੇ ਆ, ਬੜੀਆਂ ਹੀ ਚੰਗੀਆਂ ਇਹਨਾਂ ਦੀਆਂ ਲਾਈਨਾਂ ਹੁੰਦੀਆਂ ਔਰ ਬੜੀਆਂ ਜ਼ਬਰਦਸਤ ਅਤੇ ਕਮਾਲ ਆ ਯਾਰ ਇਹਨਾਂ ਅੱਜ ਕੱਲ੍ਹ ਦੇ ਆਰਟਿਸਟ। ਕੁਛ ਕੁ ਤਾਂ ਬਹੁਤ ਸੋਹਣਾ ਲਿਖਦੇ ਆ, ਬਹੁਤ ਸੋਹਣਾ, ਅਤੇ ਕੁਛ ਕੁ ਬਾਈ ਥੋੜ੍ਹੇ ਜਿਹੇ ਅਗਰੈਸਿਵ ਵੀ ਲਿਖਦੇ ਨੇ।

0: ਆਰਨਿਤ ਬਾਈ ਨੇ ਤਾਂ ਅਕਤੂਬਰ ਚ ਆਉਣਾ, ਪਰ ਸਾਡੇ ਕੋਲ ਐਮੀ ਵਿਰਕ ਬਾਈ ਜੀ ਪਹੁੰਚ ਚੁੱਕੇ ਨੇ ਟੋਰਾਂਟੋ ਦੀ ਧਰਤੀ ਤੇ। 30 ਅਗਸਤ ਨੂੰ ਅਸੀਂ ਦ ਗ੍ਰੇਟ ਥੀਏਟਰ ਐਟ ਕਨੇਡੀਅਨ ਕਸੀਨੋ ਦੇ ਵਿੱਚ, ਉੱਥੇ ਜਿਹੜਾ ਥੀਏਟਰ ਆ, ਕਮਾਲ ਦਾ ਇੱਕ ਵੈਨਿਊ ਆ, ਉੱਥੇ ਅਸੀਂ ਐਮੀ ਬਾਈ ਨੂੰ ਲਾਈਵ ਸੁਣਨਾ ਆ। ਸੋ ਤੁਸੀਂ ticketmaster.ca ਤੋਂ ਆਪਣੀਆਂ ਟਿਕਟਾਂ ਲੈ ਲਓ, ਜਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਲਓ, ਤੁਹਾਨੂੰ ਡਿਸਕਾਊਂਟਡ ਪ੍ਰਾਈਸ 'ਤੇ ਟਿਕਟਾਂ ਮਿਲ ਜਾਣਗੀਆਂ। ਐਮੀ ਵੀ ਆਪਾਂ ਜੇ ਗੱਲ ਕਰੀਏ ਗੁਮਨਾਮ,
1: ਹਾਂਜੀ,
0: ਹਰ ਵੇਲੇ ਹਰ ਟਾਈਮ ਪੰਜਾਬ ਦੇ ਨਾਲ ਖੜਿਆ,
1: ਹਾਂਜੀ,
0: ਗਾਇਆ ਵੀ ਸੋਹਣਾ,
1: ਬਹੁਤ ਸੋਹਣੀ ਆਵਾਜ਼ ਆਈ, ਮੈਂ ਤਾਂ
0: ਫਲਮਾਇਆ ਵੀ ਸੋਹਣਾ,
1: ਹਾਂਜੀ।
0: ਅਤੇ ਇਸ ਤੋਂ ਪਹਿਲਾਂ ਵੀ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਾ ਹੋਣਾ ਨੇ ਵੀ ਇੱਥੇ ਬੋਲ ਕੇ ਗਏ, ਬੜਾ ਖੂਬਸੂਰਤ ਉਹਨਾਂ ਬਾਰੇ। ਅਤੇ ਮਿਊਜ਼ਿਕ ਦੀ ਜੇ ਗੱਲ ਕਰੀਏ ਯਾਰ, ਕਮਾਲ ਆ ਮੁੰਡੇ ਦੇ ਗੀਤ,
1: ਬਹੁਤ ਸੋਹਣੀ ਆਵਾਜ਼ ਆ ਜੀ ਉਹਨਾਂ।

0: ਸੋ 437-0014378700001 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸਾਡੇ ਨਾਲ ਕਾਲ ਲੱਗ ਚੁੱਕੀ ਹੈ। ਸਾਡੇ ਪ੍ਰਾਊਡ ਸਪੋਂਸਰ ਨਾਗਪਾਲ ਸਾਹਿਬ ਜੁੜ ਚੁੱਕੇ ਨੇ, ਯੂਨੀ ਗਲੋਬਲ ਐਡਵਾਈਜ਼ਰਸ, ਉਹ ਜਿਹੜੇ ਤੁਹਾਨੂੰ 100,000 ਤੱਕ ਦੀ ਲੋਨ ਲੈ ਕੇ ਦੇਣਗੇ ਔਰ ਸਕਿੱਲ ਡਿਵੈਲਪ ਜੇ ਤੁਸੀਂ ਆਪਣਾ ਕਰਨਾ ਆ। ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਏ ਨੇ ਨਾਗਪਾਲ ਸਰ, ਜਿਹਦੇ ਵਿੱਚ ਨਾ ਤੁਹਾਨੂੰ $30,000 ਤੋਂ ਲੈ ਕੇ $1,50,000 ਤੱਕ ਦੀ ਜਿਹੜੀ ਫੰਡਿੰਗ ਦਵਾ ਸਕਦੇ ਨੇ ਔਰ ਉਹ ਫੰਡਿੰਗ ਉਹਦੀ ਐਲੀਜੀਬਿਲਟੀ ਕੀ ਹੋਣੀ ਆ, ਉਹ ਤੁਸੀਂ ਕਿਵੇਂ ਲੈ ਸਕਦੇ ਹੋ, ਡਾਕੂਮੈਂਟੇਸ਼ਨ ਕਿਹੜੀ ਕਿਹੜੀ ਲੱਗਣੀ ਆ, ਉਹਦੇ ਵਿੱਚ ਤੁਹਾਡਾ ਸਟੇਟਸ ਕੀ ਚਾਹੀਦਾ, ਸਾਰੀ ਜਾਣਕਾਰੀ ਨਾਗਪਾਲ ਸਰ ਤੋਂ ਆਪਾਂ ਲਵਾਂਗੇ। ਨਾਗਪਾਲ ਸਰ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਤੁਹਾਡਾ ਪੰਜਾਬੀ ਲਹਿਰਾਂ 'ਚ।
1: ਥੈਂਕ ਯੂ ਜੀ, ਸਭੀ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਨਾਗਪਾਲ ਸਰ, ਪਹਿਲਾਂ ਤਾਂ ਇਹ ਦੱਸੋ ਕਿ ਪਿਛਲੇ ਦਿਨੀ ਕੁਛ ਚੇਂਜਸ ਆਏ ਸੀ, ਸੋ ਹੁਣ ਮੈਨੂੰ ਦੱਸੋ ਕਿ ਜੇ ਆਪਾਂ ਐਲੀਜੀਬਿਲਟੀ ਦੀ ਗੱਲ ਕਰੀਏ, ਐਲੀਜੀਬਿਲਟੀ ਦੇ ਵਿੱਚ ਵੀ ਕੋਈ ਚੇਂਜਸ ਆਏ ਨੇ?
1: ਨਹੀਂ ਜੀ, ਐਲੀਜੀਬਿਲਟੀ ਵਿੱਚ ਕੋਈ ਚੇਂਜਸ ਨਹੀਂ ਹੈਗੇ। ਪੀਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੋ ਤੁਸੀਂ, ਓਨਟਾਰੀਓ 'ਚ ਰਹਿੰਦੇ ਹੋ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਪਰਸਨਲ ਗਰੰਟੀ ਔਰ ਐਨੀ ਟਾਈਪ ਆਫ ਗਰੰਟੀ, ਨੋ ਨੋ ਨੋ ਗਰੰਟੀ। 50,000 ਸੇ ਲੈ ਕੇ 1,70,000 ਕਾ ਆਪ ਲੋਨ ਹਾਸਿਲ ਕਰੇ ਔਰ ਬਾਕੀ ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ, ਆਪਕਾ ਸਕੋਰ 0 ਵੀ ਆਪ ਤਬ ਵੀ ਐਲੀਜੀਬਲ ਹੈ। ਆਪ ਸਾਥ ਮੇਂ ਸਕਿੱਲ ਡਿਵੈਲਪ ਕਰਤੇ ਹੈ, ਫੁੱਲੀ ਆਨਲਾਈਨ ਕੋਰਸਿਸ ਕਰਤੇ ਹੈ, ਔਰ ਔਨ ਅਦਰ ਹੈਂਡ 50,000 ਸੇ ਲੈ ਕੇ 1,70,000 ਕਾ ਲੋਨ ਆਪਣੇ ਅਕਾਊਂਟ ਮੇਂ ਹਾਸਿਲ ਕਰੇ। ਪਿੱਛੇ ਨਾ ਰਹੇ, ਬਹੁਤ ਲੋਕੀ ਅਪਲਾਈ ਕਰ ਚੁੱਕੇ ਤੇ ਹਾਸਿਲ ਕਰ ਚੁੱਕੇ ਨੇ।
0: ਜੇ ਆਪਾਂ ਪਿਛਲੇ ਦਿਨੀ ਆਪਾਂ ਗੱਲ ਕਰਦੇ ਸੀ ਕਿ ਜਦੋਂ ਗ੍ਰਾਂਟਸ ਸੀਗੀਆਂ ਓਪਨ, ਤੇ ਹੁਣ ਇਹ ਜਿਹੜੇ ਲੋਨ ਆ, ਜੇ ਆਪਾਂ ਇਹਨਾਂ ਦੀ ਗੱਲਬਾਤ ਕਰੀਏ, ਜੇ ਫੈਮਿਲੀ ਆਫ 4 ਜਾਂ 5 ਆ, ਇਹਨਾਂ ਦੇ ਵਿੱਚ ਲੋਨ ਦੀ ਵੀ ਅਮਾਉਂਟ ਵੱਧਦੀ ਹੈ ਕਿ ਉਨੀ ਰਹਿੰਦੀ ਆ?
1: ਵੱਧ ਜਾਂਦੀ ਹੈ, ਜੈਸੇ ਆਪਕਾ ਲਾਈਕ ਫੈਮਿਲੀ ਸਾਈਜ਼ ਬੜਤਾ ਹੈ। ਕੋਈ ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ ਬੇਸਿਸ ਔਨ ਯੋਰ ਫੈਮਿਲੀ ਸਾਈਜ਼, ਬੱਚੇ ਜ਼ਿਆਦਾ ਹੈ, ਫੰਡਿੰਗ ਆਪਕੋ ਜ਼ਿਆਦਾ ਆਪਕੇ ਖਾਤੇ ਮੇਂ ਆਤੀ ਹੈ। ਫੈਮਿਲੀ ਆਫ ਅਗਰ 4 ਹੈ ਤੋ ਅਪ ਟੂ $150,000, $1,50,000। ਫੈਮਿਲੀ ਆਫ 5 ਨੂੰ $1,60,000 ਸੇ ਲੈ ਕੇ $1,70,000 ਤੱਕ ਦੀ ਫੰਡਿੰਗ ਆਤੀ ਹੈ। ਅਗਰ ਆਪਕੇ ਬੱਚੋਂ ਕੀ ਉਮਰ 11 ਸਾਲ ਸੇ ਛੋਟੀ ਹੈ ਤੋ ਆਪਕੀ ਜੋ ਕਾਲਜ ਕੀ ਫੀਸ ਹੈ ਵੋ ਗ੍ਰਾਂਟ ਸੇ ਹੀ ਕਵਰ ਜਾਤੀ ਹੈ, ਮਤਲਬ ਗਵਰਨਮੈਂਟ ਉਸੇ ਕਵਰ ਕਰ ਦੇਤੀ ਹੈ। ਆਪਕੇ ਪਾਸ ਲੋਨ ਆਤਾ ਹੈ $1,50,000, ਵਾਪਸ ਵੀ ਆਪਨੇ $1,50,000 ਕਰਨਾ ਹੈ। ਕਹੀਂ ਵੀ ਖਰਚੋ ਉਸ ਪੈਸੇ ਕੋ, ਇਸਸੇ ਸਸਤਾ ਲੋਨ ਧਰਤੀ ਪੇ ਵੀ ਨਹੀਂ ਮਿਲਤਾ, ਕੈਨੇਡਾ ਤੋਂ ਛੋਟੀ ਬਾਤ ਹੈ।
0: ਫਿਰ ਜਦੋਂ ਤੁਸੀਂ ਹੁਣ $1,50,000 ਦੀ ਗੱਲ ਕੀਤੀ ਹੈ, ਤੇ ਉਹਦੇ ਤੇ ਕ੍ਰੈਡਿਟ ਚੈੱਕ ਤਾਂ ਹੁੰਦਾ ਹੀ ਹੋਣਾ?
1: ਨਹੀਂ ਜੀ, ਯਹਾਂ ਪੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ। ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ, ਘਰ ਲੈਣ ਕੇ ਲਈ ਫੰਡਿੰਗ ਨਹੀਂ ਦੇ ਰਹੀ, ਵੋ ਅਲੱਗ ਬਾਤ ਆ। ਇਸ ਪੈਸੇ ਕੋ ਕੁਛ ਵੀ ਯੂਜ਼ ਕਰ ਸਕਤੇ
0: ਕੈਸੇ, ਫਿਰ ਕੁਛ ਤਾਂ ਇਹਦੇ ਵਿੱਚ ਕੈਚ ਹੋਊਗਾ, ਫਿਰ ਇਹਦਾ ਇੰਟਰਸਟ ਬਹੁਤ ਜ਼ਿਆਦਾ ਹੋਣਾ।
1: ਹਾਂ, ਅਬ ਇਸਮੇ ਆਪ ਮਾਨ ਕੇ ਚਲੇ 2 ਸਾਲ ਕਾ ਕੋਰਸ ਹੈ ਤਾਂ 2 ਸਾਲ ਤੱਕ 0% ਇੰਟਰਸਟ ਹੈ,
0: ਜ਼ੀਰੋ ਇੰਟਰਸਟ 2 ਸਾਲ ਤੱਕ।
1: ਕਦੀ ਕਦੀ ਹਮੇਸ਼ਾ ਕੋਤਾ, ਲੇਕਿਨ ਹਾਂਜੀ 2 ਸਾਲ ਤੱਕ 0% ਵਿਆਜ ਹੈ। 2.5 ਸਾਲ ਬਾਅਦ ਪੇਮੈਂਟ ਸਟਾਰਟ ਹੈ, ਤਬ ਵੀ ਵਿਆਜ ਦਰ 2.5% ਹੈ ਪੂਰੇ ਸਾਲ ਕਾ, ਮਤਲਬ $1,00,000 ਪੇ ਸਾਲ ਕਾ ਵਿਆਜ ਸਿਰਫ $2,500 ਕਹਾਂ ਮਿਲੇਗਾ, ਬਿਨਾਂ ਕ੍ਰੈਡਿਟ ਚੈੱਕ, ਬਿਨਾਂ ਗਰੰਟੀ ਕੇ ਬਤਾਈਏ।
0: ਇੱਥੇ $1,00,000 ਦਾ ਕਿਤੋਂ ਲੋਨ ਲੈਣਾ ਹੋਵੇ ਨਾ ਨਾਗਪਾਲ ਸਰ, ਪਹਿਲਾਂ $20,000 ਡਿਪੋਜ਼ਿਟ ਦੇਣਾ ਪੈਂਦਾ ਔਰ ਉਸ ਤੋਂ ਬਾਅਦ ਫਿਰ 19%, 21%, 15%, 18% ਵਿਆਜ ਦੇ ਕੇ। ਸੋ ਤੁਸੀਂ ਕਹਿੰਦੇ ਹੋ ਸਿਰਫ $2,500 ਇੱਕ ਸਾਲ ਦਾ?
1: ਬਿਲਕੁਲ ਜੀ, ਇੱਕ ਸਾਲ ਦਾ $200 ਬਣਾ ਮਹੀਨੇ ਕਾ ਬਸ, ਦੈਟਸ ਇਟ। ਔਰ $1,00,000 ਆਇਆ, $1,00,000 ਤੋਂ ਕਹਿਣੇ ਕੀ ਬਾਤ ਹੈ, ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ ਤਾਂ $1,50,000 ਵੀ ਆਤਾ ਹੈ।
0: ਸੋ ਇਹ $1,00,000 ਤੁਸੀਂ ਅਜੇ ਤੱਕ ਫੈਮਿਲੀ ਨੂੰ ਦਵਾਇਆ ਆ ਆਪਾਂ ਸਿਰਫ ਐਡਵਰਟਾਈਜ਼ ਕਰ ਰਹੇ ਹਾਂ, ਕਿੰਨੀਆਂ ਕੁ ਫੈਮਿਲੀ ਹੁਣ ਤੱਕ ਦਵਾ ਚੁੱਕੇ ਹੋ?
1: ਓਕੇ ਜੀ, ਇਹ ਬਹੁਤ ਅੱਛਾ, ਬਹੁਤ ਲੋਕੋ ਕੋ ਅਸਿਸਟ ਕਰ ਚੁੱਕੇ ਨੇ। ਕੱਲ ਮੈਂ ਇੱਕ ਮੋਰਗੇਜ ਵਾਲੇ ਪੇ ਗਿਆ ਥਾ
0: ਜੀ,
1: ਤੋ ਕਹਤਾ ਹੈ, ਮੈਨੂੰ ਬੋਲਾ ਆਪਕੇ ਆਫਿਸ ਪੇ ਭੀੜ ਕਮ ਹੈ, ਪਹਿਲੇ ਤੋ ਬੜੇ ਬਿਜ਼ੀ ਥੇ, ਕਹਤੇ ਸਾਰੇ ਕਲਾਇੰਟਸ ਆਪਕੇ ਆਫਿਸ ਆ ਗਏ ਨਾ ਅਬ।
0: ਹਾਂ, ਮੈਂ ਉਹੀ ਤਾਂ ਗੱਲ ਕਰਾਂ, ਜਦੋਂ $1,00,000 ਦਾ ਅਸੀਂ ਮੋਰਗੇਜ ਤੋਂ ਲੋਨ ਲੈਣ ਜਾਂਦੇ ਹਾਂ, ਉਹ ਕਹਿੰਦੇ ਪਹਿਲਾਂ $25,000 ਸਾਡਾ ਪਾਸੇ ਕੱਢ ਦਿਓ ਪਰਸੈਂਟੇਜ ਦੇ ਹਿਸਾਬ ਨਾਲ, ਤੇ ਉੱਥੋਂ $75,000 ਲੈ ਕੇ ਬਾਹਰ ਨਿਕਲੀਦਾ।
1: ਉਹ ਦੇਖੋ ਜੀ, ਉਹ ਕੰਮ ਜੋ ਹੈ ਉਸਮੇ ਸਾਰੇ ਕਾਗਜ਼ ਮਿਲਤੇ ਹੈ, ਠੀਕ ਹੈ, ਯਹਾਂ ਪੇ ਸਾਫ ਕਾਮ ਹੈ, ਸਾਫ ਤਰੀਕੇ ਸੇ ਕਰ ਰਹੇ ਹੈਂ, ਆਪ ਤਾਲੀਮ ਹਾਸਿਲ ਕਰਤੇ ਹੈਂ, ਸਕਿੱਲ ਆਪ ਹਾਸਿਲ ਕਰਤੇ ਹੈਂ, ਔਰ ਆਪਕਾ ਮਤਲਬ ਇਸਮੇ ਗਰੰਟੀ ਨਹੀਂ ਹੈ, ਆਪ ਆਸਾਨ ਸੇ ਕੋਰਸਿਸ ਕਰਤੇ, ਫੁੱਲੀ ਆਨਲਾਈਨ ਹੈ, ਕਹੀਂ ਨਹੀਂ ਜਾ ਰਹੇ।
0: ਫਿਰ ਇਹਦੇ ਵਿੱਚੋਂ ਨਾਗਪਾਲ ਸਰ ਇਦਾਂ ਆ, ਫਿਰ ਇਹਦੇ ਵਿੱਚ ਤੁਸੀਂ ਆਪਣੀ ਮੋਟੀ ਫੀਸ ਰੱਖਦੇ ਹੋਵੋਗੇ, ਕੁਛ ਤਾਂ ਹੋਊਗਾ ਨਾ ਦਲ ਚਕਾਲਾ?
1: ਦੇਖੀ ਜੀ, ਮੋਟੀ ਫੀਸ ਰੱਖਤੇ ਤੋ ਮਹੀਨੇ ਕੇ 5 ਕਲਾਇੰਟ ਕਰਤੇ, ਕਮਿਸ਼ਨ ਲੇਤੇ ਔਰ ਸੋ ਜਾਤੇ, ਬਟ ਹਮਨੇ ਵੀ ਜ਼ਿੱਦ ਹੈ, ਮੈਨੇ ਇਮਾਨਦਾਰੀ ਸੇ ਕਾਮ ਕਰਨਾ ਹੈ, ਆਪਣਾ ਟੱਚਵੁੱਡ ਨਾਮ ਬਣਾ ਕੇ ਰੱਖਣਾ, ਇਤਨੇ ਸਾਲੋਂ ਸੇ ਹਮੇ ਇਮਫੈਸਿਟੀ ਕੇ ਸਾਥ ਔਰ 8 ਸਾਲ ਸੇ ਹਮ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈਂ। ईमानदारी से काम करते हैं, कोई मीठी बातें नहीं करते। फीस भी अपनी कितनी है, $200 कब लेते
0: बस
1: हैं काम होने के बाद।
0: अच्छा ये भी फीस 199 रखी तुसी
1: नागपाल ने, ये जरूर कहेंगे हमने जरूर पैसे देने नागपाल के, हम रह गए 100-200 बंदे ने पैसा देना, मेरे को $200 भी कम से कम 100 ने मेरे पैसे देने हैं।
0: नहीं नागपाल साहब तुसी 1.5 साल तो आप एक ही चीज कहते होने के फीस सिर्फ 199 $1,00,000 $1.5 लाख 1,70,000 तो दवाने परिवार को, तो फीस क्यों नहीं चेंज कर रहे तुसी?
1: फीस लोग खुद ही कहते हैं चेंज करो, शायद $100 बढ़ा दे थोड़े टाइम में, अभी तो इतनी है। बट मेन इंपॉर्टेंट थिंग ये कि हर 2 साल में गवर्नमेंट की एजुकेशन,
0: तुसी मेनू दवाओ $1,00,000 मैं थानू वैसे ही $800-900 वैसे ही टैपी दे जानी है।
1: अबे लोग दुआ देते हैं और मिठाई का डब्बा देते हैं उसमें खुश है।
0: नहीं जी बिल्कुल, और मैं एक बार फिर कहना चाहूँगा कि जे तुसी स्किल डिवेलप करना चाहते सी एदो बेहतर मौका नहीं है। देखो एक तो इंटरेस्ट 2 साल तो है ही नहीं, उस तो बाद 1 साल का 1,00,000 का सिर्फ $2,500 यार यकीन नहीं आता। पर यह बिल्कुल क्लीन, ये तुसी यूनी ग्लोबल एडवाइजरी के ऑफिस जाओ, कॉल कर लो राइट नाउ, थानू सारी डिटेल दस देंगे। देखो ना थोड़ा क्रेडिट चेक आ, इतने तुसी $500 का भी क्रेडिट कार्ड लैन जाओगे ना पहला हिट मार दिया थोड़े वो क्रेडिट से। और बड़ी खूबसूरत गल आ कनेडा गवर्नमेंट की, और किन्नी वधिया गल आ जे तुसी पढ़ना चाहते हो स्किल डिवेलप करना चाहते हो तो थोड़ा $1,00,000 तक के लोन मिल रहे हैं, वह भी 2% 0% इंट्रस्ट के उपर। और फीस भी कोई $1,000 नहीं, फीस भी कोई 20% नहीं, सिर्फ $200। कमाल की गल है ना, तुसी यूनी ग्लोबल एडवाइजर राबता करो, सर नंबर दो आराम नाल, क्योंकि हुण स्रोतियां ने सुन लिया कॉलां तुहानू आउणगियां, क्योंकि इस टाइम हर बंदा फाइनैंशियल तंगी दे विच आ ते हर बंदे नू पैसे की लोड़ आ। ते नंबर बोलो ते साडा नाम लैके जो स्रोते आउणगे डब्बा भी मिठाई का दे के जाणगे। मैं स्पैशल स्रोतियां नू कहिंदा कल्ला $200 फीस नहीं, पर $200 देने कदों नागपुर से दसो पहला लैंदे तुसी?
1: नहीं जी, क्लाइंट दे अकाउंट विच फंडिंग जब आती है उसके बाद वो अपनी ईमानदारी से हमें देते हैं। आज भी लाइक 7 या 8 बच्चों के अकाउंट में फंडिंग गिरी है, तो मुझे उतने इंटरेक्ट आ गए, कुछ लोग कैश पकड़ा के $200 का, राइट, सिंपल थिंग है। और इसमें जब आपकी गवर्नमेंट यूक्रेन को $900 मिलियन और देने वाली है,
0: तो 900 मिलियन डॉलर
1: दे रही है, तो इसलिए कोई हाइड एंड सीक नहीं है, कोई चलाकी नहीं है, कोई मीठी बातें नहीं है, साफ काम साफ तरीके से 8 साल से कर रहे हैं, कोई कागज नहीं हिलता, कागज नहीं हिलता तो कमीशन नहीं है, गवर्नमेंट फंडिंग दे रही है, बैंक नहीं दे रहा। नंबर नोट करें 437-264-31-75 437-264-31-75 कॉल करो, एस्टिमेट लो, ऑफिस आओ, प्रॉपर ऑफिस है जी 437-264-31-75 437-264-31-75 होने भी तुसी कॉल कर सकते हो, ऑफिस साडा आएगा हर एंटायर डेरी ते, कॉल करो ते ऑफिस आओ 437-264-31-75 437-264-31-75
0: तुसी पढ़ना चाहते हो स्किल डिवेलप करना चाहते हो या तुसी ये पैसे कितने भी खर्च सकते हो। सब तो वड्डी गल है जे गवर्नमेंट थानू लोन दे रही है ये कोई दौर लोन है तो उन्होंने मोड़ना पैना सिंपल, पर लोन भी अजकल 10-10% 15-15% और उत्तों जो लोड हो ना मिलता ही नहीं है। कहिंदे पहला डॉक्यूमेंट लेके आओ घर दे गड्डियां दे ट्रकां दे, इत्थे थोड़ा कोई क्रेडिट चेक नहीं हो रहा। एलिजिबिलिटी बड़ी सिंपल आ, PR सिटीजन ते तुसीं प्रोटेक्टेड परसन होने चाहिए हो, 437-264-31-75 राइट नाउ कॉल कर लो, जिदन $1,00,000 थोड़े अकाउंट से डिग पिया 30,000-40,000-50,000 थोड़ी डिपेंड ऑन योर फैमिली साइज, तुसी एक डब्बा मेरे वालों नागपाल सर नूं जरूर दे के जाना। असीं नहीं चाहते कि नागपाल सर फिर सानूं लामा देन कि तुहाडे सुनने वाले स्रोतियां नूं असीं फंडिंग दवाई आ ते सानूं पई $200 नहीं दित्ते। $200 भी दे के आयो और डब्बा भी दे के आयो, क्योंकि अज दे समें च जे तुहानूं कोई फाइनैंशियल सपोर्ट हो रही आ ते वाई नॉट यार, लोकी तां इत्थे 20-30% कमीशन लैके तुहानूं वढ रहे आ। सो जरूर यूनी ग्लोबल एडवाइजरी नूं राइट नाउ कॉल करो, वट्सअप कर लो 437-870 सर जी माफ करना 437-264-31-75 मैं अपना नंबर देन लगे गया, मैं भाई मैं नहीं फंडिंग दवानी, ये नागपाल सर ही दवा सकते हैं 437-264-31-64। नागपाल सर एक बार नंबर ते एड्रेस बोल दो।
1: बिल्कुल जी, नंबर है जी 437-264-31-75 नंबर अगेन 437-264-31-75 ऑफिस एड्रेस है 218 एक्सपोर्ट बुलेवर्ड हर एंटारी डेरी पे, कॉल करें, क्विक असेसमेंट कराएं, सूट करेगा तो ऑफिस आए एंड रिटेन हुई, आपका फायदा है, किसी और से पैसे मांगने से लाइक बुरा फील होता है, लेकिन शर्म आती है, तो यहाँ पे आप स्किल डेवलप करते हैं, फंडिंग हासिल करते हैं
0: जी। बहुत शुक्रिया यूनिक ग्लोबल एडवाइजरी। ਨੰਬਰ 437-264-3175 ਰਾਈਟ ਨਾਓ ਕਾਲ ਕਰ ਲਓ ਔਰ ਕਾਲ ਕਰਕੇ ਤੁਸੀਂ ਸਾਡਾ ਰੈਫਰੈਂਸ ਜ਼ਰੂਰ ਦੇ ਦਿਓ ਅਤੇ ਨਾਗਪੁਰ ਸਰ ਨੂੰ ਡੱਬਾ ਆਪਾਂ ਜ਼ਰੂਰ ਦੇ ਕੇ ਆਉਣਾ ਆ। ਸੋ ਬਹੁਤ ਸ਼ੁਕਰੀਆ ਨਾਗਪੁਰ ਸਰ, ਇੱਕ ਵਾਰੀ ਨੰਬਰ ਫਿਰ ਦੇ ਦਿਓ ਜਾਂਦੇ ਜਾਂਦੇ।
1: ਬਹੁਤ ਥੈਂਕ ਯੂ ਜੀ।
0: 437-264-3175 ਮੈਂ ਦੇ ਦਿੰਦਾ, ਚਲੋ 437-264-3। ਅੱਜ ਕੱਲ੍ਹ ਯਾਰ ਕਾਹਲੀ ਬਹੁਤ ਆ ਦੁਨੀਆ ਨੂੰ। ਸੋ 437-264-3164 ਨਾਗਪੁਰ ਸਰ ਚਲੇ ਗਏ ਕਾਹਲੀ ਦੇ ਵਿੱਚ। ਨੰਬਰ ਮੈਂ ਤੁਹਾਨੂੰ ਦੇ ਦਾਂ ਬਈ, ਵੇਖੋ ਬਹੁਤ ਵਧੀਆ ਮੌਕਾ ਆ। 437-264-3175 'ਤੇ ਕਾਲ ਕਰਕੇ ਤੁਸੀਂ ਯੂਨੀ ਗਲੋਬਲ ਐਡਵਾਈਜ਼ ਨਾਲ ਪੂਰੀ ਗੱਲਬਾਤ ਤੁਸੀਂ ਸਮਝ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਅਤੇ ਸਮਾਂ ਖਬਰਾਂ ਦਾ ਵੀ ਹੋ ਗਿਆ ਅਤੇ ਮੈਨੂੰ ਮੈਸੇਜ ਆਇਆ ਕਿ ਰੀਲ ਸੌਂਗ ਆਰਨੇਤ ਦਾ, ਬਾਈ ਜੀ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਬਾਈ ਜੀ ਅਸੀਂ ਆਰਨੋਤ ਨੂੰ ਵੇਖਾਂਗੇ ਵੀ ਅਤੇ ਅਸੀਂ ਟਿਕਟਾਂ ਵੀ ਲਵਾਂਗੇ ਅਤੇ ਸਾਡਾ ਫੇਵਰੇਟ ਆ ਅਤੇ ਰੀਲ ਸੌਂਗ ਬਾਈ ਜੀ ਕਹਿੰਦੇ ਲਾ ਦਿਓ। ਬਾਈ ਜੀ ਜ਼ਰੂਰ। ਸੋ ਰੀਲ ਸੌਂਗ ਲਾਉਣ ਤੋਂ 2 ਮਿੰਟ ਬਾਅਦ ਫਿਰ ਆਪਾਂ ਖਬਰਾਂ ਦੇ ਵੱਲ ਚੱਲਦੇ ਹਾਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਆਲਮੋਸਟ ਜੁੜ ਚੁੱਕੇ ਨੇ। ਸੋ ਸੁਣੀਏ ਰੀਲ।
2: ਕਿਸੇ ਮਾਈ ਨੇ ਭਾਈ ਰੀਲਾਂ ਤੋਂ ਨਹੀਂ ਗਣ ਪਾਇਆ।

0: ਬਹੁਤ ਸ਼ੁਕਰੀਆ ਜੀ। ਸੋ ਸਾਡੀ ਕਾਲ ਲੱਗ ਚੁੱਕੀ ਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾ ਨਾਲ, ਖਬਰਾਂ ਦੇ ਨਾਲ ਸਾਂਝ ਪਾਉਣੇ ਆ। ਸੋ ਇੱਥੋਂ ਤੱਕ ਪੰਜਾਬੀ ਲਹਿਰਾਂ ਦੇ ਹਿੱਸੇ ਤੱਕ ਜੁੜਨ ਲਈ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ। 9 ਤੋਂ 10 ਇੱਥੇ ਮੈਨੂੰ ਦਿਓ ਇਜਾਜ਼ਤ ਅਤੇ ਚੱਲਦੇ ਹਾਂ ਜੀ ਪੰਜਾਬ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਭ ਤੋਂ ਪਹਿਲਾਂ ਤੁਹਾਨੂੰ ਖ਼ਬਰ ਦੱਸਦੇ ਹਾਂ ਪੰਜਾਬ ਵਿੱਚ ਮੌਸਮ ਦੀ ਸਥਿਤੀ ਜੋ ਅਚਾਨਕ ਬਦਲੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ 2 ਇਲਾਕਿਆਂ ਵਿੱਚ ਰਿਕਾਰਡ ਤੋੜ ਮੀਂਹ ਪਿਆ। ਗੁਰਦਾਸਪੁਰ ਦੇ ਵਿੱਚ ਪਿਛਲੇ ਕਈ ਰਿਕਾਰਡ ਉਸ ਤੇ ਟੁੱਟ ਗਏ ਜਦੋਂ 24 ਘੰਟਿਆਂ ਤੱਕ ਗੁਰਦਾਸਪੁਰ 155.8 ਮਿਲੀਮੀਟਰ ਮੀਂਹ ਪਿਆ ਹੈ। ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਕਿਸ਼ਤੀ ਦੀ ਸਰਵਿਸ ਬੰਦ ਕਰ ਦਿੱਤੀ ਗਈ ਹੈ ਤੇ 7 ਪਿੰਡਾਂ ਦਾ ਸੰਪਰਕ ਜ਼ਿਲ੍ਹੇ ਨਾਲੋਂ ਟੁੱਟ ਗਿਆ। ਗੁਰਦਾਸਪੁਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਰਾਤ ਭਰ ਮੀਂਹ ਪਿਆ, ਜਿਸ ਮਗਰੋਂ ਸੜਕਾਂ ਉੱਤੇ 4-4 ਫੁੱਟ ਤੱਕ ਪਾਣੀ ਭਰ ਗਿਆ। ਇਸ ਦਰਮਿਆਨ ਘੱਗਰ ਦਰਿਆ ਵੀ ਆਫਰਿਆ ਹੋਇਆ ਅਤੇ ਪਟਿਆਲਾ ਵਿੱਚ ਸੜਕ ਅਤੇ ਖੇਤਾਂ ਵਿੱਚ ਘੱਗਰ ਦਾ ਪਾਣੀ ਭਰ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਵੀ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਨਸੂਨ ਦੁਬਾਰਾ ਸਰਗਰਮ ਹੋਇਆ, ਇਸ ਤੋਂ ਪਹਿਲਾਂ ਕਈ ਦਿਨਾਂ ਤੱਕ ਗਰਮੀ ਇੱਕ ਵਾਰ ਫੇਰ ਬਹੁਤ ਤੇਜ਼ੀ ਨਾਲ ਵਧੀ ਸੀ ਅਤੇ ਹੁੰਮਸ ਦਾ ਆਲਮ ਵੀ ਵਧਿਆ ਹੋਇਆ ਸੀ। ਸੋ ਪਿਛਲੇ 24 ਘੰਟਿਆਂ ਦੌਰਾਨ ਗੁਰਦਾਸਪੁਰ, ਸ੍ਰੀ ਅਨੰਦਪੁਰ ਸਾਹਿਬ ਅਤੇ ਪਟਿਆਲੇ ਦੇ ਕੁੱਝ ਖੇਤਰਾਂ ਵਿੱਚ ਕਾਫੀ ਮੀਂਹ ਪਿਆ। ਚੰਡੀਗੜ੍ਹ ਅਤੇ ਪਠਾਨਕੋਟ ਵਿੱਚ ਵੀ ਮੀਂਹ ਪੈਣ ਦੀ ਸੂਚਨਾ ਮਿਲੀ ਹੈ। ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਮਹੱਤਵਪੂਰਨ ਬੈਠਕ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਨਾ ਹੋਣ ਸੰਬੰਧੀ ਗੱਲ ਮੀਡੀਆ ਵਿੱਚ ਆਈ ਹੈ। ਅਹਿਮ ਜਾਣਕਾਰੀ ਇਹ ਵੀ ਮਿਲੀ ਹੈ ਕਿ ਚੰਨੀ ਪੰਜਾਬ ਯੂਨੀਵਰਸਿਟੀ ਤੋਂ MA ਕਰ ਰਹੇ ਨੇ ਤੇ ਉਹਨਾਂ ਦੀ ਪ੍ਰੀਖਿਆ ਵੀ ਹੈ। ਰਾਹੁਲ ਗਾਂਧੀ ਦੀ ਸ਼ਮੂਲੀਅਤ ਵਾਲੀ ਮੀਟਿੰਗ ਵਿੱਚ ਚੰਨੀ ਦੀ ਗੈਰ ਹਾਜ਼ਰੀ ਇਸੇ ਕਰਕੇ ਚਰਚਾ ਦਾ ਵਿਸ਼ਾ ਬਣੀ ਹੈ, ਕਿਉਂਕਿ ਇਹ ਦੂਜੀ ਵਾਰ ਹੈ ਕਿ ਜਦੋਂ ਚੰਨੀ ਰਾਹੁਲ ਗਾਂਧੀ ਦੀ ਮੀਟਿੰਗ ਵਿੱਚੋਂ ਗੈਰ ਹਾਜ਼ਰ ਮੰਨੇ ਗਏ। ਪਿਛਲੀ ਵਾਰ ਜਦੋਂ ਪਾਰਲੀਮੈਂਟ ਪੇਪਰ ਲੀਕ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦਾ ਭਾਸ਼ਣ ਸੀ ਤਾਂ ਉਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਪਾਰਲੀਮੈਂਟ ਵਿੱਚ ਨਹੀਂ ਸਨ। ਉਸ ਦਿਨ ਚੰਨੀ ਨੇ ਫਰੀਦਕੋਟ ਵਿਖੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ। ਦਿੱਲੀ ਵਿਖੇ ਹੋਈ ਇਸ ਤਾਜ਼ਾ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੇਇੰਦਰ ਸਿੰਗਲਾ ਪਹੁੰਚੇ ਹੋਏ ਸਨ। ਇਸ ਬੈਠਕ ਵਿੱਚ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇ ਜ਼ਮੀਨੀ ਪੱਧਰ ਤੇ ਪਾਰਟੀ ਕੇਡਰ ਨੂੰ ਮਜ਼ਬੂਤ ਕਰਨ ਬਾਰੇ ਚਰਚਾ। ਪੰਜਾਬ ਅਤੇ ਹਰਿਆਣੇ ਦੀ ਹੱਦ ਉੱਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਆਪਣੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਮੰਗਾਂ ਉੱਤੇ ਚਰਚਾ ਲਈ 4 ਸਤੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੀਟਿੰਗ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ। ਇਹ ਘਟਨਾਕ੍ਰਮ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜੋ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ ਦੇ ਨੁਮਾਇੰਦਿਆਂ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ। ਪ੍ਰਦਰਸ਼ਨਕਾਰੀ ਕਿਸਾਨ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਪੁਆਇੰਟ ਤੇ ਬੈਠੇ ਸਨ। ਹਰਿਆਣਾ ਪੁਲਿਸ ਨੇ 16 ਅਗਸਤ ਨੂੰ 51 ਕਿਸਾਨਾਂ ਦੇ ਇੱਕ ਸਮੂਹ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਸੀ। ਇਹ ਕਿਸਾਨ ਪ੍ਰਸਤਾਵਿਤ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਅਤੇ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਉੱਤੇ ਖਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ 228 ਕਿਲੋਮੀਟਰ ਲੰਮੀ ਕਿਸਾਨ ਬਚਾਓ ਪੈਦਲ ਯਾਤਰਾ ਕਰ ਰਹੇ ਸਨ। ਕਿਹਾ ਕਿ 4 ਸਤੰਬਰ ਨੂੰ ਕਿਸਾਨਾਂ ਦੇ ਵਫਦ ਨੂੰ ਕੇਂਦਰੀ ਮੰਤਰੀ ਨਾਲ ਮਿਲਾਇਆ ਜਾਵੇਗਾ ਤੇ ਉਹਨਾਂ ਦੇ ਮੁੱਦਿਆਂ ਉੱਤੇ ਚਰਚਾ ਕਰਾਉਣ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੀਟਿੰਗ ਤੈਅ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਨੇ। ਇਸ ਸੰਬੰਧੀ ਭਰੋਸੇ ਮਿਲਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰੋਸ ਪ੍ਰਦਰਸ਼ਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਪੰਜਾਬ ਵੱਲੋਂ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਲਾਈਆਂ ਗਈਆਂ ਕਈ ਪਰਤਾਂ ਵਾਲੀਆਂ ਬੈਰੀਕੇਡਾਂ ਨੂੰ ਤੁਰੰਤ ਹਟਾਉਣਾ ਸ਼ੁਰੂ ਕਰ ਦਿੱਤਾ। ਜ਼ਮੀਨ ਸਾਫ ਮੋਰਚੇ ਵੱਲੋਂ ਭਲਕੇ ਭਾਰਤੀ ਸਮੇਂ ਮੁਤਾਬਕ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਲੰਘੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਬੰਦ ਨੂੰ ਸਮਰਥਨ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਵਾਰਸ ਪੰਜਾਬ ਦੇ ਦਲ ਖਾਲਸਾ, ਹਵਾਰਾ ਕਮੇਟੀ, ਮਾਨ ਦਲ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ਬੰਦ ਨੂੰ ਸਮਰਥਨ ਦਿੱਤਾ ਗਿਆ। ਇਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਰਨ ਸੁਰਜੀਤ ਦੇ ਮੁੱਖ ਦਫ਼ਤਰ ਵਿਖੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਇਕੱਤਰਤਾ ਹੋਈ ਹੈ। ਸਿੱਖ ਆਗੂਆਂ ਨੇ 32 ਸਾਲ ਤੋਂ ਵੀ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਕਾਰੋਬਾਰ ਮੁਕੰਮਲ ਰੂਪ ਵਿੱਚ ਦੁਪਹਿਰ 2 ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਹੈ। ਇਸ ਬੰਦ ਦੌਰਾਨ ਜ਼ਰੂਰੀ ਸੇਵਾਵਾਂ, ਮੈਡੀਕਲ ਸੇਵਾਵਾਂ, ਬਰਾਤਾਂ ਆਦਿ ਨੂੰ ਛੋਟ ਰਹੇਗੀ। ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਗਵਰਨਰ ਹਾਊਸ ਤੱਕ ਚੰਡੀਗੜ੍ਹ ਵਿਖੇ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਸੀ। ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ, ਡਰੋਨ ਰਾਹੀਂ ਅਥਰੋ ਗੈਸ ਦੇ ਗੋਲੇ ਵੀ ਸੁੱਟੇ ਗਏ ਸਨ, ਜਿਸ ਵਿੱਚ ਕਈ ਜਾਣੇ ਜ਼ਖਮੀ ਹੋਏ ਸਨ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਹੁਣ ਕਈ ਤਰ੍ਹਾਂ ਦਾ ਸਮਰਥਨ ਮਿਲ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਯਾਨੀ ਕਿ ਲਾਂਘੇ ਦੀ ਮੁੜ ਸ਼ੁਰੂਆਤ ਨੂੰ ਲੈ ਕੇ ਚੱਲਦੀਆਂ ਕਿਆਸ ਰਾਈਆਂ ਉੱਤੇ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ ਵਿਰਾਮ ਲਾ ਦਿੱਤਾ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਇੱਕ ਵਾਰ ਫੇਰ ਇਹ ਸਪਸ਼ਟ ਕੀਤਾ ਗਿਆ ਕਿ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਲੰਘੇ ਕਰ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟ ਕੀਤਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਿਛਲੇ ਸਾਲ 7 ਮਈ ਤੋਂ ਸੁਰੱਖਿਆ ਕਾਰਨਾਂ ਕਰਕੇ ਮੁਅੱਤਲ ਕੀਤਾ ਗਿਆ ਸੀ ਅਤੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਇਸ ਨੂੰ ਤੁਰੰਤ ਖੋਲਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫਦ ਨੇ ਨਵੀਂ ਦਿੱਲੀ ਵਿਖੇ ਪਾਕਿਸਤਾਨ ਹਾਈ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਆਉਣ ਵਾਲੇ ਨਵੰਬਰ ਮਹੀਨੇ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਵੀਜ਼ਾ ਕੋਟਾ ਵਧਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋਣਾ ਅਤੇ ਨਿੱਜੀ ਜਥਿਆਂ ਤੇ ਪਾਬੰਦੀਆਂ ਕਾਰਨ ਇਸ ਵਾਰ 7,500 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰਵਾਏ ਨੇ, ਜਦਕਿ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਰਵਾਇਤੀ ਤੌਰ ਤੇ ਸਿਰਫ 1,800 ਦੇ ਕਰੀਬ ਸ਼ਰਧਾਲੂਆਂ ਨੂੰ ਹੀ ਵੀਜ਼ਾ ਦਿੱਤਾ ਜਾਂਦਾ ਹੈ। ਸਿੱਖ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਦੀ ਭਾਰੀ ਸ਼ਰਧਾ ਨੂੰ ਵੇਖਦਿਆਂ ਖਾਸ ਪ੍ਰਬੰਧ ਕਰਕੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ ਅਤੇ ਲਾਂਘੇ ਨੂੰ ਵੀ ਜਲਦੀ ਬਹਾਲ ਕੀਤਾ ਜਾਵੇ। ਇਸ ਦਰਮਿਆਨ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਯਾਨੀ ਕਿ ਏਅਰ ਸਪੇਸ ਉੱਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਵਾਧਾ 23 ਅਗਸਤ ਨੂੰ ਮੌਜੂਦਾ ਸਮੇਂ ਚੱਲ ਰਹੀ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਕੀਤਾ ਗਿਆ। 23 ਅਗਸਤ ਨੂੰ ਸ਼ੁਰੂ ਹੋ ਕੇ 24 ਸਤੰਬਰ ਤੱਕ ਯਾਨੀ ਕਿ ਇੱਕ ਮਹੀਨੇ ਹੋਰ ਤੱਕ ਇਹ ਰੋਕ ਬਰਕਰਾਰ ਰਹੇਗੀ। ਇਹ ਰੋਕ ਭਾਰਤ ਵਿੱਚ ਰਜਿਸਟਰਡ ਜਹਾਜ਼ਾਂ, ਭਾਰਤੀ ਏਅਰਲਾਈਨਸ ਦੁਆਰਾ ਲੀਜ਼ ਤੇ ਲਏ ਗਏ ਜਹਾਜ਼ਾਂ ਤੇ ਫੌਜੀ ਉਡਾਣਾਂ ਉੱਤੇ ਪੂਰੀ ਤਰ੍ਹਾਂ ਲਾਗੂ ਹੋਵੇਗੀ। ਪਾਕਿਸਤਾਨੀ ਹਵਾਈ ਖੇਤਰ ਦੇ ਦੋਵੇਂ ਹਿੱਸਿਆਂ ਕਰਾਚੀ ਅਤੇ ਲਾਹੌਰ ਫਲਾਈਟ ਇਨਫੋਰਮੇਸ਼ਨ ਰੀਜਨ ਵਿੱਚ ਭਾਰਤੀ ਜਹਾਜ਼ਾਂ ਦੇ ਦਾਖਲੇ ਉੱਤੇ ਇਹ ਰੋਕ ਦੀ ਗੱਲ ਸਾਹਮਣੇ ਆਈ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੀਆਂ ਏਅਰਲਾਈਨਾਂ ਉੱਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਉੱਤੇ ਰੋਕ ਲਾ ਦਿੱਤੀ ਸੀ। ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ਤੇ ਫੌਜੀ ਉਡਾਣਾਂ ਤੇ ਬਰਾਬਰ ਦੀ ਪਾਬੰਦੀ ਬਰਕਰਾਰ ਰੱਖੀ ਹੋਈ ਹੈ। ਹਰ ਮਹੀਨੇ ਵਧਾਈ ਜਾ ਰਹੀ ਇਸ ਪਾਬੰਦੀ ਕਾਰਨ ਏਅਰਲਾਈਨ ਕੰਪਨੀਆਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਮੁਸਾਫਰਾਂ ਦਾ ਸਫ਼ਰ ਵੀ ਲੰਮਾ ਅਤੇ ਮਹਿੰਗਾ ਹੋ ਗਿਆ। ਕਾਂਗਰਸ ਨੇ ਵੰਦੇ ਮਾਤਰਮ ਦੇ ਪੂਰੇ ਗਾਇਨ ਉੱਤੇ ਉੱਠੇ ਵਿਵਾਦ ਵਿਚਾਲੇ ਸਾਫ਼ ਕੀਤਾ ਕਿ ਪਾਰਟੀ ਇਸ ਦਾ ਪੂਰਾ ਨਹੀਂ ਬਲਕਿ ਪਹਿਲਾਂ ਵਾਂਗ 2 ਅੰਤਰਿਆਂ ਦਾ ਹੀ ਗਾਇਨ ਆਪਣੇ ਪ੍ਰੋਗਰਾਮਾਂ ਵਿੱਚ ਕਰੇਗੀ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਹ ਗੱਲ ਕਹੀ ਗਈ ਹੈ ਕਿ 90 ਸਾਲਾਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਹੈ। ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਹੋਈ ਰਾਸ਼ਟਰੀ ਪਾਤਰਤਾ ਤੇ ਦਾਖਲਾ ਪ੍ਰੀਖਿਆ ਨੀਟ UG ਪੇਪਰ ਲੀਕ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪੇਪਰ ਕਰਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਇਹ ਦੱਸੇ ਕਿ ਨੀਟ ਵਿੱਚ ਸੁਧਾਰ ਲਈ ਕੀ ਕੀ ਕਦਮ ਚੁੱਕੇ ਗਏ ਨੇ। ਮੀਰੀ ਪੀਰੀ ਖਾਲਸਾ ਮਾਰਸ ਦਾ ਦੂਜਾ ਪੜਾਅ 23 ਤਰੀਕ ਤੋਂ ਸ਼ੁਰੂ ਹੋਵੇਗਾ। 24 ਜੁਲਾਈ ਨੂੰ ਇਹ ਮਾਰਚ ਆਰੰਭ ਹੋਇਆ ਸੀ, ਜਿਸਦਾ ਪਹਿਲਾ ਗੇੜ ਮੁਕੰਮਲ ਹੋ ਚੁੱਕਾ ਤੇ ਦੂਜਾ ਪੜਾਅ 23 ਅਗਸਤ ਤੋਂ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਵੇਗਾ, ਜਿਸ ਦੀਆਂ ਤਿਆਰੀਆਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਕੀਤੀਆਂ ਗਈਆਂ ਨੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ 4 ਵੱਡੇ ਆਕਾਰ ਦੇ ਪੱਖੇ ਲਾਏ ਗਏ ਨੇ। ਗੁਜਰਾਤ ਦੀ ਕੰਪਨੀ ਤੋਂ ਬਣੇ ਪੱਖੇ ਮੁੰਬਈ ਦੇ ਪ੍ਰੇਮੀ ਸਿੰਘਾਂ ਵੱਲੋਂ ਸੇਵਾ ਵਿੱਚ ਲਿਆਂਦੇ ਗਏ ਨੇ ਤੇ ਇਹਨਾਂ ਨੂੰ ਦਰਸ਼ਨੀ ਡਿਊਟੀ ਦੇ ਬਾਹਰ ਸੰਗਤ ਦੀਆਂ ਕਤਾਰਾਂ ਦੇ ਆਸ ਪਾਸ ਲਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੀਸਾਂ ਵਧਣ ਦੇ ਵਜੋਂ ਰੋਸ ਕਰ ਰਹੇ ਵਿਦਿਆਰਥੀ ਅਤੇ ਸ਼ਾਮ ਨੂੰ ਜਾਗੋ ਕੱਢ ਰਹੇ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਧੱਕਾਮੁੱਕੀ ਹੋਈ ਹੈ। ਵਿਦਿਆਰਥੀਆਂ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ। ਖੇਡਾਂ ਦੇ ਖੇਤਰ ਵਿੱਚ ਤੁਹਾਨੂੰ ਜਾਣਕਾਰੀ ਰਹੀ ਹੈ, ਹਾਕੀ ਦਾ ਵਿਸ਼ਵ ਕੱਪ ਬੈਲਜੀਅਮ ਅਤੇ ਨੈਦਰਲੈਂਡਸ ਵਿਖੇ ਚੱਲ ਰਿਹਾ, ਜਿੱਥੇ ਲੰਘੇ ਕੱਲ ਹੋਏ ਇੱਕ ਵੱਡੇ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5-3 ਦੇ ਫਰਕ ਨਾਲ ਹਰਾ ਦਿੱਤਾ ਤੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ। ਉਧਰ ਭਾਰਤੀ ਮਹਿਲਾ ਹਾਕੀ ਟੀਮ ਵੀ ਮਹਿਲਾ ਵਿਸ਼ਵ ਕੱਪ ਦੇ ਵਿੱਚ ਖੇਡ ਰਹੀ ਹੈ ਤੇ ਅਗਲੇ ਗੇੜ ਵਿੱਚ ਪਹੁੰਚਣ ਦੀ ਤਿਆਰੀ ਕਰ ਰਹੀ ਹੈ। ਸ਼੍ਰੀਲੰਕਾ ਦੇ ਦੌਰੇ ਤੇ ਗਈ ਹੋਇਆ, ਜਿੱਥੇ 2 ਟੈਸਟ ਮੈਚਾਂ ਦੀ ਲੜੀ ਵਿੱਚੋਂ ਭਾਰਤ ਨੇ ਪਹਿਲਾ ਟੈਸਟ ਮੈਚ 165 ਦੌੜਾਂ ਦੇ ਫਰਕ ਨਾਲ ਜਿੱਤ ਲਿਆ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311, 905-965-3611।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000।

ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਮੇਰੇ ਨਾਲ ਮੇਰਾ ਸਾਥ ਦੇਣਗੇ ਗੁਮਨਾਮ।

ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਆਪਣੇ ਸਫ਼ਰਾਂ ਅਤੇ ਸੈਰਾਂ ਨੂੰ ਇੰਜੋਏ ਕਰ ਰਹੇ ਹੋਵੋਗੇ ਅੱਜ ਦੀ ਖੂਬਸੂਰਤ ਸ਼ਾਮ ਦੇ ਵਿੱਚ। ਇੱਕ ਵਾਰ ਫਿਰ ਸਵਾਗਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰਾ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਗੁਮਨਾਮ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ ਆਇਆਂ ਨੂੰ?
1: ਸਤਿ ਸ਼੍ਰੀ ਅਕਾਲ ਜੀ, ਮੇਰੇ ਪਿਆਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਆਈ ਹੋਪ ਸਾਰੇ ਵਧੀਆ ਹੋਵੋਗੇ ਅੱਜ ਦੀ ਖੂਬਸੂਰਤ ਸ਼ਾਮ ਦਾ
0: ਆਨੰਦ
1: ਨਾਲ। AM 530 ਟਿਊਨਿੰਗ ਕੀਤਾ ਹੋਵੇ ਤੇ ਚਾਹ ਦੀ ਚੁਸਕੀ ਹੋਵੇ ਤੇ ਕਿਆ ਬਾਤ ਹੈ ਜੀ। ਕੱਲ ਵੀ ਆਪਣੀ ਚਰਚਾ ਹੋਈ ਸੀ
0: ਚਾਹ ਦੀ,
1: ਹੁਣ ਮੈਂ ਚਾਹ ਦਾ ਫੈਨ ਹੋ ਗਿਆ ਜੀ।
0: ਏਦਾਂ ਹੀ ਆ ਫਿਰ ਵੇਖੋ ਬਈ, ਗੁਮਨਾਮ ਤਾਂ ਆ ਗਿਆ ਲਾਈਨ ਤੇ ਗੁਮਨਾਮ। ਅੱਛਾ, ਚਾਹ ਦੀ ਗੱਲ ਆਪਾਂ ਕੱਲ ਕੀਤੀ ਔਰ ਅੱਜ ਸਵੇਰੇ ਵੀ ਚਾਹ ਦੀ ਗੱਲ ਚੱਲੀ।
1: ਹਾਂਜੀ,
0: ਕੱਲ ਤੁਸੀਂ ਜਿੱਥੇ ਛੱਡ ਗਏ ਸੀ ਅਸੀਂ ਉੱਥੋਂ ਹੀ ਸ਼ੁਰੂ ਕੀਤੀ।
1: ਮੈਂ ਤਾਂ ਲਾਈਨ ਤੇ ਆ ਗਿਆ ਜੀ, ਸਟੂਡੀਓ ਦੀਆਂ ਲਾਈਨਸ ਥੋੜੀਆਂ ਅੱਜ ਖਰਾਬ ਹੋ ਗਈਆਂ।
0: ਕੱਲ ਐਸੀ ਚਾਹ ਦੀ ਗੱਲ ਚੱਲੀ ਕਿ ਚਾਹ ਤੇ ਕਾਫੀ ਦੀ ਐਸੀ ਲੜਾਈ ਹੋਈ ਤੇ ਲਾਈਨਾਂ ਹੀ ਜਵਾਬ ਦੇ ਗਈਆਂ।
1: ਲਾਈਨਾਂ ਭਾਰੀ ਇੰਨੀਆਂ ਗਈਆਂ, ਓਵਰਕ੍ਰਾਊਡਡ ਹੋ ਗਿਆ ਕੰਮ।
0: ਵਾਕਈ ਟੂ ਮੱਚ, ਇਟ ਵਾਸ ਲਾਈਕ ਅ ਹੈਂਗ ਮੈਨ। ਲਾਈਕ ਬਹੁਤ ਪਿਆਰ ਕਰਦੇ ਸਰੋਤੇ, ਬਹੁਤ ਮੁਹੱਬਤ ਕਰਦੇ ਆ ਸੀਰੀਅਸਲੀ। ਹੁਣ ਪਤਾ ਨਹੀਂ ਉਹ ਐਮੀ ਵਿਰਕ ਦੀਆਂ ਟਿਕਟਾਂ ਨੂੰ ਪਿਆਰ ਸੀ, ਮੈਨੂੰ ਪਿਆਰ ਸੀ,

0: ਉਹ ਕਹਿੰਦੇ ਹੁੰਦੇ ਨਾ ਜੀ ਜਦੋਂ
1: ਵੋਟਾਂ
0: ਮਸ਼ੀਨ ਤੇ ਵੋਟਾਂ ਪਾ ਪਾ ਕੇ ਬਟਨ ਹੀ ਤੋੜਤਾ, ਉਹ ਹਿਸਾਬ ਹੋ ਗਿਆ ਲਾਈਨ ਤੇ ਬਿਜ਼ੀ ਰਹਿ ਰਹਿ ਕੇ ਰਹਿ ਰਹਿ ਕੇ
1: ਰਾਤ ਤਾਂ ਵਾਕਈ ਆਖਣੇ ਭਗਵੰਤ ਮਾਨ ਦੇ ਤੂੰ ਤੂੰ ਕਰਾਤੀ ਹੈ। ਸਨ 905-673 ਵਾਲੀ ਲਾਈਨ ਖਰਾਬ ਚੱਲਦੀਆਂ ਜੀ, ਖਰਾਬ ਨਹੀਂ ਕਹੂੰਗਾ, ਟੈਕਨੀਕਲ ਇਸ਼ੂ ਕਹੂੰਗਾ, ਉਹ ਥੋੜਾ ਜਿਹਾ ਵਧੀਆ ਲੱਗਦਾ। ਅੱਛਾ ਤੁਹਾਨੂੰ ਪਤਾ ਗੁਮਨਾਮ, ਥੋੜਾ ਜਿਹਾ 90s ਦੇ ਵਿੱਚ ਚਲੇ ਜਾਈਏ ਨਾ,
0: ਹਾਂਜੀ,
1: ਲੈਂਡਲਾਈਨ ਫੋਨ ਹੁੰਦੇ ਸੀ,
0: ਮੈਨੂੰ ਥੋੜਾ ਥੋੜਾ ਯਾਦ ਹੈ ਜੀ, ਕਿਉਂਕਿ ਮੈਂ 97 ਬੋਰਨ ਆ ਤੇ ਉਦੋਂ ਤੱਕ ਤਾਂ ਜਿਵੇਂ ਕਹਿ ਦਈਏ ਨੋਕੀਆ ਦੇ ਫੋਨ ਆਉਣ ਲੱਗ ਗਏ,
1: ਨਹੀਂ ਲੈਂਡਲਾਈਨ ਤੇ ਲੈਂਡਲਾਈਨ ਤੇ ਉਦੋਂ ਵੀ ਜਵਾਨੀ ਸੀ।
0: ਹਾਂਜੀ ਉਦੋਂ ਹੈਗੇ ਸੀਗੇ, ਮਤਲਬ ਚੱਲਦੇ ਸੀ, ਮੈਂ ਦੇਖੇ ਨੇ, ਯੂਜ਼ ਹੁੰਦੇ ਵੀ ਦੇਖੇ ਨੇ, PCO ਹੁੰਦੇ ਸੀ।
1: ਪਰ ਜੇ ਤੁਸੀਂ ਗੱਲ ਕੀਤੀ ਹੈ ਨੋਕੀਆ ਦੇ ਫੋਨ, ਉਹ ਤਾਂ 2000-2003 ਚ ਜਾ ਕੇ 5 ਚ ਜਾ ਕੇ ਕਰੇਜ਼ ਆਇਆ,
0: ਸਾਨੂੰ ਨਹੀਂ ਨਾ ਦੇਖਣ ਨੂੰ ਮਿਲੇ।
1: ਫਿਰ ਤਾਂ ਲੈਂਡਲਾਈਨ ਦੀ ਬੱਲੇ ਬੱਲੇ ਸੀ ਉਸ ਟਾਈਮ,
0: ਲੈਂਡਲਾਈਨ ਤੇ PCO ਲੋਕੀ ਜਾਂਦੇ ਹੁੰਦੇ ਸੀ ਕਾਲ ਕਰਨ।
1: ਸੋ BSNL ਦੀਆਂ ਜਿਹੜੀਆਂ ਐਕਸਚੇਂਜ ਸੀਗੀਆਂ, ਉਹ ਉਹਨਾਂ ਨੂੰ ਲੋਕੀ ਬੜੇ ਅਦਬ ਨਾਲ, ਸਤਿਕਾਰ ਨਾਲ ਵੇਖਦੇ ਸੀ ਕਿ ਭਾਈ ਇਹ ਬੜੀ ਵੱਡੀ ਚੀਜ਼ ਆ,
0: ਜਿਹਦੇ ਘਰੇ ਫੋਨ ਹੁੰਦਾ ਸੀ ਕਹਿੰਦੇ ਹੁੰਦੇ ਉਹਦੇ ਘਰੇ ਸਭ ਕੁਛ।
1: ਅੱਛਾ ਤੁਹਾਨੂੰ ਪਤਾ ਕਿ ਜਦੋਂ ਲੈਂਡਲਾਈਨ ਫੋਨ ਆਏ ਤੇ ਉਹਨਾਂ ਵਾਸਤੇ ਇੱਕ ਦਰਵਾਜ਼ਿਆਂ ਦੇ ਵਿਚਾਲੇ, ਬਰਾਂਡਿਆਂ ਦੇ ਵਿਚਾਲੇ ਇੱਕ ਸਪੈਸ਼ਲ ਤਖਤੀ ਲਾਤੀ, ਜਿਹਨੂੰ ਸਪੀਲ ਕਹਿ ਦਿੰਦੇ ਆ, ਟਾਂਡ ਵੀ ਕਹਿ ਦਿੰਦੇ ਆ, ਉਹਦੇ ਉੱਪਰ ਉਹ ਰੱਖਿਆ ਹੋਣਾ
0: ਉਹਦੇ ਉੱਪਰ,
1: ਤੇ ਕਈਆਂ ਨੇ ਬਕਸੇ ਵੀ ਬਣਾਏ ਲੌਕ ਵਾਲੇ ਵੀ, ਐਵੇਂ ਕੋਈ ਕਿਤੇ ਫੋਨ ਆ।
0: ਤਾਂ ਇਹ ਵੀ ਦੇਖੇ ਜਿਹੜਾ ਉਹਦੇ ਉੱਪਰ ਇੱਕ ਕੱਪੜਾ ਹੁੰਦਾ ਸੀ, ਵਿਛਾਉਣਾ ਹੁੰਦਾ ਕੱਪੜਾ, ਉਹ ਵੀ ਕਢਾਈ ਕੀਤਾ ਹੁੰਦਾ ਸੀ, ਹੱਥੀ ਬਣਿਆ ਹੁੰਦਾ ਸੀ,
1: ਥੱਲੇ ਚਾਦਰ ਫੁੱਲਾਂ ਵਾਲੀ, ਉੱਪਰ ਕਢਾਈ ਤੋਤਿਆਂ ਵਾਲੀ, ਉਹਨੂੰ ਢੱਕਿਆ ਵੀ ਹੁੰਦਾ ਸੀਗਾ,
0: ਬਹੁਤ ਸੋਹਣਾ ਲੱਗਦਾ
1: ਇੱਜ਼ਤ ਸਤਿਕਾਰ ਦੇ ਨਾਲ।
0: ਮੇਰੀਆਂ ਅੱਖਾਂ ਦੇ, ਹੁਣ ਤੁਸੀਂ ਦੱਸ ਰਹੇ ਹੋ ਨਾ, ਮੇਰੀਆਂ ਅੱਖਾਂ ਦੇ ਮੂਹਰੇ ਉਹ ਘੁੰਮ ਰਿਹਾ ਵਾ, ਜਦੋਂ ਮੈਂ ਆਪਣੀ ਭੂਆ ਦੇ ਘਰੇ ਜਾਂਦਾ ਹੁੰਦਾ ਸੀ ਨਾ ਉਹਨਾਂ ਦੇ।
1: ਅੱਛਾ ਵਾਕਈ ਲੈਂਡਲਾਈਨ, ਤੁਸੀਂ ਭੂਆ ਦੀ ਗੱਲ ਪੂਰੀ ਕਰੋ, ਮਾਫ ਕਰਨਾ, ਮੈਂ ਵਿੱਚੋਂ ਕੱਟਣ ਦੀ ਆਦਤ ਮੇਰੀ, ਮੈਂ ਬਿੱਲੀ ਨਹੀਂ ਪਿੱਛੇ ਜਾਂ ਚ।
0: ਮੈਂ ਇਹ ਕਹਿ ਰਿਹਾ ਸੀਗਾ ਕਿ ਮੈਂ ਜਦੋਂ ਆਪਣੀ ਭੂਆ ਦੇ ਘਰੇ ਜਾਂਦਾ ਹੁੰਦਾ ਸੀ ਨਾ, ਉਹਨਾਂ ਦੇ ਜਿਵੇਂ ਪਹਿਲਾਂ ਹੀ ਆ ਗਏ ਸੀ ਮੇਰੇ ਭੂਆ ਦੇ ਰਿਲੇਟਿਵਸ ਜਿਹੜੇ ਸੀਗੇ, ਉਹ ਪਹਿਲਾਂ ਹੀ ਕੈਨੇਡਾ ਕੁਨੇਡਾ ਵਗੈਰਾ ਆ ਗਏ ਸੀ ਨਾ, ਉਹਨਾਂ ਨੇ ਵੇਟ ਕਰਦੇ ਰਹਿਣਾ ਵੀ ਉਹਨਾਂ ਦਾ ਫੋਨ ਆਉਣਾ, ਤੇ ਉਹਨਾਂ ਨੇ ਫੋਨ ਨੂੰ ਨਾ ਇੱਦਾਂ ਬਣਾ ਕੇ ਰੱਖਿਆ ਹੋਣਾ ਸੋਹਣਾ ਜਿਹਾ, ਇੱਕ ਤਖਤੀ ਲਾ ਕੇ ਉੱਤੇ ਉਹਦੇ ਗੁਰਬਾਣੀ ਦੇ ਦੋ ਬੋਲ ਕਬਾਏ ਹੋਣੇ, ਤੇ ਫਿਰ ਉਹਨਾਂ ਦਾ ਗਾਣਾ ਵੀ ਆਇਆ ਸੀ ਹਰਭਜਨ ਮਾਨ ਜੀ ਦਾ, ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ।
1: ਸੋ ਅੱਜ ਦੇਖੋ ਲਾਈਨਾਂ ਖਰਾਬ ਆ, ਅਸੀਂ ਤੁਹਾਨੂੰ 3 ਨੰਬਰ ਦੇਣੇ ਆ, ਤੁਸੀਂ 3 ਨੰਬਰਾਂ ਤੇ ਦੇਖੋ ਜੁਗਾੜ ਲਾਉਣੇ ਆ, ਆਪਾਂ ਪੰਜਾਬੀ ਸਾਰੇ ਜੁਗਾੜੀ ਹੁੰਦੇ ਆ, ਤੇ ਅੱਜ ਤੁਹਾਡੇ ਨਾਲ ਰਾਬਤਾ ਹੋਵੇ ਨਾ ਸਾਡਾ, ਇਹ ਹੋ ਨਹੀਂ ਸਕਦਾ। ਸੋ ਗੱਲ ਚੱਲੀ ਆ ਲੈਂਡਲਾਈਨ ਫੋਨਾਂ ਦੀ,
0: ਹਾਂਜੀ।
1: ਸੋ ਲੈਂਡਲਾਈਨ ਫੋਨਾਂ ਦੀ ਜਦੋਂ ਯਾਦ ਆਈ ਤੇ ਉਹ ਫਿਰ ਉਵੇਂ ਕਢਾਈ ਵਾਲੇ ਰੁਮਾਲ ਉੱਤੇ ਰੱਖੇ, ਉਹ ਢੱਕੇ ਹੋਏ ਬੜੇ ਅਦਬ ਤੇ ਸਤਿਕਾਰ ਨਾਲ ਫੋਨਾਂ ਨੂੰ ਢੱਕਿਆ ਹੋਣਾ, ਤੇ ਫਿਰ ਫੋਨ ਇੱਕ ਪਿੰਡ ਦੇ ਵਿੱਚ ਦੋ ਵੱਧ ਤੋਂ ਵੱਧ ਫੋਨ ਹੋਣੇ ਜਾਂ 3 ਹੋਣੇ, ਤੇ ਸਾਰੇ ਪਿੰਡ ਨੇ ਉਹ ਨੰਬਰ ਦਿੱਤੇ ਹੋਣੇ,
0: ਹਾਂਜੀ।
1: ਤੇ ਫਿਰ ਉਹਨਾਂ ਨੇ ਆਪਣਾ ਨਿਆਣਾ ਘੱਲਣਾ ਕਿ ਜਾ ਭਾਈ ਉਹਨਾਂ ਦੇ ਘਰੇ ਸੁਨੇਹਾ ਦੇ ਕੇ ਆ ਵੀ ਤੇਰਾ ਫੋਨ ਆਇਆ।
0: ਕਿਤੇ ਨਾ ਕਿਤੇ ਇਹ ਪਿਆਰ ਮੁਹੱਬਤ ਵੀ ਵਧਾਉਂਦੇ ਸੀ,
1: ਇਹ ਸਾਂਝ ਜਿਹੜੀ ਰਿਸ਼ਤਿਆਂ ਦੀ ਸਾਂਝ ਸੀ ਉਹਨਾਂ ਸਮਿਆਂ ਦੇ ਵਿੱਚ, ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ,
0: ਹਾਂਜੀ।
1: ਇਹ ਨਵੀਆਂ ਅਜੇ ਗੱਲਾਂ ਨੇ, ਪਰ ਅਸੀਂ ਜਿਵੇਂ ਕਹਿ ਗਏ ਨਾ ਕੋਰੇ ਹੋ ਗਏ ਆ, ਮੋਹ ਖੋਰੇ ਹੋ ਗਏ ਆ ਅਸੀਂ ਹੁਣ ਆਪਣੇ ਆ। ਇੱਕ ਘਰ ਦੇ ਵਿੱਚ 5 ਕਮਰੇ ਤੇ ਉਹ ਵੀ ਲੋਕ ਲੱਗੇ ਹੁੰਦੇ ਆ।
0: ਫੋਨ ਤੋਂ ਇੱਕ ਗੱਲ ਹੋ ਰਿਹਾ ਹੁੰਦੀ, ਉਦੋਂ ਗੱਲਾਂ ਵੀ ਘੰਟਾ ਘੰਟਾ ਚੱਲਦੀਆਂ ਹੁੰਦੀਆਂ
1: ਸੀ,
0: ਅੱਜ ਗੱਲਾਂ ਹੀ ਮੁੱਕ ਗਈਆਂ ਨੇ, ਅੱਜ ਬਸ ਇਹੀ ਕਹਿਣਗੇ ਹੋਰ ਸੁਣਾਓ ਹੋਰ ਸੁਣਾਓ।
1: ਵੇਖੋ ਕਿਸੇ ਤਾਈ ਚਾਚੀ ਮਾਮੀ ਮਾਸੀ ਭੂਆ ਦਾਦੀ ਫੱਤੋ ਕਿਸੇ ਨੇ ਵੀ ਫੋਨ ਸੁਣਨ ਆਉਣਾ ਤੇ ਅੱਧਾ ਅੱਧਾ ਘੰਟਾ ਘੰਟਾ ਘੰਟਾ ਆ ਕੇ ਬੈਠੇ ਰਹਿਣਾ, ਫਿਰ ਉਹਦੇ ਵਾਸਤੇ ਚਾਹ ਬਣਨੀ, ਫਿਰ ਅੱਧੇ ਪਿੰਡ ਦੀਆਂ ਚੁਗਲੀਆਂ ਹੋਣੀਆਂ, ਤੇ ਫਿਰ ਕਿਤੇ ਜਾ ਕੇ ਫੋਨ ਆਉਣਾ, ਜੇ ਨਹੀਂ ਵੀ ਆਉਣਾ ਤੇ ਉਹਨੇ ਆਪਦਾ ਘਰ ਪੂਰਾ ਕਰ ਲੈਣਾ ਗੱਲਾਂ ਬਾਤਾਂ ਕਰ,
0: ਜ਼ਰੂਰ।
1: ਫਿਰ ਉਹਨਾਂ ਨੂੰ ਸਿਨੇਹਾ ਲਾਉਣਾ ਬਾਈ ਕੱਲ ਨੂੰ ਕਰ ਲਈ, ਪੇਸ਼ੈਂਸ, ਲੋਕਾਂ ਕੋਲ ਸਮਾਂ ਵੀ ਸੀ, ਪੇਸ਼ੈਂਸ ਵੀ ਸੀ, ਤੇ ਲੋਕਾਂ ਨੂੰ ਕਾਹਲੀ ਨਹੀਂ ਸੀ,
0: ਉਦੋਂ ਲੋਕੀ ਖੁਸ਼ ਵੀ ਸਨ,
1: ਹਾਂ, ਭੱਜੋ ਭੱਜੀ ਨਹੀਂ ਸੀ ਉਦੋਂ, ਲੋਕੀ ਜੋ ਹੈ ਸੀ ਉਹ 'ਚ ਖੁਸ਼ ਸੀ। ਦੇਖੋ ਖੁਸ਼ਹਾਲੀ ਜਿਹੜੀ ਵਾਰਤਾਲਾਪ ਹੈ, ਇਹ ਤਾਂ ਚਲੋ ਜਿਹੜੀ ਅੰਦਰ ਦੀ ਜਿਹੜੀ ਆਪਣੀ ਭੁੱਖ ਆ ਨਾ, ਇਹ ਕਦੀ ਮਿਟਣੀ ਨਹੀਂ, ਪਰ ਉਸ ਸਮੇਂ ਨੂੰ ਤੁਸੀਂ ਕਿੰਨਾ ਕੁ ਯਾਦ ਕਰਦੇ ਹੋ ਲੈਂਡਲਾਈਨ ਫੋਨ ਦੇ ਨਾਲ। ਤੁਹਾਨੂੰ ਤੁਹਾਡਾ ਲੈਂਡਲਾਈਨ ਨੰਬਰ ਯਾਦ ਆ ਪਹਿਲਾਂ?
0: ਹਾਂਜੀ।
1: ਕੀ ਨੰਬਰ ਸੀ?
0: ਮੈਂ ਦੱਸ ਨਹੀਂ ਸਕਦਾ, ਕੋਈ ਲਾ ਕੇ ਨਾ ਦੇਖ ਲਿਓ,
1: ਪਰ ਹੁਣ ਤਾਂ ਨਹੀਂ ਹੋਣਾ।
0: ਨਹੀਂ ਹੈਗਾ ਜੀ,
1: ਅਜੇ ਵੀ ਹੈਗਾ,
0: ਅਜੇ ਵੀ ਹੈਗਾ ਜੀ।
1: ਉਹ ਯਾਰ ਨਹੀਂ, ਅਜੇ ਵੀ ਲੈਂਡਲਾਈਨ ਨੰਬਰ
0: ਮੇਰੇ ਘਰਦੇ ਨੇ ਅੱਜ ਵੀ ਕਨੈਕਸ਼ਨ ਰੱਖਿਆ ਹੋਇਆ ਜੀ ਉਹ।
1: ਅੱਜ ਵੀ ਕਿਸੇ ਦੇ ਘਰੇ, ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਘਰੇ ਲੈਂਡਲਾਈਨ ਨੰਬਰ ਹੈ? ਤੇ ਜੇ ਨੰਬਰ ਹੈ ਤੇ ਕਿਸੇ ਨੂੰ ਆਪਣਾ ਲੈਂਡਲਾਈਨ ਨੰਬਰ ਯਾਦ ਹੈ, ਜਰੂਰ ਦੱਸਿਓ 437 0001 437-870-0001 ਸੁਣੋ ਨੰਬਰ ਕਿਉਂਕਿ ਲਾਈਨ ਅੱਜ ਤਿੰਨ ਆਪਣੇ ਕੋਲ ਆ ਕਿਉਂਕਿ ਜਿਹੜੀ ਮੇਨ ਲਾਈਨ ਆਪਣੀ ਖਰਾਬ ਆ ਸੋ 437-870-0001 ਲੈਂਡਲਾਈਨ 'ਤੇ ਗੱਲਬਾਤ ਹੋ ਰਹੀ ਆ ਉਹਨਾਂ ਲੈਂਡਲਾਈਨ ਦੇ ਸਮਿਆਂ ਦੀ ਗੱਲਬਾਤ ਹੋ ਰਹੀ ਆ ਇਹਨਾਂ 'ਤੇ ਵੀ ਗੱਲਬਾਤ ਕਰਾਂਗੇ ਨਾਲ ਦੀ ਨਾਲ ਦੂਜਾ ਨੰਬਰ ਮੈਂ ਤੁਹਾਨੂੰ ਦਿੰਦਾ ਕਿਉਂਕਿ ਕਾਲਾਂ ਆਉਣ ਲੱਗ ਗਈਆਂ ਤਾਰਾਂ ਖੜਕਣ ਲੱਗ ਗਈਆਂ ਸੋ ਤੁਹਾਡਾ ਪਿਆਰ ਮੁਹੱਬਤ ਸਿਰ ਮੱਥੇ 4790 ਵਾਲੇ ਹੋਲਡ ਰੱਖਿਓ ਸੋ ਨਾਲ ਦੀ ਨਾਲ ਇੱਕ ਹੋਰ ਨੰਬਰ ਦੇਣ ਲੱਗੇ ਹਾਂ ਸੁਨੱਖਿਆ ਬੋਲ ਨੰਬਰ
0: ਤੁਹਾਡਾ ਹੀ
1: ਤੁਹਾਡਾ
0: ਮੇਰਾ ਹੀ
1: ਓਕੇ
0: 437-518 4331
1: ਓਕੇ ਇੱਕ ਇਹ ਨੰਬਰ 1-437-223-9099 ਤੁਹਾਨੂੰ ਤਿੰਨ ਨੰਬਰ ਦੇ ਤੇ ਧਿਆਨ ਨਾਲ ਸੁਣ ਲਿਓ 437-870-0001 1-437-223-9099 ਸੁਨੱਖਿਆ ਆਪਣਾ ਨੰਬਰ ਬੋਲੋ
0: 437-518-4313
1: ਓਕੇ ਹੁਣ ਵਨ ਬਾਏ ਵਨ ਕਾਲ ਕਰਨੀ ਹੈ ਕਿਉਂਕਿ ਅਸੀਂ ਸਾਰੇ ਸਰੋਤਿਆਂ ਨਾਲ ਗੱਲਬਾਤ ਕਰਨੀ ਹੈ ਇੱਥੇ ਇਹ ਫੋਨ ਹੀ ਹੈ ਸਾਡੇ ਕੋਲ ਇਹ ਅੱਜ ਜਗਾੜ ਲਾ ਰਹੇ ਹਾਂ ਸੋ ਲੈਂਡਲਾਈਨ ਫੋਨ ਦੀ ਗੱਲਬਾਤ ਕਿਸੇ ਨੂੰ ਆਪਣਾ ਲੈਂਡਲਾਈਨ ਨੰਬਰ ਯਾਦ ਹੈ ਕਮਾਲ ਦੀ ਗੱਲ ਆ ਲੈਂਡਲਾਈਨ ਕਿਸੇ ਨੂੰ ਯਾਦ ਆ ਤਾਂ ਪਲੀਜ਼ ਜ਼ਰੂਰ ਦੱਸਿਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ 4790 ਵਾਲਿਓ
2: ਹੈਲੋ ਬਾਈ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
2: ਨੰਬਰ ਹਾਂਜੀ 272-306 ਨੰਬਰ 306 0-16-33 ਵੀ ਲੱਗਦਾ ਸੀਗਾ ਉਦੋਂ ਜ਼ਿਲ੍ਹੇ ਦਾ ਲੱਗਦਾ ਹੁੰਦਾ ਸੀਗਾ
1: ਹਾਂ ਸਾਡਾ ਸੀ 0-16-35-256
2: ਤੁਹਾਡਾ ਮੈਨੂੰ ਫਰੀਦਕੋਟ ਸੀਗਾ ਹਨਾ
1: ਜੀ ਬਿਲਕੁਲ ਜੀ
2: ਜਿਵੇਂ ਰਿਸ਼ਤੇਦਾਰਾਂ ਨੂੰ ਰੋਜ਼ ਤਾਂ ਮਿਲਦੇ ਵੀ ਨੀ ਸੀ ਹਨਾ ਜਾ ਕੇ ਪਰ ਏਦਾਂ ਜਦੋਂ ਫੋਨ ਕਰਦੇ ਸੀ ਕੋਈ ਜਾਂ ਕਿਸੇ ਦੇ ਕੋਈ ਮਰਗ ਹੋ ਜਾਂਦੀ ਜਾਂ ਕੁਛ ਖੁਸ਼ੀ ਦਾ ਹੁੰਦਾ ਕੋਈ ਫੰਕਸ਼ਨ ਉਦੋਂ ਫੋਨ ਕਰਕੇ ਉਹ ਸੱਦਾ ਦਿੰਦੇ ਹੁੰਦੇ ਸੀ ਵੀ ਉਹਨਾਂ ਨਾਲ ਗੱਲ ਕਰਾ ਦੋ ਤੇ ਇੱਦਾਂ ਕਰਕੇ ਹਨਾ ਵੀ ਫੰਕਸ਼ਨ ਤੇ ਬੁਲਾਉਂਦੇ ਸੀ ਉਹ ਫੋਨ ਕਰਕੇ ਜਿੰਨਾ ਤੋਂ ਨਹੀਂ ਆਇਆ ਜਾਂਦਾ ਸੀਗਾ ਤੇ ਆਪਣਾ ਤਾਂ ਮੈਨੂੰ ਲੱਗਦਾ ਜਿੰਨੇ ਆਪਣੀ ਜਿਹੜੀ ਆਪਣਾ ਰਾਹ ਸੀ ਵੱਡਾ ਉਹਦੇ ਤੇ ਪੂਰੇ ਲਾਈਕ ਜਿੰਨੇ ਘਰ ਸੀ ਸਾਰਾ ਨੰਬਰ ਦੱਸਿਆ ਹੋਇਆ ਸੀਗਾ ਤੇ
1: ਇੱਜ਼ਤ ਬੜੀ ਹੁੰਦੀ ਸੀ ਰੱਖੇ ਕਿੱਦਾਂ ਹੁੰਦੇ ਸੀ
2: ਬਹੁਤ ਵਧੀਆ ਉਹ ਜਿੱਦਾਂ ਨਾ ਕੋਸ਼ੀ ਨਾਲ ਵਾਈਟ ਕਲਰ ਦੇ ਤੇ ਉਹ ਇੱਕ ਨੀਚੇ ਹੁੰਦਾ ਸੀਗਾ ਇੱਕ ਫੋਨ ਦੇ ਉੱਪਰ ਢਕਿਆ ਹੁੰਦਾ ਸੀਗਾ ਡੇਲੀ ਸਾਫ਼ ਵੀ ਕਰਨਾ ਹੁੰਦਾ ਸੀ ਨਾ ਜਿੱਦਾਂ ਆਪਾਂ ਵੀ
1: ਬਹੁਤ ਸ਼ੁਕਰੀਆ ਵੀਰੇ ਬਹੁਤ ਮੁਹੱਬਤ ਬਹੁਤ ਪਿਆਰ ਤੇ ਇੰਨੇ ਬਹਾਨੇ ਆਪਾਂ ਸਾਰੇ ਜੁੜਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਜਲਦੀ ਤੁਹਾਨੂੰ ਨਾ ਇੱਕ ਹੋਰ ਖੁਸ਼ਖਬਰੀ ਖੁਸ਼ਖਬਰੀਆਂ ਹੈ ਹੀ ਬਹੁਤ ਹੁਣ ਤੇ ਖੁਸ਼ਖਬਰੀਆਂ ਹੋਣ ਹੀ ਤੇ ਚੰਗਾ ਲੱਗਦਾ ਸੋ ਸਾਰੇ ਜੁੜੇ ਰਿਹਾ ਕਰੋ ਵੀਰੇ ਬਹੁਤ ਮੁਹੱਬਤ ਬਹੁਤ ਪਿਆਰ ਬਹੁਤ ਸ਼ੁਕਰੀਆ
3: ਜਿਆਦਾ
1: ਮਾਡਰਨ ਹੋ ਗਏ
3: ਉਹਦੇ ਦੋ ਫੋਨ ਸੀਗੇ ਸਾਡੇ ਘਰੇ ਮੇਰੇ ਹਜੇ ਯਾਦ ਹੈ ਮੇਰੇ ਨੰਬਰ ਵੀ ਯਾਦ ਹੈ ਵੀ ਲਾਉਂਦੇ ਹੁੰਦੇ 0-16-66-233-909 ਯਾਦ ਸੀ ਮੇਰੇ ਤੇ ਉਹ ਨਾ ਪੁਰਾਣੀ ਯਾਦ ਆ ਗਈ ਦਿਮਾਗ ਚ ਅਸੀਂ ਨਿੱਕੇ ਜਿਹੇ ਹੁੰਦੇ ਸੀ ਅਸੀਂ ਨਾ ਕਿਤੇ ਨਾ ਕਿਤੇ ਨੰਬਰ ਲਾ ਲੈਂਦੇ ਘਰਦਿਆਂ
1: ਨੇ ਸਾਰੇ ਕਿਤੇ ਸੀ ਹਨਾ ਲੋਕ ਵਾਲਾ ਲੋਕ ਤੇ ਪੰਗਿਆਂ ਤੋਂ ਯਾਦ ਆਇਆ ਤੇ ਲੋਕ ਤੇ ਪੰਗਿਆਂ ਤੋਂ ਯਾਦ ਆਇਆ ਕਿ ਜਦੋਂ ਨਵੇਂ ਨਵੇਂ ਅਸੀਂ ਸਕੂਲ ਲੱਗੇ ਤੇ ਲੈਂਡਲਾਈਨ ਫੋਨ ਆਏ ਤੇ ਇੱਧਰ ਉੱਧਰ ਸਹੇਲੀਆਂ ਬੇਲੀਆਂ ਨੂੰ ਫੋਨ ਕਰਨੇ ਤੇ ਉਦੋਂ ਪਤਾ ਨਹੀਂ ਹੁੰਦਾ ਸੀ ਵੀ ਬਿੱਲ ਵੀ ਇੰਨੇ
0: ਆਉਂਦੇ। ਮੈਂ ਹੁਣ ਇੱਕ ਇੱਥੇ ਸਵਾਲ ਪੁੱਛਦਾ
1: ਤੇ ਬਿੱਲ ਆ ਗਿਆ ਬਹੁਤ ਜ਼ਿਆਦਾ ਤੇ ਰਾਤ ਰਾਤ ਭਰ ਗੱਲਾਂ ਕਰਨ ਨਾਲ ਬਿੱਲ ਆ ਗਿਆ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਫੋਨ ਨੂੰ ਲੋਕ ਵੀ ਲੱਗਿਆ ਤੇ ਨਾਲ ਛਿੱਤਰਪੌਲਾ ਵੀ ਹੋਇਆ। ਸੋ ਅੱਛਾ ਉਦੋਂ ਨਾ ਇੱਕ ਹੋਰ ਗੱਲ ਬੜੀ ਫੇਮਸ ਸੀਗੀ, ਉਦੋਂ ਕਈ ਵਾਰੀ ਕਿਸੇ ਰਿਸ਼ਤੇਦਾਰ ਨੇ ਫੋਨ ਨਾ ਕਰਨਾ ਜਾਂ ਕਰਨਾ, ਉਦੋਂ ਇੱਕ ਗੱਲ ਬੜੀ ਮਸ਼ਹੂਰ ਸੀ, ਬਹਾਨਾ ਬੜਾ ਚੱਲਦਾ ਹੁੰਦਾ ਸੀ ਕਿ ਨਹੀਂ ਵੀ ਅਸੀਂ ਤਾਂ ਫੋਨ ਕੀਤਾ ਸੀ, ਉਹ ਬਿੱਲਾਂ ਐਕਸਚੇਂਜ 'ਚ ਵੱਜੀ ਗਈਆਂ ਕਿਤੇ। ਹਾਂ ਉਹ ਚੱਲ ਜਾਂਦਾ ਸੀ ਕਿਉਂਕਿ ਉਹ ਹੈਪਨ ਹੁੰਦੀ ਰਹਿੰਦੀ ਸੀ ਨੋਰਮਲੀ। ਹਾਂ ਉਹ ਕਿਸੇ ਹੋਰ ਦੀਆਂ ਗੱਲਾਂ ਵੀ ਸੁਣ ਜਾਂਦੀਆਂ ਸੀਗੀਆਂ। ਤਾਰਾਂ ਜੁੜ ਜਾਂਦੀਆਂ ਸੀ ਏਦਾਂ ਗੱਲਾਂ ਕਿਸੇ ਪਰਿਵਾਰਾਂ ਦੀਆਂ, ਪਤਾ ਨੀ ਕੌਣ ਹੁੰਦੇ ਸੀ ਹਨਾ, ਉਹ ਕਿਤੇ ਤੁਸੀਂ ਸੁਣੀਆਂ ਏਦਾਂ ਵੀ ਕੰਨ ਲਾ ਕੇ ਸਵਾਦ ਜਿਹਾ ਆਉਂਦਾ ਵੀ ਕੀ ਚੁਗਲੀਆਂ ਕਰਦੇ ਆ ਜਾਂ ਕੋਈ ਗੱਲ। ਪਤਾ ਲੱਗ ਜਾਂਦਾ ਸੀ ਉਹਦਾ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ 905 ਵਾਲੀ ਲਾਈਨ ਅੱਜ ਸਾਡੀ ਕੱਟੀ ਹੋਈ ਹੈ ਅਤੇ ਕੌਲਾਂ ਬਹੁਤ ਆ ਰਹੀਆਂ। ਸੋ ਲੈਂਡਲਾਈਨਾਂ ਦੀ ਗੱਲ ਚੱਲਦੀ ਪਈ ਸਾਰਿਆਂ ਦੇ ਬਈ ਪੁਰਾਣੇ ਜਿਹੜੇ ਨਾ ਉਹ ਯਾਦਾਂ ਤਾਜ਼ੀਆਂ ਹੋ ਗਈਆਂ ਸਭ ਦੀਆਂ, ਪੁਰਾਣੀਆਂ ਲੈਂਡਲਾਈਨ ਦੀਆਂ ਯਾਦਾਂ ਅਤੇ ਲੈਂਡਲਾਈਨ ਨਾਲ ਉਹ ਬੱਲੇ ਬੱਲੇ। ਮਿੱਤਰ ਪਿਆਰੇ ਰੁਕ ਜਾਓ, ਥੋੜ੍ਹੀ ਜਿਹੀਆਂ ਬ੍ਰੇਕਾਂ ਮਾਰੋ, ਨੰਬਰ ਦੂਜੇ 'ਤੇ ਕਾਲ ਕਰ ਲਓ ਅਤੇ ਮੈਂ ਬੈਕ ਦੁਆਰਾ ਕਾਲ ਕਰੂੰਗਾ। ਬਹੁਤ ਸਾਰੀਆਂ ਕਾਲਸ ਆ ਰਹੀਆਂ ਜੀ ਬਾਈ ਜੀ, ਸਤਿ ਸ਼੍ਰੀ ਅਕਾਲ 1445 ਵਾਲਿਓ, ਸੁਮਨਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਆਪਣੇ ਵੀ ਲੱਗਿਆ ਹੋਇਆ ਸੀਗਾ ਜੀ 218-6-08
1: ਨੰਬਰ ਯਾਦ।
0: ਹਾਂਜੀ
4: ਹਾਂਜੀ ਭਾਜੀ ਬਿਲਕੁਲ ਯਾਦ ਹੈ ਜੀ ਨੰਬਰ।
1: ਕਿਆ ਬਾਤ। ਅੱਛਾ ਉਹ ਗੱਲਬਾਤ ਕਰ ਰਹੇ ਸੀਗੇ ਲੈਂਡਲਾਈਨ ਨਾਲ ਬੜੀਆਂ ਯਾਦਾਂ ਜੁੜੀਆਂ ਹੋਣੀਆਂ ਹਰ ਇਨਸਾਨ ਦੀਆਂ।
4: ਹਾਂਜੀ
1: ਤੁਹਾਡੀ ਕੋਈ ਯਾਦ ਹੈ ਕੋਈ ਐਸੀ ਲੈਂਡਲਾਈਨ ਨਾਲ ਜੁੜੀ?
0: ਪਹਿਲਾ ਨੰਬਰ ਕਿਹਨੂੰ ਲਾਇਆ
4: ਜੀ? ਹੈਗੀ ਆ ਤੇ ਯਾਦ ਬਹੁਤ ਖਤਰਨਾਕ ਜੁੜੀ ਹੋਈ ਹੈ ਜੀ। ਆਪਣੇ ਲੱਗਿਆ ਹੋਇਆ ਸੀ ਜਿਹੜਾ ਫੋਨ ਤੇ ਇੱਕ ਮਤਲਬ ਨੇੜੇ ਗੁਆਂਢੀ ਸੀਗਾ ਜੀ, ਉਹ ਕਿਤੋਂ ਨਾ ਜੋੜ ਜੋੜ ਤੋਂ ਯੂਜ਼ ਕਰੀ ਜਾਂਦਾ ਸੀਗਾ ਜੀ ਉਹ।
1: ਅੱਛਾ
4: ਪੜਾਉਂਦਾ ਸੀ ਭਾਜੀ? ਹਾਂਜੀ ਕੰਪਲੇਂਟ ਵੀ ਕੀਤੀ ਜੀ ਇੱਕ ਦੋ ਵਾਰੀ, ਪਰ ਉਹ ਫੜੇ ਨੀ ਗਿਆ ਜੀ, ਉਹਨਾਂ ਤੋਂ ਪਤਾ ਹੀ ਨੀ ਲੱਗਿਆ ਉਹਨਾਂ ਨੂੰ, ਤੇ ਫਿਰ ਆਪਾਂ ਬੰਦ ਹੀ ਕਰਵਾਤਾ ਸੀ ਉਸ ਤੋਂ ਬਾਅਦ ਭਾਜੀ, ਫਿਰ ਹੋਰ ਤਾਂ ਕੋਈ ਗੱਲ ਨੀ ਸੀਗਾ।
1: ਅੱਛਾ ਉਹ ਬਿੱਲ ਤੁਹਾਨੂੰ ਆਈ ਜਾਇਆ ਕਰੇ ਉਹਦਾ?
4: ਹਾਂਜੀ ਹਾਂਜੀ ਬਿਲਕੁਲ ਜੀ।
1: ਅੱਛਾ ਮੈਨੂੰ ਇਹ ਤਾਂ ਮੈਂ ਯਾਰ ਬਿਜਲੀ ਦੀਆਂ ਕੁੰਡੀਆਂ ਤਾਂ ਮੈਂ ਸੁਣਿਆ ਤੇ ਟੈਲੀਫੋਨ ਦੀਆਂ ਕੁੰਡੀਆਂ ਪਹਿਲੀ ਵਾਰ ਸੁਣਿਆ। ਸਹੀ ਗੱਲ ਹੈ, ਲੋਕੀ ਉੱਥੇ ਕ੍ਰੀਏਟਿਵ ਤੋਂ ਕ੍ਰੀਏਟਿਵ ਲੋਕ ਪਏ ਆ।
4: ਹਾਂਜੀ ਬਿਲਕੁਲ ਬਿਲਕੁਲ, ਉੱਥੇ ਦਾ ਭਾਜੀ ਬਹੁਤ ਕੰਮ ਖਰਾਬ ਹੋਇਆ ਪਿਆ ਅੱਜ ਕੱਲ੍ਹ।
1: ਚਲੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-3333 ਆਪਾਂ ਕੁੰਡੀਆਂ ਉਲਟੀਆਂ ਲਾ ਲਈਆਂ ਅੱਜ ਗੁਮਨਾਮ ਸਿੰਘ।
0: ਹਾਂਜੀ ਹਾਂਜੀ, ਉਦੋਂ ਦੇਖ ਲਓ ਬਲੌਕ ਕਰਨਾ ਕਿੰਨਾ ਸੌਖਾ ਸੀ, ਬਸ ਰਿਸੀਵਰ ਚੱਕ ਕੇ ਸਾਈਡ ਤੇ ਰੱਖ ਦਿੰਦੇ ਹੁੰਦੇ ਸੀ।
1: ਅੱਛਾ ਹਾਂ ਇਹ ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਬਾਅਦ ਚ ਉੱਤੇ ਰੱਖ ਦੇਣਾ ਨਾ, ਪਾਸੇ ਰੱਖ ਦੇਣਾ ਜੇ ਕਿਸੇ ਨੇ ਗੱਲ ਨਾ ਕਰਨੀ ਤੇ ਪਾਸੇ। ਇੰਨੇ ਵੀ ਚੰਗੇ ਵੇਲੇ ਨੀ ਜਿੰਨੇ ਤੁਸੀਂ ਕਹਿ ਗਏ ਹੋ, ਉਦੋਂ ਕਿਸੇ ਦਾ ਫੋਨ ਨਾ ਆਵੇ ਫੋਨ ਚੱਕ ਕੇ ਪਾਸੇ ਵੀ ਰੱਖ ਦਿੰਦੇ ਹੁੰਦੇ ਸੀ ਮਾਈਆਂ ਸਾਡੀਆਂ। ਸੋ ਸਤਿ ਸ਼੍ਰੀ ਅਕਾਲ ਜੀ, 5053 ਤੁਸੀਂ ਆਉਣੇ ਰਹੋ।
5: ਮੈਂ ਜਰਵਲ ਕਰਾਂ, ਉਹ ਲੇਡੀ ਸੀ, ਉਹ ਕੋਈ ਆਹ ਵਿੱਚ ਕੌਣ ਬੋਲੀ ਜਾਂਦਾ, ਬੋਲੀ ਜਾਂਦਾ, ਮੈਂ ਫਿਰ ਚੁੱਪ ਕਰ ਗਿਆ। ਉਹ ਸਾਡੇ ਗੁਆਂਢੀਆਂ ਦੇ ਮਤਲਬ ਸਵੇਰ ਕੋਈ ਜਾਣਕਾਰੀ, ਉਹਨਾਂ ਦੀ ਚੋਰੀ ਹੋ ਰਹੀ ਸੀਗੀਆਂ।
1: ਓਕੇ ਸੋ ਅੱਛਾ ਫਿਰ ਉਹ ਤਾਂ ਤੁਸੀਂ ਸੁਣੀਆਂ ਹੋਣੀਆਂ ਧਿਆਨ ਨਾਲ ਵੀ ਕੀ ਕਰ ਰਹੇ
5: ਦੋ ਪਾਰਟੀਆਂ ਹੈ ਨਾ ਵੱਖਰੀਆਂ ਮਤਲਬ ਕਾਲ ਕਰ ਰਹੀਆਂ ਸੀਗੀਆਂ ਮੇਰੇ ਵਿੱਚ ਕੋਈ ਨੰਬਰ ਐਡ ਨਹੀਂ ਕੋਈ ਕੁਝ ਨਹੀਂ ਸੀਗਾ
1: ਓਕੇ ਪਰ ਤੁਸੀਂ ਸੁਣ ਲਿਆ ਤੁਸੀਂ ਇੰਜੋਏ ਕੀਤਾ ਪੂਰਾ
5: ਇੰਜੋਏ ਕੀਤਾ
1: ਤੁਸੀਂ ਕਿੰਨੇ ਸਾਲਾਂ ਬਾਅਦ ਇਸ ਚੀਜ਼ ਨੂੰ ਮੰਨ ਰਹੇ ਹੋ
5: ਇਹ ਲਗਭਗ 26 ਤੋਂ 31 ਸਾਲ ਹੋ ਗਏ ਮੇਰੇ ਖਿਆਲ ਜੀ
1: ਹੁਣ ਤਾਂ ਉਹਨਾਂ ਨੂੰ ਦੱਸ ਵੀ ਦੇਵੋਗੇ ਤਾਂ ਉਹਨੂੰ ਪਤਾ ਨਹੀਂ ਮਹਿਸੂਸ ਹੀ ਨਹੀਂ ਹੋਣਾ ਕੁਝ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮੱਚ ਯਾਰ ਕਿੰਨੀਆਂ ਪਿਆਰੀਆਂ ਯਾਦਾਂ ਜੁੜੀਆਂ ਸਭ ਤੋਂ ਜ਼ਿਆਦਾ ਲੈਂਡਲਾਈਨ 'ਤੇ ਫੋਨ ਤੁਸੀਂ ਕਿਸ ਨੂੰ ਕਰਦੇ ਸੀ ਗੁਮਨਾਮ
0: ਮੈਂ ਫਾਦਰ ਸਾਹਿਬ ਨੂੰ ਕਰਦਾ ਸੀ ਉਹਨਾਂ ਪੁੱਛਣਾ ਵੀ ਕਦੋਂ ਆਉਣਾ ਅਤੇ ਕੀ ਹਾਲ ਚਾਲ ਨੇ
1: ਫਾਦਰ ਸਾਹਿਬ ਕਿੱਥੇ ਸੀ ਤੁਹਾਡੇ
0: ਫਾਦਰ ਸਾਹਿਬ ਮੇਰੇ ਟਰਾਂਸਪੋਰਟ 'ਚਲਾਉਂਦੇ ਸੀ ਕਈ ਵਾਰ ਉਹ ਹਫ਼ਤੇ ਹਫ਼ਤੇ ਲਈ ਬਾਹਰ ਹੁੰਦੇ ਸੀ
1: ਅੱਛਾ ਇਹ ਵੀ ਸਵਾਲ ਆ ਕਿ ਤੁਹਾਡੇ ਲੈਂਡਲਾਈਨ ਤੋਂ ਜ਼ਿਆਦਾ ਕਾਲ ਕਿਹਨੂੰ ਕਰਦੀ ਸੀ ਕਿਉਂ ਕਰਦੀ ਸੀ ਐਸੀ ਕੋਈ ਐਸਾ ਜਿਹਨੂੰ ਤੁਸੀਂ ਕਾਲ ਲਾਈ ਰੱਖਣੀ ਰਾਤ ਨੂੰ ਦਿਨੇ
0: ਰਾਤ ਨੂੰ
1: ਸ਼ਾਮੀ ਸ਼ਾਮਾਂ ਨੂੰ ਅਫਕੋਰਸ ਸਕੂਲਾਂ ਸਕਾਲਾਂ ਤੋਂ ਆ ਕੇ ਰਾਤ ਨੂੰ
0: ਪਰ ਦੇਖ ਲਓ ਉਦੋਂ ਚਾਹੇ ਪੀਸੀਓ ਵਗੈਰਾ ਤੇ ਪੇਡ ਸੀਗਾ ਪਰ ਲੋਕੀ ਪੇ ਕਰਦੇ ਸੀ ਕਿਸੇ ਨਾਲ ਗੱਲ ਕਰਨ ਅੱਜ ਕੱਲ੍ਹ ਸਭ ਕੁਝ ਮੁਫ਼ਤ ਆ ਫਿਰ ਵੀ ਲੋਕੀ ਗੱਲ ਨਹੀਂ ਕਰਦੇ ਫਿਰ ਵੀ ਫੋਨ ਨਹੀਂ ਲਾਉਂਦੇ
1: ਵੱਡੀ ਗੱਲ ਕਹਿ ਗਿਆ ਤੂੰ
0: ਹਾਂਜੀ ਮੈਂ ਸੱਚ ਕਹਿ ਰਿਹਾ ਉਦੋਂ ਲੋਕੀ ਆਪਦੀ ਕਿਰਤ ਕਮਾਈ ਦਾ ਪੈਸਾ ਵੀ ਖਰਚ ਲੈਂਦੇ
1: ਸੀ ਪੇਡ ਸੀ ਉਦੋਂ ਅਸੀਂ ਕਾਲਾਂ ਪੀਸੀਓ ਤੋਂ ਜਾ ਸ਼ਹਿਰ ਜਾ ਕਰਨੀਆਂ
0: ਹਾਂਜੀ ਕਈ ਵਾਰ ਕਿਲੋ ਕਿਲੋਮੀਟਰ ਤੇ ਪੀਸੀ ਹੁੰਦੇ
1: ਹੁਣ ਤਾਂ ਸਾਡੇ ਹੱਥ ਹੀ ਪੀਸੀ
0: ਹੁਣ ਆਪਾਂ ਫੋਨ ਨਹੀਂ ਲਾਉਂਦੇ
1: ਲਾਉਂਦੇ ਨਹੀਂ
0: ਕਿਤੇ ਨਾ ਕਿਤੇ ਆਪਣੀ ਲਾਈਨ ਡਿਸਕਨੈਕਟ ਹੋ ਗਈ
1: ਹਾਂ ਅੰਦਰੋਂ ਅਸੀਂ ਡਿਸਕਨੈਕਟ ਹੋ ਗਏ ਬਹੁਤ ਬਹੁਤ ਖੂਬ ਗੱਲ ਬੜੀ ਸਿਆਣੀਆਂ ਗੱਲਾਂ ਕਰਨ ਲੱਗ ਗਿਆ ਤੂੰ ਕਹਿੰਦਾ
0: ਤੁਹਾਡੀ ਸੰਗਤ ਦਾ ਅਸਰ ਹੈ ਜੀ
1: ਕਿੱਥੋਂ ਲਿਆ ਰਿਹਾ ਇੰਨਾ ਗਿਆਨ ਕੱਢ ਕੱਢ ਕੇ ਜੀ 57 ਬਾਈ ਵਾਲਿਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
6: ਵਧੀਆ ਸਰ ਤੁਸੀਂ ਬੋਲਦਾ
1: ਓ ਕੀ ਬਾਤ ਆ ਠੀਕ ਹੋ
6: ਜੀ
1: ਚੜ੍ਹਦੀ ਕਲਾ ਚੋ
6: ਜੀ
1: ਲੈਂਡਲਾਈਨ ਬਾਰੇ ਦੱਸੋ ਕੋਈ ਗੱਲਬਾਤ
6: ਲੈਂਡਲਾਈਨ ਨਾ ਮਤਲਬ ਮੇਰੇ ਪਾਪਾ ਨੇ 1984 ਚ ਬਿਜ਼ਨਸ ਸਟਾਰਟ ਕੀਤਾ ਸੀਗਾ ਇੰਡੀਆ ਪ੍ਰਿੰਟਿੰਗ ਪ੍ਰੈਸ ਦਾ
1: ਜੀ
6: ਤੇ ਉਦੋਂ ਉਸ ਟਾਈਮ ਲੈ ਕੇ ਆਏ ਸੀਗੇ ਮਤਲਬ ਉਹ ਲੈਂਡਲਾਈਨ ਉੱਥੇ
1: ਜੀ
6: ਹਾਂ ਤੇ ਸਾਡੇ ਪ੍ਰਿੰਟਿੰਗ ਪ੍ਰੈਸ ਦੀ ਸ਼ੋਪ ਸੀਗੀ ਤੇ ਨਾਲ ਲੈਂਡਲਾਈਨ ਸੀਗਾ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਲੈਂਡਲਾਈਨ ਸੀਗਾ ਨਾ ਉਸ ਟਾਈਮ ਦਾ ਪਾਪਾ ਨੇ ਹੁਣ ਵੀ ਸੰਭਾਲ ਕੇ ਘਰੇ ਰੱਖਿਆ ਵਾ
1: ਅੱਛਾ ਹੁਣ ਯਾਰ ਬੜੀਆਂ ਖੂਬਸੂਰਤ ਨਿਊਜ਼ਾਂ ਮਿਲੀਆਂ ਹੋਣੀਆਂ ਉਹਦੇ ਤੇ ਕਰਮਾਂ ਵਾਲਾ ਹੋਣਾ ਬਜ਼ੁਰਗ ਦੇਖੋ ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਨਾ ਸਾਡੇ ਬਜ਼ੁਰਗ ਬਜ਼ੁਰਗ ਹੀ ਰੱਖ ਸਕਦੇ ਸੀ ਸਾਡੇ ਵਿੱਚ ਇੰਨਾ ਮਾਜ਼ਨਾ ਨਹੀਂ
6: ਮੇਰੇ ਖਿਆਲ ਨੂੰ ਵਾਈਟ ਕਲਰ ਦਾ ਹੋਣਾ ਜਦੋਂ ਪਾਪਾ ਲੈ ਕੇ ਆਏ ਹੋਣੇ ਆ
1: ਹੁਣ
6: ਉਹ ਮਤਲਬ ਕਲਰ ਵੀ ਚੇਂਜ ਹੋ ਗਿਆ ਉਹਨਾਂ ਦਾ ਯੈਲੋ ਕਲਰ ਹੋ ਗਿਆ
1: ਦੇਖ ਲਓ
6: ਨਾ ਮਤਲਬ ਆਪਾਂ ਕਿੱਦਾਂ ਮਤਲਬ ਪੁਰਾਣਾ ਸਮਾਨ ਮਤਲਬ ਕੋਈ ਲੱਭਦੀਆਂ ਮੰਮੀ ਕੋਈ ਦੇਖਣ ਲਈ ਤਾਂ ਉਹ ਆ ਜਾਂਦਾ ਅੱਗੇ
1: ਮੈਂ ਇੱਕ ਮੁਹਤਰਮਾ ਨੂੰ ਮਿਲਿਆ ਅੱਜ ਪਾਕਿਸਤਾਨ ਤੋਂ ਸਨ ਉਹ ਵੀ ਇਹੀ ਗੱਲ ਕਹਿ ਰਹੇ ਸੀ ਕਹਿੰਦੇ ਜਿਹੜਾ ਇਤਰਾਮ ਸੀ ਨਾ ਜਿਹੜੀ ਮੁਹੱਬਤ ਸੀ ਜਿਹੜੀ ਚਾਹਤ ਸੀ ਉਹ ਇੱਕ ਉਮਰ ਦਰਾਜ ਲੋਕਾਂ 'ਚ ਰਹਿ ਗਈ ਜਿਹੜਾ ਇੱਕ ਉਮਰ ਦਾ ਪੜਾਅ ਸੀਗਾ ਜਿਹੜੇ ਅੱਜ ਤੋਂ 45 ਜਾਂ 50 ਜਾਂ 55 ਸਾਲ ਵਾਲੇ ਜਿਹੜੇ ਲੋਕ ਆ ਉਸ ਤੋਂ ਪੁਰਾਣੇ ਲੋਕ ਜਾਂ ਉਹ ਲੋਕ 90s ਤੋਂ ਪਹਿਲਾਂ ਵਾਲੇ ਉਹਨਾਂ ਦੇ ਵਿੱਚ ਹੀ ਜਿਹੜਾ ਮੁਹੱਬਤ ਦਾ ਬੀਜ ਹੈ ਨਾ ਸਿਰਫ ਉਹਨਾਂ 'ਚ ਹੀ ਰਹਿ ਗਿਆ ਜੈਨਜ਼ੀ ਤਾਂ ਬਸ ਮੈਨੂੰ ਲੱਗਦਾ ਕਿ ਜਿੰਨੀ ਗਹਿਰਾਈ ਨਾਲ ਜਿੰਨੀ ਡੂੰਘਾਈ ਨਾਲ ਆਪਾਂ ਸੋਚ ਪਾਉਣੇ ਆ ਰਿਸ਼ਤਿਆਂ ਦੀ ਤਹਿਜ਼ੀਬ ਰਿਸ਼ਤਿਆਂ ਨੂੰ ਆਪਾਂ ਜਿਉਣਾ ਰਿਸ਼ਤਿਆਂ ਨੂੰ ਮਾਨਣਾ ਰਿਸ਼ਤਿਆਂ ਦੀ ਗੱਲਬਾਤ ਪਿਆਰ ਸਨੇਹ ਮੁਹੱਬਤ ਗੂੜਤਾ ਨੇੜਤਾ ਚਾਹਤ ਇਹ ਅੱਜ ਕੱਲ੍ਹ ਬਹੁਤੇ ਮਾਇਨੇ ਨਹੀਂ ਰੱਖਦੀਆਂ ਨਵੀਂ ਜਨਰੇਸ਼ਨ ਵਾਸਤੇ
6: ਈਵਨ ਨਾ ਮੇਰੇ ਪਾਪਾ ਨੇ ਨਾ ਮਤਲਬ ਜੇ ਜਦੋਂ ਉਹਨਾਂ ਦੀ ਮੈਰਿਜ ਹੋਈ ਸੀਗੀ ਜਦੋਂ ਸਟਾਰਟਿੰਗ ਚ ਤੋਂ ਗਿਫਟ ਗੋਡ ਦਿੱਤੇ ਉਹਨਾਂ ਨੇ ਉਹ ਵੀ ਸਾਂਭ ਕੇ ਰੱਖਿਆ ਹੁਣ ਤੱਕ
1: ਕੀ ਬਾਤ ਹੈ ਕੀ ਬਾਤ ਹੈ ਸੋ ਉਹ ਇਨਸਾਨ ਸੀ ਉਹ ਐਸੇ ਉਹਨਾਂ ਦੇ ਵਿੱਚ ਨਾ ਇੱਕ ਦੂਜੇ ਨੂੰ ਇੱਜ਼ਤ ਦੇਣਾ
0: ਹਾਂਜੀ
1: ਤੇ ਇੱਕ ਦੂਜੇ ਦੀ ਇੱਜ਼ਤ ਨੂੰ ਬਰਕਰਾਰ ਰੱਖਣਾ ਇਹ ਦੋਨੋਂ ਚੀਜ਼ਾਂ ਬੜੀਆਂ ਬੜੀਆਂ ਉਹਨਾਂ ਨੂੰ ਸਾਹਮਣੇ ਆਉਂਦੀਆਂ ਸਨ ਸੋ ਬਹੁਤ
6: ਦੱਸਦੇ ਪਿਆਰ ਕਰਨਾ ਕੋਈ ਨਹੀਂ ਹੁੰਦਾ ਵੀ ਜਿਸਮਾਨੀ ਪਿਆਰ ਹੁੰਦਾ ਵੀ ਤੁਸੀਂ ਇੱਕ ਦੂਜੇ ਦੀ ਕੇਅਰ ਕਰੋ ਮਤਲਬ ਕਾਫੀ ਚੀਜ਼ਾਂ ਦੱਸਦੇ ਰਹਿੰਦੇ ਇੱਦਾਂ
1: ਵਧੀਆ ਗੱਲ ਆ ਚੰਗੀ ਗੱਲ ਆ ਸੋ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮੱਚ ਬਹੁਤ ਮੁਹੱਬਤ ਬਹੁਤ ਪਿਆਰ ਤੇ ਸੁਣਦੇ ਰਹੋ ਤੇ ਤੁਸੀਂ ਮਾਸਟਰ ਸਲੀਮ ਦੇ ਸ਼ੋਅ ਤੇ ਨਹੀਂ ਆਏ ਮੈਂ ਵੇਟ ਕਰਦਾ ਰਿਹਾ ਤੁਹਾਡੀ
6: ਨਹੀਂ ਐਕਚੁਅਲੀ ਪਤਾ ਕੀ ਹੋਇਆ ਮੈਂ ਇੱਥੇ ਆਇਆ ਸੀਗਾ ਮੈਂ ਸਿਰਫ 5 ਮਿੰਟ ਲਈ ਉੱਥੇ ਤੇ ਨਾਲ ਹੀ ਮੈਂ ਕਿਉਂ ਚੱਲ ਗਿਆ ਕਿਉਂਕਿ ਨੈਕਸਟ ਡੇ ਨਾ ਮੇਰੇ ਫਰੈਂਡ ਨੇ ਆਸਟ੍ਰੇਲੀਆ ਜਾਣਾ ਸੀਗਾ
1: ਜੀ
6: ਤੇ ਉਹ ਕਹਿਣ ਲੱਗਾ ਵੀ ਨਹੀਂ ਆਪਾਂ ਅੱਜ ਮਿਲ ਲੈਂਦੇ ਆ ਕਿਉਂਕਿ ਉਹ ਬ੍ਰੈਂਪਟਨ ਸੀਗਾ ਤੇ ਮੈਂ ਹੈਮਿਲਟਨ ਨਹੀਂ ਰਹਿੰਦਾ ਤਾਂ ਕਰਕੇ
1: ਓਕੇ ਤੇ ਫਿਰ ਕੋਈ ਨਹੀਂ ਹੁਣ ਤੁਹਾਨੂੰ ਆਰਨੇਤ ਵਿਖਾਵਾਂਗੇ ਸੋ ਆਰਨੇਤ ਬਾਈ ਜੀ ਆ ਰਹੇ ਆ ਆਪਣੇ ਕੋਲੇ ਅਕਤੂਬਰ ਚ ਤੇ ਆਰਨੇਤ ਫਿਰ ਤੁਹਾਨੂੰ
6: ਸੁਣਾਵਾਂਗੇ ਜੀ ਤਾਂ ਇੰਸਟਾਗ੍ਰam ਤੇ ਪੋਸਟ ਵੇਖੀ ਸੀਗੀ
1: ਜੀ ਜੀ ਤੇ ਬਸ ਜਲਦੀ ਆਪਾਂ ਲੈ ਕੇ ਆ ਰਹੇ ਹਾਂ ਆਰਨੇਤ ਬਾਈ ਨੂੰ ਜੋ ਅਕਤੂਬਰ ਦੇ ਵਿੱਚ ਲੈਂਡ ਹੋ ਜਾਣਾ ਤੇ ਐਂਡ ਆਫ ਅਕਤੂਬਰ ਆਪਾਂ ਕਨਸਰਟ ਕਰਾਵਾਂਗੇ ਬਾਈ ਦਾ ਘੈਂਟ ਤੇ ਆਰਨੇਤ ਬਾਈ ਦੇ ਗਾਣੇ ਤਾਂ ਫਿਰ ਤੁਹਾਨੂੰ ਪਤਾ ਘੈਂਟ ਹੀ ਹੁੰਦੇ ਆ ਇੱਕ ਤੁਹਾਨੂੰ ਪਤਾ ਇੱਕ ਹਰਿਆਣਵੀ ਬਾਈ ਦੇ ਨਾਲ ਕਲੈਬ ਆਇਆ, ਇਹਨਾਂ ਦਾ ਇੱਕ ਗਾਣਾ ਆਇਆ ਹੋਇਆ, ਯਾਦ ਹੈ ਕਿਸਨੂੰ? ਆਰਨੇਤ ਬਾਈ ਨਾਲ, ਇੱਕ ਹਰਿਆਣਵੀ ਸਿੰਗਰ ਦੇ ਨਾਲ। ਮੈਨੂੰ ਸਰਚ ਕਰਕੇ ਦੱਸਿਓ ਜ਼ਰੂਰ, ਕਿਉਂਕਿ ਬਾਈ ਦੇ ਨਾਲ ਆਇਆ ਹੋਇਆ, ਮੈਨੂੰ ਯਾਦ ਨਹੀਂ ਆ, ਉਹ ਵੀ ਸੁਣਾਂਗੇ ਆਪਾਂ, ਕਿਉਂਕਿ ਹਰਿਆਣਵੀ ਵੀਰਾਂ ਨੂੰ ਵੀ ਪਸੰਦ ਆਊਗਾ, ਕਿਉਂਕਿ ਹਰਿਆਣਵੀ ਸਿੰਗਰ ਆ ਕੋਈ, ਉਹਦੇ ਨਾਲ ਬਾਈ ਉਹਨਾਂ ਨੇ ਗਾਇਆ ਹੋਇਆ ਗੀਤ ਹੈ। ਅਤੇ ਹਰਿਆਣਵੀ ਕੋਈ ਰੈਪਰ ਆ ਤੁਹਾਡਾ, ਆਈ ਥਿੰਕ, ਆਈ ਨੋ, ਬੜਾ ਮਸ਼ਹੂਰ, ਅਤੇ ਉਹਦੇ ਨਾਲ ਬਾਈ ਉਹਨਾਂ ਦਾ ਆਰਨੇ ਦਾ ਕੋਈ ਸੌਂਗ ਆਇਆ, ਅਤੇ ਲੱਭਿਆ ਤਾਂ ਮੈਨੂੰ ਦੱਸਿਓ ਵੀਰੇ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। ਸੋ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ। ਦੇਖੋ ਫੋਨ ਤੋਂ ਬਿਨਾਂ ਹੀ ਅੱਜ ਗੱਲਾਂ ਕਰ ਲਈਆਂ ਆਪਾਂ।
0: ਹਾਂਜੀ,
1: ਕਹਿੰਦੇ ਜਿਹੜੀ ਜਿੱਥੇ ਚਾਹ ਉੱਥੇ ਰਹੋ,
0: ਜਿੱਥੇ ਚਾਹ ਉੱਥੇ ਰਹੋ।
1: ਤੁਸੀਂ ਨੀਅਤ ਹੋਣੀ ਚਾਹੀਦੀ ਹੈ ਗੱਲ ਕਰਨ ਦੀ। ਆਪਾਂ ਅਜੇ ਵੀ ਜੇ ਕਿਸੇ ਨੇ ਭਾਈ, ਮੈਨੂੰ ਮਿਸ ਕਾਲ ਆਈਆਂ ਪਹਿਲਾਂ ਬਹੁਤ ਸਾਰੀਆਂ, ਉਹਨਾਂ ਨਾਲ ਗੱਲਬਾਤ ਕਰ ਲਈਏ। ਜੀ ਤੁਸੀਂ 57-23-33 ਵਾਲੇ ਕਾਲ ਕਰ ਸਕਦੇ ਹੋ, 437-870-0001 4378700000 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ, ਅਤੇ ਗੱਲਾਂ ਬਾਤਾਂ ਚੱਲ ਰਹੀਆਂ ਅੱਜ।
0: ਹਾਂਜੀ, ਮੇਰਾ ਨੰਬਰ ਵੀ ਦੇ ਦਿਓ ਜੀ, ਇਨ ਕੇਸ ਤੁਹਾਡਾ ਬਿਜ਼ੀ ਹੋ ਰਿਹਾ, ਬਹੁਤ ਜ਼ਿਆਦਾ ਲਾਈਨਾਂ
1: ਦੇ ਦਿਓ ਸਰ।
0: 437-518-4313
1: ਕੱਲਾ ਕੱਲਾ ਬੋਲੋ।
0: 437-518-4313
1: ਬਾਤ ਆ, ਨੰਬਰ ਤੁਸੀਂ ਬੜੇ ਸੁਰ 'ਚ ਦੱਸਿਆ।
0: ਜ਼ਿੰਦਗੀ ਸੁਰ 'ਚ ਹੀ ਚਾਹੀਦੀ ਹੈ ਜੀ।
1: ਕਿਆ ਬਾਤ ਆ, ਚਾਹੀਦੀ ਤਾਂ ਵਾਕਈ ਸੁਰ 'ਚ, ਪਰ ਸੁਰ ਹਿੱਲੇ ਪਏ ਆ, ਸੁਰ ਵਿਗੜੇ ਪਏ ਆ। ਸੋ ਰੀਲ ਗਾਣੇ ਦੀ ਫਰਮਾਇਸ਼ ਆ ਰਹੀ ਯਾਰ ਆਰਨੇਤ ਦੀ, ਅਤੇ ਉਹ ਲਾ ਦਈਏ। ਅਤੇ 5722 ਵਾਲੇ ਬਾਈ ਜੀ ਆ ਗਏ, ਮੈਨੂੰ ਲੱਗਦਾ ਇਹ ਮੈਂ ਆਪਾਂ ਸਵਾਲ ਪਾਇਆ ਸੀ ਨਾ ਆਰਨੇਤ ਦੇ ਬਾਈ ਵਾਲਾ। ਜੀ ਵੀਰੇ, ਲਫੜਾ ਉਹ ਹਰਿਆਣਵੀ ਸਿੰਗਰ ਦਾ ਨਾਮ ਕੀ ਆ?
7: ਹਰਿਆਣਵੀ ਸਿੰਗਰ ਦਾ ਨਾਮ ਆ ਕੇੜੀ ਰੋਕ।
1: ਕੇੜੀ ਰੋਕ, ਚੰਗਾ ਵਧੀਆ ਸਿੰਗਰ ਆ ਉਹ, ਮੈਨੂੰ ਲੱਗਦਾ ਆਵਾਜ਼ ਵਧੀਆ ਮੁੰਡੇ ਦੀ। ਜੀ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਅਤੇ ਆਪਾਂ ਇਹ ਵੀ ਸੁਣਾਂਗੇ ਬਾਈ ਆਰਨੇਤ ਜਦੋਂ ਆਇਆ ਨਾ ਇੱਥੇ, ਆਪਾਂ ਕਹਾਂਗੇ ਬਾਈ ਇਹ ਜ਼ਰੂਰ ਸੁਣਾਓ।

0: रेडियो में आपका नंबर सुना था पाजी।
1: हाँ जी सर, तुम आने हो?
0: हाँ जी सर, कैसे हो सर?
2: जी सर बढ़िया, आप सुनाइए।
0: ठीक है, पंजाबी तो नहीं आती सर।
2: जी सर, हमें हिंदी आती है, पर हमारी हिंदी कभी वो है कि ना लांगा जाता है ना टापा जाता है।
1: ये कैसा टोआ पाटा है?
2: ये कैसा टोआ पाटा है?
0: अच्छा लगा सर आपका प्रोग्राम तो सुनते, फर्स्ट टाइम सुनके।
2: थैंक यू सर, बहुत शुक्रिया सर। आपने वो, हम बात कर रहे थे लैंडलाइन फोन की, उस जमाने की, तो आपको वो जमाना याद है लैंडलाइन वाला?
0: हाँ जी सर, मेरे घर में लैंडलाइन फोन हुआ करता था। आई एम टॉकिंग अबाउट 2002, जब हमारे यहाँ पे राइड्स भी हुए थे गुजरात में
2: जी,
0: और उस टाइम पे बहुत कम लोगों के पास लैंडलाइन हुआ करते थे।
2: तो
0: आई रिमेम्बर मेरे ग्रैंडफादर का घर और आस पास के काफी लोग बहुत परेशान हुआ करते थे, उन्हें कॉल करने होते था।
2: हाँ,
0: when we used to call out for help, so they used to use our landline.
2: कोई और कॉल ना करे।
0: हाँ जी सर।
2: अच्छा, वो
0: थोड़ा लो आ रहा है सर, माफी चाहता हूँ
2: जी, मेरा आवाज आपको सही नहीं आ रहा जी। अभी आ रहा है ना, वो मैं कह रहा हूँ कि उस टाइम ना जब लोग बहुत परेशान करते थे, बार बार कॉल करते, लंबी कॉल करते, फिर हमारे घर में जो दादियां मौसियां आंटियां हुए करती, वो फोन को साइड पर रख देती हैं, इसको इसका फोन आ नहीं रही, ऐसा भी होता था ना।
0: मेरे ग्रैंड मदर भी वो ऐसा ही करते थे।
2: हाँ, पर वो समय अच्छे थे। आपका नाम क्या जी?
0: तारिक।
2: तारिक, वो समय अच्छे थे ना?
0: जी सर बिल्कुल,
2: बहुत खूबसूरत अच्छे समय थे,
0: बहुत खूबसूरत अच्छे समय है सर।
2: लोग अच्छे थे, लोगों में मोहब्बत बहुत ज्यादा थी, एक दूसरे का वो मोहब्बत रखते थे, इतराम करते थे। बहुत शुक्रिया सर, थैंक यू सो मच।
0: थैंक यू सो मच सर, थैंक्स फॉर।
2: सर जुड़े हो रेडियो प्रोग्राम उड़ान दे नाल, एम 530 तो प्रभ संधु दे नाल, और मेरा साथ गुमनाम दे रहे ने, ते गल्लां रातां चल रही जी लैंडलाइन फोन दे उपर। लैंडलाइन फोन दे नाल थोड़ी कोई याद जुड़ी है तो जरूर साडे नाल सांझी करो। ते लैंडलाइन फोनां दे ना मेरे सामने वो सीन आ गया उस तरह ही गुमनाम, ओदा ही वो क्रोशिए दे नाल फुल्लां गुलाबी फुल कढे होए आ, ते वो उपर उन्न दा तौलिया जिहा पाया होया
1: जी। ਹੁਣ ਤੁਹਾਨੂੰ ਇੱਕ ਇਹ ਵੀ ਦੱਸ ਦਿੰਦਾ, ਜਿਵੇਂ ਆਪਣੇ ਆਪਣੀ ਜੋੜੀ ਆ ਨਾ, ਉਵੇਂ ਲੈਂਡਲਾਈਨ ਦੇ ਫੋਨ ਨਾਲ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਹੁੰਦੀ ਸੀ, ਉਹ ਸੀ ਨੰਬਰਾਂ ਵਾਲੀ ਕਾਪੀ,
2: ਡੈਰੀ
1: ਡੈਰੀ
2: ਜਿਹਦੇ ਸਾਡੇ ਬਾਪੂ ਦਾ ਜੀ ਵੀ ਰੱਖਦੇ
1: ਆ। ਹਾਂ, ਬਾਪੂ ਕਈ ਵਾਰ ਗੀਜੇ ਚੋਂ ਕੱਢਦੇ ਹੁੰਦੇ ਸੀ, ਬੇਟਾ ਨੰਬਰ ਲਾ ਦੋ।
2: ਅੱਛਾ, ਵੈਸੇ ਉੱਥੇ ਜਾਂਦਾ ਨਾ ਫੋਨ ਦੇ ਆਲੇ ਦੁਆਲੇ ਜਿੱਥੇ ਜਿਹੜੀ ਕੰਧ ਦੇ ਆਲੇ ਦੁਆਲੇ ਫੋਨ
1: ਬੰਨੀ ਹੁੰਦੀ ਸੀ,
2: ਨਹੀਂ ਉੱਥੇ ਲਿਖੇ ਵੀ ਕੰਧ ਹੀ ਲਿਖਦੇ
1: ਹਨਾ, ਲਿਖੇ ਵੀ ਹੁੰਦੇ ਸੀ ਕਈ ਵਾਰ, ਡੈਰੀ ਤੇ ਲਿਖੇ ਹੁੰਦੇ ਸੀ, ਕਈ ਵਾਰ ਪਰਚੀ ਤੇ ਲਿਖੇ ਹੁੰਦੇ ਸੀ ਬਹੁਤ। ਕਈ ਵਾਰ ਸਾਡੇ ਘਰੋਂ ਜਦੋਂ ਮੇਰੀ ਮਦਰ ਨੇ ਕਹਿਣਾ ਕਿ ਜਾ ਆਪਣੇ ਫਾਦਰ ਸਾਹਿਬ ਨੂੰ ਪੁੱਛ ਕੇ ਆ ਵੀ ਕਦੋਂ ਆਉਣਗੇ ਜਾਂ ਕੀ ਹਿਸਾਬ ਕਿਤਾਬ ਆ
2: ਜੀ,
1: ਫਿਰ ਉਹਨਾਂ ਨੇ ਮੈਨੂੰ ਪਰਚੀ ਦੇ ਉੱਤੇ ਨੰਬਰ ਲਿਖ ਕੇ ਆਉਣਾ। ਕਈ ਵਾਰ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨੀ, ਗਲਤ ਲੱਗ ਜਾਣਾ, ਰੋਂਗ ਨੰਬਰ ਲੱਗ ਜਾਣੇ।
2: ਅੱਛਾ, ਰੋਂਗ ਇਹ ਇੱਕ ਗੱਲ ਹੈ, ਰੋਂਗ ਨੰਬਰ ਲੱਗ ਜਾਣਾ ਅੱਗੋਂ ਕਿਸੇ ਪਿਆਰੇ ਇਨਸਾਨ ਨੇ ਬੋਲਣਾ ਫਿਰ ਬੜੀ ਕਿਰਿਆਸਤੀ।
1: ਹਾਂਜੀ,
2: ਅਸੀਂ ਕਿੱਥੋਂ ਬੋਲਦੇ ਹਾਂ ਜੀ, ਗਲਤੀ ਨਾਲ ਲੱਗ ਗਿਆ, ਫਿਰ ਕੱਟਣ ਨੂੰ ਜੀ ਨਾ ਕਰਨਾ,
1: ਕੱਟਣ ਨੂੰ ਜੀ ਨਾ
2: ਕਰਨਾ, ਐਵੇਂ ਹੁਣ ਪੁਰਾਣੀਆਂ ਗੱਲਾਂ ਨਾ ਛੇੜ ਲਿਓ। ਸੋ ਬਥੇਰਿਆਂ ਦੇ ਤਾਂ ਲੀੜੇ ਵੀ ਪਾਟੇ ਹੋਣੇ ਇਹਨਾਂ ਚੱਕਰਾਂ 'ਚ। ਸੋ ਸਾਡਾ ਨਾ ਇੱਕ ਦੋਸਤ ਸੀ, ਚਲੋ ਇਹ ਨਹੀਂ ਵੇ ਗੱਲ ਥੋੜ੍ਹੀ ਜਿਹੀ ਹੋ ਜਾਣੀ ਆ, ਟੇਢੀ ਸਮਾਂ ਆਪਣੇ ਕੋਲ ਰਹਿ ਗਿਆ ਸਿੱਧਾ, ਅਤੇ ਗੱਲ ਟੇਢੀ ਆ, ਲੰਬੀ ਹੋ ਜਾਣੀ ਆ। ਸੋ 905-673 ਵਾਲੀਆਂ ਲਾਈਨਾਂ ਅੱਜ ਤੁਸੀਂ ਨਾ ਲਾਓ, ਅੱਜ ਤੁਸੀਂ 437-0001 ਵਾਲੀ ਕਾਲ ਲਾ ਕੇ ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਗੱਲਾਂ ਬਾਤਾਂ ਚੱਲ ਰਹੀਆਂ ਲੈਂਡਲਾਈਨ ਫੋਨ ਦੀਆਂ ਯਾਦਾਂ, ਅਤੇ ਕੀ ਤੁਹਾਨੂੰ ਤੁਹਾਡੇ ਲੈਂਡਲਾਈਨ ਦਾ ਨੰਬਰ ਯਾਦ ਆ? ਬਹੁਤ ਸਾਰੇ ਗੱਭਰੂ ਨੂੰ ਤਾਂ ਯਾਦ ਆ, ਅੱਜ ਇਹਨਾਂ ਨੂੰ ਨਹੀਂ ਯਾਦ, ਉਹਨੂੰ ਤਾਂ ਕਾਲ ਹੀ ਨਹੀਂ ਕਰਨੀ।
1: ਕਿਉਂ ਜੀ?
2: ਉਹਨਾਂ ਨੇ ਕਹਿਣਾ ਯਾਰ ਸਾਨੂੰ ਨੰਬਰ ਯਾਦ
1: ਨਹੀਂ ਹੈ। ਨਹੀਂ ਪਰ ਉਹ ਦੱਸ, ਯਾਦਾਂ ਤਾਂ ਹੁੰਦੀਆਂ ਹੀ ਆ, ਨੰਬਰ ਨਹੀਂ ਯਾਦ ਹੋਇਆ ਤੇ ਕੀ ਹੋਇਆ?
2: ਸੋ ਜੀ ਸਰ, ਸਤਿ ਸ਼੍ਰੀ ਅਕਾਲ, 04-18 ਆਉਣੇ ਰਹੋ ਜੀ, ਤੁਸੀਂ ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ ਜੀ?
3: ਹਾਂ ਚਲ ਵਧੀਆ ਜੀ, ਮੈਂ ਕਿਹਾ ਉਹ ਤਾਂ ਉਹ ਗੱਲ ਹੋ ਗਈ ਟੈਲੀਫੋਨ ਵਾਲੇ, ਜਿਹੜਾ ਤੁਸੀਂ ਕਹਿੰਦੇ ਹੋਲਡ ਰੱਖ ਦਿੰਦੇ ਸੀ ਬੇਬੇ ਆਪਣੀਆਂ ਬੇਬਿਆਂ ਜਾਂ ਦਾਦੀਆਂ, ਤੇ ਉਹਨਾਂ ਗੁਆਂਢ ਚ ਸਾਈਕਲ ਸੀ, ਉਹ ਕਹਿੰਦੇ ਵੀ ਮੰਗਣਾ ਆਊਗਾ, ਉਹ ਕਹਿੰਦੇ ਹਵਾ ਕੱਢ ਦਿਓ ਟਾਇਰ ਦੀ, ਬਾਅਦ ਚ ਉਹਨਾਂ ਨੂੰ ਆਪ ਨੂੰ ਲੋੜ ਪੈ ਗਈ ਨਹੀਂ ਸੀ ਨੇੜੇ ਹਵਾ ਪਾਉਣ ਵਾਲਾ।
2: ਬਾਈ ਜੀ ਸੱਚੀ ਹੋ ਤੁਹਾਡਾ ਨਾ ਆਹ ਵਾਲਾ ਆਈਡੀਆ, ਮੈਂ ਇਹ ਰੀਅਲ ਦੇ ਵਿੱਚ ਮੈਂ ਤੁਹਾਨੂੰ ਸਟੋਰੀ ਸੁਣਾਉਣਾ ਆ। ਮੈਂ ਨਾ ਜੋਬ ਕਰਦਾ ਸੀ ਕੈਨੇਡਾ, ਮਾਫ ਕਰਨਾ, ਆਈ ਟੀ ਪਾਰਕ ਚੰਡੀਗੜ੍ਹ ਦੇ ਵਿੱਚ, ਤੇ ਮੈਂ ਉਧਰੋਂ ਮੇਰਾ ਸਾਊਥ ਅਫਰੀਕਾ ਦਾ ਵੀਜ਼ਾ ਲੱਗਿਆ ਸੀ, ਮੈਨੂੰ ਅੰਬੈਸੀ ਚੋਂ ਕਾਲ ਆਉਣੀ ਸੀਗੀ ਤੇ ਉਧਰੋਂ ਮੇਰੇ ਮੈਨੇਜਰ ਮੈਨੂੰ ਬੁਲਾ ਰਹੇ ਸੀਗੇ ਵੀ ਤੂੰ ਆ ਜਾ, ਤੇ ਮੈਂ ਛੁੱਟੀ ਮਾਰ ਕੇ ਘਰੇ ਬਿਮਾਰੀ ਦਾ ਬਹਾਨਾ ਲਾ ਕੇ ਆਪਾਂ ਘਰੇ ਆਰਾਮ ਨਾਲ ਬੈਠੇ ਸੀ, ਅੰਬੈਸੀ ਤੋਂ ਫੋਨ ਦੀ ਵੇਟ ਕਰ ਰਹੇ ਸੀਗੇ, ਉਧਰੋਂ ਉਹਦੀ ਕਾਲ ਆ ਰਹੀ ਸੀ ਤੇ ਮੈਂ ਉਹਦੀ ਕਾਲ ਆਈ ਤੇ ਮੈਂ ਚੱਕ ਕੇ ਪਾਸੇ ਰੱਖਤਾ ਤੇ ਉਹਦਾ ਉਹਨੇ ਸਮੇਂ 'ਚ ਅੰਬੈਸੀ ਦੀ ਕਾਲ ਆ ਗਈ, ਉਹ ਕੁਛ ਸਮਾਂ ਲੱਗ ਗਿਆ, ਘੰਟੇ ਡੇਢ ਘੰਟੇ ਤਾਂ ਮੈਂ ਭੁੱਲ ਗਿਆ। ਤੇ ਉਸ ਤੋਂ ਬਾਅਦ ਫਿਰ ਇੱਕ ਮਹੀਨਾ ਮੈਂ ਵੇਟ ਕੀਤੀ ਤੇ ਮੈਂ ਭਾਈ ਏਜੰਟ ਨੂੰ ਕਾਲ ਕੀਤੀ ਅੰਬੈਸੀ 'ਚ, ਉਹ ਕਹਿੰਦੇ ਕਿ ਭਾਈ ਕਾਲ ਕੀਤੀ ਸੀ ਤੁਹਾਡਾ ਫੋਨ ਲੱਗਿਆ ਨਹੀਂ, ਅਸੀਂ ਦੋ ਤਿੰਨ ਵਾਰ ਟਰਾਈ ਕੀਤਾ ਤੇ ਇੰਨਾ ਕੁ ਅਸੀਂ ਟਾਈਮ ਲੈਂਦੇ ਹੁੰਦੇ ਹਾਂ ਤੇ ਕਈ ਵਾਰੀ ਏਦਾਂ ਤੁਹਾਨੂੰ ਉਲਟਾ ਵੀ ਹੋ ਜਾਂਦਾ।
3: ਉਲਟਾ ਹੋ ਜਾਂਦਾ ਸੀ ਸਾਡੇ, ਅਸੀਂ ਲੈਂਡਲਾਈਨ ਹੁੰਦਾ ਸੀ ਸਾਡੇ ਗੁਆਂਢੀ ਜ਼ਿਆਦਾ ਕਰਦੇ ਰਹਿੰਦੇ ਸੀ, ਕਈ ਵਾਰੀ ਮੇਰੀ ਮਾਤਾ ਨੇ ਚੱਕ ਕੇ ਰੱਖਤਾ, ਉਹ ਸਾਡਾ ਵੀ ਇੰਪੋਰਟੈਂਟ ਫੋਨ ਕਿਤੇ ਅਸੀਂ ਹੋ ਗਿਆ ਵਿੱਚ ਹੀ ਹੋਲਡ 'ਚ।
2: ਕਹਿੰਦੇ ਆ ਨਾ ਕਿ ਤੁਸੀਂ ਕਿਸੇ ਵਾਸਤੇ ਟੋਹ ਪੁੱਟੋਗੇ ਤੇ ਸਭ ਤੋਂ ਪਹਿਲਾਂ ਤੁਸੀਂ ਆ ਵੀ ਡਿੱਗੋਗੇ, ਹਵਾ ਤੁਸੀਂ ਕੱਢੀ ਸੀ ਜਿਹੜਾ ਪੰਪ ਦੀ ਐਡੀ ਸਟੋਰੀ ਯਾਦ ਆ
3: ਪੱਕਾ ਸਾਰਾ ਕੁਝ ਕਰਿਆ ਹੋਇਆ।
2: ਅੱਛਾ ਅੱਛਾ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ 437 870 0001 437-870-0001 ਲੈਂਡ ਲਾਈਨ ਦੀਆਂ ਯਾਦਾਂ, ਇਹ ਤਾਂ ਅੱਜ ਯਾਦਾਂ ਤਾਜ਼ੀਆਂ ਹੋ ਗਈਆਂ ਗੁਮਨਾਮ,
1: ਤਾਜ਼ੀਆਂ ਹੋ ਗਈਆਂ ਜੀ ਬਹੁਤ ਜ਼ਿਆਦਾ।
2: ਤੇ ਅੱਜ ਤਾਂ ਮੈਨੂੰ ਲੱਗਦਾ ਕਿ ਅਸੀਂ ਪਹੁੰਚ ਗਏ ਹਾਂ 1999 2001 ਉਹਨਾਂ ਸਮਿਆਂ ਦੇ ਵਿੱਚ ਪਹੁੰਚ ਗਏ ਹਾਂ।
1: ਮੈਂ ਤਾਂ ਆਪਣੀ ਭੂਆ ਦੇ ਘਰੇ ਪਹੁੰਚ ਗਿਆ ਸੀ ਇਸ ਟਾਈਮ, ਮੈਨੂੰ ਹਲੇ ਵੀ ਉਸ ਸਟੈਂਡ ਤੇ ਪਿਆ ਫੋਨ ਜਿਵੇਂ ਆਵਾਜ਼ਾਂ ਮਾਰ ਰਿਹਾ ਹੁੰਦਾ।
2: ਕਿਆ ਯਾਰ ਸਮੇਂ ਬੜੇ ਖੂਬਸੂਰਤ ਸੀਗੇ, ਸ਼ਾਮ ਨੂੰ ਵਿਹੜਿਆਂ 'ਚ ਬੈਠੇ ਹੋਣਾ, ਲੈਣਾਂ ਦੇ ਵਿੱਚ ਮੰਜੀਆਂ ਹੋਣੀਆਂ, ਪੱਖੇ ਚੱਲਦੇ ਹੋਣੇ ਫਰਾਟੇਦਾਰ, ਸਾਰੇ ਜੀਆਂ ਨੇ ਬਹਿ ਕੇ ਰੋਟੀ ਖਾਣੀ, ਕੱਚੀ ਲੱਸੀ ਹੋਣੀ, ਕਰੇਲੇ ਵਾਲੀ ਸਬਜ਼ੀ ਹੋਣੀ, ਤੇ ਕਿਆ ਬਾਤ ਹੈ ਯਾਰ, ਲੱਸੀ ਕੱਚੀ ਲੱਸੀ 'ਚ ਬਰਫ਼ ਪਾਈ ਹੋਣੀ, ਤੇ ਅਮੇਜ਼ਿੰਗ, ਬਹੁਤ ਕਮਾਲ ਦੀਆਂ ਚੀਜ਼ਾਂ ਸੀ ਯਾਰ ਉਸ ਸਮੇਂ ਦੇ ਵਿੱਚ ਜੁੜੀਆਂ ਹੋਈਆਂ। ਜੀ ਸਾਡੇ ਨਾਲ ਬੌਬੀ ਪੰਧੇਰ ਜੀ ਜੁੜ ਚੁੱਕੇ ਨੇ, ਬੜੇ ਪਿਆਰੇ ਸਾਡੇ ਇਨਸਾਨ, ਬੜੇ ਖੂਬਸੂਰਤ ਸਿੰਗਰ ਅਤੇ ਬੜੀ ਪਿਆਰੀ ਆਵਾਜ਼ ਦੇ ਮਾਲਕ ਔਰ ਬੜੀ ਚੰਗੀ ਨੇਕ ਰੂਹ। ਬੌਬੀ ਭਾਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
4: ਬਹੁਤ ਬਹੁਤ ਪਿਆਰ ਸਤਿਕਾਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ।
2: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ?
4: ਥੈਂਕ ਯੂ ਜੀ, ਥੈਂਕ ਯੂ
2: ਭਾਜੀ। ਯਾਦਾਂ ਤਾਜ਼ੀਆਂ ਕਰ ਰਹੇ ਹਾਂ ਤੇ ਤੁਹਾਡੀਆਂ ਵੀ ਹੋਣਗੀਆਂ। ਤੁਸੀਂ ਕਿਤੇ ਅੱਜ ਸਾਨੂੰ ਗਾਣੇ ਸੁਣਾਉਣੇ ਹੋ ਮੋਬਾਈਲ ਫੋਨ ਦੇ ਜ਼ਰੀਏ, ਤੇ ਕੋਈ ਸਮਾਂ ਹੋਣਾ ਤੁਸੀਂ ਲੈਂਡ ਲਾਈਨ ਤੇ ਵੀ ਸੁਣਾਏ ਹੋਣੇ ਮੁੱਖੜੇ ਅੰਤਰੇ।
4: ਹਾਂਜੀ ਬਿਲਕੁਲ ਜੀ,
2: ਸੁਣਾਈ ਕਿਹਨੂੰ ਸੀ ਉਹ ਵੀ ਦੱਸ ਦੋ।
4: ਭਾਬੀ
2: ਸੁਣ ਰਹੀ ਲੱਗਦਾ।
4: ਪਤਾ ਕੀ ਆ, ਉਹ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਨੇ, ਕਹਿੰਦੇ ਨਾ ਗੱਲ ਨਾਲੇ ਕਹਿ ਦੇਣੀ ਸਾਰੇ ਬਈ, ਗਾਹਾਂ ਨਾ ਦੱਸਿਓ ਗਾਹਾਂ।
2: ਆਪਾਂ ਬੱਲੇ ਬੱਲੇ ਹੈਰੀਟੇਜ ਫਾਰਮ ਤੇ।
4: ਹਾਂਜੀ ਹਾਂਜੀ ਬਿਲਕੁਲ,
2: 23 ਸੰਡੇ ਨੂੰ ਦਿਓ ਮਾੜਾ ਜਿਹਾ ਮੈਸੇਜ।
4: ਹਰਜੀਤ ਜੰਜੂ ਵਾਲਾ ਜੀ,
2: ਜੀ ਬਿਲਕੁਲ, ਪਿਕਨਿਕ, ਪੰਜਾਬੀ ਵਿਰਸੇ ਵਾਲੀ ਪਿਕਨਿਕ, ਮਾਫ ਕਰਨਾ ਸਾਂਝਾ ਵਿਰਸਾ।
4: ਹਾਂ ਸਾਂਝਾ ਵਿਰਸਾ ਰੇਡੀਓ ਵੱਲੋਂ ਜੋ ਪਿਕਨਿਕ ਕਰਾਈ ਜਾ ਰਹੀ ਹੈ, ਮੈਂ ਤਾਂ ਉਹਨੂੰ ਭਾਜੀ ਨੂੰ ਕਿਹਾ ਸੀ, ਮੈਂ ਕਿਹਾ ਉਹ ਤਾਂ ਮੇਲਾ ਹੀ ਬਣ ਗਿਆ ਜੀ।
2: ਉਹ ਮੇਲਾ ਹੀ ਬਣ ਗਿਆ ਜੀ, ਬਿਲਕੁਲ ਪਿਕਨਿਕ ਨਹੀਂ, ਉਹ ਮੇਲਾ ਹੀ ਰਹਿ ਗਿਆ ਹੁਣ, ਕਿਉਂਕਿ
4: ਜੀ ਬਾਈਟ ਜੀ ਵੀ ਬਣਾ ਕੇ ਪਾਈ ਸੀ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਹੁਣ ਇਹਨੂੰ ਪਿਕਨਿਕ ਨਾ ਕਹੋ, ਇਹ ਤਾਂ ਸੱਭਿਆਚਾਰਕ ਮੇਲਾ, ਜਿੰਨੇ ਆਰਟਿਸਟ ਆ ਰਹੇ ਨੇ ਨਾ।
2: ਹਾਂ
4: ਉਹ ਕਹਿੰਦੇ ਜੀ ਜਿੰਨੇ ਫੋਟੋ ਲਾਈ ਹੈ ਇਸ ਤੋਂ ਐਕਸਟਰਾ ਵੀ ਆ ਰਹੇ ਨੇ
2: ਜੀ। ਬਿਲਕੁਲ, ਔਰ ਮੈਂ ਤਾਂ ਵਧਾਈਆਂ ਦੇਵਾਂਗਾ ਸਾਡੇ ਸਾਂਝਾ ਵਿਰਸਾ ਦੇ ਹਰਜੀਤ ਜੰਜੂਆ ਭਾਜੀ ਉਹਨਾਂ ਨੂੰ ਕਿ ਇਹ ਐਡੇ ਐਡੇ ਕਾਰਜ ਵਧੀਆ ਕਰਨੇ, ਔਰ ਇੰਨੇ ਪਰਿਵਾਰਾਂ ਦੇ ਬਹੁਤ ਸਾਰੀਆਂ ਫੈਮਲੀਆਂ ਐਕਸਾਈਟਡ ਨੇ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਕਿ ਬੱਚਿਆਂ ਨੂੰ ਲੈ ਕੇ ਜਾਵਾਂਗੇ ਐਟਲਸ ਪੰਜਾਬ ਵਰਗਾ ਮਾਹੌਲ, ਪਿੰਡਾਂ ਵਰਗਾ ਮਾਹੌਲ, ਔਰ ਉੱਥੇ ਪੂਰੀਆਂ ਸਟਾਲਸ ਲੱਗਣੀਆਂ, ਬਹੁਤ ਸਾਰੇ ਸਿੰਗਰਾਂ ਨੇ ਆਉਣਾ ਅਤੇ ਰੌਣਕ ਮੇਲਾ ਫੁੱਲ ਹੋਣਾ, ਅਤੇ ਉੱਥੇ ਸਾਡੇ ਪੰਦੋਰ ਸਾਹਿਬ ਗਾਉਂਦੇ ਹੋਣ, ਉੱਚੀ ਅਮੀ ਹੇਕ ਲਾਉਂਦੇ ਹੋਣ, ਅਤੇ ਫਿਰ ਤਾਂ ਮਾਹੌਲ ਹੋਰ ਖੂਬਸੂਰਤ ਅਤੇ ਰੰਗੀਨ ਹੋ ਜਾਣਾ।
4: ਨਹੀਂ ਨਹੀਂ ਤੁਹਾਡੇ ਵਰਗੇ ਜਦੋਂ ਪਿਆਰ ਵਾਲੇ ਵੀਰ ਨਾਲ ਖੜੇ ਆ ਨਾ, ਵੈਸੇ ਹੀ ਬੜਾ ਸ਼ੌਕ ਹੁੰਦਾ। ਮੈਨੂੰ ਪਤਾ ਲੱਗਿਆ ਸੰਧੂ ਸਾਹਿਬ ਆ ਰਹੇ ਨੇ, ਮੈਨੂੰ ਤਾਂ ਹੋਰ ਚਾਉ ਚੜ ਗਿਆ।
2: ਬਾਜੀ ਤੁਸੀਂ ਹੋ ਤੇ ਅਸੀਂ ਕਿਵੇਂ ਨਾ ਆਈਏ।
4: ਮਿਹਰਬਾਨੀ।
2: ਸੋ ਮਿਲਦੇ ਹਾਂ ਜੀ 23 ਅਗਸਤ ਨੂੰ ਸੰਡੇ ਵਾਲੀ ਦਿਨ ਨੂੰ ਅਸੀਂ ਮਹਿਫਲਾਂ ਲਾਉਣੀਆਂ, ਬੱਲੇ ਬੱਲੇ ਹੈਰੀਟੇਜ ਫਾਰਮ 'ਤੇ ਸਵੇਰੇ ਟਾਈਮ ਨਾਲ ਪਹੁੰਚ ਜਾਓ ਅਤੇ ਤੁਸੀਂ ਰੰਗ ਬਿਰੰਗੇ ਕੁੜਤੇ ਪਜਾਮੇ ਪਾ ਕੇ, ਪਿਕਨਿਕ ਹੋ ਰਹੀ ਹੈ ਸਾਂਝਾ ਵਿਰਸਾ ਵੱਲੋਂ, ਹਰਜੀਤ ਜੰਜੂਆ ਜੀ ਇਸ ਪਿਕਨਿਕ ਨੂੰ ਔਰਗਨਾਈਜ਼ ਕਰ ਰਹੇ ਨੇ, ਸੋ ਅੱਗੇ ਜਾ ਕੇ ਭਾਅ ਜੀ ਉਹਨਾਂ ਦਾ ਨੰਬਰ ਜ਼ਰੂਰ ਦਿਆਂਗੇ। ਸੋ ਸੰਡੇ ਵਾਲਾ ਦਿਨ ਤੁਸੀਂ 23 ਇਹ ਨੋਟ ਕਰ ਲਓ, ਅੱਗੇ ਜਾ ਕੇ ਮੈਂ ਤੁਹਾਨੂੰ ਮੈਸੇਜ ਸਾਂਝਾ ਕਰਦਾ। ਬਹੁਤ ਸ਼ੁਕਰੀਆ ਭਾਅ ਜੀ, ਜੀ ਆਇਆਂ ਨੂੰ ਬਹੁਤ ਸ਼ੁਕਰੀਆ। ਸੋ ਕੌਲਾਂ ਬਹੁਤ ਸਾਰੀਆਂ ਨੇ, ਆਂਟੀ ਜੀ ਵੀ ਨੂੰ ਵੀ ਸਾਡੀ ਕਾਲ ਲੱਗ ਚੁੱਕੀ ਆ, ਬੋਲਟਨ ਮਿਲਟਨ ਮਾਫ ਕਰਨਾ ਮਿਲਟਨ ਤੋਂ ਕਾਲ ਆ ਰਹੀ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਲੈਂਡ ਲਾਈਨ ਦੀਆਂ ਯਾਦਾਂ, ਆਂਟੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ।
2: ਨਹੀਂ ਤੁਹਾਡੇ ਇੰਨਾ ਪੁਰਾਣਾ ਫੋਨ ਲੱਗ ਗਿਆ ਸੀਗਾ। ਓਸੇ ਨੰਬਰ ਨੂੰ ਡਾਇਲ ਕਰਨਾ ਪੈਂਦਾ ਸੀ ਬਾਰ ਬਾਰ?
5: ਹਾਂਜੀ, ਉੱਥੇ ਜਿਹਦੇ ਜਿਹਦੇ ਜਿਹਨੂੰ ਕਰਨਾ, ਉਹ ਫਿਰ ਮੇਰੇ ਮਤਲਬ ਕਹਿੰਦੇ ਸਾਡਾ ਫੋਨ ਖਰਾਬ ਆਇਆ ਜਾਂ ਕੋਈ ਆ ਜਾਂਦੇ ਸੀ ਆਂਢਣ ਗੁਆਂਢਣ,
2: ਅੰਗਰੇਜ਼ੀਆਂ ਦਾ ਵੇਲੇ ਵਾਲਾ ਕੰਮ ਹੋ ਗਿਆ। ਅੱਛਾ, ਇਹ ਮੈਨੂੰ ਦੱਸੋ ਕਿ ਉਦੋਂ ਵੀ ਰੋਂਗ ਨੰਬਰ ਲੱਗ ਜਾਂਦੇ ਸੀ?
5: ਲੱਗਦੇ
2: ਹੋਣੇ ਆ, ਮੈਂ ਤਾਂ ਵਿਆਹੀ ਹੋਈ
5: ਸੀ, ਨਹੀਂ 65 ਦੇ ਵਿੱਚ ਮੇਰਾ ਵਿਆਹ ਹੋਇਆ ਸੀ, ਮੈਂ ਫਿਰ ਆਪਣੇ ਸਹੁਰੇ ਘਰ ਆ ਗਈ ਸੀ, ਉੱਥੇ ਮੈਂ ਕਿੱਥੇ ਲੋਡ ਹੋਣੀ ਕਿਹਨੂੰ ਕਰਨਾ।
2: ਹਾਂ, ਇਹ ਵੀ ਗੱਲ ਸਹੀ ਹੈ ਜੀ।
5: ਤੁਸੀਂ
2: ਹੁਣ ਵੀ ਮਿਲ ਕੇ ਰਹਿੰਦੇ ਹੋ?
5: ਪਰ
2: ਤੁਸੀਂ ਵਿਆਹ ਤੋਂ ਬਾਅਦ ਜਿਹੜਾ ਇੰਡੀਆ ਅਸਲੀ ਵੇਖਣਾ, ਜਿਹੜੇ ਆਪਣੇ ਮਹਿਬੂਬ ਨਾਲ, ਸੱਜਣ ਮਿੱਤਰ ਨਾਲ, ਜੀਵਨ ਸਾਥੀ ਨਾਲ, ਉਹ ਗੱਲ ਵੱਖਰੀ ਆ ਨਾ। ਹਾਂ, ਚਲੋ ਇਹ ਮੰਨ ਸਕਦੇ ਜੀ, ਜੀ ਤੁਸੀਂ ਕਿਸਮਤ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਬਹੁਤ ਸ਼ੁਕਰੀਆ। ਸੋ ਆਂਟੀ ਜੀ ਨਾਲ ਗੱਲਾਂ ਬਾਤਾਂ ਨਾ ਜਾਣ ਬੁੱਝ ਕੇ ਵਧਾਉਣ ਨੂੰ ਜੀ ਕਰਦਾ, ਕਿਉਂਕਿ ਗੱਲਾਂ ਹੀ ਬਹੁਤ ਪਿਆਰੀਆਂ ਕਰਦੇ ਆ, ਆਪ ਖੁਦ ਬੜੇ ਪਿਆਰੇ ਇਨਸਾਨ ਨੇ, ਚੜ੍ਹਦੀ ਕਲਾ ਵਾਲੇ ਇਨਸਾਨ ਨੇ। ਸੋ ਗੁਮਨਾਮ,
1: ਹਾਂਜੀ,
2: ਫਿਰ ਗੁੰਮ ਹੋ ਗਿਆ ਤੂੰ?
1: ਨਹੀਂ ਜੀ, ਮੈਂ ਲੈਂਡ ਲਾਈਨ ਦੀਆਂ ਯਾਦਾਂ 'ਚ ਖੋ ਗਿਆ।
2: ਤੁਸੀਂ ਸੁਣਾਓ ਯਾਦ ਫਿਰ ਕੋਈ ਕਾਲ? ਮੇਰੀ ਨਾ ਅੱਜ ਮੇਰੀ ਤਬੀਅਤ ਨਹੀਂ, ਥੋੜ੍ਹੀ ਜਿਹੀ ਨਸਾਜ ਆ, ਫਿਰ ਮੈਂ ਲੱਗਾ ਹੋਇਆ ਹਾਂ, ਅਤੇ ਮੇਰੇ ਗਲੇ ਨੂੰ ਆਰਾਮ ਦਿਓ, ਹੁਣ ਤੇਰੀ ਵਾਰੀ ਆ।
1: ਮੈਂ ਤਾਂ ਉਹੀ ਯਾਦ ਕਰ ਰਿਹਾ ਸੀ, ਇੱਕ ਵਾਰੀ ਕੀ ਹੋਇਆ, ਮੈਂ ਫਾਦਰ ਸਾਹਿਬ ਨੂੰ ਫੋਨ ਲਾਇਆ, ਮੂਹਰੋਂ ਕਿਸੇ ਹੋਰ ਨੇ ਚੱਕਿਆ, ਅਤੇ ਮੈਂ ਵੀ ਬੋਲੀ ਗਿਆ, ਮੈਂ ਕਿਹਾ ਕਦੋਂ ਆਉਣਾ? ਉਹ ਕਹਿੰਦਾ ਬਸ ਆ ਗਿਆ ਘੰਟੇ 'ਚ। ਮੈਂ ਕਿਹਾ ਤੁਸੀਂ ਬੰਬੇ ਨਹੀਂ ਗਏ ਸੀ ਗੇੜਾ? ਕਹਿੰਦਾ ਹਾਂ ਹਾਂ ਆ ਗਿਆ ਬਸ ਘੰਟੇ 'ਚ। ਅਤੇ ਥੋੜ੍ਹੀ ਦੇਰ ਲੱਗਿਆ ਰਿਹਾ, ਬਾਅਦ 'ਚ ਕਹਿੰਦਾ ਬੇਟਾ ਗੱਲ ਇੱਦਾਂ ਵਾ, ਮੈਂ ਤੇਰਾ ਫਾਦਰ ਸਾਹਿਬ ਨਹੀਂ, ਮੈਂ ਤਾਂ ਉਦਾਂ ਹੀ ਬਸ ਸਵਾਦ ਲੈ ਰਿਹਾ ਸੀ। ਤਾਂ ਇੱਦਾਂ ਵੀ ਕਈ ਵਾਰ ਹੋ ਜਾਂਦਾ ਹੁੰਦਾ ਕਿ ਲੋਕੀ ਫੋਨ ਚੱਕ ਕੇ ਉਹੀ ਕਹਿੰਦੇ ਹਾਂ ਹਾਂ। ਉਹ ਕਿਸੇ ਇੱਕ ਵਾਰ ਮੈਨੂੰ ਫੋਨ ਆਇਆ ਸੀ, ਉਹ ਕਹਿੰਦਾ ਤੁਸੀਂ ਟਰਾਲੀ ਨਹੀਂ ਲੈ ਕੇ ਤੁਰੇ? ਮੈਂ ਕਿਹਾ ਹਾਂਜੀ ਮੈਂ ਭਰੀ ਹੋਈ ਆ, ਤੁਰ ਪਿਆ ਬਸ, ਉਹ ਵਿਚਾਰਾ ਟਰਾਲੀ ਡੀਕਦਾ ਹੋਣਾ। ਤਾਂ ਇੱਦਾਂ ਹੋ ਜਾਂਦਾ ਸੀ ਕਈ ਵਾਰ, ਲੋਕੀ ਦੱਸਦੇ ਨਹੀਂ ਸੀ ਹੁੰਦੇ ਕਿ ਰੌਂਗ ਕਾਲ ਲੱਗ ਗਈ,
2: ਸ਼ੁਗਲ ਮੇਲੇ ਵਾਲੇ ਜਿਹੜੇ। ਹਾਂਜੀ, ਸੋ ਤੁਸੀਂ ਆਪਾਂ ਸਨੇਹੇ ਦੇ ਦੀ ਕਿਤੇ ਆਪਣੀ ਲਾਈਨਾਂ ਕੱਟੀ
1: ਜਾਏ, ਜ਼ਰੂਰ ਜ਼ਰੂਰ।
2: ਸੋ ਡਰੀਮ ਹੋਮ ਅਪਲਾਇੰਸਿਸ ਨੂੰ ਤੁਸੀਂ ਯਾਦ ਰੱਖਣਾ ਆ, ਘਰ ਦੇ ਵਿੱਚ ਅਪਲਾਇੰਸਿਸ ਲੈ ਕੇ ਆਉਣੇ ਆ ਤੁਸੀਂ। ਤੁਸੀਂ ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੱਭ ਰਹੇ ਸੀ ਤਾਂ ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ ਮਿਸੀਸਾਗਾ, ਡਰੀਮ ਹੋਮ ਅਪਲਾਇੰਸਿਸ ਨੂੰ ਤੁਸੀਂ ਯਾਦ ਰੱਖਣਾ ਆ। ਸੋ 905-805-3000 ਤੁਸੀਂ ਨਾ ਪੂਰੇ GTA ਦੇ ਵਿੱਚ, ਅੰਟਾਰੀਓ ਦੇ ਵਿੱਚ ਸ਼ੋਪ ਅਰਾਊਂਡ ਕਰੋ, ਸਭ ਤੋਂ ਘੱਟ ਪ੍ਰਾਈਜ਼ ਵਾਲਾ ਕੋਟੇਸ਼ਨ ਤੁਸੀਂ ਉਹਨਾਂ ਕੋਲ ਲੈ ਕੇ ਜਾਓ, ਉਹਨੂੰ ਇਹ ਬੀਟ ਕਰਕੇ ਦੇਣਗੇ ਗਰੰਟੀਡ। ਨਾਲ ਦੀ ਨਾਲ ਇਹਨਾਂ ਨੇ ਨਾ ਰੇਡੀਓ ਉਡਾਨ ਦਾ ਜੇ ਤੁਸੀਂ ਰੈਫਰੈਂਸ ਦਿਓਗੇ ਤਾਂ ਸਪੈਸ਼ਲ ਡਿਲੀਵਰੀ ਵੀ ਫ੍ਰੀ ਅਤੇ ਇੰਸਟਾਲੇਸ਼ਨ ਵੀ ਫ੍ਰੀ ਅਤੇ ਨਾਲ ਦੀ ਨਾਲ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਮਿਲਣਾ ਆ। ਬਹੁਤ ਸਾਰੀ ਤੁਹਾਡੀ ਸੇਵਿੰਗ ਹੋਣੀ ਆ ਡਰੀਮ ਹੋਮ ਅਪਲਾਈਸਿਸ 'ਤੇ, ਪਰ ਤੁਹਾਨੂੰ ਰੈਫਰੈਂਸ ਦੇਣਾ ਪੈਣਾ ਉਡਾਨ ਪ੍ਰਭ ਸੰਧੂ ਹੋਣਾ ਦਾ।
6: ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀ ਨੇਟਲ ਅਤੇ ਪੋਸਟ ਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
7: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
6: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
7: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
6: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ। ਨਾਲ ਦੀ ਨਾਲ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਈਏ। ਗ੍ਰੈਂਡ ਹੋਮ ਫਰਨੀਚਰ, ਤੁਸੀਂ ਘਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਫਰਨੀਚਰ ਲੈ ਕੇ ਆਉਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਬੈੱਡਰੂਮ ਸੈੱਟ, ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਏ ਕਰਨਾ, ਤਾਂ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ। 294 ਵਾਕਰ ਡਰਾਈਵ, ਇਸ ਵੀਕਐਂਡ 'ਤੇ ਤੁਹਾਨੂੰ ਬਹੁਤ ਅਮੇਜ਼ਿੰਗ ਡੀਲਾਂ ਮਿਲਣੀਆਂ। ਇਨਵੈਂਟਰੀ ਕਲੀਅਰੈਂਸ ਸੇਲ ਲੱਗ ਲਈ ਆ। ਤੁਸੀਂ 294 ਵਾਕਰ ਡਰਾਈਵ 'ਤੇ ਪਹੁੰਚਣਾ ਆ, ਅਤੇ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖੋ, ਗ੍ਰੈਂਡ ਹੋਮ ਫਰਨੀਚਰ। ਇਸ ਫਰਾਈਡੇ ਲਾਈਵ ਔਨ ਲੋਕੇਸ਼ਨ ਪੰਜਾਬੀ ਲਹਿਰਾਂ ਵੱਲੋਂ ਅਸੀਂ ਪਹੁੰਚਾਂਗੇ, ਤੁਸੀਂ ਪਹੁੰਚ ਜਾਣਾ ਆ ਬਸ। ਗ੍ਰੈਂਡ ਹੋਮ ਫਰਨੀਚਰ, ਕਿਸੇ ਵੀ ਤਰ੍ਹਾਂ ਦਾ ਤੁਸੀਂ ਫਰਨੀਚਰ ਬਾਏ ਕਰਨਾ, ਰੇਡੀਓ ਉਡਾਨ ਦਾ ਰੈਫਰੈਂਸ ਦਿਆ ਕਰੋ, ਅਤੇ ਤੁਹਾਨੂੰ ਤੋਹਫਾ ਹਰ ਬਾਇੰਗ ਦੇ ਨਾਲ ਲੈ ਕੇ ਦਿਆ ਕਰਾਂਗੇ। ਸੁੱਖ ਬਾਈ ਨੂੰ ਅਸੀਂ ਕਹਿ ਕੇ ਤੋਹਫੇ ਦਵਾਉਣੇ ਆ, ਔਰ ਡੀਲਾਂ ਤੁਹਾਨੂੰ ਹਮੇਸ਼ਾ ਹੀ ਗ੍ਰੈਂਡ ਹੋਮ ਫਰਨੀਚਰ ਤੋਂ ਅਮੇਜ਼ਿੰਗ ਮਿਲਣੀਆਂ। ਗ੍ਰੈਂਡ ਹੋਮ ਫਰਨੀਚਰ,
8: 8409696। ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ, ਬ੍ਰੈਂਪਟਨ, ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਅਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696।
1: ਮੇਰੇ ਵਾਂਗੂ ਕਈਆਂ ਦਾ ਸੁਪਨਾ ਹੋਣਾ ਆਪਣਾ ਘਰ ਲੈਣ ਦਾ। ਬਹੁਤ ਜਣਿਆਂ ਨੇ ਸੋਚਣਾ ਹੋਣਾ ਕਿ ਮੈਂ ਆਪਣਾ ਘਰ, ਸੁਪਨਿਆਂ ਦਾ ਘਰ ਹੋਵੇ ਕੈਨੇਡਾ ਦੇ ਵਿੱਚ, ਪਰ ਸਭ ਤੋਂ ਜ਼ਰੂਰੀ ਘਰ ਲੈਣ ਲਈ ਜ਼ਰੂਰੀ ਆ ਮੌਰਗੇਜ। ਤਾਂ ਚਾਹੇ ਤੁਸੀਂ ਪਹਿਲੀ ਵਾਰ ਘਰ ਖਰੀਦ ਰਹੇ ਹੋ, ਜਾਂ ਆਪਣੀ ਮੌਰਗੇਜ ਰਿਨਿਊ ਕਰਾਉਣੀ ਹੋਵੇ, ਜਾਂ ਫਿਰ ਰੀਫਾਈਨੈਂਸ ਬਾਰੇ ਸੋਚ ਰਹੇ ਹੋ, ਤਾਂ ਇੱਕੋ ਇੱਕ ਆਪਸ਼ਨ ਰਸ਼ਮੀਤ ਕੌਰ, ਜੋ ਕਿ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੌਰਗੇਜ ਸਰਵਿਸਿਸ ਦੇ, ਜਿਨ੍ਹਾਂ ਦਾ ਨੰਬਰ ਵੀ ਤੁਹਾਨੂੰ ਦੇ ਦਿੰਦੇ ਹਾਂ। ਪਰ ਉਸ ਤੋਂ ਪਹਿਲਾਂ ਰਸ਼ਮੀਤ ਕੌਰ, ਤੁਹਾਡੀਆਂ ਜ਼ਰੂਰਤਾਂ ਅਤੇ ਤੁਹਾਡੇ ਵਿੱਤੀ ਟੀਚਿਆਂ ਨੂੰ ਸਮਝਦਿਆਂ ਹੋਇਆਂ ਤੁਹਾਡੇ ਲਈ ਸਭ ਤੋਂ ਬੈਸਟ ਆਪਸ਼ਨ ਪ੍ਰੋਵਾਈਡ ਕਰਾਉਂਦੇ ਨੇ। ਤਾਂ ਹੁਣ ਉਹਨਾਂ ਦਾ ਨੰਬਰ ਜ਼ਰੂਰ ਸੁਣ ਲਓ, 6475399 647 549 4999। ਆਪਣੇ ਸੁਪਨਿਆਂ ਦੇ ਘਰ ਵੱਲ ਇੱਕ ਹੋਰ ਸਟੈਪ, ਉਹਨਾਂ ਨੂੰ ਕਰੋ ਇੱਕ ਕਾਲ,
2: 6475349 4999। ਨਾਲ ਦੀ ਨਾਲ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਅਤੇ ਬਾਈ ਜੀ, ਕਰੀਏ ਗੱਲ ਐਮੀ ਵਿਰਕ ਹੋਣਾ ਦੀ।
1: ਹਾਂਜੀ ਜ਼ਰੂਰ, ਮੈਂ ਤਾਂ ਬਹੁਤ ਚਿਰ ਤੋਂ ਐਕਸਾਈਟਿਡ ਹੋਇਆ ਪਿਆ।
2: ਆਰਨੇਤ ਬਾਈ ਜੀ ਆਪਣੇ ਕੋਲ ਆ ਰਹੇ ਆ ਅਕਤੂਬਰ 'ਚ, ਅਤੇ 30 ਅਗਸਤ ਨੂੰ ਬਾਈ ਜੀ ਐਮੀ ਵਿਰਕ, ਯਾਰ ਕਮਾਲ ਹੋ ਗਈ ਆ ਵੀ ਆਪਾਂ ਨਾ ਐਮੀ ਵਿਰਕ ਇੱਕ ਐਸਾ ਗਾਇਕ, ਯਾਰ ਮੈਂ ਕਹਿੰਦਾ ਆਪਾਂ ਉਹ ਗਾਣਾ ਸੁਣੀਏ ਬਾਈ ਦਾ, ਮੇਰਾ ਫੇਵਰਟ ਗਾਣਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਬਾਕੀ ਗੱਲਾਂ। ਚੱਟ ਕਿਵੇਂ

ਸਿਰਕ 30 ਅਗਸਤ ਨੂੰ ਦਿਨ ਰਹਿ ਗਏ ਆ 11, 10 ਹੀ ਮੰਨ ਕੇ ਚੱਲੋ, 11 ਵਾਲੇ ਦਿਨ ਤਾਂ ਰੌਣਕ ਲੱਗ ਜਾਣੀ ਆ, 10 ਦਿਨ ਰਹਿ ਗਏ ਆ। ਟਿਕਟਾਂ ਜਿਨ੍ਹਾਂ ਨੇ ਨਹੀਂ ਲਈਆਂ ticketmaster.ca ਤੋਂ ਲੈ ਲਓ, ਦਾ ਕੈਨੇਡੀਅਨ ਦਾ ਗ੍ਰੇਟ ਥੀਏਟਰ ਕੈਨੇਡੀਅਨ ਇਟੋਬੀਕੋ ਦੇ ਵਿੱਚ। ਅਤੇ ਬਾਈ ਜੀ ਨਾਲ ਦੀ ਨਾਲ ਜੇ ਤੁਸੀਂ ਗਰੁੱਪ 'ਚ ਟਿਕਟਾਂ ਲੈਣੀਆਂ ਸੱਜਣਾ ਮਿੱਤਰਾਂ ਨੇ ਇਕੱਠੀਆਂ, ਤਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਓ, ਜਾਂ ਤੁਸੀਂ 437-800-0001 437-870-0001 'ਤੇ ਰਾਬਤਾ ਮੇਰੇ ਨਾਲ ਤੁਸੀਂ ਕਰ ਲਓ, ਅਤੇ ਆਪਾਂ ਤੁਹਾਨੂੰ ਟਿਕਟਾਂ ਵੀ ਵਾਜਬ ਕੀਮਤਾਂ ਲੈ ਦਾਂਗੇ। ਉਸ ਦਿਨ ਫਿਰ ਭੰਗੜੇ ਪਾਵਾਂਗੇ, ਰਲ ਕੇ ਇੰਜੋਏ ਕਰਾਂਗੇ ਐਮੀ ਵਿਰਕ ਦੀ ਦਮਦਾਰ ਆਵਾਜ਼ ਨੂੰ।

0: ਬਾਈ ਯਾਰ ਸਾਰੇ ਗਾਲੇ ਕੋਈ ਵੀ ਗਾਣਾ ਮਿਸ ਕਰਨ ਵਾਲਾ ਹੈ ਹੀ ਨਹੀਂ ਬਾਈ ਦਾ
1: ਬਾਈ ਮੇਰੇ ਤਾਂ ਮੋਢੇ ਉੱਠਣ ਲੱਗ ਗਏ ਮੇਰਾ ਤਾਂ ਜੀ ਕਰਦਾ ਮੈਂ ਰੱਜ ਕੇ ਭੰਗੜਾ ਪਾਉਣਾ
0: ਪਾਉਣੇ

0: 437-800-0001 ਅਤੇ ਮੈਨੂੰ ਡਾਇਲ ਕਰਕੇ ਆਪਾਂ ਟਿਕਟਾਂ ਤੁਹਾਨੂੰ ਦੇ ਦੇਣੀਆਂ ਆ। ਐਮੀ ਵਿਰਕ 30 ਅਗਸਤ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਇਟੋਬੀਕੋ ਕਸੀਨੋ ਦੇ ਵਿੱਚ, ਉੱਥੇ ਥੀਏਟਰ ਆ ਜਿਹੜਾ, ਉਹਦੇ ਵਿੱਚ ਰੌਣਕਾਂ ਲਾਉਣਗੇ, ਭੰਗੜੇ ਪਾਉਣਗੇ, ਤੁਹਾਨੂੰ ਟੋਰਾਂਟੋ ਨੂੰ ਨਚਾਉਣ ਆ ਰਹੇ ਨੇ ਐਮੀ ਵਿਰਕ ਬਾਈ। 30 ਅਗਸਤ ਦੀ ਸ਼ਾਮ, ਦਿਨ ਰਹਿ ਗਏ ਆ 10, 10, 11 ਦਿਨ ਲੱਗ ਜਾਣੀਆਂ ਰੌਣਕਾਂ। ਸੋ ਟਿਕਟਾਂ ਤੁਸੀਂ ticketmaster.ca ਤੋਂ ਲੈ ਸਕਦੇ ਹੋ, ਅਤੇ ਜੇ ਬਾਈ ਤੁਸੀਂ ਸੇਵਿੰਗ ਕਰਨੀ ਆ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਲਓ, ਰੇਡੀਓ ਉਡਾਨ 'ਤੇ ਮੈਨੂੰ DM ਕਰ ਲਿਓ, ਅਤੇ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਾ ਦੇਣੀ ਆ। ਅਤੇ ਨਾਲ ਦੀ ਨਾਲ ਫਿਰ ਜਾਂਦੇ ਜਾਂਦੇ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਦੇ ਦਈਏ, ਤੁਸੀਂ 647-262-0000, ਅਤੇ ਨਾਲ ਦੀ ਨਾਲ ਡਰੀਮ ਹੋਮ ਅਪਲਾਈਂਸਿਸ ਲੈਣ ਵਾਸਤੇ, ਬਹੁਤ ਸਾਰੀ ਸੇਵਿੰਗ ਕਰਨ ਵਾਸਤੇ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਈਂਸਿਸ 905-805-3000। ਅਤੇ ਗੁਮਨਾਮ,
1: ਹਾਂਜੀ ਸਰ,
0: ਲੈਂਡਲਾਈਨ ਨੇ ਤਾਂ ਵਾਕਈ ਪੰਜਾਬ ਯਾਦ ਕਰਾਤਾ ਹੈ।
1: ਹੋਰ ਜੀ, ਮੈਂ ਤਾਂ ਪਹੁੰਚ ਗਿਆ, ਅਤੇ ਹੁਣ ਮੈਂ ਫਟਾਫਟ ਇੱਥੋਂ ਨਿਕਲ ਕੇ ਕਰਨਾ ਭੂਆ ਨੂੰ ਕਾਲ, ਅਤੇ ਥੋੜ੍ਹੀਆਂ ਯਾਦਾਂ ਉਹਨਾਂ ਨਾਲ ਵੀ ਤਾਜ਼ੀਆਂ ਕਰਨੀਆਂ।
0: ਸੋ ਨਾਲ ਦੀ ਨਾਲ ਅੱਜ ਸਾਡੇ ਸਰੋਤਿਆਂ ਦੇ ਬਹੁਤ ਸਾਰੀਆਂ ਕਾਲਸ ਵੀ ਨਹੀਂ ਲੱਗੀਆਂ, ਅਤੇ ਜਫਰ ਮਲਿਕ ਜੀ ਵੀ ਟਰਾਈ ਕਰ ਰਹੇ ਸੀਗੇ, ਅਤੇ ਮੈਨੂੰ ਮੈਸੇਜ ਹੁਣ ਮਿਲਿਆ ਆ। ਸੋ ਮਲਿਕ ਸਾਹਿਬ, ਅੱਜ ਸਾਰੀਆਂ ਲਾਈਨਸ ਬੰਦ ਸੀਗੀਆਂ, ਸੋ ਨੰਬਰ ਲੱਗ ਨਹੀਂ ਰਹੇ ਸੀਗੇ। ਸੋ ਨੋ ਪ੍ਰੋਬਲਮ ਜੀ, ਆਪਾਂ ਕੱਲ੍ਹ ਨੂੰ ਕਾਲਾਂ ਫਿਕਸ ਕਰ ਲੈਣੀਆਂ, ਅਤੇ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਰਾਬਤਾ ਕਰਾਂਗੇ, ਅਤੇ ਤੁਸੀਂ ਤਦ ਤੱਕ ਜੁੜੇ ਰਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਉਡਾਣ। ਅਤੇ ਸਾਨੂੰ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਦੇਣ ਦੇ ਲਈ, ਤੁਹਾਡੇ ਬਿਜ਼ਨਸ ਨੂੰ ਨਾ ਸੋਸ਼ਲ ਮੀਡੀਆ 'ਤੇ ਅਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਸਾਡੇ ਹਜ਼ਾਰਾਂ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਤੁਹਾਡੇ ਬਿਜ਼ਨਸ ਦੀ ਆਵਾਜ਼ ਪਹੁੰਚਾਵਾਂਗੇ, ਅਤੇ ਤੁਹਾਡੇ ਬਿਜ਼ਨਸ ਨੂੰ ਦੇਵਾਂਗੇ ਇੱਕ ਨਵੀਂ ਪਛਾਣ, ਨਵੀਂ ਉਡਾਣ। ਜਿਵੇਂ ਰੇਡੀਓ ਪ੍ਰੋਗਰਾਮ ਉਡਾਣ ਆਪਣੀ ਉਡਾਣ ਭਰਦਾ, ਇਵੇਂ ਤੁਹਾਡੇ ਬਿਜ਼ਨਸ ਨੂੰ ਨਵੀਂ ਉਡਾਣ ਮਿਲੂਗੀ। ਅਤੇ ਤੁਸੀਂ 437-800-0001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਿਓ, ਅਤੇ ਤੁਹਾਡੇ ਵਾਜਬ ਜੇ ਕੀਮਤਾਂ ਦੇ ਵਿੱਚ ਰਲ ਮਿਲ ਕੇ ਅੱਗੇ ਵਧਾਂਗੇ, ਅਤੇ ਤੁਹਾਡੇ ਬਿਜ਼ਨਸ ਦੇ ਅਸੀਂ ਹੋਕੇ ਦਿਆਂਗੇ ਜੀ, ਸਾਰਿਆਂ ਦੇ ਕੰਨਾਂ ਦੇ ਵਿੱਚ ਤੇਰੇ ਬਿਜ਼ਨਸ ਦੀ ਆਵਾਜ਼ ਪਹੁੰਚਾਵਾਂਗੇ। ਅਤੇ ਜੀ ਗੁਮਨਾਮ, ਫਤਿਹ ਬੁਲਾਈਏ।
1: ਹਾਂਜੀ, ਇੱਦਾਂ ਹੀ ਖੁਸ਼ ਰਹੋ, ਆਬਾਦ ਰਹੋ, ਹੱਸਦੇ ਵੱਸਦੇ ਰਹੋ, ਜ਼ਿੰਦਗੀ ਜ਼ਿੰਦਾਬਾਦ।
0: ਕਿਆ ਬਾਤ ਹੈ ਜੀ, ਸੋ ਇੰਜੋਏ ਕਰੋ ਜੀ ਅੱਜ ਦੀ ਖੂਬਸੂਰਤ ਸ਼ਾਮ ਨੂੰ, ਮਿਲਦੇ ਹਾਂ ਆਪਾਂ ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ। ਲਵ ਯੂ ਆਲ, ਜ਼ਿੰਦਗੀ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇਂ ਲਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ।

ਮੈਂ ਹੱਸਿਆ ਸੀ ਮੇਰਾ ਹੱਸਣਾ ਬਣਦਾ ਸੀ, ਚੋਰ ਦਾ ਚੋਰੀ ਕਰਕੇ ਨੱਸਣਾ ਬਣਦਾ ਸੀ। ਉਸਨੇ ਪੁੱਛਿਆ ਹਾਲ ਮੈਂ ਦੱਸਿਆ ਚੰਗਾ ਏ। ਉਸਨੇ ਪੁੱਛਿਆ ਮੈਂ ਦੱਸਿਆ ਹਾਲ ਚੰਗਾ ਏ, ਚੰਗਾ ਭਾਵੇਂ ਨਹੀਂ ਸੀ ਦੱਸਣਾ ਬਣਦਾ ਸੀ। ਉਹਨੇ ਬਾਹਾਂ ਗਲ ਵਿੱਚ ਪਾ ਕੇ ਕੱਸੀਆਂ ਸਨ, ਮੇਰਾ ਵੀ ਤੇ ਥੋੜਾ ਕੱਸਣਾ ਬਣਦਾ ਸੀ। ਤੂੰ ਤੇ ਯਾਰ ਸੀ ਤੂੰ ਕਾਹਨੂੰ ਮਾਯੂਸ ਕੀਤਾ, ਤੂੰ ਤੇ ਯਾਰ ਸੀ ਤੂੰ ਕਾਹਨੂੰ ਮਾਯੂਸ ਕੀਤਾ, ਉਹ ਤੇ ਸੱਪ ਸੀ ਉਹਦਾ ਡੱਸਣਾ ਬਣਦਾ ਸੀ, ਉਹ ਤੇ ਸੱਪ ਸੀ ਉਹਦਾ ਡੱਸਣਾ ਬਣਦਾ ਸੀ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਦੋਸਤ, ਮਿੱਤਰ, ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਜਿਹੜੇ ਹੋਸਟ ਕਰਦੇ ਨੇ, ਉਹ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਆਪਣੇ ਟੇਲੈਂਟ ਦੇ ਮੁਤਾਬਕ ਸਵੇਰੇ 4 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਮਨੋਰੰਜਨ ਕਰਦੇ ਨੇ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ। ਹੁਣੇ ਹੁਣੇ ਤੁਸੀਂ ਰੱਬ ਸੰਧੂ ਦਾ ਪ੍ਰੋਗਰਾਮ ਰੇਡੀਓ ਉਡਾਨ ਵੀ ਸੁਣ ਕੇ ਹਟਿਓ। ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਤੁਹਾਨੂੰ ਆਪਣੀ ਸਮਰੱਥਾ ਦੇ ਅਨੁਸਾਰ, ਆਪਣੇ ਟੇਲੈਂਟ ਦੇ ਅਨੁਸਾਰ, ਜਿੰਨੀ ਕੁ ਸਮਝ ਮੈਨੂੰ ਹੈ ਆਪਣੀ ਸਮਝ ਦੇ ਮੁਤਾਬਕ, ਤੁਹਾਨੂੰ ਪੰਜਾਬੀ ਮਾਂ ਬੋਲੀ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ, ਆਪਣੇ ਉਸ ਪੰਜਾਬ ਦੇ ਨਾਲ ਥੋੜ੍ਹਾ ਜੋੜ ਕੇ ਚੱਲੀਏ, ਤਾਂ ਜੋ ਇੰਨੀ ਦੂਰ 13-14 ਹਜ਼ਾਰ ਕਿਲੋਮੀਟਰ ਤੋਂ ਜਿਹੜੇ ਅਸੀਂ ਦੂਰ ਅਸੀਂ ਮਿਸ ਕਰਦੇ ਹਾਂ ਸਾਡੇ ਉਸ ਪੰਜਾਬ ਨੂੰ, ਉਸ ਪੰਜਾਬੀ ਸੱਭਿਆਚਾਰ ਨੂੰ, ਉਸ ਪੰਜਾਬੀ ਵਿਰਸੇ ਨੂੰ, ਉਸ ਪੰਜਾਬੀ ਮਾਂ ਬੋਲੀ ਨੂੰ, ਤਾਂ ਅਸੀਂ ਥੋੜ੍ਹਾ ਬਹੁਤ ਆਪਣਾ ਫਰਜ਼ ਅਦਾ ਕਰਦੇ ਹਾਂ ਕਿ ਇਹਨਾਂ ਸਾਰੇ ਆਸਪੈਕਟਸ ਦੇ ਨਾਲ, ਇਹਨਾਂ ਸਾਰਿਆਂ ਰਿਸ਼ਤਿਆਂ ਦੇ ਨਾਲ ਤੁਹਾਨੂੰ ਥੋੜ੍ਹਾ ਬਹੁਤ ਜੋੜ ਕੇ ਰੱਖੀਏ। ਚਲੋ ਖੈਰ, 19 ਅਗਸਤ ਅੱਜ ਬੁੱਧਵਾਰ, ਅਤੇ 19 ਡਿਗਰੀ ਟੈਂਪਰੇਚਰ ਹੈ। 19 ਅਗਸਤ ਅਤੇ 19 ਡਿਗਰੀ ਟੈਂਪਰੇਚਰ, ਦੇਖੋ ਕਿੱਡਾ ਕੋਇੰਸੀਡੈਂਸ ਹੈ ਕੁਦਰਤ ਦਾ। ਚਲੋ ਖੈਰ, ਅੱਜ ਦਾ ਦਿਨ ਤਾਂ ਬੀਤ ਗਿਆ, ਕੱਲ੍ਹ ਨੂੰ ਵੀਰਵਾਰ ਦਾ ਦਿਨ ਹੋ ਜਾਣਾ ਹੈ 20 ਅਗਸਤ। 25 ਡਿਗਰੀ ਟੈਂਪਰੇਚਰ ਰਹੇਗਾ, 6:29 'ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ, ਅਤੇ 8:14 'ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ। ਬਾਕੀ ਮੌਸਮ ਬੱਦਲਵਾਈ ਰਹੇਗੀ, ਥੋੜ੍ਹੀ ਬਹੁਤ ਧੁੱਪ ਵੀ ਨਿਕਲੇਗੀ, ਅਤੇ ਮਿਲਿਆ ਜੁਲਿਆ ਜਿਹਾ ਮੌਸਮ ਰਹੇਗਾ। ਖੂਬਸੂਰਤ ਹੈ, ਤੁਹਾਡੇ ਕਿਸੇ ਦੇ ਕੰਮ ਕਾਰ ਦੇ ਵਿੱਚ ਕੋਈ ਵਿਘਨ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਬਾਕੀ ਪਰਮਾਤਮਾ ਦੀ ਮਰਜ਼ੀ ਹੈ, ਉਹਦੀ ਰਜ਼ਾ, ਜਿਸ ਰਜ਼ਾ ਦੇ ਵਿੱਚ ਸਾਨੂੰ ਉਹ ਰੱਖੇ, ਜਿਸ ਤਰ੍ਹਾਂ ਦੇ ਮੌਸਮ ਦੇ ਵਿੱਚ ਸਾਨੂੰ ਉਹ ਰੱਖੇ, ਸਾਨੂੰ ਕੋਈ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ, ਕੋਈ ਨਿੰਦਿਆ ਚੁਗਲੀ ਕਰਨ ਦਾ ਕੋਈ ਹੱਕ ਨਹੀਂ। ਸੋ 647-367-5353 ਰੇਡੀਓ ਪ੍ਰੋਗਰਾਮ ਸਭ ਰੰਗ ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਕਾਲ ਕਰਨੀ ਹੋਏ, ਕੋਈ ਆਪਣਾ ਵਿਚਾਰ ਪੇਸ਼ ਕਰਨਾ ਹੋਵੇ, ਕੋਈ ਅਪਡੇਟ ਦੇਣੀ ਹੋਵੇ, ਕਿਤੇ ਤੁਸੀਂ ਇਸ ਵੇਲੇ ਹੋ, ਟ੍ਰੈਫਿਕ ਦੇ ਵਿੱਚ ਹੋ, ਹਾਈਵੇ 'ਤੇ ਹੋ, ਕੋਈ ਚੰਗੀ ਮਾੜੀ, ਕੋਈ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੈ, ਜਾਂ ਤੁਸੀਂ ਦੇਖਿਆ ਹੈ ਕਿਸੇ ਚੀਜ਼ ਨੂੰ, ਤੁਸੀਂ ਚਾਹੁੰਦੇ ਹੋ ਕਿ ਦੋਸਤਾਂ, ਮਿੱਤਰਾਂ, ਸਰੋਤਿਆਂ ਦੇ ਨਾਲ ਉਸ ਨੂੰ ਸ਼ੇਅਰ ਕੀਤਾ ਜਾਵੇ, ਤਾਂ 647-367-5353 ਸਾਡਾ ਨੰਬਰ ਹੈ। ਰੇਡੀਓ ਪ੍ਰੋਗਰਾਮ ਸਭ ਨੰਗ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ। ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਇਸ ਦੀ ਐਪ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.HD ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਔਰ ਉੱਥੇ ਤੁਸੀਂ ਦੇਖੋਗੇ ਬਹੁਤ ਅੱਛੀਆਂ ਅੱਛੀਆਂ ਪੰਜਾਬੀ ਦੀਆਂ ਫਿਲਮਾਂ, ਪੁਰਾਣੀਆਂ ਵੀ, ਕਲਾਸਿਕ ਫਿਲਮਾਂ ਵੀ, ਔਰ ਲੇਟੈਸਟ ਜਿਹੜੀਆਂ ਰਿਲੀਜ਼ ਹੋਈਆਂ ਨੇ ਸਾਰੀਆਂ ਅਸੀਂ ਟਾਈਮ ਟੂ ਟਾਈਮ ਉਹਦੇ ਉੱਪਰ ਅਪਲੋਡ ਕਰਦੇ ਰਹਿੰਦੇ ਹਾਂ, ਅਤੇ ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਭਾ ਦੁਆਰਾ ਜਿੱਥੇ ਜਿੱਥੇ ਇਸ ਦੀਆਂ ਇਕਾਈਆਂ ਹਨ, ਜਿੱਥੇ ਜਿੱਥੇ ਕੋਈ ਪ੍ਰੋਗਰਾਮ ਔਰਗਨਾਈਜ਼ ਕੀਤਾ ਜਾਂਦਾ ਹੈ, ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ, ਅਸੀਂ ਅਪਲੋਡ ਉਹ ਵੀ ਕਰਦੇ ਰਹਿੰਦੇ ਹਾਂ, ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ। ਵਿਸ਼ਵ ਪੰਜਾਬੀ ਭਵਨ, ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਐਸਾ ਆਡੀਟੋਰੀਅਮ ਜੋ ਬਹੁਤ ਖੂਬਸੂਰਤ ਹੈ ਦੇਖਣ ਦੇ ਵਿੱਚ ਵੀ, ਔਰ ਉੱਥੇ ਅਸੀਂ ਅਕਸਰ ਹੀ ਪੰਜਾਬ ਪੰਜਾਬੀ ਔਰ ਪੰਜਾਬੀ

0: ਸ਼ਖਸੀਅਤ ਦੇ ਨਾਲ ਸੰਬੰਧਿਤ ਗਤੀਵਿਧੀਆਂ ਆਰਗੇਨਾਈਜ਼ ਕਰਦੇ ਰਹਿੰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਅੱਛੇ ਅੱਛੇ ਦੋਸਤਾਂ ਦਾ ਰੂਬਰੂ ਉੱਥੇ ਆਯੋਜਿਤ ਕੀਤਾ ਸੀ, ਜਿਸ ਦੇ ਵਿੱਚ ਪਹਿਲੇ ਨਿਰਮਲ ਜੌੜਾ ਜੀ ਔਰ ਗੁਰਮੀਤ ਸਾਜਨ ਪੰਜਾਬੀ ਫਿਲਮਾਂ ਦੇ ਜਾਣੇ ਪਹਿਚਾਣੇ ਸਿਤਾਰੇ। ਉਸ ਤੋਂ ਬਾਅਦ ਦੋ ਕੁ ਦਿਨ ਪਹਿਲੇ ਸੈਟਰਡੇ ਨੂੰ ਫਿਰ ਅਸੀਂ ਪਾਲੀ ਭੁਪਿੰਦਰ, ਬਹੁਤ ਪ੍ਰਸਿੱਧ ਨਾਟਕਕਾਰ ਰੰਗਮੰਚੀ, ਔਰ ਉਸਦੇ ਨਾਲ ਨਾਲ ਸਾਡੇ ਬਾਲਮਕੰਦ ਸ਼ਰਮਾ ਜੀ ਜਿਹੜੇ ਜਸਵਿੰਦਰ ਭੱਲਾ ਦੇ ਜੋੜੀਦਾਰ ਹੁੰਦੇ ਸਨ ਛਨਕਾਟਾ ਦੇ ਵਿੱਚ, ਉਹਦੇ ਨਾਲ ਨਾਲ ਰਵਿੰਦਰ ਭੱਟੀ ਜਿਹੜਾ ਨਿਊਜ਼ ਪੰਜਾਬੀ ਜਿਹੜੇ ਪੜ੍ਹਦੇ ਰਹੇ ਨੇ 30-32 ਸਾਲ, ਉਸ ਤੋਂ ਇਲਾਵਾ ਪੰਜਾਬੀ ਔਰ ਹਿੰਦੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕੁਛ ਇੱਕ ਦੇ ਵਿੱਚ ਰੋਲ ਕੀਤਾ, ਔਰ ਇੱਕ ਸਾਡੇ ਡਾਕਟਰ ਸਾਧੂ ਰਾਮ ਲੰਗਿਆਣਾ ਜੀ ਜਿਹੜੇ ਸਾਡੀ ਜਿਹੜੀ ਸੰਸਥਾ ਹੈ ਵਿਸ਼ਵ ਪੰਜਾਬੀ ਸਭਾ ਉਹਦੇ ਮਾਲਵਾ ਜ਼ੋਨ ਦੇ ਜਨਰਲ ਸਕੱਤਰ ਨੇ। ਉਸ ਤੋਂ ਬਾਅਦ ਦੇਵ ਖਰੌੜ ਜਿਹੜੇ ਪੰਜਾਬੀ ਫਿਲਮਾਂ ਦਾ ਜਾਣਿਆ ਪਛਾਣਿਆ ਸਿਤਾਰਾ, ਉਹ ਵੀ ਉਸ ਦਿਨ ਉੱਥੇ ਹਾਜ਼ਰ ਸੀ। ਉਹਨਾਂ ਦੀ ਜਿਹੜੀ ਮਿੱਟੀ ਦੇ ਪੁੱਤ ਨਵੀਂ ਪਿਕਚਰ ਰਿਲੀਜ਼ ਹੋ ਰਹੀ ਹੈ, ਉਸ ਦਾ ਟੀਜ਼ਰ ਉੱਥੇ ਉਹਨਾਂ ਨੇ ਦਿਖਾਇਆ ਵੀ, ਦੋਸਤਾਂ ਨੇ ਬੜਾ ਐਪਰੀਸ਼ੀਏਟ ਕੀਤਾ। ਅਤੇ ਬਹੁਤ ਅੱਛਾ ਇਨਸਾਨ ਹੈ, ਬਹੁਤ ਅੱਛਾ ਫਿਲਮੀ ਕਲਾਕਾਰ ਵੀ, ਅਸੀਂ ਸਾਰੇ ਉਸ ਦੀਆਂ ਫਿਲਮਾਂ ਦੇਖਦੇ ਰਹੇ ਨੇ। ਸੋ ਅੱਜ ਦੋਸਤੋ ਥੋੜ੍ਹਾ ਜਿਹਾ ਮਨ ਉਦਾਸ ਹੈ ਮੇਰਾ, ਖਾਸ ਕਰਕੇ ਇਸ ਕਰਕੇ ਕਿ ਮੇਰੇ ਜਿਹੜੇ ਪਿਛਲੇ 2 ਕੁ ਮਹੀਨੇ ਤੋਂ ਲਗਾਤਾਰ ਦੋਸਤ ਮੇਰੇ ਨਾਲ ਸ਼ਾਮਲ ਸੀ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ, ਹੁਸਨੈਨ ਅਕਬਰ ਜੀ, ਅੱਜ ਉਹਨਾਂ ਦੀ ਫਲਾਈਟ ਸੀ, ਵਾਪਸੀ ਉਹਨਾਂ ਦੀ ਹੋ ਗਈ ਹੈ, 9 ਵਜੇ ਪਾਕਿਸਤਾਨ ਉਹਨਾਂ ਨੇ ਜਾਣਾ ਸੀ। ਸੋ ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਦੋਸਤੀਆਂ ਦਾ ਜਿਹੜਾ ਤਕਾਜ਼ਾ ਹੈ ਨਾ, ਕੋ ਜ਼ਰੂਰੀ ਨਹੀਂ ਹੁੰਦਾ ਕਿ ਬੜੀ ਲੰਬੀ ਦੋਸਤੀ ਹੋਏ ਅਤੇ ਉਹੀ ਤੁਹਾਡੀ ਦੋਸਤੀ ਹੁੰਦੀ ਹੈ। ਇਹ ਨਿਰਭਰ ਕਰਦਾ ਹੈ ਕਿ ਦੋਸਤੀ ਦਾ ਲੈਵਲ ਕਿਸ ਤਰ੍ਹਾਂ ਦਾ ਸੀਗਾ, ਜਾਂ ਉਸ ਦੋਸਤੀ ਦਾ ਲਹਿਜਾ ਜਿਹੜਾ ਉਹ ਕਿਸ ਤਰ੍ਹਾਂ ਦਾ ਸੀ। ਕਈ ਵਾਰ ਐਸੀਆਂ ਵੀ ਦੋਸਤੀਆਂ ਹੋ ਜਾਂਦੀਆਂ ਨੇ, ਮੇਰੇ ਬਾਈ ਚਾਂਸ ਇੱਕ ਗੱਲ ਯਾਦ ਆ ਗਈ ਕਿ ਪਿਛਲੇ ਵਾਰੀ ਮੈਂ ਜਦੋਂ ਇੰਡੀਆ ਤੋਂ ਆਇਆ ਨਾ ਇੱਥੇ, ਤਾਂ ਮੇਰੇ ਨਾਲ ਇੱਕ ਕੋਈ ਹੋਰ ਸੀ ਦੋਸਤ, ਇੱਥੇ ਉਹਨੇ ਆਉਣਾ ਸੀ, ਉਹ ਨਾ ਅਸੀਂ ਦੇਖੋ ਉੱਥੋਂ ਦਿੱਲੀ ਤੋਂ ਚੜ੍ਹੇ ਹਾਂ, ਕੋਈ ਸਾਨੂੰ ਪਤਾ ਨਹੀਂ ਇੱਕ ਦੂਸਰੇ ਦਾ, ਅਸੀਂ ਲੰਡਨ ਆਏ ਹਾਂ, ਲੰਡਨ ਤੱਕ ਸੀ ਸਾਡੀ ਫਲਾਈਟ ਪਟੇ। ਲੰਡਨ ਜਦੋਂ ਆਏ ਨਾ, ਤਾਂ ਬਾਈ ਚਾਂਸ ਸਾਡੀ ਫਲਾਈਟ ਦਿੱਲੀ ਤੋਂ ਹੀ 1 ਘੰਟਾ ਲੇਟ ਚੱਲੀ। ਜਦੋਂ ਘੰਟਾ ਲੇਟ ਚੱਲੀ ਤਾਂ 1.5 ਘੰਟੇ ਦਾ ਸਟੇਅ ਸੀ ਲੰਡਨ ਦੇ ਵਿੱਚ, ਅਤੇ ਉਹ ਹੋਇਆ ਕਿ ਜਦੋਂ ਘੰਟਾ ਕੁ ਲੇਟ ਚੱਲੀ ਤਾਂ ਕੁਝ ਥੋੜ੍ਹਾ ਬਹੁਤਾ ਹੋਰ ਵਕਫਾ ਹੋ ਗਿਆ, ਅਤੇ ਅੱਗੇ ਜਾ ਕੇ ਸਾਨੂੰ ਉਹਨਾਂ ਨੇ ਜਲਦੀ ਜਲਦੀ, ਜਦੋਂ ਰਨਵੇ 'ਤੇ ਅਜੇ ਜਹਾਜ਼ ਜਾ ਰਿਹਾ ਸੀ ਨਾ, ਅਜੇ ਰੁਕ ਗਿਆ ਆ ਕੇ ਅਤੇ 5-7 ਮਿੰਟ ਰੁਕਦਾ ਉੱਥੇ, ਲੇਕਿਨ ਸਾਨੂੰ ਉਹਨਾਂ ਨੇ ਜਿਹੜੇ 4-5 ਪੈਸੰਜਰ ਸੀ ਨਾ, 2-3, ਉਹਨਾਂ ਨੇ ਜਲਦੀ ਜਲਦੀ ਉਠਾ ਤਾ, ਜਿਹਨਾਂ ਦੀ ਅਗਲੀ ਕਨੈਕਟਿੰਗ ਫਲਾਈਟ ਸੀ ਵੀ ਤੁਸੀਂ ਜਲਦੀ ਜਲਦੀ ਆ ਜਾਓ, ਤੁਹਾਡਾ ਸਟੇਅ ਘੱਟ ਹੈ ਅਤੇ ਤੁਹਾਡੀ ਫਲਾਈਟ ਨਾ ਨਿਕਲ ਜੇ। ਅੱਛਾ, ਜਲਦੀ ਜਲਦੀ ਉਤਰੇ ਜਾਂਦੇ ਜਹਾਜ਼ 'ਚ, ਸਾਨੂੰ ਅੱਗੇ ਖਿੜਕੀ ਦੇ ਕੋਲ ਲੈ ਕੇ ਆਏ, ਜਦੋਂ ਰੁਕਿਆ ਜਹਾਜ਼ ਅਤੇ ਇਮੀਜੀਏਟਲੀ ਉਹਨਾਂ ਨੇ ਜਦੋਂ ਨਾਲ ਉਹ ਕਨੈਕਟ ਕੀਤੀ, ਉਹਨਾਂ ਨੇ ਐਸਕੇਲੇਟਰ ਜਿਹਾ ਅਤੇ ਨਾਲ ਦੀ ਨਾਲ ਸਾਨੂੰ ਉਹਨਾਂ ਨੇ ਉਤਾਰ ਦਿੱਤਾ। ਅਸੀਂ ਦੌੜ ਭੱਜ ਕੇ ਮਸਾਂ ਅਜੇ ਉਸ ਕਾਊਂਟਰ 'ਤੇ ਗਏ, ਜਿਹੜੀ ਅੱਗੇ ਸਾਡੀ ਫਲਾਈਟ ਸੀ ਉੱਥੋਂ USA ਦੀ, ਨਿਊਯਾਰਕ ਦੀ, ਅਤੇ ਨਿਊਯਾਰਕ ਤੋਂ ਅਸੀਂ ਫਿਰ ਉੱਥੇ ਆਉਣਾ ਸੀ ਟੋਰੋਂਟੋ। ਇਤਫਾਕਨ ਕੀ ਹੋਇਆ ਕਿ ਜਦੋਂ ਅਸੀਂ ਪਹੁੰਚੇ ਨਾ ਜੀ, ਅਤੇ ਉਹਨਾਂ ਦਾ ਸਾਰਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਗਿਆ ਸੀ, ਉਹ ਕਹਿੰਦੇ ਸੀ ਜੀ ਹੁਣ ਤਾਂ ਜਹਾਜ਼ ਦੇ ਵਿੱਚ ਜਿਹੜੀ ਸਾਰੀ ਬੋਰਡਿੰਗ ਸਾਰੀ ਹੋ ਗਈ ਹੈ ਅਤੇ ਵਿੰਡੋ ਵਗੈਰਾ ਕਲੋਜ਼ ਹੋ ਗਈਆਂ ਅਤੇ ਤੁਸੀਂ ਨਹੀਂ ਜਾ ਸਕਦੇ ਉਹਦੇ ਵਿੱਚ, ਸੋ ਸਾਡੀ ਫਲਾਈਟ ਮਿਸ ਹੋ ਗਈ। ਸੋ ਮੈਨੂੰ ਉਸ ਕਾਊਂਟਰ 'ਤੇ ਉੱਥੇ ਇੱਕੋ ਮੇਰਾ ਦੋਸਤ ਮਿਲਿਆ, ਦੇਖੋ ਕਿੱਡਾ ਅਚਾਨਕ ਮੁਲਾਕਾਤ ਜਿਹੜੀ ਉਹਦੇ ਨਾਲ ਹੋਈ, ਇਹ 2-3 ਸਾਲ ਪੁਰਾਣੀ ਗੱਲ ਹੈ। ਅਤੇ ਉੱਥੇ ਅਸੀਂ ਫਿਰ ਗਏ ਉਹਨਾਂ ਦੇ ਕਾਊਂਟਰ 'ਤੇ ਗਏ ਜਾ ਕੇ ਵੀ ਭਾਈ ਸਾਡਾ ਦੱਸੋ ਕਿ 1 ਸੂਰ ਕਨੈਕਟਿੰਗ ਫਲਾਈਟ ਸੀ, ਲੇਟ ਹੋ ਗਈ, ਅਤੇ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਸਾਨੂੰ ਅਕੋਮੋਡੇਟ ਕੀਤਾ, ਸਾਡੀ ਉੱਥੋਂ ਉਹਨਾਂ ਨੇ KLM ਦੀ ਐਮਸਟਰਡਮ ਦੀ ਫਲਾਈਟ ਬਣਾਤੀ ਉੱਥੋਂ ਲੰਡਨ ਤੋਂ, 1.5-2 ਘੰਟੇ ਦੀ ਸੀ। ਉਸ ਤੋਂ ਅੱਗੇ ਫਿਰ 2-3 ਘੰਟੇ ਸਟੇਅ ਕਰਕੇ KLM ਦੀ ਫਲਾਈਟ ਸਾਨੂੰ ਅੱਗੇ ਉਹਨਾਂ ਨੇ ਐਮਸਟਰਡਮ ਤੋਂ ਲੰਡਨ ਦੀ, ਸਾਡੀ ਇੱਥੋਂ ਟੋਰਾਂਟੋ ਦੀ ਕਰ ਦਿੱਤੀ। ਸੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਨਾ, ਉੱਥੇ ਮੈਨੂੰ ਉਹ ਦੋਸਤ ਮੇਰਾ ਮਿਲਿਆ ਲੰਡਨ ਦੇ ਵਿੱਚ, ਅਸੀਂ ਇਕੱਠਿਆਂ ਨੇ ਉਹ ਪ੍ਰੋਸੈਸ ਕਰਵਾਇਆ, ਅਤੇ ਫਿਰ ਉਸ ਤੋਂ ਬਾਅਦ ਅਸੀਂ ਇਕੱਠੇ ਹੀ ਐਮਸਟਰਡਮ ਗਏ, ਅਤੇ ਐਮਸਟਰਡਮ ਤੋਂ ਸਾਡੀ ਇਕੱਠੀ ਸੀਟ ਹੋ ਗਈ ਬਾਈ ਚਾਂਸ ਇੱਥੋਂ ਟੋਰਾਂਟੋ ਦੀ, ਅਤੇ ਅਸੀਂ ਉਹ 8-9 ਘੰਟੇ ਦਾ ਇਕੱਠਾ ਸਫ਼ਰ ਕੀਤਾ। ਸੋ ਇੰਨਾ ਵਧੀਆ ਸਾਡਾ ਰਿਲੇਸ਼ਨ ਬਣਿਆ, ਇੰਨਾ ਵਧੀਆ ਦੋਸਤੀ ਹੋਈ, ਇੰਨੀ ਵਧੀਆ ਇੰਟਰੈਕਸ਼ਨ ਹੋਈ ਕਿ ਅੱਜ ਤੱਕ ਉਹ ਬਰਕਰਾਰ ਹੈ। ਅੱਜ ਤੱਕ ਅਸੀਂ ਇੱਕ ਦੂਸਰੇ ਨੂੰ ਇੱਥੇ, ਉਹ ਵੀ ਹੈ, ਮੁਲਾਕਾਤ ਵੀ 1-2 ਵਾਰੀ ਹੋਈ ਹੈ, ਫੋਨ 'ਤੇ ਵੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਦਿਨ ਦਿਹਾਰ 'ਤੇ ਇੱਕ ਦੂਜੇ ਨੂੰ ਮੈਸੇਜ ਵੀ ਅਸੀਂ ਕਰਦੇ ਰਹਿੰਦੇ ਹਾਂ, ਮਤਲਬ ਵਧੀਆ, ਬਹੁਤ ਵਧੀਆ ਦੋਸਤੀ ਜਿਹੜੀ ਉਹ ਡਿਵੈਲਪ ਹੋ ਗਈ। ਇਸ ਤਰ੍ਹਾਂ ਦੀ ਵੀ ਇੱਕ ਦੋਸਤੀ ਹੈ, ਦੇਖੋ ਇਹ ਵੀ ਇੱਕ ਦੋਸਤੀ ਦਾ ਲੈਵਲ ਹੈ, ਜਿਹੜੀ ਕੋਈ ਜਾਣ ਨਹੀਂ, ਕੋਈ ਪਹਿਚਾਣ ਨਹੀਂ, ਕੋਈ ਸਾਡਾ ਕੋਈ ਪੁਰਾਣਾ ਰਿਸ਼ਤਾ ਨਹੀਂ, ਕੋਈ ਪੁਰਾਣੀ ਕੋਈ ਮੁਹੱਬਤ ਨਹੀਂ, ਕਿਸੇ ਕਿਸਮ ਦਾ ਕੁਛ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਹੈ। ਦੇਖੋ ਸਾਡਾ ਦੋਸਤ ਹੁਸਨੈਨ ਅਕਬਰ ਪਾਕਿਸਤਾਨ ਨੂੰ ਬਿਲੋਂਗ ਕਰਦਾ ਹੈ, ਪਿਛਲੇ ਇਹ 19 ਜੂਨ ਨੂੰ ਆਇਆ ਸੀ ਤੇ ਦੇਖੋ 19 ਜੂਨ ਨੂੰ 19 ਅੱਜ ਅਗਸਤ ਨੂੰ ਇਹਨੇ ਵਾਪਸ 2 ਮਹੀਨੇ 2 ਕੁ ਮਹੀਨੇ ਇੱਥੇ ਰਿਹਾ ਇੱਥੇ ਤੇ ਮੇਰੇ ਨਾਲ ਔਰ ਇੱਥੇ ਨੇ ਬੈਠਣਾ ਇੱਥੇ ਦਿਨ ਵੇਲੇ ਵੀ ਅਸੀਂ ਆਲਮੋਸਟ ਇਕੱਠੇ ਮਿਲਦੇ ਗਿਲਦੇ ਰਹਿੰਦੇ ਸੀ ਕਈ ਪ੍ਰੋਗਰਾਮਾਂ ਮੇਲਿਆਂ ਦੇ ਵਿੱਚ ਵੀ, ਕਿ ਮੈਂ ਉੱਥੇ ਐਂਕਰਿੰਗ ਕਰਨ ਦਾ ਸ਼ੌਂਕ ਹੈ, ਇਹਨੂੰ ਉੱਥੇ ਬੁਲਾ ਲੈਂਦੇ ਹੁੰਦੇ ਸੀ ਪਰਫਾਰਮੈਂਸ ਦੇਣ ਵਾਸਤੇ ਤੇ ਇੰਨੀ ਵਧੀਆ ਇਹ 2 ਕੁ ਮਹੀਨਿਆਂ ਦੇ ਵਿੱਚ ਇੰਨੀ ਵਧੀਆ ਦੋਸਤੀ ਹੋ ਗਈ। ਇਸ ਤੋਂ ਪਹਿਲਾਂ ਵੀ ਅਸੀਂ ਇੱਥੇ ਮਿਲਦੇ ਗਿਲਦੇ ਰਹੇ ਹਾਂ, ਲੇਕਿਨ ਕੋਈ ਇਸ ਤਰ੍ਹਾਂ ਇਹਨਾਂ ਦਾ ਸਰੋਕਾਰ ਨਹੀਂ ਸੀ, ਇਹ ਚਲੋ ਆਪਣੇ ਵੱਲੋਂ ਆਇਆ ਸੀ, ਅਸੀਂ ਆਪਣੇ ਵੱਲੋਂ ਆਏ ਗਏ, ਹੈਲੋ ਹਾਏ, ਇਸ ਤੋਂ ਵੱਧ ਕੁਝ ਨਹੀਂ। ਇਸ ਵਾਰ 2 ਕੁ ਮਹੀਨੇ ਚ ਬਹੁਤ ਵਧੀਆ ਇੱਕ ਨਾਤਾ ਬਣ ਗਿਆ, ਬਹੁਤ ਵਧੀਆ ਇੱਕ ਰਿਸ਼ਤਾ ਬਣ ਗਿਆ। ਸੋ ਜਦੋਂ ਅੱਜ ਗਿਆ ਉਦੋਂ ਵੀ ਬੜਾ ਭਾਵਕ ਹੁੰਦਾ ਸੀ, ਵਿਚਾਰਾ ਅੱਖਾਂ ਚੋਂ ਅਥਰੂ ਘੇਰਦਾ ਸੀ। ਤੇ ਕੱਲ ਰਾਤ ਵੀ ਤੁਸੀਂ ਦੇਖਿਆ ਕਿ ਮੇਰੇ ਨਾਲ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ। ਮੈਂ ਉਹਨੂੰ ਕਿਹਾ ਕਿ ਚਲੋ ਤੁਸੀਂ ਆਪਣੀ ਆਵਾਜ਼ ਜਾਂਦੇ ਜਾਂਦੇ ਭਾਈ ਦੋਸਤਾਂ ਨੂੰ ਸੁਣਾ, ਤੇ ਉਹਦੇ ਤੋਂ ਬੋਲਿਆ ਨਹੀਂ ਗਿਆ, ਲਾਸਟ ਦੇ ਵਿੱਚ ਇਮੋਸ਼ਨਲ ਹੋ ਗਿਆ ਸੀ, ਅੱਖਾਂ ਦੇ ਵਿੱਚ ਆਂਸੂ ਆ ਗਏ ਸੀ। ਸੋ ਦੋਸਤੀਆਂ ਦਾ ਨਾ ਬਹੁਤ ਵੱਖਰੇ ਵੱਖਰੇ ਲੈਵਲ ਹੈ, ਵੱਖਰੇ ਵੱਖਰੇ ਪ੍ਰਸੰਗ ਹੈ, ਵੱਖਰੇ ਵੱਖਰੇ ਆਧਾਰ ਹੈ ਦੋਸਤੀਆਂ ਦੇ। ਸੋ ਮੈਂ ਨਾ ਤੁਹਾਨੂੰ ਪਹਿਲਾਂ ਤਾਂ ਇੱਕ ਗਾਣਾ ਸੁਣਾਉਣਾ ਸਾਡੇ ਉਸ ਦੋਸਤ ਦੀ ਯਾਦ ਦੇ ਵਿੱਚ ਜਿਹੜਾ ਸਾਡੇ ਤੋਂ ਅੱਜ ਵਿਛੜ ਗਿਆ। ਕੱਲ ਐਂਡ ਜੇ ਤੇ ਮੈਂ ਉਹਨੂੰ ਥੋੜਾ ਜਿਹਾ ਸੁਣਾਇਆ ਸੀ ਗਾਣਾ, ਪੂਰੀ ਤਰ੍ਹਾਂ ਅਸਲੀ ਗਾਣਾ ਨਹੀਂ ਅਸੀਂ ਲੱਭ ਸਕੇ, ਜਿਹੜਾ ਲੱਭਿਆ ਸੀ ਢੀਂਡਸਾ ਸਾਹਿਬ ਨੇ ਉਸਦੀ ਡਿਮਾਂਡ ਕੀਤੀ ਸੀ, ਅੱਜ ਮੈਂ ਉਹ ਅਸਲੀ ਗਾਣਾ ਲੱਭਿਆ ਤੇ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਦਾ। ਪਹਿਲਾਂ ਆਪਾਂ ਸੁਣਦੇ ਹਾਂ ਉਸ ਸਾਡੇ ਹੁਸਨੈਨ ਅਕਬਰ ਨੂੰ ਜਿਹੜਾ ਇਸ ਵੇਲੇ ਜਹਾਜ਼ ਦੇ ਵਿੱਚ ਬੈਠਾ ਚੁਸਕੀਆਂ ਲੈ ਰਿਹਾ ਹੋਣਾ ਚਾਹ ਦੀਆਂ ਜਾਂ ਕੋਈ ਖਾਣੇ ਖੁਣੇ ਦਾ ਇੰਤਜ਼ਾਮ। 9 ਵਜੇ ਉਹਨਾਂ ਦੀ ਫਲਾਈਟ ਸੀ ਤੇ ਘੰਟਾ ਸਵਾ ਘੰਟਾ ਅਜੇ ਉੱਡਿਆ ਨੂੰ ਹੋਇਆ। ਮੇਰਾ ਖਿਆਲ ਹੈ ਜੇ ਐਸੀ ਗੱਲ ਤਾਂ ਕੋਈ ਨਹੀਂ ਹੋਏਗੀ, ਖਾਣੇ ਜੇ ਤਾਂ ਸਟੇਬਲ ਸਟੂਬਲ ਹੋ ਗਿਆ ਹੋਏਗਾ, ਕੋਈ 10-15 ਮਿੰਟ ਤਾਂ ਉੱਡਦਾ ਉੱਡਦਾ ਜਹਾਜ਼ ਲੇਟ ਵੀ ਹੋ ਜਾਂਦਾ। ਸੋ ਇੱਕ ਗਾਣਾ ਉਹਨੂੰ ਸਮਰਪਿਤ ਹੈ, ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਦੋਸਤੀਆਂ ਦੀਆਂ। ਤੁਹਾਡੇ ਮੁਤਾਬਕ ਕਿ ਦੋਸਤੀਆਂ ਦਾ ਆਧਾਰ ਕੀ ਹੈ? ਕਈ ਵਾਰੀ ਕੋਈ ਜਿੱਦਾਂ ਮੈਂ 10-12 ਘੰਟੇ ਦਾ ਸਾਡਾ ਸਾਥ ਸੀ ਜਹਾਜ਼ ਦੇ ਵਿੱਚ ਬੈਠੇ ਹਾਂ, ਉਹੀ ਦੋਸਤੀ ਇੰਨੀ ਕਮਾਲ ਦੀ ਬਣ ਗਈ ਕਿ ਅੱਜ ਤੱਕ ਉਹ ਦੋਸਤੀ ਬਰਕਰਾਰ ਹੈ। ਕਈ ਵਾਰ ਕਈ ਐਸੇ ਦੋਸਤ ਵੀ ਹੁੰਦੇ ਜਿਨ੍ਹਾਂ ਨੂੰ ਤੁਸੀਂ ਸਾਲਾਂ ਬੱਧੀ ਮਿਲਦੇ ਹੋ, ਲੇਕਿਨ ਉਹਨਾਂ ਦੇ ਨਾਲ ਤੁਹਾਡੀ ਕੋਈ ਐਸੀ ਟਿਊਨਿੰਗ ਨਹੀਂ ਹੁੰਦੀ ਜਿਹੜੀ ਟਿਊਨਿੰਗ ਦੀ ਅਸਲੀ ਦੋਸਤੀ ਦੇ ਵਿੱਚ ਜ਼ਰੂਰਤ ਹੁੰਦੀ ਹੈ। ਸੋ ਸੁਣੋ ਗਾਣਾ ਹੈ ਖੂਬਸੂਰਤ ਜਿਹਾ ਹੁਸੈਨ ਅਕਬਰ ਦੇ ਲਈ, ਤੁਹਾਡੇ ਸਾਰਿਆਂ ਲਈ ਵੀ ਹੈ, ਤੇ ਉਸ ਤੋਂ ਬਾਅਦ ਫਿਰ 647-367-5353 6473-6675353 ਦੇ ਉੱਪਰ ਆਪਾਂ ਗੱਲਾਂ ਬਾਤਾਂ ਕਰਾਂਗੇ।
1: ਕਰਦਾ ਦੋਸਤ ਤੋਂ ਲਵਾ ਕਿ ਕੜੀ ਹੋ ਜਾਣ ਦੀ ਝੂਠੀ ਤਸੱਲੀ ਨਾ ਦਿਓ ਦਿਲ ਨੂੰ ਬਹਿਲਾਉਣ ਦੀ, ਯਾਰਾਂ ਸਹਾਰੇ ਜੀਣ ਦੇ ਅਹਿਸਾਨ ਬਾਕੀ ਨੇ ਅਜੇ, ਕੋਸ਼ਿਸ਼ ਕਰਾਂਗਾ ਦੋਸਤੋ ਕਰਜ਼ਾ ਚੁਕਾਉਣ ਦੀ, ਜਿਨ੍ਹਾਂ ਨੂੰ ਮੇਰੇ ਨਾਮ ਤੋਂ ਨਫ਼ਰਤ ਹੈ ਦੋਸਤੋ ਮਿੱਟੀ ਪੁਲੀਤ ਕਰ ਦਿਓ ਇਸ ਬੇਈਮਾਨ ਦੀ, ਸੋਚ ਲੈਣਾ ਤੁਰ ਗਿਆ ਗਾਉਂਦਾ ਸੀ ਹੁੰਦਾ ਜੋ ਕਦੇ ਭੁੱਲੀ ਭੁਲਾਈ ਆ।

0: ਜਸਵਿੰਦਰ ਜੀ ਸਤਿ ਸ੍ਰੀ ਅਕਾਲ।
1: ਚਲੋ
0: ਕੋਈ ਗੱਲ ਨੀ, ਖੈਰ ਆਉਣਾ ਜਾਣਾ ਤਾਂ ਫਿਰ ਆਫਟਰ ਆਲ ਜੇ ਬੰਦਾ ਆਇਆ ਸੀ ਉਹਨੇ ਵਾਪਸ ਘਰ ਵੀ ਆਪਣੇ ਪਹੁੰਚਣਾ ਸੀ। ਉਹਨੇ ਵੇਰੇ ਪ੍ਰੋਗਰਾਮ ਹੈ ਮੇਰਾ ਖਿਆਲ, ਸ਼ਾਇਦ ਨਾ ਸਾਡੀ ਅਕਤੂਬਰ ਚ ਕਾਨਫਰੰਸ ਹੈ 2-3-4 ਅਕਤੂਬਰ ਦੀ, ਉਹਨੂੰ ਨਾ ਅਸੀਂ ਬਣਾ ਕੇ ਦਿੱਤੀ ਹੈ ਸਪੋਂਸਰਸ਼ਿਪ। ਮੇਰਾ ਖਿਆਲ ਹੈ ਉਹਨੂੰ ਦੁਬਾਰਾ ਫਿਰ ਇਜਾਜ਼ਤ ਮਿਲ ਜੂਗੀ ਆਉਣ ਦੀ, ਮੇਰਾ ਖਿਆਲ।
1: ਚਲੋ ਫਿਰ ਮੇਲੇ ਹੋ ਜਾਣਗੇ ਜੀ, ਅੰਚਲ ਹੋਇਆ ਤਾਂ ਜ਼ਰੂਰ ਮਿਲਣਗੇ ਦੁਬਾਰਾ।
0: ਹਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ।
1: ਕੋਈ ਨਹੀਂ, ਤੁਸੀਂ ਇੰਨਾ ਫਿਕਰ ਨਾ ਕਰੋ ਜੀ, ਉਹਨਾਂ ਦੀ ਥਾਂ ਅਸੀਂ ਲੈ ਤਾਂ ਨਹੀਂ ਸਕਦੇ, ਕੋਈ ਨਾ ਕਿਸੇ ਨਾ ਕਿਤੇ ਤੁਹਾਡੇ ਕੋਲ ਸਟੂਡੀਓ ਜਾ ਕੇ ਤੁਹਾਡੇ ਨਾਲ ਰੌਣਕ ਮੇਲਾ ਲਾ ਜਾਂਦੇ।
0: ਆਓ ਤੁਸੀਂ ਜਦੋਂ ਮਰਜ਼ੀ ਜੀ ਆਇਆਂ ਨੂੰ, ਮੈਂ ਆਪਣੇ ਸਰੋਤਿਆਂ ਨੂੰ, ਮੈਨੂੰ ਖੁੱਲੀ ਆਫਰ ਹੈ ਕਿ ਜਦੋਂ ਮਰਜ਼ੀ ਆਓ ਆਪਾਂ ਬੈਠਾਂਗੇ ਇੱਥੇ ਇਕੱਠੇ ਗੱਲਾਂ ਬਾਤਾਂ ਕਰਾਂਗੇ ਤੇ ਬਹੁਤ ਵਧੀਆ ਲੱਗੇਗਾ। ਤੇ ਕਿਉਂਕਿ ਆਹਮਣੇ ਸਾਹਮਣੇ ਨਾਲੇ ਮੈਂ ਹੁਣ ਗੱਲਾਂ ਬਾਤਾਂ ਹੀ ਅੱਜ ਆਪਾਂ ਦੋਸਤੀ ਦੀਆਂ ਕਰ ਰਹੇ ਹਾਂ ਕਿ ਦੋਸਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਦੋਸਤੀ ਤੁਹਾਡੀ ਸਾਲਾਂ ਬੱਧੀ ਪੁਰਾਣਾ ਕੋਈ ਰਿਲੇਸ਼ਨ ਹੋਣ ਤਾਂ ਫਿਰ ਦੋਸਤੀ ਡਿਵੈਲਪ ਹੁੰਦੀ ਹੈ। ਕਈ ਵਾਰ ਤੁਸੀਂ ਅਚਾਨਕ ਕਿਸੇ ਦੋਸਤ ਮਿੱਤਰ ਨੂੰ ਮਿਲੇ ਹੋ ਨਾ ਥੋੜੇ ਸਮੇਂ ਲਈ, ਤੇ ਉਹ ਬਹੁਤ ਵਧੀਆ ਦੋਸਤੀ ਤੁਹਾਡੀ ਬਣ ਜਾਂਦੀ ਉਹਦੇ ਨਾਲ,
1: ਬਣ ਜਾਂਦੀ ਹੈ ਜੀ, ਬਣਦੇ ਬਹੁਤ ਐਗਜ਼ਾਮਪਲਾਂ ਹੁੰਦੀਆਂ ਜੀ, ਪਰ ਚੰਗੇ ਦੋਸਤ ਜੀ ਜਾਨੀ ਮਿਲਨੇ ਬਹੁਤ ਔਖੇ ਹੁੰਦੇ ਆ ਲਾਈਫ ਦੇ ਵਿੱਚ।
0: ਕਿਸਮਤ ਨਾਲ ਮਿਲਦੇ
1: ਆ। ਦੇ ਜਾਨੀ ਹੈਗਾ ਵੀ
0: ਤੁਸੀਂ ਦੇਖੋ,
1: ਦਿਲ ਮਿਲਿਆਂ ਦੇ ਮੇਲੇ ਜਿਹਨੂੰ ਕਹੀਏ ਨਾ ਜੀ, ਆਪਾਂ ਦਿਲ ਮਿਲਿਆਂ ਦੇ ਮੇਲੇ ਆ ਇਹ।
0: ਬਿਲਕੁਲ,
1: ਤੇ ਬਸ ਦਿਲ ਮਿਲ ਕੇ ਤੇ ਹੀ ਮਿਲਦੇ ਆ, ਫਿਰ ਤੁਹਾਡੇ ਤੁਹਾਡੀ ਅੰਡਰਸਟੈਂਡ ਹੋਣੀ ਚਾਹੀਦੀ ਆ, ਤਾਂ ਹੀ ਤੁਸੀਂ ਫੈਮਿਲੀ ਚ ਇੰਟਰੋਡਿਊਸ ਕਰਦੇ ਆ ਫਰੈਂਡ ਨੂੰ, ਹਨਾ।
0: ਵੇਖੋ ਜੀ ਜਿਸ
1: ਵੀ ਕਈਆਂ ਦੀ ਫਿਰ ਨੇਚਰ ਡਿਫਰੈਂਟ ਹੁੰਦੀ ਹੈ, ਬਹੁਤ ਕੁਝ ਦੇਖਣਾ ਪੈਂਦਾ ਫਰੈਂਡਸ਼ਿਪ ਚ।
0: ਤੁਸੀਂ ਦੇਖੋ ਆਪਾਂ ਪ੍ਰੋਫੈਸ਼ਨ ਆਪਣੇ ਰਹਿੰਦੇ ਆ 35-36 ਸਾਲ ਆਪਾਂ ਕਾਰੋਬਾਰ ਦੇ ਵਿੱਚ, ਮੇਰੀ 36 ਸਾਲ ਦੀ ਮੇਰੀ ਨੌਕਰੀ ਆ ਕਾਲਜ ਦੇ ਵਿੱਚ। ਸੋ ਉਹਨਾਂ 36 ਸਾਲਾਂ ਦੇ ਵਿੱਚ ਦੋਸਤ ਬਣੇ ਹੋਣੇ ਆ, ਸੈਂਕੜੇ ਦੋਸਤ ਬਣੇ ਹੋਣੇ, ਲੇਕਿਨ ਉਹ ਪ੍ਰੋਫੈਸ਼ਨਲ ਦੋਸਤ ਹੈ। ਅਸੀਂ ਉੱਥੇ ਪ੍ਰੋਫੈਸ਼ਨ ਚ ਕੰਮ ਕਰਦੇ ਸੀ ਤੇ ਪ੍ਰੋਫੈਸ਼ਨਲ ਦੋਸਤੀਆਂ ਬਣ ਗਈਆਂ, ਇੱਕ ਦੂਸਰੇ ਤੱਕ ਜ਼ਰੂਰਤਾਂ ਸੀ, ਇੱਕ ਦੂਸਰੇ ਤੱਕ ਕੰਮ ਕਾਰ ਪੈਂਦੇ ਰਹਿੰਦੇ ਸੀ, ਉਹ ਦੋਸਤੀਆਂ ਉਦਾਂ ਦੀਆਂ ਸੀ। ਲੇਕਿਨ ਇੱਕ ਦੋਸਤੀ ਹੁੰਦੀ ਜਿਹੜੀ ਸੁੱਖ ਦੁੱਖ ਦੇ ਵਿੱਚ ਤੁਹਾਡੇ ਨਾਲ ਖੜਨ ਵਾਲੀ ਜਿਹੜੀ ਹੁੰਦੀ ਹੈ ਨਾ
1: ਦੋਸਤੀ,
0: ਉਹ ਦੋਸਤੀ ਜਿਹੜੀ ਹੈ ਨਾ, ਉਹਦੇ ਵਾਸਤੇ ਤੁਹਾਨੂੰ ਕੋਈ ਲੰਬੇ ਸਪੈਨ ਦੀ ਜ਼ਰੂਰਤ ਨਹੀਂ ਹੁੰਦੀ, ਉਹਦੇ ਵਾਸਤੇ ਤਾਂ ਦਿਲ ਦੀ ਇੱਕ ਦੂਸਰੇ ਨਾਲ ਜਿਹੜੀ ਅੰਡਰਸਟੈਂਡਿੰਗ ਹੈ ਨਾ, ਉਹਦੀ ਹੋਣੀ ਬਹੁਤ ਜ਼ਰੂਰੀ
1: ਹੈ, ਉਹ ਮਿਲਣੀ ਚਾਹੀਦੀ ਹੈ ਤੁਹਾਡੀ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਓ ਕਿਸੇ ਵੀ ਮਿਲਦੇ ਆ, ਥੈਂਕ ਯੂ ਵੈਰੀ ਮਚ।
1: ਹਾਂਜੀ ਠੀਕ ਹੈ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ।
0: ਹਾਂਜੀ ਬੌਬੀ ਕੀ ਹਾਲ ਚਾਲ ਹੈ ਬਾਈ? ਪਿੱਛੇ ਜੇ ਮੈਂ ਇੱਕ ਦਿਨ ਹੋਰ ਦੇਖੀ ਸੀ ਕਿਸੇ ਕੋਈ ਪਾਰਕ ਦੇ ਵਿੱਚ ਕੋਈ ਹੈ ਸੀ, ਤੇਰੀ ਫੋਟੋ ਲੱਗੀ ਹੋਈ ਸੀ ਉਹਦੇ ਵਿੱਚ, ਤੇ ਇਸ ਦੇ ਨਾਲ ਹੋਰ ਕਲਾਕਾਰ ਵੀ ਸੀ ਉਹਦੇ ਵਿੱਚ। ਸੁਰਿੰਦਰ ਲਾਡੀ ਤੇ ਦੂਸਰੀ ਉਹ ਕੁੜੀ ਇੱਕ ਤੇ ਨਾਲ ਜਿਹੜਾ ਲੜਕਾ, ਮੈਨੂੰ ਅੱਜ ਮੈਂ ਸੁਣ ਰਿਹਾ ਸੀ ਅੱਜ ਪੰਜਾਬੀ ਲਹਿਰਾਂ ਦੇ ਵਿੱਚ,
2: ਉਹਨਾਂ ਦਾ ਜਸਵਿੰਦਰ ਖੋਸੇ ਭਾਜੀ ਉਹਨਾਂ ਦਾ ਮੇਲਾ ਹੋ ਰਿਹਾ।
0: ਹਾਂ ਜਸਵਿੰਦਰ ਖੋਸਾ ਹੋਰੀ ਕਰਵਾ ਰਹੇ 22 ਤਰੀਕ ਨੂੰ, ਤੇ 23 ਤਰੀਕ ਨੂੰ ਜੰਜੂਆ ਸਾਹਿਬ ਜਿਹੜੇ ਰੇਡੀਓ ਸਵੇਰੇ ਕਰਦੇ ਆ ਸੁਬਹ,
2: ਹਰਜੀਤ ਜੰਜੂਆ ਜੀ ਰੇਡੀਓ ਵਾਲੇ ਆਪਣੇ ਸਾਂਝੇ ਦਰਸ਼ ਵਾਲੇ।
0: ਹਾਂ ਉਹ ਮੈਨੂੰ ਇਹ ਪਤਾ ਲੱਗਾ ਕਿ ਜਿਹੜਾ ਮੇਰੇ ਵਾਲਾ ਜਿਹੜਾ ਸਪੈਨ ਹੈ ਨਾ 10-11 ਹੁਣ ਸਾਡੇ ਕੋਲੇ ਹੈ ਨਾ, ਦਸੰਬਰ ਤੋਂ ਪਹਿਲਾਂ ਉਹ ਹੀ ਕਰਦੇ ਰਹੇ, ਮੈਨੂੰ ਇਹ ਕਿਸੇ ਨੇ ਦੱਸਿਆ ਸੀ ਸ਼ਾਇਦ।
2: ਓਕੇ
0: ਚਲੋ ਹੋਰ ਸੁਣਾਓ, ਠੀਕ ਠਾਕ ਹੈ ਕੋਈ? ਚਲੋ ਸੁਣਾ ਦੇ ਕੋਈ, ਸ਼ੇਅਰ ਕਰਦੇ ਕੋਈ ਆਪਣਾ ਵਧੀਆ ਜਿਹਾ ਕੋਈ, ਅੱਜ ਸਾਡਾ ਗੱਲਬਾਤ ਚੱਲਦੀ ਪਈ ਹੈ ਦੋਸਤੀ ਦੇ ਉੱਪਰ,
2: ਗੱਲ ਕਰਦੇ ਸੀਗੇ ਵੀ ਆਪਣੇ ਆਪਣੇ ਪਾਕਿਸਤਾਨ ਵਾਲੇ ਵੀਰ ਚਲੇ ਗਏ।
0: ਹਾਂ ਉਹ ਚਲੇ ਗਏ, ਅੱਜ ਉਹਨਾਂ ਦੀ ਫਲਾਈਟ ਸੀ ਉਹ,
2: ਤੇ ਮੈਂ ਉਹੀ ਮੈਂ ਤੁਹਾਡਾ ਗਾਣਾ ਸੁਣ ਕੇ ਮੇਰੇ ਇੰਨਾ ਯਾਦ ਆਈ ਜਾਂਦਾ ਸੀ ਵੀ ਮੈਨੂੰ ਲੱਗਦਾ ਉਹਨਾਂ ਨੂੰ ਇਹ ਮਿਸ ਕਰ ਰਹੇ ਨੇ।
0: ਹਾਂ ਨਹੀਂ ਮਿਸ ਕਰ ਰਹੇ ਹਾਂ ਮੈਂ, ਇਹਦੇ ਚ ਕੋਈ ਸ਼ੱਕ ਨਹੀਂ ਕਿ 2-1.5-2 ਮਹੀਨੇ ਅਸੀਂ ਇਕੱਠੇ ਮੇਰੇ ਨਾਲ ਬੈਠਦੇ ਰਹੇ ਹਾਂ, ਅਸੀਂ ਦਿਨ ਵੇਲੇ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਜਾਂਦੇ ਹੁੰਦੇ ਸੀ। ਤੇ ਦੂਸਰੀ ਗੱਲ ਹੈ ਬੌਬੀ ਕਿ ਉਹ ਇਨਸਾਨ ਬਹੁਤ ਵਧੀਆ ਸੀ,
2: ਬਹੁਤ
0: ਪਿਆਰ ਵਾਲੇ ਨੇ ਜੀ, ਮੈਨੂੰ ਵੀ ਅਕਸਰ ਪ੍ਰੋਗਰਾਮ ਰੱਖਦਾ ਸੀ, ਅਸੀਂ ਇੱਧਰ ਅਸੀਂ ਇੰਡੀਆ ਦੇ, ਮਤਲਬ ਕੋਈ ਭੇਦਭਾਵ, ਅਸੀਂ ਇਕੱਠੇ ਇੱਥੇ ਖਾਣਾ, ਇਕੱਠੇ ਬੈਠਣਾ, ਇਕੱਠੇ ਗੱਲਾਂ ਬਾਤਾਂ ਕਰਨੀਆਂ, ਇਕੱਠੇ ਰਾਤ ਨੂੰ ਪ੍ਰੋਗਰਾਮ ਤੇ ਮੇਰੇ ਨਾਲ 11 ਵਜੇ ਤੱਕ ਇੱਥੇ ਹੁੰਦਾ ਸੀ,
2: 5-7
0: ਕੋਈ ਗੱਲ ਨੀ, ਸੰਗੀਤ ਤਾਂ ਸੰਗੀਤ ਆਪਣੀ ਜਗ੍ਹਾ ਤੇ ਹੀ ਹੈ, ਅਸੀਂ ਕੋਈ ਗੱਲ ਨੀ, ਚਲੋ ਤੂੰ ਆਉਂਦੇ ਤੂੰ ਪਹਿਲੋਂ।

نبی پاک دا کر جمال مائے آیا.

0: फल्क न वालमाए और दिल दिया दितिया ते नहीं ने ओ जात एक होई जात नाल माए मेरे यार दा नाम मेराज होया ए वेख खोल कुरान दी पाल माए वेले जान तो मूल ना मुड़ांगी मैं ओ पामे खू अंदर गत गाल माए हज काबे दा करन नू जानिया मैं मेरे मुड़न दी नहीं मजाल माए ताइयों जग ते वारसा सदियांगी ओ रांझे यार दी हीर से हाल माए
1: वाह वाह वाह वाह वाह बॉबी बहुत वधिया बहुत वधिया तेरी आवाज है चलो परमात्मा करे ए होर बुलंदियां ते तेरे सितारे जान ते जो तू जिंदगी दे विच रख्या होया अपना आशा रख्या होया जिस स्थान ते पहुंचन दे लई परमात्मा तेनू पहुंचावे उत्थे ते असी तुहानू जरूर याद करांगे जदों मर्जी साडे रेडियो स्टेशन ते तुसी आ सकदे हो जी आयां जी आयां
0: थैंक यू जी थैंक यू
1: ओके ओके ओके सत श्री अकाल सत श्री अकाल जी 3622 बड़ा अच्छा सिंगर है ते एदियां कैसटां कुसटां भी आ चुकियां ने ते
2: बहुत वधिया गा रहे सी ठीक है ते सरैन जी ठीक ने जी
1: नहीं उस सरैन जी चले गए अज वापस पाकिस्तान चलो यार ठीक ठाक हो बहुत वधिया नाइस इंसान है ते कोई गल फिर आप मिलते गिलते रहना ही एदां सबब ਆਉਂਦੇ ਜਾਂਦੇ ਬੰਦੇ ਰਹਿਣ ਸਬਬ ਤੇ ਉਹੀ ਵਧੀਆ ਜ਼ਿੰਦਗੀ ਇਸ ਤਰ੍ਹਾਂ ਹੀ ਵਧੀਆ ਬਸਰ ਹੁੰਦੀ ਹੈ
3: ਕਹਿੰਦੇ ਮੈਂ ਤੁਹਾਡਾ ਨਾ ਉੱਥੇ ਪੇਸ਼ ਪਾਕਿਸਤਾਨ ਗਿਆ ਮੈਂ ਤੁਹਾਡੇ ਉੱਥੇ ਜਿਹੜਾ ਮੈਂ ਟੀਵੀ ਦੇ ਉੱਤੇ ਪ੍ਰੋਗਰਾਮ ਦੇਖਣਾ ਮੈਂ ਉੱਥੇ ਤੁਹਾਡਾ ਨੰਬਰ ਭੇਜ ਦੇਣਾ
1: ਅੱਛਾ ਅੱਛਾ ਅੱਛਾ ਅੱਛਾ ਬਹੁਤ ਵਧੀਆ ਬਹੁਤ ਵਧੀਆ
3: ਮੈਂ ਕਿਹਾ ਕੋਈ ਗੱਲ ਨੀ ਮੈਂ ਕਿਹਾ ਜਿੰਨੀਆਂ ਮੇਰੀਆਂ ਪਾਕਿਸਤਾਨ ਤੋਂ ਕਰਨਾ ਆਉਂਦੀਆਂ ਮੈਂ ਸਾਰੀਆਂ ਅਟੈਂਡ ਕਰਦਾ
1: ਹਾਂਜੀ ਚਲੋ ਹੋਰ ਡਾਕਟਰ ਸਾਹਿਬ ਕੋਈ ਗੱਲਬਾਤ ਕੋਈ ਟਿਪ ਦੇਣੀ ਚਾਹੋ ਕਿਸੇ ਸਮੱਸਿਆ ਦੇ ਬਾਰੇ ਤੁਸੀਂ ਤੇ ਸਾਡੇ ਦੋਸਤਾਂ ਮਿੱਤਰਾਂ ਨੂੰ ਦੇ ਸਕਦੇ ਹੋ
3: ਮੈਂ ਅੱਜ ਦੱਸਦਾ ਜੀ ਇੱਕ ਨਹਾਉਣ ਦਾ ਤਰੀਕਾ
1: ਅੱਛਾ ਜੀ ਅੱਛਾ ਨਹਾਉਣ ਦਾ ਵੀ ਕੋਈ ਤਰੀਕਾ ਹੈ ਮਤਲਬ ਵੱਖਰਾ ਕੋਈ
3: ਹਾਂਜੀ ਮੈਂ ਤੁਹਾਨੂੰ ਦੱਸਦਾ ਹਾਂ ਕਦੀ ਵੀ ਨਹਾਉਣ ਵੇਲੇ ਕਦੀ ਸਿੱਧਾ ਸਿਰ ਦੇ ਵਿੱਚ ਪਾਣੀ ਨਾ ਪਾਓ
1: ਅੱਛਾ ਅੱਛਾ ਮਤਲਬ ਸ਼ੁਰੂ ਤੋਂ ਪੈਰਾਂ ਤੋਂ ਕਰੋ ਪੈਰਾਂ ਤੇ ਲੱਤਾਂ ਤੇ
3: ਬਾਡੀ ਹਾਂ ਪੈਰਾਂ ਤੋਂ ਸ਼ੁਰੂ ਉੱਤੇ ਭਾਵੇਂ ਨਾ ਹੀ ਆਓ ਪੈਰਾਂ ਤੋਂ ਸ਼ੁਰੂ ਜ਼ਰੂਰ ਕਰੋ
1: ਮਤਲਬ ਸਿਰ ਦੇ ਉੱਪਰ ਸਭ ਤੋਂ ਆਖਰ ਦੇ ਵਿੱਚ ਆਓ
3: ਉੱਥੇ ਆਖਰ ਦੇ ਆਓ
1: ਅੱਛਾ ਅੱਛਾ ਇਹਦੇ ਮੈਂ ਕਿਹਾ ਵੀ ਇਹਦੇ ਵਿੱਚ ਵੀ ਕੋਈ ਕੁਛ ਸਾਇੰਟਿਫਿਕਲੀ ਕੋਈ ਹੈ ਕੋਈ ਹਾਈਜੀਨਿਕਲੀ ਕੋਈ ਰੀਜ਼ਨ
3: ਇਹਦੇ ਵਿੱਚ ਰੀਜ਼ਨ ਇਹ ਆ ਮੈਂ ਕਈ ਬੰਦੇ ਜਿਹੜੇ ਨੇ ਜਿਵੇਂ ਗਰਮ ਪਾਣੀ ਇੱਕ ਬੰਦਾ ਉੱਥੇ ਮੈਂ ਦੇਖਿਆ ਇੰਡੀਆ ਦੇ ਵਿੱਚ ਜਿਹਨੇ ਕਦੀ ਵੀ ਸਿਰ ਦੇ ਵਿਚ ਪਹਿਲਾਂ ਨੀ ਪਾਣੀ ਪਾਉਣਾ ਚਾਹੀਦਾ, ਪੈਰਾਂ ਤੋਂ ਸ਼ੁਰੂ ਕਰੋ।
1: ਚਲੋ ਵੀ ਠੀਕ ਹੈ ਜੀ। ਸੋ ਡਾਕਟਰ ਜਸਵੀਰ ਚੌਹਾਨ ਜੀ ਦੋਸਤੋ, 647-993-1484 ਇਹਨਾਂ ਦਾ ਨੰਬਰ ਹੈ, 6479931484। ਤੁਹਾਨੂੰ ਵੀ ਸਿਹਤ ਦੇ ਸੰਬੰਧੀ ਕੋਈ ਵੀ ਸਮੱਸਿਆ ਹੋਏ ਤਾਂ ਹੋਮਿਓਪੈਥੀ ਦੇ ਵਿੱਚ ਇਹਨਾਂ ਦਾ 30-35 ਸਾਲ ਦਾ ਐਕਸਪੀਰੀਅੰਸ ਹੈ, ਹੱਥ ਦੇ ਵਿੱਚ ਇਹਨਾਂ ਦੇ ਬੜੇ ਸ਼ਫਾ ਹੈ। ਤੁਹਾਨੂੰ ਕੋਈ ਧਰਨ ਵਗੈਰਾ ਪਈ ਹੋਵੇ, ਚੁੱਕ ਵਗੈਰਾ ਪਈ ਹੋਵੇ ਜਾਂ ਹੋਰ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਹੋਵੇ, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਜਸਵੀਰ ਚੌਹਾਨ ਜੀ, ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
3: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਾਰਿਆਂ ਦਾ, ਥੈਂਕ ਯੂ,
1: ਥੈਂਕ ਯੂ। ਸੋ ਦੋਸਤੋ, ਗੱਲਬਾਤ ਸਾਡੀ ਚੱਲ ਰਹੀ ਸੀ ਦੋਸਤੀਆਂ ਦੇ ਬਾਰੇ ਕਿ ਦੋਸਤੀਆਂ ਦੇ ਆਧਾਰ ਕੀ ਕੀ ਹੁੰਦੇ ਨੇ, ਦੋਸਤੀਆਂ ਵਧੀਆ ਦੋਸਤੀ ਦੇ ਜ਼ਰੂਰੀ ਹੈ ਕਿ ਦੋਸਤੀ ਬਹੁਤ ਲੰਬੀ ਹੋਵੇ ਤਾਂ ਉਹੀ ਵਧੀਆ ਦੋਸਤੀ ਹੋ ਸਕਦੀ ਹੈ, ਕਿ ਸਾਡੇ ਢਿੰਸਾ ਸਾਹਿਬ ਵੀ ਬਹੁਤ ਤਜਰਬਾ ਇਹਨਾਂ ਦਾ ਜ਼ਿੰਦਗੀ ਦਾ। ਤੇ ਸਤਿ ਸ੍ਰੀ ਅਕਾਲ ਜੀ ਢਿੰਸਾ ਸਾਹਿਬ। ਜਲਦੀ ਜਲਦੀ ਸਾਹਮਣੇ ਆ ਜਾਣਾ, ਇੰਨਾ ਟਾਈਮ ਨੀ ਹੁੰਦਾ ਉਦੋਂ ਲੱਭਣ ਦਾ। ਬਸ
3: ਮੈਂ ਦੱਸਤਾ ਤੁਹਾਨੂੰ ਵੀ ਲੱਭਣਾ ਨੀ, ਕਿਉਂਕਿ ਇਹ ਗਾਣਾ ਔਖਾ ਲੱਗਦਾ।
1: ਨਹੀਂ ਲੱਭਣਾ ਤਾਂ ਔਖਾ ਨਹੀਂ ਹੈ, ਉਹ ਐਕਚੁਅਲੀ ਤੁਸੀਂ ਭੇਜਿਆ ਸੀ ਮੇਰੇ ਮੋਬਾਈਲ ਤੇ, ਮੈਂ ਲੱਭਣਾ ਸੀ ਆਪਣੇ ਪੀਸੀ ਦੇ ਉੱਪਰ ਲੱਭਣਾ ਸੀ ਨਾ ਉਹਨੂੰ।
3: ਤੇ ਚਲੋ ਉਹ ਬਹੁਤ ਵਧੀਆ ਹੋ ਗਿਆ, ਤੇ ਉਹਨਾਂ ਨੂੰ ਆਪਾਂ ਯਾਦ ਕਰ ਲੈ, ਤੇ ਬਹੁਤ ਵਧੀਆ ਬੰਦੇ ਨੇ, ਉਹ ਤਾਂ ਕਿਆ ਸਿਰਾ ਬੰਦੇ ਨੇ, ਬਣਾਉਂਦੇ ਮਿਰਜ਼ਾ ਮਿਰਜ਼ਾ ਤਾਂ ਸੁਣਾਉਂਦੇ ਗਏ ਨਾ, ਤੇ ਆਪਾਂ ਪਾਕਿਸਤਾਨ ਤੋਂ ਵੀ ਸੁਣ ਸਕਦੇ ਹਾਂ, ਡਿਗਰੀ ਕਰ ਲੈ।
1: ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਬਿਲਕੁਲ, ਉਹਨੂੰ ਆਪਾਂ ਔਨ ਏਅਰ ਕਰ ਲਾਂਗੇ ਕਿਸੇ ਦਿਨ, ਉੱਥੋਂ ਸਵੇਰੇ ਉਹਨਾਂ ਦੇ 7-7:30 ਵਜੇ ਹੋਣਗੇ ਸਵੇਰ ਦੇ।
3: ਤੇ ਹਾਂ, ਤੇ ਆਹ ਜਿਹੜੀ ਬਾਕੀ ਗੱਲ ਰਹੀ ਨਹਾਉਣ ਵਾਲੀ
1: ਜੀ,
3: ਤੇ ਇਹ ਆਪਣੀ ਸੰਸਕ੍ਰਿਤੀ ਜਿਹੜੀ ਇੰਡੀਆ ਦੀ ਹੈ, ਉਹ ਤਾਂ ਪੁਰਾਣਾ ਪੁਰਾਤਨ ਹੈ, ਤੇ ਉਹਦੇ ਚ ਤੁਸੀਂ ਨਾ ਪਾਣੀ ਜਿੱਥੇ ਮਰਜ਼ੀ ਪਾ ਲਓ, ਜੋ ਮਰਜ਼ੀ ਕਰ ਲਓ ਨਹਾਉਣ ਲੱਗਿਆ, ਪਰ ਕੁਦਰਤ ਦਾ ਇੱਕ ਨਿਯਮ ਹੈ ਜੀ, ਨੇਚਰ ਨੇਚਰ ਦਾ ਇੱਕ ਰੂਲ ਹੈ ਕਿ ਤੁਹਾਡਾ ਜਿਹੜਾ ਨਹਾਉਣ ਖਾਨਾ, ਉਹਨੂੰ ਇੰਗਲਿਸ਼ ਚ ਬਾਥਰੂਮ ਕਹਿ ਲਓ, ਜੋ ਮਰਜ਼ੀ ਕਰ ਲਓ, ਉੱਥੇ ਸੂਰਜ ਦੀ ਧੁੱਪ ਪੈਣੀ ਚਾਹੀਦੀ ਹੈ ਘੰਟਾ ਤੋਂ ਘੰਟੇ।
1: ਅੱਛਾ, ਮਤਲਬ ਚਾਹੇ ਕੋਈ ਰੋਸ਼ਨਦਾਨ ਰੱਖਿਆ ਹੋਵੇ, ਚਾਹੇ ਉਪਰੋਂ
3: ਜੋ ਮਰਜ਼ੀ ਹੋਵੇ, ਜੋ ਮਰਜ਼ੀ ਹੋਵੇ, ਉਦੋਂ ਬਾਅਦ ਜਿੱਥੇ ਮਰਜ਼ੀ ਪਾਣੀ ਡੋਲ ਲਓ, ਤੁਸੀਂ ਸਿਰ ਚ ਡੋਲ ਲਓ, ਪੈਰਾਂ ਤੇ ਡੋਲ ਲਓ, ਕੋਈ ਚੱਕਰ ਨਹੀਂ, ਪਰ ਤੁਹਾਡਾ ਨਹੀਂ, ਤੁਸੀਂ ਹੋਵੋ ਨਾ ਹੋਵੋ ਉੱਥੇ, ਤੁਹਾਡਾ ਜਿਹੜਾ ਨਹਾਉਣ ਖਾਨਾ ਹੈ ਉਹ ਚ ਧੁੱਪ ਪੈਣੀ ਚਾਹੀਦੀ ਹੈ 24 ਘੰਟਿਆਂ ਚੋਂ ਘੰਟਾ ਡੇਢ ਘੰਟਾ।
1: ਟਿੰਸਾ ਸਾਹਿਬ, ਇੱਥੇ ਤਾਂ ਮੈਂ ਦੇਖਿਆ ਮਕਾਨ ਜਿਹੜੇ ਬਣੇ ਨਾ, ਇੱਥੇ ਉਹਨਾਂ ਦੇ ਜਿਹੜੇ ਵਾਸ਼ਰੂਮ ਹੈ ਨਾ, ਤੇ ਉਹਨਾਂ ਦੇ ਵਿੱਚ ਤਕਰੀਬਨ ਵਿੰਡੋ ਜਿਹੜੀਆਂ ਸ਼ੀਸ਼ਿਆਂ ਵਾਲੀਆਂ ਰੱਖੀਆਂ ਹੋਈਆਂ, ਧੁੱਪਾਂ ਪੈਂਦੀਆਂ ਵੈਸੇ ਇਸ ਤਰੀਕੇ ਨਾਲ?
3: ਹਾਂਜੀ, ਰੱਖੀਆਂ ਹੋਈਆਂ, ਪਰ ਬੇਚਾਰੇ ਮੇਰੇ ਬਹੁਤ ਸਾਰੇ ਨੇੜੇ ਨੇ, ਬਹੁਤ ਸਤਿਕਾਰਯੋਗ ਸਟੂਡੈਂਟ ਨੇ, ਬੇਚਾਰੇ ਥੱਲੇ ਰਹਿੰਦੇ ਆ ਬੇਸਮੈਂਟਾਂ ਜਾਂ ਜਿੱਥੇ ਨਹੀਂ ਹੁੰਦਾ। ਤੇ ਅਗਲੀ ਗੱਲ ਇਹ ਹੈ ਵੀ ਪੁਰਾਤਨ ਰਸੋਈ, ਤੁਹਾਡੀ ਜਿਹੜੀ ਰਸੋਈ ਹੈ ਉਹਦੇ ਵਿੱਚ ਵੀ ਸੂਰਜ ਘੰਟਾ ਡੇਢ ਘੰਟਾ ਪੈਣਾ ਚਾਹੀਦਾ, ਤੁਹਾਡੀ ਇਹੋ ਜਿਹੀ ਲੋਕੇਸ਼ਨ ਹੋਣੀ ਚਾਹੀਦੀ, ਤੁਸੀਂ ਰਸੋਈ ਚ ਹੋਵੋ ਜਾਂ ਨਾ ਹੋ,
1: ਠੀਕ ਹੈ, ਮਤਲਬ ਆਪਣੀ ਲਾਈਫ ਦੇ ਨਾਲ ਨੇਚਰ ਨੂੰ ਜੋੜ ਕੇ ਰੱਖਣਾ ਚਾਹੀਦਾ ਥੋੜਾ ਬਹੁਤ।
3: ਉਹ ਸੂਰਜ ਆਪਣੀ ਪੂਰੀ ਕਰ ਗਿਆ ਕਿਰਿਆ, ਤੁਸੀਂ ਜਦੋਂ ਮਰਜ਼ੀ ਨਹਾਵੋ, ਜਦੋਂ ਮਰਜ਼ੀ ਖਾਣਾ ਬਣਾਓ ਖਾਓ, ਮਤਲਬ ਦੋਨੇ ਚੀਜ਼ਾਂ ਅੱਡ ਅੱਡ ਨੇ, ਪਰ ਸੂਰਜ ਆਪਣਾ ਕਰ ਗਿਆ ਕੰਮ ਓਨੇ ਟਾਈਮ ਚ।
1: ਚਲੋ ਠੀਕ ਹੈ ਸਰ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ, 0169। ਸਤਿ ਸ੍ਰੀ ਅਕਾਲ ਜੀ, ਆਪਨੇ ਬਹੁਤ ਦੇਰ ਬਾਅਦ ਫੋਨ ਕੀਤਾ ਤੁਸੀਂ, ਅੱਗੇ ਫੋਨ ਤੁਹਾਡਾ ਅਕਸਰ ਆਉਂਦਾ ਹੁੰਦਾ ਸੀ, ਤੇ ਅੱਜ ਮੈਂ ਤੁਹਾਡਾ ਨੰਬਰ ਪਹਿਚਾਣ ਲਿਆ, ਲੇਕਿਨ ਫੋਨ ਕਾਫੀ ਦੇਰ ਬਾਅਦ ਆਇਆ ਤੁਹਾਡਾ ਅੱਜ।
2: ਜੀ ਆਪਣੇ ਚਲੋ ਤੁਸਾਂ ਦੇ ਬੇਲੀ ਤੇ ਚਲੇ ਗਏ।
1: ਹਾਂਜੀ ਹਾਂਜੀ,
2: ਯਾਦਾਂ ਆਪਣੀਆਂ ਛੱਡ ਗਏ ਨੇ
1: ਬਿਲਕੁਲ,
2: ਤੇ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਇਹ ਕਿ ਆਪਣੇ ਨਾ ਉਹਨਾਂ ਨੂੰ ਕਾਲ ਕਰੋਗੇ, ਉਹ ਹਾਜ਼ਰ।
1: ਜੀ ਅੱਜ ਕੱਲ ਤੇ ਕੋਈ ਸਮੱਸਿਆ ਹੈ ਹੀ ਨਹੀਂ ਕਿ ਆਨਲਾਈਨ ਤੁਸੀਂ ਜਦੋਂ ਮਰਜ਼ੀ ਜਿੱਥੇ ਦੁਨੀਆਂ ਤੇ ਬੈਠੇ ਬੰਦੇ ਨੂੰ ਕਰ ਸਕਦੇ ਹੋ, ਕੋਈ ਮੁਸ਼ਕਲ ਨਹੀਂ ਹੈ।
2: ਜੀ ਨਹੀਂ, ਆਖਰ ਇਹ ਕਿ ਜਿਹੜੇ ਤੁਹਾਡੇ ਅੱਛੇ ਕਿ ਦੋਸਤ ਬੇਲੀ ਨੇ,
1: ਜੀ
2: ਤਾਂ ਹੀ ਤਾਂ ਤੁਸੀਂ ਇਹ ਕਿ ਹੋਕਾ ਮਾਰ ਕੇ ਉਹਨਾਂ ਦੇ ਵਾਸਤੇ।
1: ਹਾਂ, ਅੱਜ ਅਸੀਂ ਪ੍ਰੋਗਰਾਮ ਹੀ ਦੇਖੋ, ਅਸੀਂ ਉਹਨਾਂ ਦੇ ਨਾਮ ਕਰਤਾ ਅੱਜ, ਅਸੀਂ ਸਾਰਾ ਪ੍ਰੋਗਰਾਮ ਹੀ ਅੱਜ।
2: ਜੀ ਪਹਿਲਾਂ ਇਹ ਕਿ ਆਪਣੇ ਕੋਈ ਬੋਬੀ ਭਾਰੀ,
1: ਹਾਂਜੀ
2: ਦੇਖੋ ਬੜੀ ਅੱਛੀ ਹਿੱਕ ਸੀ ਇਹਨਾਂ ਦੀ ਆਵਾਜ਼ ਦੇ ਵਿੱਚ, ਤੇ ਉਹ ਆਖਦੇ ਨੇ ਕਿ ਮਿਹਨਤ ਔਰ ਕੋਸ਼ਿਸ਼ ਜਾਰੀ ਰੱਖਣਗੇ।
1: ਜੀ
2: ਔਰ ਇਹ ਹੈ ਕਿ ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਵੇ।
1: ਬਿਲਕੁਲ ਬਿਲਕੁਲ, ਨਹੀਂ ਅੱਛਾ ਹੈ, ਬੋਬੀ ਬਹੁਤ ਅੱਛਾ ਇਨਸਾਨ ਹੈ ਜੀ, ਤੇ ਅਕਸਰ ਮਿਲਦਾ ਗਿਲਦਾ ਰਹਿੰਦਾ, ਆਵਾਜ਼ ਬਹੁਤ ਅੱਛੀ ਹੈ, ਤੇ ਲੇਕਿਨ ਉਹਦਾ ਪਹਿਲਾਂ ਉਹਦਾ ਨਾਮ ਵੀ ਹੈ ਸਾਡੇ ਇਸ ਫੀਲਡ ਦੇ ਵਿੱਚ, ਤੇ ਲੇਕਿਨ ਬ੍ਰਹਮਟਨ ਦੇ ਵਿੱਚ ਵੀ ਉਹਦਾ ਨਾਮ ਬਣਿਆ ਹੋਇਆ ਤੇ ਬੜਾ ਅੱਛਾ ਸਿੰਗਰ ਉਹ। ਸੁਣ ਸਕਦੇ ਹੋ, ਮੈਂ ਪੰਜਾਬੀ ਸੈਕਸ਼ਨ ਚ ਜਾ ਕੇ ਨਾ ਤੁਸੀਂ VPS 24 HD ਭਰੋਗੇ ਨਾ, ਉੱਥੇ ਅਸੀਂ ਅਕਸਰ ਹੀ ਉਹਨਾਂ ਦੀਆਂ ਰਿਕਾਰਡਿੰਗ ਜਿਹੜੀਆਂ ਉਹਨਾਂ ਦੀਆਂ ਚਲਾਉਂਦੇ ਰਹਿੰਦੇ ਉੱਥੇ ਟੀਵੀ ਦੇ ਉੱਪਰ ਵੀ। ਚਲੋ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-5353। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਅੱਜ ਕਿ ਦੋਸਤੀਆਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਕਿਸ ਤਰ੍ਹਾਂ ਦੀਆਂ ਹੈਗੀਆਂ ਨੇ, ਤੇ ਦੋਸਤੀ ਦੇ ਲਈ ਕੀ ਚੀਜ਼ ਜ਼ਰੂਰੀ ਹੁੰਦੀ ਹੈ। ਕੋਈ ਲੰਬਾ ਇੱਕ ਦੂਸਰੇ ਦੇ ਸੰਪਰਕ ਵਿੱਚ ਰਹਿਣਾ ਇਹ ਜ਼ਰੂਰੀ ਹੈ ਕਿ ਦੋਸਤੀ ਦੇ ਵਿੱਚ ਤੁਹਾਡੀ 'ਚ ਡੈਪਥ ਹੋਵੇ, ਭਾਵੇਂ ਥੋੜ੍ਹੀ ਦੇਰ ਦੀ ਹੋਵੇ, ਉਹ ਜ਼ਰੂਰੀ ਹੈ। ਕਈ ਮਤਲਬ ਦੀਆਂ ਦੋਸਤੀਆਂ ਵੀ ਹੁੰਦੀਆਂ ਕਿ ਕੰਮ ਕਰ ਹੋਇਆ ਤੇ ਦੋਸਤੀ ਹੋ ਗਈ, ਕੰਮ ਕਰ ਖਤਮ ਤੇ ਦੋਸਤੀ ਖਤਮ। ਔਰ ਕਈ ਦੋਸਤੀਆਂ ਜਿਹੜੀਆਂ ਟਾਈਮ ਪਾਸ ਵਾਲੀਆਂ ਵੀ ਹੁੰਦੀਆਂ। ਅੱਜ ਕੱਲ੍ਹ ਮੈਂ ਅਕਸਰ ਹੀ ਪਾਰਕਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਨਾ, ਉੱਥੇ ਸ਼ਾਮ ਨੂੰ ਦੋਸਤ ਮਿੱਤਰ ਸਾਰੇ ਇਕੱਠੇ ਹੁੰਦੇ, ਜਿਹੜੇ ਕੋਈ ਤਾਸ਼ ਖੇਡੀ ਜਾਂਦਾ, ਕੋਈ ਗੱਪਾਂ ਮਾਰੀ ਜਾਂਦਾ, ਕੋਈ ਅੱਧਾ ਪੌਣਾ ਘੰਟਾ ਉੱਥੇ ਸੈਰ ਸੂਰ ਕਰ ਲੈਂਦੇ ਆ। ਉਹਨਾਂ ਦੀ ਬਸ ਦੋਸਤੀ ਉੱਥੋਂ ਤੱਕ ਹੀ ਸੀਮਤ ਹੈ ਕਿ ਪਾਰਕ ਵਿੱਚ ਆਏ, ਇੱਕ ਦੂਸਰੇ ਨੂੰ ਮਿਲੇ, ਉਸ ਤੋਂ ਬਾਅਦ ਉੱਥੇ 2-4 ਤਾਸ਼ ਤੂਸ਼ ਦੀਆਂ ਬਾਜ਼ੀਆਂ ਲਾਈਆਂ, ਇੱਧਰ ਉੱਧਰ ਘੁੰਮੇ ਫਿਰੇ, ਗੱਪਾਂ ਮਾਰੀਆਂ, ਆਪਣੇ ਆਪਣੇ ਘਰ ਵਾਪਸ। ਇਸ ਤੋਂ ਅੱਗੇ ਉਹ ਦੋਸਤੀ ਜਿਹੜੀ ਨਹੀਂ ਹੁੰਦੀ। ਸੋ ਇਹਨੂੰ ਕਹਿੰਦੇ ਵੀ ਟਾਈਮ ਪਾਸ ਵਾਲੀਆਂ ਦੋਸਤੀਆਂ ਵੀ ਹੁੰਦੀਆਂ, ਲੇਕਿਨ ਕਈ ਵਾਰ ਟਾਈਮ ਪਾਸ ਵਾਲੀਆਂ ਦੋਸਤੀਆਂ ਦੇ ਵਿੱਚੋਂ ਹੀ ਵਧੀਆ ਦੋਸਤੀਆਂ ਜਿਹੜੀਆਂ ਜਨਮ ਲੈ ਲੈਂਦੀਆਂ। ਜਿਵੇਂ ਮੈਂ ਤੁਹਾਨੂੰ ਪਹਿਲੀ ਐਗਜ਼ਾਮਪਲ ਇੱਕ ਦੱਸੀ ਸੀ ਕਿ ਮੇਰੇ ਨਾਲ ਉਹ ਦੋਸਤ ਜਿਹੜਾ ਅਸੀਂ ਸਫ਼ਰ ਕੀਤਾ 8-10 ਘੰਟੇ ਪਲੇਨ ਦੇ ਵਿੱਚ, ਤੇ ਬਸ ਉਹੀ ਦੇਖੋ ਉਹਨਾਂ ਕੀ ਸੀ, ਉਹਨਾਂ ਕੋਲ ਟਾਈਮ ਪਾਸ ਕਰਨਾ ਸੀ, ਇੱਕ ਦੂਸਰੇ ਨੇ ਇੰਟਰੋਡਕਸ਼ਨ ਹੋਈ, ਗੱਲਾਂ ਬਾਤਾਂ ਹੋਈਆਂ, ਤੇ ਉਹ ਦੋਸਤੀ ਜਿਹੜੀ ਬੜੀ ਵਧੀਆ ਬਣ ਗਈ। ਸਤਿ ਸ੍ਰੀ ਅਕਾਲ ਜੀ ਕੁਲਵਿੰਦਰ ਗੁਆਮਾ।
4: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਭਾਜੀ, ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ।
1: ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਤੁਸੀਂ ਅੱਜ ਪਹਿਲੀ ਵਾਰੀ ਸੁਣਿਆ ਤੇ ਮੈਂ ਚਾਹੂੰਗਾ ਤੁਸੀਂ ਰੋਜ਼ ਸੁਣਿਆ ਕਰੋ।
4: ਤੇ ਮੇਰੀ ਟਰੱਕ ਤੇ ਲੇਟ ਸ਼ਿਫਟ ਤੇ ਉਹਦਾ ਡੇ ਟਾਈਮ ਹੁੰਦੀ ਹੈ, ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆ, ਚੱਲ ਰਹੀ ਹੈ ਮੇਰਾ ਗੱਲ
1: ਜੀ ਜੀ ਜੀ ਜੀ।
4: ਤੇ ਮੈਂ ਨਾ, ਮੈਨੂੰ ਲਿਖਣ ਦਾ ਸ਼ੌਂਕ ਹੈ, ਜੇ ਦੋ ਲਾਈਨਾਂ ਕਹੋ ਤਾਂ ਮੈਂ ਤੁਹਾਨੂੰ
1: ਸੁਣਾ ਦਿਓ ਸੁਣਾ ਦਿਓ ਸੁਣਾ ਦਿਓ, ਜ਼ਰੂਰ ਸੁਣਾਓ।
4: ਮੈਂ ਲਿਖਿਆ ਸੀ ਜੀ, ਕਹਿੰਦਾ ਪਾਕਿਸਤਾਨ ਦਾ ਦੁਸ਼ਮਣ ਹੋ ਸਰਕਾਰਾਂ ਦਾ
1: ਜੀ,
4: ਸਾਨੂੰ ਉੱਥੋਂ ਆਉਂਦਾ ਸੁਨੇਹਾ ਪਿਆਰਾਂ ਦਾ।
1: ਬਿਲਕੁਲ ਬਿਲਕੁਲ ਬਿਲਕੁਲ।
4: ਅੱਛਾ ਜੀ, ਅੱਗੇ ਕਹਿੰਦਾ ਜੀ, ਜਦ ਨਨਕਾਣੇ ਜਾਈਏ ਹੱਥੀ ਛਾਵਾਂ ਕਰਦੇ ਨੇ, ਇੰਜ ਮਿਲਣ ਕਿਵੇਂ ਵਿਛੜੇ ਹੋਏ ਆਪਣੇ ਘਰ ਦੇ ਨੇ।
1: ਬਿਲਕੁਲ ਸਹੀ ਗੱਲ ਹੈ, 100% ਮੈਂ ਤੁਹਾਡੇ ਨਾਲ ਸਹਿਮਤ ਹਾਂ।
4: ਵੰਡੋ ਮੁਹੱਬਤਾਂ, ਕੰਮ ਨੀ ਕੋਈ ਹਥਿਆਰਾਂ ਦਾ, ਪਾਕਿਸਤਾਨ ਦਾ ਦੁਸ਼ਮਣ ਹੋ ਸਰਕਾਰਾਂ ਦਾ, ਸਾਨੂੰ ਉੱਥੋਂ ਆਉਂਦਾ ਸੁਨੇਹਾ ਪਿਆਰਾਂ।
1: ਬਹੁਤ ਵਧੀਆ, ਬਹੁਤ ਖੂਬਸੂਰਤ। ਮੈਨੂੰ ਵੀ ਭਾਜੀ ਨੇ 2 ਵਾਰੀ ਜਾਣ ਦਾ ਮੌਕਾ ਮਿਲਿਆ ਪਾਕਿਸਤਾਨ, ਅਜੇ ਹੈ ਹੋਰ ਬਾਕੀ ਹੈ ਜੀ?
4: ਹਾਂਜੀ ਹਾਂਜੀ, 2-3 ਹੈ ਉੱਦਾਂ ਦਾ। ਕਹਿੰਦਾ ਰੰਗਲੇ ਸੱਭਿਆਚਾਰ ਦੀ ਸਾਡੀ ਤੰਦ ਸਾਂਝੀ
1: ਜੀ,
4: ਸੈਰੀਅਲ ਦੇ ਨਾਲ ਸੀ ਭਗਤੇ ਦੀ ਕੰਧ ਸਾਂਝੀ।
1: ਵਾਹ ਵਾਹ ਵਾਹ ਵਾਹ, ਕਿਆ ਬਾਤ।
4: ਛੰਭੜੇ ਆਲ ਸੀ ਪਿੰਡ ਘੁੰਮਣ ਸਰਦਾਰਾਂ ਦਾ, ਪਾਕਿਸਤਾਨ ਦਾ ਦੁਸ਼ਮਣ ਹੋ ਸਰਕਾਰਾਂ ਦਾ, ਸਾਨੂੰ ਉੱਥੋਂ ਆਉਂਦਾ ਸੁਨੇਹਾ ਪਿਆਰਾਂ।
1: ਬਹੁਤ ਵਧੀਆ, ਖੁਦ ਖੁਦ ਖੁਦ ਲਿਖ ਲਓ ਤੁਸੀਂ।
4: ਹਾਂਜੀ ਹਾਂਜੀ, ਲਾਸਟ ਵਾਲਾ ਸੁਣਿਓ, ਬਹੁਤ ਵਧੀਆ ਲੱਗੂਗਾ ਸਾਨੂੰ। ਕਹਿੰਦਾ ਜੀ, ਸਿਆਸੀ ਲੋਕਾਂ ਬਣ ਕੇ ਲੋਕਾਂ ਕੀਤੀ ਹੈ ਬਰਬਾਦੀ, ਮਤਲਬ ਖੋਰ ਆਜ਼ਾਦੀ ਦੇ ਵਿੱਚ ਵੰਡ ਹੋ ਗਿਆ ਪੰਜਾਬੀ।
1: ਕਿਆ ਬਾਤ ਕਿਆ ਬਾਤ, ਬਹੁਤ ਵਧੀਆ ਜੀ, ਬਹੁਤ ਖੂਬਸੂਰਤ ਤੁਹਾਡੀ ਕਲਮ। ਪਰਮਾਤਮਾ ਹੋਰ ਵਧੀਆ ਬਣਾਵੇ, ਤੇ ਤੁਸੀਂ ਲਿਖਦੇ ਰਹੋ ਤੇ ਮਨੋਰੰਜਨ ਕਰਦੇ ਰਹੋ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਰਹੋ।
4: ਸਿਆਸੀ ਲੋਕਾਂ ਬਣ ਕੇ ਲੋਕਾਂ ਕੀਤੀ ਹੈ ਬਰਬਾਦੀ, ਮਤਲਬ ਖੋਰ ਆਜ਼ਾਦੀ ਦੇ ਵਿੱਚ ਵੰਡ ਹੋ ਗਿਆ ਪੰਜਾਬੀ, ਔਖਾ ਹੋ ਗਿਆ ਮੇਲ ਕੁੰਜਾਂ ਦੀਆਂ ਡਾਰਾਂ ਦਾ,
1: ਕਿਆ ਬਾਤ,
4: ਪਾਕਿਸਤਾਨ ਦਾ ਦੁਸ਼ਮਣ ਹੋ ਸਰਕਾਰਾਂ ਦਾ, ਸਾਨੂੰ ਉੱਥੋਂ ਦਾ ਸੁਨੇਹਾ ਪਿਆਰਾਂ।
1: ਬਹੁਤ ਵਧੀਆ ਜੀ, ਮੈਨੂੰ ਨਾ 2 ਵਾਰ ਭਾਜੀ ਜਾਣ ਦਾ ਮੌਕਾ ਮਿਲਿਆ ਉੱਥੇ, ਐਡਾ ਵਧੀਆ ਮੇਰਾ ਐਕਸਪੀਰੀਅੰਸ ਹੈ, ਐਡਾ ਮਜ਼ਾ ਆਇਆ ਉੱਥੇ ਰਹਿ ਕੇ 10-10 ਦਿਨ। ਜਿੱਥੇ ਦੁਕਾਨ ਤੇ ਤੁਸੀਂ ਜਾਓ ਬਾਜ਼ਾਰ ਦੇ ਵਿੱਚ, ਕੋਈ ਚੀਜ਼ ਛੋਟੀ ਮੋਟੀ ਲੈਣੀ, ਉਹਨਾਂ ਨੇ ਪੈਸੇ ਨਹੀਂ ਲੈਣੇ, ਘਰਾਂ ਦੇ ਵਿੱਚ ਬੁਲਾ ਬੁਲਾ ਕੇ ਦੋਸਤਾਂ ਮਿੱਤਰਾਂ ਨੇ ਸਾਨੂੰ ਡਿਨਰ ਕਰਾਇਆ, ਲੰਚ ਕਰਾਇਆ, ਇੰਨਾ ਪਿਆਰ ਮੁਹੱਬਤ, ਪਤਾ ਨਹੀਂ ਸਰਕਾਰਾਂ ਨੇ ਕਿਉਂ ਆਪਸ ਦੇ ਵਿੱਚ ਜਿਹੜੀਆਂ ਦੁਸ਼ਮਣੀਆਂ ਵਿੱਢ ਰੱਖੀਆਂ। ਚਲੋ
4: ਹਾਂਜੀ ਹਾਂਜੀ, ਆਹ ਜਿਹੜਾ ਮੈਂ ਟੱਪਾ ਲਿਖਿਆ ਨਾ, ਸਿਆਸੀ ਰੰਗਲੇ ਸੱਭਿਆਚਾਰ ਦੀ ਸਾਡੀ ਤੰਦ ਸਾਂਝੀ, ਫੈਜ਼ਲ ਦੇ ਨਾਲ ਸੀ ਭਗਤੇ ਦੀ ਕੰਧ ਸਾਂਝੀ, ਸਾਡਾ ਅਸੀਂ ਆਇਓ ਆ ਜੀ ਉੱਥੋਂ
1: ਮਾਈਗ੍ਰੇਟ ਹੋ ਕੇ ਆਏ ਸੀ, ਤੇ ਕੋਈ ਫਰਕ ਨੀ ਲੱਗਦਾ ਉੱਥੇ ਜਾ ਕੇ, ਆਪਣਾ ਹੀ ਲੱਗਦਾ ਸਭ ਕੁਝ ਤੁਹਾਨੂੰ।
4: ਇਹਦੇ ਵਿੱਚ ਮੈਂ ਆਪਣੇ ਦਾਦਾ ਜੀ ਦਾ ਨਾਮ ਲਿਖ ਦਿੱਤਾ ਕੈਜਲ ਦੇ ਨਾਲ ਸੀ ਭਗਤੇ ਦੀ ਗੱਲ ਸਾਡੀ ਕਿੱਥੇ ਆ ਸੀ ਪਿੰਡ ਘੁੰਮਣ ਫਿਰਦਾ ਸਾਰਾ।
1: ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਭਾਈ ਜੀ, ਬਹੁਤ ਵਧੀਆ ਐਕਸਪੀਰੀਅੰਸ ਤੇ ਕਰਦੇ ਰਹਿਆ ਕਰੋ ਫੋਨ ਤੁਸੀਂ। ਥੈਂਕ ਯੂ।
4: ਓਕੇ ਜੀ, ਥੈਂਕ ਯੂ, ਥੈਂਕ ਯੂ।
1: ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।
5: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
5: ਹਾਂਜੀ, ਹੁਸੈਨ ਅਕਬਰ ਬੇਟੇ ਦੀਆਂ ਗੱਲਾਂ ਹੋ ਰਹੀਆਂ।
1: ਹਾਂ, ਹੁਸੈਨ ਅਕਬਰ ਅੱਜ ਬਸ ਵਤਨਾਂ ਨੂੰ ਆਪਣੀ ਵਾਪਸੀ ਹੋ ਗਈ ਜੀ ਉਹਦੀ।
5: ਸਾਰੇ ਮਿਸ ਕਰ ਰਹੇ ਆ ਸਾਡੀਆਂ ਮਿੱਠੀਆਂ, ਸਾਡੀਆਂ ਮਿੱਠੀਆਂ ਯਾਦਾਂ ਛੱਡ ਕੇ, ਆਪਣੀ ਆਵਾਜ਼ ਛੱਡ ਕੇ ਆਪਣੇ ਘਰ ਪਰਿਵਾਰ ਚ ਪਹੁੰਚੇ ਆ।
1: ਹਾਂਜੀ ਹਾਂਜੀ ਹਾਂਜੀ, ਚਲੋ ਕੋਈ ਗੱਲ ਨੀ ਜੀ, ਇਸ ਤਰ੍ਹਾਂ ਆਉਣ ਜਾਣ ਜਿਹੜਾ ਬਣਿਆ ਹੀ ਰਹਿੰਦਾ, ਕਦੇ ਪਰਿਵਾਰ ਚ ਜਾਣਾ, ਕਦੇ ਘੁੰਮਣ ਫਿਰਨ ਜਾਣਾ, ਬਹੁਤ ਵਧੀਆ।
5: ਤੇ ਦੇਖੋ ਆਪਾਂ ਦੇਖੇ ਵੀ ਨੀ, ਕਹਿੰਦੇ ਆਸੇ ਜਾਸੇ ਕੁਛ ਲੋਕ ਰਸਤੇ ਮੇ ਕੁਛ ਲੋਕ ਮਿਲ ਜਾਤੇ, ਭੁੱਲ ਜਾਤੇ, ਕੋਈ ਯਾਦ ਰਹਿ ਜਾਤੇ ਹੈ।
1: ਬਿਲਕੁਲ,
5: ਆਦਮੀ ਮੁਸਾਫਿਰ ਹੈ, ਆਤਾ ਹੈ ਜਾਤਾ।
1: ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਰਹਲੇ ਆਉਂਦੇ ਆ ਤੇ ਬੜੇ ਬੜੇ ਦੋਸਤ ਮਿੱਤਰ ਤੁਹਾਨੂੰ ਮਿਲਦੇ ਆ, ਕੁਛ ਐਸੇ ਮਿਲਦੇ ਜਿਹੜੇ ਪੱਕੀ ਛਾਪ ਛੱਡ ਜਾਂਦੇ ਤੁਹਾਡੀ ਲਾਈਫ ਦੇ ਉੱਪਰ, ਤੇ ਕੁਛ ਐਸੇ ਹੁੰਦੇ ਆ ਜਿਹੜੇ ਲੰਬਾ ਸਮਾਂ ਤੁਹਾਡੇ ਨਾਲ ਰਹਿਣ ਦੇ ਬਾਵਜੂਦ ਵੀ ਤੁਹਾਨੂੰ ਯਾਦ ਨਹੀਂ ਰਹਿੰਦੇ।
5: ਹਾਂ ਦੇਖੋ, ਆਵਾਜ਼ ਹੀ ਐਨਾ ਉਹਨਾਂ ਦੀ ਆਪਾਂ ਦੇ ਦਿਮਾਗ ਚ ਇੱਦਾਂ ਰਹਿ ਗਈ ਤੇ ਕਿੰਨੀ ਵੱਡੀ ਯਾਦ ਬਣ ਗਈ।
1: ਜੀ ਜੀ ਜੀ ਜੀ ਜੀ,
5: ਦੁਬਾਰਾ ਮਿਲਣ ਸਾਨੂੰ, ਅਸੀਂ ਕਹਿੰਦੇ ਸਾਨੂੰ।
1: ਹਾਂ, ਨਹੀਂ ਨਹੀਂ, ਆਉਣਗੇ, ਪ੍ਰੋਗਰਾਮ ਬਣਨਾ ਉਹਨਾਂ ਦਾ ਦੁਬਾਰਾ। ਤੇ ਚਲੋ, ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਵਧੀਆ ਤੁਸੀਂ ਫੋਨ ਕਰਦੇ ਹੋ, ਬੜਾ ਅੱਛਾ ਲੱਗਦਾ। ਥੈਂਕ ਯੂ, ਥੈਂਕ
5: ਯੂ, ਥੈਂਕ ਯੂ।
1: ਸੋ ਦੋਸਤੋ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 6473563536475353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਸਾਡੇ ਨਾਲ ਕਰਨੀ ਹੋਵੇ, ਦੋਸਤੀਆਂ ਯਾਰੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹਦਾ ਆਧਾਰ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਦੀਆਂ ਚੱਲਦੀਆਂ ਹਨ, ਮਤਲਬ ਪ੍ਰਸਤੀ ਉਹਦੇ ਵਿੱਚ ਹੁੰਦੀ ਹੈ, ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਸੋ ਇਹ ਆਪਣੇ ਆਪਣਾ ਐਕਸਪੀਰੀਅੰਸ ਹੈ, ਜਿਸ ਜਿਸ ਤਰ੍ਹਾਂ ਦਾ ਦੋਸਤੀਆਂ ਦੇ ਵਿੱਚੋਂ ਕਿਸੇ ਨੂੰ ਐਕਸਪੀਰੀਅੰਸ ਹੋਇਆ ਨਾ, ਉਹਦੇ ਲਈ ਉਹੀ ਸਾਰੀ ਸਹੀ ਚੀਜ਼ ਹੁੰਦੀ ਹੈ। ਮੈਨੂੰ ਜੋ ਐਕਸਪੀਰੀਅੰਸ ਹੋਇਆ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਤੁਸੀਂ ਆਪਣਾ ਐਕਸਪੀਰੀਅੰਸ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਹੋ ਸਕਦਾ ਹੈ ਤੁਹਾਡਾ ਕੋਈ ਹੋਰ ਆਧਾਰ ਹੋਵੇ, ਤੁਹਾਡੀ ਦੋਸਤੀਆਂ ਕਰਨ ਦੀ ਕੋਈ ਹੋਰ ਕਿਸੇ ਕਿਸਮ ਦਾ ਕੋਈ ਕ੍ਰਾਈਟੀਰੀਆ ਜਿਹੜਾ ਹੋਇਆ ਬਣਾਇਆ ਹੋਵੇ, ਤੇ ਤੁਸੀਂ ਜ਼ਰੂਰ ਸ਼ੇਅਰ ਕਰੋ 6473563535 ਤੇ ਮੈਂ ਇੱਕ ਤੁਹਾਡੇ ਨਾਲ ਮੈਸੇਜ ਇੱਕ ਸ਼ੇਅਰ ਕਰ ਲਾਂ, ਜੇ ਆਪਾਂ ਮੈਸੇਜ ਕੋਈ ਸ਼ੇਅਰ ਨਹੀਂ ਕੀਤਾ। ਸਾਡੇ ਮੇਨ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, 905-230-4800 ਨੰਬਰ ਹੈ। ਤੁਸੀਂ ਆਪਣੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ ਲੈਣਾ ਹੋਵੇ, ਕਿਸੇ ਵੀ ਕਿਸਮ ਦਾ, ਘਰ ਦੀ ਕੋਈ ਗਰੋਸਰੀ ਲੈਣੀ ਹੈ, ਘਰ ਦਾ ਕੋਈ ਬਰਤਨ ਲੈਣਾ ਹੈ, ਕੋਈ ਰੈਸਟੋਰੈਂਟ ਦੀ ਕਿਚਨ ਦੀ ਗਰੋਸਰੀ ਚਾਹੀਦੀ ਹੈ, ਰੈਸਟੋਰੈਂਟ ਦੀ ਕਿਚਨ ਵਾਸਤੇ ਕੋਈ ਵੱਡਾ ਬਰਤਨ ਚਾਹੀਦਾ, ਡਿਸਪੋਜ਼ੇਬਲ ਸਮਾਨ ਕਿਸੇ ਵੀ ਕਲਰ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ, ਘਰ ਦੇ ਵਿੱਚ ਕੰਮ ਕਾਰ ਕਰਨ ਵਾਸਤੇ, ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਜਾਂ ਘਰ ਦੇ ਵਿੱਚ ਕੋਈ ਰਿਪੇਅਰ ਸਪੇਅਰ ਕਰਨ ਦੇ ਲਈ ਕੋਈ ਤੁਹਾਨੂੰ ਔਜ਼ਾਰ ਚਾਹੀਦਾ ਹੋਵੇ, ਤਾਂ ਤੁਹਾਨੂੰ ਹਰ ਕਿਸਮ ਦਾ ਸੰਦ ਜਾਂ ਔਜ਼ਾਰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਛੋਟੀ ਮੋਟੀ ਕੋਈ ਦਵਾਈ ਜਿਹੜੀਆਂ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖ ਲੈਂਦੇ ਹੁੰਦੇ ਸੀ ਪੰਜਾਬ ਦੇ ਵਿੱਚ, ਉਹ ਸਾਰੀਆਂ ਦਵਾਈਆਂ ਤੁਹਾਨੂੰ ਇੱਥੇ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ, ਕੋਈ ਫੰਕਸ਼ਨ ਹੈ, ਕੋਈ ਹਲਦੀ ਹੈ, ਕੋਈ ਮਹਿੰਦੀ ਹੈ, ਕੋਈ ਹੋਰ ਐਨਵਰਸਰੀ ਹੈ, ਉਹਦੇ ਵਾਸਤੇ ਪੰਜਾਬੀ ਥੀਮ ਅਗਰ ਘਰ ਦੇ ਵਿੱਚ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਗਿੱਧੇ ਭੰਗੜੇ ਦੀਆਂ ਡਰੈੱਸਾਂ, ਗਿੱਧੇ ਭੰਗੜੇ ਦੇ ਜਿਹੜੇ ਮਾਡਲ ਤੁਹਾਨੂੰ ਮਿਲ ਸਕਦੇ ਨੇ, ਜਾਗੋ, ਮਹਿੰਦੀ, ਹੋਰ ਤਰ੍ਹਾਂ ਤਰ੍ਹਾਂ ਦੀਆਂ ਚਰਖੇ, ਪੱਖੀਆਂ, ਪੀੜੀਆਂ, ਦਾਤੀਆਂ, ਕਈਆਂ, ਰੰਬੇ, ਨਵਾਰੀ, ਮੰਜੇ, ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਬ੍ਰਮਟਨ ਕੈਸ਼ ਐਂਡ ਕੈਰੀ, 905-230-4800 ਨੰਬਰ ਹੈ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਇਹਨਾਂ ਦਾ ਬੁਫੇ ਇੰਜੋਏ ਕਰੋ, 40-50 ਆਈਟਮਾਂ ਦੇ ਨਾਲ ਸਜਿਆ ਹੋਇਆ ਸਟਰੀਟ ਫੂਡ ਇਹਨਾਂ ਦਾ ਖਾ ਕੇ ਇੱਕ ਵਾਰ ਜ਼ਰੂਰ ਦੇਖੋ। ਲੇਆਊਟ ਨਵਾਂ ਸੈੱਟ ਕੀਤਾ ਪਿੱਛੇ ਬੈਕ ਸਾਈਡ ਤੇ, ਵਾਣ ਦੇ ਮੰਜੇ, ਸਟੈਂਡਿੰਗ ਟੇਬਲ, ਲਾਈਵ ਮਿਊਜ਼ਿਕ ਉੱਥੇ ਚੱਲਦਾ। ਟਿਫਨ ਤੁਸੀਂ ਲਗਵਾਉਣਾ ਚਾਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤੁਹਾਨੂੰ ਉਹ ਸਰਵਿਸ ਵੀ ਮਿਲ ਸਕਦੀ ਹੈ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਕੋਈ ਫੰਕਸ਼ਨ ਹੈ, ਕੋਈ ਪ੍ਰੋਗਰਾਮ ਹੈ, ਤਾਂ ਤੁਹਾਡੀ ਲਾਈਵ ਕੇਟਰਿੰਗ ਵੀ ਟਰੱਕ ਹਾਇਰ ਕਰੋਗੇ ਤਾਂ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਉੱਥੇ ਪਹੁੰਚ ਸਕਦੀ ਹੈ। ਕੋਈ ਛੋਟਾ ਮੋਟਾ ਫੰਕਸ਼ਨ ਹੈ 100-125 ਆਦਮੀਆਂ ਦਾ, ਤਾਂ ਤੁਸੀਂ ਹਾਲ ਇਹਨਾਂ ਦਾ ਬੁੱਕ ਕਰਵਾ ਸਕਦੇ, ਉੱਥੇ ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਉੱਥੇ ਅਵੇਲੇਬਲ ਹੈ। ਕਿਸੇ ਗੈਸ ਸਟੇਸ਼ਨ ਦੀ ਭਾਲ 'ਚੋ, ਕਿਸੇ ਗਰੋਸਰੀ ਸਟੋਰ ਦੀ ਭਾਲ 'ਚੋ, ਕੋਈ ਪੀਜ਼ਾ ਸਟੋਰ ਤੁਹਾਨੂੰ ਚਾਹੀਦਾ ਹੈ, ਕੋਈ ਆਫਿਸ ਚਾਹੀਦਾ ਹੈ ਕਿਸੇ ਪਲਾਜ਼ਾ ਦੇ ਵਿੱਚ, ਟਰੱਕ ਯਾਰਡ ਤੁਹਾਨੂੰ ਜ਼ਰੂਰਤ ਹੋਏ, ਟਰੱਕ ਖੜਾ ਕਰਨ ਦੇ ਲਈ ਤੁਹਾਨੂੰ ਟਰੱਕ ਯਾਰਡ ਦੀ ਜ਼ਰੂਰਤ ਹੋਏ, ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜ਼ਰਬਾ ਰੱਖਣ ਵਾਲੇ ਇੰਦਰ ਅਰੋੜਾ ਦਾ ਨੰਬਰ ਯਾਦ ਰੱਖੋ 416-525-7400 416-525-7400 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਦਾ ਨੰਬਰ ਵੀ ਯਾਦ ਰੱਖੋ 905-399-1810 ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਗਰੀ ਜਾਂ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ ਕਰਨਾ ਹੋਵੇ, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਯਾਦ ਰੱਖੋ 905-399-1810 905-399-6110 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਸੋ ਸਾਡੀ ਗੱਲਬਾਤ ਚੱਲ ਰਹੀ ਸੀ, ਇੱਕ ਗਾਣਾ ਮੈਂ ਲਗਾਇਆ ਸੀ ਹੁਸਨੈਨ ਜੀ ਨੂੰ ਸਮਰਪਿਤ ਕਰਕੇ, ਉਹ ਗਾਣਾ ਪੂਰਾ ਨਹੀਂ ਹੋਇਆ ਸੀ, ਲੇਕਿਨ ਗਾਣਾ ਮੈਂ ਅੱਜ ਤੁਹਾਨੂੰ ਪੂਰਾ ਸੁਣਾਊਂਗਾ, ਜਿੱਥੋਂ ਛੱਡਿਆ ਸੀ ਉੱਥੋਂ ਗਾਣਾ ਫਿਰ ਮੈਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਦਾ, ਫਿਰ ਗੱਲਬਾਤ ਨੂੰ ਅੱਗੇ ਤੋਰਾਂਗੇ। 647-367-5353

0: ਸਤਿ ਸ਼੍ਰੀ ਅਕਾਲ ਜੀ ਚਰਨਦੀਪ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਚਾਲ ਹੈ?
1: ਭਾਜੀ ਪ੍ਰੋਗਰਾਮ ਨੰਬਰ 1 ਆ ਤੁਹਾਡਾ।
0: ਤੇਰੇ ਮਨਪਸੰਦ ਗਾਣਾ ਸੁਣਾ ਦਿੱਤਾ, ਵੇਖ ਲੈ ਗੁਰਦਾਸ ਮਾਨ ਦਾ ਤੂੰ ਫੈਨ ਹੈ, ਤੇਰਾ ਗਾਣਾ ਸੁਣਾ ਦਿੱਤਾ ਤੇਰੇ ਪਸੰਦ ਦਾ ਗਾਣਾ ਅੱਜ।
1: ਭਾਜੀ ਜੀ ਇੱਕ ਗੱਲ ਕਰਨੀ ਆ, ਇਹਦੇ ਵਿੱਚ ਪੰਜਾਬ ਦੀ ਖਬਰਾਂ ਨਹੀਂ ਹੁੰਦੀ, ਪੰਜਾਬ ਦਾ ਖਬਰਾਂ
0: ਉਹ ਖਬਰਾਂ ਯਾਰ ਸਵੇਰੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਬੜੀਆਂ ਬੜੀਆਂ ਡਿਟੇਲ ਚ ਬੜੀਆਂ ਬੜੀਆਂ ਲੰਬੀਆਂ, ਤੁਸੀਂ ਉਹ ਸਮਰਾਜ ਸਿੱਧੂ ਨੂੰ ਸੁਣਦੇ ਹੋ ਜਿਹੜਾ ਉਹਨਾਂ ਦਾ ਪ੍ਰੋਗਰਾਮ 3 to 6 ਵਜੇ ਤੱਕ, ਪੂਰੀਆਂ ਖਬਰਾਂ ਚੱਲਦੀਆਂ ਉਹਦੇ ਚ, ਖਬਰਾਂ ਹੀ ਖਬਰਾਂ ਚੱਲਦੀਆਂ। ਹਾਂ ਉਸ ਪ੍ਰੋਗਰਾਮ ਚ ਖਬਰਾਂ ਹੀ ਖਬਰਾਂ, 4 to 6 ਤੁਸੀਂ ਸੁਣਦੇ ਹੋ ਰੋਜ਼, ਪੂਰੀਆਂ ਐਸੇ 5:30 AM ਦੀ ਫ੍ਰੀਕੁਐਂਸੀ ਤੇ ਸੁਣਿਆ ਕਰੋ, ਦੇਸ਼ ਪ੍ਰਦੇਸ਼ ਸੁਣਿਆ ਕਰੋ। ਟੌਪ ਕਲਾਸ ਜਿਹਨੂੰ ਕਹਿੰਦੇ ਹੋ ਵੀ ਦੋਸਤ ਤੁਹਾਡਾ? ਨਹੀਂ ਮੇਰੇ ਤਾਂ ਸਾਰੇ ਦੋਸਤ ਹੈ, ਮੇਰੇ ਤਾਂ ਜਿੰਨੇ ਦੋਸਤ ਮਿੱਤਰ ਸਾਨੂੰ ਫੋਨ ਕਰਦੇ ਨੇ ਸਾਰੇ ਦੋਸਤ ਆਪਣੇ, ਸਭ ਦੋਸਤ। ਅੱਛਾ ਅੱਛਾ ਅੱਛਾ, ਵੈਰੀ ਗੁੱਡ, ਬਹੁਤ ਵਧੀਆ ਇਨਸਾਨ ਹੈ, ਚਲੋ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਕੋਈ ਗੱਲਬਾਤ ਕਰਨੀ ਹੋਏ 6473563657 3675353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਇੱਕ ਦੋਖੋ ਦੋਸਤੀਆਂ ਬਚਪਨ ਦੇ ਵਿੱਚ ਵੀ ਹੁੰਦੀਆਂ, ਜਿਹੜੀਆਂ ਪਾਕ ਤੇ ਪਕੀਸਾ ਦੋਸਤੀਆਂ ਹੁੰਦੀਆਂ ਨੇ ਜਿਹੜੀਆਂ, ਉਹ ਬਚਪਨ ਦੀਆਂ ਹੁੰਦੀਆਂ, ਜਿਨ੍ਹਾਂ ਦੇ ਵਿੱਚ ਕੋਈ ਭੇਦ ਨਹੀਂ, ਕੋਈ ਗੋਰਾ ਨਹੀਂ, ਕੋਈ ਕਾਲਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਹੈਂਡੀਕੈਪਡ ਨਹੀਂ, ਕੋਈ ਨੰਬਰ 9 ਨਹੀਂ, ਕੋਈ ਮਾੜਾ ਨਹੀਂ, ਕੋਈ ਤਕੜਾ ਨਹੀਂ, ਜਾਤ ਪਾਤ ਦਾ ਕੋਈ ਬੰਧਨ ਨਹੀਂ ਹੁੰਦਾ ਉਹਨਾਂ ਦੋਸਤੀਆਂ ਦਾ। ਉਹਨਾਂ ਦੋਸਤੀਆਂ ਦਾ ਇੱਕ ਆਪਣਾ ਰੰਗ ਹੁੰਦਾ ਹੈ। ਔਰ ਇੱਕ ਹੋਰ ਚੀਜ਼ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਬਚਪਨ ਦੀਆਂ ਦੋਸਤੀਆਂ ਜਿਹੜੀਆਂ ਨਾ, ਉਹ ਬੜੀ ਦੇਰ ਤੱਕ ਚੱਲਦੀਆਂ, ਬਹੁਤ ਦੂਰ ਦੂਰ ਤੱਕ ਚੱਲਦੀਆਂ। ਔਰ ਤੁਸੀਂ ਕਿਤੇ 40-50 ਸਾਲ ਬਾਅਦ ਵੀ ਕਿਸੇ ਨੂੰ ਮਿਲੋ ਨਾ ਇਸ ਤਰ੍ਹਾਂ ਦੇ ਕਿਸੇ ਦੋਸਤ ਨੂੰ, ਵੱਖਰੀ ਗੱਲ ਹੈ ਕਿ ਤੁਹਾਡੀ ਸਾਂਝ ਓਨੀ ਨਹੀਂ ਰਹੀ ਹੁੰਦੀ, ਕਿਉਂਕਿ ਉਦੋਂ ਸਮਝ ਜਿਹੜੀ ਥੋੜੀ ਜਿਹੀ ਉਸ ਤਰ੍ਹਾਂ ਦੀ ਹੁੰਦੀ ਹੈ ਨਾ, ਤੇ ਲੇਕਿਨ ਉਹਨਾਂ ਦੋਸਤੀਆਂ ਦਾ ਜਿਹੜਾ ਕਮਾਲ ਦੀਆਂ ਦੋਸਤੀਆਂ ਹੁੰਦੀਆਂ। ਸਾਡੇ ਕਾਲਰ ਨੇ 4587, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
2: ਦੋਸਤੀ ਬਾਰੇ ਗੱਲ ਕਰ ਰਹੇ ਸੀ, ਦੋਸਤੀ ਸਰ ਇੱਦਾਂ ਜੀ, ਮੈਨੇ ਮੇਰੇ ਅਕੋਰਡਿੰਗ ਜਿੰਨਾ ਕੁ ਮੈਂ ਐਕਸਪੀਰੀਅੰਸ ਕੀਤਾ
0: ਜੀ,
2: ਦੋਸਤੀ ਦੇ ਮਾਇਨੇ ਚੇਂਜ ਹੁੰਦੇ ਰਹਿੰਦੇ ਆ ਜੀ, ਹੈ ਨਾ। ਜਦੋਂ ਤਾਂ ਹੁਣ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਵਾ
0: ਜੀ ਜੀ,
2: ਜਦੋਂ ਤਾਂ ਕਾਲਜ ਸਕੂਲ ਵਾਲੀ ਜਿਹੜੀ ਦੋਸਤੀ ਆ ਹੋਰ ਆ
0: ਜੀ,
2: ਕਾਲਜ ਵਾਲੀ ਲਾਈਫ ਉਦੋਂ ਆਏ ਹੁੰਦਾ ਵਾ ਕਿ ਬਈ ਤੇਰੀ ਖਾਤਰ ਅਸੀਂ ਮਰ ਵੀ ਦੇਵਾਂਗੇ ਤੇ ਮਰ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ,
2: ਜਿਹੜਾ ਹੋ ਗਿਆ ਜੀ ਤੁਹਾਡੀ, ਜਦੋਂ ਤੁਸੀਂ ਤੁਹਾਡੀ ਮੈਰਿਜ ਹੋ ਗਈ ਤੇ ਉਦੋਂ ਫਿਰ ਉਹ ਲਾਈਕ ਪ੍ਰਾਇਓਰਟੀਜ਼ ਤੁਹਾਡੀਆਂ,
0: ਰਿਸਪੋਂਸੀਬਿਲਟੀ, ਜ਼ਿੰਮੇਵਾਰੀਆਂ ਤੁਹਾਡੇ ਸਿਰ ਤੇ ਪੈ ਜਾਂਦੀਆਂ ਨਾ। ਉਹ ਜਵਾਨੀ ਦੀ ਜਿਹੜੀ ਦੋਸਤੀ ਹੁੰਦੀ ਨਾ, ਉਦੋਂ ਕੋਈ ਲਾਇਬਿਲਟੀ ਨਹੀਂ ਹੁੰਦੀ, ਉਦੋਂ ਤੁਸੀਂ ਇਹ ਸੋਚਦੇ ਹੋ ਵੀ ਇਹ ਕੰਮ ਕਰਨਾ ਹੀ ਕਰਨਾ, ਉਹਦੇ ਕੰਸੀਕੁਐਂਸਿਸ ਜੋ ਮਰਜ਼ੀ ਹੋ ਜਾਣ।
2: ਹਾਂਜੀ ਹਾਂ, ਪਰ ਨਹੀਂ, ਪਰ ਆਫਟਰ ਮੈਰਿਜ ਵੀ ਕਈ ਦੋਸਤ ਠੀਕ ਆ, ਆਪ ਜਦੋਂ ਮੈਚਿਓਰ ਹੋ ਜਾਂਦੇ ਆ ਉਸ ਤਰੀਕੇ ਨਾਲ ਮਿਲਦੇ ਰਹਿੰਦੇ ਆ।
0: ਹਾਂ
2: ਪਰ ਨਹੀਂ,
0: ਉਦੋਂ ਥੋੜੀਆਂ ਜਿਹੀਆਂ ਇਹ ਰਿਜ਼ਰਵੇਸ਼ਨ ਹੋ ਜਾਂਦੀਆਂ ਨੇ ਯਾਰ, ਜੇ ਮੈਂ ਇਹ ਕੰਮ ਕੀਤਾ ਮੇਰੇ ਘਰ ਦੇ ਕੀ ਕਹਿਣਗੇ, ਇਹ ਚੀਜ਼ਾਂ ਅੱਗੇ ਆ ਜਾਂਦੀਆਂ। ਉਹ ਜਵਾਨੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਬਸ ਇਹੀ ਹੈ। ਖਾਧਾ ਪੀਤਾ ਇਕੱਠਾ ਖਾਧਾ ਹੁੰਦਾ ਹੈ, ਦੋਸਤ ਮਿੱਤਰ ਗੱਲ ਕਰਦੇ ਆਪਣੀ ਰਾਏ ਦਿੰਦੇ ਤੇ ਗੱਲਾਂ ਬਾਤਾਂ ਦੇ ਵਿੱਚੋਂ ਨਵਾਂ, ਮੈਨੂੰ ਵੀ ਬੜਾ ਕੁਝ ਸਿੱਖਣ ਵਾਸਤੇ ਮਿਲਦਾ। ਹਾਂ ਕੋਈ ਨੀ ਕੋਈ ਨੀ ਕੋਈ ਨੀ, ਜਦੋਂ ਟਾਈਮ ਲੱਗੇ ਉਦੋਂ ਸੁਣਿਆ ਕਰੋ, ਜਰੂਰ ਸੁਣਿਆ ਕਰੋ। ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ 6473563657 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਬਹੁਤ ਵਧੀਆ ਚੱਲ ਰਿਹਾ। ਮੈਂ ਗੱਲ ਕਰ ਰਿਹਾ ਸੀ ਕਿ ਦੇਖੋ ਜਿਸ ਤਰ੍ਹਾਂ ਸਾਡੇ ਦੋਸਤ ਨੇ ਗੱਲ ਕੀਤੀ ਕਿ ਬਚਪਨ ਦੀਆਂ ਦੋਸਤੀਆਂ ਦਾ ਆਪਣਾ ਇੱਕ ਰੰਗ ਹੁੰਦਾ ਹੈ, ਜਦੋਂ ਜਵਾਨੀ ਹੁੰਦੀ ਹੈ ਉਹਨਾਂ ਦੋਸਤੀਆਂ ਦਾ ਆਪਣਾ ਇੱਕ ਰੰਗ ਹੁੰਦਾ ਹੈ, ਜੋਸ਼ ਹੁੰਦਾ ਹੈ, ਖੂਨ ਗਰਮ ਹੁੰਦਾ ਹੈ, ਕੋਈ ਇਹ ਨਹੀਂ ਦੋਸਤੀ ਇੱਕ ਦੂਸਰੇ ਦੀ ਖਾਤਰ ਜੋ ਮਰਜ਼ੀ ਕਰ ਦੇਣ ਨੂੰ ਦਿਲ ਕਰਦਾ, ਔਰ ਵਾਅਦੇ ਕੀਤੇ ਵੀ ਹੁੰਦੇ ਆ, ਕਿਉਂਕਿ ਉਦੋਂ ਇਹ ਜੀ ਏਦਾਂ ਦੀ ਹੁੰਦੀ ਹੈ ਕਿ ਕੌਨਸੀਕੁਐਂਸਸ ਦੀ ਕੋਈ ਪਰਵਾਹ ਨਹੀਂ ਹੁੰਦੀ ਵੀ ਹੋਣਾ ਕੀ ਹੈ ਇਹਦੀ ਕੋਈ ਪਤਾ ਨਹੀਂ ਹੁੰਦਾ। ਇਹੀ ਜਦੋਂ ਮੈਚਿਓਰ ਏਜ ਚ ਜਾ ਕੇ ਦੋਸਤੀਆਂ ਜਿਹੜੀਆਂ ਹੁੰਦੀਆਂ ਉਦੋਂ ਬੰਦਾ ਜਦੋਂ ਕੋਈ ਕੰਮ ਕਰਦਾ ਨਾ ਦੋਸਤ ਦੀ ਖਾਤਰ ਤਾਂ ਉਹ ਅੱਗੋਂ ਉਹਦੇ ਕੌਨਸੀਕੁਐਂਸਸ ਪਹਿਲਾਂ ਮਨ ਦੇ ਵਿੱਚ ਰੱਖਦਾ ਯਾਰ ਜੇ ਮੈਂ ਇਹ ਕੀਤਾ ਇਹ ਹੋਜੂ, ਏਦਾਂ ਨਾ ਕੀਤਾ ਇਹ ਹੋਜੂਗਾ। ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਅੱਗੇ ਅੱਗੇ ਦੇ ਵਿੱਚ ਜਿਵੇਂ ਜਿਵੇਂ ਸਾਡੀ ਏਜ ਮੈਚਿਓਰ ਹੋਈ ਜਾਂਦੀ ਹੈ ਉਵੇਂ ਉਵੇਂ ਸਾਡੀਆਂ ਦੋਸਤੀਆਂ ਕਰਨ ਦੀ ਜਿਹੜੀ ਸੋਚ ਹੈ ਨਾ ਉਹਦੇ ਵਿੱਚ ਵੀ ਜਿਹੜੀ ਤਬਦੀਲੀ ਹੈ ਨਾ ਜਿਹੜੀ ਹੌਲੀ ਹੌਲੀ ਆਉਂਦੀ ਜਾਂਦੀ ਹੈ। ਤੇ ਚਲੋ ਖੈਰ ਬਹੁਤ ਵਧੀਆ ਅੱਜ ਗੱਲਬਾਤ ਹੋਈ ਸਾਡੇ ਹੁਸਨੈਨ ਜੀ ਦੇ ਜਾਣ ਦੇ ਨਾਲ, ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਥੋੜਾ ਜਿਹਾ ਇਸ ਪਾਸੇ ਲੈ ਗਏ ਤੇ ਬਹੁਤ ਵਧੀਆ ਲੱਗਿਆ। ਤੇ ਇਸੇ ਬਹਾਨੇ ਅਸੀਂ ਉਹਨਾਂ ਨੂੰ ਯਾਦ ਕੀਤਾ, ਨਾਲ ਆਪਣੇ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਯਾਦ ਕਰ ਲਿਆ। ਤੇ ਦੋਸਤਾਂ ਮਿੱਤਰਾਂ ਨੂੰ ਵੈਸੇ ਮੈਂ ਇਹ ਗੱਲ ਕਹਿਣਾ ਵੀ ਯਾਦ ਕਰਦੇ ਰਹਿਣਾ ਚਾਹੀਦਾ, ਸੰਪਰਕ ਰਵੇ ਨਾ ਦੋਸਤੀ ਦੇ ਵਿੱਚ ਤੇ ਉਹ ਬਹੁਤ ਵਧੀਆ ਗੱਲ ਹੈ। ਜਿਵੇਂ ਜਿਵੇਂ ਗੈਪ ਪੈਂਦਾ ਜਾਵੇ ਨਾ ਉਵੇਂ ਦੋਸਤੀ ਦੇ ਵਿੱਚ ਫਿੱਕ ਪੈਂਦੀ ਜਾਂਦੀ ਹੈ। ਸੋ ਦੋਸਤੀ ਜਿਹੜੀ ਨਾ ਇਨ ਟੱਚ ਰਹਿੰਦੀ ਹੈ, ਜਿੰਨਾ ਤੁਸੀਂ ਇੱਕ ਦੂਸਰੇ ਦੇ ਸੰਪਰਕ ਚ ਰਹੋਗੇ ਨਾ, ਇਨ ਟੱਚ ਰਹੋਗੇ ਇੱਕ ਦੂਸਰੇ ਦੇ ਸੰਪਰਕ ਚ ਰਹੋਗੇ, ਗੱਲਾਂ ਬਾਤਾਂ ਕਦੇ ਕਦਾਈ ਫੋਨ ਫੋਨ ਕਰਕੇ ਇੱਕ ਦੂਸਰੇ ਨਾਲ ਕਰ ਲਿਆ ਕਰੋਗੇ, ਉਹਨਾਂ ਉਹ ਦੋਸਤੀ ਜਿਹੜੀ ਨਾ ਉਹ ਥੋੜੀ ਜਿਹੀ ਹਰੀ ਭਰੀ ਰਹਿੰਦੀ ਹੈ। ਅਦਰਵਾਈਜ਼ ਕੋਈ ਚੀਜ਼ ਨੂੰ ਤੁਸੀਂ ਛੱਡਦੇ ਹੋ ਨਾ ਬਿਲਕੁਲ ਹੀ, ਗੈਪ ਪਾ ਲਓ ਬਹੁਤ ਲੰਬਾ, ਕੋਈ ਹੈਲੋ ਹਾਏ ਨਹੀਂ, ਕੋਈ ਫੋਨ ਨਹੀਂ, ਕੋਈ ਸੁੱਖ ਦੁੱਖ ਨਹੀਂ, ਤੇ ਹੌਲੀ ਹੌਲੀ ਫਿਰ ਆਦਮੀ ਆਪਣੀ ਜ਼ਿੰਦਗੀ ਦੇ ਕੰਮਾਂ ਕਾਰਾਂ ਦੇ ਵਿੱਚ, ਰੁਝੇਵਿਆਂ ਦੇ ਵਿੱਚ ਇੰਨਾ ਖੁੱਲ੍ਹ ਜਾਂਦਾ ਕਿ ਉਹ ਫਿਰ ਹੌਲੀ ਹੌਲੀ ਇਹ ਦੋਸਤੀਆਂ ਨਾ ਉਹਦੇ ਦਿਲਾਂ ਦੇ ਵਿੱਚੋਂ ਨਿਕਲਣ ਲੱਗ ਪੈਂਦੀ ਹੈ। ਚਲੋ ਸ਼ਾਲਾ ਤੁਹਾਡੇ ਸਾਰਿਆਂ ਦੇ ਦੋਸਤ ਮਿੱਤਰ ਜਿੰਨੇ ਵੀ ਹਨ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਆਪਣੇ ਆਪਣੇ ਘਰ ਦੇ ਵਿੱਚ, ਤੇ ਤੁਹਾਡੀਆਂ ਦੋਸਤੀਆਂ ਤੁਹਾਡੀਆਂ ਯਾਰੀਆਂ ਤੁਹਾਡੀਆਂ ਮਿੱਤਰਤਾਵਾਂ ਹਮੇਸ਼ਾ ਹਮੇਸ਼ਾ ਲਈ ਬਰਕਰਾਰ ਰਹਿਣ ਤੇ ਤੁਸੀਂ ਇੱਕ ਦੂਸਰੇ ਦੇ ਸੁੱਖ ਦੁੱਖ ਦੇ ਵਿੱਚ ਸਹਾਈ ਹੁੰਦੇ ਰਹੋ। ਕੱਲ੍ਹ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕੱਲ੍ਹ ਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇਵੇਂ ਜਾਰੀ ਰਹੂਗਾ ਤੇ ਬਹੁਤ ਵਧੀਆ ਲੱਗਦਾ। ਤੇ ਤਦ ਤੱਕ ਦੇ ਲਈ ਹੁਣ ਦਿਓ ਇਜਾਜ਼ਤ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ ਬਰਾਰ ਟੈਂਬਰ ਲੋਇਰਸ 647-890-1437-647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 9052041313 9052041313
5: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 9057967800 9057967800 ਦੁਆਬਾ

ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ, ਅਮਨ ਬੇਨੀਪਾਲ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਢੇਰ ਸਾਰੀਆਂ ਨੇਕ ਦੁਆਵਾਂ ਅਤੇ ਬਹੁਤ ਹੀ ਖੂਬਸੂਰਤ ਸ਼ਾਮ ਅਤੇ ਬਹੁਤ ਹੀ ਖੂਬਸੂਰਤ ਸਮਾਂ ਅਤੇ ਬਹੁਤ ਹੀ ਖੂਬਸੂਰਤ ਅਤੇ ਪਿਆਰ ਵਾਲੇ ਸਾਡੇ ਸਰੋਤੇ, ਸਾਰੇ ਸਰੋਤਿਆਂ ਨੂੰ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਅਤੇ ਸ਼ੁਭ

ਸਾਨੂੰ ਚਾਹ ਪੁੱਛਦਾ। ਚਾਹ ਵੀ ਬੜੀ ਇੱਕ ਕਮਾਲ ਦੀ ਕਹਿੰਦੇ ਹੁੰਦੇ ਆ ਸ਼ੈ ਬਣਾਈ ਆ, ਔਰ ਜਿੱਥੇ ਚਾਹ ਨਹੀਂ ਉੱਥੇ ਰਾਹ ਨਹੀਂ, ਸੱਚੀ ਗੱਲ ਆ। ਔਰ ਜਿਸ ਦਿਲ ਵਿੱਚ ਚਾਹ ਨਹੀਂ ਉਹ ਦਿਲ ਵੀ ਦਿਲ ਨਹੀਂ। ਸੋ ਬਹੁਤ ਇੱਛਾ ਹੋਣੀ, ਚਾਹ ਹੋਣੀ, ਪ੍ਰਬਲ ਇੱਕ ਖਿੱਚ ਹੋਣੀ, ਕਸ਼ਿਸ਼ ਹੋਣੀ, ਇਹ ਬੜੀ ਜ਼ਰੂਰੀ ਆ।

ਵਧੀਆ ਦਿਨ ਖੁੱਲ੍ਹਦੀ ਆ, ਫਰੈਸ਼ ਫਰੂਟ ਵੈਜੀਟੇਬਲ ਗਰੋਸਰੀ ਅਤੇ ਫਰੈਸ਼ ਖਾਣਾ ਮਿਲਦਾ। ਸਬਜ਼ੀ ਮੰਡੀ ਦੀਆਂ ਦੋਨਾਂ ਲੋਕੇਸ਼ਨ 'ਤੇ ਜਾ ਕੇ ਤੁਹਾਨੂੰ ਬਹੁਤ ਕਮਾਲ ਦਾ ਪਕਵਾਨ ਪੱਕਿਆ ਪਕਾਇਆ ਮਿਲ ਜਾਂਦਾ ਅਤੇ ਨਾਲ ਦੀ ਨਾਲ ਜਿਹੜਾ ਖਾਣਾ ਤੁਹਾਨੂੰ ਉਹ ਵੀ ਕਮਾਲ ਦਾ ਤੁਹਾਡੇ ਵਾਸਤੇ ਤਿਆਰ ਹੋਇਆ ਮਿਲ ਜਾਂਦਾ। ਸਬਜ਼ੀ ਮੰਡੀ, ਸਬਜ਼ੀ ਮੰਡੀ, ਸਬਜ਼ੀ ਮੰਡੀ, ਪ੍ਰੋਗਰਾਮ ਪੰਜਾਬੀ ਲੈਣਾ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ। ਅੱਜ ਦੇ ਪ੍ਰੋਗਰਾਮ 'ਚ ਗੀਤ ਸੰਗੀਤ ਹੋਏਗਾ ਔਰ ਨਾਲ ਦੀ ਨਾਲ ਸਾਡੇ ਕੁਝ ਗਾਇਕ ਕਲਾਕਾਰ ਉਹ ਸਾਡੇ ਸਟੂਡੀਓ ਵਿੱਚ ਆਉਣਗੇ, ਉਹਨਾਂ ਨਾਲ ਵੀ ਗੱਲਬਾਤ ਹੋਏਗੀ ਅਤੇ ਨਾਲ ਦੀ ਨਾਲ ਸਾਡੇ ਸਪੋਂਸਰ ਦੇ ਸੰਦੇਸ਼ ਹੋਣਗੇ। ਕਿਆ ਬਾਤ ਹੈ, ਚਲੋ ਸਭ ਤੋਂ ਪਹਿਲਾਂ ਚਮਕੀਲਾ ਸਾਹਿਬ ਦਾ ਜਨਮ ਦਿਨ ਤੁਹਾਡੇ ਵਾਸਤੇ ਉਹਨਾਂ ਦੀ ਇੱਕ ਬਹੁਤ ਪਿਆਰੀ ਪੇਸ਼ਕਸ਼ ਅਸੀਂ ਹਾਜ਼ਰ ਕਰਨ ਲੱਗੇ ਹਾਂ। ਸਟੂਡੀਓ ਵਿੱਚ ਕਾਲ ਕਰਨ ਲਈ ਕੋਸ਼ਿਸ਼ ਕਰਕੇ ਦੇਖੋ ਭਲਾ, ਸਾਡਾ ਨੰਬਰ ਚੱਲ ਪਿਆ 905-673-3337 905-673-3337 ਅਤੇ ਇਨ ਦਾ ਮੀਨ ਟਾਈਮ ਅਸੀਂ ਤੁਹਾਡੇ ਵਾਸਤੇ ਛੈਬਰਾਂ ਲਾ ਦੇਣੀਆਂ ਗੀਤ ਸੰਗੀਤ ਦੀਆਂ ਔਰ ਪੂਰੀਆਂ ਕਹਿੰਦੇ ਹੁੰਦੇ ਕਿ ਬਰਸਾਤ ਗੀਤ ਸੰਗੀਤ ਦੀ ਹੋਣ ਲੱਗ ਪੈਣੀ ਹੈ। ਇੰਜੋਏ ਕਰੋ।

0: ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਆਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800 ਤੇ ਕਾਲ ਕਰੋ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99151-54548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
2: ਪ੍ਰੋਗਰਾਮ ਮੈਂ ਪੰਜਾਬੀ ਲੈ ਰਹਾ ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ। ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ। ਬੜੀ ਜਲਦ ਸਾਡੇ ਸਟੂਡੀਓ ਦੇ ਵਿੱਚ 22 ਅਗਸਤ ਨੂੰ ਹੋਣ ਵਾਲੇ ਪੰਜਾਬ ਦੇ ਮੇਲੇ ਦੇ ਕਲਾਕਾਰ, ਬਹੁਤ ਹੀ ਮੰਨੇ ਪ੍ਰਮੰਨੇ ਕਲਾਕਾਰ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਜਿਹਨਾਂ ਵਿੱਚ ਗੁਰਵਿੰਦਰ ਬਰਾੜ, ਸੁਰਿੰਦਰ ਲਾਡੀ ਤੇ ਨਾਲ ਦੀ ਨਾਲ ਦਿਲਰਾਜ ਅਤੇ ਮਿਸ ਨੀਲਮ, ਬਹੁਤ ਸਾਰੇ ਹੋਰ ਕਲਾਕਾਰਾਂ ਦਾ ਪੂਰਾ ਹਵਾਈ ਜਹਾਜ਼ ਭਰ ਕੇ ਜਸਵਿੰਦਰ ਖੋਸਾ ਜੀ ਲੈ ਕੇ ਆ ਗਏ ਨੇ। ਪਰ ਹਾਲ ਦੀ ਘੜੀ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਮਿਸਟਰ ਸੁੱਖ, ਅੱਜ ਦਾ ਜੋ ਸਪੈਸ਼ਲ ਤੁਹਾਡੇ ਵਾਸਤੇ ਆਫਰ ਲੈ ਕੇ, ਵੀਕਐਂਡ ਤੇ ਜੋ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਹੋ ਰਿਹਾ ਉਹਦੀ ਜਾਣਕਾਰੀ ਲੈ ਕੇ ਮਿਸਟਰ ਸੁੱਖ ਹਾਜ਼ਰ ਨੇ ਜੀ। ਸੁੱਖ, ਗੋ ਹੈਡ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰਾਂ ਜਿੰਨੇ ਵੀ ਪਰਿਵਾਰ ਸੜ ਕੇ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਲੋਐਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੀ ਆ, ਜਿਹ ਚ ਬਹੁਤ ਸਾਰੀ ਇਨਵੈਂਟਰੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਉੱਪਰ, ਬਿਲੋ ਦਾ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਲੈਣਾ, ਜੀ ਹਾਂ, ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦਾ, ਜੀ ਹਾਂ, ਕੁਈਨ ਸਾਈਜ਼ ਦਾ ਮੈਟਰਸ $99 ਦੇ ਵਿੱਚ ਮਿਲੂਗਾ। ਸੋ ਬਹੁਤ ਸਾਰੀ ਇਨਵੈਂਟਰੀ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੀ ਜਾ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ,
0: ਥੈਂਕ ਯੂ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-651984-437-655-1984।
2: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਮੈਂ ਹਾਂ ਸਤਿੰਦਰਪਾਲ। ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਗੀਤ ਸੰਗੀਤ ਤੁਸੀਂ ਬਹੁਤ ਕਹਿੰਦੇ ਨੇ ਕਿ ਸਿਰ ਚੜ੍ਹ ਕੇ ਜਾਦੂ, ਜਿਨ੍ਹਾਂ ਦੇ ਸੰਗੀਤ ਦਾ ਬੋਲਦਾ, ਸੁਰਿੰਦਰ ਲਾਡੀ ਆ, ਦਿਲਰਾਜ ਹੈ, ਮਿਸ ਨੀਲਮ ਆ, ਤੇ ਹੁਣ ਵੀ ਮਿਸ ਹੀ ਆ ਕਿ ਮਿਸਿਜ਼ ਬਣ ਗਈ ਆ ਹੁਣ, ਸ਼ੁਕਰ ਆ, ਵਧਾਈਆਂ ਹੋਣ। ਤੇ ਗੁਰਵਿੰਦਰ ਬਰਾੜ ਬਹੁਤ ਸੰਜੀਦਾ ਕਲਾਕਾਰ ਹੈ ਔਰ ਵੱਡੇ ਖਾਨਦਾਨ ਨਾਲ ਜੁੜਿਆ ਹੋਇਆ ਸਾਰੇ ਕਲਾਕਾਰ ਤੁਸੀਂ, ਤੁਹਾਨੂੰ ਤਾਂ ਮੌਜਾਂ ਲੱਗ ਗਈਆਂ ਖੋਸਾ ਸਾਹਿਬ। ਮੌਜਾਂ ਇਹ ਆ ਕਿ ਵੱਡੇ ਵੱਡੇ ਸਾਊਂਡ ਸਿਸਟਮ ਮਿਲ ਗਏ ਇਹਨਾਂ ਨੂੰ, ਧੰਕਾਂ ਪਾਉਣ ਵਾਲੇ। ਜਿਹੜਾ ਪੁਰਾਣਾ ਜ਼ਮਾਨਾ ਹੁੰਦਾ ਸੀਗਾ ਜਦੋਂ ਸਦੀਕ ਹੋਣੀ ਜਾਂ ਛਿੰਦੇ ਹੋਣੀ ਜਾਂ ਸਿੱਧਮਾ ਵਾਲੇ ਤੇ ਪਾਪਾ ਜੀ ਰਣਜੀਤ ਸਿੰਘ ਹੋਣੀ ਗਾਉਂਦੇ ਸੀ, ਉਦੋਂ ਇੱਕ ਮਾਈਕ ਹੁੰਦਾ ਸੀ, ਇੱਕੋ ਮਾਈਕ ਦੇ ਨਾਲ ਗਾਉਣਾ, ਤੇ ਕਈ ਵਾਰੀ ਸਟੈਂਡ ਨਹੀਂ ਸੀ ਹੁੰਦਾ, ਸਟੈਂਡ ਦੀ ਥਾਂ ਤੇ ਡਾਂਗ ਬੰਨ ਲੈਣੀ ਤੇ ਮਾਈਕ ਨੂੰ ਡਾਂਗ ਦੇ ਉੱਤੇ ਆਪਦੀ ਢਾਠੀ ਨਾਲ ਜਾਂ ਰੁਮਾਲ ਨਾਲ ਬੰਨ ਲੈਣਾ।
4: ਵਾਹ ਵਾਹ ਵਾਹ।
2: ਤੇ ਦੋ ਸਪੀਕਰ ਹੁੰਦੇ ਸੀ, ਕਿੱਧਰਲੇ ਪਾਸੇ ਕਿੱਧਰਲੇ ਪਾਸੇ, ਤੇ ਉਹਦੇ ਨਾਲ ਹੀ ਮਤਲਬ ਹਜ਼ਾਰਾਂ ਲੋਕ ਜਿਹੜੇ ਆ ਉਦੋਂ, ਕਿਉਂਕਿ ਲੋਕਾਂ ਵਿੱਚ ਨਾ ਸੁਣਨ ਦੀ ਇੱਕ ਪ੍ਰਬਲ ਇੱਛਾ ਹੁੰਦੀ ਸੀ ਕਿ ਅਸੀਂ ਸੁਣਨਾ ਹੈ, ਹੁਣ ਕੇਵਲ ਦੇਖਣ ਜਾਂਦੇ ਆ ਲੋਕ। ਤੇ ਉਹ ਸਮਾਂ ਸੀਗਾ ਜਿਹੜਾ ਇੱਕ ਮਾਈਕ ਤੇ ਉਹਦੇ ਨਾਲ ਬੰਨ੍ਹ ਕੇ ਉਹਨੂੰ ਕਿਸੇ ਤਰ੍ਹਾਂ, ਪਤਾ ਨਹੀਂ ਕਈ ਵਾਰੀ ਉਹ ਵੀ ਚੱਲਣੋਂ ਬੰਦ ਹੋ ਜਾਂਦਾ ਸੀ, ਬਿਨਾਂ ਸਪੀਕਰ ਤੋਂ ਵੀ ਗਾਉਣਾ ਪੈਂਦਾ ਸੀ। ਤਾਂ ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ 22 ਅਗਸਤ ਨੂੰ ਜੋ ਮੇਲਾ ਹੋ ਰਿਹਾ, ਇਹ ਮਾਈਕ ਆਪਣੇ ਚੱਲਣਾ ਨੀਗਾ, ਇੱਧਰਲੇ ਪਾਸੇ ਜਿਹੜਾ ਆਹ ਮਾਈਕ ਆ ਯੂਜ਼ ਕਰੋ ਆਪਣੇ। ਖੁਸ਼ਾ ਜੀ, ਪਹਿਲਾਂ ਤਾਂ ਤੁਸੀਂ ਕਲਾਕਾਰਾਂ ਦੀ ਜਾਣਕਾਰੀ ਦਿਓ ਅਤੇ ਨਾਲ ਹੀ ਫਿਰ ਕਲਾਕਾਰਾਂ ਨਾਲ ਤੁਸੀਂ ਮਿਲਾਓ ਜੀ।
4: ਸਦੋਂ ਜੀ ਪ੍ਰੋਗਰਾਮ ਸੁਣਨੇ ਸਾਰੇ ਸ਼ੋਤਿਆਂ ਨੂੰ, ਮੇਰੇ ਵੱਲੋਂ ਪੁਸ਼ਪਿੰਦਰ ਸੰਧੂ ਵੱਲੋਂ।
2: ਅੱਛਾ, ਪੁਸ਼ਪਿੰਦਰ ਸੰਧੂ ਆ
4: ਜੀ,
2: ਮਾਈਕ ਤੇ ਹੀ ਮਿਲਦੇ ਹੁੰਦੇ ਸਾਨੂੰ?
4: ਨਹੀਂ ਨਹੀਂ ਨਹੀਂ, ਆਪਾਂ ਪਹਿਲਾਂ ਵੀ ਮਿਲੇ ਇੱਕ ਦਿਨ ਸਲੀਮ ਦੇ ਸ਼ੋਅ ਚ।
2: ਦੱਸੋ,
4: 22 ਅਗਸਤ ਜਿਹੜਾ ਜੀ ਪ੍ਰੋਗਰਾਮ ਆ ਪੰਜਾਬ ਡੇ ਮੇਲਾ, ਲੋਕੇਸ਼ਨ ਦੱਸ ਦਈਏ ਜੀ, ਪੰਜਾਬ ਮੈਸਨ ਬਿਲੀਵਰਡ ਈਸਟ ਮਿਸਾਗਾ ਦੇ ਵਿੱਚ, ਜਿਹੜਾ ਹਰ ਅੰਟੈਰੀਓ ਤੇ ਮੈਥਸਨ ਦਾ ਕੋਰਨਰ
2: ਜੀ ਜੀ,
4: ਉਹਦੇ ਵਿੱਚ ਜਿਹੜਾ ਸਵੇਰ ਦਾ ਪ੍ਰੋਗਰਾਮ ਹੈ ਜੀ 11 ਵਜੇ ਸ਼ੁਰੂ ਹੋਣਾ, ਜਿੱਥੇ ਪਹਿਲਾਂ ਬੱਚਿਆਂ ਵਾਸਤੇ ਪ੍ਰੋਗਰਾਮ, ਉਸ ਤੋਂ ਬਾਅਦ ਭੈਣਾਂ ਵਾਸਤੇ, ਉਸ ਤੋਂ ਬਾਅਦ ਸੀਪ ਦੀ ਬਾਜੀ, ਟਰੱਕ ਸ਼ੋਅ, ਜੀਪ ਸ਼ੋਅ, ਫਿਰ ਕਬੂਤਰਾਂ ਦੀ ਬਾਜੀ, ਉਸ ਤੋਂ ਬਾਅਦ ਜਿਹੜਾ ਖੁੱਲ੍ਹਾ ਖਾਲਾ ਜਿਹ 'ਚ ਬਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਸੁਰਿੰਦਰ ਲਾਡੀ, ਨਾਲ ਨਾਲ ਦੁਗਾਣੇ ਦੀ ਜੋੜੀਆਂ ਦਿਲਰਾਜ।
2: ਪੁਸ਼ਪਿੰਦਰ, ਆਪਾਂ ਬਾਹਲੀਆਂ ਗੱਲਾਂ ਕਰਨ ਨਾਲ ਜਿਹੜੇ ਕਲਾਕਾਰ ਆਏ ਹੋਏ ਇਹਨਾਂ ਨੂੰ ਮਿਲਾਈਏ ਲੋਕਾਂ ਨਾਲ, ਤੇ ਇਹ ਜਿਹੜੀ ਤੇ ਤਾਂ ਆਪਾਂ ਰੋਜ਼ ਇਨਫੋਰਮੇਸ਼ਨ ਦਿੰਦੇ ਹੀ ਦਿੰਦੇ ਆ, ਤੇ ਕਿਹੜੇ ਕਿਹੜੇ ਕਲਾਕਾਰ ਆਏ ਉਹ ਮਿਲਾਓ?
4: ਸੁਰਿੰਦਰ ਲਾਡੀ ਹੁਣਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਲਾਡੀ ਜੀ ਆ ਜਾਓ ਅੱਗੇ।
2: ਕਿਆ ਬਾਤ ਆ, ਸੁਰਿੰਦਰ ਲਾਡੀ ਬੜੀ ਪਿਆਰੀ ਆਵਾਜ਼ ਹੈ, ਪਿਛਲੇ ਦਿਨੀ ਡਾਕਟਰ ਨਿਰਮਲ ਜੋੜਾ ਆਏ ਹੋਏ ਸੀਗੇ, ਤੁਹਾਡੀਆਂ ਬਹੁਤ ਗੱਲਾਂ ਗੋਲਾਂ ਕਰਦੇ ਰਹੇ, ਤੇ ਸੁਰਿੰਦਰ ਵੈਲਕਮ।
5: ਜ਼ਿੰਦਗੀ ਦੇ ਵਿੱਚ ਮੁੱਕਦੇ ਨਹੀਂ ਉਹ ਸੱਜਣੋਂ ਕਦੇ ਝਮੇਲੇ, ਫੇਰ ਵੀ ਲੋਕੀ ਸੋਚਾਂ ਸੋਚਣ ਹੋਣ ਜੇ ਕਿਧਰੇ
2: ਵਿਹਲੇ,
5: ਹਾੜੀ ਸੋਹਣੀ ਵੇਚ ਵੱਟ ਕੇ ਜੋੜ ਨੂੰ ਪੈਸੇ ਧੇਲੇ, ਆਓ ਸਾਰੀਆਂ ਨੱਚੀਏ ਗਾਈਏ, ਰੋਜ਼ ਨਹੀਂ ਹੋਣੇ ਮੇਲੇ, ਨਿੱਤ ਨਹੀਂ ਲੱਗਣ ਮੇਲੇ, 22 ਤਰੀਕ ਜਿਹੜਾ ਮੇਲਾ ਹੋਣ ਜਾ ਰਿਹਾ।
2: ਆਪਣੇ ਸੁਰਿੰਦਰ ਜੀ, ਆਪਣੇ ਕਿਸੇ ਗੀਤ ਦੇ ਬੋਲ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ। ਸੁਰਿੰਦਰ ਲਾਡੀ, ਇੱਕ ਤਾਂ ਨਾਂ ਬੜਾ ਪਿਆਰਾ ਯਾਰ, ਲਾਡੀ ਮੁਟਿਆਰਾਂ ਨੇ ਵੀ ਬੜਾ ਲਾਡ ਰਡਾਇਆ ਲੱਗਦਾ।
4: ਜਿਹੜੇ ਤੁਹਾਡਾ ਬਹੁਤ ਮਕਬੂਲ ਗੀਤ ਸੀ ਉਹਦੇ ਬੋਲ ਸਾਂਝੇ ਕਰੋ ਜੀ, ਇੰਡੀਆ ਕੈਨੇਡਾ।
5: ਨਹੀਂ ਜੀ, ਮੈਂ ਸੰਧੂ ਸਾਹਿਬ ਦਾ ਗੀਤ ਮੈਂ ਨਜ਼ਰ ਕਰਦਾ।
2: ਸ਼ਮਸ਼ੇਰ ਸੰਧੂ ਜੀ,
5: ਤੂੰ ਖੀੜ ਖੀੜ ਖੀੜ ਜਦ ਹੱਸਦੀ ਨੀ, ਮੇਰੇ ਦਿਲ ਵਿੱਚ ਜਾਵੇਂ ਤਸਦੀ ਨੀ, ਤੂੰ ਖੀੜ ਖੀੜ ਖੀੜ

0: ਕੱਲ ਸ਼ਮਸ਼ੇਰ ਸੰਧੂ ਹੀ ਲਿਖ ਸਕਦਾ, ਪਿੰਡੀਆਂ ਪੀੜੀਆਂ ਸ਼ਮਸ਼ੇਰ ਸੰਧੂ ਹੀ ਪਾ ਸਕਦਾ, ਸਾਡਾ ਯਾਰ ਹੈ ਤੇ ਬਹੁਤ ਪਿਆਰਾ। ਕੱਲ ਵੀ ਉਹਨਾਂ ਦਾ ਮੈਸੇਜ ਆਇਆ ਸੀ, ਹੁਣੇ ਉਹਨਾਂ ਨੇ ਇੱਕ ਨਵਾਂ ਗੀਤ ਲਿਖਿਆ ਗੋਲ ਮੋਲ
1: ਜੀ,
0: ਬੜਾ ਪਿਆਰਾ ਗੀਤ ਆ। ਤੋ ਇਹਦੇ ਨਾਲ ਨਾਲ ਹੀ ਮਿਸ ਨੀਲਮ ਤੇ ਦਿਲਰਾਜ ਬੜੇ ਪਿਆਰੇ ਕਲਾਕਾਰ ਨੇ, ਕੱਲ ਇਹਨਾਂ ਨੇ ਥੋੜਾ ਜਿਹਾ ਉਹ ਬਟੂਆ ਸੁਣਾਇਆ ਤੇ ਅੱਜ ਆਪਣਾ ਬਟੂਆ ਸਾਰਾ ਖੋਲ ਦਿਓ, ਜਿੰਨੇ ਕੁ ਪੈਸੇ ਹੈਗੇ ਵੀ ਦਿਲਰਾਜ ਉਹ ਲੁਟਾ ਦੇ ਕਿਹੜਾ, ਤੇ ਸਾਲੀ ਜਿਹੜੀ ਆ ਭੰਗੜਾ ਹੀ ਪਾਉਂਦੀ ਆਵੇ 22 ਤਰੀਕ ਨੂੰ।
2: ਹਾਂਜੀ, ਪਹਿਲਾਂ ਮੈਂ ਜਿੰਸ ਵਾਲਾ ਭਾਜੀ ਉਹਨਾਂ ਦਾ ਗੀਤ ਸੁਣਾਉਂਗੀ, ਛਣ ਛਣ।
0: ਅੱਛਾ ਚਲੋ, ਤੁਹਾਡੀ ਮਰਜ਼ੀ। ਜੇ ਸੱਜੇ ਜੇ ਸਾਡਾ ਬੰਦੂਕ ਨਿਸ਼ਾਨਾ ਬੰਨੇ ਫਿਰ ਕਿੱਧਰ ਗਿਆ?
3: ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਨੈ ਵਾਰੀ। ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਨੈ ਵਾਰੀ। ਕਿਤੇ ਝੁੱਗਾ ਛੋੜ ਆਪਣਾ ਕਰਾ ਕੇ ਬਹਿ ਜਾ,

ਸੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕ ਦੇਣਾ ਨੋਟ ਪੇ ਵੈਂਕਾਂ ਚ ਵਧੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਂ ਸਾਲੀਏ।

0: ਪਾਪੂਲਰ ਪੰਜਾਬੀ ਲਹਿਰਾਂ ਵਿੱਚ 22 ਅਗਸਤ ਨੂੰ ਮੈਥਸਨ ਬੁਲਵਰਡ ਤੇ ਬਹੁਤ ਹੀ ਵੱਡਾ ਮੇਲਾ ਹੋ ਰਿਹਾ ਔਰ ਇਹ ਪੰਜਾਬ ਡੇ ਮੇਲਾ। ਜਸਵਿੰਦਰ ਖੋਸਾ ਇਸ ਮੇਲੇ ਦੇ ਰੂਹੇ ਰਵਾਨ ਨੇ ਔਰ ਜਸਵਿੰਦਰ ਖੋਸਾ ਇੱਕ ਐਸਾ ਮੈਂ ਸਮਝਦਾ ਕਿ ਸਾਡੇ ਉੱਤਰੀ ਅਮਰੀਕਾ ਨਹੀਂ ਸਗੋਂ ਸਾਨੂੰ ਪਤਾ ਕਿ ਪੰਜਾਬ ਦਾ ਕੋਈ ਐਸਾ ਕਲਾਕਾਰ ਨਹੀਂ ਜਿਹੜਾ ਕਲਾਕਾਰ ਜਸਵਿੰਦਰ ਖੋਸਾ ਨੇ ਇੱਥੇ ਪੇਸ਼ ਨਾ ਕੀਤਾ ਹੋਵੇ। ਔਰ ਇੱਕ ਵੇਲਾ ਸੀ ਕਿ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ, 15-15, 20-20 ਕਲਾਕਾਰ ਉਦੋਂ ਵੀ ਇਹ ਪਿਰਤ ਪਾਈ ਆ। ਔਰ ਮੈਨੂੰ ਯਾਦ ਆ ਕਿ ਜਸਵਿੰਦਰ ਖੋਸੇ ਦੇ ਵਿਆਹ 'ਤੇ 40-50 ਕਲਾਕਾਰ ਸੀ ਜਿਹਨਾਂ ਵਿੱਚ ਸਤਿੰਦਰਪਾਲ ਸਭ ਤੋਂ ਵੱਧ ਟਾਈਮ ਉਹਨੇ ਲਾਇਆ ਸੀਗਾ। ਤਾਂ ਬਹੁਤ ਸਾਡਾ ਇਹ ਪਿਆਰ ਹੈ ਅਤੇ ਮੈਨੂੰ ਬੜੀ ਖੁਸ਼ੀ ਆ ਕਿ ਹੁਣ ਵੀ 22-23-22 ਨੂੰ ਮੇਲਾ ਅਤੇ 22 ਤੋਂ ਵੱਧ ਕਲਾਕਾਰ ਪਹੁੰਚ ਰਹੇ। ਗਿੱਲ ਹਰਦੀਪ ਸਾਡੇ ਦਿਲ ਦੀ ਧੜਕਣ ਉਹ ਵੀ ਪਹੁੰਚ ਰਿਹਾ ਅਤੇ ਗੁਰਵਿੰਦਰ ਬਰਾੜ ਬੜਾ ਪਿਆਰਾ ਔਰ ਬਹੁਤ ਮਿੱਠਾ ਅਤੇ ਕਹਿੰਦੇ ਹੁੰਦੇ ਆ ਕਿ ਬਠਿੰਡੇ ਅਤੇ ਉਸ ਇਲਾਕੇ ਦੀ ਸ਼ਾਨ ਅਤੇ ਪੰਜਾਬ ਦਾ ਬਹੁਤ ਮਾਣ ਹੈ। ਡਾਕਟਰ ਸਾਹਿਬ ਹੋਰਾਂ ਦਾ ਦਮਾਦ ਹੈ ਵੱਡਿਆਂ ਕਲਾਕਾਰਾਂ ਦਾ, ਤਾਂ ਉਹ ਵੀ ਸਾਡੇ ਸਟੂਡੀਓ 'ਚ ਆਏ ਹੋਏ ਜੀ ਆਇਆਂ ਨੂੰ।
1: ਮਿਹਰਬਾਨੀ ਮਿਹਰਬਾਨੀ
0: ਅਤੇ ਮਾਈਕ ਥੋੜ੍ਹਾ ਚੱਲਦਾ ਮੇਰੇ ਖਿਆਲ ਅਤੇ ਲਾ ਜਾਓ ਹਾਜ਼ਰੀ ਸਰ।
1: ਹਾਂਜੀ ਹਾਂਜੀ,
0: ਪਤਾ ਲੱਗੇ 22 ਤਰੀਕ ਨੂੰ ਗੁਰਵਿੰਦਰ ਬਰਾੜ ਮੇਲੇ 'ਚ ਕਿਵੇਂ ਪਹਿਲਾਂ ਪਾਊਗਾ।
1: ਹਾਂਜੀ ਬਿਲਕੁਲ, ਬੀਟ ਸਾਹਿਬ ਸਾਹਿਬ ਨੇ ਸੁਣਾਈ, ਮੈਨੂੰ ਤਾਂ ਤੁਹਾਨੂੰ ਸਿਦਮਾ ਸਾਹਿਬ ਯਾਦ ਆ, ਕਵੀ ਸ਼੍ਰੀ ਦਾ ਰੰਗ ਹੀ ਥੋੜ੍ਹਾ ਯਾਦ ਆ ਗਿਆ। ਮੈਂ ਲਿਖੀਆਂ ਕਾਫੀ ਨੇ, ਉਹ ਬਹਿਰ ਜਿਹੜੀ ਬੱਤਰ ਕਲਾ ਛੰਦ ਵਾਲੀ ਮੈਂ ਉਹ ਰਿਕਾਰਡ ਵੀ ਕਰਵਾਈਆਂ ਮਿਊਜ਼ਿਕ 'ਚ ਹੈ ਕਿ ਪਿੰਡ ਵਾਲਾ ਦਰ ਚੰਗਾ, ਇੱਕੋ ਗੁਰੂ ਘਰ ਚੰਗਾ, ਮਾਪਿਆਂ ਦਾ ਡਰ ਚੰਗਾ ਜੇ ਕੋਈ ਮੰਨੇ ਗੱਲ ਨੂੰ, ਨਗਰ ਦਾ ਏਕਾ ਚੰਗਾ ਵਿੱਚ ਨਹੀਂ ਉਹ ਠੇਕਾ ਚੰਗਾ, ਤੀਵੀਂ ਦਾ ਜੇ ਪੇਕਾ ਚੰਗਾ ਨਾਲ ਖੜੇ ਕੱਲ ਨੂੰ, ਉਹ ਫਸਲੀ

ਨੀ ਖੜਦਾ ਜੇ ਪਾਣੀ ਵਿੱਚ ਪਾਈਏ ਨਾ ਤੇ ਆਸ਼ਾ ਸੀ ਕਮਾਨੀ ਆਲਾ ਬੱਤਾ ਸੀ ਠਿਆਨੀ ਆਲਾ ਚੜਦੀ ਜਵਾਨੀ ਆਲਾ ਕਿੰਨਾ ਸੋਹਣਾ ਟਾਈਮ ਸੀ ਹੋ ਮਾਈ ਵਾਲੀ ਭੱਠੀ ਕਦ

0: ਕਿਆ ਬਾਤ ਹੈ ਬਾਬੂ ਰਜਬਲੀ ਤੋਂ ਇਹ ਜਿਹੜੀ ਕਵੀਸ਼ਰੀ ਦੀ ਇਹ ਕਲਾ ਜਿਹੜੀ ਜਿਹੜੀ ਇਹਨਾਂ ਨੇ ਗੁਰਵਿੰਦਰ ਨੇ ਗਾਈ ਹੈ ਔਰ ਬਾਬੂ ਰਜਬਲੀ ਭਾਵੇਂ ਪਾਕਿਸਤਾਨ ਦੀ ਜਦੋਂ ਵੰਡ ਹੋ ਗਈ ਉਹ ਪਾਕਿਸਤਾਨ ਵਿੱਚ ਚਲੇ ਗਏ ਪਰ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਅੱਜ ਵੀ ਉਸਦਾ ਜਿਹੜਾ ਸਰੂਰ ਉਹ ਘਰ ਦੀ ਕੱਢੀ ਦਾਰੂ ਤੋਂ ਵੀ ਵੱਧ ਹੈ ਤੋ ਬਹੁਤ ਉਹਦੇ ਵਿੱਚ ਬੜਾ ਮਸਾਲਾ ਹੈ ਬੜਾ ਮੈਟਰ ਆ ਉਹਦੇ ਵਿੱਚ ਔਰ ਮੈਂ ਸਮਝਦਾ ਕਿ ਗੁਰਵਿੰਦਰ ਬਰਾੜ ਨੂੰ ਅਤੇ ਉਹਨਾਂ ਦੀ ਇਸ ਸ਼ਾਇਰੀ ਨੂੰ ਸੁਣਨਾ ਇਹ ਵੀ 22 ਅਗਸਤ ਨੂੰ ਮੇਲੇ ਦੇ ਵਿੱਚ ਇੱਕ ਨਵਾਂ ਰੰਗ ਹੋਏਗਾ ਅਤੇ ਬੀਬੀ ਮਿਸ ਨੀਲਮ ਸਾਡੇ ਸਟੂਡੀਓ 'ਚ ਨੇ ਕੋਈ ਛਮ ਛਮ ਉਹਨਾਂ ਦਾ ਕੋਈ
1: ਪੰਜਾਬੀ
0: ਲਹਿਰਾਂ 'ਤੇ ਆਏ ਸੀ ਛਮ ਛਮ ਜਾ ਰਹੇਗੀ ਹੈਰੀ ਸੰਧੂ ਸਾਡਾ ਆਪਣਾ ਕਲਾਕਾਰ ਹੈ ਤੂਤੀ ਬੋਲਦੀ ਹੈ ਹੈਰੀ ਸੰਧੂ ਦੀ ਪੂਰਾ ਸਪੋਰਟ ਤੇ ਹੋਰ ਮੇਲਿਆਂ ਤੇ ਤੇ ਬਹੁਤ ਪਿਆਰ ਆ ਸਾਡੇ ਪਰਿਵਾਰ ਨਾਲ ਸਾਡੇ ਨਾਲ ਤੇ ਉਹ ਵੀ ਸਾਡੇ ਸਟੂਡੀਓ 'ਚ ਆਏ ਨੇ ਸੈਂਪਲਾ ਸਾਹਿਬ ਕੱਲ ਵੀ ਇੱਥੇ ਸੀਗੇ ਪਰਸੋਂ ਵੀ ਤੁਹਾਡਾ ਤਾਂ ਮੈਂ ਪੱਕੀ ਡਿਊਟੀ ਲੱਗ ਗਈ ਤੁਹਾਡੀ ਤਾਂ ਜੀ ਆਇਆਂ ਨੂੰ ਤਾਂ ਬੀਬੀ ਦਾ ਨਾਂ ਕੀ ਆ
2: ਹਾਂਜੀ ਅਮਨ ਪੰਨੂ ਮਹਿਫਲ ਮੀਡੀਆ ਟੀਮ ਤੋਂ
0: ਅੱਛਾ ਤੁਸੀਂ ਮਹਿਫਲ ਮੀਡੀਆ ਟੀਮ ਤੋਂ ਮੈਂ ਕਿਹਾ ਭਾਜੀ ਜੇ ਬੀਬੀ ਕੋਈ ਕਲਾਕਾਰ ਨਾ ਰਹਿ ਜਾਵੇ ਲਾਂਭਾ ਆਊਗਾ ਵੀ ਮੈਨੂੰ ਤਾਂ ਮਾਈਕ ਹੀ ਨੀ ਮਿਲਿਆ ਇਹ ਕੁਦਰਤੀ ਹੁੰਦਾ ਇਹ ਕੁਦਰਤੀ ਜਿਹੜਾ ਮਾਈਕ ਬੰਦਾ ਜੀ ਤੇ ਇੱਕ ਵਾਰੀ ਹੱਥ ਚੱਲਦਾ ਛੱਡਣ ਨੂੰ ਜੀ ਨਹੀਂ ਕਰਦਾ
1: ਮਾਈਕ ਦਾ ਕੁਰਸ
0: ਛੱਡਦੇ ਬਹੁਤ ਬਹੁਤ ਛਮ ਛਮ ਆਉਣ ਦਿਓ ਫਿਰ ਪ੍ਰੋਗਰਾਮ ਚ ਸਾਡੀ ਖੁਸ਼ ਸਭ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਕਹਿ ਦੋ ਕੁਝ ਮਾੜਾ ਜਾ ਥੋੜਾ ਜਿਹਾ ਕਹਿ ਦੋ ਤੁਹਾਡੇ ਕਹਿਣ ਨਾਲ ਸੌ ਸੁਨਾਰ ਦੀ ਇੱਕ ਲੁਹਾਰ ਦੀ ਤੁਹਾਡਾ ਕਿਹਾ ਤਾਂ ਕਹਿੰਦੇ ਹੁੰਦੇ ਆ
3: ਪਰਮਾਤਮਾ ਦੀ ਕਿਰਪਾ ਤੁਸੀਂ ਪਹੁੰਚਣਾ ਪੰਜਾਬ ਮੈਡੀਸਨ ਬੁਲੇਵਾਰਡਾ ਜੀ 50 ਮੈਡੀਸਨ ਬੁਲੇਵਾਰਡਾ ਹਰ ਅੰਟਾਰੀਓ ਤੇ ਮੈਡੀਸਨ ਦਾ ਬਿਲਕੁਲ ਕੋਰਨਰ ਚਾਹੇ ਵਾਟ ਲਾਈਨ ਤੇ ਲੈਫਟ ਮਾਰ ਲਿਓ ਚਾਹੇ ਮੈਡੀਸਨ ਤੇ ਮਾਰ ਲਿਓ ਪਹਿਲੀ ਗੱਲ ਤਾਂ ਇੰਨਾ ਸੋਚਣ ਦੀ ਲੋੜ ਨਹੀਂ ਪੈਣੀ ਦੂਰੋਂ ਹੀ ਤੁਹਾਨੂੰ ਪੰਜਾਬੀਆਂ ਦੀਆਂ ਲਾਈਨਾਂ ਕਤਾਰਾਂ ਦੱਸ ਪੈਣੀਆਂ ਅਤੇ ਫਾਲੋ ਕਰ ਲਿਓ ਜੀ ਇੱਕ ਬੇਨਤੀ ਹੈ ਕਿ ਵਿਹਲੇ ਨਾ ਪਹੁੰਚੋ ਮੇਲੇ ਦੇ ਸਵੇਰੇ 11 ਵਜੇ ਪਹੁੰਚੋ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਮੇਲਾ ਰਹਿਣਾ ਬਹੁਤ ਸਾਰੇ ਕਲਾਕਾਰ ਬਹੁਤ ਵੱਡਾ ਗੁਲਦਸਤਾ ਹਰੇਕ ਵੰਨਗੀ ਹੈ ਜੀ ਦਗਾਣਿਆਂ ਦੀ ਸੋਲੋ ਯੰਗ ਜਨਰੇਸ਼ਨ ਵਾਸਤੇ ਸਤਿਕਾਰ ਸੰਧੂ ਅਭੀ ਸਿੱਧੂ ਹੋਰ ਬਹੁਤ ਸਾਰੇ ਕਲਾਕਾਰ ਹੈ ਜੀ ਗਿੱਲ ਹਰਦੀਪ ਜਿਹੜੇ ਕਲਾਕਾਰਾਂ ਨੇ ਕਾਫੀ ਸਾਰੇ ਕਲਾਕਾਰ ਆ ਕੱਲ੍ਹ ਨੂੰ ਪਹੁੰਚ ਜਾਣੇ ਆ ਉਹਨਾਂ ਦੀ ਫਿਰ ਹਾਜ਼ਰੀ ਲਵਾਵਾਂਗੇ ਲਓ ਜੀ ਮਿਸ ਨੀਰਮ ਤੇ ਦਲਾ ਜੀ
0: ਛਮ ਛਮ ਛਣ ਛਣ ਹਾਂ ਛਣ ਛਣ ਹੋ ਜਾਏ ਬੜਾ ਪਿਆਰਾ ਗੀਤ ਆ ਬਹੁਤ ਪਿਆਰਾ ਇੱਕ ਸਵਾਲ ਛੋਟਾ ਜਿਹਾ ਵੀ ਬੀਬੀ ਬੜੇ ਬਹੁਤ ਵਧੀਆ ਜੋੜੀ ਪਹਿਲੀ ਵੀ ਸੀ ਤੁਹਾਡੀ ਪਰ ਕਹਿੰਦੇ ਹੁੰਦੇ ਕਿ ਇੱਕ ਨੂੰ ਕੱਢ ਲਾ ਦੂਜੇ ਨੂੰ ਕੋਲ ਦਰਾਜ ਵੀ ਕੱਢ ਰਹੀ ਸ਼ਾਬਾਸ਼
4: ਹੋ ਬੜੇ ਦਿਨਾਂ ਤੋਂ ਵੇਖਾਂਗਾ ਤੈਨੂੰ ਦਿਓ ਰਾਜੀ ਜੀ ਕਰਦੇ ਮੈਨੂੰ ਬੜੇ ਦਿਨਾਂ ਤੋਂ ਵੇਖਾਂਗਾ ਤੈਨੂੰ ਦਿਓ ਰਾਜੀ ਜੀ ਕਰਦੇ ਮੈਨੂੰ ਨਾ ਦੱਸੇ ਕੋਈ ਗੱਲ ਵੇ ਨਿੱਤ ਬੈਠ ਸਰਾਣੇ ਮਾਰੇ ਪੱਖੀ ਦੀ ਹਾਏ ਵੇ ਮਾਰੇ ਪੱਖੀ ਦੀ ਚੱਲ ਵੇ ਕਿਉਂ ਬੈਠ ਸਰਾਣੇ ਮਾਰੇ ਪੱਖੀ ਦੀ ਚੱਲ ਵੇ

0: ਛਣ ਹੋ ਜੇ ਦਿਓਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜੇ
1: ਤੇ ਹੁਣ ਤਾਂ ਸੁੱਖ ਨਾਲ ਸਾਰੀ ਛਣ ਛਣ ਹੀ ਤੇਰੇ ਕੋਲ ਕਹਿੰਦੇ ਨੀ ਹੁੰਦਾ ਸੀ ਬਾਬੇ ਤੋਂ ਜੋ ਮੰਗਿਆ ਉਦੋਂ ਵੱਧ ਮਿਲ ਗਿਆ। ਬਹੁਤ ਪਿਆਰ ਵਾਲੀਆਂ ਗੱਲਾਂ ਨੇ, ਬਹੁਤ ਪਿਆਰ ਆ ਸਾਰਾ ਕਲਾਕਾਰ ਜਿਹੜੇ ਨੇ ਪੁਸ਼ਪਿੰਦਰ, ਬਹੁਤ ਬਹੁਤ ਜੀ ਆਇਆਂ ਨੂੰ ਤੇ ਕੁਛ ਹੋਰ ਐਡ ਕਰਨ ਵਾਲਾ ਰਹਿ ਗਿਆ ਤਾਂ ਕਰ ਦਿਓ।
2: ਹਾਂ ਬਸ ਇੱਕ ਵਾਰੀ ਜੀ ਬਾਈ ਜੀ ਨੇ ਹੈਰੀ ਜੀ ਦੀ ਹਾਜ਼ਰੀ ਦਵਾਓ, ਉਸ ਤੋਂ ਬਾਅਦ ਮੈਂ ਬਾਕੀ ਰੈਪ ਅਪ ਕਰਦੇ।
1: ਹੈਰੀ ਸੰਧੂ ਆਉਣ ਦਿਓ, ਹੈਰੀ ਸੰਧੂ ਸਾਹਿਬ।
3: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ,
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
3: ਸਾਰੇ ਪੰਜਾਬੀ ਲਹਿਰਾਂ ਸੁਣ ਰਹੇ ਸੋਤੇ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਸਾਰਿਆਂ ਅੱਗੇ ਬੇਨਤੀ ਹੈ ਜੀ, ਬੱਚੇ ਬਜ਼ੁਰਗ ਮਾਤਾਵਾਂ ਸਾਰੇ ਲੈ ਕੇ ਪਹੁੰਚੋ, ਪਰਿਵਾਰਕ ਮੇਲਾ ਹੈ ਤੇ ਸਾਰੇ ਆਰਟਿਸਟ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਦੋ ਕਲੈਨਾ ਮੈਂ ਵੀ ਸੁਣਾਉਂਦਾ।
1: ਆਉਣ ਦਿਓ ਆਉਣ ਦਿਓ, ਮੰਗਲ ਹਠੂਰ ਦੀਆਂ ਲਾਈਨਾਂ ਚੱਕਦੇ ਫਟੇ
3: ਜੀ।
4: ਰੰਗਲੇ ਪੰਜਾਬ ਵਿੱਚ ਸੋਹਣਾ ਜਿਹਾ ਜ਼ਿਲ੍ਹਾ ਇੱਕ, ਉਸ ਜ਼ਿਲ੍ਹੇ ਵਿੱਚ ਇੱਕ ਸੋਹਣਾ ਪਿੰਡ ਹਾਣੀਆਂ। ਬੜੇ ਨੇ ਖਿਡਾਰੀ ਇੱਥੇ, ਬੜੇ ਨੇ ਲਿਖਾਰੀ ਇੱਥੇ, ਤਾਂ ਹੀ ਸਾਡੇ ਪਿੰਡ ਦੀਆਂ ਟੋਰਾਂਟੋ ਤਾਂ ਹੀ ਕਹਾਣੀਆਂ।
1: ਕਿਆ ਬਾਤ ਆ,
4: ਠੰਡੀਆਂ ਹਵਾਵਾਂ ਇੱਥੇ ਰੱਬ ਜਿਹੀਆਂ ਮਾਵਾਂ ਇੱਥੇ, ਸਰਵਣ ਵੀਰ ਪੌਣ ਕਿੱਕਲੀ ਤੇ ਆਣੀਆਂ। ਉਹ ਪਈਆਂ ਮਜਬੂਰੀਆਂ ਤੇ ਅਸੀਂ ਪਰਦੇਸੀ ਆ ਗਏ, ਜਿੱਥੇ ਅੰਨ ਜਲੀ ਉੱਥੇ ਰੋਟੀਆਂ ਅਸੀਂ ਖਾਣੀਆਂ। ਉਹ ਕਦੀ ਹੱਸਣ ਲੱਗ ਪਈਏ, ਕਦੀ ਅੱਖੀਆਂ ਭਰਦੇ ਹਾਂ, ਜਦੋਂ ਮਿਲੀਏ ਯਾਰ ਪੰਜਾਬੀ ਪਿੰਡ ਦੀਆਂ ਗੱਲਾਂ ਕਰਦੇ ਹਾਂ, ਮਿਲੀਏ ਯਾਰ ਪੰਜਾਬੀ ਪਿੰਡ ਦੀਆਂ ਗੱਲਾਂ ਕਰਦੇ ਹਾਂ, ਮਿਲੀਏ ਚਾਰ ਪੰਜਾਬੀ ਪਿੰਡ ਦੀਆਂ ਗੱਲਾਂ ਕਰਦੇ ਹਾਂ।
1: ਹਰ
3: ਅੰਟਾਰੀਓ ਤੇ ਮੈਥਸਨ ਦਾ ਕਾਰਨਰ ਹੈ, ਸੋ ਬੜੀਆਂ ਖੁੱਲੀਆਂ ਪਾਰਕਿੰਗਾਂ, ਸੋ ਫ੍ਰੀ ਪਾਰਕ ਆ ਜੀ, ਫ੍ਰੀ ਮੇਲਾ, ਤੇ ਤੁਸੀਂ ਬਸ ਸਿਰਫ ਪਹੁੰਚਣਾ ਆ ਜੀ ਉਹ ਟਾਈਮ ਦੇ ਨਾਲ।
1: ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਪਿਆਰ ਸਾਰੇ ਕਲਾਕਾਰਾਂ ਨੂੰ, ਤੁਹਾਡੀ ਚੜ੍ਹਦੀ ਕਲਾ ਲਈ, ਤੁਹਾਡੀ ਤੰਦਰੁਸਤੀ ਲਈ, ਤੁਹਾਡੇ ਚੰਗੇ ਭਵਿੱਖ ਲਈ ਸਾਡੀ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਆ, ਤੇ ਇਸੇ ਤਰ੍ਹਾਂ ਆਪਾਂ 22 ਅਗਸਤ ਨੂੰ ਮਿਲਦੇ ਆ ਸਾਰੇ ਜਾਣੇ। ਬਹੁਤ ਬਹੁਤ ਪਿਆਰ,
3: ਥੈਂਕ ਯੂ ਜੀ, ਤੁਹਾਨੂੰ ਵੀ ਮਾਰਾ ਚੜ੍ਹਦੀ ਕਲਾ,
1: ਧੰਨਵਾਦ, ਸ਼ੁਕਰੀਆ ਜੀ,
3: ਸ਼ੁਕਰੀਆ।
5: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376519984

0: multiple locations in GTA. For more information, visit rajdhaniswitch.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे के मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करोनी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਕਿਸੇ ਨੇ ਵੀ ਅਗਰ ਕਾਰ ਵੈਨ ਐਸਯੂਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
4: ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਵਾਸਤੇ ਅਸੀਂ ਜਿੱਥੇ ਬਹੁਤ ਸਾਰੇ ਕਲਾਕਾਰਾਂ ਨੂੰ ਪੇਸ਼ ਕੀਤਾ ਉੱਥੇ ਸਾਡੇ ਬਹੁਤ ਸਾਰੇ ਸਪੋਂਸਰ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਹੁਣੇ ਹੁਣੇ ਮਿਸ ਅਮਨ ਉਹ ਖੋਸਾ ਸਾਹਿਬ ਦੇ ਆਫਿਸ ਦੇ ਵਿੱਚੋਂ ਉਹਨਾਂ ਨੇ ਮੈਸੇਜ ਕੀਤਾ ਅਤੇ ਨਾਲ ਦੀ ਨਾਲ ਆਪਣੇ ਵੱਲੋਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਬਹੁਤ ਸਾਰੇ ਕਲਾਕਾਰ ਜਿਹੜੇ 22 ਅਗਸਤ ਨੂੰ ਪੇਸ਼ ਹੋ ਰਹੇ ਨੇ ਉਹਨਾਂ ਦੀ ਜਾਣਕਾਰੀ ਦੇ ਰਹੇ ਹਾਂ ਅਤੇ ਇਹਦੇ ਨਾਲ ਨਾਲ ਹੀ ਸਾਡੇ ਸ਼ਹਿਰ 'ਚ ਹੋਰ ਬੜੇ ਵੱਡੇ ਵੱਡੇ ਸ਼ੋਅਜ਼ ਹੋ ਰਹੇ ਨੇ 31 ਅਗਸਤ ਨੂੰ ਬੜਾ ਵੱਡਾ ਸ਼ੋਅ ਐਮੀ ਵਿਰਕ ਅਤੇ ਸਰਗਣ ਮਹਿਤਾ ਦਾ ਹੋ ਰਿਹਾ ਔਰ 30 ਅਗਸਤ ਦੇ ਉਸ ਸ਼ੋਅ ਨੂੰ ਹੋਰ ਜਾਣਕਾਰੀ ਵਾਸਤੇ ਤੁਸੀਂ ਬਹੁਤ ਹੀ ਧਾਕੜ ਆਵਾਜ਼ ਐਮੀ ਵਿਰਕ ਦੀ ਸੁਣਨ ਲਈ 416-464-6649 'ਤੇ ਟੈਲੀਫੋਨ ਕਰ ਸਕਦੇ ਹੋ ਅਤੇ ਇਹ ਬਹੁਤ ਹੀ ਕਮਾਲ ਦਾ ਸ਼ੋਅ ਹੋਏਗਾ ਤਾਂ ਜ਼ਰੂਰ ਤੁਸੀਂ ਉਹਦੀਆਂ ਟਿਕਟਾਂ ਲਓ ਅਤੇ ਹਾਲ ਦੀ ਘੜੀ ਤੁਹਾਨੂੰ ਸਾਡੇ ਸਪੋਂਸਰਸ ਨਾਲ ਮਿਲਾਉਂਦੇ ਹਾਂ ਅਤੇ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਨੇ ਜੋ ਟੌਪ ਚੋਇਸ ਇੰਸ਼ੋਰੈਂਸ ਤੋਂ ਤੁਹਾਡੇ ਸਾਡੇ ਵਾਸਤੇ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦੇ ਨੇ ਔਰ ਉਹਨਾਂ ਨਾਲ ਇੱਕ ਛੋਟੀ ਜਿਹੀ ਗੱਲਬਾਤ ਹੈ 416-817-6500 ਟੈਲੀਫੋਨ ਨੰਬਰ ਹੈ ਜੀ ਹਰਪ੍ਰੀਤ ਗੋ ਅਹੈਡ
5: ਥੈਂਕ ਯੂ ਸੋ ਮਚ ਸਤਿੰਦਰਪਾਲ ਜੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
5: ਥੈਂਕ ਯੂ ਜੀ ਥੈਂਕ ਯੂ ਸੋ ਮਚ ਸਤਿੰਦਰਪਾਲ ਜੀ ਸੋ ਐਵਰੀ ਵੀਕ ਆਪਾਂ ਐਵਰੀ ਵੈਨਸਡੇ ਐਵਰੀ ਮੰਡੇ ਆਪਾਂ ਕੋਈ ਨਾ ਕੋਈ ਇੰਸ਼ੋਰੈਂਸ ਦੇ ਨਾਲ ਰਿਲੇਟਡ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ ਆਪਣੇ ਲਿਸਨਰਸ ਨੂੰ ਮੈਸੇਜ ਦਿੰਦੇ ਰਹਿੰਦੇ ਹਾਂ ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਕਿਉਂ ਕਵਰੇਜ ਚਾਹੀਦੀ ਆ ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ ਕਿਹੜਾ ਪਲਾਨ ਸਾਨੂੰ ਚਾਹੀਦਾ ਹੈਗਾ ਆ ਬਟ ਕਈ ਵਾਰ ਸਾਡੇ ਲਿਸਨਰਸ ਦਾ ਕੰਸਰਨ ਹੁੰਦਾ ਹੈ ਕਿ ਜਿੱਥੇ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਆਪਾਂ ਆਪਣੇ ਆਪ ਨੂੰ ਇੱਕ ਲਿਮਿਟਡ ਟਾਈਮ ਦੇ ਲਈ ਕਵਰ ਕਰ ਸਕਦੇ ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਘੱਟ ਹੁੰਦਾ ਹੈ ਕਿਉਂਕਿ ਇੱਕ ਸਰਟਨ ਟਾਈਮ ਪੀਰੀਅਡ ਤੱਕ ਹੀ ਆਪਣੀ ਕਵਰੇਜ ਹੁੰਦੀ ਆ ਉਸ ਤੋਂ ਬਾਅਦ ਉਹ ਕਵਰੇਜ ਖਤਮ ਹੋ ਜਾਂਦੀ ਆ ਸੋ ਜਿੰਨਾ ਘੱਟ ਟਾਈਮ ਪੀਰੀਅਡ ਦੇ ਲਈ ਆਪਾਂ ਕਵਰੇਜ ਲੈਂਦੇ ਹਾਂ ਉਨਾ ਘੱਟ ਪ੍ਰੀਮੀਅਮ ਹੋਊਗਾ ਬਟ ਜੇ ਹੁਣ ਅੱਜ 10 ਸਾਲ ਦੀ ਪਾਲਿਸੀ ਲਈ ਆ ਉਹਨੇ 10 ਸਾਲਾਂ ਬਾਅਦ ਫਿਨਿਸ਼ ਹੋ ਜਾਣਾ ਉਹਦੀ 10 ਸਾਲਾਂ ਬਾਅਦ ਰਿਨਿਊਅਲ ਆ ਜਾਣੀ ਆ 10 ਸਾਲ ਬਾਅਦ ਉਹਦਾ ਰੇਟ ਚੇਂਜ ਹੋ ਜਾਣਾ ਇਸੇ ਕਰਕੇ ਆਲਵੇਸ ਬੰਦੇ ਪ੍ਰੈਫਰ ਕਰਦੇ ਆ ਕਿ ਜਿੰਨੀ ਲੌਂਗਰ ਟਰਮ ਹੋ ਸਕੇ ਉਨੀ ਵਧੀਆ ਚੀਜ਼ ਹੈਗੀ ਆ ਬਟ ਇਸ ਤੋਂ ਇਲਾਵਾ ਅਗਰ ਆਪਾਂ ਟਰਮ ਇੰਸ਼ੋਰੈਂਸ ਦੇ ਨਾਲ ਨਾਲ ਅਗਰ ਆਪਣੀ ਲਾਈਫ ਦੀ ਇੰਸ਼ੋਰੈਂਸ ਦੇ ਵਿੱਚ ਕੋਈ ਐਨਹੈਂਸਮੈਂਟ ਚਾਹੁੰਦੇ ਆ ਕਿਉਂਕਿ ਅੱਜ ਕੱਲ੍ਹ ਸਟਾਕਸ ਦੀ ਬਹੁਤ ਚਰਚਾ ਹੈ ਇਸ ਤਰ੍ਹਾਂ ਦੀ ਸੋ ਜਿਹਨਾਂ ਨੂੰ ਬਿਲਕੁਲ ਕੋਈ ਨੌਲੇਜ ਵੀ ਨਹੀਂ ਹੈਗੀ ਨਾ ਉਹ ਵੀ ਬੰਦਾ ਸਟਾਕ ਦੀ ਗੱਲ ਕਰ ਰਿਹਾ ਕਿ ਹਾਂਜੀ ਅਸੀਂ ਉਹ ਸਟਾਕ ਦੇ ਵਿੱਚ ਇਨਵੈਸਟ ਕਰੀਏ ਜਿੱਥੇ ਡਿਵੀਡੈਂਡਸ ਮਿਲਦੇ ਹੋਣ ਜਿੱਥੇ ਸਾਨੂੰ ਸਟਾਕ ਦੇ ਵਿੱਚ ਜਿਹੜਾ ਵਾਧਾ ਘਾਟਾ ਹੈਗਾ ਉਹ ਤਾਂ ਹੈਗਾ ਹੀ ਹੈਗਾ ਆ ਪਰ ਸਾਨੂੰ ਇੱਦਾਂ ਦੀ ਆਪਸ਼ਨ ਚਾਹੀਦੀ ਹੈ ਜਿਹਦੇ ਵਿੱਚ ਸਾਨੂੰ ਉਹਨਾਂ ਕੰਪਨੀਜ਼ ਦੇ ਡਿਵੀਡੈਂਡਸ ਜਿਹੜੇ ਹੈਗੇ ਉਹ ਪੇ ਆਊਟ ਹੁੰਦੇ ਰਹਿਣ ਕੁਆਰਟਰਲੀ ਮੰਥਲੀ ਈਅਰਲੀ ਸੋ ਉਹ ਚੀਜ਼ਾਂ ਦੇ ਵਿੱਚ ਤਾਂ ਇੱਦਾਂ ਦਾ ਇੰਸ਼ੋਰੈਂਸ ਇੰਸ਼ੋਰੈਂਸ ਦਾ ਪਲਾਨ ਜਿਹਦੇ ਵਿੱਚ ਸਾਨੂੰ ਡਿਵੀਡੈਂਡ ਮਿਲਦੇ ਹੋਣ, ਕਿੰਨੀ ਵਧੀਆ ਚੀਜ਼ ਹੈਗੀ ਹੈ ਕਿ ਅਸੀਂ ਉਹਨਾਂ ਇੰਸ਼ੋਰੈਂਸ ਕੰਪਨੀਆਂ ਦੇ ਪ੍ਰੋਫਿਟ ਦੇ ਵਿੱਚ ਹਿੱਸੇਦਾਰੀ ਰੱਖ ਸਕਦੇ ਹਾਂ, ਕਿਉਂਕਿ ਡਿਵੀਡੈਂਡ ਜਿਹੜੇ ਹੈਗੇ ਆ ਉਹਨਾਂ ਦਾ ਪ੍ਰੋਫਿਟ ਦੇ ਵਿੱਚੋਂ ਪੇ ਆਊਟ ਹੁੰਦੇ ਆ। ਤੇ ਜਿੰਨੀਆਂ ਮੇਜਰ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਕੈਨੇਡਾ ਦੀਆਂ, ਜਿਹੜੀਆਂ ਟਾਪ 5 ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਸਾਰੀਆਂ ਕੰਪਨੀਆਂ ਦੇ ਵਿੱਚ ਡਿਵੀਡੈਂਡ ਵਾਲੇ ਪਲਾਨਸ ਹੈਗੇ ਆ। ਤੋ ਅਗਰ ਅਸੀਂ ਆਪਣਾ ਲਾਈਫ ਇੰਸ਼ੋਰੈਂਸ ਦਾ ਪਲਾਨ ਆਪਣੇ ਬੱਚਿਆਂ ਦੇ ਲਈ ਆਪਾਂ ਇਹ ਵਾਲਾ ਪਲਾਨ ਲੈ ਲਈਏ, ਅਸੀਂ ਡਿਸਾਈਡ ਕਰ ਸਕਦੇ ਹਾਂ ਅਸੀਂ ਕਿੰਨਾ ਕੁ ਪ੍ਰੀਮੀਅਮ ਪੇ ਕਰਨਾ ਚਾਹੁੰਦੇ ਹਾਂ, ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਅਸੀਂ ਕਿੰਨੇ ਟਾਈਮ ਦੇ ਲਈ ਪ੍ਰੀਮੀਅਮ ਦੇਣਾ ਆ। ਉਸ ਟਾਈਮ ਪੀਰੀਅਡ ਦੇ ਬਾਅਦ ਤੁਹਾਨੂੰ ਕੋਈ ਵੀ ਪ੍ਰੀਮੀਅਮ ਦੇਣ ਦੀ ਜ਼ਰੂਰਤ ਨਹੀਂ ਹੈਗੀ। ਐਵਰੀ ਈਅਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਆਪਣੇ ਪ੍ਰੋਫਿਟ ਦੇ ਵਿੱਚੋਂ ਡਿਵੀਡੈਂਡਸ ਪੇ ਆਊਟ ਕਰੂਗੀ, ਔਰ ਉਹ ਡਿਵੀਡੈਂਡਸ ਜਿਹੜੇ ਹੈਗੇ ਆ ਉਹਦੇ ਨਾਲ ਤੁਹਾਡੀ ਪਾਲਿਸੀ ਦੀ ਵੈਲਿਊ ਵੀ ਇਨਕਰੀਜ਼ ਹੋਊਗੀ, ਪਲੱਸ ਉਸ ਪਾਲਿਸੀ ਦੇ ਵਿੱਚ ਜਿਹੜੇ ਕੈਸ਼ ਵੈਲਿਊ ਹੈਗੀ ਆ, ਜਿਹੜਾ ਮਨੀ ਬੈਕ ਪੋਰਸ਼ਨ ਆ, ਕਿਉਂਕਿ ਉਹ ਡਿਵੀਡੈਂਡਸ ਜਿਹੜੇ ਹੈਗੇ ਆ ਤੁਸੀਂ ਕਢਵਾ ਵੀ ਸਕਦੇ ਸੀ। ਸੋ ਇਸ ਕਰਕੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਵੀ ਪਲਾਨ ਦੇ ਨਾਲ ਰਿਲੇਟਿਡ, ਨੰਬਰ ਹੈਗਾ ਜੀ ਮੇਰਾ 416-817-6500, ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
4: 416-817-6500। ਹਰਪ੍ਰੀਤ ਸੈਣੀ ਨਾਲ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਪਲੈਨਿੰਗ ਵਾਸਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਅਤੇ ਅਗਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ, ਪਰਿਵਾਰਾਂ ਨੂੰ ਇੰਡੀਆ ਤੋਂ ਤੁਸੀਂ ਆਪਣੀ ਫੈਮਿਲੀ ਜਿਹੜੀ ਆ ਸੁਪਰ ਵੀਜ਼ੇ 'ਤੇ ਮੰਗਵਾਉਣਾ ਚਾਹੁੰਦੇ ਹੋ, ਦਾਦਾ ਦਾਦੀ ਨਾਨਾ ਨਾਨੀ ਜਾਂ ਫਿਰ ਆਪਣੇ ਮੰਮੀ ਡੈਡੀ ਨੂੰ ਅਤੇ ਜਾਂ ਸੱਸ ਸਹੁਰੇ ਨੂੰ, ਤਾਂ ਤੁਸੀਂ ਹਰਪ੍ਰੀਤ ਸੈਣੀ ਨਾਲ ਸੁਪਰ ਵੀਜ਼ੇ ਲਈ ਵੀ ਕਾਲ ਕਰ ਸਕਦੇ ਹੋ। 416-817-6500, 416-817-6500। ਹਰਪ੍ਰੀਤ ਠੀਕ ਹੈ, ਨੰਬਰ ਥੋੜਾ ਯਾਦ ਆ ਦੇ ਲਓ,
5: ਤੁਹਾਨੂੰ ਕਦੇ ਨਹੀਂ ਪਤਾ।
4: ਚਲੋ ਆਨ ਦਾ ਏਅਰ ਆਉਣ ਲਈ ਬਹੁਤ ਬਹੁਤ ਧੰਨਵਾਦ, ਤੇ ਇੰਜੋਏ ਯੋਰਸੈਲਫ, ਥੋੜੀ ਦੇਰ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸਾਂ ਹਰਪ੍ਰੀਤ ਸੈਣੀ ਜੀ ਨਾਲ, ਟੌਪ ਚੋਇਸ ਇੰਸ਼ੋਰੈਂਸ ਤੋਂ, ਦ ਡੇ ਵਨ ਤੋਂ, ਸਾਡੇ ਸਪਾਂਸਰ ਨੇ ਬਹੁਤ ਲੰਬੇ ਸਮੇਂ ਤੋਂ। ਤੇ ਇਸ ਵੇਲੇ ਭਾਵੇਂ ਤੁਹਾਡੀਆਂ ਕਾਲਸ ਸਿੱਧੀਆਂ ਮੇਰੇ ਤੱਕ ਨਹੀਂ ਆ ਰਹੀਆਂ, ਥੋੜਾ ਜਿਹਾ ਸਿਸਟਮ ਬੈਲ ਵਾਲਿਆਂ ਦਾ ਉਹਦੇ 'ਚ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੋਈ ਆ, ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-677-0106 'ਤੇ, 416-677-0106 'ਤੇ ਤੁਸੀਂ ਕੋਈ ਫਰਮਾਇਸ਼ ਕਰਨਾ ਚਾਹੁੰਦੇ ਹੋ, ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਇਹ ਗੀਤ ਸੰਗੀਤ ਲੈ ਕੇ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ, ਔਰ ਵੇਟ ਕਰ ਰਹੇ ਹਾਂ ਤੁਹਾਡੀ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਤੁਹਾਨੂੰ ਵਾਰ ਵਾਰ ਜਾਣਕਾਰੀ ਦੇ ਰਹੇ ਹਾਂ ਕਿ 18 ਸਪਤੰਬਰ ਨੂੰ ਸਾਡੇ ਸ਼ਹਿਰ ਦੇ ਵਿੱਚ ਹੰਸ ਰਾਜ ਹੰਸ, ਪਦਮ ਸ਼੍ਰੀ ਔਰ ਰਾਜ ਘਰਾਣੇ ਦਾ ਗਾਇਕ, ਅਤੇ ਜਿਸਦੇ ਗਲੇ ਦੇ ਵਿੱਚ ਸਰਸਵਤੀ ਵਸਦੀ ਹੈ, ਔਰ ਹੰਸ ਰਾਜ ਹੰਸ ਬਹੁ ਪੱਖੀ ਗਾਇਕ ਹੈ, ਜਿੱਥੇ ਹੰਸ ਰਾਜ ਹੰਸ ਇੱਕ ਮਕਬੂਲ ਸੂਫੀਆਨਾ ਅੰਦਾਜ਼ ਹੈ, ਉੱਥੇ ਫੋਕ ਸਿੰਗਿੰਗ ਦੇ ਵਿੱਚ ਹੰਸ ਹੋਰਾਂ ਦਾ ਕੋਈ ਮੁਕਾਬਲਾ ਨਹੀਂ ਹੈ, ਔਰ ਸਟੇਜ ਉੱਤੇ ਜਿੰਨਾ ਮੈਟਰ ਹੰਸ ਰਾਜ ਹੰਸ ਦੇ ਕੋਲ ਆ, ਮੇਰਾ ਖਿਆਲ ਵਿਰਲੇ ਕਿਸੇ ਕਲਾਕਾਰ ਦੇ ਕੋਲ ਇੰਨੀ ਮੁਹਾਰਤ ਹੋਏਗੀ। ਸੋ ਤੁਸੀਂ 18 ਸਪਤੰਬਰ ਨੂੰ ਹੰਸ ਜੀ ਨੂੰ ਸੁਣਨ ਲਈ, ਔਰ ਉਹ ਵੀ ਲਿਵਿੰਗ ਆਰਟ ਸੈਂਟਰ ਦੇ ਆਡੀਟੋਰੀਅਮ ਦੇ ਵਿੱਚ, ਜਿਹੜਾ ਆਡੀਟੋਰੀਅਮ 'ਚ ਪ੍ਰੋਗਰਾਮ ਹੁੰਦਾ ਨਾ, ਇਕੱਲੀ ਇਕੱਲੀ ਗੱਲ ਤੁਹਾਨੂੰ ਬੈਂਡ ਵਾਜੇ ਦੀ ਸਾਰੇ ਦੀ, ਅਤੇ ਨਾਲ ਦੀ ਨਾਲ ਗਾਇਕ ਕਲਾਕਾਰ ਦੀ ਤੁਹਾਡੇ ਕੰਨਾਂ ਵਿੱਚ ਰਸ ਘੋਲਦੀ ਆ, ਤਾਂ ਤੁਸੀਂ ਜ਼ਰੂਰ ਇਸ ਹੰਸ ਹੋਰਾਂ ਦੇ ਸੰਗੀਤਮਈ ਸ਼ਾਮ ਜਿਹੜੀ ਆ ਉਹ ਪੰਜਾਬੀ ਵਿਰਸਾ ਸਿੰਘ ਹਰਜੀਤ ਬੜੀ ਮਿਹਨਤ ਕਰ ਰਹੇ ਆ, 647-448-1000 'ਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਦੋ ਸੰਦੇਸ਼ਾਂ ਤੋਂ ਬਾਅਦ ਤੁਹਾਨੂੰ ਪਿਆਰਾ ਜਿਹਾ ਗੀਤ ਸੁਣਾਈਏ, ਮੈਸੇਜ ਭੇਜਿਓ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, 416-677-0106, 416-677-0106 'ਤੇ ਕਾਲ ਕਰੋ, ਅਤੇ ਅਸੀਂ ਤੁਹਾਨੂੰ ਤੁਹਾਡੀ ਮਰਜ਼ੀ ਦਾ ਗੀਤ ਸੁਣਾਈਏ, ਅਤੇ ਨਾਲ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰੀਏ। ਦੋ ਤਿੰਨ ਸੰਦੇਸ਼ਾਂ ਤੋਂ ਬਾਅਦ ਅਗਲਾ ਗੀਤ ਤੁਹਾਡੇ ਵਾਸਤੇ ਹਾਜ਼ਰ ਹੈ।
1: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇੰਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇੰਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ। 647-969-1298, 647-969-1298, ਜੈਸੀਜ਼ ਪਲੰਬਿੰਗ।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰ ਰੂਮ, 905-799-0333।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ। 905-828-5800 ਕਰੋ।
4: ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਹਾਂ ਤੁਹਾਡਾ ਸਤਿੰਦਰਪਾਲ। ਗੀਤ ਸੰਗੀਤ ਜਿਹੜਾ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ, ਔਰ ਬਹੁਤ ਸਾਰੇ ਸਾਡੇ ਸਪੋਂਸਰ ਜਿਹੜੇ ਨੇ ਉਹਨਾਂ ਦੇ ਜਿਹੜੇ ਸੰਦੇਸ਼ ਨੇ ਉਹ ਵੀ ਤੁਹਾਡੇ ਤੱਕ। ਇੱਕ ਤਾਂ ਤੁਸੀਂ ਕਾਰ, ਵੈਨ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਘਰਾਂ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਗੁਰਕਰਮ ਢੀਂਡਸਾ ਜਾਂ ਮਨਪ੍ਰੀਤ ਢੀਂਡਸਾ ਨੂੰ 416-500-1818 'ਤੇ ਕਾਲ ਕਰ ਸਕਦੇ ਹੋ। ਬਹੁਤ ਹੀ ਕਮਾਲ ਦੀ ਤੁਹਾਡੇ ਵਾਸਤੇ ਇਹ ਇੰਸ਼ੋਰੈਂਸ ਡੀਲ ਬਣਾ ਕੇ ਦੇਣਗੇ, ਕਿਉਂਕਿ ਸਰਕਾਰਾਂ ਤਾਂ ਇੰਸ਼ੋਰੈਂਸ ਘਟਾ ਨਹੀਂ ਰਹੀਆਂ। ਅਤੇ ਗੁਰਕਰਮ ਢੀਂਡਸਾ ਅਤੇ ਮਨਪ੍ਰੀਤ ਢੀਂਡਸਾ ਤੁਹਾਨੂੰ ਐਸੇ ਐਸੇ ਕਾਰ, ਵੈਨ, ਟਰੱਕ ਅਤੇ ਘਰਾਂ ਦੀ ਇੰਸ਼ੋਰੈਂਸ 'ਤੇ ਰੇਟ ਲੈ ਕੇ ਦੇਣਗੇ ਕਿ ਤੁਹਾਡੇ ਸਾਲ ਦੇ ਬਹੁਤ ਸਾਰੇ ਡਾਲਰ ਬਚ ਸਕਣਗੇ। ਜਾਣਕਾਰੀ ਲਈ 416-500-1818 'ਤੇ ਫੋਨ ਕਰੋ। 416-500-1818। ਕੈਲਡਨ ਮਿਤਸੁਬਿਸ਼ੀ ਵਾਲੇ ਮਨੀ ਬੋਪਰ ਆਏ ਅਤੇ ਜੀਵਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਹੁਣ 2G ਆਟੋ ਦਾ ਹਿੱਸਾ ਬੋਲਟਨ ਕੀਆ ਵੀ ਬਣ ਗਈ ਆ। ਬੋਲਟਨ ਕੀਆ, ਕੀਆ ਦੀ ਗੱਡੀ ਦੀ ਵੀ ਬੜੀ ਬੱਲੇ ਬੱਲੇ ਆ ਵੀ, ਚਾਰੇ ਪਾਸੇ ਇੰਡੀਆ 'ਚ ਕੀਆ ਬੜੀ ਚੱਲਦੀ ਆ। ਤਾਂ ਤੁਸੀਂ ਵੀ ਅਗਰ ਕੀਆ ਜਾਂ ਫਿਰ ਜਿਹੜਾ ਹੈਗਾ ਮਿਤਸੁਬਿਸ਼ੀ ਕਾਰ ਲੈਣਾ ਚਾਹੁੰਦੇ ਹੋ, ਤਾਂ ਹੁਣ 2G ਆਟੋ ਵਾਲੇ ਮਨੀ ਬੋਪਰ ਆਏ ਅਤੇ ਜੀਵਨ ਜੀ ਨੂੰ ਕਾਲ ਕਰੋ। 647-678-2754। ਤੁਹਾਡੇ ਕੋਲ ਕੋਈ ਪੁਰਾਣੀ ਕਾਰ ਹੈ, ਉਸ ਕਾਰ ਨੂੰ ਵੀ ਇਹ ਕਹਿੰਦੇ ਆ ਕਿ ਵਿੱਚ ਹੀ ਟ੍ਰੇਡ ਕਰ ਦੇਣਗੇ। ਜਾਣਕਾਰੀ ਵਾਸਤੇ ਨੰਬਰ ਹੈ 647-678-2754। ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਜੀ ਹਾਂ, ਬਿਲਕੁਲ ਸ਼ੁੱਧ ਸ਼ਾਕਾਹਾਰੀ, ਪਿਓਰ ਵੈਜੀਟੇਰੀਅਨ ਅਤੇ ਬਹੁਤ ਸਾਰੀਆਂ ਟੋਪਿੰਗਸ ਪਾ ਕੇ ਮਿਸਟਰ ਸਿੰਘ ਪੀਜ਼ਾ ਤੁਹਾਨੂੰ ਦਿੰਦੇ ਨੇ। ਜਾਣਕਾਰੀ ਲਈ 905-500-4000 'ਤੇ ਕਾਲ ਕਰੋ। 905-500-4000। ਇੱਕ ਗੀਤ ਮੈਨੂੰ ਲੱਭਿਆ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ, ਦੀਦਾਰ ਸੰਧੂ ਜੀ ਦਾ। ਇਹ ਕਦੇ ਕਦੇ ਇਹ ਗੀਤ ਸੁਣਨ ਨੂੰ ਮਿਲਦਾ, ਔਰ ਸੌਣ ਲੱਗਾ ਟੋਲਦਾ, ਪਤਾ ਨਹੀਂ ਕੀ ਟੋਲਦਾ ਇਹ ਗੀਤ।

0: ਬਿੱਲੋ ਚੱਲ ਹੁਣ ਚੱਲ ਹੁਣ ਵਿਆਹ ਕਰਵਾਏ ਨੀ ਬਿੱਲੋ ਚੱਲ ਹੁਣ
1: ਗਾਣਾ ਥੋੜਾ ਕਿਹਾ ਸੀ ਤੁਹਾਨੂੰ ਆਹ ਲਾਉਣਾ ਸੀ ਦੂਜਾ ਇਹ ਚੱਲੂਗਾ ਕਿ ਨਹੀਂ ਨਹੀਂ ਚੱਲਿਆ ਨੀ ਬਈ ਸੋਰੀ ਚਲੋ ਕੋਈ ਗੱਲ ਨੀ ਇਹ ਫਿਰ ਵੀ ਦੁਬਾਰਾ ਲਾ ਕੇ ਦੇਖਦੇ ਹਾਂ
0: ਵਿੱਚ ਨੀਰ ਸੁਕਾ ਲੈਂਦੀ
1: ਆਮ ਸੋਰੀ ਭਰਾ ਇਹ ਜਿਹੜਾ ਗੀਤ ਮੈਂ ਲਾਉਣ ਲੱਗਿਆ ਸੀ ਉਹ ਸਿਸਟਮ ਨੇ ਲਾਇਆ ਨਹੀਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਬਦਲ ਕੇ ਸਿਸਟਮ ਨੂੰ ਤੁਹਾਡੇ ਮੂਹਰੇ ਰੱਖਣ ਦਾ ਯਤਨ ਕਰਦੇ ਹਾਂ ਜੇ ਸਾਰਾ ਹੀ ਸਿਸਟਮ ਜਿਹੜਾ ਨਾ ਉਹ ਹੱਥ ਨਹੀਂ ਲੱਗ ਰਿਹਾ ਅਤੇ ਕਿਉਂਕਿ ਜਦੋਂ ਇੱਕ ਚੀਜ਼ ਥੋੜ੍ਹੀ ਜਿਹੀ ਵੀ ਹੋ ਜਾਵੇ ਨਾ ਹਾਂ ਹਾਂ ਹਾਂ ਹਾਂ ਹਾਂ ਹੁਣ ਦੇਖਦੇ ਹਾਂ ਜੇ ਲੱਗ ਗਿਆ ਤਾਂ

0: ਕਿਆ ਬਾਤ ਹੈ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਅੱਜ ਸਟੂਡੀਓ ਦੇ ਨੰਬਰ ਦੱਸਣ ਲਈ ਵਾਰ ਵਾਰ ਤੁਹਾਨੂੰ ਨੰਬਰ ਨਹੀਂ ਬੋਲਣਾ ਪੈ ਰਿਹਾ ਕਿਉਂਕਿ ਸਟੂਡੀਓ ਦੇ ਵਿੱਚ ਟੈਲੀਫੋਨ ਦੀ ਕੋਈ ਪ੍ਰੋਬਲਮ ਆ ਰਹੀ ਹੈ। ਕੋਈ ਗੱਲ ਨਹੀਂ, ਟੈਕਨੋਲੋਜੀ ਆ ਔਰ ਇਹ ਟੈਕਨੋਲੋਜੀ ਜਿਹੜੀ ਆ ਕਈ ਵਾਰ ਸਾਡੇ ਵੱਸ ਨਹੀਂ ਹੁੰਦੀ ਔਰ ਟੈਕਨੀਕਲ ਸਪੋਰਟ ਸਾਨੂੰ ਲੈਣੀ ਪੈ ਰਹੀ ਆ, ਕੋਸ਼ਿਸ਼ ਕਰ ਰਹੇ ਹਾਂ। ਨਿਊ ਹਾਈਟ ਕਿਚਨ ਵਾਲੇ ਜਸਪਾਲ ਰਾਏ ਜੀ ਚੰਗੀਆਂ ਕੈਬਨਿਟਸ ਬਣਾਉਂਦੇ ਨੇ, ਕਿਚਨ ਬਣਾਉਂਦੇ ਨੇ, ਬਹੁਤ ਹੀ ਹੋਮ ਇੰਪਰੂਵਮੈਂਟ ਕਰਕੇ ਦਿੰਦੇ ਨੇ। ਜਸਪਾਲ ਰਾਏ ਨੂੰ ਨਿਊ ਹਾਈਟ ਕਿਚਨ 'ਤੇ ਕਾਲ ਕਰੋ 416-859-1920 416-859-1920। ਨਿਊ ਹਾਈਟਸ ਕਿਚਨ ਤੋਂ ਕਿਚਨ ਬਣਵਾਓ ਅਤੇ ਅਪਲਾਇੰਸਿਸ ਲਵਾਓ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਗਿੱਲ ਮੇਰੇ ਨਾਲ ਨੇ ਅਤੇ ਕੀ ਕੁਝ ਸਪੈਸ਼ਲ ਦੇ ਰਹੇ ਨੇ ਜੀ, ਪਲੀਜ਼ ਮਨਜੀਤ ਗੋ।
1: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ 'ਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $4499 'ਚ ਇਸ ਵੀਕ ਤੁਸੀਂ 5 ਅਪਲਾਈਸਿਸ ਦਾ ਕੋਂਬੋ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 'ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ 'ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਤੇ 98 ਇੰਚ ਦਾ LED ਸਮਾਰਟ 4K ਟੀਵੀ $3500 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਅਪਲਾਈਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ 'ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 905-450-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ।
0: ਵਾਹ ਜੀ ਵਾਹ, ਅਪਲਾਈਸ ਜੰਕਸ਼ਨ ਸਭ ਨੂੰ ਗਿਫਟ ਦਿੱਤੇ ਜਾਂਦੇ ਆ ਅਪਲਾਈਸ ਜੰਕਸ਼ਨ ਤੇ। ਤੋਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਪ੍ਰਾਊਡ ਸਪੋਂਸਰ ਨੇ ਗਿੱਲ ਫਾਰਮ। ਗਿੱਲਾਂ ਦੇ ਫਾਰਮ ਤੇ ਮੇਲਾ ਹੀ ਲੱਗਿਆ ਰਹਿੰਦਾ। ਇੱਕ ਤਾਂ ਫਾਰਮ ਸੋਹਣਾ ਸੁਨੱਖਾ ਬਹੁਤ ਆ, ਇੱਕ ਹਰੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ, ਇੱਕ ਗਿੱਲਾਂ ਦੇ ਖਰਬੂਜ਼ੇ ਮਸ਼ਹੂਰ ਹੋ ਗਏ, ਚਿੱਬੜ ਮਸ਼ਹੂਰ ਹੋ ਗਏ। 1485 ਡਿਕਸੀ ਰੋਡ ਉੱਤੇ ਆ ਖਰਬੂਜ਼ੇ, ਬਿਲਕੁਲ ਖੰਡ ਮਿਸ਼ਰੀ ਵਰਗੇ ਮਿੱਠੇ ਆ। ਹਰੀਆਂ ਤਾਜ਼ੀਆਂ ਕਰੇਲੇ ਔਰ ਮਿਰਚਾਂ ਕੌੜੀਆਂ ਤੇ ਨਾਲ ਬਹੁਤ ਸਾਰੀਆਂ ਹੋਰ ਸਬਜ਼ੀਆਂ, ਟਮਾਟਰ ਆਦਿ ਗਿੱਲ ਫਾਰਮ ਤੋਂ ਡਿਕਸੀ ਅਤੇ ਕਿੰਗ ਦੇ ਕੋਰਨਰ ਵਿੱਚ, ਅਤੇ ਨਾਲ ਉਹਨਾਂ ਕੋਲ ਚਿੱਬੜ, ਚਿੱਬੜਾਂ ਦੀ ਚਟਣੀ ਬਣਾ ਬਣਾ ਕੇ ਖਾਓ। 905-925-2300 905-925-2300 ਟੈਲੀਫੋਨ ਨੰਬਰ ਹੈ ਗਿੱਲ ਫਾਰਮ ਦਾ। ਐਚ ਕੇ ਮੂਵਰਸ ਦੁਨੀਆ ਭਰ ਵਿੱਚ ਮੂਵ ਕਰਨ ਵਾਸਤੇ, ਉੱਤਰੀ ਅਮਰੀਕਾ ਵਿੱਚ ਖਾਸ ਤੌਰ ਉੱਤੇ ਕਾਰਾਂ ਵੈਨਾਂ ਟਰੱਕਾਂ ਸਣੇ ਮੂਵ ਹੋਣ ਵਾਸਤੇ ਬਿਲਕੁਲ ਸੇਫ ਅਤੇ ਸਿਕਿਓਰ ਮੂਵਰਸ, ਐਚ ਕੇ ਮੂਵਰਸ 416-524-6704। ਅਸੀਂ ਇੱਕੋ ਇੱਕ ਮੂਵਰਸ ਦਾ ਨੰਬਰ ਦਿੰਦੇ ਹਾਂ, ਸਾਡੇ ਇੰਸਟਾਗ੍ਰਾਮ 'ਤੇ ਵੀ ਇਹ ਨੰਬਰ ਪਿਆ, ਸਾਡੇ ਕੋਲ ਫੋਨ 'ਤੇ ਕਿਸੇ ਵੇਲੇ ਵੀ ਲਿਆ ਜਾ ਸਕਦਾ। ਤੁਹਾਡੇ ਕਿਸੇ ਯਾਰ ਦੋਸਤ ਨੇ ਮੂਵ ਹੋਣਾ, ਤੁਸੀਂ ਆਪ ਮੂਵ ਹੋਣਾ, ਵੱਡੀ ਜਾਂ ਛੋਟੀ ਮੂਵਿੰਗ ਹੈ, 416-524-6704। ਅਤੇ ਪੈਸ਼ਨ ਰੂਫਿੰਗ ਹਰ ਤਰ੍ਹਾਂ ਦੀ ਰੂਫ ਦੀ ਰਿਪੇਅਰ ਵਾਸਤੇ, ਹੋਮ ਐਕਸਟੀਰੀਅਰ ਹਰ ਤਰ੍ਹਾਂ ਦਾ, ਕੋਈ ਵੀ ਬਾਹਰਲਾ ਕੰਮ ਹੋਣ ਵਾਲਾ ਤਾਂ ਪੈਸ਼ਨ ਰੂਫਿੰਗ ਵਾਲਿਆਂ ਨੂੰ 647-949-6949-1919-947-949-1913 'ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦਲਜੀਤ ਸਿੰਘ ਜੀ ਨੇ ਟੈਕਸਟ ਮੈਸੇਜ ਕੀਤਾ ਕਿ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਮਾਤਾ ਲੱਧੀ ਪਈ ਬੋਲਦੀ, ਸੁਣ ਦੁੱਲਿਆ ਸਰਦਾਰ ਵੇ, ਉਹ ਵਾਰ ਸੁਣਨੀ ਚਾਹੀਏ। ਮੈਂ ਕੋਸ਼ਿਸ਼ ਕਰਦਾ ਕਿ ਉਹ ਵੀ ਸੁਣਾਈਏ। ਪਰ ਹਾਲ ਦੀ ਘੜੀ ਤੁਸੀਂ ਵੀ ਕੋਈ ਸੰਗੀਤ ਗੀਤ ਸੁਣਨਾ ਚਾਹੁੰਦੇ ਹੋ, ਮੈਨੂੰ ਵਟਸਐਪ ਕਰ ਸਕਦੇ ਹੋ, ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-677-0106 416-677-0106। ਇੱਕ ਗੱਲਬਾਤ ਸੁਣਦੇ ਹਾਂ ਬਿਯੋਂਡ ਆਈਵੇਅਰ ਤੋਂ ਰੂਮੀ ਦੇ ਨਾਲ, ਤੇ ਜੀ ਨਵੀ ਪਲੀਜ਼ ਗੋ ਹੈਡ।
2: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੂਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ। ਵੀ ਆਨਲਾਈਨ ਵੀ ਦੇਖੋਗੇ 5 ਸਟਾਰ ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
3: ਹਾਂਜੀ ਬਹੁਤ ਵਧੀਆ ਨਵੀ ਜੀ, ਤੁਸੀਂ ਸੁਣਾਓ?
2: ਬਹੁਤ ਵਧੀਆ ਜੀ। ਸੋ ਅੱਜ ਕੱਲ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
3: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ,

0: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
0: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172 ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
2: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
3: ਤਾਂ ਫਿਰ ਤੂੰ ਕੁਆਲਟੀ ਲੋਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਟੀ ਲੋਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੋਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕੁਆਲਟੀ ਲੋਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
4: ਸਤਿ ਸ਼੍ਰੀ ਅਕਾਲ ਜੀ ਮੈਂ ਸਗਨਦੀਪ ਸੋਫਾ ਸਟੂਡੀਓ ਤੋਂ ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: 8450 ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
1: ਏਸੀ

ਕਬਜ਼ੇ ਵਿੱਚ ਸੀ ਜਿੰਨੀ ਉਹਨਾਂ ਉਨੀ ਥਾਂ ਰੱਖ ਲਈ। ਕਹਿੰਦਾ ਕਬਜ਼ੇ ਵਿੱਚ ਸੀ ਜਿੰਨੀ ਉਹਨੇ ਉਨੀ ਥਾਂ ਰੱਖ ਲਈ। ਸੰਸਕਾਰਾਂ ਭਰੀ ਭੰਡਾਰ ਮੈਂ ਆਪਣੀ ਮਾਂ ਰੱਖ ਲਈ। ਪਿਓ ਦਾ ਸਾਇਆ ਅੱਜ ਵੀ ਤੁਰਦਾ ਨਾਲ ਮੇਰੇ। ਲੋਕਾਂ ਨੇ ਤਾਂ ਹਸਤੀ ਮੇਰੀ ਖਿੱਚ ਕੇ ਪਿਛਾਂ ਰੱਖ ਲਈ। ਮਾਂ ਦੀ ਸੇਵਾ ਲਿਖੀ ਨਹੀਂ ਸੀ ਭਾਗਾਂ ਵਿੱਚ ਮੇਰੇ। ਕਰਮ ਸੁਧਾਰਨ ਲਈ ਮੈਂ ਘਰ 'ਚ ਗਾਂ ਰੱਖ ਲਈ। ਮਾਂ ਮੈਨੂੰ ਇਸ ਜਨਮ 'ਚ ਮਿਲਣੀ ਨਹੀਂ ਦੁਬਾਰਾ। ਵਿਹੜੇ ਵਿੱਚ ਮੈਂ ਦੋਸਤੋ ਪਿਪਲੀ ਦੀ ਛਾਂ ਰੱਖ ਲਈ। ਪਤਾ ਸੀ ਮੈਨੂੰ ਨਾਲ ਲੈ ਕੇ ਕੁਝ ਵੀ ਨਹੀਂ ਜਾਣਾ। ਚੋਰ ਮੋਰੀ ਘਰ 'ਚ ਮੈਂ ਫਿਰ ਵੀ ਥਾਂ ਥਾਂ ਰੱਖ ਲਈ। ਸਬਰ ਦਾ ਫਲ ਮਿੱਠਾ ਹੁੰਦਾ ਕਹਿੰਦੇ ਸੀ ਮਾਪੇ, ਇਸ ਲਈ ਚੁੱਪ ਧਾਰ ਕੇ ਜੀਵਨ ਭਰ ਤਾਂ ਰੱਖ ਲਈ। ਬਹਿਸ ਦਾ ਜ਼ਮਾਨਾ ਹੁਣ ਮਦੋਸ਼ ਰਿਹਾ ਨਹੀਂ। ਸੱਚ ਦੇ ਮਸੀਹੇ ਨੇ ਵੀ ਬੁੱਲਾਂ ਉੱਤੇ ਹਾਂ ਰੱਖ ਲਈ। ਕਿਆ ਬੋਲ ਉਹਨੇ, ਪਤਾ ਨਹੀਂ ਕਿਹੜੀ ਆਸ ਤੇ ਤੁਰਦੇ ਦੇਖੇ ਨੇ, ਪਤਾ ਨਹੀਂ ਕਿਹੜੀ ਆਸ 'ਤੇ ਤੁਰਦੇ ਦੇਖੇ ਨੇ। ਮੈਂ ਜਿਉਂਦੇ ਹੋਏ ਮੁਰਦੇ ਦੇਖੇ ਨੇ, ਉਂਝ ਪੱਥਰਾਂ ਜਿਹੇ ਪੱਕੇ ਬੰਦੇ ਰੋਂਦੇ ਹੋਏ ਖੁਰਦੇ ਦੇਖੇ ਨੇ। ਕਈ ਜਹਾਨ ਦੀਆਂ ਗੱਲਾਂ ਕਰਦੇ ਨੇ, ਹਾਲ ਪੁੱਛਦੇ ਤਾਂ ਝੁਰਦੇ ਦੇਖੇ ਨੇ। ਸ਼ਾਇਦ ਰੱਬ ਸਭ ਠੀਕ ਕਰਦਾ, ਕਹਿੰਦੇ ਭੁੱਲੇ ਹੋਏ ਵੀ ਘਰਾਂ ਨੂੰ ਮੁੜਦੇ ਦੇਖੇ ਨੇ। ਤਾਂ ਹਰ ਰਿਸ਼ਤਾ ਝੂਠਾ ਪੈ ਜਾਵੇਗਾ। ਧਿਆਨ ਨਾਲ ਸੁਣਿਓ ਗੱਲਾਂ। ਕਹਿੰਦਾ ਪਰਖਣ ਲੱਗੋਗੇ ਤਾਂ ਹਰ ਰਿਸ਼ਤਾ ਝੂਠਾ ਪੈ ਜਾਵੇਗਾ, ਸਮਝਣ ਲੱਗੋਗੇ ਤਾਂ ਹਰ ਰਿਸ਼ਤਾ ਸੱਚਾ ਨਜ਼ਰ ਆਵੇਗਾ। ਨਾਟਕ ਕਰਾਂਗੇ ਤਾਂ ਸਭ ਦੇ ਮਨੋਂ ਲੈ ਜਾਵਾਂਗੇ, ਜ਼ਿੰਮੇਵਾਰੀ ਨਿਭਾਵਾਂਗੇ ਤਾਂ ਦਿਲ ਵਿੱਚ ਬਹਿ ਜਾਵਾਂਗੇ। ਸਿਰਫ ਕਮਾਉਣ ਵਾਸਤੇ ਸੋਚਦੇ ਰਹੇ ਤਾਂ ਫਿਰ ਖਰਚਾਂਗੇ ਕਦੋਂ, ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ, ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ। ਸਤਰਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਧਿਆ ਵਰਸਾ, ਮੈਂ ਤੁਹਾਡਾ ਹੋਸਟ ਅਤੇ ਦੋਸਤ ਅਜੀਤ ਸਿੰਘ ਨੇ, ਜੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, ਸ਼ੁੱਕਰਵਾਰ ਤੋਂ ਪਹਿਲਾਂ ਵਾਲਾ ਦਿਨ ਲੈ ਲਿਆ, ਕੰਮ ਗੇੜ 'ਚ ਬਣ ਗਈ ਗੱਲ, ਬਸ ਆ ਗਏ ਨੇੜੇ ਤੇੜੇ। 20 ਅਗਸਤ 2026 ਦੀ ਪ੍ਰੋਗਰਾਮ ਸੰਧਿਆ ਵਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ। 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸੰਧਿਆ ਵਰਸਾ ਸੁਣਦੇ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸੀਸਾਗਾ 'ਚ, ਮਾਲਟਨ 'ਚ, ਪੀਟਰਸਨ, ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ 13 ਟੈਂਪਰੇਚਰ ਆ, ਫੀਲ ਲਾਈਕ 12 ਕਰਦੇ ਹਾਂ, ਅਤੇ ਦੁਪਹਿਰ ਨੂੰ 22 ਆ, ਸ਼ਾਮ ਨੂੰ 25 ਆ, ਅਤੇ ਰਾਤ ਨੂੰ 20 ਟੈਂਪਰੇਚਰ। 6:29 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:14 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਉਹਦੇ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337। ਕੋਈ ਵੀ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਜਾਂ ਰੋਡ ਕੰਸਟਰਕਸ਼ਨ ਕਿਤੇ ਚੱਲਦੀ ਆ ਅਤੇ

0: ਹਾਂ ਫਿਰ ਤੁਸੀਂ ਭਾਈ ਕੋਈ ਜਾਮ ਜੁੰਮ ਲੱਗਿਆ ਹੋਇਆ ਹਾਈਵੇ 'ਤੇ ਜਾਂ ਲੋਕਲ ਰੂਟਾਂ 'ਤੇ, ਅਤੇ ਫਿਰ ਤੁਸੀਂ ਦੱਸ ਸਕਦੇ ਹੋ 905-673-3337 ਮੈਸੇਜ ਪਾਉਣਾ ਵਟਸਐਪ ਕਰਨਾ 647-835-5594-6483-5529-4 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਜੇ ਤੁਸੀਂ ਮੈਸੇਜ ਪਾਉਣੇ ਆ ਫਿਰ ਵਟਸਐਪ ਕਰਨਾ 647-835-5594-6483-5529-4। ਅੱਜ ਸਟੂਡੀਓ ਦਾ ਨੰਬਰ ਫਿਰ ਨਹੀਂ ਚੱਲ ਰਿਹਾ, ਕਹਿੰਦੇ ਦਿਨ 'ਚ ਠੀਕ ਕਰਾਵਾਂਗੇ। ਅਤੇ ਤੁਸੀਂ ਜੇ ਮੈਨੂੰ ਮੈਸੇਜ ਪਾ ਦੋਗੇ ਜਾਂ ਵਟਸਐਪ ਕਰ ਦੋਗੇ ਤਾਂ ਫਿਰ ਬਾਹਲਾ ਹੀ ਵਧੀਆ ਹੋਊਗਾ। ਦੇਖਦੇ ਹਾਂ ਜੇ ਕਿੰਨੇ ਕੁ ਜਾਣੇ ਮੈਨੂੰ ਮੈਸੇਜ ਕਰਦੇ ਆ, ਵਟਸਐਪ ਕਰਦੇ ਆ। ਰੱਖਾਂ ਇੱਕ ਟਾਰਗੇਟ ਵੈਸੇ ਹੀ ਉੱਦਾਂ ਹੀ, 20 ਕੁ ਜਾਣੇ ਹੁਣ ਤੋਂ ਬਾਅਦ 20 ਕੁ ਜਾਣੇ ਮੈਸੇਜ ਕਰਨਗੇ, ਵਟਸਐਪ ਕਰਨਗੇ। ਵੀ ਦੇਖਦੇ ਹਾਂ ਵੀ 20 ਕੁ ਜਾਣੇ ਆਪਾਂ ਨੂੰ ਸੁਣਦੇ ਵੀ ਆ ਕਿ ਨਹੀਂ ਸੁਣਦੇ, ਕਿਤੇ ਇਹ ਨਾ ਹੋਵੇ 20 ਜਾਣੇ ਸੁਣਦੇ ਹੀ ਨਾ ਹੁਣ। ਬਹੁਤ ਵੱਡਾ ਟਾਰਗੇਟ ਆ, ਇੰਨੇ ਤਾਂ ਨਹੀਂ ਹੋਣੇ, ਇੰਨੇ ਤਾਂ ਨਹੀਂ ਮੈਸੇਜ ਆਉਂਦੇ ਆਪਾਂ ਨੂੰ, ਆਉਂਦੇ ਆ। ਚਲੋ ਅੱਜ ਦੇਖਦੇ ਹਾਂ, ਅੱਜ ਫੋਨ ਨਹੀਂ ਚੱਲਦਾ 905-673-3337 ਵਾਲਾ। ਅੱਜ ਤੁਸੀਂ ਮੈਨੂੰ ਮੈਸੇਜ ਪਾਓ ਜਾਂ ਵਟਸਐਪ ਕਰੋ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ। ਜੇ ਕੁਐਸਚਨ ਹੈ ਮਾੜਾ ਜਿਹਾ ਹਿੰਟ ਜੇ ਦੇ ਦਿਓ ਮੈਂ ਬੁੱਝ ਆਪੇ ਲੈਣਾ। ਅਤੇ ਫਿਰ ਦੇਖਦੇ ਹਾਂ ਅੱਜ 20 ਕੁ ਜਾਣੇ ਆਪਾਂ ਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਪਾਉਂਦੇ ਆ ਕਿ ਨਹੀਂ ਪਾਉਂਦੇ। ਹਾਂ ਜੇ ਕਿਸੇ ਨੇ ਕਾਲ ਕਰਨੀ ਹੈ ਪਰਮਿੰਦਰ ਦੇ, ਜਿੰਨਾ ਚਿਰ ਮੈਂ ਕਾਲ ਨਹੀਂ ਲੈਂਦਾ ਫਿਰ ਮੈਂ ਇਹਦੇ 'ਤੇ ਮੇਰੇ ਸੈੱਲਫੋਨ 'ਤੇ ਕਰ ਲਿਓ 647-835-5594। ਮੈਂ ਮਾਈਕ ਮੂਹਰੇ ਲਾ ਕੇ ਫਿਰ ਗੱਲ ਕਰ ਲੈਣਾ, ਦੇਖਦੇ ਹਾਂ ਕੌਣ ਆ ਗਿਆ। ਚਲੋ ਹਾਂਜੀ ਪ੍ਰਿੰਸ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂ
1: ਆਉਂਦਾ ਨਹੀਂ, ਚੱਲਦਾ ਨਹੀਂ,
0: ਨਹੀਂ ਚੱਲਦਾ ਜੀ, ਮੈਨੂੰ ਪਤਾ ਨਹੀਂ ਚੱਲਦਾ
1: ਨਾ। ਥੈਂਕ ਯੂ ਸਰ,
0: ਥੈਂਕ ਯੂ, ਲਵ ਯੂ,
1: ਓਕੇ।
0: ਫੋਨ ਨਹੀਂ ਚੱਲਦਾ, ਪ੍ਰੋਗਰਾਮ ਤਾਂ ਚੱਲਦਾ, ਪ੍ਰੋਗਰਾਮ ਤਾਂ ਚੱਲਦਾ ਯਾਰ, ਪ੍ਰੋਗਰਾਮ ਤਾਂ ਨਾ ਹੈਗਾ ਉਹ, ਹੈਂ
2: 47-835
0: ਪ੍ਰੋਗਰਾਮ ਤਾਂ ਚੱਲਦਾ ਪਰ ਫੋਨ ਨਹੀਂ ਚੱਲਦਾ। ਹਾਂ ਇਹ ਗੱਲ ਮੰਨਣ ਵਾਲੀ ਆ ਵੀ ਫੋਨ ਨਹੀਂ ਚੱਲਦਾ। ਸਰਨਾਮ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਲਵ ਯੂ
0: ਤੁਹਾਨੂੰ ਵੀ ਕਿੱਦਾਂ?
1: ਓਕੇ ਬਾਈ,
0: ਆ ਗਿਆ ਐਤਵਾਰ ਨੇੜੇ,
1: ਮਦਾਲੀ ਕੋਈ ਨਹੀਂ
0: ਲੈ ਰਿਹਾ ਕੰਮ ਗੇਟ 'ਚ ਚਾਰ ਵਜੇ ਮੇਰਾ ਮੂਡ ਬਣ ਗਿਆ ਵੀ ਚਲੋ ਅੱਜ ਪੋਸਟਪੋਨ ਕਰ ਦਿੰਦੇ 9 ਵਜੇ ਤੱਕ ਹਨਾ ਆਪਣੇ ਜਿਹੜੀ ਪਿਕਨਿਕ। ਤੇ ਫਿਰ 2-4 ਜਣਿਆਂ ਨਾਲ ਹੌਸਲਾ ਦੇਣ ਵਾਲਿਆਂ ਨਾਲ ਗੱਲ ਕੀਤੀ, ਦਲਾਸਾ ਜਿਹਾ ਮਿਲਿਆ, ਦਲਾਸਾ ਫਿਰ ਖਿੱਚਦਾ ਕੰਮ ਆਪਾਂ ਨੂੰ ਵੀ ਦੇਖੀ ਜਾਊ ਯਾਰ ਜਿਹੜਾ ਕੁਛ ਹੋਊਗਾ ਕਰਨੀ ਆ। ਹੁਣ ਸਾਡੇ ਵਿੱਚ ਇੱਦਾਂ ਵੀ ਕਰਨਾ ਲਾ ਲਓ ਜੋਰ ਜੀ ਨੇ ਲਾਉਣਾ, ਹੈਂ ਇੰਨੀ ਤਕੜੀ ਯਾਰ, ਇੰਨਾ ਤਕੜਾ ਕੰਮ ਕੀਤਾ ਅਗਲੇ ਨੇ, ਬੰਨ ਕੇ ਬੰਨਿਆ ਨਹੀਂ ਜਿਵੇਂ ਪੰਜਾਬੀ 'ਚ ਕਹਿੰਦੇ ਬੰਨੇ ਦਿੱਤਾ ਸੀ ਨਾ ਪਰਸੋਂ ਦਾ, ਤਾਂ ਸ਼ਾਮ ਦਾ ਤਾਂ ਐਂ ਹੋਇਆ ਸੀ ਵੀ ਯਾਰ ਇਹ ਕਿਵੇਂ ਹੋ ਸਕਦਾ, ਇੱਦਾਂ ਕਿਵੇਂ ਹੋ ਜੂਗਾ ਹੈ ਨਾ। ਪਰ ਨੋ ਗਲਤ ਆ ਯਾਰ, ਨਾ ਕਰਿਆ ਕਰੋ ਕੋਈ, ਚਲੋ ਆਪਣੇ 'ਚ ਤਾਂ ਨਹੀਂ ਹੋਣਾ ਕੋਈ ਕੋਈ ਖਰਚ ਤਾਂ ਨਹੀਂ ਉਹ ਬੰਦੇ ਦੀ ਆ ਜਿਹਨੂੰ ਕੋਈ ਫਰਕ ਪੈਂਦਾ ਹੋਊਗਾ ਆਪਣੇ ਨਾਲ ਹੈ ਨਾ। ਅਤੇ ਕਿਉਂਕਿ ਆਪਾਂ ਕਿਹੜਾ ਉੱਥੇ ਕੋਈ ਫ੍ਰੀ, ਮਤਲਬ ਆਪਾਂ ਕਿਹੜਾ ਟਿਕਟ ਰੱਖੀ ਆ ਕੋਈ ਐਂਟਰੀ ਵੀ ਪਾ ਹੋਆ ਜਾਂ ਪਾਰਕਿੰਗ ਫੀਸ ਆ ਜਾਂ ਕੁਛ ਵੀ ਲਾ ਲਓ, ਜਾਂ ਆਪਾਂ ਕਿਸੇ ਤੋਂ ਪੈਸੇ ਲਏ ਆ ਜਾਂ ਕਿਸੇ ਤੋਂ ਹੈ ਨਾ, ਜਾਂ ਫੂਡ ਵਾਲਿਆਂ ਤੋਂ ਕਿਸੇ ਤੋਂ ਸਟਾਲ ਤੋਂ ਪੈਸੇ ਲਏ ਜਾਂ ਕੁਛ ਵੀ ਲਾ ਲਓ, ਆਪਣੇ ਸਪੋਂਸਰ ਨੇ ਸਾਰੇ, ਅਤੇ ਜਿਨ੍ਹਾਂ ਨੇ ਉੱਥੇ ਸਟਾਲ ਲਾਉਣੇ ਵੀ ਆ ਉਹਨਾਂ ਨੇ ਵੀ ਇਹੀ ਗੱਲ ਆ ਵੀ ਜੇ ਤੁਸੀਂ ਤੁਹਾਡੇ ਮਨ 'ਚ ਹੋਇਆ ਭਾਈ ਦੇਣਾ ਹੋਇਆ ਦੇ ਦਿਓ, ਨਹੀਂ ਨਾ ਸੀ ਖੁਸ਼ੀ ਆ ਤੁਹਾਡੀ, ਕੋਈ ਕੋਈ ਆਪਾਂ ਕੰਪਲਸਰੀ ਨਹੀਂ ਰੱਖਿਆ ਕਿਸੇ ਲਈ ਹੈ ਨਾ। ਅਤੇ ਪਰ ਹਾਂ ਉਹ ਜਿਹੜਾ ਸਟਾਲ ਕਿਸੇ ਨੇ ਵੀ ਕੋਈ ਵੀ ਲਾਉਣਾ ਤਾਂ ਇੱਕ ਵਾਰ ਮੈਨੂੰ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਨਾ ਉਹ ਚੀਜ਼ ਹੋਵੇ ਹੈ ਨਾ, ਦੋ ਰਾਂ ਇਕੱਠੀਆਂ ਹੋ ਜਾਣ ਇਸ ਕਰਕੇ। ਚਲੋ ਕੋਈ ਨਹੀਂ, ਜੋ ਹੋਊਗਾ ਦੇਖੀ ਜਾਊਗਾ, ਪਰ ਤੁਸੀਂ ਆਉਣਾ ਨਾ ਭੁੱਲਿਓ ਜ਼ਰੂਰ, ਉੱਥੇ ਕਲਾਕਾਰ ਵੀ ਸਾਰੇ ਆਉਣਗੇ ਵੱਖ ਵੱਖ ਆਪਣੇ ਆਪਣੇ ਟਾਈਮਾਂ 'ਤੇ, ਅਤੇ ਗਾਉਣ ਵਜਾਉਣ ਪੂਰਾ ਕਮੇਡੀ ਕਮੁਡੀ ਕਰਾਂਗੇ ਸਾਰੇ ਰਲ ਕੇ, ਆਪਾਂ ਗੇਮਾਂ ਗੁੰਮਾਂ ਖੇਡਾਂਗੇ। 23 ਅਗਸਤ ਜਾਣੀ ਪਰਸੋਂ ਨੂੰ ਕਿ ਚੌਥੇ ਨੂੰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸਟਾਰਟ ਹੋ ਜਾਣਾ ਕੰਮ, ਸ਼ਾਮੀ 4-5 ਵਜੇ ਤੱਕ ਚੱਲਣਾ। ਅਤੇ ਜ਼ਿੰਮੇਵਾਰੀ ਫਿਰ ਮੈਂ ਬੇਨਤੀ ਇੱਕ ਕਰਦਾ ਸਾਰਿਆਂ ਦੇ ਚਰਨਾਂ 'ਚ ਵੀ ਇੱਕ ਜ਼ਿੰਮੇਵਾਰੀ ਸਾਰੇ ਸਮਝਿਓ। ਹਾਂ ਇੱਕ ਸੱਚ ਹਟਾਈ ਚੀਜ਼, ਜਿਹੜੇ ਇਨਫੋਰਸਮੈਂਟ ਵਾਲੇ ਆਪਾਂ ਨੂੰ ਕਹਿ ਕੇ ਗਿਆ ਵੀ ਟੈਂਟ ਨਾ ਲਾਇਓ ਤੁਸੀਂ 600 ਸਕੇਅਰ ਫੁੱਟ ਤੋਂ, ਕੱਲ੍ਹ ਵੀ ਮੈਂ ਗੱਲ ਕੀਤੀ ਸੀ ਨਾ, ਉਹ ਟੈਂਟ ਇਕੱਲਾ ਹੁਣ ਆਪਾਂ ਸਟੇਜ ਵਾਲਾ ਪਾਸੇ ਨੂੰ ਰੱਖਣਾ ਥੋੜ੍ਹਾ ਜਿਹਾ ਵੀ ਬਾਕੀ ਟੈਂਟ ਸ਼ਾਇਦ ਉੱਥੇ ਨਾ ਲੱਗਣ। ਅਤੇ ਜੇ ਤੁਹਾਡੇ ਘਰ ਕਿਸੇ 'ਤੇ ਉਹ ਪਈਆਂ ਚਾਨਣੀਆਂ ਜਾਂ ਛਤਰੀਆਂ ਜਾਂ ਟੈਂਟ ਵਗੈਰਾ ਜਾਂ ਜਿਹੜਾ ਹੁੰਦਾ ਆਪਾਂ ਲਿਆਉਂਦੇ ਹੁੰਦੇ ਹਾਂ ਕਈ ਵਾਰ ਹੈ ਨਾ ਪਿਕਨਿਕ 'ਤੇ ਜੇ ਕਿਤੇ ਲੈ ਕੇ ਜਾਂਦੇ ਹਾਂ, ਜੇ ਹੋ ਸਕੇ ਤਾਂ ਉਹ ਤੁਸੀਂ ਲੈ ਆਇਓ ਪਲੀਜ਼, ਆਪਣੇ ਲਈ ਲੈ ਆਇਓ, ਕਿਸੇ ਨੂੰ ਨਾ ਬੈਠਣ ਦਿਓ ਨਿੱਕ ਜਗ੍ਹਾ 'ਚ ਵੀ ਭਾਈ ਅਸੀਂ 4 ਜਣਿਆਂ ਨਹੀਂ ਬਹਿਣਾ, ਜਗ੍ਹਾ 15 ਜਣਿਆਂ ਦੀ ਆ ਪਰ ਅਸੀਂ ਤਾਂ 4 ਨਹੀਂ ਬਹਿਣਾ ਅੰਦਰਲੇ ਪਾਸੇ, ਬਸ ਇੱਦਾਂ ਵੀ ਕਰ ਸਕਦੇ ਹੋ ਤੁਸੀਂ ਹੈ ਨਾ, ਜਗ੍ਹਾ ਬਥੇਰੀ ਖੁੱਲ੍ਹੀ ਆ ਉੱਥੇ। ਹਾਂ ਇੱਕ ਦੂਜੀ ਬੇਨਤੀ ਮੇਰੀ ਹੱਥ ਜੋੜ ਕੇ ਸੱਚੀ, ਗੱਡੀਆਂ ਰਸਤੇ 'ਚ ਨਾ ਖੜਾਇਓ, ਜਿੰਨੇ ਜਾਣੇ ਵੀ ਆਉਂਗੇ ਚਾਹੇ ਤੁਸੀਂ 10 ਜਾਣੇ ਆਉਂਦੇ ਹੋ ਚਾਹੇ 50 ਜਾਣੇ, 500, 5000 ਬੰਦਾ ਆਉਂਦਾ, ਜਿੰਨਾ ਵੀ ਆਉਂਗੇ ਜਿੰਨੇ ਜਾਣੇ ਵੀ ਆਉਂਗੇ ਵੀ ਗੱਡੀਆਂ ਰਸਤੇ 'ਚ ਨਾ ਕਿਸੇ ਨੂੰ ਕੋਈ ਪੁੱਛਣ ਦੇ, ਜਿੱਧਰ ਨੂੰ ਗਈ ਜਾਈਗਾ ਉੱਧਰ ਨੂੰ ਪਰੇ ਖੜੀਆਂ ਹੋਣਗੀਆਂ ਗੱਡੀਆਂ, ਬਸ ਉੱਥੇ ਗੱਡੀ ਲਾ ਕੇ ਉੱਤਰ ਕੇ ਆਜੂ, ਕੋਈ ਤਾਰਿਓ ਨਾ ਵੀ ਹਾਂ ਅਸੀਂ ਇੱਥੇ ਸਵਾਰੀਆਂ ਆਪਣੀਆਂ ਤਾਰ ਦੇਣੇ, ਚੱਲ ਮੈਂ ਗੱਡੀ ਲਾਇਓ ਨਾ, ਨਾ ਪਲੀਜ਼ ਇੱਦਾਂ ਨਾ ਕਰੋ, ਕਿਉਂਕਿ ਜੇ ਜਾਮ ਲੱਗ ਗਿਆ ਨਾ ਮੁੜ ਕੇ ਬਾਹਰਲਿਆਂ ਨੂੰ ਅੰਦਰ ਨਹੀਂ ਵੜਨ ਦੇਣਾ ਕਿਸੇ ਨੇ, ਅੰਦਰ ਤਾਂ ਕੋਈ ਨਹੀਂ ਕੁਛ ਕਹੂਗਾ ਹੈ ਨਾ, ਨਾ ਆਪਣਾ ਕਿਸੇ ਨੇ ਸ਼ੋਅ ਬੰਦ ਕਰਾਉਣਾ ਨਾ, ਕਿਉਂਕਿ ਪ੍ਰਾਈਵੇਟ ਪ੍ਰੋਪਰਟੀ ਆ ਉਹ, ਰਾਈਟ, ਸਿਟੀ ਦੀ ਥੋੜ੍ਹੀ ਪ੍ਰੋਪਰਟੀ ਉਹ। ਬਸ ਇੰਨੀ ਕੁ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਜਣੇ ਵੀ ਤੁਸੀਂ ਆਓਗੇ ਕਾਰ ਦੇ ਵਿੱਚ, ਉਹਨਾਂ ਦਾ ਸਾਹਮਣੇ ਕਾਰਾਂ 'ਚ ਆ, ਅਤੇ ਉਹ ਬਸ ਸਿੱਧੇ ਅੰਦਰ ਨੂੰ ਲੰਘ ਜਾਓ, ਉੱਥੇ ਆਪਣੇ ਕਾਫੀ ਬੰਦੇ ਖੜ੍ਹੇ ਹੋਣਗੇ ਤੁਹਾਨੂੰ ਬੇਨਤੀ ਕਰਨ ਲਈ, ਕਿਸੇ ਨੂੰ ਹੱਥ ਮਿਲਾਉਣ ਦੀ ਲੋੜ ਨਹੀਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਵੀ ਸਿੱਧੇ ਲੰਘ ਜਾਓ, ਆ ਕੇ ਜੋ ਚਾਹੇ ਜੱਫੀਆਂ ਪਾਈ ਜਾਇਓ, ਫਿਰ ਕੋਈ ਚੱਕਰ ਨਹੀਂ, ਸੱਚੀ ਕਹਿੰਦਾ ਦਿਲੋਂ ਕਹਿੰਦਾ, ਇੱਦਾਂ ਹੀ ਕਰਿਓ ਹੈ ਨਾ, ਬਾਕੀ ਦੇਖਦੇ ਹਾਂ। ਚਲੋ ਬਾਸੀ ਸਾਹਿਬ ਨੂੰ ਖੜਾ ਲੈਣਾ ਆਪਾਂ, ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਬਲਦੇਵ
0: ਦਾ ਖੁੰਡਾ ਨੂੰ ਤੇਲ ਨੀ ਉਹਨਾਂ ਨੇ ਲਾਇਆ ਹਲੇ,
3: ਚਾਦਰ ਲਾ ਕੇ ਆ ਜਾਵੇ,
0: ਬਲਦੇਵ ਮੈਦਾਨ ਛੱਡ ਗਿਆ ਭੱਜ ਗਿਆ ਪਹਿਲੇ,
3: ਕਿਉਂ
0: ਪਤਾ ਨੀ, ਆਈ ਡੋਂਟ ਨੋ, ਕਹਿੰਦਾ ਮੈਂ ਆਉਣਾ ਹੀ ਤੁਹਾਡੇ ਪਿਕਨਿਕ ਤੇ,
3: ਜਿਹੜੇ ਬੰਦੇ ਇੱਕ ਵਾਰ ਸਾਡੇ ਹੱਥ ਮਾਰ ਲਿਆ ਸੀ ਨੀ ਜਾਣ ਦੇਣਾ ਕੋਈ,
0: ਉਹ ਹੋਰ ਪਾਸੇ ਧੱਕੇ ਚੜ ਗਿਆ ਹੁਣ,
3: ਕੋਈ ਗੱਲ ਨੀ ਚੱਲ ਰਿਹਾ ਫਿਰ। ਅੱਛਾ ਕੁਰਸੀਆਂ ਦਾ ਕੀ ਪ੍ਰੋਗਰਾਮ, ਕੀ ਗੱਲ ਹੋ ਗਈ?
0: ਨਹੀਂ ਨਹੀਂ ਕੁਛ ਨੀ, ਕੁਰਸੀਆਂ ਹੈਗੀਆਂ,
3: ਗੱਡੀਆਂ
0: ਜਿਵੇਂ ਪਈਆਂ ਰਹਿਣੀਆਂ ਉੱਥੇ ਲਿਆ ਕੇ ਖੋਲ ਲਿਓ, ਇੰਨੀ ਕੁ ਬੇਨਤੀ ਆ, ਮਨ ਤਾਂ ਆਪਣੇ ਸਾਰੇ ਲੈਂਦੇ ਨੇ, ਇੰਨਾ ਕਦਾ ਮੈਨੂੰ ਪਤਾ,
3: ਕੋਈ ਗੱਲ ਨੀ,
0: ਚਲੋ ਕੋਈ ਨੀ, ਥੈਂਕ ਯੂ ਤੁਹਾਡੇ ਕੋਲ ਸਾਰੇ, ਥੈਂਕ ਯੂ, ਲਵ ਯੂ, ਕਰਦਾ ਹੋਰ, ਓਕੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘੇ ਹੋ,
1: ਲਾਓ
0: ਸੰਦੇਸ਼ਾ ਫਿਰ।
1: ਬਸ ਜਿੰਨੀ ਮਰਜ਼ੀ ਕਿਸੇ ਨੂੰ ਦਰਦ ਹੁੰਦੀ ਆ, ਬੈਕ ਪੇਨ, ਨੈਕ ਪੇਨ, ਗੋਡੇ ਦੁਖਦੇ, ਜਿੰਨੇ ਮਰਜ਼ੀ ਦੁਖਦੇ ਆ, ਤੇ ਮੋਢੇ ਦੁਖਦੇ ਆ, ਬਸ ਦੋਵਾਂ ਤਰ੍ਹਾਂ ਸਿੱਧੇ ਕਰਾ ਕੇ ਲੈ ਜਾਓ, ਗੋਡੇ ਮੋਢੇ ਬੈਕ ਗੱਡੀਆਂ ਚ ਪੇਨ ਹੁੰਦੀ ਆ, ਜਿੰਨੀ ਮਰਜ਼ੀ
0: ਬਿਲਕੁਲ
1: ਹੁੰਦੀ, ਤੁਹਾਡੇ ਪੈਰ ਸੁੱਤੇ ਆ, ਲੱਤਾਂ ਹੱਥ ਪੈਰ ਸੁਣਦੇ ਆ, ਸੋ ਠੀਕ ਕਰ ਦਾਂਗੇ ਜੀ ਦੋਵਾਂ ਚ,
0: ਬਿਲਕੁਲ
1: ਜਿਆਦਾ ਲੋੜ ਨੀ ਪੈਣੀ, ਔਰ ਪ੍ਰੋਪਰ ਸੇਫ ਤਰੀਕੇ ਨਾਲ ਵਧੀਆ ਟ੍ਰੀਟਮੈਂਟ ਕਰਕੇ ਦੇਵਾਂਗੇ।
0: ਸਹੀ ਗੱਲ, ਚੰਗੂਜੀ ਐਂਡ ਬ੍ਰੈਮਲੀ, ਚੰਗੂਜੀ ਐਂਡ ਵਿਲੀਅਮ ਪਾਰਕਵੇ ਦਾ ਏਰੀਆ ਬਣਦਾ, 416-884-5486 ਦਾ ਡਾਕਟਰ ਸਾਹਿਬ ਦਾ ਨੰਬਰ ਆ, ਤੁਸੀਂ ਮੰਡੇ ਟੂ ਸੰਡੇ ਸਵੇਰੇ 9 ਵਜੇ 9:30 ਤੋਂ ਲੈ ਕੇ ਸ਼ਾਮੀ 6:30-6 ਵਜੇ ਤੱਕ ਐਨੀ ਟਾਈਮ ਅਪੋਇੰਟਮੈਂਟ ਬਣਾ ਕੇ ਤੁਸੀਂ ਜਾ ਸਕਦੇ ਹੋ, ਦੱਸੋ ਠੀਕ ਹੈ ਨਾ, 416-884-5486, ਥੈਂਕ ਯੂ ਡਾਕਟਰ ਸਾਹਿਬ, ਲਵ ਯੂ,
1: ਥੈਂਕ ਯੂ।
0: ਬਿਲਕੁਲ ਜੀ, ਅਤੇ ਤੁਸੀਂ ਅੱਜ ਕਿੰਨੇ ਕੁ ਮੈਸੇਜ ਆਉਣਗੇ ਮੈਂ ਦੇਖਣੇ, ਅੱਜ ਮੈਸੇਜ ਕਿੰਨੇ ਕੁ ਆਉਂਦੇ ਆ ਮੈਨੂੰ, ਕੁਮਾਰੀ ਆਂਟੀ ਜੀ ਦਾ ਤਾਂ ਪਹਿਲਾਂ ਹੀ ਆਇਆ ਹੋਇਆ 2:30 ਵਜੇ ਦਾ ਮੈਸੇਜ, ਆਂਟੀ ਥੈਂਕ ਯੂ ਸੋ ਮੱਚ, ਇਹ ਨਹੀਂ ਮੈਂ ਗਿਣਨਾ, ਗੁੱਡ ਮੋਰਨਿੰਗ ਤੁਹਾਨੂੰ ਵੀ, ਅਤੇ ਨਾਭੇਰ ਕੰਫਰਟ ਤੋਂ ਸੰਧੂ ਸਾਹਿਬ ਦਾ ਵੀ ਗੁੱਡ ਮੋਰਨਿੰਗ, ਫੋਨ ਨੋਟ ਵਰਕਿੰਗ ਸਟਿੱਲ, ਯੈਸ ਸੰਧੂ ਸਾਹਿਬ ਇੱਦਾਂ ਹੀ ਆ ਫਿਰ, 80-97 ਤੋਂ ਭਾਈ ਦਾ ਮੈਸੇਜ ਆ ਗਿਆ ਸਿੰਘ ਸਾਹਿਬ ਦਾ, ਸਿੰਘ ਸਾਹਿਬ ਤੁਸੀਂ ਆਪਣਾ ਨਾਮ ਨਹੀਂ ਮੈਨੂੰ ਭੇਜਿਆ, ਮੈਨੂੰ ਲੱਗਦਾ ਬਹੁਤ ਚਿਰ ਹੋ ਗਿਆ, ਮੈਂ ਭੁੱਲ ਗਿਆ ਨਾਮ ਤੁਹਾਡਾ ਕੀ ਆ, ਅਤੇ 6:21 ਤੋਂ ਵੀ ਭਾਅ ਜੀ ਦਾ ਮੈਸੇਜ ਆ, ਅਤੇ ਗੁਰਪ੍ਰੀਤ ਸਿੰਘ ਜੀ ਦਾ, ਭਾਅ ਜੀ ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅੱਜ ਸੋਹਣੇ ਸਵੇਰ ਦੀਆਂ ਵਧਾਈਆਂ ਹੋਣ ਜੀ, ਬਿਲਕੁਲ ਜੀ ਤੁਹਾਨੂੰ ਵੀ, ਅਤੇ 85-20 ਤੋਂ ਰੇਸ਼ਮ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਉਹ ਫੋਟੋ ਪਾਣੀ 'ਚ ਆ ਨਾ, ਪਾਣੀ 'ਚ ਆ ਉਹ, ਘੁੱਗੀ ਕਬੂਤਰਾ ਘੁੱਗੀ ਹੈ, ਕਿਹੜਾ ਜਾਨਵਰ ਹੈ, ਚਲੋ ਕੋਈ ਨਹੀਂ, ਸਤਨਾਮ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ ਨਾਲ ਦੀ ਨਾਲ ਕਾਤਰ ਪੱਤਰ ਤੋਂ ਰਾਜ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ, ਅਤੇ ਪਰਮਜੀ ਹੋਣੀ ਕਹਿੰਦੇ ਅਸੀਂ ਲਿਸਨਿੰਗ ਕਰਦੇ ਹਾਂ, ਪਰਮਜੀ ਥੈਂਕ ਯੂ ਸੋ ਮੱਚ, ਪਰਮਜੀ ਹੋਣਾ ਨੇ ਫਲੂਦਾ ਉੱਥੇ ਲਾਉਣਾ, ਅਤੇ ਆਈਸਕ੍ਰੀਮਾਂ ਕੋਨ ਵਾਲੀਆਂ ਕੱਪ ਵਾਲੀਆਂ ਤੁਸੀਂ ਲੈਣੀਆਂ ਚਾਹੁੰਦੇ ਹੋ, ਜਾਂ ਤੁਹਾਡੇ ਘਰ ਕੋਈ ਵਿਆਹ ਸ਼ਾਦੀ ਜਾਂ ਫੰਕਸ਼ਨ ਆ ਕੋਈ ਵੀ, ਤੁਸੀਂ ਇਹਨਾਂ ਦਾ ਸਟਾਲ ਬੁੱਕ ਕਰਨਾ ਤਾਂ ਵੀ ਤੁਸੀਂ ਪਰਮਜੀ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ, ਤੇ ਇਹਨਾਂ ਦਾ ਨੰਬਰ ਕਿੰਨਾ ਫਿਰ? ਨੰਬਰ ਕਿੱਥੇ ਗਿਆ ਇਹਨਾਂ ਦਾ? ਹਾਂ ਨੰਬਰ ਹੈਗਾ 437-430-1063 437-430-1063 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਪੰਜਾਬ ਡੇ ਮੇਲਾ ਆ ਗਿਆ ਭਾਈ ਪਰਸੋਂ ਨੂੰ, ਸ਼ਨੀਵਾਰ ਨੂੰ, ਆਪਣੇ ਵਾਲੇ ਪਿਕਨਿਕ ਤੋਂ ਇੱਕ ਦਿਨ ਪਹਿਲਾਂ ਦਾ ਪੰਜਾਬ ਡੇ ਮੇਲਾ, ਤੁਸੀਂ ਜਾ ਕੇ ਆਇਓ। 50 ਮੈਥੇਸਨ ਬੁੱਲੇਵਰਡ, ਮੈਥੇਸਨ ਐਂਡ ਹੋਰਨਟਾਰੀਓ ਦਾ ਖੁੰਜਾ ਹੀ ਕਹਿੰਦੇ ਬਣਦਾ, ਮੈਂ ਜਗ੍ਹਾ ਤਾਂ ਨਹੀਂ ਦੇਖੀ, ਐਵੇਂ ਕਹਿ ਦਵਾਂ, ਪਰਸੋਂ ਨੂੰ ਦੇਖਾਂਗੇ ਹੁਣ ਤਾਂ। ਅਤੇ ਫਿਰ ਉੱਥੇ ਕਾਫੀ ਸਾਰੇ ਕਲਾਕਾਰ ਨੇ ਜਿਨ੍ਹਾਂ ਦੇ ਵਿੱਚ ਆਪਾਂ ਤਾਂ ਹੈ ਨਹੀਂ ਕਲਾਕਾਰਾਂ 'ਚ, ਥੋੜ੍ਹੀ ਆਪਾਂ ਉਹ ਜਾਵਾਂਗੇ। ਕਹਿੰਦੇ ਪੰਜਾਬ ਡੇ ਮੇਲਾ 22 ਅਗਸਤ 2026 ਨੂੰ, ਚਲੋ ਆ ਕੱਲ੍ਹ ਆਉਂਦੇ ਹਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਓ,
4: ਇਹਨਾਂ ਝੂਠ ਕਾ ਤਾਂ ਮਾਰਦਾ ਤੂੰ।
0: ਕਾਹਤੋਂ ਕੀ ਹੋਇਆ?
4: ਬਲਦੇਵ ਮੇਰਾ ਭੱਜ ਗਿਆ, ਕਿਸੇ ਹੋਰ ਰਸਤੇ ਚੜ ਗਿਆ, ਇਹਨਾਂ ਝੂਠ ਨਾ ਮਾਰ, ਮੈਂ ਤੈਨੂੰ ਕਿਹਾ ਏਡਾ ਝੂਠ ਨੀ, ਮੈਂ ਖੂਨ ਰਸਾ ਕੇ ਖੂੰਡੇ ਨੇ ਤੈਨੂੰ ਠੋਕ ਦੇਣਾ, ਫਿਰ ਫੇਰ ਨਹੀਂ
0: ਕਿੱਧਰ ਜਾਣਾ ਪਿਆ
4: ਕੱਲ ਨੂੰ?
0: ਚਲੋ ਲੱਭ ਜੋ ਨਜ਼ਾਰੇ ਲਓ ਪਿਆ, ਅਸੀਂ ਇੱਧਰ ਪਿਕਨਿਕਾਂ ਦੇ ਮੇਲਿਆਂ ਦੇ ਨਜ਼ਾਰੇ ਲਵਾਂਗੇ।
4: ਕੋਈ ਨੀ ਕੋਈ ਨੀ, ਆ ਜਾਣੇ ਮੇਰੇ ਮੁੜ ਕੇ।
0: ਚੰਗਾ ਬਾਈ,
4: ਲਾਉ ਤੇਰੇ ਮਿਰਚਾਂ।
0: ਚੰਗਾ ਠੀਕ ਹੈ, ਬਿਲਕੁਲ ਜੀ। ਪੰਜਾਬ ਡੇ ਮੇਲਾ 22 ਅਗਸਤ 50 ਮੈਥੇਸਨ ਬੁੱਲੇਵਰਡ ਈਸਟ ਮਿਸਿਸਾਗਾ ਵਿਖੇ ਹੁਣ ਜਾ ਰਿਹਾ। ਮੇਲੇ ਦੀ ਖਾਸੀਅਤ ਇਹ ਹੈ ਕਿ ਇੱਥੇ ਹਰ ਵਰਗ ਦਾ ਖਿਆਲ ਰੱਖਿਆ ਜਾਂਦਾ ਹੈ। ਬੱਚੇ ਸਵੇਰੇ ਬੱਚਿਆਂ ਦੇ ਮੁਕਾਬਲੇ ਜਿਸ ਵਿੱਚ ਨਿੱਕੀ ਪੰਜਾਬਣ ਦੇ ਨਿੱਕਾ ਗੱਭਰੂ ਕੱਢੇ ਜਾਣਗੇ, ਫਿਰ ਭੈਣਾਂ ਲਈ ਤੀਆਂ, ਸ਼ੀਪ ਦੀ ਬਾਜੀ, ਸ਼ੀਪ ਦੇ ਸ਼ੌਕੀਨਾਂ ਲਈ ਪੰਜਾਬੀ ਸੱਭਿਆਚਾਰਕ ਦਾ ਖੁੱਲ੍ਹਾ ਅਖਾੜਾ ਜਿਸ ਵਿੱਚ ਗਿੱਲ ਹਰਦੀਪ, ਗੁਰਵਿੰਦਰ ਬਰਾੜ, ਔਜਲਾ ਬ੍ਰਦਰਸ, ਕੁਲਵੰਤ ਸਿੱਖੋ, ਦਿਲਰਾਜ ਅਤੇ ਨੀਲਮ ਦੁਗਾਣਾ ਜੋੜੀ, ਹੈਰੀ ਸੰਧੂ, ਬੁੱਕਣ ਜੱਟ, ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਦੁਗਾਣਾ ਜੋੜੀ, ਰਾਜੂ ਧਾਲੀਵਾਲ ਅਤੇ ਕੁਝ ਹੋਰ ਕਲਾਕਾਰ ਤੁਹਾਡਾ ਮਨੋਰੰਜਨ ਕਰਨਗੇ। ਮੇਲਾ ਬਿਲਕੁਲ ਫਰੀ ਹੁੰਦਾ ਅਤੇ ਪਾਰਕਿੰਗ ਵੀ ਫਰੀ, ਔਰ ਰਲ ਮਿਲ ਕੇ ਪੰਜਾਬ ਡੇ ਮੇਲਾ ਮਨਾਈਏ। ਇਹ ਸੀ ਉਹਨਾਂ ਵੱਲੋਂ ਸੰਦੇਸ਼ਾ, ਪੁਸ਼ਪਿੰਦਰ ਸੰਧੂ ਸਾਹਿਬ ਵੱਲੋਂ 416-904-7323 ਅਤੇ ਜਸਵਿੰਦਰ ਖੋਸਾ ਭਾਅ ਜੀ 416-366-1600 'ਤੇ ਸੰਪਰਕ ਕੀਤਾ ਜਾ ਸਕਦਾ। ਹਾਂਜੀ ਸੰਧੂ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ ਮਾਈਕ ਆਪਣਾ ਕੋਲ ਕਰੋ, ਸਾਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ। ਇੱਕ ਮਿੰਟ ਫਿਰ ਠਹਿਰਿਓ ਮਾੜਾ ਜੀ, ਮੇਰੀ ਮਿਸਟੇਕ। ਹਾਂਜੀ ਲਓ ਹੁਣ ਬੋਲੋ, ਹੁਣ ਲਾਓ। ਕੱਲ ਇਹਨਾਂ ਨੇ ਚੱਲ ਜਾਣਾ ਫਿਰ ਹੋਰੇ ਹੋਣਾ, ਦੱਸਦਾ ਨੇ ਸਰੋਤਿਆਂ ਨੂੰ। ਬਿਲਕੁਲ ਜੀ, ਬਲਦੇਵ ਸਿੰਘ ਸਿੱਧੂ ਸਾਹਿਬ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਸੋਨੇ ਦਾ ਕੈਂਠਾ ਪਾਉਣਾ ਸੀਗਾ, ਕਿਉਂਕਿ ਇਹ ਸਾਰੇ ਰੇਡੀਓ ਦੇ ਦਿਨ ਦੇ ਵਿੱਚ ਵੱਖ ਵੱਖ ਰੇਡੀਓ ਦੇ ਵੱਖ ਵੱਖ ਫ੍ਰੀਕੁਐਂਸੀਆਂ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਨਾਂ ਪੈਸੇ ਦੇਣ ਤੋਂ ਮੀਡੀਆ 'ਚ ਰਹਿੰਦੇ ਨੇ, ਇਹੀ ਕਹਿ ਸਕਦੇ ਹਾਂ ਇਹ ਮੀਡੀਆ ਕਾਰਨ ਨੇ। ਸੰਧੂ ਸਾਹਿਬ ਦੀ ਕਾਢ ਕੱਢੀ ਹੋਈ ਆ, ਮੇਰਾ ਕੋਈ ਲੈਣਾ ਦੇਣਾ ਨਹੀਂ ਇਹ 'ਚ, ਮੈਂ ਕੋਈ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣਾ।
5: ਹਾਂਜੀ
0: ਲੋਈ ਲਾਈ ਵੀ ਸੀ, ਸ਼ੋਲ ਵੀ ਸੀ।
5: ਹਾਂਜੀ ਲੋਈ ਸੀ, ਉਹਦੀ ਧਾਰੀ ਵਾਲੀ ਮਿਲਦੀ ਲਿਆਂਦੀ ਸੀ ਮੈਂ।
0: ਅੱਛਾ ਅੱਛਾ ਅੱਛਾ ਅੱਛਾ, ਇਕੱਲੇ ਸਿੱਧੂ ਸਾਹਿਬ ਲਈ, ਬਲਦੇਵ ਸਿੰਘ ਸਿੱਧੂ ਸਾਹਿਬ ਲਈ
5: ਸਿਲੈਕਸ਼ਨ ਕਮੇਟੀ ਨੇ ਇਹਨਾਂ ਦੀ ਕੀਤੀ?
0: ਅੱਛਾ ਸਿਲੈਕਸ਼ਨ ਕਮੇਟੀ ਨੇ ਇਹਨਾਂ ਦੀ ਸਿਲੈਕਸ਼ਨ ਕੀਤੀ, ਠੀਕ ਹੈ।
5: ਆਪਾਂ ਜਿਊਰੀ ਬਣਾਈ ਸੀ, ਦੂਜੀ ਗੱਲ ਮੈਂ ਕਹਿਣਾ ਜੀ, ਬ੍ਰੈਂਪਟਨ 9 ਤੋਂ ਪੰਜਾਬੀ ਮੇਅਰ ਖੜ ਗਿਆ ਤੇ ਕੌਂਸਲ।
0: ਅਰੇ ਮੈਂ ਪੜਦਾ, ਲਿਸਟ ਹੈਗੀ ਮੇਰੇ ਕੋਲ, ਲਿਸਟ ਮੈਂ ਪੜਦਾ,
5: ਠੀਕ ਹੈ ਸਾਰੀ
0: ਲਿਸਟ, ਠੀਕ ਹੈ, ਥੈਂਕ ਯੂ, ਲਵ ਯੂ। ਅਤੇ ਚਲੋ ਹਾਸੇ ਨਾਲ ਹਾਸਾ, ਮਜ਼ਾਕ ਨਾਲ ਮਜ਼ਾਕ, ਥੋੜ੍ਹਾ ਜਿਹਾ ਸ਼ੁਕਰ ਮੇਲਾ ਵੀ ਕਰ ਲੈਣਾ ਚਾਹੀਦਾ, ਕੋਈ ਗੱਲ ਨਹੀਂ। ਸਨੀ ਭਾਅ ਜੀ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਰਿਪੇਅਰ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਅਤੇ 647-1212-45 ਦੇ ਉੱਪਰ ਸੰਪਰਕ ਕਰ ਲਿਓ। ਮੈਂ ਇੱਕ ਗੀਤ ਲਾ ਕੇ ਨਾਲੇ ਪਰਮਿੰਦਰ ਜੀ ਨੂੰ ਲੱਭ ਲਿਆ ਵਾਂ, ਠੀਕ ਆ, ਕਰਦੇ ਹਾਂ ਫਿਰ ਗੱਲਾਂ ਬਾਤਾਂ। ਅਤੇ ਹੋਲਡ ਰੱਖ ਲਿਓ ਅੱਧਾ ਮਿੰਟ, ਉਹ ਭਾਈ

0: ਬਿਲਕੁਲ ਜੀ, ਇਹ ਜੋੜੀ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਮੈਡਮ ਨੇ ਉੱਥੇ ਲੱਗਣਾ, ਉਹਨਾਂ ਨੇ ਆਉਣਾ ਉੱਥੇ 22 ਤਰੀਕ ਵਾਲੇ ਮੇਲੇ ਦੇ ਵਿੱਚ, ਪੰਜਾਬ ਡੇ ਮੇਲਾ। ਜਸਵਿੰਦਰ ਭਾਅ ਜੀ ਅਤੇ ਪੁਸ਼ਪਿੰਦਰ ਸੰਧੂ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ। 416-904-7623, 416-300-6663, 1600 'ਤੇ ਸੰਪਰਕ ਤੁਸੀਂ ਕਰ ਲਿਓ। ਨਾਲੇ ਉਹਨਾਂ ਨੂੰ ਦੱਸ ਦਿਓ ਵੀ ਸਾਂਝਾ ਵਿਰਸਾ ਰੇਡੀਓ 'ਤੇ ਭਾਈ ਸਵੇਰੇ ਸਵੇਰੇ ਪੂਰੀ ਟੌਪ ਦੀ ਐਡਵਰਟਾਈਜਮੈਂਟ ਕੀਤੀ ਗਈ ਆ, ਇੱਦਾਂ ਕਹਿ ਸਕਦੇ ਹਾਂ ਨਾ। ਚਲੋ ਵਧੀਆ ਗੱਲ। ਪ੍ਰਬੰਧ ਨੰਗਾ, ਸਤਿ ਸ਼੍ਰੀ ਅਕਾਲ ਜੀ, ਆਨ ਗੁੱਡ ਮਾਰਨਿੰਗ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ, ਅਤੇ 16 ਕਾਰਡ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਆਇਆ ਭਾਅ ਜੀ, ਥੈਂਕ ਯੂ ਸੋ ਮਚ, ਲਵ ਯੂ ਤੁਹਾਨੂੰ। ਅਤੇ ਅੱਛਾ, ਨਾਲ ਦੇ ਨਾਲ ਲਓ ਜੀ 44-67 ਤੋਂ ਹਰਮਨ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕਿੱਦਾਂ ਪ੍ਰੋਗਰਾਮ ਗੋਇੰਗ, ਵੈਰੀ ਨਾਈਸ ਕਹਿੰਦੇ, ਥੈਂਕ ਯੂ, ਲਵ ਯੂ। ਹਰਮਨ ਭਾਅ ਜੀ ਵੀ ਮੇਲੇ 'ਤੇ ਆ ਰਹੇ ਆ, ਕੱਲ੍ਹ ਮੈਨੂੰ ਪਰਸੋਂ ਕਾਫੀ ਸਾਰੇ ਆਏ ਮੈਸੇਜ ਮੈਨੂੰ ਪਰਸੋਂ ਆਪਣੇ ਕੱਲ੍ਹ, ਅਤੇ ਚਲੋ ਉਹਨਾਂ ਦਾ ਥੈਂਕ ਯੂ। ਮੈਂ ਕਹਿੰਦੇ ਅਸੀਂ ਪਹਿਲੀ ਵਾਰ ਕਰਿਆ ਕਾਲ, ਨਹੀਂ ਕਹਿੰਦੇ ਪਰ ਕਰਦੇ, ਅਸੀਂ ਪਹਿਲੀ ਵਾਰ ਕਹਿੰਦੇ ਮੈਸੇਜ ਕਰਦੇ। 66-17 ਤੋਂ ਆ ਜਨਪਾਲ ਮਹਿਰੋਕ ਆ ਉਹਨਾਂ ਦਾ ਨਾਮ, ਸ਼ਾਇਦ ਬਹੁਤ ਸੋਹਣੀ ਪਰਸਨੈਲਿਟੀ ਆ। ਹੁਣ ਮੈਨੂੰ ਪਤਾ ਨਹੀਂ ਉਹਨਾਂ ਨੇ ਆਪਣੀ ਫੋਟੋ ਆ ਜਾਂ ਉਹਨਾਂ ਦੇ ਫਾਦਰ ਸਾਹਿਬ ਦੀ ਆ ਕਿਸੇ ਦੀ। ਅਤੇ ਹਰਜੀਤ ਜੀ, ਆਈ ਐਮ ਯੂਅਰ ਰੈਗੂਲਰ ਲਿਸਨਰ, ਹਾਵਰ ਕਨੈਕਟਿੰਗ ਯੂ ਫਸਟ ਟਾਈਮ, ਵਿਲ ਸੀ ਯੂ ਔਨ ਸੰਡੇ ਐਟ ਯੂਅਰ ਸਾਂਝਾ ਵਿਰਸਾ ਮੇਲਾ, ਆਲ ਦੀ ਬੈਸਟ ਜਨਪਾਲ। ਭਾਅ ਜੀ ਥੈਂਕ ਯੂ ਸੋ ਮੱਚ, ਬਹੁਤ ਬਹੁਤ ਥੈਂਕ ਯੂ। ਤੁਹਾਡਾ ਮੈਸੇਜ ਮੈਂ ਕੱਲ੍ਹ ਨੂੰ 3-4 ਜਣਿਆਂ ਦਾ ਕੱਲ੍ਹ ਦਾ ਪੜ੍ਹਾ ਤਾ ਵੀ ਇੱਦਾਂ ਭਰਾ ਹੋਣੀ, ਮੈਂ ਆਪਣੀ ਮਤਲਬ ਪਿਆਰ ਕਰਦੇ ਆਪਾਂ ਨੂੰ, ਹੈ ਨਾ। ਅਤੇ ਵਧੀਆ ਲੱਗਦਾ, ਵਧੀਆ ਲੱਗਦਾ ਜਦ ਤੁਸੀਂ ਇੱਦਾਂ ਮੈਸੇਜ ਪਾਉਂਦੇ ਹੋ, ਬਹੁਤ ਸੋਹਣਾ ਬਈ। ਹਰਗੁਰਜੀਤ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ। ਅਤੇ ਹੁਣ 23 ਤਰੀਕ ਨੂੰ ਆਪਾਂ ਸਾਰਿਆਂ ਨੇ ਮਿਲਣਾ ਉੱਥੇ, ਭੁੱਲਿਓ ਨਾ ਕੋਈ ਵੀ। 33-73 ਤੋਂ ਵੀ ਭਾਅ ਜੀ ਦਾ ਅੱਜ ਪਹਿਲੀ ਵਾਰ ਮੈਸੇਜ ਆ, ਗਗਨ ਭਾਅ ਜੀ ਦਾ, ਗੁੱਡ ਮਾਰਨਿੰਗ ਭਾਅ ਜੀ, ਹੈਵ ਏ ਵੰਡਰਫੁਲ ਡੇ। ਹੋ ਸਕਦਾ ਤੁਹਾਡੇ ਪਹਿਲਾਂ ਵੀ ਆਉਂਦੇ ਹੁਣ ਮੈਸੇਜ, ਮੈਂ ਡਿਲੀਟ ਕਈ ਵਾਰ ਕਰ ਦਿੰਦਾ ਕਿਉਂਕਿ ਮੇਰਾ ਫੋਨ ਸਾਰਾ ਭਰ ਜਾਂਦਾ, ਅਤੇ ਫਿਰ ਮੈਨੂੰ ਇਹ ਹੋ ਸਕਦਾ, ਹੈ ਨਾ, ਕਈ ਵਾਰ ਐਂ ਹੋ ਜਾਂਦਾ, ਮੈਨੂੰ ਐਂ ਲੱਗਿਆ ਵੀ ਜਿਵੇਂ ਪਹਿਲੀ ਵਾਰ, ਹੋ ਸਕਦਾ ਪਹਿਲਾਂ ਵੀ ਆਏ ਹੋਣ। ਅਤੇ ਥੈਂਕ ਯੂ ਸੋ ਮੱਚ ਭਾਅ ਜੀ। ਪਰ ਬੇਨਤੀ ਆ ਇੱਕੋ ਫਿਰ ਵੀ ਉੱਥੇ ਗੱਡੀਆਂ ਰੋਕਿਓ ਨਾ, ਖੜਿਓ ਨਾ, ਸਿੱਧੇ ਅੰਦਰ ਲੈ ਜਾਓ। ਇਹ ਸੱਚੀ ਆਪਾਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ, ਨਹੀਂ ਤਾਂ ਉਹਨਾਂ ਨੇ ਨਾ ਆ ਕੇ ਬਾਹਰ ਸਟੋਪ ਕਰ ਦੇਣਾ ਸਾਰਾ ਹੀ। ਫਿਰ ਉਹ ਜਿਵੇਂ ਪਿਛਲੀ ਵਾਰ ਉਹਨਾਂ ਦਾ ਹੋਇਆ ਸੀ ਵੀ ਬਾਹਰੋਂ ਗੱਡੀਆਂ, ਫਿਰ ਰੌਲਾ ਪੈ ਜਾਂਦਾ ਵੀ ਮੈਂ ਉਹਨਾਂ ਨੇ ਐਂ ਨਹੀਂ ਕੀਤਾ, ਉਹ ਨਹੀਂ ਕੀਤਾ, ਉੱਥੇ ਕੁਝ ਨਹੀਂ ਇਹੋ ਜਿਹਾ ਹੁੰਦਾ, ਹੈ ਨਾ। ਅਤੇ ਬਸ ਉਹ ਚੀਜ਼ ਦੀ ਬੇਨਤੀ ਆ ਵੀ ਅੰਦਰੋਂ ਕੋਈ ਰੋਕ ਨਹੀਂ ਸਕਦਾ, ਅਤੇ ਬਾਹਰੋਂ ਉਹਨਾਂ ਨੇ ਅੰਦਰ ਵੜ ਨਹੀਂ ਦੇਣਾ ਫਿਰ ਕੋਈ, ਜੇ ਉੱਥੇ ਗੱਡੀਆਂ ਦਾ ਜਾਮ ਲੱਗ ਗਿਆ ਸੜਕ 'ਤੇ। ਹੁਣ ਮੈਨੂੰ ਨਹੀਂ ਪਤਾ 500-5 ਗੱਡੀਆਂ ਆਉਣੀਆਂ, ਮੈਨੂੰ ਨਹੀਂ ਪਤਾ 50 ਆਉਣੀਆਂ, ਮੈਨੂੰ ਨਹੀਂ ਪਤਾ 500 ਗੱਡੀ ਆਉਣੀ, 5000 ਵੀ ਆ ਸਕਦੀ ਹੈ। ਜਿਵੇਂ ਆਪਣੇ ਇਸ ਟਾਈਮ ਪਿਕਨਿਕ ਦਾ ਸ਼ਹਿਰ ਦੇ ਵਿੱਚ ਥੋੜ੍ਹਾ ਜਿਹਾ ਹੋਇਆ ਹੋਇਆ ਨਾ, ਅਤੇ ਬਹੁਤ ਵਧੀਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਿ ਜ਼ਿੰਮੇਵਾਰੀ ਸਮਝ ਕੇ ਸਾਰਿਆਂ ਨੇ ਉੱਥੇ ਇਹ ਫੰਕਸ਼ਨ ਨੂੰ ਕੰਪਲੀਟ ਕਰਨਾ। ਕਿਤੇ ਇਹ ਨਾ ਹੋਵੇ ਵੀ ਮੇਰੇ ਇਕੱਲੇ ਦੇ ਸਿਰ ਭੰਡਾ ਭੱਜੀ ਜਾਵੇ, ਭੱਜੂਗਾ ਤਾਂ ਸਾਰਿਆਂ ਸਰੋਤਿਆਂ ਦੇ ਵੀ ਭੱਜੂਗਾ। ਪਰ ਮੈਂ ਠੀਕ ਨਹੀਂ ਗੱਲ, ਫੰਕਸ਼ਨ ਦਾ ਫੰਕਸ਼ਨ ਆ ਨਾ।
1: ਬਿਲਕੁਲ ਠੀਕ ਹੈ ਜੀ, ਬਿਲਕੁਲ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ। ਆਪਣੇ ਕੋਲ ਨਾਲੇ ਕਿਹੜਾ ਕੋਈ ਏਡੀ ਪ੍ਰਬੰਧ ਨੇ, ਆਪਾਂ ਤਾਂ ਪਰਿਵਾਰਕ
0: ਮਿਲਣੀ ਆ ਆਪਾਂ, ਕੋਈ ਫਾਰਮੈਲਿਟੀਆਂ ਤਾਂ ਹੈ ਹੀ ਨਹੀਂ ਗਿਆ ਇਹ 'ਚ ਵੀ ਆਪਾਂ ਸਿਕਿਉਰਟੀਆਂ ਲਾ ਲੈਣੀ ਉੱਥੇ, ਆਹ ਕਰ ਲੈਣਾ, ਵੋ ਕਰ ਲੈਣਾ, ਜਾਂ ਪੁਲਿਸ ਲਾ ਦਿਓ ਜੀ, ਕਲਾਕਾਰਾਂ ਨੂੰ ਲੁਕੋ ਕੇ ਲੈ ਕੇ ਆਉਣਾ ਜੀ। ਮੈਂ ਤਾਂ ਸਭ ਨੂੰ ਕਹਿੰਦਾ ਸਵੇਰੇ ਕੁਰਸੀਆਂ ਲਗਾਇਓ, ਆ ਕੇ ਪਹਿਲਾਂ ਚੜ ਜਾਣੇ ਜਿੰਨੇ ਆਪਣੇ ਕਲਾਕਾਰ ਨੇ, ਸਵੇਰੇ 8 ਵਜੇ ਮੇਰੇ ਨਾਲ ਕੁਰਸੀਆਂ ਲਗਾਉਂਦੇ ਹੋਣਗੇ, ਜਿਹੜਾ ਮਰਜ਼ੀ ਦੇਖ ਲਿਓ ਆ ਕੇ। ਸਾਰਿਆਂ ਨੂੰ ਇਹੀ ਕਿਹਾ, ਕੋਈ ਕਿਉਂਕਿ ਆਪਣੇ ਨਾਲ ਕਿਹੜਾ ਕਲਾਕਾਰ ਵਾਲੀ ਕਿਸੇ ਦੀ ਕੋਈ ਗੱਲ, ਆਪਾਂ ਤਾਂ ਸਿੱਧੇ ਭਰਾਵਾਂ ਵਾਲੀ ਗੱਲ ਆ ਵੀ ਭਾਈ ਫੈਮਿਲੀ ਆ ਆਪਣੀ ਤਾਂ ਸਭ ਦੀ, ਹੈ ਨਾ। ਅਤੇ ਬਸ ਦੇਖਦੇ ਹਾਂ ਹੁਣ ਬਾਕੀ ਬਾਬੇ ਦੀ ਕਿਰਪਾ ਕਿਵੇਂ ਕਿਵੇਂ ਚੱਲਦਾ। ਸਾਰੇ ਜਾਣੇ ਬੇਨਤੀ ਆ ਵੀ 10-10:30 ਤੱਕ ਪਹੁੰਚ ਜਿਓ, ਫਿਰ ਉਹਨੂੰ ਉੱਦਾਂ ਹੀ ਭਖਾ ਦੇਣਾ ਆਪਾਂ। ਕੱਲ੍ਹ ਇੱਕ ਮੁੰਡੇ ਦਾ ਮੈਨੂੰ ਮੈਸੇਜ ਆਇਆ, ਭਾਅ ਜੀ ਮੈਂ ਵੀ 2 ਗੀਤ ਗਾਉਣੇ ਆ, ਮੈਨੂੰ ਟਾਈਮ ਮਿਲ ਸਕਦਾ? ਮੈਂ ਕਿਹਾ ਵੀ ਚੱਕ ਆ ਨੰਬਰ, ਉੱਥੇ ਕੰਟੈਕਟ ਕਰ। ਨੰਬਰ ਕੀ ਸੀ? ਬੌਬੀ ਭੰਧੇਰ ਦਾ ਮੈਂ ਦੇਤਾ ਉਹਨਾਂ ਨੂੰ, ਇੰਚਾਰਜ ਬਣਾਤਾ ਸੀ। ਮੈਂ ਕਿਹਾ ਬੌਬੀ ਭੰਧੇਰ ਨਾਲ ਗੱਲ ਕਰ ਲਓ, ਜਿਹਨੇ ਵੀ ਕਰਨੀ ਆ। ਮੈਂ ਕਿਹਾ ਬੌਬੀ ਜੀ, ਸਟੇਜ ਦਾ ਕੰਮ ਤੁਹਾਡੇ ਡਿਊਟੀ, ਜੀ ਕਿਹੜੇ ਕਲਾਕਾਰ ਨੂੰ, ਕਿਹੜੇ ਮਤਲਬ ਕਵਿਤਾ ਵਾਲੇ ਨੂੰ ਜਾਂ ਗੀਤ ਸੰਗੀਤ ਨੂੰ, ਜਿਹਨਾਂ ਨੂੰ ਤੁਸੀਂ ਟਾਈਮ ਜਿੰਨਾ ਦੇਣਾ, ਮੈਂ ਕਿਹਾ ਸਟੇਜ ਦਾ ਤੁਹਾਡਾ ਕੰਮ, ਵੀ ਉੱਥੇ ਮੈਂ ਤਾਂ ਕੁਛ ਨਹੀਂ ਕਰ ਸਕਦਾ, ਰਾਈਟ। ਅਤੇ ਚਲੋ ਕੋਈ ਨਹੀਂ, ਲਵ ਯੂ ਸਾਰਿਆਂ ਨੂੰ। ਫਿਰ ਵੀ ਆਪਾਂ ਬਸ ਇੱਕ ਜ਼ਿੰਮੇਵਾਰੀ ਸਮਝ ਕੇ, ਜਿਹੜਾ ਵੀ ਤੁਹਾਡਾ ਮੇਰੇ ਨਾਲ ਰਿਸ਼ਤਾ ਕਿਸੇ ਦਾ ਵੀ, ਚਾਹੇ ਉਹ ਤੁਸੀਂ ਮੈਨੂੰ ਬੱਚਾ ਸਮਝਦੇ, ਚਾਹੇ ਭਰਾ ਸਮਝਦੇ, ਚਾਹੇ ਅੰਕਲ ਚਾਚਾ ਸਮਝਦੇ, ਚਾਹੇ ਪੁੱਤ ਸਮਝਦੇ, ਕੁਛ ਵੀ, ਬਸ ਇੱਕ ਬੇਨਤੀ ਆ ਵੀ ਸਾਰਿਆਂ ਦੀ ਆਪਾਂ ਆਪਣੀ ਜ਼ਿੰਮੇਵਾਰੀ ਸਮਝਣੀ। ਦੋਨੇ ਹੱਥ ਜੋੜ ਕੇ ਬੇਨਤੀ ਕਰਦਾ, ਨਾਲ ਪੈਰ ਵੀ ਜੋੜ ਦੂੰਗਾ। ਥੈਂਕ ਯੂ, ਲਵ ਯੂ। 0116 ਤੋਂ ਵੀ ਹਰਮੀਤ ਜੀ ਦਾ ਮੈਸੇਜ ਆ, ਕਹਿੰਦੇ ਗੁੱਡ ਮਾਰਨਿੰਗ ਵੀਰ ਜੀ, ਨੰਬਰ 1 ਪ੍ਰੋਗਰਾਮ। ਅੱਛਾ, ਲੈ ਕਿਆ ਬਾਤ ਆ, ਥੈਂਕ ਯੂ ਸੋ ਮਚ, ਲਵ ਯੂ, ਲਵ ਯੂ। ਅਤੇ ਪਰਮਿੰਦਰ ਜੀ, ਤੁਸੀਂ ਆਓ ਮਾੜਾ ਜਿਹਾ ਮੈਦਾਨ 'ਚ, ਤੁਹਾਡੇ ਨਾਲ ਵੀ ਕਰਾਂ ਦੋ ਹੱਥ। ਬ੍ਰੇਕਿੰਗ ਕਹਿੰਦੇ 84 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਰਹੇ ਸੱਜਣ ਕੁਮਾਰ ਦਾ ਦੇਹਾਂਤ ਹੋ ਗਿਆ ਜੀ। ਮਾੜੀ ਹੈ ਖਬਰ। ਦਿੱਲੀ ਦੇ ਸਫਦਰਗੰਜ ਹਸਪਤਾਲ। ਅੱਛਾ, ਇਹਦਾ ਜੇਲ੍ਹ 'ਚ ਸੀ ਮੈਨੂੰ ਲੱਗਦਾ ਸ਼ਾਇਦ ਕਿ ਨਹੀਂ?
1: ਬਿਲਕੁਲ ਜੀ, ਦਿੱਲੀ ਸਿੱਖ ਕਤਲੇਆਮ ਦੇ ਦੋ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸੀ ਜਿਹੜੇ ਆਗੂ ਰਹੇ ਨੇ, ਤਿੰਨ ਵਾਰ ਐਮ ਪੀ ਰਹੇ ਨੇ ਸੱਜਣ ਕੁਮਾਰ, ਉਹ ਅੱਜ ਦਮ ਤੋੜ ਗਏ ਨੇ ਔਰ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੇ ਦਮ ਤੋੜਿਆ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਫੌਰੀ ਤੌਰ ਤੇ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਲਿਆਂਦਾ ਗਿਆ, ਉੱਥੇ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਹੈ। ਦੋ ਮਾਮਲਿਆਂ ਦੇ ਵਿੱਚ ਇਹਨਾਂ ਦੀਆਂ ਸਜ਼ਾਵਾਂ ਚੱਲ ਰਹੀਆਂ ਸੀ, 7 ਸਾਲ ਤੇ 4 ਮਹੀਨੇ ਦੀ ਸਜ਼ਾ ਜਿਹੜੀ ਉਹ ਭੁਗ ਚੁੱਕੇ ਸੀ। ਹਾਂਜੀ ਜੀ, ਦੋ ਗੱਲਾਂ ਇੰਪੋਰਟੈਂਟ ਹੈ ਇਸ ਮਾਮਲੇ ਦੇ ਵਿੱਚ। ਪਹਿਲੀ ਗੱਲ ਤਾਂ ਇਹ ਹੈ ਕਿ ਇਸੇ ਸੱਜਣ ਕੁਮਾਰ ਨੇ ਬਿਮਾਰੀ, ਕਿਉਂਕਿ ਬਿਮਾਰ ਚੱਲ ਰਹੇ ਸੀ ਕਾਫੀ ਦੇਰ ਤੋਂ, ਸੁਪਰੀਮ ਕੋਰਟ ਚ ਪਟੀਸ਼ਨ ਪਾਈ ਹੋਈ ਸੀ ਕਿ ਮੈਨੂੰ ਪੈਰੋਲ ਦਿੱਤੀ ਜਾਵੇ ਔਰ ਉਹਦੀ ਸੁਣਵਾਈ ਅੱਜ ਸੀ। ਅੱਜ ਸੁਣਵਾਈ ਵਾਲੇ ਦਿਨ ਇਹਨਾਂ ਦੇਹਾਂਤ ਹੋਇਆ। ਦੂਸਰਾ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ, ਧਿਆਨ ਨਾਲ ਸੁਣਨਾ, ਉਹਨੂੰ ਸੰਜੋਗ ਕਹੋ ਜਾਂ ਕੁਝ ਵੀ ਆਪਾਂ ਸ਼ਬਦ ਦੇ ਸਕਦੇ ਹਾਂ ਕਿ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਚੋਂ ਸੱਜਣ ਕੁਮਾਰ ਇੱਕ ਨੰਬਰ ਤੇ ਸੀ ਤੇ ਅੱਜ ਵੀ, ਅੱਜ ਜਦੋਂ ਉਹਨੇ ਦਮ ਤੋੜਿਆ ਤਾਂ ਉਹਦੀ ਉਮਰ ਵੀ 84 ਸਾਲ ਸੀ। ਸੋ 84 ਵੇਲੇ ਜਿਹੜਾ ਸਿੱਖ ਕਤਲੇਆਮ ਕੀਤਾ, 84 ਸਾਲ ਦੀ ਉਮਰ ਚ ਜਿਹੜਾ ਦਮ ਤੋੜਿਆ, ਸੋ ਇਹਨੂੰ ਆਪਾਂ ਸੰਜੋਗ ਵੀ ਕਹਿ ਸਕਦੇ ਹਾਂ ਜਾਂ ਮਿਲੀ ਹੋਈ ਸਜ਼ਾ ਵੀ ਕਹਿ ਸਕਦੇ ਹਾਂ।
0: ਬਿਲਕੁਲ ਮਾੜਾ। ਚਲੋ, ਕਿਸੇ ਦੀ ਜਾਨ ਤਾਂ ਦੁੱਖ ਤਾਂ ਲੱਗਦਾ ਹੀ ਹੈ, ਕੋਈ ਵੀ ਬੰਦਾ ਹੋਵੇ। ਉਹਨਾਂ ਦੀਆਂ ਫੈਮਿਲੀਆਂ ਨੂੰ ਕਹਿੰਦੇ ਪੁੱਛਣਾ ਚਾਹੀਦਾ। ਬੰਦਾ ਮਾੜਾ ਹੋ ਸਕਦਾ, ਫੈਮਿਲੀਆਂ ਨਹੀਂ ਕਦੇ ਮਗਰ ਮਾੜੀਆਂ ਹੁੰਦੀਆਂ। ਰੱਬ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੇ। ਬਰੈਂਪਟਨ ਦੀਆਂ ਅਕਤੂਬਰ ਵਿੱਚ ਹੋਣ ਜਾ ਰਹੀਆਂ ਮਿਊਂਸੀਪਲ ਚੋਣਾਂ ਲਈ ਮੇਅਰ ਪੈਟਰਿਕ ਬਰਾਊਨ ਦੇ ਖਿਲਾਫ ਭਾਰਤੀ ਮੂਲ ਦੇ 9 ਉਮੀਦਵਾਰ ਮੈਦਾਨ ਦੇ ਵਿੱਚ ਹਨ, ਜਿਨ੍ਹਾਂ ਦੇ ਨਾਮ ਹਨ ਜਾਗਰੂਤੀ ਭੱਟ, ਐਵੀ ਧਾਲੀਵਾਲ, ਵਿਦਿਆ ਸਾਗਰ ਗੌਤਮ, ਪ੍ਰਭ ਗਿੱਲ, ਗੁਰਸਿਮਰਨਜੀਤ ਸਿੰਘ, ਤੀਰਥ ਪਟੇਲ, ਪ੍ਰਭਜੋਤ ਕੌਰ ਸਿੱਧੂ, ਸੰਦੀਪ ਸੋਮਲ ਅਤੇ ਗੌਰਵ ਵਾਲੀਆ। ਵੈਸੇ ਕੁੱਲ 50 ਦੇ ਲਗਭਗ ਲਾਗੇ ਭਾਰਤੀ ਮੂਲ ਦੇ ਉਮੀਦਵਾਰ ਬ੍ਰੈਂਪਟਨ ਵਿਖੇ ਕੌਂਸਲਰ, ਰੀਜਨ ਕੌਂਸਲਰ ਅਤੇ ਸਕੂਲ ਟਰੱਸਟੀ ਲਈ ਉਮੀਦਵਾਰ ਹਨ। 9 ਹਟ ਗਏ ਨੇ ਭਾਈ, 9 ਹੁਣ ਹਿਸਾਬ ਲਾ ਲਓ ਵੀ ਕਿਹੜਾ ਉੱਥੇ ਬਣੂ ਅਤੇ ਕਿਹੜਾ ਹੋਊ। ਚਲੋ ਕੋਈ ਗੱਲ ਨਹੀਂ। ਪ੍ਰਧਾਨ ਮੰਤਰੀ ਕਾਰਨੀ ਨੇ ਟੈਰਫ ਦੇ ਮੁੱਦੇ 'ਤੇ ਮੇਰੇ ਜਾਂ ਕੰਜ਼ਰਵੇਟਿਵ ਪਾਰਟੀ ਨਾਲ ਸਲਾਹ ਮਸ਼ਵਰਾ ਕਰਨਾ ਦੱਸਣ ਪੁੱਛਣ ਦੀ ਲੋੜ ਨਹੀਂ ਸਮਝੀ, ਪੀਅਰ ਪੋਲੀਵਰ ਕਹਿੰਦੇ। ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਰਣਬੀਰ ਸਿੰਘ ਪਰਮਾਰ ਨੇ ਕਿਹਾ ਕਿ ਕੈਨੇਡਾ ਵਿੱਚ 2 ਸਿੱਖ ਗੁਰਦੁਆਰਾ, ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਅਤੇ ਸਵਾਨਾ ਗੁਰਦੁਆਰਾ ਸਾਹਿਬ ਨੂੰ ਢਾਉਣ ਦੀ ਧਮਕੀ ਵਾਲੀਆਂ ਫੋਨ ਕਾਲਾਂ ਮਿਲੀਆਂ ਹਨ, ਜਿਸ ਦੀ ਪੁਲਿਸ ਤਫਤੀਸ਼ ਚੱਲ ਰਹੀ ਹੈ। ਕਾਹਨੂੰ ਕਰਦੇ ਹੋ ਯਾਰ ਪੰਗੇ ਲੈਂਦੇ ਹੋ ਇਹੋ ਜਿਹੇ। ਇੱਕ ਹੋਰ ਕੈਨੇਡੀਅਨ ਸਿੱਖ ਕਾਰਕੁਨ ਨੂੰ ਮਿਲੀ ਜਾਨ ਨੂੰ ਖਤਰੇ ਦੀ ਚੇਤਾਵਨੀ। ਡੇਟਿੰਗ ਐਪ 'ਤੇ ਮਨੀਸ਼ਾ ਸ਼ਰਮਾ ਬਣ ਕੇ ਚੈਟ ਰਾਹੀਂ ਗੱਲ ਵਧਾਉਣ ਮਗਰੋਂ ਪੀੜਤ ਨੂੰ ਬ੍ਰੈਂਪਟਨ ਦੇ ਵਾਰਡ 9 ਦੇ ਟੋਰਬਰਮ ਅਤੇ ਪੀਟਰ ਰੋਬਸਨ ਵਿਖੇ ਇੱਕ ਬੇਸਮੈਂਟ 'ਚ ਬੁਲਾ ਕੇ $6,000 ਫਰੌਤੀ ਜਬਰੀ ਵਸੂਲਣ ਵਾਲੇ ਹਰਵਿੰਦਰ ਸਿੰਘ ਤੇ ਰੀਆ ਪੁਲਿਸ ਦੇ ਅੜਿੱਕੇ ਆ ਗਏ। ਪਰਮਿੰਦਰੀ ਦੇਖ ਲਓ, ਇੱਥੋਂ ਲੋਕ ਕਰਦੇ ਕਰਦੇ ਉਰੇ ਵੀ ਪਹੁੰਚੇ ਹੋਏ ਨੇ ਇਹ ਚੀਜ਼ਾਂ, ਹੈ ਨਾ, ਕੁੜੀਆਂ ਬਣ ਬਣ ਕੇ ਕੋਲਾਂ ਆਹੋ, ਬੰਦਾ ਤਾਂ ਜਿੱਥੇ ਮਰਜ਼ੀ ਆਵੇ ਆ ਤਾਂ ਨਹੀਂ ਪਿੱਛੇ ਛੱਡਦਾ।
1: ਬਿਲਕੁਲ ਬਿਲਕੁਲ, ਕਹਿੰਦੇ ਹੁੰਦੇ ਨੇ ਪੁਰਾਣੀਆਂ ਕਹਾਵਤਾਂ 'ਚ ਆਪਣੇ ਮੌਜੂਦ ਆ ਕਿ ਨਾ ਜਾ ਵਰਮਾ ਨੂੰ ਭਾਗ ਜਾਣਗੇ ਨਾਲੇ, ਸੋ ਇਹ ਭਾਗ ਨਾਲੇ ਗਏ ਨੇ,
0: ਭਾਗ ਨਾਲੇ ਗਏ। ਚਲੋ ਜੀ, ਕੈਨੇਡਾ ਦੀ ਖਬਰ, ਤੈਰਾਕੀ ਕਰਦਾ ਡੁੱਬ ਗਿਆ ਪੰਜਾਬੀ ਨੌਜਵਾਨ, ਮਾੜੀ ਖਬਰ ਆ। ਚਲੋ, ਨਹੀਂ ਸੀ ਉਹਨੂੰ ਕਰਨੀ ਚਾਹੀਦੀ। ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੇ ਬਾਰਡਰ ਏਜੰਟਾਂ ਦਾ ਦੂਜਾ ਛਾਪਾ। ਐਡਮਿੰਟਨ ਦੇ ਵਿੱਚ ਜਿਹੜਾ ਪਿੱਛੇ ਜਿਹੇ 5-7 ਦਿਨ ਪਹਿਲਾਂ ਛਾਪਾ ਪਿਆ ਸੀ ਨਾ CBSA ਦਾ, ਅਤੇ ਉਹਨਾਂ ਨੇ ਦੂਜਾ ਮਾਰਤਾ ਅਤੇ 10-11 ਜਣਿਆਂ ਨੂੰ ਉੱਦਣ ਕੱਢਿਆ ਸੀ, ਅਤੇ 7-8 ਜਣੇ ਕਹਿੰਦੇ ਅੱਜ ਕੱਢ ਲਏ, ਉਹਨਾਂ ਦੇ ਪੇਪਰ ਪੂਪਰ ਮੰਗ ਲਏ ਵੀ ਆ ਜਾਓ ਭਾਈ ਕਿਹੜੇ ਮੈਦਾਨ 'ਚ ਆਉਣੇ। ਪਤਾ ਨਹੀਂ ਹੁਣ ਰੱਬ ਜਾਣੇ ਉਹਨਾਂ ਦਾ ਕੀ ਬਣਨਾ ਕੀ ਨਹੀਂ, ਅਤੇ ਪਰ ਹੈਗੀ ਸਖਤੀ ਆ, ਹਸਤੀ ਹੈ। 30-1 ਦਿਨ ਕਹਿੰਦੇ ਤੁਸੀਂ ਸੜਕਾਂ 'ਤੇ ਬਹਿ ਜਾਂਦੇ ਹੋ, ਕੰਮ ਕਰ ਲਓ ਆਪਣਾ ਕੋਈ। ਅਮਰੀਕਾ ਸਿਰ ਚੜਿਆ $40 ਅਰਬ ਦਾ ਕਰਜ਼ਾ, ਅਮਰੀਕਾ ਸਿਰ ਵੀ ਕਰਜ਼ਾ, ਇਹ ਤਾਂ ਲੋਕਾਂ ਨੂੰ ਪੈਸੇ ਦਿੰਦਾ, ਨਾਲੇ ਕਹਿੰਦੇ ਦੇਸ਼ ਨੰਬਰ 1 ਹੈ ਦੁਨੀਆ ਦਾ।
1: ਹਰਜੀਤ ਜੀ, ਦੁਨੀਆ ਦਾ ਸਭ ਤੋਂ ਕਰਜ਼ਦਾਰ ਦੇਸ਼ ਅਮਰੀਕਾ ਆ, ਔਰ 2017 ਤੋਂ ਬਾਅਦ ਇਹਦੇ ਕਰਜ਼ਾ ਜਿਹੜਾ ਦੁੱਗਣਾ ਹੋ ਗਿਆ, ਔਰ ਉਸ ਵੇਲੇ ਜਿਹੜਾ ਸਾਰੇ ਦਾ ਸਾਰਾ ਰਾਜ, ਲਗਭਗ ਰਾਜ ਜਿਹੜਾ ਡੋਨਲਡ ਟਰੰਪ ਸਾਹਿਬ ਦਾ ਰਿਹਾ। ਸੋ ਜਿਵੇਂ ਭਾਰਤ ਸਿਰ ਕਰਜ਼ਾ ਚੜ ਰਿਹਾ, ਪ੍ਰਧਾਨ ਮੰਤਰੀ ਮੋਦੀ ਨੇ ਦੁੱਗਣਾ ਤਿੱਗਣਾ ਕਰਤਾ, ਟਰੰਪ ਸਾਹਿਬ ਚ ਵੀ ਮੈਨੂੰ ਲੱਗਦਾ ਦੋਨਾਂ ਦੇਸ਼ ਦੇ ਮੁਖੀਆਂ ਚ ਮੁਕਾਬਲਾ ਕਿ ਦੇਸ਼ ਨੂੰ ਵੱਧ ਤੋਂ ਵੱਧ ਕਰਜ਼ਦਾਰ ਕਿਵੇਂ ਕੀਤਾ ਜਾਵੇ।
0: ਆਹ ਸੁਣਿਆ ਫਰਗਾਣਾ ਇੱਥੇ ਢੁੱਕਦਾ

0: ਬਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
1: ਹਾਏ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
2: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 serving you from 3 locations
3: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
4: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
3: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
5: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ki dhamakedar festival season se
6: ਨਾਲੇ ਚੋਪੜੀਆਂ ਨਾਲੇ ਦੋ ਦੋ
7: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
8: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
7: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
8: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
7: Call Gagan or Gurinder at 905-286-9257.
9: Ladies and gentlemen, you are not ready for this.
10: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
11: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
10: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
11: ਕਾਲ 6476068110
10: ਔਰ ਵਿਜ਼ਿਟ sharmamortgages.com
12: ਕੀ ਬਾਤ ਹੈ ਸਵਾਗਤ ਹੈ ਜੀ ਫਿਰ ਤੋਂ ਤੁਹਾਡਾ ਪਰਮਿੰਦਰ ਜੀ ਕਹਿੰਦੇ ਚੰਨੀ ਸਾਹਿਬ ਦੁਬਾਰਾ ਪੜ੍ਹਨ ਲੱਗ ਗਏ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਪੇਪਰ ਦਿੱਤਾ ਅੱਜ ਕਾਹਦਾ ਪੇਪਰ ਦਿੱਤਾ ਅੱਜ ਪੰਜਾਬ ਯੂਨੀਵਰਸਿਟੀ ਚ
13: ਦੇਖੋ ਜੀ ਜਿਹੜਾ ਸੈਂਟਰ ਬਣਿਆ ਹੋਵੇ ਹਰਜੀਤ ਜੀ ਦਿੱਲੀ ਚ ਤੇ ਪੇਪਰ ਦੇਣ ਚਲੇ ਗਏ ਚੰਡੀਗੜ੍ਹ ਦੇ ਵਿੱਚ ਸੋ ਚਰਨਜੀਤ ਚੰਨੀ ਦਾ ਕਿਹਾ ਜਾਵੇ ਜਿਵੇਂ ਇੱਕ ਗੀਤ ਨੀ ਹੈ ਪੰਜਾਬੀ ਦਾ ਕਿ ਆਪਣਾ ਵੱਖਰਾ ਹੀ ਸਵੈਗ ਆ ਸੋ ਚਰਨਜੀਤ ਚੰਨੀ ਦਾ ਵੀ ਵੱਖਰਾ ਹੀ ਸਵੈਗ ਆ ਅਸਲ ਦੇ ਵਿੱਚ ਕੱਲ ਜਿਹੜੀ ਕਾਂਗਰਸ ਵਰਕਿੰਗ ਕਮੇਟੀ CWC ਦੀ ਮੀਟਿੰਗ ਸੀ ਪੰਜਾਬ ਦੇ ਮਸਲੇ ਲੈ ਕੇ ਪੰਜਾਬ ਦਾ ਨਵਾਂ ਪ੍ਰਧਾਨ ਜਾਂ ਪੰਜਾਬ ਦੀਆਂ ਨਵੀਆਂ ਇਲੈਕਸ਼ਨਾਂ ਕਿਵੇਂ ਲੜੀਆਂ ਜਾਣਾ ਏਜੰਡਾ ਸੈੱਟ ਹੋਣਾ ਸੀ ਪਰ ਚਰਨਜੀਤ ਚੰਨੀ ਪਤਲੀ ਗਲੀ ਚੋਂ ਨਿਕਲ ਗਏ ਔਰ ਪਹੁੰਚ ਗਏ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਚ ਔਰ ਪੰਜਾਬ ਯੂਨੀਵਰਸਿਟੀ ਚ ਕਿਉਂਕਿ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਆ ਅਮਰੀਕਾ ਦੇ ਵਿੱਚ ਵੀ ਉਹ ਗਏ ਸੀ ਬੀਤੇ ਦਿਨੀ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਚ ਉਹ ਕਹਿੰਦੇ ਮਾਸਟਰ ਡਿਗਰੀ ਕਰਨੀ ਆ ਔਰ PhD ਕਰਨੀ ਇਹਦੇ ਵਿੱਚ ਵੀ ਸੋ ਉਹਨਾਂ ਚੋਂ ਇੱਕ ਪੇਪਰ ਸੀ ਨਾਲ ਦੀ ਨਾਲ ਉਹਨਾਂ ਨੇ ਹਜੀ ਜੀ ਜਿਹੜਾ ਬਿਆਨ ਦਿੱਤਾ ਬਹੁਤ ਇੰਟਰਸਟਿੰਗ ਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਤਾਂ ਮੀਟਿੰਗ ਆ ਪੰਜਾਬ ਦੇ ਰਿਗਾਰਡਿੰਗ ਉਹ ਕਹਿੰਦੇ ਮੇਰੇ ਲਈ ਕੋਈ ਵੱਡੀ ਗੱਲ ਹੀ ਹੈ ਨੀ ਸੋ ਇਹ ਆਪਣੇ ਆਪਣੇ ਚ ਬਹੁਤ ਵੱਡੀ ਗੱਲ ਆ ਕਿ ਉਹਨਾਂ ਲਈ ਹੁਣ ਵੱਡੀ ਗੱਲ ਕਿਹੜੀ ਆ ਕੀ ਕਾਂਗਰਸ ਉਹਨਾਂ ਲਈ ਵੱਡੀ ਗੱਲ ਨੀ ਹਾਈ ਕਮਾਂਡ ਉਹਨਾਂ ਲਈ ਵੱਡੀ ਗੱਲ ਨੀ ਜਾਂ ਉਹਨਾਂ ਦੇ ਇਰਾਦੇ ਕੀ ਆ ਸੋ ਦੇਖਦੇ ਆ ਕਿ ਹੁਣ ਉਹ ਇਰਾਦੇ ਕਦੋਂ ਪ੍ਰਗਟ ਕਰਦੇ ਆ ਪਰ ਕਿਹਾ ਜਾ ਰਿਹਾ ਕਿ ਚਰਨਜੀਤ ਚੰਨੀ ਹੁਣ ਕੁਝ ਪਰ ਧੋ ਰਹੇ ਨੇ ਕੁਝ ਨਵਾਂ ਕਰਨ ਦੀ ਸੋਚ ਰਹੇ ਨੇ
12: ਉਹ ਕਹਿੰਦੇ ਵੀ ਮੈਂ ਰਾਹੁਲ ਜੀ ਨੂੰ ਪਹਿਲਾਂ ਹੀ ਕਹਿਤਾ ਸੀ ਵੀ 80 ਜਾਣਿਆਂ ਦੀ ਉਹ ਕਮੇਟੀ ਆ 80 ਜਾਣੇ ਮੈਂਬਰ ਹੋਣੇ ਆ ਉਹ 'ਚ ਵੀ ਜੇ ਮੈਂ ਇੱਕ ਦਾਂ ਗਿਆ ਵੀ ਉੱਥੇ ਕੋਈ ਫਰਕ ਨਹੀਂ ਸੀ ਪੈਣਾ ਮੇਰੇ ਜਾਣ ਨਾਲ ਪਰ ਮੇਰਾ ਇਸ ਪੇਪਰ ਨਾਲ ਸਾਲ ਮਰ ਜਾਣਾ ਸੀ ਫਿਰ ਇਹ ਪੇਪਰ ਮੈਥੋਂ ਅਗਲੇ ਸਾਲ ਦੇ ਹੋਣਾ ਸੀ ਜੋ ਮੈਂ ਕਰਨਾ ਚਾਹੁੰਦਾ ਵੀ ਫਿਰ ਮੈਂ ਹੁਣ ਮਹੀਨੇ ਤੱਕ ਕਰ ਸਕਦਾ ਰਿਜ਼ਲਟ ਆਉਣ ਤੋਂ ਬਾਅਦ 17 ਪੇਪਰ ਉਹ ਕਹਿੰਦੇ ਹੋ ਗਏ 3 ਹੁਣ ਹੋਏ ਨੇ 17 ਪੇਪਰਾਂ ਦੇ ਵਿੱਚੋਂ ਮੇਰੇ 70% ਤੋਂ ਨੰਬਰ ਜ਼ਿਆਦਾ ਨੇ ਅਤੇ 2.5-3 ਪੇਪਰਾਂ 'ਚ ਮਿਲਾ ਕੇ 70 ਹੁੰਦੇ ਸੀ ਅਤੇ ਉਹਨਾਂ ਦੇ ਇੱਕ ਪੇਪਰ 'ਚੋਂ ਕਹਿੰਦੇ 70% ਅਤੇ ਹੁਣ ਕੀ ਕਰਿਆ ਜਾਵੇ ਫਰਕ ਤਾਂ ਪੈਂਦਾ ਨਾ ਇਹ ਚੀਜ਼ ਦਾ ਹੁਣ ਪੜ੍ਹਦੇ ਤਾਂ ਪੜ੍ਹਦੇ ਆ ਨਾ ਅਗਲੇ ਕਹਿੰਦੇ ਮੈਂ ਦਿੱਲੀ ਨੂੰ ਜਾਂਦਾ ਜਾਂਦਾ ਕਾਰ 'ਚ ਵੀ ਪੜ੍ਹਦਾ ਹੁੰਦਾ ਸੀ ਰਾਹੁਲ ਗਾਂਧੀ ਨੇ ਮੈਨੂੰ ਖੜੇ ਪੈਰ ਆਪਣਾ ਜਹਾਜ਼ ਦਿੱਤਾ ਸੀ, ਮੇਰਾ ਪੇਪਰ ਸੀ ਕਹਿੰਦੇ ਚੰਡੀਗੜ੍ਹ, ਆਪਣਾ ਜਹਾਜ਼ ਦਿੱਤਾ ਵੀ ਜਾ।
13: ਰਾਜਨੀਤੀ ਬੜੀ ਵਿਚਿੱਤਰ ਚੀਜ਼ ਆ, ਰਾਜਨੀਤੀ ਬਖਸ਼ਦੀ ਨੀ ਹੁੰਦੀ
12: ਕਿਸੇ
13: ਨੂੰ, ਬੰਦਾ ਜਿਹੜਾ ਮਿੰਟ ਦਾ ਖੁੰਝਿਆ ਸਾਲਾਂ ਤੇ ਪੈ ਜਾਂਦਾ। ਸੋ ਜੇ ਇਸ ਸਮੇਂ ਪੰਜਾਬ ਦੀ ਇਸ ਵੇਲੇ ਪੰਜਾਬ ਕਾਂਗਰਸ ਦੀ ਜੋ ਪੋਜੀਸ਼ਨ ਔਰ ਚੰਨੀ ਸਾਹਿਬ ਦਾ ਜਿਹੜਾ ਉਹਦੇ ਵਿੱਚ ਰੋਲ ਆ, ਮੈਨੂੰ ਲੱਗਦਾ ਕਿ ਉਹ ਬੜਾ ਇੰਪੋਰਟੈਂਟ ਹੁੰਦਾ, ਚਾਹੇ ਬੰਦਾ ਮੂੰਹ ਤੇ ਨਾ ਕਵੇ, ਚਾਹੇ ਹਾਈ ਕਮਾਂਡ ਨਾ ਕਵੇ ਇਹਨਾਂ ਨੂੰ ਕੁਛ, ਪਰ ਨੋਟ ਸਭ ਕੁਛ ਹੁੰਦਾ, ਦਰਜ ਹੁੰਦਾ ਸਾਰਾ ਕੁਛ ਕਿ ਬੰਦਾ ਕਰ ਕੀ ਰਿਹਾ ਜੀ।
12: ਸੱਚੀ ਗੱਲ ਹੈ, ਮੈਨੂੰ ਆਂਟੀ ਦਾ ਮੈਸੇਜ ਆ, ਕਹਿੰਦੇ ਜੰਜੂਆ ਜੀ ਸਤਿ ਸ਼੍ਰੀ ਅਕਾਲ, ਆਪਣੇ ਲੋਕਾਂ ਕੀ ਆਦਤ ਹੈ ਕਿ ਆਪ ਕੁਛ ਕਰਤੇ ਨਹੀਂ ਹੈ, ਦੂਜੋ ਕੋ ਨੂੰ ਕਰਨੇ ਨਹੀਂ ਦਿੱਤੇ, ਜਿਹੜੇ ਕਦਮ ਤੁਸੀਂ ਉਠਾਇਆ ਉਸ ਤੋਂ ਕਾਇਮ ਰਹੋ, ਬਹੁਤ ਲੋਕ ਤੁਹਾਡੇ ਨਾਲ ਹਨ। ਓਕੇ, ਉਰਦੂ ਕਾ ਇੱਕ ਸ਼ੇਰ ਹੈ, ਹਿੰਮਤ ਏ ਮਰਦ ਮਰਦੇ ਖੁਦਾ, ਮਤਲਬ ਰੱਬਾ ਉਹਨਾਂ ਦੀ ਮਦਦ ਕਰਦਾ ਜੋ ਹਿੰਮਤ ਨਹੀਂ ਹਾਰਦੇ, ਜੋ ਸੱਚੇ ਜੋ ਚੱਕ ਦੀਏ ਫੱਟੇ, ਅੱਛਾ ਸੋ ਚੱਕ ਦੋ ਫੱਟੇ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਆਂਟੀ ਥੈਂਕ ਯੂ ਸੋ ਮਚ, ਜੇ ਤੁਸੀਂ ਨਾਲ ਹੋ ਨਾ ਫਿਰ ਕੋਈ ਪਰਵਾਹ ਨਹੀਂ। ਮੈਨੂੰ ਭਾਈ ਦਾ 0161 ਤੋਂ ਵੀ ਮੈਸੇਜ ਆ ਗਿਆ, ਹਰਮੀਤ ਉਹਨਾਂ ਦਾ, ਉਹ ਵੀ ਕਹਿੰਦੇ ਸ਼ੋਰਵੀਰ ਜੀ ਵੀ ਆਰ ਕਮਿੰਗ, ਥੈਂਕ ਯੂ ਸੋ ਮਚ, ਲਵ ਯੂ ਸਾਰਿਆਂ ਨੂੰ, ਆਉਣਾ ਸੱਚੀ ਯਾਰ ਸਾਰਿਆਂ ਨੇ, ਬਸ ਆਪਾਂ ਫਨ ਸ਼ਨ ਕਰਾਂਗੇ ਸਾਰੇ ਜਾਣੇ, ਨੱਚਾਂਗੇ ਟੱਪਾਂਗੇ ਦੇਖਾਂਗੇ। ਇੱਕ ਮੈਨੂੰ ਗਾਣਾ ਲਾਉਣਾ ਪੈਣਾ ਖਬਰ ਦੇ ਨਾਲ, ਹੋਲਡ ਰੱਖਿਓ 2 ਮਿੰਟ ਲਈ, ਅੱਧੇ ਡੇਢ ਮਿੰਟ, ਅੱਧਾ ਮਿੰਟ, ਕੀ ਕਹਿੰਦਾ ਗਾਣਾ

0: ਇਹਦੇ ਚ ਯਾਰ ਬੋਲਣ ਲਾਤਾ ਹੁਣ ਹਟਦੇ ਨੀ ਤੁਸੀਂ ਵੀ ਪੰਗੇ ਲੈਣਾ ਪਰਮਿੰਦਰ ਜੀ ਮੈਂ ਹਿਸਾਬ ਜਿਹਾ ਲਾ ਲਿਆ ਤੁਹਾਡਾ ਵੀ
1: ਬਿਲਕੁਲ ਜੀ ਕੰਗਣਾ ਰਨੌਤ ਦੇ ਵਿੱਚ ਕੋਈ ਬੋਲਦਾ ਆਪਾਂ ਯਾਰ
0: ਤਾਂ ਨਹੀਂ ਕਵਾਂਗੇ
1: ਕੰਗਣਾ ਰਨੌਤ ਦੇ ਵਿੱਚ ਕੋਈ ਨਾ ਕੋਈ ਉਹਦੇ ਵਿੱਚ ਬੋਲਣ ਲੱਗ ਪੈਂਦਾ ਕਦੇ ਕੁਛ ਬੋਲਣ ਲੱਗ ਪੈਂਦਾ ਕਦੇ ਕੁਛ ਬੋਲਣ ਲੱਗ ਪੈਂਦਾ ਪਰ ਹਰਜੀਤ ਜੀ ਮਾਮਲਾ ਹੁਣ ਜਿਵੇਂ ਕਹਿੰਦੇ ਨੇ ਕਿ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਹੁਣ ਕੰਗਣਾ ਰਨੌਤ ਦਾ ਪੇਚਾ ਪੈ ਗਿਆ ਰਾਮਦੇਵ ਨਾਲ ਉਹੀ ਯੋਗ ਗੁਰੂ ਜਿਹੜੇ ਯੋਗਾ ਕਰਾਉਂਦੇ ਨੇ ਸਵਾਮੀ ਰਾਮਦੇਵ ਅਸਲ ਚ ਰਾਮਦੇਵ ਨੇ ਕੰਗਣਾ ਰਨੌਤ ਦੀ ਇੱਕ ਟਿੱਪਣੀ ਜਿਹੜੀ ਜੰਤਰ ਮੰਤਰ ਦੇ ਅੰਦੋਲਨ ਖਿਲਾਫ਼ ਕੰਗਣਾ ਰਨੌਤ ਨੇ ਕੀਤੀ ਸੀ ਕਿ ਉੱਥੇ ਜ਼ਿੰਨ ਜ਼ੀ ਨੂੰ ਉਹਨਾਂ ਨੇ ਗਟਰ ਜਿਲੇਸ਼ ਨੇ ਕਹਿਤਾ ਸੀ ਸੋ ਰਾਮਦੇਵ ਨੇ ਵੀ ਬੜੇ ਤਿੱਖੇ ਬੋਲ ਨਿਕਲੇ ਉਹ ਕਹਿੰਦੇ ਇਹਦੀ ਆਪਣੀ ਕੁਆਲੀਫਿਕੇਸ਼ਨ ਕੀ ਆ ਇਹਦਾ ਬਚਪਨ ਇਹਦੀ ਜਵਾਨੀ ਉਹ ਔਰ ਜਵਾਨੀ ਦੇ ਵਿੱਚ ਇਹਦੇ ਕਾਰਨਾਮੇ ਕੀ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਭਾਜਪਾ ਹਾਈਕਮਾਂਡ ਨੂੰ ਕਿਹਾ ਸੀ ਕਿ ਇੱਦਾਂ ਦੀ ਬੜਬੋਲੀ ਔਰਤ ਨੂੰ ਜਾਂ ਆਪਣੇ ਬੜਬੋਲੀ ਐਮਪੀ ਨੂੰ ਨੋਟਿਸ ਦਿੱਤਾ ਜਾਵੇ ਇਸ ਤੋਂ ਜਵਾਬ ਲਿਆ ਜਾਵੇ ਪਰ ਕੰਗਣਾ ਕਿਹੜੀ ਘੱਟ ਆ ਕੰਗਣਾ ਨੇ ਹਰਜੀਤ ਜੀ ਜਿਹੜੀ ਇੱਕ ਲੈ ਨਹੀਂ ਕਹਿਤੀਆਂ ਨਾ ਉਹਨੇ ਹੱਦਾਂ ਤੋਂ ਪਾਰ ਕਰ ਦਿੱਤਿਆ ਕੰਮ ਉਹ ਕਹਿੰਦੀ ਰਾਮਦੇਵ ਦਿਨ ਵੇਲੇ ਮੇਰੀ ਜਵਾਨੀ ਤੇ ਮੇਰੇ ਬੈਡਰੂਮ ਦੇ ਸੁਪਨੇ ਨਾ ਲਵੇ ਸੋ ਉਹਨਾਂ ਨੇ ਜਿਹੜਾ ਮਤਲਬ ਹੱਦਾਂ ਪਾਰ ਕਰਤੀਆਂ ਔਰ ਕਿਸੇ ਐਮਪੀ ਦੀ ਇਹ ਭਾਸ਼ਾ ਆਪਣੇ ਆਪ ਚ ਦੱਸਦੀ ਹੈ ਕਿ ਰਾਜਨੀਤੀ ਸਾਡੀ ਕਿਹੜੇ ਸਤਰ ਤੇ ਗੜੀ ਆ ਸੋ ਹੁਣ ਕੰਗਣਾ ਐਡੀ ਕਿੰਨੀ ਕੁ ਜ਼ੋਰਾਵਰ ਹੋ ਗਈ ਕਿ ਉਹ ਆਪਣੇ ਆਪ ਦੇ ਵਿੱਚ ਇੰਨੀ ਸਮਰੱਥਿਆ ਕਿ ਰਾਮਦੇਵ ਵਰਗੇ ਜਿਹੜੇ ਆਰ ਐਸ ਐਸ ਜਾਂ ਭਾਜਪਾ ਜਿਹੜੇ ਬਹੁਤ ਵੱਡਾ ਕਰਦਾ ਉਹਨਾਂ ਦਾ ਉਹਨਾਂ ਦੇ ਖਿਲਾਫ਼ ਬੋਲੇ
0: ਕਿਉਂ ਬੋਲਦੀਆਂ ਕਿਉਂਕਿ ਸੰਪਰਕ ਕੀਤਾ ਜਾ ਸਕਦਾ ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਓਨਰ ਓਪਰੇਟਰ ਤੁਸੀਂ ਤਾਂ ਵੀ ਤੁਸੀਂ ਸੰਪਰਕ ਕਰ ਲਿਓ ਜਸਵੀਰ ਭਾਜੀ ਉਹਨਾਂ ਨਾਲ ਜਾਂ ਗੁਰਬਖਸ਼ ਉਹਨਾਂ ਨਾਲ ਤੇ 416-455-93-11 ਇੱਕ ਸਿਕਿਉਰਿਟੀ ਗਾਰਡ ਚਾਹੀਦਾ ਇਹਨਾਂ ਨੂੰ ਜਾੜ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਸ਼ਾਇਦ ਜਿਵੇਂ ਰੌਂਗ ਨਾ ਹੋਵਾਂ ਰਾਤ ਦੀ ਸਿਕਿਉਰਿਟੀ ਕਰਨੀ ਹੋਣੀ ਆ ਜੇ ਤੁਸੀਂ ਸ਼ਾਮ ਦੀ ਸਿਕਿਉਰਿਟੀ ਕਰਨੀ ਚਾਹੁੰਦੇ ਹੋ ਤੁਹਾਡੇ ਕੋਈ ਜੋਬ ਨਹੀਂ ਹੈਗੀ ਤੁਸੀਂ ਜੋਬਲੈਸ ਹੋ ਵੀ ਚੱਲ ਠੀਕ ਆ ਯਾਰ ਜੋ ਹੋਊਗਾ ਉਹੀ ਠੀਕ ਆ ਗੱਲਬਾਤ ਆ ਨਾ ਅਤੇ ਕਰ ਲਿਓ ਗੱਲਬਾਤ ਗੁਰਬਖਸ਼ ਭਾਅ ਜੀ ਉਹਨਾਂ ਨੇ 416-700-1793-29 416-455-93-11 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਵਿਕੋ ਦੇ ਵਿੱਚ ਨੇ ਸਟੀਲ ਐਂਡ ਐਲਵੀਅਨ ਦਾ ਏਰੀਆ ਤੁਸੀਂ ਗੱਡੀਆਂ ਟੋਅ ਕਰਾਉਣੀਆਂ ਚਾਹੁੰਦੇ ਹੋ ਕੋਈ ਖੜ ਜਾਂਦੀ ਰੱਬ ਨਾ ਕਰੇ ਕਿਤੇ ਕੋਈ ਗੱਡੀ ਐਕਸੀਡੈਂਟ ਹੋ ਗਿਆ ਤਾਂ ਬੀ ਟੀ ਯੂ ਨਾਲ ਸੰਦੀਪ ਭਾਅ ਜੀ ਨਾਲ ਸੰਪਰਕ ਕਰ ਲਿਓ 299-547-5119 299-547-5119 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਦੇਸੀ ਸੈਨੇ ਫਿਰ ਮਤਲਬ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ 400-16-930-12-51 ਵੀਡੀਓ ਫੋਟੋਗ੍ਰਾਫੀ ਦੇਣ ਕੋਈ ਸਮਾਂ ਲੈਣੇ ਚਾਹੁੰਦੇ ਹੋ ਅਤੇ ਤੰਦੂਰੀ ਬੋਇਜ਼ ਵਾਲੇ ਦਿਨ ਕੱਲ੍ਹ ਮੈਂ ਵੀਡੀਓ ਪਾਈ ਆ ਸਨੈਪਦੇ 'ਤੇ ਇੰਸਟਾਗ੍ਰਾਮ 'ਤੇ ਟਿਕਟੋਕ 'ਤੇ ਫੇਸਬੁੱਕ 'ਤੇ ਯੂਟਿਊਬ 'ਤੇ ਅਤੇ ਕਿੱਦਾਂ ਦੀ ਲੱਗੂਗੀ ਮੰਡੀ ਜੀ ਦੇਖ ਕੇ ਦੱਸਿਓ ਸਾਰੇ ਜਾਣੇ ਊਂ ਤਾਂ ਗਰੁੱਪ 'ਚ ਵੀ ਮੈਨੂੰ ਲੱਗਦਾ ਮੈਂ ਪਾਈ ਆ ਅਤੇ ਦਾਣਾ ਮੰਡੀ 'ਤੇ ਜ਼ਰੂਰ ਜਾ ਕੇ ਆਇਓ ਬ੍ਰਹਿਮਲੀ ਐਂਡ ਕੁਈਨ ਦਾ ਏਰੀਆ ਦਾਣਾ ਮੰਡੀ ਤੋਂ ਤੁਸੀਂ ਗਰੋਸਰੀ ਲੈ ਸਕਦੇ ਹੋ ਅਮਨਦੀਪ ਕੌਰ ਨੇ ਅੱਜ ਆਉਣਾ ਸੀ ਅਮਨ ਉਹਨਾਂ ਨੇ ਪਰ ਆਏ ਨਹੀਂ ਮੈਨੂੰ ਲੱਗਦਾ ਜਾਗ ਨਹੀਂ ਖੁੱਲ੍ਹੀ ਉਹਨਾਂ ਦੀ ਤੁਸੀਂ ਕਾਰਾਂ ਦੀ ਅਤੇ ਇੰਸ਼ੋਰੈਂਸ ਘਰਾਂ ਦੀ ਲੈਣੀ ਚਾਹੁੰਦੇ ਹੋ ਕੋਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸੰਪਰਕ ਕਰਿਓ ਉਹਨਾਂ ਨੂੰ ਅਤੇ 416-618-2761 ਅੱਜ 5 ਕਾਲਾਂ ਉਹਨਾਂ ਨੂੰ ਜਾਣੀਆਂ ਚਾਹੀਦੀਆਂ ਉਹਨਾਂ ਦੇ ਮੂੰਹ ਦੱਸਣ ਆਪ ਮੂੰਹੋਂ ਕਹਿਣ ਵੀ ਹਜੇ ਤਾਂ 5 ਕਾਲਾਂ ਆਈਆਂ ਨੇ ਵੱਧ ਨਹੀਂ ਮੈਂ ਕਹਿੰਦਾ ਮੈਨੂੰ ਤਾਂ 20 ਆਈਆਂ ਨੀਗੀਆਂ ਉਹਨੂੰ 5 ਕਿੱਥੋਂ ਚੱਲ ਜਾਣਗੀਆਂ ਹੈ ਤਾਂ ਹਾਦਸੇ ਵਾਲੀ ਪ੍ਰਬੰਧੀ ਗੱਲ ਆ ਨਾ ਆਪਾਂ ਨੂੰ 20 ਮੈਸੇਜ ਵੀ ਨਹੀਂ ਆਏ ਉਹਨਾਂ ਨੂੰ ਆਪਣੇ ਸਪੌਂਸਰ ਨੂੰ 5 ਗੱਲਾਂ ਕਰ ਲੈਣਗੇ ਭਲਾ ਇਹ ਮੈਨੂੰ ਤਾਂ ਨਹੀਂ ਲੱਗਦਾ ਚਲੋ 416-618-2761 416-618-2761 ਤੁਹਾਡੀ ਮੋਰਗ ਰਨਿਊਲ ਆਉਂਦੀ ਹੈ ਭਾਈ ਅਗਲੇ ਮਹੀਨੇ ਜਾਂ ਉਹ ਤੋਂ ਅਗਲੇ ਇੱਕ ਵਾਰ ਕੋਡ ਲੈ ਲਓ ਅਤੇ ਰਮਨਦੀਪ ਨਾਲ ਕਰ ਲਿਓ ਸੰਪਰਕ ਹੋਰਨਬਿਲ ਇੰਸ਼ੋਰੈਂਸ ਤੋਂ 647-237-3123 'ਤੇ ਅਤੇ ਡਾਕਟਰ ਸਾਹਿਬ ਨਾਲ ਸੰਪਰਕ 416-884-5486 ਨਾਵੇਰ ਕੌਂਪਟਰ ਤੋਂ ਸੰਧੂ ਸਾਹਿਬ 647-706-4640 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਪਰਮਿੰਦਰ ਜੀ ਇੱਕ ਖਬਰ ਜਾਂਦੇ ਜਾਂਦੇ ਕਰਕੇ ਹੀ ਜਾਣੀ ਆ ਕਹਿੰਦੇ ਹਾਈ ਕੋਰਟ ਨੇ ਝਾੜ ਪਾਤੀ ਬਾਕੀ ਸਾਰਿਆਂ ਨੂੰ ਜਗ੍ਹਾ ਹੀ ਦੇ ਤੀ ਸੁਖਬੀਰ ਬਾਦਲ ਉਹਨਾਂ ਨੂੰ ਬਾਦਲ ਪਾਰਟੀ ਨੂੰ ਕਹਿੰਦੇ ਚੱਕ ਲਓ ਜਗ੍ਹਾ ਹੈਲੋ ਇਹ ਕਿੱਥੇ ਚੱਲ ਗਏ ਪਰਮਿੰਦਰ ਜੀ
1: ਛੁੱਟੀ ਵਾਲੇ ਦਿਨ ਪੁੰਨ ਸੁਰਜੀਤ ਵਾਲਿਆਂ ਨੂੰ ਦਿੱਤੀ ਜੀ ਪਰਵਾਨਗੀ ਹਾਈ ਕੋਰਟ ਮਾਮਲਾ ਪਹੁੰਚਿਆ ਸੀ, ਹਾਈ ਕੋਰਟ ਨੇ ਹਰੀ ਝੰਡੀ ਦਿਖਾਤੀ ਆ, ਕਹਿੰਦੇ ਇਹ ਪਹਿਲਾਂ ਪਰਚੀ ਕਟਾਉਣ ਵਾਲੇ ਸੁਖਵੀਰ ਬਾਦਲ ਵਾਲੇ ਦਲ ਹੀ ਅੱਜ ਜਿਹੜੇ ਦਾ ਦਲ ਹੀ ਅੱਜ ਉੱਥੇ ਜਿਹੜੀ ਬਰਸੀ ਮਨਾ ਸਕਦਾ।
0: ਚਲੋ ਥੈਂਕ ਯੂ ਸੋ ਮਚ, ਜੁੜਦੇ ਹਾਂ ਕੱਲ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ, ਲਵ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ, ਕਰਦੇ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ। 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਅਤੇ ਸੱਜਰੀ ਸਵੇਰ ਲੈ ਕੇ ਸ਼ਮੀ ਭੱਠਲ ਹੋਣੀ ਆਪਣੇ ਤੋਂ ਬਾਅਦ ਪ੍ਰੋਗਰਾਮ ਹਾਜ਼ਰ, ਅਤੇ ਦੋ ਇਜਾਜ਼ਤ 23 ਦੀਆਂ ਕਰੋ ਫਿਰ ਤਿਆਰੀਆਂ ਸਾਰੇ ਜਾਣੇ, ਅਤੇ ਆ ਜਾਓ ਫਿਰ ਲਾਈਏ ਰੌਣਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੇ ਵੀਜ਼ੇ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਛ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਸੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਬੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਨ ਗੈਰੀ ਨੂੰ
5: 905-459-5533
3: 905-459-5533
5: PNJ ਸਪ੍ਰਿੰਗ ਵੀਲ ਅਲਾਈਨਮੈਂਟ

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਮੈਂ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਮੈਂ ਖਬਰਸਾਰ ਤੁਹਾਡੇ ਲਈ ਲੈ ਕੇ ਆਉਣਾ, ਉੱਥੇ ਨਾਲ ਦੀ ਨਾਲ ਹੈ ਜਿਹੜਾ ਗੀਤ ਸੰਗੀਤ ਦਾ ਜਿਹੜਾ ਤੜਕਾ ਉਹ ਵੀ ਨਾਲ ਨਾਲ ਲੱਗਦਾ ਰਹਿੰਦਾ। ਅੱਜ ਪਹਿਲੀ ਦੱਸ ਦਈਏ, ਫੋਨ ਹੈ ਜਿਹੜੇ ਹਜੇ ਵੀ ਹੈ ਜਿਹੜਾ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੈ, ਸੋ ਤੁਹਾਡਾ ਮੇਰਾ ਜਿਹੜਾ ਰਾਬਤਾ ਜਿਹੜਾ ਫੋਨ ਜ਼ਰੀਏ ਨਹੀਂ ਹੋ ਸਕਦਾ। ਪਰ ਹਾਂ, ਤੁਸੀਂ ਆ ਜਿਹੜੇ ਟੈਕਸਟ ਮੈਸੇਜ ਆ ਜਿਹੜੇ ਜਾਂ ਵਟਸਐਪ ਮੈਸੇਜ ਆ ਜਿਹੜੇ ਉਹ ਸਾਡੇ ਤੱਕ ਭੇਜ ਸਕਦੇ ਹੋ, ਘੱਲ ਸਕਦੇ ਹੋ, ਅਤੇ ਮੈਂ ਤੁਹਾਡੇ ਜਿਹੜੇ ਵਿਚਾਰ ਆ ਜਿਹੜੇ ਏਅਰ 'ਤੇ ਆ ਜਿਹੜੇ ਸਾਂਝੇ ਕਰਦਾ ਰਹਾਂਗਾ। ਸੋ ਮਾਫ਼ੀ ਚਾਹਾਂਗਾ, ਇਹ ਜਿਹੜਾ ਟੈਕਨੀਕਲ ਗਲਿਚ ਆ ਜਿਹੜਾ ਪਰਸੋਂ ਦਾ ਆਇਆ ਹੋਇਆ, ਸੋ ਹਜੇ ਤੱਕ ਇਹ ਜਿਹੜਾ ਠੀਕ ਨਹੀਂ ਹੋਇਆ, ਪਰ ਉਮੀਦ ਹੈ ਵੀ ਅੱਜ ਆ ਜਿਹੜਾ ਇਸ ਨੂੰ ਆ ਦਰੁਸਤ ਕਰ ਦਿੱਤਾ ਜਾਵੇਗਾ ਜਾਂ ਫਿਰ ਫੋਨ ਹੈ ਜਿਹੜਾ ਉਹ ਚੇਂਜ ਕਰ ਦਿੱਤਾ ਜਾਵੇਗਾ। ਸੋ ਸਟੂਡੀਓ ਦਾ ਨੰਬਰ ਹੈ ਜਿਹੜਾ, ਚਲੋ ਉੱਦਾਂ ਤਾਂ ਮੈਂ ਕਹਿ ਦਿੰਦਾ, ਪਰ ਕਾਲਸ ਜਿਹੜੀਆਂ ਸਟੂਡੀਓ ਦੇ ਵਿੱਚ ਅੱਜ ਲੱਗਣੀਆਂ ਨਹੀਂ ਹੈਗੀਆਂ। ਡਾਇਲ ਟੂ ਲਿਸਨ ਕਰਕੇ ਆ ਜਿਹੜਾ ਤੁਸੀਂ ਸਾਨੂੰ ਸੁਣ ਸਕਦੇ ਹੋ, 416-416-2040-4767-2040, ਅਤੇ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਤੁਸੀਂ ਸਿੰਪਲ ਰੇਡੀਓ 'ਤੇ AM 530 ਅਤੇ ਸਾਨੂੰ ਲੱਭ ਸਕਦੇ ਹੋ, ਲਾਈਵ ਸਟ੍ਰੀਮ ਕਰ ਸਕਦੇ ਹੋ। 17 ਡਿਗਰੀ ਸੈਲਸੀਅਸ ਇਸ ਵਕਤ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਦਰਜ ਕੀਤਾ ਗਿਆ, ਜੇ ਵੱਧ ਤੋਂ ਵੱਧ 25 ਡਿਗਰੀ ਅਤੇ ਫੀਲ ਲਾਈਕ 27 ਡਿਗਰੀ ਸੈਲਸੀਅਸ ਅੱਜ ਦਾ ਤਾਪਮਾਨ ਹੈ ਦੋਸਤੋ ਹੋਵੇਗਾ। ਆਓ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਉਸ ਤੋਂ ਬਾਅਦ ਕੁਝ ਕੁ ਜਿਹੜੀਆਂ ਦਿਲਚਸਪ ਜਿਹੜੀਆਂ ਖਬਰਾਂ ਉਹਨਾਂ 'ਤੇ ਗੱਲਬਾਤ ਕਰਾਂਗੇ ਕਿ ਹਜੇ ਤੱਕ ਅਪਡੇਟਸ ਜਾਂ ਡਿਵੈਲਪਿੰਗ ਸਟੋਰੀਜ਼ ਨੇ ਉਹਨਾਂ 'ਤੇ ਗੱਲਬਾਤ ਕੀਤੀ ਜਾਵੇਗੀ। ਕਹਿੰਦੇ ਸਬਰ ਇੱਕ ਐਸੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੇ ਪੈਰਾਂ ਵਿੱਚ ਅਤੇ ਨਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ। ਇੱਕ ਕਰਦਾ ਸੀ ਯਾਦ ਅਤੇ ਦੂਜਾ ਉੱਠ ਤੁਰ ਪੈਂਦਾ ਸੀ, ਟੈਲੀਫੋਨ ਤਾਂ ਸਾਇੰਸਦਾਨਾਂ ਨੇ ਅਜੇ ਕੱਲ੍ਹ ਬਣਾਏ ਨੇ। ਸੱਚ ਦੀ ਭੁੱਖ ਸਭ ਨੂੰ ਹੈ, ਪਰ ਜਦ ਇਹ ਸੱਚ ਪਰੋਸਿਆ ਜਾਂਦਾ ਤਾਂ ਬਹੁਤ ਘੱਟ ਲੋਕਾਂ ਨੂੰ ਇਸ ਦਾ ਸਵਾਦ ਹੈ ਜਿਹੜਾ ਉਹ ਚੰਗਾ ਲੱਗਦਾ। ਪਰਮਾਤਮਾ ਦੇ ਹਰ ਫੈਸਲੇ ਨਾਲ ਖੁਸ਼ ਰਹੋ, ਕਿਉਂਕਿ ਪਰਮਾਤਮਾ ਉਹ ਨਹੀਂ ਦਿੰਦਾ ਜੋ ਤੁਹਾਨੂੰ ਚੰਗਾ ਲੱਗਦਾ, ਪਰਮਾਤਮਾ ਉਹ ਦਿੰਦਾ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ। ਕਿਆ ਬਾਤ ਹੈ! ਭਰੋਸਾ ਅਤੇ ਅਰਦਾਸ ਕਦੇ ਨਾ ਛੱਡੋ, ਕਿਉਂਕਿ ਦਾਤੇ ਦੇ ਘਰ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ। ਹਰਮਨ ਜੀ ਹੋਣਾ ਨੇ ਵੀ ਇਹ ਜਿਹੜੀਆਂ ਕੁਛ ਕੁ ਸਤਰਾਂ ਭੇਜੀਆਂ ਨੇ, ਅਤੇ ਉਹਨਾਂ ਨੇ ਭੇਜਿਆ, ਕਹਿੰਦੇ ਚੜ੍ਹ ਗਈ ਸਵੇਰ ਜੀ, ਕਰੋ ਨਾ ਹੁਣ ਦੇਰ ਜੀ, ਸ਼ੁਕਰਾਨਾ ਕਰੋ ਰੱਬ ਦਾ ਅਤੇ ਭਲਾ ਮੰਗੋ ਸਭ ਦਾ। ਮੌਤ ਨਾ ਦੇਖੇ ਉਮਰਾਂ ਸੱਜਣਾ, ਕੀ ਦਾਦੇ ਕੀ ਪੋਤੇ, ਲੇਖਾਂ ਵਿੱਚ ਜੇ ਡੁੱਬਣਾ ਹੋਵੇ ਤਾਰੂ ਖਾਵਨ ਗੋਤੇ, ਕਿਸੇ ਨੂੰ ਰੱਬ ਇੰਨਾ ਦਿੱਤਾ ਭਰੇ ਟਰੱਕ ਖਲੋਤੇ, ਜਿੰਦੂ ਨੇ ਰੋਟੀ ਦੀ ਖਾਤਰ ਜੂਠੇ ਭਾਂਡੇ ਧੋਤੇ। ਸੱਚੇ ਰਿਸ਼ਤੇ ਖੂਨ ਨਾਲ ਨਹੀਂ ਬਲਕਿ ਵਿਸ਼ਵਾਸ ਨਾਲ ਬਣਦੇ ਨੇ, ਭਰੋਸਾ ਹੋਵੇ ਤਾਂ

ਗੈਰ ਵੀ ਆਪਣੇ ਲੱਗਦੇ ਨੇ ਤੇ ਭਰੋਸਾ ਨਾ ਹੋਵੇ ਤਾਂ ਆਪਣੇ ਵੀ ਗੈਰ ਲੱਗਦੇ ਨੇ। ਖੁੱਲ੍ਹਾ ਧਾਗਾ ਅਤੇ ਖੁੱਲ੍ਹੀ ਜ਼ੁਬਾਨ ਅਕਸਰ ਉਲਝ ਜਾਂਦੇ ਨੇ, ਇਸ ਲਈ ਜ਼ੁਬਾਨ ਨੂੰ ਸਮੇਟ ਕੇ ਅਤੇ ਧਾਗੇ ਨੂੰ ਲਪੇਟ ਕੇ ਰੱਖਣਾ ਚਾਹੀਦਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ। ਮਨਰਾਜ ਜੀ ਸਤਿ ਸ਼੍ਰੀ ਅਕਾਲ ਜੀ, 62 ਭਾਅ ਜੀ, ਵੈਰੀ ਗੁੱਡ ਪ੍ਰੋਗਰਾਮ, ਆਲਵੇਜ਼ ਲਿਸਨਿੰਗ, ਥੈਂਕ ਯੂ ਬ੍ਰਦਰ, ਥੈਂਕ ਯੂ ਵੈਰੀ ਮੱਚ ਜੀ। ਨਾਮ ਹੈ ਜਿਹੜਾ ਜੇ ਮੈਂਸ਼ਨ ਕਰਦੇ ਕਰੂੰਗੇ ਥੋੜ੍ਹਾ ਜਿਹਾ ਤਾਂ ਮੇਰੇ ਲਈ ਸੌਖਾ ਹੁੰਦਾ, ਅਤੇ ਮੈਂ ਤੁਹਾਡਾ ਨਾਮ ਵੀ ਹੈ ਜਿਹੜਾ ਰਾਈਟ ਵੇ ਹੈ ਜਿਹੜਾ ਉਹ ਬੋਲ ਦਿੰਦਾ ਨਾਲ ਦੀ ਨਾਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਦਿਲਬਾਗ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਗਿੱਲ ਸਾਹਿਬ ਵੈਰੀ ਗੁੱਡ ਮੋਰਨਿੰਗ ਸਰ, ਗੁੱਡ ਮੋਰਨਿੰਗ। ਵਰਨ ਜੀ ਗੁੱਡ ਮੋਰਨਿੰਗ ਸਰ। ਬਲਤੇਜ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਆਪਣੇ ਸਾਹਿਲ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਬਿੱਟੂ ਭਾਅ ਜੀ ਗੁੱਡ ਮੋਰਨਿੰਗ, ਤਿੰਸਾ ਸਾਹਿਬ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਸਰ। ਲਖਵਿੰਦਰ ਭਾਅ ਜੀ ਗੁੱਡ ਮੋਰਨਿੰਗ, ਬਹੁਤ ਬਹੁਤ ਗੁੱਡ ਮੋਰਨਿੰਗ ਸਰ। ਅਤੇ ਰੇਸ਼ਮ ਭਾਅ ਜੀ ਹੁਣਾਂ ਨੇ ਭੇਜਿਆ, ਹੇ ਈਸ਼ਵਰ ਆਈਨਾ ਸਾਫ਼ ਕੀਆ ਤੋ ਮੈਂ ਨਜ਼ਰ ਆਇਆ, ਔਰ ਮੈਂ ਕੋ ਸਾਫ਼ ਕੀਆ ਤੋ ਤੂੰ ਨਜ਼ਰ ਆਇਆ। ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਜਿੰਨੇ ਤੁਹਾਡੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਪਹੁੰਚ ਰਹੇ ਨੇ, ਸਾਰਿਆਂ ਦਾ ਧੰਨਵਾਦ। ਸੋ ਜਿੱਦਾਂ ਮੈਂ ਦੱਸਿਆ ਵੀ ਫੋਨ ਲਾਈਨ ਹੈ ਜਿਹੜੀ ਸਟੂਡੀਓ ਦੀ ਵਰਕ ਨਹੀਂ ਕਰਦੀ ਪਈ, ਸੋ ਇਸ ਕਰਕੇ ਤੁਸੀਂ ਹੈ ਜਿਹੜਾ ਮੇਰੇ ਨਾਲ ਕੋਈ ਵੀ ਵਿਸ਼ੇ ਦੇ ਉੱਤੇ ਜਿੰਨੇ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਉਹਨਾਂ 'ਤੇ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਵੋਇਸ ਨੋਟ ਛੱਡ ਸਕਦੇ ਹੋ, ਉਹ ਏਅਰ 'ਤੇ ਕਰ ਸਕਦਾ। ਇਹ ਇੱਕ ਟੈਕਨੋਲੋਜੀ ਦਾ ਆਪਾਂ ਇਸ ਤਰੀਕੇ ਦਾ ਇਸਤੇਮਾਲ ਕਰ ਸਕਦੇ ਹਾਂ, ਜਾਂ ਫਿਰ ਜੇ ਤੁਸੀਂ ਟੈਕਸਟ ਮੈਸੇਜ ਕਰਨਾ ਤਾਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ। ਪਰ ਮੈਨੂੰ ਪਤਾ ਬਹੁਤ ਸਾਡੇ ਵੀਰ ਸੱਜਣ ਇਸ ਵਕਤ ਡਰਾਈਵਿੰਗ ਕਰਦੇ ਹੁੰਦੇ ਆ, ਸੋ ਟੈਕਸਟ ਮੈਸੇਜ ਜਾਂ ਵਟਸਐਪ ਕਰਨੇ ਔਖੇ ਹੁੰਦੇ ਆ, ਪਰ ਜੇ ਤੁਹਾਡਾ ਦਾਲ ਲੱਗਦਾ ਪਿਆ ਤਾਂ ਤੁਸੀਂ ਕਰ ਸਕਦੇ ਹੋ। ਆਓ ਇੱਕ ਖਬਰ ਦੇ ਨਾਲ ਸਾਂਝੀ ਕਰਦੇ ਹਾਂ, ਜੋ ਇਸ ਟਾਈਮ ਸਭ ਤੋਂ ਵੱਡੀ ਖਬਰ ਹੈ ਜਿਹੜੀ ਕੈਨੇਡਾ ਅਤੇ ਅਮਰੀਕਾ ਦੀ ਬਣੀ ਹੋਈ ਹੈ, ਉਹ ਟ੍ਰੇਡ ਜਾਂ ਟੈਰਿਫ ਨੂੰ ਲੈ ਕੇ ਹੈ। ਇੱਕ ਖਬਰ ਵਿੱਚ ਸਭ ਤੋਂ ਵੱਡੀ ਗੱਲ ਕੈਨੇਡਾ ਅਮਰੀਕਾ ਵਪਾਰ ਸਮਝੌਤਾ ਅੰਤਿਮ ਪੜਾਅ ਵੱਲ ਵੱਧਦਾ ਦਿਖਾਈ ਦੇ ਰਿਹਾ। ਕੁਝ ਜਿਹੜੀਆਂ ਅਪਡੇਟਸ ਹੈ ਜਿਹੜੀਆਂ ਇਸ ਸਮਝੌਤੇ ਦੀਆਂ ਜਿੱਦਾਂ ਜਿੱਦਾਂ ਬਾਹਰ ਆ ਰਹੀਆਂ ਨੇ, ਸੋ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਸੂਬਿਆਂ ਦੇ ਪ੍ਰੀਮੀਅਰਸ ਨੂੰ ਕਿਹਾ ਕਿ ਉਹ ਅਮਰੀਕੀ ਸ਼ਰਾਬ ਜਿਵੇਂ ਵਾਈਨ, ਬੀਅਰ ਅਤੇ ਸਪਿਰਿਟਸ ਹੈ ਨੂੰ ਮੁੜ ਸਟੋਰਾਂ ਦੀਆਂ ਸ਼ੈਲਫ 'ਤੇ ਲਿਆਉਣ ਬਾਰੇ ਵਿਚਾਰ ਕਰਨ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਜਿਹੜੇ ਟਿਮ ਹਾਊਸਟਨ ਮੁਤਾਬਕ ਅਮਰੀਕੀ ਸ਼ਰਾਬ 'ਤੇ ਕਈ ਸੂਬਿਆਂ ਵੱਲੋਂ ਜਿਹੜੀਆਂ ਪਾਬੰਦੀਆਂ ਨੇ ਅਮਰੀਕਾ ਲਈ ਵਪਾਰਕ ਗੱਲਬਾਤ ਵਿੱਚ ਇੱਕ ਵੱਡਾ ਇਰੀਟੈਂਟ ਹੈ, ਜਿਹੜੀਆਂ ਬਣੀਆਂ ਹੋਈਆਂ ਨੇ, ਰੁਕਾਵਟ ਬਣੀਆਂ ਹੋਈਆਂ ਨੇ। 2 ਸੂਬਿਆਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਨੇ ਜਿਹੜਾ ਅਮਰੀਕੀ ਦਾਰੂ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ। ਫਿਲਹਾਲ ਇਹ ਪਾਬੰਦੀਆਂ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ 'ਤੇ ਟੈਰਿਫ ਲਗਾਉਣ ਤੋਂ ਬਾਅਦ ਜਵਾਬੀ ਕਦਮ ਵਜੋਂ ਸਾਹਮਣੇ ਆਈਆਂ ਸਨ। ਹੁਣ ਜਦੋਂ ਦੋਵੇਂ ਦੇਸ਼ ਡੀਲ ਨੂੰ ਫਾਈਨਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਆਟਵਾ ਇਸ ਮਸਲੇ ਨੂੰ ਹੱਲ ਕਰਨ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਲਗਭਗ 28 ਬਿਲੀਅਨ ਦੇ ਸਮਾਨ 'ਤੇ ਲੱਗਣ ਵਾਲੇ 50% ਟੈਰਿਫ ਨੂੰ 3 ਦਿਨਾਂ ਲਈ ਟਾਲ ਦਿੱਤਾ। ਦੋਵੇਂ ਪਾਸਿਆਂ ਦੇ ਅਧਿਕਾਰੀ ਹੁਣ ਡੀਲ ਦੀ ਲੈਂਗੁਏਜ ਅਤੇ ਕੰਡੀਸ਼ਨਸ ਨੂੰ ਫਾਈਨਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਆਟੋਮੋਬਾਈਲ, ਸਟੀਲ ਅਤੇ ਅਲਮੀਨੀਅਮ ਉੱਤੇ ਟੈਰਿਫ ਦੇ ਵਿੱਚ ਕਟੌਤੀ ਹੋ ਸਕਦੀ ਹੈ, ਪੂਰੀ ਤਰ੍ਹਾਂ ਰਿਮੂਵ ਨਹੀਂ ਪਰ ਕਟੌਤੀ ਹੋ ਸਕਦੀ ਹੈ। ਪਰ ਇਸ ਨੂੰ ਵੀ ਜਿਹੜੇ ਵੱਖ ਵੱਖ ਉਦਯੋਗ ਹੈ ਉਹਨਾਂ ਨੇ ਇੱਕ ਵੈਲਕਮ ਕਦਮ ਵਜੋਂ ਲਿਆ। ਹਾਲਾਂਕਿ ਫਾਈਨਲ ਐਗਰੀਮੈਂਟ ਦੇ ਪੂਰੇ ਵੇਰਵੇ ਹਾਲੇ ਸਾਹਮਣੇ ਨਹੀਂ ਆਏ, ਇਸੇ ਲਈ ਇਸ ਸਮੇਂ ਹਰ ਰਿਪੋਰਟਡ ਜਿਹੜੀ ਕੰਸੈਸ਼ਨਸ ਹੈ ਉਹਨੂੰ ਫਾਈਨਲ ਡੀਲ ਸਮਝਣਾ ਜਲਦੀ ਹੋਵੇਗਾ। ਕੀ ਕੈਨੇਡਾ ਨੂੰ ਵੱਡੀ ਟ੍ਰੇਡ ਡੀਲ ਅਤੇ ਕੈਨੇਡੀਅਨ ਜੌਬਸ ਨੂੰ ਬਚਾਉਣ ਲਈ ਅਮਰੀਕੀ ਸ਼ਰਾਬ ਮੁੜ ਜਿਹੜੀ ਉਹ ਸ਼ੈਲਸ 'ਤੇ ਲਿਆਉਣੀ ਚਾਹੀਦੀ ਹੈ, ਜਾਂ ਤੁਹਾਡੇ ਖਿਆਲ ਦੇ ਵਿੱਚ ਇਹ ਪਾਬੰਦੀ ਹਟਾਉਣ ਨਾਲ ਅਮਰੀਕਾ ਅੱਗੇ ਝੁਕਣ ਵਰਗਾ ਕਦਮ ਹੋਵੇਗਾ? ਸੋ ਇਹ ਕੁਛ ਕੁ ਸਵਾਲ ਨੇ, ਕਾਸ਼ ਜੇ ਮੇਰੀਆਂ ਲਾਈਨਸ ਚੱਲਦੀਆਂ ਹੁੰਦੀਆਂ ਤਾਂ ਮੈਨੂੰ ਪਤਾ ਵੀ ਤੁਸੀਂ ਆਪੋ ਆਪਣੇ ਵਿਚਾਰ ਦੇਣੇ ਸੀਗੇ, ਅਤੇ ਮੈਨੂੰ ਇਹ ਵੀ ਪਤਾ ਬਹੁਤ ਸਾਰੇ ਜਿਹੜੇ ਤੁਹਾਡੇ ਦੇ ਵਿੱਚ ਹੈ ਇਹ ਇਸ ਰੌ ਦੇ ਵਿੱਚ ਹੈ ਵੀ ਅਮਰੀਕੀ ਸ਼ਰਾਬ ਨੂੰ ਜਿਹੜਾ ਸਟੋਰ ਕਰਨ ਦੇ ਵਿੱਚ ਇੰਨੇ ਮਿਲੀਅਨਸ ਆਫ ਡਾਲਰ ਲੱਗ ਗਏ ਨੇ, ਵਾਈ ਨੋਟ ਇਹਨੂੰ ਸ਼ੈਲਸ ਦੇ ਉੱਤੇ ਹੈ ਜਿਹੜਾ ਰੱਖ ਲਿਆ ਜਾਵੇ, ਜਿਹਨੇ ਖਰੀਦਣੀ ਹੈ ਖਰੀਦ ਲਓ, ਜਿਹਨੇ ਨਹੀਂ ਖਰੀਦਣੀ ਨਹੀਂ ਖਰੀਦਦੇ। ਅਤੇ ਕੈਨੇਡਾ ਅਮਰੀਕਾ ਵਿਚਕਾਰ ਚੱਲ ਰਹੀ ਟ੍ਰੇਡ ਤਣਾਅ ਵਿੱਚ ਫਿਲਹਾਲ ਕੁਝ ਰਾਹਤ ਤੇ ਮਿਲੀ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਾ ਕਹਿਣਾ ਇੱਕ ਨਵੀਂ ਟ੍ਰੇਡ ਡੀਲ ਦਾ ਡਰਾਫਟ ਹੈ ਜਿਹੜਾ ਉਹ ਤਿਆਰ ਹੋ ਗਿਆ, ਅਤੇ ਹੁਣ ਇਸ ਨੂੰ ਅੰਤਿਮ ਰੂਪ ਦੇਣ ਦਾ ਲਈ ਹੈ ਜਿਹੜਾ ਉਹ ਕੰਮ ਚੱਲ ਰਿਹਾ ਹੈ। ਚੇਤਾ ਰਹੇ ਕੈਨੇਡਾ ਯੂਐਸ ਟ੍ਰੇਡ ਮਿਨਿਸਟਰ ਲਿਬਲਾਂਕ ਅਤੇ ਯੂਐਸ ਦੇ ਟ੍ਰੇਡ ਆਗੂ
ਗਰੀਰ ਨੇ ਵਾਸ਼ਿੰਗਟਨ ਦੇ ਵਿੱਚ ਮੁਲਾਕਾਤ ਤੋਂ ਬਾਅਦ ਕਿਹਾ ਕਿ ਗੱਲਬਾਤ ਦੇ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ। ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਜਿਹੜੇ ਮੁਖੀ ਹੈ ਉਹਨਾਂ ਨੇ ਵੀ ਆਪਣੇ ਸੋਸ਼ਲ ਪਲੇਟਫਾਰਮ 'ਤੇ ਵੀ ਹੈ ਜਿਹੜਾ ਦੇਸ਼ ਵਾਸੀਆਂ ਨੂੰ ਇਸ ਡੀਲ ਬਾਬਤ ਜੋ ਇਸ ਟਾਈਮ ਡਿਵੈਲਪਮੈਂਟ ਹੋਈ ਹੈ ਉਹਦੇ ਬਾਬਤ ਹੈ ਜਿਹੜਾ ਦੱਸਿਆ ਸੀਗਾ। ਸੋ ਲੈਟ ਸੀ, ਸਭ ਤੋਂ ਵੱਡੀ ਰਾਹਤ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਜਿਹੜੇ ਇਹ ਚਲੋ 3 ਦਿਨ ਵਾਸਤੇ ਕਰ ਦਿੱਤਾ, ਫਿਰ ਨਾਲ ਦੀ ਨਾਲ ਕੈਨੇਡਾ ਦਾ ਜਿਹੜਾ ਡੈਰੀ ਸਪਲਾਈ ਮੈਨੇਜਮੈਂਟ ਸਿਸਟਮ ਹੈ ਜਿਹੜਾ ਲੀਬਲਾਂਕ ਸਾਹਿਬ ਨੇ ਕਿਹਾ ਵੀ ਉਹ ਕਾਇਮ ਰਹੇਗਾ। ਦੂਜੇ ਪਾਸੇ ਟਰੰਪ ਨੇ ਕਿਹਾ ਵੀ US ਫਾਰਮਰਸ ਨਾਲ ਜੁੜੇ ਟੈਰਿਫ ਦੇ ਵਿੱਚ ਵੱਡੀ ਕਟੌਤੀ ਹੋਵੇਗੀ, ਹਾਲਾਂਕਿ ਡੀਲ ਦੀਆਂ ਪੂਰੀਆਂ ਸ਼ਰਤਾਂ ਹਜੇ ਜਨਤਕ ਹੈ ਜਿਹੜੀਆਂ ਨਹੀਂ ਕੀਤੀਆਂ ਗਈਆਂ। ਸੋ ਇਹ ਕੁਛ ਕੁ ਖ਼ਬਰਾਂ ਨੇ, ਇਹ ਕੁਛ ਕੁ ਜਿਹੜੀਆਂ ਡਿਵੈਲਪਮੈਂਟਸ ਦੋਸਤੋ ਜਿਹੜੀਆਂ ਹਜੇ ਤੱਕ ਫਿਲਹਾਲ ਆਈਆਂ ਨੇ। ਸੋ ਅੱਜ ਆ ਜਿਹੜੀ ਜਿੱਦੀ ਡੀਲ ਆ ਜਿਹੜੀ ਸਾਈਨ ਹੋਵੇਗੀ ਜਾਂ ਫਿਰ ਕੱਲ੍ਹ ਜਿਹੜੀ ਡੀਲ ਸਾਈਨ ਹੋਵੇਗੀ, ਕਿਉਂਕਿ ਕੱਲ੍ਹ ਹੋਣੀ ਹੈ ਮੇਰੇ ਖਿਆਲ ਡੀਲ ਸਾਈਨ, ਸ਼ਾਇਦ ਅੱਜ ਨਾ ਹੋਵੇ, ਅੱਜ ਵੀਰਵਾਰ ਹੈ, ਅਤੇ ਉਦੋਂ ਹੀ ਆ ਜਿਹੜਾ ਸਾਰਾ ਕੁਛ ਹੈ ਜਿਹੜਾ ਉਸਦਾ ਖਰੜਾ ਜਿਹੜਾ ਉਹ ਸਾਹਮਣੇ ਆਵੇਗਾ ਤਾਂ ਪਤਾ ਚੱਲੇਗਾ ਵੀ ਕੈਨੇਡਾ ਨੇ ਕਿੰਨੀਆਂ ਕੁ ਮੱਲਾਂ ਮਾਰੀਆਂ ਨੇ ਅਤੇ ਕਿੰਨੀਆਂ ਕੁ ਰਿਆਇਤਾਂ ਜਿਹੜੀਆਂ ਨੇ ਉਹ US ਦੇ ਉਦਯੋਗਾਂ ਨੂੰ ਦਿੱਤੀ ਗਈ ਹੈ। ਪਰ ਫਿਲਹਾਲ ਦੋਨੋਂ ਪਾਸੇ ਦੇ ਜਿਹੜੇ ਵੱਖ ਵੱਖ ਜਿਹੜੇ ਉਦਯੋਗ ਹੈ ਇਹ ਇੱਕ ਵੈਲਕਮ ਸਟੈਪ ਵੱਲੋਂ ਦੇਖ ਰਹੇ ਨੇ ਵੀ ਇੱਕ ਟਰੇਡ ਡੀਲ ਦਾ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤਕਰੀਬਨ 1 ਸਾਲ ਤੋਂ ਆ ਜਿਹੜਾ ਇਹ ਰੇੜਕਾ ਚੱਲ ਰਿਹਾ ਸੀਗਾ ਅਤੇ ਹੁਣ ਇਸ ਰੇੜਕੇ ਦਾ ਕੀ ਹੱਲ ਨਿਕਲਦਾ ਪਿਆ ਉਹ ਆਪਾਂ ਨੂੰ ਕੱਲ੍ਹ ਜਿਹੜਾ ਉਹ ਪਤਾ ਚੱਲ ਜਾਵੇਗਾ। ਫਿਲਹਾਲ ਜਿਹੜੇ ਦੋਨੋਂ ਪਾਸੇ ਦੇ ਜਿਹੜੇ ਉਦਯੋਗ ਦੇ ਦੋਨੋਂ ਪਾਸੇ ਦੇ ਲੋਕ ਆ ਜਿਹੜੇ ਫਿਲਹਾਲ ਖੁਸ਼ ਹੈ ਵੀ ਕਿਤੇ ਨਾ ਕਿਤੇ ਆ ਜਿਹੜਾ ਇੱਕ ਡੀਲ ਜਿਹੜੀ ਇਹ ਪਹੁੰਚ ਰਹੀ ਹੈ। ਅਤੇ ਬ੍ਰੈਂਪਟਨ ਤੋਂ ਇੱਕ ਔਨਲਾਈਨ ਡੇਟਿੰਗ ਦੇ ਨਾਂ 'ਤੇ 6,000 ਦੀ ਐਕਸਟੋਰਸ਼ਨ ਦੀ ਹੈ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਬੜੀ ਚਿੰਤਾਜਨਕ ਗੱਲ ਹੈ। ਅਤੇ ਇਹਨਾਂ ਦੇ ਵਿੱਚ ਆਪਣੇ ਹੀ ਮੂਲ ਦੇ ਜਿਹੜੇ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਬ੍ਰੈਂਪਟਨ ਤੋਂ। ਇਹ ਜਿਹੜਾ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਮੁਤਾਬਕ ਔਨਲਾਈਨ ਡੇਟ ਲਈ ਮਿਲਣਗੇ ਇੱਕ ਵਿਅਕਤੀ ਤੋਂ ਕਥਿਤ ਤੌਰ 'ਤੇ $6,000 ਹੈ ਜਿਹੜੇ ਉਹ ਵਸੂਲੇ ਗਏ ਨੇ। ਪੀਲ ਰੀਜਨਲ ਪੁਲਿਸ ਦੇ ਮੁਤਾਬਕ ਪੀੜਤ ਦੀ ਔਨਲਾਈਨ ਇੱਕ ਵਿਅਕਤੀ ਦੇ ਨਾਲ ਗੱਲਬਾਤ ਹੋਈ ਅਤੇ ਅਗਸਤ ਦੇ ਵਿੱਚ ਦੋਵਾਂ ਨੇ ਮਿਲਣ ਦਾ ਫੈਸਲਾ ਕੀਤਾ। ਜਿਹੜਾ ਪੀੜਤ ਹੈ ਉਹ ਟੋਰਬਨ ਅਤੇ ਪੀਟਰ ਰੋਬਰਟਸਨ ਬੁਲੇਵਾਰਡ ਜਿਹਨੂੰ ਸੈਂਡਰਿੰਗਮ ਏਰੀਆ ਵੀ ਜਾਂ ਜਿਹੜੇ ਪੰਜਾਬੀ ਉਹ ਸਿੰਘ ਡੇਲ ਵੀ ਪਿਆਰ ਨਾਲ ਕਹਿ ਦਿੰਦੇ ਨੇ ਇਸ ਏਰੀਏ ਨੂੰ, ਇਸ ਕਮਿਊਨਿਟੀ ਨੂੰ, ਉੱਥੇ ਨੇੜੇ ਇੱਕ ਘਰ ਦੇ ਬੇਸਮੈਂਟ ਅਪਾਰਟਮੈਂਟ ਦੇ ਵਿੱਚ ਪਹੁੰਚਿਆ। ਪੁਲਿਸ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਇੱਕ ਮਰਦ ਹੈ ਜਿਹੜਾ ਉਹ ਕਮਰੇ ਦੇ ਵਿੱਚ ਆ ਗਿਆ ਅਤੇ ਪੀੜਤ ਨੂੰ ਧਮਕਾਇਆ ਗਿਆ ਅਤੇ ਉਸ ਤੋਂ ਜਬਰੀ ਈ ਟ੍ਰਾਂਸਫਰ ਰਾਹੀਂ $6,000 ਹੈ ਜਿਹੜੇ ਉਹ ਲਏ ਗਏ। ਸੋ ਇੱਕ ਜਾਲ, ਇੱਕ ਟਰੈਪ ਹੈ ਜਿਹੜਾ ਵਿਛਾਇਆ ਗਿਆ। ਪਹਿਲਾਂ ਬੇਸਮੈਂਟ ਦੇ ਵਿੱਚ ਪੀੜਤ ਚੱਲ ਜਾਂਦਾ, ਉੱਥੇ ਕੁੜੀ ਹੋਣੀ ਹੈ, ਉਹਦੇ ਨਾਲ ਗੱਲਬਾਤ ਕਰਦਾ, ਪਿੱਛੋਂ ਆ ਜਿਹੜਾ ਮਰਦ ਆ ਜਾਂਦਾ ਅਤੇ ਉੱਥੇ ਮਰਦ ਹੈ ਜਿਹੜਾ ਉਹ ਫਿਰ ਦੇਖ ਕੇ ਜਿਹੜਾ ਪੀੜਤ ਨੂੰ ਕਹਿੰਦਾ ਹੋਣਾ ਵੀ ਤੂੰ ਇੱਥੇ ਕਿੱਦਾਂ, ਤੂੰ ਇਹ ਮੇਰੀ ਜਾਂ ਘਰ ਵਾਲ ਜੋ ਵਰਜੀ ਕੋਈ ਵੀ ਗੱਲਬਾਤ ਹੋਈ ਹੋਵੇਗੀ ਡਰਾ ਧਮਕਾ ਕੇ ਆ ਜਿਹੜਾ $6,000 ਉਸ ਤੋਂ ਕਢਵਾ ਲਏ। ਜਾਂਚ ਤੋਂ ਬਾਅਦ ਪੁਲਿਸ ਨੇ 35 ਸਾਲਾ ਹਰਵਿੰਦਰ ਸਿੰਘ ਅਤੇ 23 ਸਾਲਾ ਰੀਆ ਦੋਵੇਂ ਬ੍ਰੈਂਪਟਨ ਵਾਸੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ 'ਤੇ ਚਾਰਜਸ ਹੈ ਜਿਹੜੇ ਫੋਰਸੀਬਲ ਕਨਫਾਈਨਮੈਂਟ ਰੋਬਰੀ ਅਤੇ ਐਕਸਟੋਰਸ਼ਨ ਦੇ ਦੋਸ਼ ਲਗਾਏ ਨੇ। ਹਰਵਿੰਦਰ ਸਿੰਘ ਉੱਤੇ ਤਾਂ ਧਮਕੀਆਂ ਦੇਣ ਦਾ ਵੱਖਰਾ ਦੋਸ਼ ਵੀ ਲਗਾਇਆ ਗਿਆ ਅਤੇ ਇਹ ਸਾਰੇ ਦੋਸ਼ ਅਦਾਲਤ ਦੇ ਵਿੱਚ ਸਾਬਤ ਹਜੇ ਹੋਣੇ ਬਾਕੀ ਨੇ। ਪੁਲਿਸ ਨੂੰ ਸ਼ੱਕ ਹੈ ਕਿ ਹੋਰ ਲੋਕ ਵੀ ਇਸ ਤਰ੍ਹਾਂ ਦੇ ਮਾਮਲੇ ਦਾ ਸ਼ਿਕਾਰ ਹੋ ਸਕਦੇ ਹਨ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਕੈਜੂਅਲ ਡੇਟ ਦੇ ਬਹਾਨੇ ਮਿਲਣ ਲਈ ਬੁਲਾਇਆ ਗਿਆ ਹੋਵੇ। ਪੁਲਿਸ ਅਜਿਹੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਸੋ ਪੁਲਿਸ ਨੂੰ ਸ਼ੱਕ ਹੈ ਵੀ ਹੋਰ ਵੀ ਲੋਕ ਹੈ ਜਿਹੜਾ ਇਸ ਟਰੈਪ ਦੇ ਵਿੱਚ, ਇਸ ਝਾਂਸੇ ਦੇ ਵਿੱਚ ਫਸੇ ਹੋ ਸਕਦੇ ਆ, ਕਿਉਂਕਿ ਇੱਦਾਂ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਕਈ ਵਾਰ ਆ ਜਿਹੜੀਆਂ ਜ਼ਿਆਦਾਤਰ ਕੋਈ ਰਿਪੋਰਟ ਨਹੀਂ ਕਰਦਾ, ਦੱਬ ਜਾਂਦੀਆਂ ਨੇ, ਅਗਲਾ ਪੈਸੇ ਦੇ ਕੇ ਆਪਣਾ ਖਹਿੜਾ ਜਿਹੜਾ ਆ ਉਹ ਛੁੜਾ ਦਿੰਦਾ, ਪਰ ਇਹ ਭੁੱਲ ਜਾਂਦਾ ਵੀ ਉਸਦੀ ਇਸ ਗਲਤੀ ਦੇ ਨਾਲ ਉਸਦਾ ਜਿਹੜਾ ਨੁਕਸਾਨ ਹੈ ਜਿਹੜਾ ਬਹੁਤ ਵੱਡਾ ਹੋ ਜਾਂਦਾ। ਕੀ ਔਨਲਾਈਨ ਡੇਟਿੰਗ ਐਪਸ 'ਤੇ ਕਿਸੇ ਨੂੰ ਮਿਲਣ ਤੋਂ ਪਹਿਲਾਂ ਉਸ ਦੀ ਆਈਡੈਂਟੀਫਾਈ ਵੇਰੀਫਾਈ ਕਰਨੀ ਜ਼ਰੂਰੀ ਹੋਣੀ ਚਾਹੀਦੀ ਹੈ, ਕਿਉਂਕਿ ਔਨਲਾਈਨ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਹੀ ਫੇਕ ਨਾਮ ਦੇ ਜਿਹੜੇ ਅਕਾਊਂਟ ਬਣੇ ਹੋਏ ਨੇ ਅਤੇ ਉਹ ਜਿਹੜੇ ਆ ਕੋਈ ਮੁੰਡਾ ਜਿਹੜਾ ਉਹ ਕੁੜੀ ਬਣ ਕੇ ਗੱਲ ਕਰ ਰਿਹਾ ਅਤੇ ਕੁੜੀ ਹੈ ਜਿਹੜੀ ਉਹ ਮੁੰਡਾ ਬਣ ਕੇ ਗੱਲ ਕਰ ਰਹੀ ਹੈ। ਪਹਿਲੀ ਵਾਰ ਕਿਸੇ ਔਨਲਾਈਨ ਜਾਣ ਪਛਾਣ ਵਾਲੇ ਨੂੰ ਮਿਲਣ ਸਮੇਂ ਘਰ ਜਾਂ ਬੇਸਮੈਂਟ ਦੀ ਬਜਾਏ ਪਬਲਿਕ ਪਲੇਸ ਚੁਣਨਾ ਕਿੰਨਾ ਕੁ ਜ਼ਰੂਰੀ ਹੈ, ਇਸ ਖਬਰ ਤੋਂ ਇਹ ਜਿਹੜਾ ਉਹ ਪਤਾ ਚੱਲਦਾ ਪਿਆ ਹੈ।
ਕੈਨੇਡਾ ਵਿੱਚ ਘੱਟ ਵਿਆਜ ਦਰਾਂ ਦੇ ਦੌਰ ਦੌਰਾਨ ਲਈਆਂ ਗਈਆਂ 5 ਸਾਲਾਂ ਵਾਲੀਆਂ ਮੌਰਗੇਜਾਂ ਹੁਣ ਆਖਰੀ ਵੱਡੇ ਪੜਾਅ ਦੇ ਵਿੱਚ ਰਿਨਿਊਲ ਲਈ ਆ ਰਹੀਆਂ ਨੇ। ਰਾਇਲ ਲੀਪੇਜ ਦੀ ਨਵੀਂ ਰਿਪੋਰਟ ਮੁਤਾਬਕ ਅਗਲੇ 1 ਸਾਲ ਦੇ ਵਿੱਚ ਲਗਭਗ 12% ਬਕਾਇਆ ਮੌਰਗੇਜਾਂ ਰਿਨਿਊਲ ਆ ਸਕਦੀਆਂ ਹਨ। ਸਰਵੇਖਣ ਦੇ ਵਿੱਚ 38% ਕੈਨੇਡੀਅਨ ਨੇ ਇਹ ਕਿਹਾ ਕਿ ਰਿਨਿਊਲ ਤੋਂ ਬਾਅਦ ਉਹਨਾਂ ਦੀ ਮੌਰਗੇਜ ਪੇਮੈਂਟ ਵਧਣ ਦੀ ਉਮੀਦ ਹੈ। ਇਹ ਅੰਕੜਾ 2025 ਦੇ ਸ਼ੁਰੂ ਦੇ ਵਿੱਚ 57% ਸੀਗਾ। ਮਤਲਬ ਜ਼ਿਆਦਾਤਰ ਜਿਹੜੀਆਂ ਰਿਨਿਊਲਸ ਮੌਰਗੇਜ ਹੋਈਆਂ ਨੇ ਉਹ ਹੁਣ ਲੰਘ ਚੁੱਕੀਆਂ ਨੇ। ਸੋ ਹੁਣ ਜਿਹੜਾ ਥੋੜ੍ਹਾ ਜਿਹਾ ਹਿੱਸਾ ਰਹਿ ਗਿਆ ਜਿਨ੍ਹਾਂ ਦੀਆਂ ਰਿਨਿਊਲ ਮੌਰਗੇਜ ਜਿਹੜੀਆਂ ਆ ਰਹੀਆਂ ਨੇ, ਅਤੇ ਪਰ ਉਹਨਾਂ ਦਾ ਇਹ ਕਹਿਣਾ ਵੀ ਉਹ ਇਹ ਮੌਰਗੇਜ ਪੇਮੈਂਟਸ ਹੈ ਜਿਹੜੀਆਂ ਸੰਭਾਲ ਸਕਦੇ ਨੇ, ਜ਼ਿਆਦਾਤਰ ਇਹ ਕਹਿੰਦੇ ਪਏ ਹੈ, ਕਿਉਂਕਿ ਇਹ ਜਿਹੜਾ ਡੈਲੀਕੁਐਂਸੀ ਜਿਹੜੇ ਰੇਟ ਨੇ ਜਿਹੜੇ ਪੰਡੈਮਿਕ ਤੋਂ ਪਹਿਲਾਂ ਸੀਗਾ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ, ਅਤੇ ਉਹਦੇ ਮੁਤਾਬਕ ਸਿਰਫ 0.2% ਹੈ ਜੋ ਕਿ ਪੰਡੈਮਿਕ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੀ ਘੱਟ ਦੱਸਿਆ ਗਿਆ ਹੈ। ਸੋ ਕੈਨੇਡਾ ਅਮਰੀਕਾ ਟੈਰਿਫ ਮਾਮਲੇ ਦੇ ਵਿੱਚ ਜੋ ਤੁਹਾਡੇ ਨਾਲ ਹਲਚਲ ਹੈ ਉਹ ਤਾਂ ਸਾਹਮਣੇ ਇਸ਼ਾਰ ਕਰ ਦਿੱਤੀ ਹੈ, ਅਤੇ ਅਮਰੀਕੀ ਸ਼ਰਾਬ 'ਤੇ ਪਾਬੰਦੀ ਨੂੰ ਜ਼ਿਆਦਾਤਰ ਜਿਹੜੇ ਕੈਨੇਡੀਅਨਸ ਹੈ ਉਹਨਾਂ ਦਾ ਸਮਰਥਨ ਹੈਗਾ ਹੈ। ਟੋਰੋਂਟੋ ਸਟਾਰ ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ, ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਕਿ ਜ਼ਿਆਦਾਤਰ ਜਿਹੜੇ ਕੈਨੇਡੀਅਨ ਸੂਬਿਆਂ ਵਾਲੇ ਵੱਲੋਂ ਅਮਰੀਕੀ ਸ਼ਰਾਬ ਨੂੰ ਸਟੋਰਾਂ ਦੀਆਂ ਸ਼ੈਲਫਾਂ ਤੋਂ ਹਟਾਉਣ ਦੇ ਫੈਸਲੇ ਦੇ ਹੱਕ ਵਿੱਚ ਹਨ। ਇਹ ਮਾਮਲਾ ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਟੈਰਿਫ ਅਤੇ ਵਪਾਰਕ ਤਣਾਅ ਦੇ ਨਾਲ ਜੁੜਿਆ ਹੋਇਆ। ਇਸ ਮਹੀਨੇ ਐਬਿਕਸ ਡਾਟਾ ਪੋਲ ਮੁਤਾਬਕ ਲਗਭਗ 70% ਜਿਹੜੇ ਕੈਨੇਡੀਅਨ ਹੈ ਉਹ ਅਮਰੀਕੀ ਸ਼ਰਾਬ ਉੱਤੇ ਲੱਗੀਆਂ ਪਾਬੰਦੀਆਂ ਜਾਰੀ ਰੱਖਣ ਦੇ ਹੱਕ ਦੇ ਵਿੱਚ ਹਨ। ਕਈ ਲੋਕਾਂ ਲਈ ਇਹ ਸਿਰਫ ਬੀਅਰ ਵਾਈਨ ਜਾਂ ਵਿਸਕੀ ਦਾ ਮਸਲਾ ਨਹੀਂ, ਸਗੋਂ ਅਮਰੀਕੀ ਟੈਰਿਫਾਂ ਦੇ ਜਵਾਬ ਦੇ ਵਿੱਚ ਕੈਨੇਡਾ ਵੱਲੋਂ ਆਪਣਾ ਸਖ਼ਤ ਰੁੱਖ ਦਿਖਾਉਣ ਦਾ ਤਰੀਕਾ ਬਣ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਨੈਨੋਸ ਪੋਲ ਵਿੱਚ ਲਗਭਗ 3/4 ਕੈਨੇਡੀਅਨ ਨੇ ਕਿਹਾ ਜੇ ਅਮਰੀਕੀ ਸ਼ਰਾਬ ਮੁੜ ਸਟੋਰਾਂ ਦੇ ਵਿੱਚ ਆ ਵੀ ਜਾਂਦੀ ਹੈ ਜਿੱਦਾਂ ਹੁਣ ਗੱਲਬਾਤ ਚੱਲ ਰਹੀ ਹੈ ਤਾਂ ਵੀ ਉਹ ਇਸ ਨੂੰ ਖਰੀਦਣ ਦੀ ਸੰਭਾਵਨਾ ਘੱਟ ਰੱਖਦੇ ਹਨ। ਇਸ ਤੋਂ ਲੱਗਦਾ ਹੈ ਕਿ ਬਾਏ ਕੈਨੇਡੀਅਨ ਵਾਲੀ ਸੋਚ ਹੈ ਜਿਹੜੀ ਵਪਾਰਕ ਵਿਵਾਦ ਤੋਂ ਅੱਗੇ ਵੱਧ ਕੇ ਖਰੀਦਦਾਰੀ ਦੀਆਂ ਆਦਤਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਵੀ ਉਹ ਚੀਜ਼ ਹੈ ਜਿਹੜੇ ਕਈ ਕੈਨੇਡੀਅਨਸ ਹੁਣ ਬਾਏ ਕਰ ਰਹੇ ਨੇ ਜੋ ਕੈਨੇਡਾ ਦੇ ਵਿੱਚ ਪ੍ਰੋਡਿਊਸ ਹੋ ਰਹੀਆਂ ਨੇ। ਸੋ ਇਸ ਟੈਰਿਫ ਵਾਰ ਨੇ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੀ ਦੇਸ਼ ਭਗਤੀ ਦੀ ਭਾਵਨਾ ਨੂੰ ਜਿਹੜਾ ਹੋਰ ਵਧਾਇਆ ਹੈ। ਕੀ ਤੁਸੀਂ ਅਮਰੀਕੀ ਸ਼ਰਾਬ 'ਤੇ ਲੱਗੀ ਪਾਬੰਦੀ ਨੂੰ ਜਾਰੀ ਰੱਖਣ ਦੇ ਹੱਕ ਦੇ ਵਿੱਚੋਂ ਜੇ ਕੱਲ੍ਹ ਤੋਂ ਅਮਰੀਕਾ ਦੀ ਬੀਅਰ ਵਾਈਨ ਅਤੇ ਵਿਸਕੀ ਮੁੜ ਸਟੋਰਾਂ ਵਿੱਚ ਆ ਜਾਵੇ ਤਾਂ ਕੀ ਤੁਸੀਂ ਇਸ ਨੂੰ ਖਰੀਦੋਗੇ ਜਾਂ ਫਿਰ ਕੈਨੇਡੀਅਨ ਪ੍ਰੋਡਕਟਸ ਨੇ ਉਹਨਾਂ ਨੂੰ ਜਿਹੜੀ ਹੈ ਤਰਜੀਹ ਹੈ ਜਿਹੜੀ ਵੱਧ ਦੇਵੋਗੇ? ਦੋਸਤੋ, ਇੱਕ ਖਬਰ ਆ ਰਹੀ ਹੈ ਘਰ ਦੇ ਵਿੱਚ ਚੋਰ ਵੜਦੇ ਨੇ ਅਤੇ ਅੱਗੇ ਉਹ ਮਾਲਕ ਹੈ ਜਿਹੜਾ ਉਹਨਾਂ 'ਤੇ ਫਾਇਰਿੰਗ ਕਰ ਦਿੰਦਾ। ਇਸ ਖਬਰ ਨੂੰ ਜਿਹੜਾ ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਅਤੇ ਮੈਨੂੰ ਮੈਸੇਜ ਆ ਰਹੇ ਨੇ ਭਾਅ ਜੀ ਲਾਈਨਸ ਹੈ ਜਿਹੜੀਆਂ ਉਹ ਲੱਗ ਨਹੀਂ ਰਹੀਆਂ, ਫੋਨ ਲਾਈਨ ਨਹੀਂ ਲੱਗ ਰਹੀ 62 ਭਾਅ ਜੀ, ਸਟੂਡੀਓ ਦੇ ਜਿਹੜੇ ਫੋਨ ਨੰਬਰ ਹੈ ਜਿਹੜਾ ਉਹ ਵਰਕ ਨਹੀਂ ਕਰ ਰਿਹਾ, ਸੋ ਸ਼ਾਇਦ ਤੁਸੀਂ ਆ ਜਿਹੜਾ ਲੇਟ ਜੁੜੇ ਹੋਵੋਗੇ, ਸੋ ਇਸ ਕਰਕੇ ਜੇ ਮੈਂ ਪਹਿਲੇ ਵੀ ਅਨਾਊਂਸ ਕੀਤਾ ਵੀ ਸਟੂਡੀਓ ਦੀ ਫੋਨ ਹੈ ਜਿਹੜਾ ਉਹ ਵਰਕ ਨਹੀਂ ਕਰ ਰਿਹਾ, ਸੋ ਤੁਸੀਂ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਹੈ ਜਿਹੜੇ ਮੈਨੂੰ ਕਰ ਸਕਦੇ ਹੋ, ਕਿਉਂਕਿ ਜਿਹੜਾ ਸਟੂਡੀਓ ਦਾ ਨੰਬਰ ਹੈ ਜਿਹੜਾ ਉਹ ਵਰਕ ਹੈ ਜਿਹੜਾ ਨਹੀਂ ਕਰ ਰਿਹਾ, ਸੋ ਅੱਜ ਸ਼ਾਇਦ ਇਸ ਨੂੰ ਦਰੁਸਤ ਕਰ ਦਿੱਤਾ ਜਾਵੇਗਾ ਅਤੇ ਕੱਲ੍ਹ ਤੋਂ ਤੁਹਾਡੀਆਂ ਜਿਹੜੀਆਂ ਕਾਲਸ ਅਸੀਂ ਏਅਰ 'ਤੇ ਲੈਣੀਆਂ ਸ਼ੁਰੂ ਕਰ ਦੇਵਾਂਗੇ। ਬਾਕੀ ਸਟੂਡੀਓ ਤੇ ਨਹੀਂ ਕਰ ਸਕਦੇ ਤਾਂ ਤੁਸੀਂ ਮੇਰੇ 'ਤੇ ਜਿਹੜਾ ਪਰਸਨਲ ਨੰਬਰ 'ਤੇ ਤੁਸੀਂ ਟੈਕਸਟ ਮੈਸੇਜ ਜਾਂ ਵਟਸਐਪ ਕਰ ਸਕਦੇ ਹੋ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ। ਜ਼ਿਆਦਾਤਰ ਆਪਾਂ ਹੋਮ ਆਟੋ ਇੰਸ਼ੋਰੈਂਸ ਦੇ ਜਦੋਂ ਕੋਟ ਆਉਂਦੇ ਕਈ ਵਾਰ ਆਪਾਂ ਇਹ ਹੋ ਜਾਂਦੇ ਆ ਥੋੜ੍ਹਾ ਲੇਜ਼ੀ ਦਿਖਾ ਦਿੰਦੇ ਹਾਂ ਵੀ ਚੱਲ ਜਿੱਥੇ ਚੱਲਦੀ ਪਈ ਹੈ ਉੱਥੇ ਚੱਲਣ ਦਿਉ, ਇੰਨੇ ਸਾਲਾਂ ਤੋਂ ਚੱਲਦੀ ਪਈ ਹੈ। ਪਰ ਦੋਸਤੋ, ਅੱਜ ਦਾ ਦੌਰ ਇੱਦਾਂ ਹੈ ਵੀ ਸ਼ੋਪ ਅਰਾਊਂਡ ਹਰ ਇੱਕ ਚੀਜ਼ ਦੀ ਕਰਿਆ ਕਰੋ। ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਜਦੋਂ ਤੁਸੀਂ ਘਰ ਲੈਣਾ ਹੁੰਦਾ ਤੁਹਾਨੂੰ ਸਭ ਤੋਂ ਵੱਧ ਸ਼ੋਪ ਅਰਾਊਂਡ ਕਰਨਾ ਚਾਹੀਦਾ। ਤੁਸੀਂ ਮੈਨੂੰ ਕਾਲ ਕਰਦੇ ਹੋ, ਮੇਰੇ ਨਾਲ ਮੀਟਿੰਗ ਕਰਦੇ ਹੋ, ਅਤੇ ਮੈਂ ਇਹ ਨਹੀਂ ਆਸ ਰੱਖਦਾ ਵੀ ਤੁਸੀਂ ਮੇਰੇ ਕੋਲੋਂ ਹੀ ਕਰ ਲਓ, ਪਰ ਤੁਸੀਂ ਇਹ ਜਿਹੜਾ ਮੈਂ ਇਹ ਦੇਖੋ ਵੀ ਨੌਲੇਜ ਜਾਣਕਾਰੀ ਹੈ ਜਿਹੜੀ ਤੁਹਾਨੂੰ ਕਿੰਨੀ ਕੁ ਮਿਲਦੀ ਪਈ ਹੈ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ। ਸੋ ਮੈਨੂੰ ਪਰਸੋਂ ਇੱਕ ਮੇਰੇ ਵੀਰ ਹੈ ਜਿਹੜੇ ਲਿਸਨਰ, ਉਹਨਾਂ ਦੀ ਕਾਲ ਆਈ ਕਿ ਕਹਿੰਦੇ ਵੀ ਅਸੀਂ ਇਹ ਜਿਹੜਾ ਰਿਐਲਟ ਦੇ ਕਹਿਣ 'ਤੇ ਇੱਕ ਚੀਜ਼ ਜਿਹੜੀ ਬੁੱਕ ਕਰਵਾਈ ਸੀਗੀ, ਅਤੇ ਚਲੋ ਇੰਨੇ ਚਿਰ ਤੋਂ ਕਹਿੰਦੇ ਵੀ ਅਸੀਂ ਜਾਣਦੇ ਸੀਗੇ ਜਿੱਦਾਂ ਵੀ ਹੈ, ਸੋ ਅਸੀਂ ਇਹ ਜਿਹੜਾ ਬੁੱਕ ਕਰਾਤਾ, ਅਤੇ ਹੁਣ ਕਹਿੰਦੇ ਵੀ ਸਾਡੇ ਨਾਲ ਉਸ ਵਕਤ ਪ੍ਰੋਮਿਸ ਕੀਤਾ ਗਿਆ ਸੀਗਾ ਕਲੋਜ਼ਿੰਗ ਹੈ ਜਿਹੜੀ 2028 ਦੇ ਵਿੱਚ ਆਵੇਗੀ,
ਪਰ ਬਿਲਡਰ ਦੀਆਂ ਚਿੱਠੀਆਂ ਆ ਗਈਆਂ ਵੀ ਹੁਣ ਤੁਹਾਨੂੰ ਜਿਹੜੀ ਕਲੋਜ਼ਿੰਗ ਹੈ ਇਸੇ ਸਾਲ ਹੈ ਜਿਹੜੀ ਕਰਾਉਣੀ ਪਵੇਗੀ। ਅਤੇ ਕਹਿੰਦੇ ਵੀ ਅਸੀਂ ਸਾਰਾ ਕੁਛ ਪਲੈਨਡ, ਹਰ ਕੋਈ ਹੈ ਯਾਰ ਪਲੈਨਡ ਉਸ ਹਿਸਾਬ ਦੇ ਨਾਲ ਹੀ ਕਰਦਾ ਜਦੋਂ ਵੀ ਤੁਸੀਂ ਕੋਈ ਨਵਾਂ ਯੂਨਿਟ ਜਾਂ ਪ੍ਰੀਕੋਨ ਬੁੱਕ ਕਰਦੇ ਹੋ ਵੀ ਯਾਰ ਅਸੀਂ ਆ ਜਿਹੜਾ ਉਦੋਂ ਤੱਕ ਇੰਨੇ ਪੈਸੇ ਜਮ੍ਹਾਂ ਹੋਰ ਕਰ ਲਵਾਂਗੇ, ਸਾਡੀ ਜਿਹੜੀ ਆ ਜਾਂ ਜਿੱਥੋਂ ਜਿੱਥੋਂ ਪੈਸੇ ਆਉਣੇ ਨੇ ਉਦੋਂ ਤੱਕ ਅਸੀਂ ਆ ਜਿਹੜੇ ਪੈਸੇ ਇਕੱਠੇ ਕਰ ਲਵਾਂਗੇ ਡਾਊਨ ਪੇਮੈਂਟ ਵਾਸਤੇ ਜਾਂ ਕਲੋਜ਼ਿੰਗ ਕੋਸਟ ਵਾਸਤੇ ਜਾਂ ਫਿਰ ਮੌਰਗੇਜ ਆ ਜਿਹੜੀ ਉਹ ਅਪਰੂਵਲ ਹੋਣ ਵਾਸਤੇ। ਅਤੇ ਹੁਣ ਕਹਿੰਦੇ ਵੀ ਉਹ ਬੰਦਾ ਜਿਹੜਾ ਗੱਲ ਨਹੀਂ ਸੁਣ ਰਿਹਾ, ਉਹ ਬੰਦਾ ਕਹਿ ਰਿਹਾ ਵੀ ਬਿਲਡਰ ਤਾਂ ਐਵੇਂ ਹੀ ਧੱਕਾ ਕਰਦੇ ਨੇ। ਅਤੇ ਜਦੋਂ ਬਿਲਡਰ ਨੂੰ ਕਹਿੰਦੇ ਵੀ ਇਹ ਚਿੱਠੀ ਪਾਈ, ਬਿਲਡਰ ਕਹਿੰਦਾ ਵੀ ਤੁਹਾਡੇ ਜਿਹੜਾ ਰਿਐਲਟਰ ਉਹਨੂੰ ਪਹਿਲੇ ਦਿਨ ਤੋਂ ਹੀ ਪਤਾ ਸੀਗਾ ਵੀ ਅਸੀਂ ਕਲੋਜ਼ਿੰਗ ਹੈ ਜਿਹੜੀ ਅਰਲੀ 2027 ਦੇ ਵਿੱਚ ਵੀ ਹੈ ਜਿਹੜੀ ਉਹ ਕਰ ਸਕਦੇ, ਅਤੇ ਨਾਲ ਦੀ ਨਾਲ ਕੋਈ ਰੈਂਟਲ ਗਰੰਟੀ ਦਾ ਵੀ ਵਾਅਦਾ ਕੀਤਾ ਸੀਗਾ। ਅਤੇ ਕਹਿੰਦੇ ਵੀ ਉਹ ਜਿਹੜੀ ਰੈਂਟਲ ਗਰੰਟੀ ਹੈ ਜਿਹੜੀ ਉਹ ਵੀ ਹੈ ਜਿਹੜਾ ਬਿਲਡਰ ਉਸ ਤੋਂ ਉਹਨੇ ਹੱਥ ਖੜ੍ਹੇ ਕਰ ਦਿੱਤੇ ਹੈ। ਸ਼ੁਰੂਆਤ ਦੇ ਵਿੱਚ ਕਹਿੰਦੇ ਵੀ ਸਾਨੂੰ ਕਿਹਾ ਗਿਆ ਸੀ ਵੀ 2 ਸਾਲ ਤੱਕ ਦੀ ਰੈਂਟਲ ਗਰੰਟੀ ਹੈ ਜਿਹੜੀ ਤੁਹਾਨੂੰ ਮਿਲੇਗੀ। ਸੋ ਉਹਨਾਂ ਨੇ ਸੋਚਿਆ ਵੀ 20-30 ਤੱਕ ਚਲੋ ਅਸੀਂ ਸੁਰਖਰੂ ਹੋਵਾਂਗੇ, ਉਸ ਤੋਂ ਬਾਅਦ ਫਿਰ ਦੇਖ ਲਵਾਂਗੇ ਮਾਰਕੀਟ ਆ ਜਿਹੜੀ ਜੇ ਅੱਗੇ ਵਧੀ ਅਤੇ ਫਿਰ ਅਸੀਂ ਆ ਜਿਹੜਾ ਇਸ ਨੂੰ ਵੇਚ ਦੇਵਾਂਗੇ ਜਾਂ ਫਿਰ ਕਿਊਟੀ ਕੱਢ ਲਵਾਂਗੇ। ਸੋ ਦੋਸਤੋ ਇੱਦਾਂ ਦੀਆਂ ਕਈ ਚੀਜ਼ਾਂ ਜਾਂ ਮੈਂ ਤੁਹਾਡੇ ਨਾਲ ਇਹੋ ਜਿਹੇ ਕਈ ਸਨੈਰੀਓ ਆ ਜਿਹੜੇ ਸਾਂਝੇ ਕਰਦਾ ਰਹਿੰਦਾ। ਜਦੋਂ ਵੀ ਤੁਸੀਂ ਕੋਈ ਪ੍ਰੀਕੋਨ ਪ੍ਰੋਜੈਕਟਸ ਹੈ ਜਿਹੜਾ ਬਾਏ ਕਰਦੇ ਹੋ, 10 ਦਿਨ ਦਾ ਕੂਲਿੰਗ ਪੀਰੀਅਡ ਹੁੰਦਾ, ਮਤਲਬ 10 ਦਿਨ ਤੱਕ ਜਿਹੜਾ ਤੁਹਾਨੂੰ ਜਿੰਨੇ ਵੀ ਕੰਟਰੈਕਟ, ਕਿਉਂਕਿ ਕੰਟਰੈਕਟ ਹੈ ਜਿਹੜਾ ਉਹਦੇ ਕਿੰਨੇ ਪੇਜਸ ਹੁੰਦੇ ਨੇ, ਕਿੰਨੇ ਫਾਈਨ ਪ੍ਰਿੰਟਸ ਵਿੱਚ ਲਿਖੇ ਹੁੰਦੇ ਨੇ, ਆਪਣੇ ਲੋਇਰ ਕੋਲੋਂ ਰਿਵਿਊ ਹੈ ਜਿਹੜਾ ਹੈਵ ਟੂ ਕਰਾਓ। ਕਈ ਵਾਰ ਇਹੋ ਜਿਹੇ ਲੂਪ ਹੋਲਸ ਹੁੰਦੇ ਨੇ ਜਿਹੜੇ ਬਿਲਡਰ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਪਾਏ ਹੁੰਦੇ। ਤੁਹਾਡੀ ਪ੍ਰੋਟੈਕਸ਼ਨ ਵਾਸਤੇ ਕੁਛ ਨਹੀਂ ਹੁੰਦਾ, ਤੁਹਾਡੇ ਲਈ ਸਿਰਫ ਇਹ ਹੁੰਦਾ ਵੀ ਉੱਥੇ ਆ ਜਿਹੜਾ ਕਿੰਨੇ ਦਾ ਮੈਨੂੰ ਯੂਨਿਟ ਮਿਲ ਰਿਹਾ ਅਤੇ ਕਿੰਨੇ ਦਾ ਮੈਂ ਖਰੀਦਿਆ, ਉਹਦੇ ਵਿੱਚ ਫਿਰ ਡਿਵੈਲਪਮੈਂਟ ਚਾਰਜਸ ਆ ਜਾਂਦੇ ਨੇ। ਜੇ ਉਹ ਕੈਪ ਨਹੀਂ ਹੈਗੇ ਤਾਂ ਉਹ ਕਲੋਜ਼ਿੰਗ ਵੇਲੇ ਤੁਹਾਨੂੰ ਕਾਫੀ ਵੱਡੇ ਪੱਧਰ 'ਤੇ ਆ ਜਿਹੜੇ ਡਿਵੈਲਪਮੈਂਟ ਚਾਰਜਸ ਆ ਜਿਹੜੇ ਪੇ ਕਰਨੇ ਪੈ ਜਾਂਦੇ ਆ। ਸੋ ਲੈਵੀਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ। ਸੋ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਦੋਂ ਕਲੋਜ਼ਿੰਗ ਵੇਲੇ ਤੁਹਾਨੂੰ ਪਤਾ ਚੱਲਦਾ ਵੀ ਹੈ ਇਹ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੱਧ ਇਸ ਪ੍ਰੀਕੋਨ 'ਤੇ ਆ ਜਿਹੜਾ ਸਾਨੂੰ ਖਰਚਣਾ ਪੈ ਗਿਆ। ਸੋ ਇਸ ਕਰਕੇ ਦੋਸਤੋ ਜਾਗਰੂਕ ਰਹੋ, ਕੋਈ ਵੀ ਪ੍ਰੀਕੋਨ, ਮੈਂ ਇਹ ਨਹੀਂ ਕਹਿੰਦਾ ਪ੍ਰੀਕੋਨ ਮਾੜਾ, ਪਰ ਜੇ ਤੁਸੀਂ ਲੈ ਰਹੇ ਹੋ ਕੋਈ ਵੀ ਪ੍ਰੀਕੋਨ ਪ੍ਰੋਜੈਕਟਸ ਹੈ, ਇਹਨਾਂ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖੋ ਕਿਉਂਕਿ ਕਲੋਜ਼ਿੰਗ ਵੇਲੇ ਫਿਰ ਖੱਜਲ ਖੁਆਰੀ ਤੋਂ ਤੁਸੀਂ ਬਚ ਸਕਦੇ ਹੋ। ਸੋ ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਅੱਛਾ, ਪੋਜ਼ਿਟਿਵਿਟੀ ਹੈ ਜਿਹੜੀ ਮਾਰਕੀਟ ਦੇ ਵਿੱਚ, ਜਿੱਦਾਂ ਮੈਂ ਵੱਖ ਵੱਖ ਕਈ ਜਣਿਆਂ ਦੇ ਨਾਲ ਗੱਲਬਾਤ ਹੁੰਦੀ ਹੈ, ਸਾਡੇ ਵੈਬੀਨਾਰਸ ਹੁੰਦੇ ਆ, ਵੀ ਮਾਰਕੀਟ ਹੈ ਜਿਹੜੀ ਪਿਛਲੇ 1 ਮਹੀਨੇ ਦੇ ਕਰੀਬ ਹੈ ਜਿਹੜੀ ਥੋੜ੍ਹੀ ਪਿੱਕ ਹੋਈ ਹੈ, ਉਹਦਾ ਕਾਰਨ ਕੀ ਹੈ? ਤੋ ਉਹਦਾ ਕਾਰਨ ਜ਼ਿਆਦਾਤਰ ਇਹ ਦੱਸਿਆ ਗਿਆ ਵੀ ਜੋ ਟੈਰਿਫ ਨੂੰ ਲੈ ਕੇ ਜਿਹੜੀ ਪੋਜ਼ਿਟਿਵ ਨਿਊਜ਼ ਜਿਹੜੀ ਆ ਰਹੀਆਂ ਨੇ ਜਾਂ ਪੋਜ਼ਿਟਿਵਿਟੀ ਹੈ ਜਿਹੜੀ ਇੱਕ ਮਾਰਕੀਟ ਦੇ ਵਿੱਚ ਹੈ, ਸਟੋਕਸ ਵੀ ਹੈ ਜਿਹੜੇ ਥੋੜ੍ਹੇ ਉੱਪਰ ਜਾ ਰਹੇ ਨੇ, ਉਹੀ ਕਾਰਨ ਹੈ ਵੀ ਜਿਹਦੇ ਕਰਕੇ ਇਸ ਟਾਈਮ ਮਾਰਕੀਟ ਦੇ ਵਿੱਚ ਜਿਹੜੀ ਹਲਚਲ ਦਿਖਾਈ ਦੇ ਰਹੀ ਹੈ। ਸੋ ਦੋਸਤੋ ਜਿਹੜੀਆਂ ਪ੍ਰੋਪਰਟੀਆਂ ਤਕਰੀਬਨ 50-50 ਦਿਨ ਤੋਂ ਖੜੀਆਂ ਹੋਈਆਂ ਸੀਗੀਆਂ, ਉਹ ਵੀ ਪ੍ਰੋਪਰਟੀਆਂ ਜਿਹੜੀਆਂ ਹੁਣ ਵਿਕਣੀਆਂ ਸ਼ੁਰੂ ਹੋ ਗਈਆਂ, ਉਹਨਾਂ 'ਤੇ ਵੀ ਔਫਰਸ ਹੈ ਜਿਹੜੀ ਉਹ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਤੁਸੀਂ ਆ ਜਿਹੜਾ ਤੁਹਾਡੇ ਨਾਲ ਕੋਈ ਕੰਮ ਕਰਦਾ ਉਹਨਾਂ ਤੋਂ ਆ ਜਿਹੜੀ ਗਰਾਊਂਡ ਰਿਐਲਿਟੀ ਆ ਜਿਹੜੀ ਜ਼ਰੂਰ ਗਰਾਊਂਡ ਰਿਐਲਿਟੀ ਉਹਨਾਂ ਤੋਂ ਚੈੱਕ ਕਰਾਓ ਜਿਹੜੇ ਫੁੱਲ ਟਾਈਮ ਕੰਮ ਕਰਦੇ ਨੇ, ਠੀਕ ਹੈ? ਜਿਹੜੇ ਪਾਰਟ ਟਾਈਮ ਕਰਦੇ ਆ, ਮੈਂ ਮੰਨਦਾ ਉਹ ਵੀ ਆਪਾਂ ਮਿਹਨਤ ਕਰਦੇ ਪਏ ਨੇ, ਪਰ ਜਿਹੜਾ ਫੁੱਲ ਟਾਈਮ ਬੰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਸ ਵਕਤ ਹੈ ਜਿਹੜੀ ਮਾਰਕੀਟ ਕਿੱਧਰ ਨੂੰ ਰੁੱਖ ਕਰ ਰਹੀ ਹੈ ਅਤੇ ਕਿੱਦਾਂ ਦੀ ਹਲਚਲ ਹੈ ਜਿਹੜੀ ਮਾਰਕੀਟ ਦੇ ਵਿੱਚ ਹੈ। ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਅਪ ਸਾਈਜ਼ ਕਰਨਾ ਚਾਹੁੰਦੇ ਹੋ ਘਰ ਨੂੰ, ਕਈ ਵਾਰ ਹੁੰਦਾ ਸਾਡੇ ਕੋਲ ਸੈਮੀ ਹੈ, ਸੈਮੀ ਤੋਂ ਆਪਾਂ ਡਿਟੈਚ ਕਰ ਲੈਣਾ ਚਾਹੁੰਦੇ ਹੋ, ਮੈਂ ਇਹੀ ਕਹਿੰਦਾ ਵੀ ਇਹ ਮਾਰਕੀਟ ਫਿਲਹਾਲ ਠੀਕ ਹੈ ਜਿੱਦਾਂ ਦੇ ਹਾਲਾਤ ਹੈ, ਪਰ ਭਵਿੱਖ ਦੇ ਵਿੱਚ ਕੀ ਹੋਵੇਗਾ ਉਹਦੀ ਕੋਈ ਗਰੰਟੀ ਨਹੀਂ, ਅਨਸਰਟੈਨਿਟੀ ਹੈ ਜਿਹੜੀ ਉਹ ਬਿਲਕੁਲ ਹੈਗੀ ਹੈ, ਪਰ ਟੈਰਿਫਾਂ ਨੇ ਇੱਕ ਵਾਰ ਜਿਹੜੀ ਪੋਜ਼ਿਟਿਵਿਟੀ ਹੈ ਜਿਹੜੀ ਮਾਰਕੀਟ ਦੇ ਵਿੱਚ ਲੈ ਆਉਂਦੀ ਹੈ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 416-917-6316-917-7763 'ਤੇ ਤੁਸੀਂ ਰੀਅਲ ਸਟੇਟ ਬਾਬਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਹੋਮ ਆਟੋ ਇੰਸ਼ੋਰੈਂਸ ਬਾਬਤ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਸ਼ੋਪ ਰਾਊਂਡ ਕਰੋ, ਇੱਕ ਵਾਰ ਇਹਨਾਂ ਨੂੰ ਵੀ ਕਾਲ ਕਰੋ, ਇਹਨਾਂ ਦਾ ਕਮਾਲ ਦੇਖੋ। ਨੰਬਰ ਹੈ 647-219-2870 6472192870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਹੈ ਜਿਹੜਾ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ ਆਓ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਕਿਉਂਕਿ ਅੱਜ ਥੋੜ੍ਹਾ ਜਿਹਾ, ਕਿਉਂਕਿ ਤੁਹਾਡੀ ਕਾਲਸ ਤਾਂ ਏਅਰ 'ਤੇ ਲੈ ਨਹੀਂ ਸਕਾਂਗਾ, ਸੋ ਇਸ ਕਰਕੇ ਥੋੜ੍ਹੇ ਜਿਹੇ ਆਪਾਂ ਮਿਊਜ਼ੀਕਲ ਬ੍ਰੇਕ ਵੀ ਲੈਂਦੇ ਰਹਾਂਗੇ ਅਤੇ ਕੁਛ ਕੁ ਜਿਹੜੀਆਂ ਪਬਲਿਕ ਅਨਾਊਂਸਮੈਂਟ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।

ਇਹੀ ਚੀਜ਼ ਹੈ ਜਿਹੜਾ ਮੈਂ ਅੱਜ ਫੋਨ ਨੂੰ ਕਹਿ ਰਿਹਾ ਵੀ ਸੋਨੇ ਉਹ ਨਾਰਾਜ਼ ਕਿਉਂ ਹੋ ਗਏ ਗੱਲ ਦਿਲ ਦੀ ਕਹਿ ਲਈਏ ਤੇ ਇਹ ਤਾਂ ਸਾਡੀ ਇੱਕ ਲਾਈਫ ਲਾਈਨ ਹੈ ਜਿੱਥੋਂ ਅਸੀਂ ਕੌਲਾ ਗੁੱਲਾ ਚੱਕਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਪਰ ਅੱਜ ਫੋਨ ਹੀ ਹੈ ਜਿਹੜਾ ਸਾਡਾ ਨਾਰਾਜ਼ ਹੋਇਆ ਪਿਆ ਚਲੋ ਕੋਈ ਨਾ ਮੇਰੇ ਤੱਕ 7345487336 ਪੱਟੀ ਸਾਹਿਬ ਅਤੇ ਜਸ਼ਨ ਜੀ ਭੁੱਲਰ ਸਾਹਿਬ ਫੋਨ ਜਿਹੜੀਆਂ ਲਾਈਨ ਆ ਜਿਹੜਾ ਫੋਨ ਨੰਬਰ ਆ ਜਿਹੜਾ ਅੱਜ ਵਰਕ ਨਹੀਂ ਕਰ ਰਿਹਾ ਤੁਹਾਡੀਆਂ ਜਿਹੜੀਆਂ ਕਾਲਸ ਆ ਜਿਹੜੀਆਂ ਏਅਰ 'ਤੇ ਮੈਂ ਤਾਂ ਨਹੀਂ ਲੈ ਰਿਹਾ ਸਰ ਤਾਂ ਹੀ ਤੁਹਾਡੇ ਜਿਹੜੇ ਮੈਸੇਜਸ ਆ ਜਿਹੜੇ ਲਗਾਤਾਰ ਆ ਰਹੇ ਨੇ ਸੋ ਇਸ ਕਰਕੇ ਜਿਹੜਾ ਕਿਉਂਕਿ ਅੱਜ ਫੋਨ ਨੰਬਰ ਆ ਜਿਹੜਾ ਸਟੂਡੀਓ ਦਾ ਇਹ ਵਰਕ ਨਹੀਂ ਕਰ ਰਿਹਾ ਮੈਨੂੰ ਪਤਾ ਜਿਹੜੇ ਮੈਂ ਵਿਸ਼ੇ ਲੈ ਕੇ ਆਉਂਦਾ ਤੁਸੀਂ ਬੜੇ ਤੱਤਪਰ ਹੁੰਦੇ ਨੇ ਵੀ ਅਸੀਂ ਆ ਜਿਹੜਾ ਉਹਦੇ 'ਤੇ ਆਪਣੀ ਟੀਕਾ ਟਿੱਪਣੀ ਕਰੀਏ ਉਹਦੇ 'ਤੇ ਵਿਚਾਰ ਦਈਏ ਕਿ ਪ੍ਰੋਗਰਾਮ ਦਾ ਜਿਹੜੀ ਰੂਹ ਹੈ ਉਹ ਤੁਸੀਂ ਹੋ ਅੱਜ ਮਤਲਬ ਪ੍ਰੋਗਰਾਮ ਚੱਲ ਰਿਹਾ ਪਰ ਉਹਦੇ ਵਿੱਚ ਰੂਹ ਨਹੀਂ ਹੈਗੀ ਜਾਨ ਜਿਹੀ ਨਹੀਂ ਹੈਗੀ ਸਿਰਫ ਮੈਂ ਅੱਜ ਬੋਲ ਰਿਹਾ ਉਹ ਮੇਰਾ ਵੀ ਦਿਲ ਨਹੀਂ ਲੱਗਦਾ ਇੱਦਾਂ ਕਿਉਂਕਿ ਜਦੋਂ ਤੱਕ ਮੈਂ ਤੁਹਾਡੇ ਨਾਲ ਗੱਲਬਾਤ ਜਾਂ ਤੁਹਾਡੇ ਜਿਹੜੇ ਵਿਚਾਰ ਜਿਹੜੇ ਉਹ ਨਾ ਲਵਾਂ ਮੈਨੂੰ ਪਤਾ ਨਹੀਂ ਚੱਲਦਾ ਵੀ ਇਸ ਖਬਰ ਦੇ ਉੱਤੇ ਤੁਹਾਡਾ ਜਿਹੜਾ ਵਿਜ਼ਨ ਹੈ ਵਰਜਨ ਹੈ ਜਿਹੜਾ ਉਹ ਕੀ ਹੈ ਚਲੋ ਮੈਂ ਤੁਹਾਡੇ ਨਾਲ ਇੱਕ ਹੋਰ ਖਬਰ ਸਾਂਝੀ ਕਰਦਾ ਟੋਰਾਂਟੋ ਦੇ ਸਕਾਰਬੋ ਇਲਾਕੇ ਦੇ ਵਿੱਚ ਬੁੱਧਵਾਰ ਸਵੇਰੇ ਇੱਕ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਮੁਤਾਬਕ ਜਿਹੜੀ ਘਟਨਾ ਕਿੰਗਸਟਨ ਰੋਡ ਅਤੇ ਮੈਕਾਓਵਨ ਰੋਡ ਦੇ ਨੇੜੇ ਲਗਭਗ ਤੜਕੇ 3:45 ਵਾਪਰੀ ਹੈ ਕੁਝ ਅਣਪਛਾਤੇ ਸ਼ੱਕੀ ਇੱਕ ਘਰ ਦੀ ਡਰਾਈਵੇ ਦੇ ਵਿੱਚ ਖੜੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮਾਲਕ ਦੀ ਹੈ ਜਿਹੜੀ ਅੱਖ ਖੁੱਲ ਗਈ ਤੇ ਇਸ ਦੌਰਾਨ ਕਹਿੰਦੇ ਘਰ ਦੇ ਮਾਲਕ ਜਿਹੜੇ 37 ਸਾਲਾ ਵਸਨੀਕ ਹੈ ਉਹਨੇ ਗੋਲੀ ਚਲਾ ਦਿੱਤੀ ਸ਼ੱਕੀ ਵਿਅਕਤੀ ਹੈ ਜਿਹੜਾ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਏ ਤੇ ਇਸ ਘਟਨਾ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਫਿਲਹਾਲ ਖਬਰ ਨਹੀਂ ਹੈ ਪਰ ਗੋਲੀ ਲੱਗਣ ਨਾਲ ਨੇੜਲੇ ਜਿਹੜੇ ਘਰ ਹੈ ਉਹਨੂੰ ਨੁਕਸਾਨ ਹੈ ਜਿਹੜਾ ਪਹੁੰਚ ਗਿਆ ਪੁਲਿਸ ਨੇ ਗੋਲੀ ਚਲਾਉਣ ਵਾਲੇ ਘਰ ਦੇ ਵਸਨੀਕ ਨੂੰ ਰੈਕਲੈਸਲੀ ਡਿਸਚਾਰਜਿੰਗ ਐ ਫਾਇਰ ਆਰਮ ਦੇ ਦੋਸ਼ ਹੇਠ ਹੈ ਜਿਹੜਾ ਚਾਰਜ ਕੀਤਾ ਪੁਲਿਸ ਵੱਲੋਂ ਇਲਾਕੇ ਦੇ ਸਰਵੇਲੈਂਸ ਕੈਮਰੇਜ਼ ਦੀ ਫੁਟੇਜ ਹੈ ਅਤੇ ਹੋਰ ਸਬੂਤ ਹੈ ਜਿਹੜੇ ਇਕੱਠੇ ਕੀਤੇ ਜਾ ਰਿਹਾ ਹੈ ਸੋ ਇਹ ਇਹ ਘਟਨਾ ਇੱਕ ਮਹੱਤਵਪੂਰਨ ਸਵਾਲ ਵੀ ਖੜ੍ਹਾ ਕਰਦੀ ਹੈ ਜੇ ਕੋਈ ਤੁਹਾਡੇ ਡਰਾਈਵੇ ਤੋਂ ਗੱਡੀ ਚੋਰੀ ਕਰ ਰਿਹਾ ਹੋਵੇ ਤਾਂ ਆਪਣੀ ਜਾਇਦਾਦ ਦੀ ਰੱਖਿਆ ਲਈ ਇੱਕ ਘਰ ਮਾਲਕ ਨੂੰ ਕਿੱਥੋਂ ਤੱਕ ਜਾਣਾ ਚਾਹੀਦਾ ਆ ਇੱਕ ਆਪਣੇ ਘਰ ਦੀ ਆਪਣੇ ਪਰਿਵਾਰਕ ਮੈਂਬਰਾਂ ਦੀ ਜੀਆਂ ਦੀ ਸੇਫਟੀ ਵਾਸਤੇ ਜਿਹੜਾ ਇੱਕ ਘਰ ਮਾਲਕ ਹੈ ਉਹਨੂੰ ਕਿੱਥੋਂ ਤੱਕ ਹੈ ਜਿਹੜਾ ਉਹ ਜਾਣਾ ਚਾਹੀਦਾ ਹੈ ਸੋ ਫਿਲਹਾਲ ਆ ਜਿਹੜਾ ਇਸ ਟਾਈਮ ਘਰ ਦਾ ਜਿਹੜਾ ਮਾਲਕ ਹੈ ਉਹ ਕਹਿ ਲਓ ਵੀ ਹੁਣ ਪੇਸ਼ੀਆਂ ਭੁਗਤੇਗਾ ਜੋ ਉਹਨੇ ਡਿਸਚਾਰਜ ਕੀਤਾ ਫਾਇਰ ਆਰਮ ਹਾਲਾਂਕਿ ਉਹਨੇ ਸ਼ਾਇਦ ਆਪਣੀ ਸੇਫਟੀ ਵਾਸਤੇ ਕੀਤਾ ਹੋਵੇ ਪਰ ਪੁਲਿਸ ਕਹਿ ਰਹੀ ਹੈ ਵੀ ਇਸ ਦੇ ਨਾਲ ਕਿਸੇ ਹੋਰ ਦੀ ਵੀ ਹੈ ਜਿਹੜਾ ਜਾਨ ਮਾਲ ਦਾ ਨੁਕਸਾਨ ਹੈ ਜਿਹੜਾ ਹੋ ਸਕਦਾ ਸੀ ਸੋ ਇੱਕ ਹੋਰ ਖਬਰ ਕਈ ਵਾਰ ਦੋਸਤੋ ਗੂੜੀਆਂ ਯਾਰੀਆਂ ਹੁੰਦੀਆਂ ਨੇ ਪਰ ਉਸ ਤੋਂ ਬਾਅਦ ਕਈ ਵਾਰ ਦਰਾੜਾਂ ਪੈ ਜਾਂਦੀਆਂ ਨੇ ਪਰ ਇਹ ਨਹੀਂ ਵੀ ਤੁਸੀਂ ਕਿਸੇ ਦੇ ਜਿਹੜੇ ਗੁਪਤ ਭੇਦ ਹੈ ਜਿਹੜੇ ਉਹ ਤੁਸੀਂ ਔਨਲਾਈਨ ਪਾ ਦਿਓ ਸੋ ਇੱਦਾਂ ਦੀ ਇੱਕ ਖਬਰ ਹੈ ਜਿਹੜੀ ਉਹ ਅੱਗੇ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਉਸ ਤੋਂ ਪਹਿਲਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਐਨੂਅਲ ਸੇਫਟੀ ਐਮਿਸ਼ਨ ਟੈਸਟ ਜਾਂ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਫਿਰ DPF ਸਿਸਟਮ ਰਿਪੇਅਰ ਕਰਾਉਣਾ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਹੀਟਰ ਬੰਕ ਹੀਟਰਸ ਹੈ ਜਿਹੜੇ ਇੰਸਟਾਲ ਕਰਾਉਣਾ ਚਾਹੁੰਦੇ ਹੋ ਕਿਉਂਕਿ ਹੌਲੀ ਹੌਲੀ ਜਿਹੜੀ ਆ ਸਰਦੀਆਂ ਜਿਹੜੀਆਂ ਨੇ ਉਹਨਾਂ ਨੇ ਆਪਣਾ ਪ੍ਰਭਾਵ ਹੈ ਜਿਹੜਾ ਪਾਉਣਾ ਸ਼ੁਰੂ ਕਰ ਦੇਣਾ ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਮਿਲਟਨ ਵਿਖੇ ਇਹ ਵਾਕਿਆ ਨੇ ਤੁਸੀਂ ਜਾ ਸਕਦੇ ਹੋ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ ਜੇ ਤੁਹਾਡੇ ਕੋਲ ਨੰਬਰ ਨੋਟ ਨਹੀਂ ਹੋਇਆ ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਨੂੰ ਤੁਸੀਂ ਗੂਗਲ ਵੀ ਕਰ ਸਕਦੇ ਹੋ ਆਫਟਰ ਦਾ ਪ੍ਰੋਗਰਾਮ ਮੇਰੇ ਕੋਲੋਂ ਵੀ ਨੰਬਰ ਲੈ ਸਕਦੇ ਹੋ ਬਾਕੀ ਜੋ ਮੁਰੰਮਤ ਕਰਦੇ ਨੇ ਤੁਸੀਂ GTA ਦੇ ਵਿੱਚ ਘੁੰਮ ਕੇ ਦੇਖ ਲਿਓ ਸ਼ੋਪ ਰਾਊਂਡ ਕਰਕੇ ਦੇਖ ਲਿਓ ਜਾਂ ਫਿਰ ਤੁਸੀਂ ਕਰਵਾਈ ਹੋਣੀ ਕਈ ਵਾਰ ਬੰਦਾ ਕਹਿੰਦਾ ਹੁੰਦਾ ਯਾਰ ਕੋਈ ਚੱਜ ਦਾ ਢੰਗ ਦਾ ਮਕੈਨਿਕ ਨਹੀਂ ਲੱਭਦਾ ਪਿਆ ਤਾਂ ਇੱਕ ਵਾਰ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਹੈ ਜਿਹੜਾ ਜ਼ਰੂਰ ਗੇੜਾ ਮਾਰ ਕੇ ਆਇਓ ਅਤੇ ਉਸ ਤੋਂ ਬਾਅਦ ਫੀਡਬੈਕ ਵੀ ਜਿਹੜਾ ਮੇਰੇ ਤੱਕ ਪਹੁੰਚਾ ਦਿਓ ਤੁਸੀਂ ਆਪ ਹੈ ਜਿਹੜੇ ਬੜੇ ਖੁਸ਼ ਹੋਵੋਗੇ 24 ਆਵਰ ਸਿਕਿਉਰਡ ਇਹ ਯਾਰਡ ਹੈ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਰਾਂ ਦੇ ਨਾਲ ਸੰਪਰਕ ਕਰਨਾ ਅਤੇ ਦੋਸਤੋ 519-490 ਕਾਰਡ 519-400-906-1 'ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਹੈ ਦੋਸਤੋ ਕਰ ਸਕਦੇ ਹੋ ਬਾਕੀ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਤੁਸੀਂ ਇਹ ਜਿਹੜਾ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ ਭੰਗੜੇ ਦੇ ਨਾਲ ਜੋੜਨਾ ਚਾਹੁੰਦੇ ਹੋ ਜਿਸ ਦੇ ਨਾਲ ਬੱਚਿਆਂ ਦਾ ਇੱਕ ਮਨ ਆਕੂਪਾਈਡ ਰਹਿੰਦਾ ਅਤੇ ਪੂਰੀ ਓਵਰਆਲ ਉਹਨਾਂ ਦੀ ਹੈ ਜਿਹੜੀ ਗਰੋਥ ਹੁੰਦੀ ਹੈ ਸੋ ਭੰਗੜੇ ਵਾਸਤੇ ਤੁਸੀਂ ਇਹ ਜਿਹੜਾ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹਰ ਇੱਕ ਵਰਗ ਦੇ ਜਿਹੜੇ ਵੱਖ ਵੱਖ ਜਿਹੜੇ ਕਲਾਸਾਂ ਬਣੀਆਂ ਹੋਈਆਂ ਨੇ ਅਤੇ
ਮਤਲਬ ਪੂਰਾ ਹਫ਼ਤਾ ਹੀ ਹੈ ਜਿਹੜੀਆਂ ਕਲਾਸਿਸ ਹੈ ਜਿਹੜੀਆਂ ਉਹ ਚੱਲਦੀਆਂ ਨੇ, ਤੁਸੀਂ ਆਪਣੇ ਸਕੈਜੂਲ ਦੇ ਅਕੋਰਡਿੰਗਲੀ ਹੈ ਜਿਹੜਾ ਟਾਈਮ ਹੈ ਜਿਹੜਾ ਉਹ ਪਿੱਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ ਦਾ ਭੰਗੜਾ ਅਕੈਡਮੀ, ਅਤੇ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਹੈ ਜਿਹੜਾ ਉਹ ਦਿੱਤਾ ਜਾਵੇਗਾ। ਸੋ ਤੁਸੀਂ ਇਹ ਜਿਹੜਾ ਸੰਪਰਕ ਕਰਨਾ ਹਰਜੋਤ, ਅਤੇ ਹਰਜੋਤ ਉਹਨਾਂ ਦੀ ਇੱਕ ਖਾਸੀਅਤ ਇਹ ਹੈ ਵੀ ਜਿੰਨੇ ਵੀ ਇੰਸਟਰਕਟਰ ਜੁੜੇ ਹੋਏ ਨੇ, ਕੋਈ ਲਾਅ ਦੀ ਸਟੱਡੀ ਕਰ ਰਿਹਾ, ਕੋਈ ਮੈਡੀਕਲ ਦੀ ਸਟੱਡੀ ਕਰ ਰਿਹਾ, ਕੋਈ PhD ਕਰ ਰਿਹਾ, ਉਹ ਤੁਹਾਡੇ ਬੱਚਿਆਂ ਲਈ ਇੱਕ ਮਾਰਗ ਦਰਸ਼ਨ ਵੀ ਹੈ ਜਿਹੜਾ ਸਾਬਿਤ ਹੋ ਸਕਦੇ ਨੇ। ਕਿਉਂਕਿ ਇਹੋ ਜਿਹੀ ਜਦੋਂ ਸੰਗਤ ਮਿਲਦੀ ਹੈ ਤਾਂ ਬੱਚਿਆਂ ਦੇ ਵਿੱਚ ਵੀ ਹੈ, ਤੁਸੀਂ ਆਪ ਦੇਖੋਗੇ ਵੀ ਇੱਕ ਵੱਖਰੀਆਂ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਹੈ ਜਿਹੜੀਆਂ ਉਹ ਡਿਵੈਲਪ ਹੁੰਦੀਆਂ ਨੇ। ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰਨਾ, ਅਤੇ ਨੰਬਰ 647-7672 647-7672 'ਤੇ ਜਿਹੜਾ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ ਅਤੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਵੀਰ ਕੌਰ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਉਹਨਾਂ ਨੇ ਵੀ ਅੱਜ ਕਾਲ ਸਾਡੀ ਸਕੈਜੂਲਡ ਸੀਗੀ ਹੈ। ਸੋ ਮੈਂ ਇੱਧਰੋਂ ਦੇਖਦਾ ਜੇ ਸਟੂਡੀਓ ਦੇ ਵਿੱਚ ਕਿਸੇ ਤਰ੍ਹਾਂ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋ ਸਕੇ। ਸੋ ਸਮਾਈਲਸ ਔਨ ਵੀਲਸ ਅਤੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਵੀਰ ਕੌਰ ਜੀ ਹੋਣਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ। ਦੋਸਤੋ ਡੈਂਟਲ ਜਿਹੜੀ ਇੱਕ ਇਹੋ ਜਿਹੀ ਚੀਜ਼ ਆ, ਓਰਲ ਹੈਲਥ ਇਹੋ ਜਿਹੀ ਚੀਜ਼ ਹੈ ਜਿਸ ਨੂੰ ਅਸੀਂ ਕਈ ਵਾਰ ਅਣਗੌਲਿਆਂ ਕਰ ਦਿੰਦੇ ਹਾਂ, ਕਈ ਵਾਰ ਅਸੀਂ ਆ ਜਿਹੜਾ ਅੱਖੋਂ ਪਰੋਖੇ ਕਰ ਦਿੰਦੇ ਹਾਂ, ਪਰ ਬਾਅਦ ਦੇ ਵਿੱਚ ਸਾਨੂੰ ਰਿਲਾਈਜ਼ ਹੁੰਦਾ ਵੀ ਭਾਈ ਇਹ ਤਾਂ ਬਹੁਤ ਜ਼ਰੂਰੀ ਚੀਜ਼ ਸੀਗੀ ਜਿਹਦੇ 'ਤੇ ਅਸੀਂ ਧਿਆਨ ਨਹੀਂ ਦਿੱਤਾ। ਸੋ ਪ੍ਰੋਫੈਸ਼ਨਲ ਕਲੀਨਿੰਗ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਤਾਂ ਜ਼ਰੂਰ ਕਰਾਓ। ਕਈ ਵਾਰ ਅਸੀਂ ਇਸ ਕਾਲ ਦੇ ਕਰਕੇ ਨਹੀਂ ਡੈਂਟਲ ਜਾਂ ਓਰਲ ਹੈਲਥ ਸਰਵਿਸ ਲੈਂਦੇ ਵੀ ਕਮਿਊਟ ਹੈ ਜਿਹੜਾ ਜਾਂ ਡੈਂਟਲ ਵਾਲਾ ਜਾਂ ਪ੍ਰੋਸੀਮਨ ਡੈਂਟਲ ਵਾਲਾ ਕਿਹੜਾ ਆ, ਤਾਂ ਤੁਹਾਨੂੰ ਆਹ ਨਾਮ ਰੈਕਮੈਂਡ ਕਰ ਰਹੇ, ਇੱਕ ਵਾਰ ਕਾਲ ਕਰ ਲਿਓ ਤੁਸੀਂ ਆਪ ਅਤੇ ਕਰਾਉਂਗੇ, ਬਾਕੀ ਆਂਢ ਗੁਆਂਢ ਪਰਿਵਾਰਾਂ ਰਿਸ਼ਤੇ ਮਿੱਤਰਾਂ ਨੂੰ ਵੀ ਆ ਜਿਹੜਾ ਇਹਨਾਂ ਦਾ ਰੈਫਰੈਂਸ ਦਊਂਗੇ। ਸੋ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਇੱਕ ਜਾਣਿਆ ਪਛਾਣਿਆ ਨਾਮ ਹੈ ਕਮਿਊਨਿਟੀ ਦੇ ਵਿੱਚ। ਨੰਬਰ ਟੂ ਕਾਲ 647-9690008 647-9690008 'ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ। ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਦੋਸਤੋ ਇਹ ਕੰਮ ਕਰਦੇ ਨੇ। ਸੋ ਮੈਂ ਇੱਕ ਕੁਇਕ ਮਿਊਜ਼ੀਕਲ ਬ੍ਰੇਕ ਲਾਉਣਾ, ਮੈਂ ਕੋਸ਼ਿਸ਼ ਕਰਦਾ ਜੇ ਆਪਾਂ ਬਲਵੀਰ ਜੀ ਹੋਣਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕਰ ਸਕੀਏ।

जी हाँ दोस्तों, दोबारा स्वागत है। सो कोशिश की है, मैनू सफलता नहीं मिली ते बाकी है माफी चाहना भी स्टूडियो का जो फोन नंबर है जो काम नहीं कर रहा, थोड़े जो मैसेजेस है जो आ रहे हैं भी कॉल नहीं लग रही। सो मैसेज दोस्तों बेनती यही है भी अज है जो स्टूडियो का नंबर इस वक्त नहीं, पर दिन वेले कहते इस जो रिपेयर कर दिता जाएगा। सो कल राती है जो मेरे तक मैसेज आया सगा, सो मैं माफी चाहगा थोड़ी जख वक् कॉल्स है जो जो प्यार है मैं एयर ते नहीं कर सकिया। सो बहुत बहुत सारे का धन्यवाद, जिन्हें भी विषय है जो लोकल होन भावे जो अंतरराष्ट्रीय पद्धर से अं लैके आने उदे बड़ी वड्डी समझ रखते हो। तो जो तुम अपनी टीका टिप्पणी करते हो तो कमाल की होंगी है, कई बार सानू बहुत सारे जो सीखने को मिलता है। तो उत्थे ही ब्रिटिश कोलंबिया दे विच एक व्यक्ति ने अपनी सबका साथी नू निशाना बनाउंदिया उस दियां निजी अते नेकड तस्वीर ते वीडियो जिहड़ियां बिना सहमति ऑनलाइन है जिहड़ियां उह सांझियां कर दित्तियां। सो यह है जिहड़ी खबर है जिहड़ी इह आई है। ठीक है, तुहाडा जिहड़ा पहला जिद्दां भी तुसीं रहे हुंदे हो बाद दे विच तुहाडे जिहड़े मन मटा जिहड़े उह हो जांदे है, पर इहदा मतलब इह नहीं भी तुसीं किसे दियां जिहड़ियां निजी तस्वीरां जिहड़ियां ने उह तुसीं ऑनलाइन पा दिओ। यह मामला इस गल नूं जागर करदा कि रिश्ता खत्म होने तो बाद भी किसी की निजी तस्वीरां नूं बदला लैन बदनाम करन जां तंग करन लई सांझा करना जिथे नैतिक तौर ते गलत है उत्थे ही एक गंभीर अपराधिक नतीजियां दा सामना भी करना पै सकदा। इस घटना दा एक महत्वपूर्ण सुनेहा यह है, किसी व्यक्ति ने अपनी निजी तस्वीर किसी साथी दे नाल सांझी कीती होवे इसका मतलब यह नहीं उस नूं जिहड़ा जनतक कर दिता जावे बिना उस दी इजाजत। सहमति अते डिजिटल प्राइवेसी दा सत्कार करना बहुत जरूरी है। सो फिलहाल है जिहड़ा हुण इस नूं जिहड़ा जेल दी सजा सुनाई गई है, क्योंकि इस नूं आम तौर ते इक रिवेंज पोर्न जिहड़ा हो कहा जांदा जिथे तुसीं अपने जिहड़े तुहाडा जां साबका साथी रहा उहदी इंटीमेट जिहड़ी आ इमेजेस है विदाउट कंसेंट है जिहड़ा तुसीं जिहड़ा पब्लिक प्लेस ते जां सोशल मीडिया ते पा दिंदे हो। सो इस दा हुण उस नूं जिहड़ा खमियाजा भुगतना पै रहा, जेल दी सज़ा जिहड़ी जज साहब ने आ जिहड़ी उहनूं सुनाई है। सो इस करके दोस्तों तुहाडे नाल जिन्नी मर्जी है जिहड़ा किसी दी जिहड़ी दुश्मनी पै जावे, पर किसी दी जिहड़ी इहो जिहियां तस्वीरां जां बिन उहनां दीआं निजियां तस्वीरां बिना इजाजत दे ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਤਾਂ ਤੁਸੀਂ ਕਾਨੂੰਨ ਦੇ ਘੇਰੇ ਦੇ ਵਿੱਚ ਆ ਸਕਦੇ ਹੋ। ਸੋ ਇਸ ਕਰਕੇ ਆਪਣੇ ਆਪ ਨੂੰ ਪ੍ਰੋਟੈਕਟ ਰੱਖੋ, ਠੀਕ ਹੈ, ਤੁਹਾਡੀ ਜਿਹੜੀ ਗੱਲਬਾਤ ਹੈ ਮੁੱਕ ਗਈ ਤੇ ਮੂਵ ਫਾਰਵਰਡ ਹੋ ਜਾਓ। ਹਾਂਜੀ, ਨਾ ਕਿ ਕਿਸੇ ਨੂੰ ਆ ਜਿਹੜਾ ਬਦਨਾਮ ਕੀਤਾ ਜਾਵੇ ਜਾਂ ਕਿਸੇ ਦੇ ਉੱਤੇ ਜਿਹੜਾ ਕੋਈ ਉਸਦੀਆਂ ਜਿਹੜੀਆਂ ਜੋ ਤਸਵੀਰਾਂ ਜੋ ਉਹਨੇ ਸਾਂਝੀਆਂ ਕੀਤੀਆਂ ਉਹਨੂੰ ਸੋਸ਼ਲ ਮੀਡੀਆ ਤੇ ਪਾਇਆ ਜਾਵੇ। ਉੱਥੇ ਹੀ ਬ੍ਰੈਂਪਟਨ ਦੇ ਇੱਕ ਲੈਂਡਲੋਰਡ ਹੈ, ਉਹਨੂੰ ਜੇਲ੍ਹ ਹੋ ਗਈ ਹੈ, ਇਹ ਖਬਰ ਸ਼ਾਇਦ ਤੁਸੀਂ ਵੀ ਸੁਣੀ ਹੋਵੇਗੀ, ਕਿਉਂਕਿ ਇਹ ਜਿਹੜਾ ਮਾਮਲਾ ਆ 2023 ਦਾ ਆ। एक घर दे विच अग लग जांदी है, जेड क्रेसेंट ते हुंदा है इह, ते अग लग जांदी है ते उहदे विच एक प्रैगनेंट औरत ते उसदी 3 साल दी जिहड़ी बच्ची है उसदी जान चले जांदी है। बाद दे विच तफतीश हुंदी है, पता चलदा भी औरत ने आ जिहड़ा इह घर खरीद के उहदे विच रेनोवेशन कीती हुंदी है। चलो इह 2 यूनिट बन सकदे सीगे पर इस नूं 4 यूनिट बना के जिहड़ा रेंट ते कीता जांदा, ईवन जिहड़ा गराज है उत्थे वी आ जिहड़ा रेंटल स्पेस बनाई जांदी है। ते जिहड़ी अग है जिहड़ी उह बेसमेंट दे विच लगदी है ते मिंटा सकिंटा दे विच उस लपटां दे विच पूरा घर है जिहड़ा अग दी लपेट दे विच आ जांदा। सो जिस करके जिहड़ा इह कह लो भी दर्दनाक हादसा वापरिया सीगा। सो हुण जज साहब ने जिहड़ा उहनां नूं जिहड़ी जेल दी सज़ा ते नाल दी नाल कई हज़ारां डॉलरस है जिहड़े उह फाइन भी सुनाया, 2 सालां दी प्रोबेशन। उन्होंने जज साहब ने जिहड़ा इह किया भी 2 साल की प्रोबेशन ते 50,000 का जिहड़ा फाइन है जिहड़ा उह दित्ता जाएगा, क्योंकि तफतीश दे विच इह आया सीगा भी जिहड़े स्मोक ते कार्बन मोनोक्साइड जिहड़े अलार्म है जिहड़े उह नहीं लगे हुए सी। दोस्तों इह जरूर रखो जे तुहाडे कोई रेंटल प्रॉपर्टी हैगी है, कई बार आप रेंटल प्रॉपर्टी दे के आप सरखरू हो जाने भी चलो सानू यह जिहड़ा किराया आ रहा ठीक है, पर एक गेड़ा जिहड़ा आ जरूर मार के रखो। कई बार की हुंदा आ भी किराएदार है जिहड़ा उह स्मोक अलार्म हो गया जां फिर कार्बन मोनोक्साइड अलार्म है जिहड़ा ਉਹ ਲਾ ਦਿੰਦੇ ਆ, ਪਰ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ, ਜੇ ਤੁਸੀਂ
ਇਨਵੈਸਟਰ ਹੋ ਜਾਂ ਫਿਰ ਤੁਸੀਂ ਇਹ ਜਿਹੜਾ ਤੁਹਾਨੂੰ ਲੱਗਦਾ ਵੀ ਤੁਸੀਂ ਅੱਗੇ ਜਾ ਕੇ ਜਿਹੜਾ ਇਨਵੈਸਟਮੈਂਟਸ ਕਰਨੀਆਂ ਨੇ, ਸੋ ਇਨਵੈਸਟਮੈਂਟ ਦੇ ਨਾਲ ਹੈ ਜਿਹੜੀਆਂ ਜ਼ਿੰਮੇਵਾਰੀਆਂ ਵੀ ਬਹੁਤ ਸਾਰੀਆਂ ਆਉਂਦੀਆਂ ਨੇ. ਸੋ ਉੱਥੇ ਹੀ ਕੌਂਸਲਾ ਪੌਲਾ ਫਲੈਚਰ ਉਹਨਾਂ ਨੇ ਕਿਹਾ ਵੀ ਉਹ ਰੀ ਇਲੈਕਸ਼ਨ ਹੈ ਜਿਹੜਾ ਟੋਰੋਂਟੋ ਡੈਨਫੋਰਥ ਤੋਂ ਹੈ ਜਿਹੜੇ ਨਹੀਂ ਲੜ ਰਹੇ, ਹਾਲਾਂਕਿ 2 ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਕਾਗਜ਼ ਹੈ ਜਿਹੜੇ ਉਹ ਪੇਪਰ ਹੈ ਜਿਹੜੇ ਭਰੇ ਸੀਗੇ, ਅਤੇ 2 ਦਿਨਾਂ ਬਾਅਦ ਹੀ ਹੈ ਜਿਹੜੇ ਉਹਨਾਂ ਨੇ ਕਹਿ ਲਿਆ ਕਿ ਮੇਰੇ ਮਨ ਨੇ ਜਿਹੜਾ ਪਰਿਵਰਤਨ ਹੈ ਜਿਹੜਾ ਹਚਾਇਆ ਅਤੇ ਮੈਂ ਹੁਣ ਜਿਹੜੀ ਕੌਂਸਲਰ ਦੀ ਚੋਣ ਹੈ ਨਹੀਂ ਲੜਾਂਗੀ. ਸੋ ਬਰੈਂਪਟਨ ਦੀ ਗੱਲ ਕਰ ਲਈਏ, ਜਾਂਦੇ ਜਾਂਦੇ ਅਕਤੂਬਰ ਦੇ ਵਿੱਚ ਜਿਹੜੀਆਂ ਹੋਣ ਆ ਰਹੀਆਂ ਮਿਊਂਸੀਪਲ ਚੋਣਾਂ ਦੇ ਵਿੱਚ ਪੈਟਰਿਕ ਬਰਾਊਨ ਦੇ ਖਿਲਾਫ ਭਾਰਤੀ ਮੂਲ ਦੇ 9 ਉਮੀਦਵਾਰ ਹੈ ਜਿਹੜੇ ਉਹ ਮੈਦਾਨ ਦੇ ਵਿੱਚ ਨੇ. ਸੋ ਇਹਨਾਂ ਦੇ ਜਿਹੜੇ ਨਾਮ ਨੇ ਉਹ ਜਾਗਰੂਤੀ ਭੱਟ ਹੋ ਗਿਆ, ਐਵੀ ਧਾਲੀਵਾਲ ਹੋ ਗਿਆ, ਵਿਦਿਆ ਸਾਗਰ ਹੋ ਗਿਆ, ਪ੍ਰਭ ਗਿੱਲ, ਗੁਰਸਿਮਰਨਜੀਤ ਸਿੰਘ, ਤੀਰਥ ਪਟੇਲ, ਪ੍ਰਭਜੋਤ ਕੌਰ ਸਿੱਧੂ, ਸੰਦੀਪ ਸੋਮਲ ਅਤੇ ਗੌਰਵ ਵਾਲੀਆ. ਸੋ ਇੰਨੇ ਜ਼ਿਆਦਾ ਜਿਹੜੇ ਨੇ ਉਹ ਸਿਰਫ ਇੱਕ ਬੰਦੇ ਨੂੰ ਟੱਕਰ ਦੇ ਰਹੇ ਨੇ, ਪੈਟਰਿਕ ਬਰਾਊਨ ਸਾਹਿਬ. ਪਰ ਫਿਲਹਾਲ ਹੈ ਜਿਹੜਾ ਇਹੀ ਲੱਗਦਾ ਪਿਆ ਵੀ ਪੈਟਰਿਕ ਬਰਾਊਨ ਸਾਹਿਬ ਹੈ ਜਿਹੜੇ ਉਹਨਾਂ ਨੂੰ ਟੱਕਰ ਦੇਣ ਵਾਲਾ ਜਿਹੜਾ ਆ ਇੱਕ ਜੋ ਧਾਕੜ ਜਿਹਾ ਉਮੀਦਵਾਰ ਹੈ ਉਹ ਫਿਲਹਾਲ ਹਜੇ ਨਹੀਂ ਕੋਈ ਦਿਸ ਰਿਹਾ. ਜੋ ਜੋ ਆਮ ਜੋ ਲੋਕ ਕਹਿ ਰਹੇ ਆ, ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਮੇਰੀ ਪਰਸਨਲ ਹੈ, ਜੋ ਆਮ ਲੋਕ ਕਹਿ ਰਹੇ ਆ. ਪਰ ਕੋਈ ਪਤਾ ਨਹੀਂ ਹੁੰਦਾ ਐਂਡਲੇ ਮੂਮੈਂਟ 'ਤੇ ਕਈ ਵਾਰ ਕੋਈ ਉਮੀਦਵਾਰ ਦੇ ਪ੍ਰਤੀ ਹੈ ਜਿਹੜਾ ਲੋਕਾਂ ਦਾ ਪਿਆਰ ਇੰਨਾ ਜਾਗ ਜਾਂਦਾ ਜਾਂ ਉਸ ਦੀਆਂ ਕੀਤੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹ ਇੰਨੀਆਂ ਪ੍ਰਭਾਵਿਤ ਕਰ ਦਿੰਦੀਆਂ ਨੇ ਵੀ ਐਂਡਲੇ ਮੂਮੈਂਟ 'ਤੇ ਇੱਕ ਕੂਣੀ ਮੋੜ ਵੀ ਹੈ ਜਿਹੜਾ ਉਹ ਆ ਸਕਦਾ. ਚਲੋ ਕੱਲ੍ਹ ਤੱਕ ਦੀ ਹਜੇ ਡੇਟ ਹੈ, ਡੈਡਲਾਈਨ ਹੈ, ਦੇਖਦੇ ਹਾਂ ਵੀ ਹੋਰ ਕੋਈ ਉਮੀਦ ਹੈ ਜਿਹੜਾ ਮੇਅਰ ਦੀ ਪੋਜੀਸ਼ਨ ਵਾਸਤੇ ਆਪਣੇ ਪੇਪਰ ਭਰਦਾ ਹੈ ਜਾਂ ਨਹੀਂ ਭਰਦਾ ਹੈ. ਸੋ ਫਿਲਹਾਲ ਇਸ ਟਾਈਮ ਜਿੰਨੇ ਉਮੀਦਵਾਰ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਵੋਟਾਂ ਆਪਸ ਦੇ ਵਿੱਚ ਹੀ ਵੰਡੀਆਂ ਜਾਣੀਆਂ ਅਤੇ ਪੈਟਰਿਕ ਬਰਾਊਨ ਸਾਹਿਬ ਨੂੰ ਹੈ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਹੈ ਜਿਹੜਾ ਉਹ ਨਹੀਂ ਪੈਣਾ. ਸੋ ਦੋਸਤੋ, ਘਰ ਦੇ ਵਿੱਚ ਰੁਦਰਾ IPTV ਬਾਕਸ ਲਵਾਉਣਾ ਚਾਹੁੰਦੇ ਹੋ, ਲੱਗਾ ਹੋਇਆ IPTV ਬਾਕਸ, ਉਸ ਸਰਵਿਸ ਤੋਂ ਖੁਸ਼ ਨਹੀਂ ਹੋ, ਤਾਂ ਫਿਰ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕਰ ਲਿਓ. $75 ਦੇ ਵਿੱਚ ਤੁਹਾਡੀ ਸਰਵਿਸ ਹੈ ਜਿਹੜੀ ਉਹ ਸਵਿੱਚ ਕਰ ਦੇਣਗੇ. ਨੰਬਰ 437-236-4700 437-236-4700 'ਤੇ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ. ਬਾਕੀ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਆਪਣੇ ਕੋਈ ਵਿਚਾਰ ਰੱਖਣੇ ਚਾਹੁੰਦੇ ਹੋ, ਤਾਂ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ. ਤੁਹਾਡਾ ਆਪਣਾ ਸ਼ੰਮੀ ਪੱਠਲ. ਸੋ ਨੰਬਰ ਮੇਰਾ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ. ਅਤੇ ਬਾਕੀ ਜਿਹੜਾ ਅਗਲਾ ਜਿਹੜਾ ਗੀਤ ਹੈ ਜਾਂਦੇ ਜਾਂਦੇ ਤੁਹਾਨੂੰ ਸੁਣਾਜਨੇ ਆ, ਇਹ ਸਾਡੇ ਬਿੱਟੂ ਭਾਜੀ ਹੋਣਾ ਦੀ ਫਰਮਾਇਸ਼ 'ਤੇ ਹੈ ਗੀਤ. ਇਹਨਾਂ ਨੇ ਆ ਜਿਹੜਾ ਇਹ ਹਰਪ੍ਰੀਤ ਭਾਜੀ ਹੋਣਾ ਦਾ ਇੱਕ ਗੀਤ ਹੈ ਜਿਹੜਾ ਨਵਾਂ ਆਇਆ, ਉਹਦੀ ਫਰਮਾਇਸ਼ ਕੀਤੀ ਸੀਗੀ. ਤੋ ਇਹ ਗੀਤ ਹੈ ਜਿਹੜਾ ਹੁਣ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਅਤੇ ਇਸੇ ਗੀਤ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ. ਆਫਟਰ ਦਾ ਪ੍ਰੋਗਰਾਮ ਰੀਅਲ ਸਟੇਟ ਬਾਬਤ ਜਾਂ ਫਿਰ ਤੁਸੀਂ ਆ ਜਿਹੜਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਜਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਪੇਰੈਂਟਸ ਦੀ ਕਰਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ. ਦੋਸਤੋ, ਕੈਲਡਨ ਹਾਈਵੇ 410 ਅਤੇ ਹਾਈਵੇ 10 ਉੱਥੇ 15 ਏਕੜ ਦੇ ਉੱਤੇ 150 ਕਮਰਸ਼ੀਅਲ ਯੂਨਿਟਸ, ਰਿਟੇਲ ਯੂਨਿਟਸ, ਆਫਿਸ ਯੂਨਿਟਸ ਆ ਰਹੇ ਨੇ, ਅਤੇ ਉੱਥੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ. ਇਸ ਤੋਂ ਪਹਿਲਾਂ ਅਸੀਂ ਮੇਫੀਲਡ ਅਤੇ ਏਅਰਪੋਰਟ 'ਤੇ ਜਿਹੜਾ ਪਲਾਜ਼ਾ ਲੈ ਕੇ ਆਏ ਸੀ ਜੋ ਹੱਥੋਂ ਹੱਥ ਵਿਕ ਗਿਆ, ਅੱਜ ਤੁਸੀਂ ਉੱਥੇ ਜਾ ਕੇ ਸ਼ਾਮ ਨੂੰ ਚੱਕਰ ਮਾਰਿਓ, ਸਾਰੀਆਂ ਜਿਹੜੀਆਂ ਉੱਥੇ ਦੁਕਾਨਾਂ ਨੇ ਬਿਜ਼ੀ ਨੇ. ਸੋ ਇਹ ਜਿਹੜਾ ਪਲਾਜ਼ਾ ਕੈਲਡਨ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਵੀ ਇੱਥੇ ਹੈ ਜਿਹੜਾ 3 ਮਿੰਟ ਦੀ ਦੂਰੀ 'ਤੇ ਕੌਸਕੋ ਜਿਹੜਾ ਆ ਉਹ ਆ ਰਿਹਾ, ਪੁਲਿਸ ਸਟੇਸ਼ਨ ਆ ਰਿਹਾ, ਟ੍ਰਾਂਜ਼ਿਟ ਹੱਬ ਹੈ ਜਿਹੜਾ ਇਹਦੇ ਕੋਲ ਆ ਰਿਹਾ. ਸੋ ਇਸ ਕਰਕੇ ਇਸ ਪਲਾਜ਼ੇ ਦੇ ਵਿੱਚ ਤੁਸੀਂ ਕੋਈ ਸੁਪਨਾ ਦੇਖਿਆ ਸੀ ਰੈਸਟੋਰੈਂਟ ਦਾ ਜਾਂ ਫਿਰ ਪੀਜ਼ਾ ਸ਼ੌਪ ਦਾ, ਕੋਈ ਬੁਟੀਕ ਖੋਲ੍ਹਣੀ ਹੈ, ਕੋਈ ਟਿਊਟਰ ਸੈਂਟਰ ਖੋਲ੍ਹਣਾ ਆ, ਜਾਂ ਫਿਰ ਕੋਈ ਅਕਾਊਂਟੈਂਟ ਆਫਿਸ ਖੋਲ੍ਹਣਾ ਆ, ਕੋਈ ਲੋਜਿਸਟਿਕ ਆਫਿਸ ਖੋਲ੍ਹਣਾ ਆ, ਤਾਂ ਮੈਂ ਕਹਿੰਦਾ ਵੀ ਇਸ ਤੋਂ ਢੁੱਕਵੀਂ ਜਗ੍ਹਾ ਤੁਹਾਨੂੰ ਨਹੀਂ ਮਿਲ ਸਕਦੀ. ਅਤੇ ਇਹਦੇ ਵਿੱਚ ਹੋਰ ਕਈ ਜਿਹੜੇ ਐਂਕਰ ਸਟੋਰ ਆ ਜਿਹੜੇ ਉਹ ਵੀ ਆ ਰਹੇ ਨੇ, ਉਹ ਵੀ ਤੁਹਾਡੇ ਨਾਲ ਅਸੀਂ ਅੱਗੇ ਜਾ ਕੇ ਇਸਦੇ ਬਾਬਤ ਸਾਂਝੀਆਂ ਕਰਾਂਗੇ. ਸੋ ਤੁਸੀਂ ਇਹ 5% ਡਾਊਨ ਕਰਕੇ ਇੱਥੇ ਆਪਣਾ ਕਮਰਸ਼ੀਅਲ ਯੂਨਿਟ ਹੈ ਜਿਹੜਾ ਉਹ ਬੁੱਕ ਕਰਾ ਸਕਦੇ ਹੋ, ਅਤੇ ਕਲੋਜ਼ਿੰਗ 2028 ਦੇ ਵਿੱਚ ਹੋਵੇਗੀ. ਸੋ ਨੰਬਰ ਮੇਰਾ 416-917-7763 416-917-7763 'ਤੇ ਸੰਪਰਕ ਕਰ ਸਕਦੇ ਹੋ. ਅਤੇ ਇੱਥੇ ਦੋ ਇਜਾਜ਼ਤ. ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ। 530 AM ਡਾਇਲ 'ਤੇ 7 ਦਿਨ ਪ੍ਰੋਗਰਾਮ ਤੁਸੀਂ ਸੁਣਦੇ ਹੋ, ਆਪਣਾ ਰਿਸਪੋਂਸ ਦਿੰਦੇ ਹੋ, ਧੰਨਵਾਦ। ਤੁਹਾਡਾ ਆਪਣੇ ਇੱਕ ਮੀਡੀਆ ਹੱਬ ਹੈਗਾ ਵਿਰਾਸਤ ਟੀਵੀ, ਵਿਰਾਸਤ ਰੇਡੀਓ ਅਤੇ 530 AM ਡਾਇਲ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਗੀਤ ਸੰਗੀਤ ਜਦੋਂ ਮਰਜ਼ੀ ਸੁਣ ਲਵੋ, ਟਾਕ ਸ਼ੋਅ ਆਪਾਂ ਜਦੋਂ ਮਰਜ਼ੀ ਕਰ ਲਈਏ, ਪਰ ਹੁਣ ਜਿਹੜਾ ਆਹ ਸਾਲ ਹੈਗਾ ਨਾ, ਥੋੜ੍ਹੇ ਮਹੀਨੇ ਰਹਿ ਗਏ ਜਿਹਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਮਿਊਨਿਸਪਲ ਇਲੈਕਸ਼ਨ ਦੀ। ਭਾਵੇਂ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ, ਪਰ ਤੁਹਾਡੇ ਪੈਸੇ ਲੱਗਦੇ ਹਨ। ਜੋ ਤੁਸੀਂ ਉੱਠ ਕੇ ਕੰਮ 'ਤੇ ਜਾ ਰਹੇ ਹੋ ਨਾ, ਇਸ ਵੇਲੇ ਤੁਸੀਂ ਬਹੁਤ ਸਾਰਾ ਟੈਕਸ ਪੈਸਾ ਕਮਾਉਣ ਜਾ ਰਹੇ ਹੋ ਜਿਹੜਾ ਤੁਹਾਨੂੰ ਕਦੇ ਵਾਪਸ ਨਹੀਂ ਆਉਣਾ। ਟੈਕਸ ਆਪਾਂ ਘਟਾ ਸਕਦੇ ਹਾਂ, ਮੇਨਟੇਨ ਰੱਖ ਸਕਦੇ ਹੈਗੇ। ਜਿਹੜਾ ਵੱਧਦਾ ਟੈਕਸ ਹੈਗਾ ਨਾ, ਬੜਾ ਦੁੱਖ ਦਿੰਦਾ। ਜਿੱਥੇ ਕਾਰ ਇੰਸ਼ੋਰੈਂਸ ਬੜੀ ਮਹਿੰਗੀ ਹੋਈ ਪਈ ਹੈਗੀ ਆ, ਆਪਾਂ ਬ੍ਰੈਂਪਟਨ ਦੀ ਤਾਂ ਗੱਲ ਕਰ, ਸਾਰੀ ਬੱਸੋ ਬਹੁਤ ਹੈਗੀ ਬ੍ਰੈਂਪਟਨ ਦੇ ਵਿੱਚ। ਇਹੀ ਸਿਚੁਏਸ਼ਨ, ਇਹੀ ਪ੍ਰੋਬਲਮ ਵੱਖ ਵੱਖ ਸਿਟੀ ਵਿੱਚ ਹੈਗੀਆਂ, ਕਈਆਂ ਵਿੱਚ ਵੱਧਦੇ ਆ, ਕਈਆਂ ਵਿੱਚ ਘੱਟ ਆ, ਪਰ ਬ੍ਰੈਂਪਟਨ 'ਚ ਬੜੀ ਮੁਸ਼ਕਿਲ ਹੈਗੀ ਆ। ਚਾਹੇ ਕਾਰ ਇੰਸ਼ੋਰੈਂਸ ਲੈ ਲਵੋ, ਚਾਹੇ ਪ੍ਰੋਪਰਟੀ ਟੈਕਸ ਲੈ ਲਵੋ, ਚਾਹੇ ਕ੍ਰਾਈਮ ਲੈ ਲਵੋ, ਸੋ ਸਾਰੇ ਹੀ ਆਪਣੇ ਹਨ। ਪਰ ਤੁਹਾਨੂੰ ਪਤਾ ਲੱਗ ਰਿਹਾ ਕੌਣ ਕੀ ਕੰਮ ਕਰ ਰਿਹਾ ਹੈਗਾ ਆ। ਥੋੜ੍ਹੀ ਜਿਹਾ ਠਹਿਰ ਕੇ ਮੈਂ ਗੱਲਬਾਤ ਕਰਾਂਗਾ ਆਪਣੇ ਭਾਈਚਾਰੇ ਦੇ ਵਿੱਚ, ਜਿਸਨੇ ਆਪਣੇ ਮਿਊਨਿਸਪਲ ਇਲੈਕਸ਼ਨ ਵਿੱਚ ਆਪਣੀ ਫਾਰਮ ਭਰੇ ਹੋਏ ਹਨ, ਉਹਨਾਂ ਨਾਲ ਗੱਲਬਾਤ ਕਰਾਂਗਾ। ਪਹਿਲਾਂ ਤਾਂ ਮੈਂ ਦੱਸ ਦੇਵਾਂ ਤੁਹਾਨੂੰ ਵੀ ਕੁਝ ਨਾ ਕੁਝ ਕਰਨਾ ਪੈਣਾ ਹੈਗਾ ਆ। ਮੇਨ ਗੱਲ ਹੈਗੀ ਆ ਖੋਜਣਾ ਪੈਣਾ, ਸੋਚਣਾ ਪੈਣਾ ਵੀ ਆਹ ਬੰਦਾ ਆਵਾਜ਼ ਸਾਡੇ ਕੱਲ੍ਹ ਉਠਾ ਰਹੇ ਆ, ਆਹ ਆਵਾਜ਼ ਬਣ ਕੇ ਸਾਡੇ ਵਾਸਤੇ ਇੰਨਾ ਕੁਛ ਕਰਨਾ ਕਰਨੇ ਚਾਹੁੰਦਾ ਹੈਗਾ। ਨੋ ਡਾਊਟ ਪੈਸੇ ਮਿਲਣੇ, ਤਨਖਾਹ ਮਿਲੇ, ਪਰ ਕੰਮ ਕੋਈ ਕੋਈ ਕਰਦਾ। ਦੈਟਸ ਅ ਸੈਡ ਨਿਊਜ਼। ਮੈਨੂੰ ਲੱਗਦਾ ਇਹ ਕੰਮ ਕਰਨਗੇ, ਆਵਾਜ਼ ਬਣ ਕੇ ਅੱਗੇ ਆਏ ਹਨ। ਆਪਾਂ ਵੱਖ ਵੱਖ ਲੋਕਾਂ ਦੀ ਸਪੋਰਟ ਕਰਨੀ, ਅਸੀਂ ਤੁਹਾਡੇ ਲਈ ਛੱਡ ਦਿੰਦੇ ਹੈਗੇ ਹਾਂ ਵੀ ਤੁਸੀਂ ਵੋਟ ਕਿਹਨੂੰ ਪਾਉਣੀ ਆ। ਆਪਣੇ ਬੱਚਿਆਂ ਨੂੰ ਕਹਿ ਦਿਆ ਕਰੋ ਵੀ ਮਿਊਨਿਸਪਲ ਇਲੈਕਸ਼ਨ ਆ ਰਹੀਆਂ ਹਨ, ਆਹ ਜਿਹੜੇ ਬੰਦੇ ਖੜ੍ਹੇ ਹਨ, ਹਫ਼ਤਾ ਕੁ ਹੋ ਰਿਹਾ, ਥੋੜ੍ਹੇ ਦਿਨ ਹੋ ਰਿਹਾ, ਫਿਰ ਫਾਰਮ ਭਰਨੇ ਵੀ ਬੰਦ ਹੋ ਜਾਣੇ, ਪਰ ਉਹੀ ਰਹਿਣੇ ਜਿਹਨਾਂ ਨੇ ਫਾਰਮ ਭਰੇ ਹੋ ਆ, ਜਾਂ ਬੈਠ ਸਕਦੇ ਆ, ਜਾਂ ਤੁਹਾਡੇ ਵਾਸਤੇ ਖੜ੍ਹ ਕੇ ਲੜ ਸਕਦੇ ਹਨ। ਬੱਚਿਆਂ ਕੋਲੋਂ ਪੁੱਛ ਲਈ ਵਾ ਜਿਹੜੇ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ, ਇਹਨਾਂ ਬਾਰੇ ਸਾਨੂੰ ਦੱਸੋ, ਖੋਜੋ ਕੀ ਲੱਭੇ ਤੁਹਾਨੂੰ ਸੋਸ਼ਲ ਮੀਡੀਆ 'ਤੇ, ਕਦੇ ਕਿਸੇ ਇਹਨਾਂ ਨੇ ਆਵਾਜ਼ ਉਠਾਈ ਆ। ਰੀਜਨਲ ਕੌਂਸਲਰ, ਸਿਟੀ ਕੌਂਸਲਰ, ਸਕੂਲ ਟਰੱਸਟੀ, ਖੋਜੋ, ਬੱਚਿਆਂ ਨਾਲ ਸਾਥ ਲੱਭੋ, ਰਲ ਮਿਲ ਕੇ ਕੰਮ ਕਰੋ, ਤੁਹਾਨੂੰ ਪਤਾ ਲੱਗ ਜਾਵੇਗਾ ਵੀ ਕੌਣ ਤੁਹਾਡੇ ਵਾਸਤੇ ਆਵਾਜ਼ ਬਣ ਕੇ ਆ ਰਿਹਾ ਹੈਗਾ ਆ। ਆਵਾਜ਼ ਬਣਨੀ ਬੜੀ ਔਖੀ ਹੁੰਦੀ ਆ, ਬੋਲਣਾ ਬੜਾ ਔਖਾ ਹੁੰਦਾ ਆ, ਅਤੇ ਸੱਚ ਬੋਲਣਾ ਸਭ ਤੋਂ ਔਖਾ ਹੁੰਦਾ ਆ। ਜਿਹੜੇ ਸੱਚ ਬੋਲਦੇ ਆ ਉਹਨਾਂ ਵਾਸਤੇ, ਉਹਨਾਂ ਲਈ ਆਪਾਂ ਖੜ੍ਹੇ ਹਾਂ। ਸੋ ਤੁਹਾਡੀ ਮਰਜ਼ੀ ਆ, ਵੋਟ ਕਿਹਨੂੰ ਪਾਉਣੀ, ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਣੀ ਹੈਗੀ ਆ। ਇਨਫੋਰਮੇਸ਼ਨ ਗੈਦਰ ਕਰਕੇ ਤੁਸੀਂ ਆਪਣੀ ਵੋਟ ਜ਼ਰੂਰ ਪਾਇਓ। ਇੱਕ ਦੁੱਖ ਬੜਾ ਉਹ ਲੱਗਦਾ ਨਾ, ਇਹ ਲੱਗਦਾ ਸਾਡੇ ਨਾਲ ਉਹ ਜਿੱਦਾਂ ਕਹਿੰਦੇ ਛਿੱਤਰ ਉਹਨਾਂ ਦੇ ਪੈਂਦੇ ਆ, ਪਈ ਜਾਣ ਦਿਉ, ਜੇ ਖਾਣੇ ਆ ਤਾਂ ਖਾਈ ਜਾਵੋ, ਤੁਹਾਡੀ ਮਰਜ਼ੀ ਹੈਗੀ ਆ। ਛਿੱਤਰ ਦਾ ਮਤਲਬ ਇਹ ਨਹੀਂ ਹੈ ਵੀ ਛਿੱਤਰ ਪੈਣੇ ਦਾ ਮਤਲਬ ਇਹ ਹੈਗਾ, ਜੇ ਹਾਇਰ ਟੈਕਸ ਦੇਣੇ ਦੇ ਜਾਵੋ, ਕ੍ਰਾਈਮ ਰੇਟ ਇਸ ਹਿਸਾਬ ਨਾਲ ਰੱਖਣਾ ਰੱਖੀ ਜਾਵੋ, ਇੰਸ਼ੋਰੈਂਸ ਜ਼ਿਆਦਾ ਪੇ ਕਰਨੀ ਆ ਪੇ ਕਰੀ ਜਾਵੋ। ਪਰ ਹੁਣ ਮੌਕਾ ਹੈਗਾ ਤੁਹਾਨੂੰ ਚੇਂਜ ਲਿਆਉਣ ਦੇ ਵਿੱਚ। ਜੇ ਬੰਦੇ ਵਧੀਆ ਕੰਮ ਕਰ ਰਹੇ ਹਨ, ਵੋਟ ਦਾ ਮੇਨ, ਜੇ ਲੱਗਦਾ ਤੁਹਾਡੀ ਸਿਟੀ, ਤੁਹਾਡੀ ਅਫੋਰਡੇਬਿਲਿਟੀ ਇੰਨੀ ਔਖੀ ਹੋ ਗਈ ਹੈਗੀ ਆ, ਤਾਂ ਚੇਂਜ ਲਿਆਉਣ ਦੀ ਲੋੜ ਆ। ਕਿਹਨੂੰ ਲਿਆਉਣਾ ਚਾਹੁੰਦੇ ਹੋ? ਸਾਡੀ ਟੀਵੀ ਦੇ ਉੱਪਰ ਵੱਖ ਵੱਖ ਮੈਂ ਕੌਂਸਲਰ, ਸਿਟੀ ਕੌਂਸਲਰ ਸਾਰਿਆਂ ਨੂੰ ਈਮੇਲ ਕਰ ਦਿੱਤੀ ਹੈਗੀ ਆ। ਕੋਈ ਆ ਕੇ ਆਵਾਜ਼ ਬਣ ਕੇ ਦੱਸਣਾ ਚਾਹੁੰਦਾ ਵੀ ਕੀ ਕੁਝ ਹੋ ਰਿਹਾ ਸਿਟੀ ਦੇ ਵਿੱਚ, ਵੀ ਮੈਂ ਤੁਹਾਡੇ ਵਾਸਤੇ ਕੀ ਕਰੂੰਗਾ, ਕੱਲ੍ਹ ਹੀ ਖੜ੍ਹਾ ਹੈਗਾ, ਅਤੇ ਉਹਨਾਂ ਦੀ ਆਵਾਜ਼ ਆਪਾਂ ਟੀਵੀ ਰੇਡੀਓ 'ਤੇ ਲੈ ਕੇ ਆਵਾਂਗੇ ਜ਼ਰੂਰ। ਪ੍ਰੋਗਰਾਮ ਤੁਸੀਂ ਦੇਖਦੇ ਰਹੋ, ਪ੍ਰੋਗਰਾਮ ਤੁਸੀਂ ਸੁਣਦੇ ਰਹੋ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸਾਰੇ ਹੀ ਆਪਣੇ ਹਨ, ਛੋਟੇ ਵੱਡੇ ਬਣਨਾ ਚਾਹੁੰਦੇ, ਜਿਹੜੇ ਵੱਡੇ ਆਪਣੀ ਬਿਜ਼ਨਸ ਨੂੰ ਮੇਨਟੇਨ ਕਰਨਾ ਚਾਹੁੰਦੇ ਹਨ। ਸੋ ਮੇਰੇ ਵਾਸਤੇ ਸਾਰੇ ਹੀ ਬਰਾਬਰ ਹੁੰਦੇ ਆ। ਜਿੰਨੇ ਵੀ ਸਪੋਂਸਰ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਟਾਰਗੇਟ ਲੋਜਿਸਟਿਕਸ, CWC ਇਮੀਗ੍ਰੇਸ਼ਨ, ਮਨਜੀਤ ਚੀਮਾ ਜੀ, ਮੋਨਾ ਮਹਿੰਗੀ ਜੀ, ਅਤੇ ਦਵਿੰਦਰ ਸਿੰਘ ਪਵਾਰ ਜੀ, ਮੋਰਗੇਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ, ਅਤੇ ਨਾਲ ਦੀ ਨਾਲ ਥਰੂ ਵੇ ਜੇ ਮੇਰੇ ਵੀਰ ਗੁਰਵਿੰਦਰ ਤ੍ਰੇਸਰ ਸਾਹਿਬ ਹਿੰਦਾ ਬਾਈ ਟ੍ਰੇਲਰ ਬਣਾਉਂਦੇ ਹਨ, ਬੜੀ ਮਿਹਨਤ ਕੀਤੀ ਹੈ ਅਤੇ ਹੁਣ ਤਾਂ ਇੱਕ ਜੀਐਮ ਵਾਂਗੂ ਲਾਈਨ ਹੀ ਚੱਲਦੀ ਹੈਗੀ ਹੈ, ਟ੍ਰੇਲਰ ਬਣ ਗਏ, ਫਲੈਟ ਬੈੱਡ ਬੀ ਰੋਲ ਜਿੱਦਾਂ ਵੀ ਟ੍ਰੇਲਰ ਚਾਹੀਦਾ ਕੋਲ ਲੈ ਸਕਦੇ ਹੋ। ਨੀ ਬੈਸਟ ਟਰੱਕ ਰਿਪੇਅਰ ਐਂਟਾਇਰ ਸੈਟ ਡਾਇਮੰਡ ਟਰੱਕ ਪਾਰਟਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਮੈਂ ਸਿਟੀ ਦੀ ਹੀ ਗੱਲਬਾਤ ਕਰਨੀ ਆ, ਇਲੈਕਸ਼ਨਸ ਦੀ ਹੀ ਗੱਲਬਾਤ ਕਰਨੀ ਹੈ, ਕਰ ਰਹੀ ਹੈਗੀ ਆ। ਲੰਘੇ ਦਿਨੀ ਆਵਾਜ਼ 28 ਸੀਗੀ ਵੀ ਜਿੱਥੇ ਸਾਈਡ ਵਾਕ ਦੇ ਉੱਪਰ 10 ਫੁੱਟ ਬਾਏ 6 ਫੁੱਟ ਵਰਗਾ ਇੱਕ ਵੱਡਾ ਬੁਸ਼, ਇੱਕ ਵੱਡਾ ਦਰਖਤ ਹੈਗਾ ਆ ਅਤੇ ਉਹ ਕੱਟਿਆ ਨਹੀਂ ਗਿਆ ਸੀਗਾ। ਸੋ ਆਪਾਂ ਦੇਖ ਕੇ ਆਵਾਂਗੇ ਇਹਨਾਂ ਨੇ ਕੱਟ ਦਿੱਤਾ ਕਿ ਨਹੀਂ ਕੱਟਿਆ, ਪਰ ਦੁੱਖ ਉਹ ਵੀ ਲੱਗਦਾ ਜਦੋਂ ਤੁਹਾਨੂੰ ਲੱਗਦਾ ਵੀ ਸਿਟੀ ਵਿੱਚ ਕੋਈ ਚੀਜ਼ ਨਹੀਂ ਪ੍ਰੋਪਰ ਹੈ। ਕਾਲ ਕਿਉਂ ਨਹੀਂ ਕਰਦੇ? 311 ਡਾਇਲ ਕਰਕੇ ਤੁਸੀਂ ਆਪਣੀ ਰਿਕਾਰਡਿੰਗ ਉੱਥੇ ਕਰ ਸਕਦੇ, ਇਨਫੋਰਮੇਸ਼ਨ ਭੇਜ ਸਕਦੇ, ਸ਼ਾਇਦ ਸਿਟੀ ਤੁਹਾਡੇ ਵਾਸਤੇ ਕੁਝ ਨਾ ਕੁਝ ਕਰੇਗੀ। ਸਕੂਲਸ ਸ਼ੁਰੂ ਹੋਣ ਵਾਲੇ ਹਨ, ਕਈਆਂ ਦੇ ਸ਼ੁਰੂ ਹੋ ਜਾਣੇ ਪ੍ਰਾਈਵੇਟ ਸਕੂਲ ਅਤੇ ਮੁੜ ਕੇ ਫਿਰ ਬੱਚਿਆਂ ਨੇ ਸਕੂਲ ਜਾਣਾ ਹੈਗਾ, ਤੁਸੀਂ ਵੀ ਬਿਜ਼ੀ ਹੋ ਜਾਣਾ। ਪਰ ਅਕਤੂਬਰ ਦੇ ਮਹੀਨੇ ਵਿੱਚ ਜਿਹੜੀਆਂ ਵੋਟਾਂ ਆਉਣੀਆਂ, ਮਿਊਨਿਸਪਲ ਇਲੈਕਸ਼ਨ ਆਉਣੀਆਂ, ਤੁਹਾਨੂੰ ਵੀਕਡੇਜ਼ ਸਵੇਰ ਨੂੰ ਸ਼ਾਮ ਨੂੰ ਵੀਕਐਂਡ ਦੇ ਵੋਟ ਪਾਉਣ ਦਾ ਮੌਕਾ ਹੋਣਾ ਆ। ਮਾਰਕ ਕਰ ਲਿਓ, ਜੇ ਨਹੀਂ ਬਾਹਰ ਨਿਕਲੇ ਨਾ ਤਾਂ ਪ੍ਰੋਪਰਟੀ ਟੈਕਸ ਵੱਧਦੇ ਹੀ ਜਾਣੇ ਹੈਗੇ, ਜਿਸ ਹਿਸਾਬ ਨਾਲ ਲੱਗ ਰਿਹਾ ਹੈਗਾ ਕੋਸਟ ਆਫ ਲਿਵਿੰਗ ਜਿਹੜੀ ਵੱਧਦੀ ਹੀ ਜਾਣੀ ਹੈਗੀ ਆ। ਇਹ ਚੇਂਜ ਆਰਡਰ ਪਤਾ ਕੀ ਹੁੰਦੇ ਹਨ? ਅਸੀਂ ਵੀ ਕੁਝ ਨਾ ਕੁਝ ਸਿੱਖਦੇ ਹਨ, ਭਾਵੇਂ ਕਿਸੇ ਬਿਜ਼ਨਸਮੈਨ ਨੂੰ ਤੁਸੀਂ ਦੇ ਦਿੱਤਾ ਉਹ ਕੌਂਟਰੈਕਟ ਅਤੇ ਬਾਅਦ ਚੇਂਜ ਆਰਡਰ ਲਿਆ ਕੇ ਇਹਨਾਂ ਨੇ ਜਿਹੜੀ 10 ਮਿਲੀਅਨ ਦੀ ਚੀਜ਼ ਸੀ ਉਹ ਬਿਲੀਅਨ ਦੇ ਵਿੱਚ ਬਣਾ ਦਿੱਤੀ ਹੈਗੀ ਆ ਵੱਖ ਵੱਖ ਸਿਟੀ ਦੇ ਵਿੱਚ। ਸੋ ਤੁਸੀਂ ਸੋਚਣਾ ਵੀ ਤੁਹਾਡੇ ਪੈਸੇ ਜਿਹੜੇ ਹੈਗੇ ਤੁਸੀਂ ਇਹਨਾਂ ਨੂੰ ਦੇ ਰਹੇ ਹੋ, ਤੁਸੀਂ ਹਾਇਰ ਕੀਤਾ ਇਹਨਾਂ ਨੂੰ, ਉਹ ਸਹੀ ਜਗ੍ਹਾ ਲੱਗ ਰਹੇ ਕਿ ਨਹੀਂ? ਮੈਂ ਨਹੀਂ ਕਹਿੰਦਾ ਇਹਨੂੰ ਨਾ ਸਦੋ ਬਾਰਬੀਕਿਊ ਤੇ ਜਾਂ ਖੰਡ ਫੜ ਦੇ ਭੋਗ ਤੇ, ਪਰ ਸਵਾਲ ਪੁੱਛ ਰਿਹਾ ਕਿ ਸਾਡਾ ਕੰਮ ਔਖਾ ਹੈਗਾ। ਸਭ ਤੋਂ ਵੱਡੀ ਸੇਵਾ ਹੁੰਦੀ ਹੈ ਜਦੋਂ ਥੱਲੇ ਦੇਖੋ ਨਾ ਲੋਕ ਕਿੱਦਾਂ ਆਪਣੀ ਜ਼ਿੰਦਗੀ ਜੀ ਰਹੇ ਹਨ, ਹੌਲੀ ਹੌਲੀ ਆਪਣਾ ਟਾਈਮ ਕੱਟ ਰਹੇ ਹਨ, ਕੋਸ਼ਿਸ਼ ਲੱਗੇ ਹੋਏ ਹਨ ਘਰ ਸਾਂਭਣ ਦੇ ਲਈ। ਇਹ ਇੰਨੀ ਪਾਪੂਲੇਸ਼ਨ ਲਿਆਂਦੀ ਕਿਣ ਹੈਗੀ ਆ, ਫੈਡਰਲ ਤੋਂ ਲੈ ਕੇ ਪ੍ਰੋਵਿੰਸ਼ੀਅਲ ਤੋਂ ਲੈ ਕੇ ਸਿਟੀ ਤੋਂ ਲੈ ਕੇ, ਉਦੋਂ ਕਿੱਥੇ ਸੀਗੇ ਜਦੋਂ ਇੱਕ ਘਰ ਵਿੱਚ ਇਹਨਾਂ 7-7 ਬੈੱਡਰੂਮ ਬਣਾਉਂਦੇ ਬੇਸਮੈਂਟ ਦੇ ਵਿੱਚ, ਉਦੋਂ ਕਿੱਥੇ ਸੀਗੇ ਇੰਨੀਆਂ ਕਾਰਾਂ ਖੜੀਆਂ ਸੀਗੀਆਂ? ਹੁਣ ਇਹਨਾਂ ਨੂੰ ਪਤਾ ਲੱਗ ਗਿਆ ਅਤੇ ਹੁਣ ਟਿਕਟਾਂ ਪਰ ਟਿਕਟਾਂ ਇਸ਼ੂ ਕਰ ਰਹੇ ਹਨ। ਹਾਂ, ਕਾਰ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ, ਪਰ ਇਨਫਰਾਸਟ੍ਰਕਚਰ ਕਿਨ ਲੈ ਕੇ ਆਉਣਾ ਸੀਗਾ? ਜਿਹੜੀਆਂ ਬੱਸ ਇਹਨਾਂ ਨੇ ਬੱਸ ਦੀ ਫੰਡਿੰਗ ਲਈ ਆ, 250 ਮਿਲੀਅਨ ਡਾਲਰ ਮਿਲਿਆ ਸੀਗਾ ਜਿਹੜੇ ਬੱਸ ਦੇ ਸ਼ੈਲਟਰ ਬਣਾਏ ਆ, ਸ਼ਾਇਦ ਐਡੇ ਸ਼ੈਲਟਰਾਂ ਦੀ ਲੋੜ ਨਹੀਂ ਸੀਗੀ। ਹੁਣ ਇਮੀਗ੍ਰੇਸ਼ਨ ਹੈ ਨਹੀਂ, ਉਹ ਵੀ ਖਾਲੀ ਫਿਰਦੇ ਹਨ, ਬੱਸ ਡਰਾਈਵਰ ਲੇ ਆਫ ਕਰ ਰਹੇ ਹਨ। ਹੌਲੀ ਹੌਲੀ ਆਹਿਸਤਾ ਆਹਿਸਤਾ ਚੱਲੂਗੇ ਨਾ ਤਾਂ ਸਾਰੇ ਜ਼ਿੰਦਗੀ ਸੌਖੀ ਹੋ ਜਾਵੇਗੀ, ਪਰ ਇਹਨਾਂ ਨੇ ਬਹੁਤ ਘੱਟ ਕੀਤਾ। ਹੌਸਪੀਟਲ, ਦੂਸਰਾ ਹੌਸਪੀਟਲ ਨਾ ਕਹੋ ਪਲੀਜ਼, ਹਜੇ ਤਾਂ ਪਹਿਲਾ ਹੌਸਪੀਟਲ ਮੁਸ਼ਕਿਲ ਨਾਲ ਚੱਲ ਰਿਹਾ, ਦੂਸਰਾ ਪਹਿਲਾ ਹੌਸਪੀਟਲ ਸੀਗਾ, ਉਹਦੇ ਵਿੱਚ ਐਕਸਟੈਂਸ਼ਨ ਲਿਆਉਣ ਦੀ ਕੋਸ਼ਿਸ਼ ਲੱਗੇ ਹੋਇਆ ਕਰਨ, ਪਰ ਹੌਸਪੀਟਲ ਹਜੇ ਆਇਆ ਨਹੀਂ। ਯੂਨੀਵਰਸਿਟੀ ਕਿੱਥੇ ਗਈ? ਤੁਸੀਂ ਸੋਚਦੇ ਹੋ ਸਾਡੇ ਕੋਲ ਯੂਨੀਵਰਸਿਟੀ ਆ ਗਈ? ਵਿਜ਼ਿਟ ਕਰਕੇ ਆਓ, ਕਿੱਡੀ ਕੁ ਵੱਡੀ ਯੂਨੀਵਰਸਿਟੀ ਹੁੰਦੀ ਕੀ ਹੈਗੀ ਆ। ਯੂਨੀਵਰਸਿਟੀ ਵਿੱਚ ਵੱਖ ਵੱਖ ਕੋਰਸਿਸ ਹੁੰਦੇ ਹਨ, ਸਪੋਰਟਸ ਸਟੇਡੀਅਮ ਹੁੰਦਾ ਹੈਗਾ। ਇਹਨਾਂ ਨੇ ਪੈਸਾ ਦੇ ਕੇ ਇੱਕ ਛੋਟੀ ਜਿਹੀ ਤੁਹਾਡੀ ਆਵਾਜ਼ ਬੰਦ ਕਰਾਉਣ ਵਾਸਤੇ ਖੋਲ੍ਹ ਦਿੱਤੀ ਹੈਗੀ ਆ। ਐਡੀ ਵੱਡੀ ਯੂਨੀਵਰਸਿਟੀ ਆਉਣੀ ਸੀ, ਆਈ ਕੱਲ੍ਹ ਨਹੀਂ ਹੈਗੀ, ਇਹਨਾਂ ਨੇ ਲੈਂਡ ਆਪਣੇ ਸਾਈਡ 'ਤੇ ਰੱਖਿਆ, ਕੱਲ੍ਹ ਨਹੀਂ ਹੈਗਾ। ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਤੁਸੀਂ ਦੇਖਦੇ ਰਹੋ ਵਿਰਾਸਤ TV ਅਤੇ ਸੁਣਦੇ ਰਹੋ ਵਿਰਾਸਤ ਰੇਡੀਓ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਮੈਂ ਰਿਸਪੈਕਟ ਕਰਦਾ ਅਤੇ ਰਿਸਪੈਕਟ ਨਾਲ ਤੁਸੀਂ ਬੜੇ ਪਿਆਰ ਨਾਲ ਸਵਾਲ ਪੁੱਛਦੇ ਹੋ, ਬਹੁਤ ਕੁਝ ਸਾਡੇ ਨਾਲ ਸ਼ੇਅਰ ਕਰਦੇ ਹੋ, ਧੰਨਵਾਦ। ਮੈਨੂੰ ਕਦੇ ਵੀ ਖਬਰ ਭੇਜਣੀ ਹੋਵੇ 416-451-2222 'ਤੇ ਭੇਜ ਸਕਦੇ ਹੋ। ਮੈਂ ਇਹ ਵੀ ਕਿਹਾ ਸਾ ਵੀ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਦਰਕਾਰ ਲੋਜੈਸਟਿਕਸ ਵਾਲੇ ਹਨ, ਬਹੁਤ ਵੱਡੀ ਏਜੰਸੀ ਹੈਗੀ ਆ, $30 ਤੋਂ ਲੈ ਕੇ $60 ਤੱਕ ਕਮਾ ਸਕਦੇ, ਕਾਫੀ ਸਾਰੀ ਜੋਬਾਂ ਅਵੇਲੇਬਲ ਹਨ। 416-242-3158 ਤੁਸੀਂ ਟੈਕਸ ਮੈਸੇਜ ਭੇਜ ਦੇਣਾ, ਆਪਣੀ ਰੈਜ਼ਮੇ ਭੇਜ ਦੇਣੀ ਆ, ਤੁਹਾਨੂੰ ਕਿਤੇ ਨਾ ਕਿਤੇ ਫਿੱਟ ਕਰ ਲਵਾਂਗੇ। ਇਹਨਾਂ ਕੋਲ 100-150 ਜੋਬ ਅਵੇਲੇਬਲ ਹੈ ਇਸ ਵੇਲੇ, ਜੇ ਫਿਰ ਵੀ ਨਹੀਂ ਮਿਲਦੀ, ਬੱਚੇ ਘਰ ਬੈਠੇ ਬੋਰ ਨਾ ਹੁੰਦੇ ਆ, ਕਰੋ ਕਿਸੇ ਪਾਸੇ ਵੋਲੰਟੀਅਰ ਕਰਨ ਵਾਸਤੇ ਭੇਜ ਦੇਵੋ, ਕਿਸੇ ਇਲੈਕਸ਼ਨ ਆਫਿਸ ਵਿੱਚ ਵੋਲੰਟੀਅਰ ਕਰਨ ਵਾਸਤੇ ਭੇਜ ਦੇਵੋ, ਕੁਝ ਨਾ ਕੁਝ ਸਿੱਖ ਲੈਣੀ, ਸਿੱਖਣਾ ਬੜਾ ਜ਼ਰੂਰੀ ਹੈਗਾ ਆ। ਸੋ ਕੰਮ ਔਖਾ ਸੌਖਾ ਕਰਨ ਦੀ ਲੱਗੇ ਹੋਏ ਕੋਸ਼ਿਸ਼ ਕਰਨ, ਲੈਂਦੇ ਆ ਬ੍ਰੇਕ, ਫਿਰ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ, ਵਿਰਾਸਤ TV 'ਤੇ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ ਵਾਲੇ, ਦੋ ਇਹਨਾਂ ਦੀਆਂ ਲੋਕੇਸ਼ਨ ਹਨ, ਇੱਕ ਹੈਗੀ ਆ ਰੈਕਸਟੇਲ ਅਥੋਵਿਕੋ ਦੇ ਵਿੱਚ, 2645 ਇਜ਼ਲਟਨ ਐਵਨਿਊ ਅਥੋਵਿਕੋ ਰੈਕਸਟੇਲ ਦੇ ਵਿੱਚ, ਅਤੇ ਇੰਡੀਆ ਬਾਜ਼ਾਰ ਦੀ ਦੂਸਰੀ ਲੋਕੇਸ਼ਨ ਹੈਗੀ ਆ 10405 ਕੈਨਡੀ ਰੋਡ ਬਰੈਂਪਟਨ ਦੇ ਵਿੱਚ, ਨੌਰਥ ਆਫ ਬਵੇਰ ਸਾਊਥ ਆਫ ਸੈਂਡਲਵੁੱਡ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਦੀ ਸ਼ਾਨ, ਇੰਡੀਆ ਬਾਜ਼ਾਰ ਪਹੁੰਚੋ ਗਰੋਸਰੀ ਕਰਨ ਵਾਸਤੇ ਬਰੈਂਪਟਨ ਜਾਂ ਰੈਕਸਟੇਲ ਦੇ ਵਿੱਚ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਵੀ ਮਿਲਦੇ ਹਨ। ਡਾਈਨ ਇਨ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ। ਮੀਟ ਚਾਹੀਦਾ ਮਸਾਲੇ ਵਾਲਾ ਉਹ ਵੀ ਮਿਲਦਾ ਹੈਗਾ, ਵੈਜ ਨਾਨ ਵੈਜ ਜਾਂ ਤੁਸੀਂ ਕੇਟਰਿੰਗ ਕਰਵਾਉਣੀ ਹੋਵੇ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਵੀ ਮਿਲਦੇ ਹਨ। ਅਤੇ ਸ਼ੇਰ ਆਟਾ ਸਦਾ ਹੀ ਸੇਲ 'ਤੇ ਲੱਗਿਆ ਹੁੰਦਾ ਆ ਇੰਡੀਆ ਬਾਜ਼ਾਰ 'ਤੇ, ਨੰਬਰ 905-840-1116 ਰੈਕਸਟੇਲ ਜਾਂ ਬਰੈਂਪਟਨ ਵਿੱਚ ਗਰੋਸਰੀ ਦੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ। ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜ੍ਹੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ, ਤੁਸੀਂ ਚੂਜ਼ ਕਰਨਾ ਅਵੀ ਧਾਲੀਵਾਲ ਜੀ, ਤੁਹਾਡੇ ਵਾਸਤੇ ਪ੍ਰੋਪਰਟੀ ਟੈਕਸ ਬਚਾ ਸਕਦੇ ਹਨ, ਸੇਫਟੀ ਅਤੇ ਸਿਕਿਉਰਿਟੀ ਲੈ ਕੇ ਆ ਸਕਦੇ ਹਨ। ਸੋ ਅਵੀ ਧਾਲੀਵਾਲ ਜੀ ਤੁਹਾਡੀ ਆਵਾਜ਼ ਬਣ ਕੇ ਅੱਗੇ ਆਉਣਗੇ। 416-882-1200 ਦੇ ਅਵੀ ਧਾਲੀਵਾਲ ਜੀ ਨਾਲ ਸੰਪਰਕ ਕਰ ਲੈਣਾ। ਸ਼ੇਰ ਆਟਾ ਮੇਡ ਫਰੈਸ਼ ਹੈ ਕੈਨੇਡਾ, ਸ਼ੇਰ ਆਟੇ ਤੁਸੀਂ ਬੜਾ ਭਰਮਾ ਹੰਗਾਰਾ ਦਿੱਤਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਹੀ ਬਣਦਾ, ਇੱਕ ਐਵਸਪੋਰਟ ਦੇ ਵਿੱਚ, ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਦੋ ਇਹਨਾਂ ਦੀਆਂ ਮਿਲਸ ਹਨ। ਫਰੈਸ਼ ਤਿਆਰ ਹੋ ਕੇ ਆਟਾ ਪਹੁੰਚਦਾ, ਤੁਸੀਂ ਮਲਟੀਗ੍ਰੇਨ ਨੂੰ ਬੜਾ ਰਿਸਪੋਂਸ ਦਿੱਤਾ, ਦੇਸੀ ਸਟਾਈਲ ਆਟੇ ਨੂੰ ਬੜਾ ਰਿਸਪੋਂਸ ਦਿੱਤਾ, ਅਤੇ ਹੁਣ ਦੇਗ ਆਟਾ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ ਵੱਖ ਵੱਖ ਸਟੋਰਾਂ ਦੇ ਵਿੱਚ। ਬਰਾੜਾਂ ਦਾ ਬੇਸਣ ਤੁਸੀਂ ਬੜਾ ਪਸੰਦ ਕਰਦੇ ਹੋ, ਸ਼ੇਰ ਆਟਾ ਮੇਡ ਫਰੈਸ਼ ਐਂਡ ਕੈਨੇਡਾ, ਤੁਸੀਂ ਕਾਫੀ ਭਰ ਮਹੰਗਾਰਾ ਦਿੱਤਾ ਅਤੇ ਇਸੇ ਤਰ੍ਹਾਂ ਦਿੰਦੇ ਰਹੋ, ਫਰੈਸ਼ ਬਣ ਕੇ ਆਉਂਦਾ ਤੁਹਾਡੇ ਸਟੋਰ ਦੇ ਵਿੱਚ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਥਸਨ ਬੁਲਵਾਰਡ 'ਤੇ ਹਨ ਮਿਸਾਗਾ ਦੇ ਵਿੱਚ। ਡਰਾਈਵ ਥਰੂ ਓਇਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ ਵੀ ਕਰਕੇ ਦਿੰਦੇ ਹਨ। ਮੇਜਰ ਜਾਂ ਮਾਈਨਰ ਰਿਪੇਅਰ ਟਰੱਕਾਂ ਦੀ ਕਰਵਾਉਣੀ ਹੋਵੇ ਤਾਂ ਤੁਸੀਂ ਪਹੁੰਚ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 'ਤੇ। ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਟਸ, ਐਗਜ਼ੋਸਟ ਪਾਈਪਸ, ਫਰੰਟ ਗਿਲ ਗ੍ਰਿਲ ਚਾਹੀਦੀ ਹੈਗੀ ਆ, ਲੈਂਡਿੰਗ ਗੀਅਰ ਰੇਡੀਏਟਰਸ ਚਾਹੀਦੇ ਹਨ, ਅਤੇ ਸਟੇਨਲੈਸ ਸਟੀਲ ਬੰਪਰ ਵੀ ਮਿਲਦੇ ਹਨ, ਏਅਰ ਟੈਂਕ, ਏਅਰ ਬੈਗਸ, ਡੀ ਪੀ ਐਫ ਕਿੱਟ ਸਾਨੂੰ ਚਾਹੀਦੀ ਹੈਗੀ ਆ ਉਹ ਮਿਲਦੀ ਹੈਗੀ ਆ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਡਾਇਮੰਡ ਟਰੱਕ ਪਾਰਟਸ ਵੱਲੋਂ, ਨੰਬਰ 905-212-9200 ਸੁਰਜੀਤ ਜਾਂ ਬਲਕਾਰ ਨਾਲ ਸੰਪਰਕ ਕਰਨਾ। ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਫ੍ਰੀਵੇ ਰੀਅਲ ਅਸਟੇਟ 'ਤੇ ਰਾਜ ਮੱਲੀ ਜਾਂ ਐਨ ਡੀ ਕੂਨਰ ਨਾਲ ਸੰਪਰਕ ਕਰਨਾ, ਜਾਂ ਮੇਰੇ ਨਾਲ ਗੱਲਬਾਤ ਕਰ ਲੈਣੀ ਆ। ਕਾਫੀ ਸਾਰੀਆਂ ਪ੍ਰੋਪਰਟੀ ਸਾਡੇ ਕੋਲ ਅਵੇਲੇਬਲ ਹਨ, ਕਮਰਸ਼ੀਅਲ ਪ੍ਰੋਪਰਟੀਜ਼, ਰੈਜੀਡੈਂਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਸਾਡੇ ਨਾਲ ਗੱਲਬਾਤ ਕਰ ਲਈ 416-451-2222 'ਤੇ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਇਹਨਾਂ ਦਾ ਫੋਨ ਨੰਬਰ ਹੈਗਾ। ਮੋਰਗੇਜ ਚਾਹੀਦੀ

0: ਇਹ ਕਮਰਸ਼ੀਅਲ ਰੂਫ ਵੀ ਰਿਪੇਅਰ ਕਰਕੇ ਦਿੰਦੇ ਆ, ਨਵੀਂ ਛੱਤ ਵੀ ਪਾ ਦਿੰਦੇ ਹਨ। ਬਲਵਿੰਦਰ ਸਿੰਘ ਕੌਂਕਰੀਟ ਦਾ ਕੰਮ ਵੀ ਕਰਦੇ ਹਨ, ਐਲ ਪੀ ਰੂਫਿੰਗ। 416-602-7216 ਤੇ ਗੱਲਬਾਤ ਕਰ ਲੈਣੀ ਆ। ਸਟਾਰਲੇਡ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ, ਕੋਈ ਬਿਜ਼ਨਸ ਦੀ ਪੇਂਟ ਕਰਨੀ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ, ਤਾਂ ਕੋਈ ਮੈਡੀਕਲ ਆਫਿਸ ਪੇਂਟ ਕਰਵਾਉਣਾ ਹੋਵੇ, ਆਪਣਾ ਘਰ ਪੇਂਟ ਕਰਵਾਉਣ ਵਾਸਤੇ, ਤੁਸੀਂ ਸਟਾਰਲੇਡ ਪੇਂਟਿੰਗ ਦੇ ਸੰਪਰਕ ਕਰੋ। ਨੰਬਰ 416-230-4000, 416-230-4000 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸਾਰੇ ਹੀ ਚੰਗੇ ਹਨ, ਮੈਨੂੰ ਉਹ ਇਨਸਾਨ ਚੰਗਾ ਜਿਹੜਾ ਆਵਾਜ਼ ਉਠਾਉਂਦਾ, ਆਵਾਜ਼ ਉਠਾਉਣੀ ਬੜੀ ਔਖੀ ਹੁੰਦੀ ਆ। ਆਜ਼ਾਦ ਗੁਆਇਡ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਤਮਰ ਸਾਹਿਬ, ਸਤਿ ਸ਼੍ਰੀ ਅਕਾਲ ਜਿੰਨੇ ਵੀ ਵਿਰਾਸਤ ਰੇਡੀਓ ਦੇ, ਵਿਰਾਸਤ ਟੀਵੀ ਕੇ ਜਿੰਨੇ ਵੀ ਸਰੋਤਾ ਹੈ, ਜਿੰਨੇ ਵੀ ਦਰਸ਼ਕ ਹੈ, ਸਭ ਨੂੰ ਡਾਕਟਰ ਆਜ਼ਾਦ ਗੁਆਇਡ ਦੀ ਤਰਫ ਸੇ ਪਿਆਰ ਭਰਾ ਨਮਸਕਾਰ। ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ। ਚੁੰਡੀ ਵੱਢ ਕੇ ਦੇਖੋ, ਅੰਦਰੋਂ ਆਪਾਂ ਸਾਰੇ ਸੇਮ ਆ, ਬਾਹਰੋਂ ਵੱਖਰੇ ਵੱਖਰੇ ਲੱਗਦੇ ਹਨ, ਪਰ ਜਿਹੜਾ ਤੁਹਾਡੇ ਵਾਸਤੇ ਕੰਮ ਕਰਦਾ ਨਾ, ਉਹਦੀ ਸਪੋਰਟ ਕਰਿਆ ਕਰੋ ਜ਼ਰੂਰ। ਆਜ਼ਾਦ ਜੀ, ਪਹਿਲਾਂ ਤੁਸੀਂ ਦੱਸੋ, ਤੁਸੀਂ ਨਾ ਹੈਡੇਕ ਲਈ ਕੱਲ੍ਹ ਹੀ ਆ।
1: ਦੇਖੋ
0: ਮੈਂ ਹੈਡੇਕ ਤਾਂ ਕਹਿੰਦਾ ਕਿ ਲੋਕੀ ਬਾਹਰ ਆ ਕੇ ਵੋਟਾਂ ਨਹੀਂ ਪਾਉਂਦੇ, ਬਹੁਤ ਕੁਝ ਕਰਨਾ ਪੈਂਦਾ ਆ, ਪਰ ਅਸੀਂ ਉਹ ਕੰਮ ਨਹੀਂ ਕਰਨੇ, ਅਸੀਂ ਜੋ ਹੈਗਾ ਉਹੀ ਗੱਲ ਕਰਨੀ ਆ, ਪਰ ਤੁਸੀਂ ਕੱਲ੍ਹ ਹੀ ਹੈਡੇਕ ਲਈ ਇਹ।
1: ਅੰਮ੍ਰਿਤ ਸਾਹਿਬ, ਸਭ ਤੋਂ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਦੇਖੋ ਮੈਨੂੰ 2021 ਹੈ
0: ਜੀ,
1: 19 ਮਾਰਚ 2021 ਨੂੰ ਮੈਨੂੰ ਹਾਰਟ ਅਟੈਕ ਆਇਆ ਸੀ, ਮੇਜਰ ਹਾਰਟ ਅਟੈਕ
0: ਜੀ।
1: ਮੈਂ ਪਹਿਲੇ ਵੀ ਸਮਾਜ ਸੇਵਾ ਦਾ ਕੰਮ ਕਰਦਾ ਸੀ, ਪਹਿਲੇ ਵੀ ਵੱਖਰੇ ਵੱਖਰੇ ਮੁੱਦੇ ਮੈਂ ਚੁੱਕਦਾ ਸੀ, ਚਾਹੇ ਯੂਨੀਵਰਸਿਟੀ ਦਾ ਥਾ, ਚਾਹੇ ਹੋਸਪਿਟਲ ਦਾ, ਚਾਹੇ ਸੇਫਟੀ ਸਿਕਿਉਰਿਟੀ ਦਾ। ਲੇਕਿਨ ਮੈਨੂੰ 19 ਮਾਰਚ 2021 ਨੂੰ ਜਦੋਂ ਹਾਰਟ ਅਟੈਕ ਆਇਆ, ਜੋ ਹਾਰਟ ਅਟੈਕ ਇੰਨਾ ਮੇਜਰ ਹਾਰਟ ਅਟੈਕ ਸੀ ਕਿ ਵੀ ਪਰਮਾਤਮਾ ਬਹੁਤ ਲੋਕਾਂ ਨੂੰ ਜ਼ਿੰਦਗੀ ਦਿੰਦਾ ਨਹੀਂ
0: ਜੀ,
1: ਉਹ ਸੋ ਜਾਂਦੇ ਦੁਬਾਰਾ ਉ੠ਦੇ ਨਹੀਂ
0: ਜੀ।
1: ਤਾਂ ਮੈਨੂੰ ਵਾਹਿਗੁਰੂ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ। ਤਾਂ ਮੈਂ ਉਦੋਂ ਇਹ ਪ੍ਰਣ ਕੀਤਾ ਵਾਹਿਗੁਰੂ ਦੇ ਸਾਹਮਣੇ, ਹੇ ਵਾਹਿਗੁਰੂ ਅਗਰ ਮੈਂ ਉਦੋਂ ਚਲਾ ਜਾਣਾ ਸੀ ਤਾਂ ਮੇਰੀ ਪਰਿਵਾਰ ਤੋਂ ਚੱਲਣਾ ਹੀ ਸੀ
0: ਜੀ,
1: ਬੱਚੇ ਵੀ ਫੈਮਲੀ ਉਹਨਾਂ ਨੂੰ ਗਾਹ ਪੜਨਾ ਹੀ ਸੀ। ਲੇਕਿਨ ਜਦ ਤੁਸੀਂ ਮੈਨੂੰ ਜੀਵਨ ਦਾਨ ਦਿੱਤਾ ਹੈ ਤਾਂ ਮੈਂ ਆਪਣੀ ਫੈਮਲੀ ਦੀ ਤੋਂ ਟੇਕ ਕੇਅਰ ਜਿੰਨੀ ਕਰਾਂਗਾ, ਜਿਸ ਲੈਵਲ ਤੱਕ ਕਰਾਂਗਾ, ਲੇਕਿਨ ਬ੍ਰੈਂਪਟਨ ਹੀ ਪੂਰਾ ਕਾ ਪੂਰਾ ਬ੍ਰੈਂਪਟਨ ਮੇਰੀ ਫੈਮਲੀ ਹੈ
0: ਜੀ।
1: ਮੈਂ ਸਮਾਜ ਸੇਵਾ ਮੈਂ ਬਿਲਕੁਲ ਅਰਪਿਤ ਹੋਣਾ ਚਾਹੁੰਦਾ ਕਿ ਤਾਂ ਕਿ ਮੈਂ ਇੱਕ ਲੋਗਾ ਕਿ ਜੋ ਜ਼ਿੰਦਗੀ ਹੈ ਉਸਕੇ ਉੱਪਰ ਕੋਈ ਪੋਜ਼ਿਟਿਵ ਇੰਪੈਕਟ ਕਰ ਸਕਾ, ਜਿੱਥੇ ਲੋਕ ਸਟਰਗਲ ਕਰਦੇ ਹੈ, ਪੀਪਲ ਆਰ ਕਰਾਈਂਗ, ਮੈਂ ਜਿੰਨੀ ਉਨਕਾ ਦਰਦ ਮੈਂ ਬਾਂਟ ਸਕਦਾ, ਜਿੰਨਾ ਉਨਕਾ ਦਰਦ ਮੈਂ ਰੇਜ ਕਰ ਸਕਦਾ ਹੈ, ਜੋ ਵੀ ਐਪਰੋਪਰੀਏਟ ਲੈਵਲ ਹੈ, ਚਾਹੇ ਉਹ ਮਿਊਨਿਸਪਲ ਲੈਵਲ ਹੈ, ਚਾਹੇ ਫੈਡਰਲ ਲੈਵਲ ਹੈ, ਚਾਹੇ ਪ੍ਰੋਵਿੰਸ਼ਲ ਲੈਵਲ ਹੈ, ਸਾਰੇ ਲੈਵਲ ਤੇ ਮੈਂ ਆਵਾਜ਼ ਚੁੱਕ ਸਕਦਾ।
0: ਸਾਨੂੰ ਰਿਸਪੌਂਸ ਤਾਂ ਮਿਲਦਾ, ਕਹਿੰਦੇ ਵੀ ਜ਼ਿਆਦਾ ਸੱਚ ਬਿਨਾਂ ਬੋਲਿਆ ਕਰੇ, ਅਸੀਂ ਤੁਸੀਂ ਸੱਚ ਬੋਲਦੇ ਹੋ। ਮੈਂ ਇੱਕ ਰਿਕੁਐਸਟ ਕਰੀ, ਜਿਤਨਾ ਪਤਾ ਨਹੀਂ ਕਿਹੜੇ ਆ, ਬੈਸਟ ਬਲੱਕ ਬਸ ਸਾਹਿਬ ਕਹਿੰਦਾ ਜੇ ਜਿੱਤ ਕੇ ਗਾਹਾਂ ਚਲ ਗਏ।
1: ਹਾਂਜੀ,
0: ਸਾਡੇ ਨਾਲ ਮਹੀਨੇ ਵਿੱਚ ਇੱਕ ਇੰਟਰਵਿਊ ਜ਼ਰੂਰ ਕਰਨੀ, ਕਿਉਂਕਿ ਲੋਕਾਂ ਦੀ ਆਵਾਜ਼ ਬਣ ਕੇ ਸਾਡੇ ਜਵਾਬ ਜ਼ਰੂਰ ਲੈਣੇ ਆ।
1: ਨੰਬਰ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ, ਇੱਕ ਇੰਟਰਵਿਊ ਨਹੀਂ ਹੋਗਾ, ਮੈਂ ਹਮੇਸ਼ਾ ਵੀਕਲੀ ਬਾਈ ਵੀਕਲੀ ਕਿਤੇ ਨਾ ਕਿਤੇ ਥਾਂ ਜ਼ਰੂਰ ਹੋਊਂਗਾ। ਇਹ ਕਹਾਂਗਾ ਵੀ ਮੈਂ ਇੱਥੇ ਖੜਾ ਹਾਂ, ਇੱਥੇ ਲੋਕਾਂ ਵਿੱਚ ਹਾਂ। ਤੰਬਰ ਸਾਹਿਬ ਤੁਸੀਂ ਵੀ ਆਓ, ਔਰ ਵੀ ਕੋਈ ਮੀਡੀਆ ਵਾਲਾ ਆਉਣਾ ਚਾਹੁੰਦਾ ਆਓ, ਨਾ ਉਹ ਲੋਕਾਂ ਦੀ ਗੱਲ ਕਰੀਏ ਵੀ ਲੋਕਾਂ ਦੀ ਆਪਾਂ ਲਾਈਫ ਨੂੰ ਸੌਖੀ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਹੜੀ ਉਨ੍ਹਾਂ ਦੀ ਪ੍ਰੋਬਲਮਸ।
0: ਕਿਉਂਕਿ ਸਾਰੇ ਕਹਿੰਦੇ ਅਸੀਂ ਤੁਹਾਡੇ ਲਈ ਖੜੇ ਹਨ, ਸਪੈਸ਼ਲੀ ਦੇਖੋ ਜੀ, ਇਨਸਾਨ ਹਰ ਇੱਕ ਬਰਾਬਰ ਹੈਗਾ, ਪਰ ਜਦੋਂ ਇਨਸਾਨ ਦੇ ਸਿਰ ਉੱਪਰ ਪੱਗ ਆ ਜਾਂਦੀ ਹੈਗੀ ਆ, ਰਿਸਪੋਂਸੀਬਿਲਟੀ ਵੱਧ ਜਾਂਦੀ ਹੈਗੀ ਆ, ਚਾਹੇ ਪੱਗ ਹੋਵੇ ਨਾ ਹੋਵੇ, ਇਸ ਵੇਲੇ ਰੇਸਿਜ਼ਮ ਬਹੁਤ ਵੱਧ ਗਈ ਹੈਗੀ ਆ, ਜਿਹੜੇ ਸਾਡੇ ਕਮਿਊਨਿਟੀ ਵਿੱਚ ਕੰਮ ਹੋ ਰਹੇ ਹਨ, ਕੰਮ ਕੀਤੇ ਗਏ ਹਨ, ਜਾਂ ਜਿਹੜੇ ਚੁਣੇ ਗਏ ਲੀਡਰ ਸਾਡੇ ਵਾਸਤੇ ਕੁਝ ਨਹੀਂ ਕਰ ਰਹੇ ਜਾਂ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਕਹਿੰਦੇ ਹਨ ਵੀ ਸਰਪੰਚ ਜੋ ਕਰਦਾ, ਸਾਡਾ ਲੀਡਰ ਜੋ ਕਰਦਾ, ਆਪਾਂ ਤਾਂ ਕੁਝ ਨਹੀਂ ਕਰ ਸਕਦੇ, ਫਿਰ ਮੈਂ ਸਦਾ ਕਹਿੰਦਾ ਹੁੰਦਾ ਹਾਂ ਫਿਰ ਆਪਣੀ ਕਮਿਊਨਿਟੀ ਵਾਸਤੇ ਜੋਬ ਛੱਡ ਦੇਵੋ, ਵੀ ਸਾਡਾ ਕਹਿਣਾ ਨਹੀਂ ਮੰਨਦੇ, ਫਿਰ ਉਸ ਬੰਦੇ ਨੂੰ ਆਪਾਂ ਚੇਂਜ ਕਰ ਸਕੀਏ। ਮੇਨ ਗੱਲ ਤਾਂ ਇਹੀ ਹੈ ਨਾ, ਜੇ ਕੋਈ ਕਹਿਣਾ ਨਹੀਂ ਮੰਨਦਾ ਚੇਂਜ ਕਰ ਦੇਵੋ, ਤੁਹਾਨੂੰ ਸੈਕਰੀਫਾਈਸ ਕਰਨਾ ਪੈਣਾ, ਸੈਕਰੀਫਾਈਸ ਵਾਸਤੇ ਆਪਾਂ ਖੜੇ ਹਾਂ, ਤੁਸੀਂ ਕਮਿਊਨਿਟੀ ਦੀ ਆਵਾਜ਼ ਬਣ ਕੇ ਅੱਗੇ ਆਏ ਹੋ। ਸੋ ਤੁਹਾਨੂੰ ਕਿਹੜਾ ਲੱਗਦਾ ਵੀ ਕਿਹੜੀ ਕਿਹੜੀਆਂ ਮੁਸ਼ਕਲਾਂ ਵਿੱਚ ਇਹ ਸਿੜੀ ਲੰਘ ਰਹੀ ਹੈਗੀ ਹੈ, ਲੋਕਾਂ ਨੂੰ ਦੁਖੀ ਕਿਸ ਚੀਜ਼ ਤੋਂ ਹਨ?
1: ਦੇਖੋ ਤਮਰ ਸਾਹਿਬ, ਸਭ ਤੋਂ ਪਹਿਲੇ ਅਸੀਂ ਮੰਨ ਲਓ ਡੋਰ ਨੋਕ ਕਰਦੇ ਹਾਂ
0: ਜੀ,
1: ਸਭ ਤੋਂ ਪਹਿਲੇ ਡੋਰ ਨੋਕ ਦਾ ਪ੍ਰੋਬਲਮ ਆਉਂਦਾ ਹੈ ਜੀ, ਐਵਰੀਬਾਡੀ ਇਜ਼ ਸੇਮ
0: ਜੀ।
1: ਕਈ ਵਾਰ ਤਾਂ ਇਹ ਹੁੰਦਾ ਕਿ ਲੋਕ ਨਾ ਲੋਕ ਗੱਲ ਹੀ ਨਹੀਂ ਕਰਨਾ ਚਾਹੁੰਦੇ, ਉਹ ਕਹਿੰਦੇ ਵੀ ਅਸੀਂ ਕੋਈ ਕਾਉਂਸਲਰ ਨਹੀਂ ਚਾਹੀਦਾ ਸਾਡੇ ਡੋਰ ਤੇ, ਕੋਈ ਰੀਜਨਲ ਕਾਉਂਸਲਰ ਨਹੀਂ ਚਾਹੀਦਾ, ਕੋਈ ਸਕੂਲ ਟ੍ਰਸਟੀ ਨਹੀਂ ਚਾਹੀਦਾ, ਕੋਈ ਮੇਅਰ ਨਹੀਂ ਚਾਹੀਦਾ, ਕੋਈ ਐਮਪੀ, ਕੁਛ ਨਹੀਂ ਚਾਹੀਦਾ। ਮੈਨੇ ਕਿਹਾ ਵੀ ਤੁਸੀਂ ਗੱਲ ਤੋਂ ਸੁਣੋ, ਠੀਕ ਹੈ ਤੁਸੀਂ ਕਹਿੰਦੇ ਹੋ ਵੀ ਸਾਰੇ ਇੱਕ ਜੈਸੇ ਹਨ, ਮੈਨੇ ਕਿਹਾ ਵੀ ਸਾਰੇ ਇੱਕ ਜੈਸੇ ਨਹੀਂ ਹੁੰਦੇ, 99.9999% ਤੁਸੀਂ ਕਹਿ ਸਕਦੇ ਵੀ ਸਾਰੇ ਇੱਕ ਜੈਸੇ ਹੁੰਦੇ, ਲੇਕਿਨ ਕਿਤੇ ਨਾ ਕਿਤੇ 0.0001% ਇਸ ਤਰ੍ਹਾਂ ਦੇ ਲੋਕ ਹੁੰਦੇ ਹੈ ਜੋ ਰੀਅਲ ਹੀ ਕਮਿਊਨਿਟੀ ਵਾਸਤੇ ਬਣੇ ਹੈ। ਮੈਨੇ ਕਿਹਾ ਤੁਸੀਂ ਮੇਰੀ ਗੱਲ ਸੁਣੋ, ਅਗਰ ਮੈਂ ਤੁਹਾਨੂੰ ਕਨਵਿੰਸ ਨਾ ਕਰ ਪਾਵਾਂ
0: ਜੀ,
1: ਤੁਸੀਂ ਮੇਰੀ ਗੱਲਾਂ ਤੇ ਸਹਿਮਤ ਨਹੀਂ ਹੁੰਦੇ, ਤਾਂ ਮੈਨੇ ਕਿਹਾ ਵੀ ਮੈਂ ਤੁਹਾਡੇ ਡੋਰ ਤੱਕ ਕਦੇ ਨਹੀਂ ਆਵਾਂਗਾ
0: ਜੀ।
1: ਔਰ ਅਗਰ ਮੈਂ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਔਰ ਮੈਂ ਵਾਹਿਗੁਰੂ ਦੀ ਕਿਰਪਾ ਸੇ, ਪਰਮਾਤਮਾ ਦੀ ਕਿਰਪਾ ਸੇ ਮੈਂ ਜਿੱਤ ਕੇ ਆਉਂਦਾ, ਤਾਂ ਤੁਸੀਂ ਮੈਨੂੰ ਦੇਖੋਗੇ ਕਿ ਮੈਂ ਦੁਬਾਰਾ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂਗਾ
0: ਜੀ।
1: ਤੁਹਾਨੂੰ ਇਹ ਕਹਿਣਾ ਵਾਂਗਾ ਵੀ ਦੱਸੋ ਔਰ ਕੀ ਚਾਹੀਦਾ, ਕਿਹੜੀ ਪ੍ਰੋਬਲਮ ਸੀ, ਕਿਹੜੀ ਆਪਾਂ ਮਿਲ ਮਿਲ ਬੈਠ ਕੇ ਸੋਲਵ ਕਰ ਸਕਦੇ ਹਾਂ। ਤਾਂ ਸਾਨੂੰ ਜੋ ਡੋਰ ਨੋਕ 'ਤੇ ਪ੍ਰੋਪਰਟੀ ਟੈਕਸ ਇੱਕ ਸਭ ਤੋਂ ਬੜਾ ਇਸ਼ੂ ਹੈ।

0: ਕਿਉਂਕਿ ਲੋਕਾਂ ਕੋਲ ਅਫੋਰਡੇਬਿਲਿਟੀ ਹੈ ਹੀ ਨਹੀਂ। ਅੰਮ੍ਰਿਤਸਰ ਬਿਲਕੁਲ ਅਫੋਰਡੇਬਿਲਿਟੀ ਨਹੀਂ ਹੈ, ਸੇਫਟੀ ਸਿਕਿਉਰਟੀ ਦਾ ਤੁਸੀਂ ਦੇਖ ਲਓ, ਜਿੱਥੇ ਫਿਰ ਆਪਾਂ ਕਹਿੰਦੇ ਵੀ ਲੋਕ ਕਹਿੰਦੇ ਵੀ ਇੱਥੇ ਸਾਡੇ ਕੋਲ ਯੂਨੀਵਰਸਿਟੀ ਵੀ ਨਹੀਂ ਹੈ ਜੀ।
1: ਪ੍ਰੋਪਰਟੀ ਟੈਕਸ ਦੇਖ ਲਈਏ, ਪ੍ਰੋਪਰਟੀ ਟੈਕਸ ਇਹ ਫਰੀਜ਼ ਹੋ ਸਕਦਾ, ਇਹ ਘੱਟ ਸਕਦਾ, ਇਹ ਵਾਧਾ ਕੱਲੀ ਜਾ ਰਿਹਾ ਹੈਗਾ, ਦੁੱਖ ਤਾਂ ਲੱਗਦਾ ਜਿੱਥੇ ਆਪਾਂ ਪੈਸੇ ਲਾਉਣੇ ਆ ਉੱਥੇ ਲਾ ਨਹੀਂ ਰਹੇ, ਆਪਾਂ ਬੇਫਜ਼ੂਲ ਖਰਚਾ ਕਰ ਰਹੇ ਹੈਗੇ ਹਾਂ। ਉਹ ਬਿਲਡਿੰਗ ਦਾ ਹੀ ਦੇਖ ਲਓ, ਸੈਂਡ ਰੋਡ 'ਤੇ ਹਾਈਵੇ 10 ਦੀ ਬਿਲਡ ਬਹੁਤ ਵੱਡੀ ਆਵਾਜ਼ ਚੱਕੀ ਸੀਗੀ, ਖੁਦ ਇਹਨਾਂ ਦੇ ਜਿਹੜਾ ਬੰਦਾ ਇਹਨਾਂ ਦਾ ਅਪਰੇਜ਼ਲ ਕਰਦਾ ਹੁਣ ਕਿਹਾ ਸੀਗਾ ਵੀ ਇਹ 10 ਮਿਲੀਅਨ ਡਾਲਰ ਮਹਿੰਗੀ ਆ, ਪਰ ਫਿਰ ਵੀ ਇਹਨਾਂ ਨੇ ਖਰੀਦ ਲਈ। ਫਿਰ ਜਿਹੜੇ ਸੋ ਕਾਲਡ ਕੌਂਸਲ ਰੀਜਨਲ ਕੌਂਸਲ ਚੁਣੇ ਗਏ ਸੀ, ਉਹਨਾਂ ਨੇ ਆਪਣੇ ਏਰੀਆ ਲੋਕਾਂ ਨੂੰ ਦੱਸਿਆ ਕੱਲ੍ਹ ਹੈ ਵੀ ਸਾਡਾ ਸਰਪੰਚ ਸਾਡੀ ਗੱਲ ਨਹੀਂ ਮੰਨਦਾ, ਇਹਨਾਂ ਨੇ ਹਾਂ ਵਿੱਚ ਹਾਂ ਵੋਟ ਕਰ ਲਈ ਪਈ ਆ ਕਿ ਚੋਰੀ ਸੀ ਫਿਰ ਬੈਕਗਰਾਊਂਡ 'ਤੇ ਡੀਲ ਕਰ ਲਈ ਆ, ਜੇ ਬੈਕਗਰਾਊਂਡ 'ਤੇ ਡੀਲ ਕੀਤੀ ਆ ਫਿਰ ਉਸੇ ਇਨਵੈਸਟੀਗੇਸ਼ਨ ਕੱਲ੍ਹ ਨਹੀਂ ਹੋਈ।
0: ਅਮਰ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜੇ ਆਪਾਂ ਨੂੰ ਪਤਾ ਲੱਗਿਆ ਵੀ ਅਪਰੇਜ਼ਲ ਪ੍ਰਾਈਸ 'ਤੇ ਵੀ ਜ਼ਿਆਦਾ ਪੇ ਕੀਤਾ ਤਾਂ ਉੱਥੇ ਕਿਤੇ ਨਾ ਕਿਤੇ ਕਰਪਸ਼ਨ ਹੈ। ਮੈਂ 100% ਕਹਿੰਦਾ ਵੀ ਆਹ ਜੋ ਡੀਲਸ ਹੈ ਇਹ ਸਾਰੇ ਕੀ ਸਾਰੇ ਇਨਵੈਸਟੀਗੇਟ ਹੋਣੀ ਚਾਹੀਦੀ। ਔਰ ਦੂਜਾ, ਆਪਾਂ ਇਹ ਬਿਲਡਿੰਗ ਦੀ ਲੋੜ ਕੀ ਸੀ, ਆਹ ਜੇ ਬਿਲਡਿੰਗ ਖਾਲੀ ਪਈ ਹੈ, ਮੈਂ ਕੱਲ੍ਹ ਵੀ ਉੱਥੇ ਉੱਥੇ ਉੱਥੇ ਲੰਘਿਆ ਸੀ, ਮੈਂ ਫਰਾਈਡੇ ਨੂੰ ਵੀ ਲੰਘਿਆ ਸੀ, ਉਹ ਬਿਲਡਿੰਗ ਖਾਲੀ ਹੁੰਦੀ ਹੈ। ਇਹਨਾਂ ਨੇ ਕਰੀਬ ਕਰੀਬ 80,000 ਸਕੁਅਰ ਫੀਟ ਦੀ ਬਿਲਡਿੰਗ ਲੈ ਲਈ, ਤਾਂ ਪਰਪਜ਼ ਕੀ ਹੈ ਜੋ ਤੁਸੀਂ
1: ਤੁਸੀਂ ਉਹ ਤਾਂ ਰੈਂਟ ਦੇ ਪਹਿਲੇ ਚੜੀ ਸੀ, ਪੈਸੇ ਆਉਂਦੇ ਸੀਗੇ ਫਿਰ ਵੇਚ ਕੇ ਫਿਰ ਮਹਿੰਗੀ ਖਰੀਦ ਲਈ, ਉਹ ਸੈਂਸ ਨਹੀਂ ਬਣਦਾ,
0: ਬਿਲਕੁਲ ਸੈਂਸ ਨਹੀਂ ਬਣਦਾ ਜੀ। ਇਹ ਸਾਰੇ ਦਾ ਸਾਰਾ ਇੱਕ ਕਰਪਸ਼ਨ ਹੈ, ਇਹਨਾਂ ਨੇ ਖੂਬ ਉਸ ਵਿੱਚ ਪੈਸੇ ਬਣਾਏ ਹੈ, ਟੈਕਸਪੇਅਰ ਦਾ ਪੈਸਾ ਹੈ, ਜਿਨ੍ਹਾਂ ਨੇ ਜੋ ਵਧੀਆ ਥਾਂ ਨਹੀਂ ਲਾ ਕੇ ਇਸ ਤਰ੍ਹਾਂ ਦੀ ਥਾਂ ਲਾਉਂਦੇ ਜਿੱਥੇ ਇਹਨਾਂ ਨੂੰ ਲੋੜ ਨਹੀਂ ਹੁੰਦੀ, ਜਿੱਥੇ ਕਰਪਸ਼ਨ ਦੀ ਬੂ ਆਉਂਦੀ ਹੈ। ਔਰ ਦਿਸੀਏ ਆਪਾਂ ਕਹਿੰਦੇ ਵੀ ਪ੍ਰੋਫਿਟ ਟੈਕਸ ਮਤਲਬ ਘੱਟ ਨਹੀਂ ਸਕਦਾ, ਮੈਂ ਕਹਾਂ ਪ੍ਰੋਫਿਟ ਟੈਕਸ ਘੱਟ ਸਕਦਾ, ਕਿਉਂ ਘੱਟ ਸਕਦਾ? ਤੁਸੀਂ ਦੇਖੋ ਆਪਣਾ ਮੇਫੀਲਡ ਦਾ ਜੋ ਯਾਰਡ ਹੈ, ਮੈਂ ਪਹਿਲੇ ਵੀ ਇੱਕ ਵਾਰ ਰੇਜ ਕੀਤੀ ਸੀ ਕਿਉਂਕਿ ਮੇਰੀ ਆਵਾਜ਼ ਜੋ ਹੈ ਅੰਮ੍ਰਿਤ ਸਾਹਿਬ ਬਿਲਕੁਲ ਬੁਲੰਦ ਹੈ
1: ਜੀ।
0: ਮੈਂ ਸਿਰਫ ਇੱਕ ਵਾਹਿਗੁਰੂ ਤਾਂ ਡਰਦਾ, ਮੈਂ ਪਰਮਾਤਮਾ ਡਰਦਾ ਮੈਂ, ਬਾਕੀ ਮੈਂ ਕਿਸੇ ਨਹੀਂ ਡਰਦਾ, ਬਾਕੀ ਮੈਂ ਸਭ ਨੂੰ ਨਮਸਕਾਰ ਕਰਦਾ
1: ਜੀ।
0: ਲੇਕਿਨ ਜੋ ਉੱਥੇ ਉਹ ਜੋ ਯਾਰਡ ਹੈ ਦੋ 25-25 ਏਕੜ ਦੇ ਜੋ ਜੋ ਜੋ ਵਹਾਂ ਪੇ ਟਰੱਕ ਲੋਡ ਹੈ, ਤੁਸੀਂ ਦੇਖੋ ਉਹਨਾਂ ਦਾ ਪ੍ਰੋਫਿਟ ਟੈਕਸ ਕਿੰਨਾ ਹੈ ਇੱਕ ਲੋਡ ਦਾ 25 ਏਕੜ ਦਾ। ਮੈਂ ਕਹਾਂਗਾ ਉੱਥੇ ਇੰਡਸਟਰੀ ਦੇ ਪੂਰੇ ਕੇ ਪੂਰੇ, ਮੈਂ ਕਹਾਂ ਹਜ਼ਾਰਾਂ ਕੰਟੇਨਰ ਉੱਥੇ ਸਟੋਰ ਹੁੰਦੇ ਆ, ਉਸਦਾ ਪ੍ਰੋਫਿਟ ਟੈਕਸ ਸਾਲ ਦਾ $1500 ਜੀ, ਸਾਲ ਦਾ 1500। ਦੂਜਾ ਜੋ ਲੋਟ ਹੈ 25 ਏਕੜ ਦਾ ਕਮਰਸ਼ੀਅਲ ਲੋਟ, ਉਸਦਾ ਪ੍ਰੋਫਿਟ ਟੈਕਸ ਜੀ 12000। ਇਹ ਦੱਸੋ ਪਹਿਲੇ ਤੋਂ, ਇਹ ਜਬ ਟੈਂਪਰੇਰੀ ਜ਼ੋਨਿੰਗ ਚੇਂਜ ਹੁੰਦੀ ਹੈ ਤਾਂ ਪ੍ਰੋਫਿਟ ਟੈਕਸ ਵੀ ਟੈਂਪਰੇਰੀ ਚੇਂਜ ਹੋਣਾ ਚਾਹੀਦਾ
1: ਜੀ।
0: ਇਹ ਸਿਸਟਮ ਵਿੱਚ ਜੋ ਲੂਪ ਹੋਲ ਹੈ ਇਹਨਾਂ ਨੂੰ ਪਲਕ ਕਿਉਂ ਨਹੀਂ ਕਰਦੇ? ਅਬ ਦੇਖੋ ਅਗਰ ਉਸਕੀ ਰੀਅਲ ਅਪਰੇਜ਼ਲ ਹੋ, ਰੀਅਲ ਅਪਰੇਜ਼ਲ, ਤਾਂ ਉਸਕਾ ਪ੍ਰੋਫਿਟ ਹੈ ਕਰੀਬ ਕਰੀਬ, ਮੈਂ ਕਹਿੰਦਾ ਵੀ 1 ਮਿਲੀਅਨ ਕੇ ਆਸ ਪਾਸ ਬਣਦਾ ਹੈ, ਤਾਂ ਉਹ ਦਿੰਦੇ ਸਾਰੇ $15,000 ਜੀ। ਇਹ ਦੇਖੋ ਜੋ ਟੈਕਸਪੇਅਰ ਦਾ ਜੋ ਮਿਲੀਅਨਸ ਡਾਲਰ ਇੱਕ ਸਾਲ ਦਾ 2020 ਹੈ, ਜੋ ਇਹ ਲੂਟ ਚੱਲੀ ਹੋਈ ਹੈ, ਤਾਂ ਇਸ ਲੂਟ ਨੂੰ ਬੰਦ ਕੌਣ ਕਰੂਗਾ? ਇਸ ਲੂਟ ਨੂੰ ਬੰਦ ਕਰੂਗਾ ਡਾਕਟਰ ਆਜ਼ਾਦ ਗੋਇਤ। ਮੈਂ ਅੱਜ ਪ੍ਰੋਮਿਸ ਕਰਦਾ ਤੁਹਾਡੇ ਸਾਹਮਣੇ ਕਿ ਵੀ ਡਾਕਟਰ ਆਜ਼ਾਦ ਗੋਇਤ ਹੈ, ਉਹ ਬ੍ਰੈਂਪਟਨ 'ਚ ਕਰਪਸ਼ਨ ਨੂੰ ਦੂਰ ਕਰੂਗਾ। ਉਹ ਜਿੱਥੇ ਜੋ ਆਪਾਂ ਨੈਪੋਟਿਜ਼ਮ ਕੀ ਗਾਂ ਗੱਲ ਕਰਾਂਗੇ, ਤਾਂ ਉਸਕੇ ਬਾਰੇ ਮੈਂ ਡਾਕਟਰ ਆਜ਼ਾਦ ਗੋਇਤ ਮੈਂ ਕਹਾਂਗਾ, ਮੈਂ ਇੱਕ ਬਹੁਤ ਮੈਂ ਚਾਹੁੰਦਾ ਕਿ ਵੀ ਮੈਂ ਕੰਮ ਕਰਨਾ ਚਾਹੁੰਦਾ, ਸਿਰਫ ਮੈਨੂੰ ਇਹ ਕਿ ਮੈਂ ਬੇਨਤੀ ਕਰਦਾ ਬ੍ਰੈਂਪਟਨ ਦੇ ਆਪਣੇ ਜੋ ਵੀ ਆਪਣੇ ਟੈਕਸ ਆਪਣੇ ਟੈਕਸਪੇਅਰ ਵੀ ਹੈ, ਰੈਜੀਡੈਂਟ ਵੀ ਹੈ, ਵੋਟਰ ਵੀ ਹੈ, ਕਿ ਵੀ ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਬ੍ਰੈਂਪਟਨ ਵਾਪਸ ਦੇਵਾਂ।
1: ਯੂਨੀਵਰਸਿਟੀ ਗੱਲਬਾਤ ਖਾਲੀ, ਮੈਨੂੰ ਪਤਾ ਜੇ ਸਾਡੇ ਬੱਚੇ ਯੂਨੀਵਰਸਿਟੀ ਗਏ ਨਾ, ਯੂਨੀਵਰਸਿਟੀ ਮਿਸਾਗਾ ਜਿਹੜੀ ਟੋਰਾਂਟੋ ਵਿੱਚ ਹੈਗੀ ਆ, ਛੱਡਣਾ ਬੜਾ ਔਖਾ ਸੀਗਾ ਪਹਿਲਾਂ, ਉਹ ਜਾਂ ਉੱਥੇ ਛੱਡ ਗਿਆ ਉਹ, ਜਾਂ ਉਹ ਬੱਸ ਲੈ ਕੇ ਫਿਰ ਸਾਬੇ ਲੈ ਕੇ, ਜਿੱਦਾਂ ਵੀ ਜਾਂਦੇ ਸੀਗੇ ਬੜਾ ਔਖਾ ਸੀਗਾ। 10-15-20 ਸਾਲ ਹੋ ਗਏ ਬਈ, ਬ੍ਰੈਂਪਟਨ ਦੇ ਵਿੱਚ ਯੂਨੀਵਰਸਿਟੀ ਚਾਹੀਦੀ ਹੈਗੀ ਆ। ਲੈਂਡ ਚਾਹੀਦਾ ਹੁੰਦਾ ਨਾ, ਬਹੁਤ ਵੱਡਾ ਲੈਂਡ ਚਾਹੀਦਾ ਜਿੱਥੇ ਸਪੋਰਟਸ ਫੀਲਡ ਹੋਣਾ ਆ, ਪਾਰਕਿੰਗ ਹੋਣੀ ਆ, ਥੀਏਟਰ ਹੋਣੇ ਆ ਆਰਟਸ ਐਂਡ ਰੈਕਰੀਏਸ਼ਨ ਵਾਸਤੇ, ਜਿੱਥੇ ਹੋਰ ਬਹੁਤ ਸਾਰੇ ਕੋਰਸਿਸ ਟੀਚ ਕੀਤੇ ਜਾਣੇ ਹਨ। ਪਰ ਇਹਨਾਂ ਨੇ ਬਹੁਤ ਦੇਰ ਬਾਅਦ ਇੱਕ ਛੋਟੀ ਜਿਹੀ ਖੜੀ ਕਰਕੇ ਨਾ ਲੋਕਾਂ ਦੀ ਆਵਾਜ਼ ਬੰਦ ਕਰਤੀ ਆ, ਯੂਨੀਵਰਸਿਟੀ ਤਾਂ ਆਈ ਨਹੀਂ।
0: ਬਿਲਕੁਲ ਜੀ, ਬਿਲਕੁਲ ਤੰਬੜ ਸਾਹਿਬ ਤੁਸੀਂ ਸਹੀ ਕਹਿੰਦੇ ਹੋ ਕਿ ਬ੍ਰੈਂਪਟਨ ਦੀ ਯੂਨੀਵਰਸਿਟੀ ਨਹੀਂ ਆਈ। ਦੇਖੋ ਮੈਂ ਇੱਕ ਇਵੈਂਟ 'ਤੇ ਗਿਆ, ਮੈਂ ਤੁਹਾਨੂੰ ਰੀਅਲ ਦੱਸਦਾ, ਮੈਂ ਸਰੋਤੇ ਜਿੰਨੇ ਵੀ ਦੱਸ ਸਕਿਆ ਇੱਕ ਰੀਅਲ ਗੱਲ ਦੱਸਦਾ ਚਾਹੁੰਦਾ। ਮੈਂ ਇੱਕ ਇਵੈਂਟ 'ਤੇ ਗਿਆ ਤਿਆ ਕੇ ਮੇਲਾ
1: ਜੀ,
0: ਉੱਥੇ ਹਰਦੀਪ ਗਰੇਵਾਲ ਸਪੀਚ ਦਿੰਦਾ ਸੀ, ਉੱਥੇ ਕਹਿੰਦਾ ਜੀ ਅਸੀਂ ਬ੍ਰੈਂਪਟਨ 'ਤੇ ਮੈਡੀਕਲ ਯੂਨੀਵਰਸਿਟੀ ਲੈ ਕੇ ਆਏ ਹਾਂ
1: ਜੀ।
0: ਤੋ ਮੈਂ ਸੁਣਦਾ ਰਿਹਾ, ਜਦ ਉਸਕਾ ਸਪੀਚ ਖਤਮ ਹੋਇਆ ਮੈਂ ਮਾਈਕ ਫੜਿਆ, ਮੈਨੇ ਕਿਹਾ ਵੀ ਤੁਹਾਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ
1: ਜੀ,
0: ਬ੍ਰੈਂਪਟਨ 'ਚ ਕੋਈ ਮੈਡੀਕਲ ਯੂਨੀਵਰਸਿਟੀ ਨਹੀਂ ਹੈ, ਇੱਕ TMU ਸਕੂਲ ਆਫ ਮੈਡੀਸਨ ਦਾ ਇੱਕ ਕਾਲਜ ਹੈ ਇੱਥੇ
1: ਜੀ,
0: ਇਹਨੂੰ ਮੈਡੀਕਲ ਕਾਲਜ ਬੋਲਦੇ ਹੈ। ਔਰ ਉਸ ਕਾਲਜ ਵਾਸਤੇ ਵੀ ਤੁਸੀਂ ਦੇਖੋ, ਉਸ ਵਿੱਚ ਮੰਨ ਲਓ 94 ਸੀਟ ਹੈ, ਤਾਂ ਉਸ 94 ਸੀਟ ਵਿੱਚ ਮੈਂ ਕਹਾਂਗਾ ਬ੍ਰੈਂਪਟਨ ਦਾ 5% ਵੀ ਨਹੀਂ ਹੈ ਉੱਥੇ।
1: ਪਰ ਪਹਿਲਾਂ ਤਾਂ ਕਿਹਾ ਸਰ, ਪਹਿਲਾਂ ਸਾਰੇ ਬ੍ਰੈਂਪਟਨ ਲਵਾਂਗੇ?
0: ਨਾ, ਇਹ ਕਰ ਹੀ ਨਹੀਂ ਸਕਦੇ ਜੀ। ਦੇਖੋ ਮੈਂ ਕਹਾਂਗਾ, ਮੈਂ ਜੋ ਜੱਜ ਚਾਹੇ ਕੋਈ ਵੀ ਹੋ, ਉਹ ਨਹੀਂ ਕਰ ਸਕਦੇ ਇੱਥੇ ਸੀਟ ਕੀ ਰਿਜ਼ਰਵੇਸ਼ਨ ਨਹੀਂ ਹੋ ਸਕਦੀ। ਹਾਂ, ਹੋ ਸਕਦੀ ਹੈ, ਰੂਲ ਚੇਂਜ ਕਰਨੇ ਪੈਣੇ ਹੈ, ਕਿਉਂਕਿ ਅਗਰ ਇਹ ਬ੍ਰੈਂਪਟਨ 'ਤੇ ਆਈਏ ਤਾਂ ਬ੍ਰੈਂਪਟਨ ਕੇ ਲੋਕਾਂ ਨੂੰ ਬਿਲਕੁਲ ਰਿਲੀਫ ਮਿਲਣਾ ਚਾਹੀਦਾ, ਬ੍ਰੈਂਪਟਨ ਕੇ ਜੋ ਡਾਕਟਰ ਹੈ ਲੋਕਲ ਜੋ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਕਿਉਂ ਮਿਲਣਾ ਚਾਹੀਦਾ ਪਹਿਲੇ ਦੱਸੋ, ਇਹ ਜੋ ਮੇਅਰ ਬਰਾਊਨ ਹੈ ਇਹ ਬਹੁਤ ਪਲੀਜ਼ਿੰਗ ਪੋਲੀਟਿਕਸ ਕਰਦੇ ਹੈ, ਚਾਹੇ ਹਰਕੀਰਤ ਹੋ ਜੋ ਡਿਪਟੀ ਮੇਅਰ, ਸਾਰੇ ਕੇ ਸਾਰੇ ਪਲੀਜ਼ਿੰਗ ਪੋਲੀਟਿਕਸ ਕਰਦੇ। देखो जो सिविक सेंटर है ब्रैम्पटन सिविक सेंटर
1: जी
0: किन्नू बिलोंग करता है वो ब्रैम्पटन नू बिलोंग करता है वो ब्रैम्पटन के टैक्स पेयर नू बिलोंग करता है वो ब्रैम्पटन की प्रॉपर्टी है उसकी अप्रेजल वैल्यू ये कहते भी 48 मिलियन डॉलर है
1: जी।
0: पहली तो बात अभी 48 मिलियन ने दान दे दिता टीएमयू नू
1: जी
0: ये ब्रैम्पटन नू दान नहीं दिता ये टीएमयू नू दिता तो प्रॉपर्टी किसकी होगी अब वो टीएमयू दी होगी
1: जी।
0: फिर तुसी देखो तुसी उना नू 30 मिलियन डॉलर
1: जी
0: ਤੁਸੀਂ ਉਸਕੀ ਰੀਡਵਲਪਮੈਂਟ ਵਾਸਤੇ ਹੈ ਤੁਸੀਂ ਉਸਕੀ ਕੰਸਟਰਕਸ਼ਨ ਵਾਸਤੇ ਹੈ ਤੁਸੀਂ ਉਸਕੀ ਰੀਸਟ੍ਰਕਚਰਿੰਗ ਵਾਸਤੇ ਤੁਸੀਂ 30 ਮਿਲੀਅਨ ਡਾਲਰ ਹੋਰ ਦੇ ਦਿੱਤਾ ਇਹ ਦੇਖੋ ਜੋ ਇਹ ਪੈਸਾ ਹੈ ਇਹ ਬ੍ਰਾਊਨ ਸਾਹਿਬ ਦਾ ਫਰੀ ਦਾ ਪੈਸਾ ਹੈ ਕਿਆ ਬ੍ਰਾਊਨ ਸਾਹਿਬ ਨੇ ਜੋਬ ਕਰਕੇ ਸੇਵ ਕਰਕੇ ਜੋ ਪੈਸਾ ਇਕੱਠਾ
1: ਕੀਤਾ 70 ਮਿਲੀਅਨ ਡਾਲਰ ਵੇਸਟ ਵਿੱਚ ਇਹ ਗਿਆ
0: 80 ਕਹੋ ਜੀ
1: 80 ਕਹਿ ਲਓ ਸੋ 70-80 ਮਿਲੀਅਨ ਡਾਲਰ ਬਿਲਡਿੰਗ ਦਾ ਵੇਸਟ ਵਿੱਚ ਗਿਆ ਲੋਕਾਂ ਦਾ 150 ਮਿਲੀਅਨ ਤਾਂ ਇਹੀ ਹੋ ਗਿਆ ਲੋਕਾਂ ਦਾ ਕਿੰਨਾ ਟੈਕਸ ਘੱਟ ਸਕਦਾ ਸੀਗਾ
0: ਬਿਲਕੁਲ ਘੱਟ ਸਕਦਾ ਤੰਬਰ ਸਾਹਿਬ ਲੋਕਾਂ ਨੂੰ ਇੰਨੀ ਫੈਸਿਲਿਟੀ ਮਿਲ ਸਕਦੀ ਹੈ ਅਗਰ ਪੈਸੇ ਨੂੰ ਪ੍ਰੋਪਰਟੀ ਪ੍ਰੋਪਰਲੀ ਮੈਨੇਜ ਕੀਤਾ ਜਾਊ ਨਾ ਮੈਂ ਕਹਾਂਗਾ ਵੀ ਜੋ ਇੱਕ ਕਾਉਂਸਲ ਹੈ ਚਾਹੇ ਉਹ ਮੇਅਰ ਬ੍ਰਾਊਨ ਹੋ ਮੈਂ ਓਪਨਲੀ ਕਹਿੰਦਾ ਚਾਹੇ ਮੇਅਰ ਬ੍ਰਾਊਨ ਹੋ ਡਿਪਟੀ ਮੇਅਰ ਹਰਕੀਰਤ ਹੋ ਔਰ ਪੂਰੀ ਕਾਉਂਸਲ ਹੋ ਮੈਂ ਕਹਾਂਗਾ ਇਹ ਕੈਂਸਰ ਹੈ ਬ੍ਰੈਂਪਟਨ 'ਚ ਅਗਰ ਕਿ ਬ੍ਰੈਂਪਟਨ ਦੇ ਲੋਕਾਂ ਨੇ ਟਾਈਮ ਰਹਿੰਦੇ ਅਗਰ ਇਹ ਸੋਚ ਨਹੀਂ ਆਈ ਕਿ ਵੀ ਇਹਨਾਂ ਨੂੰ ਬਦਲਣਾ ਹੈ ਮੈਂ ਕਹਾਂਗਾ ਵੀ ਕੈਂਸਰ ਦੀ ਸਟੇਜ ਸੈਕਿੰਡ ਹੈ ਜਦੋਂ ਅਗਰ ਕੈਂਸਰ ਦੀ ਸਟੇਜ ਥਰਡ ਹੋਊਗੀ ਮੈਂ ਕਹਾਂਗਾ ਉੱਥੇ ਬ੍ਰੈਂਪਟਨ ਦੀ ਰਿਕਵਰੀ ਇੰਪੋਸੀਬਲ ਹੈ ਇੰਪੋਸੀਬਲ ਵਰਡ ਕਹਾਂਗਾ ਕਿਉਂਕਿ ਜੋ ਇਹ ਲੋਕ ਹੈ ਇਹ ਇੱਕ ਇੱਕ ਕੈਂਸਰ ਆਲਰੇਡੀ ਇਹਨਾਂ ਨੇ ਕੈਂਸਰ ਸਪਰੈਡ ਕਰ ਦਿੱਤੀ ਤਾਂ ਜੋ ਆਲਰੇਡੀ ਕੈਂਸਰ ਸੈੱਲ ਹੈ ਉਹ ਕੈਂਸਰ ਸੈੱਲ ਨੂੰ ਮਾਰ ਨਹੀਂ ਸਕਦਾ ਕੈਂਸਰ ਸੈੱਲ ਨੂੰ ਉਹ ਮਾਰ ਸਕਦਾ ਹੈ ਜੇ ਬਦਲਾਅ ਆਉਂਦਾ ਹੈ ਜੇ ਉੱਥੇ ਵੈਕਸੀਨ ਜਾਂਦੀ ਹੈ ਉਹ ਬਿਮਾਰੀ ਨੂੰ ਤਾਂ ਹੀ ਖਤਮ ਹੋ ਸਕਦਾ ਤਾਂ ਹੀ ਮੈਂ ਕਹਿੰਦਾ ਵੀ ਜਿੰਨੇ ਵੀ ਆਪਣੇ ਆਪਣੇ ਆਪਣੇ ਦਰਸ਼ਕ ਹੈ ਪਲੀਜ਼ ਇਸ ਟਾਈਮ 'ਤੇ ਆਪਾਂ ਨੂੰ ਚੇਂਜ ਦੀ ਲੋੜ ਹੈ ਔਰ ਤੁਹਾਡੇ ਵਾਸਤੇ ਵਾਰਡ 9 and 10 ਹੈ ਮੇਰੇ ਸੇ ਵਧੀਆ ਕੈਂਡੀਡੇਟ ਕੋਈ ਨਹੀਂ ਹੋ ਸਕਦਾ ਲੇਕਿਨ ਮੈਂ ਨਾਲ ਕੀ ਨਾਲ ਆਹ ਵੀ ਕਹਿੰਦਾ ਜਿੰਨੇ ਵੀ ਕੈਂਡੀਡੇਟ ਅੱਜ ਤੱਕ ਹੈ ਵਾਰਡ 9 and 10 ਹੈ ਮੈਂ ਡਿਪਟੀ ਮੇਅਰ ਹਰਕਿਰਤ ਨੂੰ ਛੱਡ ਕੇ ਗੱਲ ਕਹਿੰਦਾ ਉਹਨੂੰ ਵੀ ਕਹਿੰਦਾ ਅਗਰ ਤੁਸੀਂ ਕਹਿੰਦੇ ਹੋ ਕਿ ਵੀ ਤੁਸੀਂ ਵਧੀਆ ਕੈਂਡੀਡੇਟ ਹੋ ਮੇਰੇ ਨਾਲ ਆ ਕੇ ਗੱਲ ਕਰੋ ਅਗਰ ਮੈਨੂੰ ਲੱਗਦਾ ਕੋਈ ਕੈਂਡੀਡੇਟ ਮੇਰੇ ਸੇ ਵਧੀਆ ਕੈਂਡੀਡੇਟ ਹੈ ਮੈਂ ਹਰਕਿਰਤ ਦੀ ਗੱਲ ਨਹੀਂ ਕਰਦਾ ਉਸ ਕੱਲ ਸਭ ਨੂੰ ਪਤਾ ਹੈ ਵੀ ਇਹ ਕਰਪਟਰ ਜੋ ਬ੍ਰੈਂਪਟਨ ਦਾ ਸਤਿਆਨਾਸ਼ ਕਰ ਦਿੱਤਾ ਚਾਹੇ ਉਹ ਆਰਐਨਐਲ ਦਾ ਇਸ਼ੂ ਥਾ ਕੁਛ ਵੀ ਹੋ ਉੱਥੇ ਜੋ ਨਾ ਡਿਪਟੀ ਮੇਅਰ ਹਰਕਿਰਤ ਸਿੰਘ ਦਾ ਇੱਕ ਬਹੁਤ ਬੜਾ ਰੋਲ ਹੈ ਕਿਉਂਕਿ ਉਹ ਮੇਅਰ ਬਣਾਉਣ ਦਾ ਪਿੱਠੂ ਬਣਿਆ ਹੋਇਆ
1: ਜੀ
0: ਮੈਂ ਇਹ ਕਹਿੰਦਾ ਵੀ ਜੋ ਵੀ ਕੋਈ ਆਜ ਤੱਕ ਜੋ ਜਿਹਨਾਂ ਨੇ ਨੋਮੀਨੇਸ਼ਨ ਕੀਤਾ ਹੈ ਤੁਸੀਂ ਮੇਰੇ ਨਾਲ ਆ ਕੇ ਗੱਲ ਕਰੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੈਟਰ ਕੈਂਡੀਡੇਟ ਹੋ ਮੈਂ ਆਪਣਾ ਨਾਮ ਵਿਦਡਰਾ ਕਰ ਸਕਦਾ 21 ਤਰੀਕ ਤੋਂ ਲੇਕਿਨ ਅਗਰ ਤੁਹਾਨੂੰ ਲੱਗਦਾ ਹੈ ਕਿ ਡਾਕਟਰ ਆਜ਼ਾਦ ਕੋਈ ਸਟਰੋਂਗ ਵਾਇਸ ਹੈ ਇੱਕ ਫੀਅਰਲੈਸ ਵਾਇਸ ਹੈ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਸਾਰੇ ਬੈਠੋ ਔਰ ਓਪਨਲੀ ਸਪੋਰਟ ਕਰੋ ਕਿ ਵੀ ਨੀਡ ਡਾਕਟਰ ਆਜ਼ਾਦ ਗੋਇਟ ਫੋਰ ਬ੍ਰੈਂਟ
1: ਤੁਸੀਂ ਤਾਂ ਨਾਲ ਖੜਦੇ ਸ਼ਾਇਦ ਹੱਸਦੇ ਹੋ ਪੈਟਕ ਬਰਾਉਨ ਜਾਂ ਹੋਰਾਂ ਦੇ ਨਾਲ ਪਰ ਆਵਾਜ਼ ਥਾਣੀ ਬੜੀ ਔਖੀ ਹੁੰਦੀ ਹੈ ਫੋਟੋ ਤਾਂ ਆਪਾਂ ਵੀ ਹੱਸ ਕੇ ਖਿਚਾ ਸਕਦੇ ਉਹਨਾਂ ਨੂੰ ਖੁਸ਼ ਕਰ ਸਕਦੇ ਹੈਗੇ ਹਾਂ ਪਰ ਤੁਹਾਡੇ ਮੁੱਦੇ ਚੱਕਣੇ ਬੜੇ ਔਖੇ ਹੁੰਦੇ ਤੁਸੀਂ ਮੁੱਦੇ ਚੱਕੇ ਹਨ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਇੱਕ ਡਿਬੇਟ ਅਰੇਂਜ ਕੀਤੀ ਜਾਵੇ ਕੁਛ ਬੈਂਕਟ ਹਾਲ ਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਟਾਈਮ ਦਿੱਤਾ ਜਾਵੇ ਕਿਹੜਾ ਟਾਈਮ ਸਪੈਸ਼ਲੀ ਜਿਹੜੇ ਪੁਰਾਣੇ ਹਨ ਜਿਹੜੇ ਜਿੱਤੇ ਹੋਏ ਬੈਠੇ ਹਨ ਪਹਿਲਾਂ ਦੇ ਉਹਨਾਂ ਨੂੰ ਸੱਦਾ ਦਿੱਤਾ ਜਾਵੇਗਾ ਨਾਲ ਬਾਕੀਆਂ ਨੂੰ ਸੱਦਾ ਦਿੱਤਾ ਜਾਵੇ ਇੱਥੇ ਆ ਕੇ ਡਿਬੇਟ ਕਰੋ ਅਤੇ ਸਵਾਲਾਂ ਦੇ ਜਵਾਬ ਦਿਓ ਪ੍ਰੋਫੈਸ਼ਨਲ ਤਰੀਕੇ ਰੱਖੀ ਜਾਵੇਗੀ ਮਾਈਕ ਰੱਖੇ ਜਾਣਗੇ ਟਰਨ ਬਾਏ ਟਰਨ ਟਾਈਮ ਦਿੱਤਾ ਜਾਵੇਗਾ ਇੱਕ ਪ੍ਰੋਫੈਸ਼ਨਲ ਡਿਬੇਟ ਹੋਵੇ ਅਸੀਂ ਚਾਹੁੰਦੇ ਹਾਂ ਵੀ ਬ੍ਰੈਂਪਟਨ ਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਜਾਵੇ ਸਵੇਰ ਤੋਂ ਸ਼ਾਮ ਤੱਕ ਟਾਈਮ ਕੱਢਣ ਜੇ ਵੱਖ ਵੱਖ ਪ੍ਰੋਗਰਾਮ ਵਾਸਤੇ ਟਾਈਮ ਕੱਢ ਸਕਦੇ ਤੁਹਾਡੇ ਵਾਸਤੇ ਇਹਨਾਂ ਨੂੰ ਟਾਈਮ
0: ਕੱਢਣਾ ਪੈਣਾ ਮੈਂ ਯੂਨੀਵਰਸਿਟੀ ਦੀ ਦੁਬਾਰਾ ਹੋਰ ਗੱਲ ਕਰਨਾ ਚਾਹੁੰਦਾ ਇਹ ਦੇਖੋ 2018 ਮੈਂ ਇਸ ਕਾਉਂਸਲ ਨੇ ਸਟਾਰਟ ਕੀਤਾ ਕਿ ਬ੍ਰੈਮਯੂ
1: ਜੀ
0: ਬ੍ਰੈਮਯੂ ਇਹਨਾਂ ਨੇ $630,000 ਜੋ ਕੰਸਲਟੇਸ਼ਨ ਕਹਾ ਇਹਨਾਂ ਨੇ ਆਪਣੇ ਬੰਦਿਆਂ ਨੂੰ ਦਿੱਤਾ ਆਪਣੇ ਜੋ ਇਨਕੇ ਉਸਕੀ ਉਸਕਾ ਉਸਕਾ ਆਡਿਟ ਹੋਣਾ ਸੀ ਜਬ ਆਡਿਟ ਹੋਣਾ ਥਾ ਤਾਂ ਆਡਿਟ ਵੀ ਪੋਸਟਪੋਨ ਕਰ ਦਿੱਤਾ ਮੇਅਰ ਸਾਹਿਬ ਨੇ ਕਿ ਵੀ ਇਸਕਾ ਫੋਰੈਂਸਿਕ ਆਡਿਟ ਨਹੀਂ ਹੋਣਾ ਚਾਹੀਦਾ ਕਿਉਂਕਿ ਸਪੈਸ਼ਲ ਪਾਵਰ ਆ ਗਈ ਉਹਨਾਂ ਨੇ ਉਹਨੂੰ ਵੀ ਖਤਮ ਕਰ ਦਿੱਤਾ ਇਹ ਦੱਸੋ 2018 ਸੇ ਲੈ ਕੇ ਔਰ ਮੈਂ ਦੂਜੀ ਗੱਲ ਕਰਦਾ 2022 ਤੋਂ ਲੈ ਕੇ 26 4 ਸਾਲ ਹੋ ਗਏ ਆਜ ਤੱਕ ਇਸ ਮੇਅਰ ਨੇ ਜਾਂ ਡਿਪਟੀ ਮੇਅਰ ਨੇ ਜਾਂ ਕਿਸੇ ਕਾਉਂਸਲਰ ਨੇ ਇਹ ਬੋਲਿਆ ਕਿ ਬ੍ਰੈਂਪਟਨ ਨੂੰ ਯੂਨੀਵਰਸਿਟੀ ਚਾਹੀਦੀ ਜਿੱਥੇ ਜੋ 5 MPP ਦੇ ਨਾਂ ਪਰ ਚੁਣ ਕੇ ਭੇਜਦਾ ਉਹ ਕਿੱਥੇ ਹੈ ਉਹ ਸਾਡੇ ਬੱਚਿਆਂ ਦਾ ਕੇਅਰ ਨਹੀਂ ਕਰਦੇ ਇਹ ਦੱਸੋ ਦੂਜਾ ਸਾਡੇ ਕੋਲ ਅਗਰ ਯੂਨੀਵਰਸਿਟੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਦੇਣਾ ਛੱਡਣ ਜਾਣਾ ਪੈਂਦਾ ਲੈਣ ਜਾਣਾ ਪੈਂਦਾ ਹੈ ਬੱਸਾਂ ਤਾਂ ਖੱਜਰ ਖਾਰ ਹੁੰਦੀ ਅਰੇ ਤੁਸੀਂ ਜ਼ਿਆਦਾ ਨਹੀਂ ਤਾਂ ਕਮ ਸੇ ਕਮ ਉਹਨ ਬੱਚਿਆਂ ਵਾਸਤੇ ਗੋ ਸਟੇਸ਼ਨ ਕੀ ਕਨੈਕਟੀਵਿਟੀ ਤੋਂ ਬਣਾ ਦਿਓ
1: ਜੀ
0: ਤੁਸੀਂ ਇਸ ਏਰੀਆ ਤੇ ਜਵਾਕਾਂ ਨੂੰ ਪੇਰੈਂਟਸ ਛੱਡਣ ਜਾਂਦੇ ਆ ਪਤਾ ਕਿੰਨਾ ਟਾਈਮ ਉਹਨੂੰ ਬਣਾ ਦੋ ਖਾਇਆ ਬੱਚਿਆਂ ਵਾਸਤੇ ਵੀ ਪੇਰੈਂਟਸ ਵਾਸਤੇ ਵੀ ਤੁਸੀਂ ਸਾਨੂੰ ਦਿੰਦੇ ਕੀ ਹੋ ਕੀ ਅਸੀਂ ਸੈਕਿੰਡ ਕਲਾਸ ਸਿਟੀਜ਼ਨ ਆ ਜੇ 25,000 ਕੇ ਸ਼ਹਿਰ ਤੇ ਯੂਨੀਵਰਸਿਟੀ ਹੋ ਸਕਦੀ ਹੈ
1: ਜੀ
0: 50,000 ਕੇ ਸ਼ਹਿਰ ਤੇ ਯੂਨੀਵਰਸਿਟੀ ਹੋ ਸਕਦੀ ਹੈ ਤਾਂ ਬ੍ਰੈਂਪਟਨ ਜੋ ਹੈ ਉਹ 7th ਲਾਰਜੈਸਟ ਸਿਟੀ ਇਨ ਕੈਨੇਡਾ ਹੈ ਇੱਥੇ ਯੂਨੀਵਰਸਿਟੀ ਕਿਉਂ ਨਹੀਂ ਹੋ ਸਕਦੀ ਤੁਸੀਂ ਇਹ ਦੇਖੋ ਵੀ ਜੋ 25,000 ਦੇ ਸ਼ਹਿਰਾਂ ਦਾ ਯੂਨੀਵਰਸਿਟੀ ਹੈ ਤਾਂ ਇੱਥੇ ਕਿਉਂ ਨਹੀਂ ਹੈ ਇੱਥੇ ਬ੍ਰੈਂਪਟਨ ਦੇ ਜੋ ਚੁਣੇ ਹੋਏ ਨੁਮਾਇੰਦੇ ਹੈ ਕਰਦੇ ਕੀ ਹੈ ਮੈਂ ਕਹਾ ਹੀ ਤੰਬੜ ਸਾਹਿਬ ਤੁਸੀਂ ਸਹੀ ਕਹਿੰਦੇ ਹੋ ਕਿ ਲੋਕ ਸਵਾਲ ਨਹੀਂ ਪੁੱਛਦੇ। ਮੈਂ ਕਹਾਂਗਾ ਵੀ ਸਰਟੀਫਿਕੇਟ ਲੈਣਾ ਬੰਦ ਕਰੋ, ਸਰਟੀਫਿਕੇਟ ਦੀ ਕੋਈ ਵੈਲਿਊ ਨਹੀਂ ਹੈ। ਜਿੰਨੇ ਮਰਜ਼ੀ ਸਰਟੀਫਿਕੇਟ ਆਏ ਆ ਕੇ ਬਾਟੋ, ਇਹਨਾਂ ਦੇ ਸਰਟੀਫਿਕੇਟ ਨਾ ਲਓ, ਇਹਨਾਂ ਨੂੰ ਲਾਈਨ ਤੇ ਖੜੇ ਕਰੋ। ਤੁਸੀਂ ਦੱਸੋ ਤੁਹਾਡੇ 4 ਸਾਲ ਮੈਂ ਤੁਸੀਂ ਸਾਨੂੰ ਦਿੱਤਾ ਕੀ ਹੈ
1: ਜੀ,
0: ਠੀਕ ਹੈ। ਤਾਂ ਮੈਂ ਇਹ ਕਹਾਂਗਾ ਵੀ ਆਪਣੇ ਬੱਚਿਆਂ ਨੂੰ ਬੈਟਰ ਚਾਹੀਦਾ, ਬ੍ਰੈਂਪਟਨ ਤੇ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਬ੍ਰੈਂਪਟਨ ਤੇ ਯੂਨੀਵਰਸਿਟੀ ਕਿਉਂ ਨਹੀਂ ਆ ਸਕਦੀ? ਅਸੀਂ ਸੈਕਿੰਡ ਕਲਾਸ ਸਿਟੀਜ਼ਨ ਨਹੀਂ ਆ,
1: ਛੋਟੀ ਜਿਹੀ,
0: ਅਸੀਂ ਟੈਕਸ ਪੇਅਰ ਹਾਂ।
1: ਛੋਟੀ ਜਿਹੀ ਬ੍ਰੇਕ ਵੀ ਲੈਂਦੇ, ਬ੍ਰੇਕ ਤੋਂ ਬਾਅਦ ਜਿਹੜਾ ਰਿਜ਼ਰਵ ਫੰਡ ਸੀਗਾ ਨਾ, ਕਿੱਥੇ ਗਿਆ ਉਹ ਰਿਜ਼ਰਵ ਫੰਡ? ਕਿੱਥੇ ਗਿਆ ਪੈਸੇ, ਕਿੱਥੇ ਗਏ? ਫਿਰ ਤੁਸੀਂ ਕਹਿਣਾ ਇਹ ਬੋਲਦੇ, ਅਸੀਂ ਬੋਲਦੇ ਨਹੀਂ, ਜੋ ਹੈਗਾ ਉਹੀ ਕਵਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਆਪਾਂ ਇਹ ਦੱਸ ਰਹੇ ਹਾਂ ਯਾਦ ਬਾਈ ਸਾਹਿਬ ਵੀ ਆਹ ਕੁਛ ਹੋ ਰਿਹਾ ਹੈਗਾ, ਆਹ ਕੁਛ ਹੋਣਾ ਚਾਹੀਦਾ ਹੈਗਾ ਆ, ਤੁਸੀਂ ਵੀ ਖੋਜ ਕਰ ਲੈਣਾ ਆ, ਤੁਹਾਡੇ ਪੈਸੇ ਆ, ਤੁਸੀਂ ਇਹਨਾਂ ਨੂੰ ਹਾਇਰ ਕਰਕੇ ਅੱਗੇ ਭੇਜਿਆ, ਜੇ ਕੰਮ ਨਹੀਂ ਕਰ ਰਹੇ ਉਹ ਤੁਹਾਡੇ ਕੋਲ ਮੌਕਾ ਹੋਣਾ ਇਹਨਾਂ ਨੂੰ ਛੁੱਟੀ ਦੇ ਭੇਜਣ ਵਾਸਤੇ। ਸੋ ਲੈਂਦੇ ਆ ਛੋਟੀ ਜਿਹੀ ਬ੍ਰੇਕ, ਦੇਖਦੇ ਰਹੋ ਵਿਰਾਸਤ ਟੀਵੀ ਤੇ ਵਿਰਾਸਤ ਰੇਡੀਓ, ਸੁਣਦੇ ਰਹੋ ਵਿਰਾਸਤ ਰੇਡੀਓ 530 AM ਡਾਇਲ ਤੇ ਸਵੇਰ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੋਈ ਦਾ ਬਹੁਤ ਸਾਰੇ ਪ੍ਰੋਗਰਾਮ ਕਈ ਵਾਰੀ ਆਪਾਂ ਰਿਕਾਰਡ ਕਰਕੇ ਲਾ ਦੇਈਦੇ ਆ, ਕਿਉਂਕਿ ਆਹ ਮੁੱਦੇ ਬੜੇ ਇੰਪੋਰਟੈਂਟ ਹੁੰਦੇ ਹਨ। ਤੁਹਾਡੀ ਫੋਨ ਕਾਲ ਅੱਜ ਮੈਂ ਸ਼ਾਇਦ ਨਹੀਂ ਲੈ ਸਕਾਂ, ਪਰ ਆਹ ਜਿਹੜੀ ਇੰਟਰਵਿਊ ਸੁਣੀ ਉਹ ਜ਼ਰੂਰ, ਕਈ ਵਾਰ ਲੱਗਦਾ ਵਾਰ ਵਾਰ ਸੁਣਦੇ, ਆਪਾਂ ਵਾਰ ਵਾਰ ਤੁਹਾਡੇ ਕੰਨਾਂ ਵਿੱਚ ਪਾਉਣਾ, ਤੁਹਾਡੇ ਦਿਮਾਗ ਵਿੱਚ ਪਾਉਣਾ ਵੀ ਆਪਣੇ ਬੱਚੇ ਨਾਲ ਜੁੜੋ, ਆਪਣੇ ਪਰਿਵਾਰ ਨਾਲ ਬੈਠੋ ਤੇ ਇੱਕ ਦੋ ਵਾਰੀ ਬੈਠ ਕੇ ਸਿਟੀ ਆਫ ਬ੍ਰੈਂਪਟਨ ਦੀ, ਤੁਹਾਡੇ ਆਪਣੇ ਜਿਹੜੇ ਏਰੀਆ ਦਾ ਜਿਹੜਾ ਸਿਟੀ ਹੈਗੀ ਚਾਹੇ ਮਿਸਸਾਗਾ ਹੋਵੇ, ਵੌਨ ਹੋਵੇ, ਉਹਦੀਆਂ ਗੱਲਾਂ ਬਾਤਾਂ ਕਰੋ ਵੀ ਇੰਨਾ ਪੈਸਾ ਆਪਾਂ ਦੇ ਰਹੇ ਸਨ, ਸਹੂਲਤਾਂ ਕਿੰਨੀਆਂ ਕੁ ਮਿਲ ਰਹੀ ਹੈਗੀਆਂ, ਸਿਟੀ ਪੈਸਾ ਸਹੀ ਤਰੀਕੇ ਨਾਲ ਵਰਤ ਰਹੀ ਹੈ ਕਿ ਨਹੀਂ ਹੈ, ਤੇ ਨਾਲ ਦੀ ਨਾਲ ਸਿਟੀ ਆਫ ਬ੍ਰੈਂਪਟਨ ਦਾ ਰਿਜ਼ਰਵ ਫੰਡ ਕਿੱਥੇ ਗਿਆ? ਆਜ਼ਾਦ ਜੀ ਦੱਸਣਗੇ ਇੱਕ ਬ੍ਰੇਕ ਤੋਂ ਬਾਅਦ। ਲੈਂਦੇ ਆ ਬ੍ਰੇਕ, ਵਾਪਸ ਆਉਂਦੇ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ। ਪ੍ਰੋਗਰਾਮ ਨੂੰ ਸਪੌਂਸਰ ਕੀਤਾ ਗਿਆ ਦਵਿੰਦਰ ਸਿੰਘ ਪਵਾਰ ਕੋਲੋਂ। ਮੌਰਗੇਜ ਦੀਆਂ ਸੇਵਾਵਾਂ ਚਾਹੀਦੀਆਂ ਹਨ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰਨਾ, ਪ੍ਰੀ ਅਪਰੂਵਲ ਕਰਵਾ ਲਿਓ, ਕਾਲ ਕਰ ਲਿਓ। ਮੌਰਗੇਜ ਲੈਣ ਵਾਸਤੇ ਵਧੀਆ ਸਰਵਿਸ ਦਿੰਦੇ ਹਨ ਦਵਿੰਦਰ ਸਿੰਘ ਪਵਾਰ, ਪਰਸਨਲ ਮੌਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਅਕਾਲ ਮੌਰਗੇਜ ਨਾਲ ਹੀ ਕੰਮ ਕਰਦੇ ਹਨ ਦਵਿੰਦਰ ਸਿੰਘ ਪਵਾਰ, 6479888731 ਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ। ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, DPF ਦਾ ਕੰਮ ਹੋਵੇ, ABS ਐਂਡ ਸੈਂਸਰ ਦਾ ਕੋਈ ਇਸ਼ੂ ਹੋਵੇ, ਦੱਸੋ, ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ 3472713834। ਤੇ ਸਾਡੇ ਵੀਰ ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਤੋਂ ਗੁਰਮਿੰਦਰ ਦਨੇਸਰ ਭਾਜੀ, ਹਿੰਦਾ ਭਾਜੀ ਮੈਂ ਕਹਿੰਦਾ ਹੁੰਦਾ ਇਹਨਾਂ ਨੂੰ, 1170 ਫਿਊਸਟਰ ਡਰਾਈਵ ਤੇ ਹਨ। ਤੁਹਾਨੂੰ ਫਲੈਟ ਬੈਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕਸ ਚਾਹੀਦੇ ਹਨ, ਕੋਇਲ ਵੈਲ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਬਣਾ ਕੇ ਦਿੰਦੇ ਹਨ। 1170 ਫਿਊਸਟਰ ਡਰਾਈਵ ਤੇ ਪਹੁੰਚਣਾ ਤਾਂ ਹਿੰਦਾ ਭਾਜੀ ਨਾਲ 905-219-0080 ਤੇ ਗੱਲਬਾਤ ਕਰ ਲੈਣੀ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ। ਜਿਹੜੀ ਮੀਟ ਸ਼ਾਪ ਹੈਗੀ ਆ ਉਹ ਵੱਖਰੀ ਬਣਾਈ ਗਈ ਆ, ਬਿਲਕੁਲ ਰੈਸਟੋਰੈਂਟ ਦੇ ਨਾਲ ਤੁਸੀਂ ਮੀਟ ਵੀ ਖਰੀਦ ਸਕਦੇ ਹੋ, ਮਸਾਲੇ ਵਾਲਾ ਲੱਗਿਆ ਲਗਾਇਆ ਜਾਂ ਫਰੈਸ਼ ਮੀਟ ਉੱਥੇ ਤੁਹਾਡੇ ਸਾਹਮਣੇ ਬਣਾ ਕੇ ਦਿੰਦੇ ਹਨ। ਮੀਟ ਸ਼ਾਪ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਮੀਟ ਖਰੀਦਣਾ ਹੋਵੇ ਮਸਾਲੇ ਵਾਲਾ, ਤੁਸੀਂ ਪਹੁੰਚ ਸਕਦੇ ਇੰਡੀਅਨ ਪੰਜਾਬੀ ਬਾਜ਼ਾਰ ਤੇ। ਗਰੋਸਰੀ ਸ਼ਾਪਿੰਗ ਕਰਨ ਵਾਸਤੇ ਸੇਲ ਸਦਾ ਹੀ ਲੱਗੀ ਰਹਿੰਦੀ ਆ, ਤੇ ਕੇਟਰਿੰਗ ਦੀਆਂ ਸੇਵਾਵਾਂ ਵੀ ਪੇਸ਼ ਕਰਦੇ ਹਨ, ਵੈਜ ਨੌਨ ਵੈਜ ਦੀ ਕੇਟਰਿੰਗ ਵਾਸਤੇ ਇੰਡੀਅਨ ਪੰਜਾਬੀ ਬਾਜ਼ਾਰ, 905-799-5058। ਐਲੀ ਟਰੱਕ ਤੇ ਰਾਜਾ ਬਾਈ ਜੀ ਨਾ ਗੱਲਬਾਤ ਕਰ ਲੈਣੀ ਹੈ। ਕਾਰਾਂ ਦੇ ਟਰੱਕਾਂ ਦਾ ਓਇਲ ਚੇਂਜ ਤੇ ਟਾਇਰ ਚੇਂਜ ਕਰਕੇ ਦਿੰਦੇ ਹਨ, 24 ਘੰਟੇ 7 ਹੀ ਦਿਨ ਖੁੱਲੇ ਰਹਿੰਦੇ ਹਨ, 416-953-9965। ਤੇ ਮਨਜੀਤ ਚੀਮਾ ਜੀ ਦਾ ਮੈਂ ਨੰਬਰ ਦੇ ਦਿੰਦਾ, ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਆਈਆਂ ਹੋਈਆਂ ਹਨ। ਪ੍ਰੋਪਰਟੀ ਦੇਖਣੀਆਂ ਚਾਹੁੰਦੇ ਹੋ, ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਮਨਜੀਤ ਚੀਮਾ ਜੀ ਦਾ ਰੀਅਲ ਸਟੇਟ ਦੇ ਵਿੱਚ, ਡਾਇਰੈਕਟ ਨੰਬਰ 416-357-9965, 416-357-9965 ਤੇ ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰ ਲਿਓ। ਕੈਨੇਡਾ ਕੰਜ਼ਿਊਮਰ ਕੈਨੇਡਾ ਸਿੰਘ ਜਸਵੀਰ ਸਿੰਘ ਹੁੰਡਲ ਜੀ, ਕਟਾਰੀਆ ਟੂਰ ਐਂਡ ਟਰੈਵਲ ਤੋਂ ਅਵਤਾਰ ਬਾਈ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਨਾਭੇ ਏਅਰ ਕੰਫਰਟ ਤੋਂ ਸੰਧੂ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਬਹੁਤ ਸਾਰੀਆਂ ਪਿਕਨਿਕਸ ਆ ਰਹੀਆਂ ਹਨ ਅਤੇ ਉਹਦੀ ਮੈਂ ਗੱਲਬਾਤ ਕਰੂੰਗਾ, ਅਤੇ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ। ਮੈਂ ਨੰਬਰ ਦੇ ਦਿੰਦਾ 437-242-3158। ਮੈਨੂਫੈਕਚਰ ਜੋਬਸ ਮਿਲ ਰਹੇ, ਮਕੈਨਿਕ ਚਾਹੀਦੇ ਹਨ, 40 ਤੋਂ 48 ਡਾਲਰ ਪਰ ਘੰਟੇ ਮਿਲ ਸਕਦੇ ਆ। CNC ਮਸ਼ੀਨਸ ਚਾਹੀਦੇ ਹਨ, 20 ਤੋਂ 25 ਡਾਲਰ ਪਰ ਘੰਟੇ ਮਿਲ ਸਕਦੇ ਆ। CNC ਪ੍ਰੋਗਰਾਮ ਚਾਹੀਦਾ, 30 ਤੋਂ 40 ਡਾਲਰ ਪਰ ਘੰਟੇ ਮਿਲ ਸਕਦੇ ਆ। ਇਸ ਦੇ ਨਾਲ ਨਾਲ ਆਫਿਸ ਵਿੱਚ ਕਾਫੀ ਸਾਰਾ ਕੰਮ ਅਵੇਲੇਬਲ ਆ। ਰਿਸੈਪਸ਼ਨਸ ਚਾਹੀਦੀ ਹੈਗੀ ਆ, ਟੈਕਨੀਕਲ ਇਨਸਾਈਡ ਸੇਲਸ ਵਾਸਤੇ ਬੰਦੇ ਚਾਹੀਦੇ ਆ, ਤੇ ਡਰਾਈਵਰ ਪੋਜੀਸ਼ਨਸ ਵੀ ਅਵੇਲੇਬਲ ਹਨ। ਤੁਸੀਂ ਸਿਟੀ ਵਾਸਤੇ ਕੰਮ ਕਰਨਾ, PND 28 ਡਾਲਰ ਘੰਟੇ ਤੋਂ ਲੈ ਕੇ 40 ਡਾਲਰ ਪਰ ਘੰਟੇ ਤੱਕ ਮਿਲ ਸਕਦੇ ਆ। 437 242-3158 ਦੇ ਸੰਪਰਕ ਕਰ ਲੈਣਾ। ਤੇ ਇਸੇ ਨਾਲ ਮੈਂ ਦੱਸ ਦੇਵਾਂ ਸੈਨੀ ਪਿਕਨਿਕ ਜਿਹੜੀ ਹੈਗੀ ਆ ਉਹ ਸੰਡੇ 81-30 ਤਰੀਕ ਨੂੰ ਆ ਰਹੀ ਹੈਗੀ ਆ ਬੈਲਾ ਗਾਰਡਨ ਦੇ ਵਿੱਚ। ਸੈਨੀ ਪਿਕਨਿਕ ਕੋਈ ਜਾਣਕਾਰੀ ਲੈਣੀ ਹੋਵੇ ਪਹੁੰਚਿਓ ਜ਼ਰੂਰ, ਕਾਫੀ ਕੁਝ ਖਾਣ ਪੀਣ ਹੁੰਦਾ, ਬੱਚੇ ਨੇ ਗੇਮਾਂ ਹੁੰਦੀਆਂ ਹਨ। ਤਾਰਾ ਸਿੰਘ ਦਾ ਮੈਂ ਨੰਬਰ ਦਿੰਦਾ 6479928799। ਇਸੇ ਨਾਲ ਸਾਂਝਾ ਵਿਰਸਾ ਪਿਕਨਿਕ ਜਿਹੜੀ ਹੈਗੀ ਆ ਬੱਲੇ ਬੱਲੇ ਫਾਰ ਦੇ ਵਿੱਚ ਜੰਜੂਆ ਸਾਹਿਬ ਕਰਵਾ ਰਹੇ ਹਨ ਸਾਂਝਾ ਵਿਰਸਾ ਦੀ ਟੀਮ, ਤੇ ਤੁਸੀਂ ਹਰਜੀਤ ਜੰਜੂਆ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ 6478355294 ਤੇ ਐਤਵਾਰ ਨੂੰ 81-30 ਤਰੀਕ ਨੂੰ ਬੱਲੇ ਬੱਲੇ ਫੌਜ ਦੇ ਵਿੱਚ ਜਿਹੜੀ ਪਿਕਨਿਕ ਹੋਣ ਜਾ ਰਹੀ ਹੈ ਤੁਹਾਨੂੰ ਖੁੱਲ੍ਹਾ ਸੱਦਾ ਦਿੱਤਿਆ ਜਾਂਦਾ ਹੈ। ਇਸ ਦੇ ਨਾਲ ਨਾਲ ਫਰਾਈਡੇ ਸਪਤੰਬਰ ਦੀ 18 ਤਰੀਕ ਨੂੰ ਹੰਸ ਰਾਜ ਹੰਸ ਜੀ ਦਾ ਸ਼ੋਅ ਪੰਜਾਬੀ ਵਿਰਸਾ ਲਿਵਿੰਗ ਆਰਟ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈਗਾ ਆ। ਕੋਈ ਜਾਣਕਾਰੀ ਲੈਣੀ ਹੋਵੇ ਸਿੰਘ ਹਰਜੀਤ ਜੀ ਨਾਲ ਸੰਪਰਕ ਕਰਨਾ 6474-8100-00 6474-8100-01000 ਤੇ ਗੱਲਬਾਤ ਕਰ ਲਿਓ। ਇੱਕ ਕੁੱਕ ਚਾਹੀਦਾ ਹੈਗਾ, ਪੰਜਾਬੀ ਰੈਸਟੋਰੈਂਟ ਕਾਫੀ ਗਰੋ ਰਿਹਾ ਹੈਗਾ, ਹੋਰ ਕਾਫੀ ਸਾਰੇ ਇਹਨਾਂ ਨੇ ਫਰੈਂਚਾਈਜ਼ ਖੋਲ੍ਹਣੀਆਂ, ਉਹਦੇ ਵਾਸਤੇ ਕੁੱਕ ਚਾਹੀਦੇ ਹਨ। ਤੁਸੀਂ ਭੋਜਨ ਬਣਾ ਸਕਦੇ ਹੋ, ਪ੍ਰੋਫੈਸ਼ਨਲ ਸ਼ੈਫ ਹੋ ਤਾਂ 416-451-2222 ਤੇ ਮੇਰੇ ਨਾਲ ਸੰਪਰਕ ਕਰਨਾ, ਟੈਕਸਟ ਮੈਸੇਜ ਭੇਜ ਦੇਣਾ ਤੇ ਅਸੀਂ ਤੁਹਾਨੂੰ ਉਹ ਜੋਬ ਬਾਰੇ ਦੱਸ ਦੇਵਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਫਿਕਸ ਟਰੱਕਿੰਗ ਨਾਓ। ਸਪਤੰਬਰ ਦੀ 12 ਤਰੀਕ ਨੂੰ ਇਹ ਗੈਦਰਿੰਗ ਹੋਣ ਜਾ ਰਹੀ ਹੈਗੀ ਆ ਫਿਕਸ ਟਰੱਕਿੰਗ ਨਾਓ। ਵਧੇਰੇ ਜਾਣਕਾਰੀ ਦੇ ਸਿਖਰਾਜ ਸੰਧੂ ਸਾਹਿਬ ਨਾਲ ਗੱਲਬਾਤ ਕਰ, ਨੰਬਰ ਮੈਂ ਦੱਸ ਦਿੰਦਾ 416-857-8628 ਤੇ ਗੱਲਬਾਤ ਕਰ ਸਕਦੇ ਹੋ। 416-857-8628 ਤੇ 416-857-6828 ਸਤੰਬਰ ਦੀ 12 ਤਰੀਕ ਨੂੰ ਮੀਟਿੰਗ ਹੋਣੀ ਆ, ਪਹੁੰਚਿਓ ਜ਼ਰੂਰ, ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਦੇਖਦੇ ਰਹੋ ਵਿਰਾਸਤ ਟੀਵੀ ਤੇ ਸੁਣਦੇ ਰਹੋ ਵਿਰਾਸਤ ਰੇਡੀਓ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN ਸਟਾਰਗੇਟ ਲਜੈਸੇ ਧੰਨਵਾਦ ਕਰਦੇ ਆ, CWC ਦਾ ਇਮੀਗ੍ਰੇਸ਼ਨ ਧੰਨਵਾਦ ਕਰਦੇ ਮੋਨਾ ਮਹਿੰਗੀ ਜੀ ਤੇ ਨਾਲ ਦੀ ਨਾਲ ਜਿੰਨੇ ਵੀ ਹਨ ਉਹਨਾਂ ਦਾ ਧੰਨਵਾਦ। ਆਪਣੇ ਨਿਊ ਬੈਸਟ ਟਾਇਰ ਸੈਟ ਤੋਂ ਸੁਰਜੀਤ ਬਾਈ ਜੀ, ਟੋਪ ਆਟੋ ਕਲਿਜਨ ਵਾਲੇ ਹਨ ਤੇ ਸਾਰੇ ਹੀ ਆਪਣੇ ਹਨ। ਗ੍ਰੀਨ ਵੈਲੀ ਸੁਪਰ ਮਾਰਕੀਟ ਗਰੋਸਰੀ ਦਾ ਸਟੋਰ ਹੈਗਾ, ਆਉਣ ਵਾਲੇ ਦਿਨ ਵਿੱਚ ਬਹੁਤ ਸਾਰੀ ਸੇਲ ਲੱਗਣੀ, ਉਹਦੀ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਨਾਲ ਟੀਵੀ ਦੇਖਦੇ ਰਿਹਾ ਕਰੋ, ਇੱਕ ਵੱਖਰਾ ਜਿਹਾ ਚੈਨਲ ਤੁਹਾਡੇ ਵਾਸਤੇ ਲੈ ਕੇ ਆਉਂਦਾ, ਪਰ ਆਵਾਜ਼ ਬਣ ਕੇ ਬੈਠੇ ਹਾਂ ਜਿੱਥੇ ਮੈਂ ਜਾਂਦਾ। ਇਹ ਕਹਿੰਦੇ ਹਨ ਵੀ ਆਵਾਜ਼ ਕੋਈ ਕੋਈ ਬਣ ਸਕਦਾ ਹੈ, ਇਸੇ ਤਰ੍ਹਾਂ ਆਵਾਜ਼ ਬਣ ਕੇ ਆ ਗਏ ਹਨ, ਤੁਹਾਡੀ ਮਦਦ ਕਰਨਾ ਚਾਹੁੰਦੇ ਹਨ ਜੋ ਹੈਗਾ ਬ੍ਰੈਂਪਟ ਦੇ ਵਿੱਚ। ਜੇ ਲੱਗਦਾ ਹੈਗਾ ਨਾ ਇਹ ਗਲਤ ਆ, ਤੁਸੀਂ ਮੈਨੂੰ ਪੁੱਛ ਲਿਓ ਵੀ ਆਹ ਸਵਾਲ ਪੁੱਛਿਓ, ਮੈਂ ਪੁੱਛੂੰਗਾ। ਜੇ ਲੱਗਦਾ ਹੈਗਾ ਇਹ ਗਲਤ, ਮੈਨੂੰ ਨਹੀਂ ਪੁੱਛਣਾ, ਇਹਨੂੰ ਪੁੱਛਣਾ, ਇਹਨਾਂ ਨੂੰ ਸਵਾਲ ਪੁੱਛਿਓ, ਕਿਉਂਕਿ ਬਾਕੀ ਸ਼ਾਇਦ ਤੁਹਾਨੂੰ ਨਾ ਦੱਸਣ, ਇੱਥੋਂ ਜਵਾਬ ਮਿਲ ਜਾਣਾ। ਐਟ ਦੀ ਐਂਡ ਮੱਥਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਜਿੰਨੇ ਮਰਜ਼ੀ ਜੋਤਾਂ ਲਾ ਲਵੋ, ਦੀਵੇ ਜਗਾ ਲਵੋ, ਮੱਥੇ ਟੇਕ ਲਵੋ, ਪਰ ਉੱਪਰ ਵਾਲਾ ਸਭ ਕੁਝ ਜਾਣਦਾ। ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਆ, ਆਵਾਜ਼ ਬਣ ਕੇ ਲੋਕਾਂ ਦੀ ਸੇਵਾ ਕਰਨੀ ਬੜੀ ਜ਼ਰੂਰੀ ਹੁੰਦੀ ਆ। ਵਾਟ ਆ ਬਿਊਟੀਫੁਲ ਕੰਟਰੀ ਇਟ ਇਜ਼। ਰਿਜ਼ਰਵ ਫੰਡ ਹੁੰਦਾ ਗੋਇਡ ਜੀ,
2: ਹਾਂਜੀ ਹਾਂਜੀ,
1: ਸਿਟੀ ਦਾ,
2: ਹਾਂਜੀ
1: ਕਾਫੀ ਸਾਰਾ ਸੀਗਾ।
2: ਹਾਂਜੀ,
1: ਉਹ ਕਹਿੰਦੇ ਉਹ ਹੁਣ ਉਹ ਪਿਗੀ ਬੈਂਕ ਤੋੜ ਲਈ ਆ, ਉਹ ਕੁਛ ਰਿਹਾ ਕੱਖ ਨੀ ਉਹਦੇ ਵਿੱਚ?
2: ਨਹੀਂ ਨਹੀਂ ਨਹੀਂ ਰਿਹਾ ਜੀ,
1: ਥੋੜਾ ਬਹੁਤ ਹੋਣਾ ਹੀ ਆ।
2: ਨਹੀਂ ਨਹੀਂ
1: ਉਹ ਆਣ ਬਚੀ ਹੋਣੀ ਮਾੜੀ ਮੋਟੀ,
2: ਉਸ ਵਿੱਚ ਮੇਰੇ ਖਿਆਲ ਸੇ ਮੈਂ ਕਹਾਂਗਾ 5% ਵੀ ਨਹੀਂ ਬਚਿਆ
1: ਜੀ,
2: 5% ਥੱਲੇ ਬਚਿਆ।
1: ਸੋ ਰਿਜ਼ਰਵ ਫੰਡ ਹੁੰਦਾ ਕੀ ਆ?
2: ਦੇਖੋ ਰਿਜ਼ਰਵ ਫੰਡ ਇਹ ਹੁੰਦਾ ਹੈ ਕਿ ਵੀ ਕੋਈ ਵੀ ਸਰਕਾਰ ਜੋ ਹੈ, ਕੋਈ ਵੀ ਜਿਸ ਤਰ੍ਹਾਂ ਕੰਡੋਮੀਨੀਅਮ ਕਾਰਪੋਰੇਸ਼ਨ ਵੀ ਕਹਿੰਦੇ ਆ, ਇਸੇ ਤਰ੍ਹਾਂ ਜੋ ਸਿਟੀ ਆਫ ਬ੍ਰੈਂਪਟਨ ਦਾ ਜੋ ਕਾਰਪੋਰੇਸ਼ਨ ਹੈ, ਉਹ ਇੱਕ ਫੰਡ ਨੂੰ ਸਾਈਡ ਤੇ ਰੱਖਦੀ ਹੈ ਕਿ ਕੱਲ ਨੂੰ ਅਗਰ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਸਿਟੀ ਤੇ ਲੈ ਕੇ ਆਉਣਾ ਪਿਆ, ਸਿਟੀ ਦੇ ਫੰਡ ਦੀ ਲੋਡ ਪੈ ਗਈ, ਜਿੱਥੇ ਸਿਟੀ ਕੀ ਡਿਵੈਲਪਮੈਂਟ ਵਾਸਤੇ ਚਾਹੀਦਾ, ਤਾਂ ਉਹ ਪੈਸਾ ਇੱਕ ਸਾਈਡ ਤੇ ਰੱਖਦੇ ਆ ਤਾਂ ਕਿ ਉਸ ਪੈਸੇ ਨੂੰ ਯੂਜ ਕਰ ਸਕੇ, ਲੇਕਿਨ ਪ੍ਰੋਪਰ ਕੋਈ ਕੋਈ ਚੀਜ਼ ਹੋ ਤੋਂ। ਤਾਂ ਇਹ ਬੇਸਿਕਲੀ ਆਪਾਂ ਕਹਾਂਗੇ ਵੀ ਆਪਣਾ ਇੱਕ ਪਿਗੀ ਬੈਂਕ ਹੁੰਦਾ ਹੈ, ਜੋ ਕ੍ਰਿਟੀਕਲ ਜੋ ਪ੍ਰੋਜੈਕਟ ਹੈ ਸਿਟੀ ਕੇ, ਬਿਲਕੁਲ ਕ੍ਰਿਟੀਕਲ ਪ੍ਰੋਜੈਕਟ ਹੈ, ਉਹਨ ਵਿੱਚ ਉਸ ਪੈਸੇ ਨੂੰ ਆਪਾਂ ਯੂਜ ਕਰ ਸਕਦੇ ਹਾਂ, ਲੇਕਿਨ ਨਾਲ ਕੀ ਨਾਲ ਉਸ
1: ਕ੍ਰਿਟੀਕਲ ਪ੍ਰੋਜੈਕਟ ਆਪਣਾ ਹਾਸਪਿਟਲ ਸੀ, ਉਹਦੇ ਵਾਸਤੇ ਵਰਤਿਆ ਰਹੇ ਨੇ
2: ਅੰਬਰ ਸਾਹਿਬ, ਉਸ ਵਾਸਤੇ ਤਾਂ ਲੋਕਾਂ ਤੋਂ ਹੀ ਬਹੁਤ ਪੈਸੇ ਲੈ ਲਿੱਤੇ। ਤੁਸੀਂ ਦੇਖੋ ਕਿੰਨੀ ਵਾਰ ਫੰਡ ਰੇਜਿੰਗ ਹੋਈ ਹੈ, ਤੁਸੀਂ ਦੇਖੋ ਦੋ, ਤੁਸੀਂ ਤਾਂ ਉੱਥੇ ਗਏ ਹੈ, ਮੈਂ ਤੁਹਾਨੂੰ ਦੇਖਿਆ ਸੀ, ਤੁਸੀਂ ਤਾਂ ਹੋਸਪਿਟਲ ਨੂੰ ਢੂੰਡ ਰਹੇ ਸੀ ਥੱਲੇ, ਤੁਸੀਂ ਬਹੁਤ ਇੱਕ ਸਟਰੋਂਗ ਮੈਸੇਜ ਦਿੱਤਾ। ਮੈਂ ਕਈ ਲੋਕਾਂ ਨੂੰ ਗੱਲ ਕੀਤੀ, ਉਹ ਕਹਿੰਦੇ ਵੀ ਇੰਨਾ ਸਟਰੋਂਗ ਮੈਸੇਜ ਤਾਂ ਅੰਬਰ ਸਾਹਿਬ ਨੇ ਦਿੱਤਾ ਕਿ ਵੀ ਹੋਸਪਿਟਲ ਹੈ ਕਿੱਥੇ 2020 ਸੇ ਲੈ ਕੇ, ਇਹ ਜੋ ਸਨੋ ਵਾਲੇ ਜੋ ਸ਼ਾਵਲ ਲੈ ਕੇ ਉੱਥੇ ਖੜੇ ਸੀ, ਫਾਵੜੇ ਬੋਲਦਾ ਉਹਨੂੰ ਮੈਂ, ਕਰੇਨ ਨਹੀਂ ਸੀ ਉਹ, ਕਰੇਨ ਤੋਂ ਦਿਖਾਉਣ ਵਾਸਤੇ ਸੀ, ਇਹ ਜੋ ਇਹਨਾਂ ਨੇ ਜੋ ਕਰੇਨ ਵੀ ਖੜੇ ਕੀਤੇ ਤੰਬਰ ਸਾਹਿਬ, ਮੈਂ ਕਹਾਂਗਾ ਵੀ ਉਸ ਜੋ ਗਰਾਊਂਡ ਹੈ
0: ਹੋਸਪਿਟਲ ਦਾ ਇੰਨਾ ਸਖਤ ਗਰਾਊਂਡ ਹੈ ਕਿ ਉਸਕੇ ਉੱਪਰ ਗਰਾਊਂਡ ਕੇ ਉੱਤੇ ਕੰਸਟਰਕਸ਼ਨ ਨਹੀਂ ਹੋ ਸਕਦੀ, ਉੱਥੇ ਪੱਥਰ ਹੀ ਪੱਥਰ ਹੈ, ਉਹ ਗਰਾਊਂਡ ਜੇ ਟੁੱਟਦਾ ਹੀ ਨਹੀਂ ਹੈ। ਉੱਥੇ ਡਕਫੋਰਡ ਸਾਹਿਬ ਵੀ 4-5 ਵਾਰ ਆ ਲਈਏ, ਉੱਥੇ ਆਪਣੇ ਸਾਰੇ MPP ਮਿਨਿਸਟਰ ਸਰਕਾਰੀ ਆ ਪੈਟ੍ਰਿਕ ਬਰਾਊਨ ਤੋਂ ਹਰ ਵਾਰ ਹੀ ਹੁੰਦਾ ਹੈ, ਡਿਪਟੀ ਮੇਅਰ ਹਰ ਕੀਰਤ ਉੱਥੇ ਹੁੰਦਾ ਹੈ, ਲੇਕਿਨ ਉਹ ਇਹਨਾਂ ਨੇ ਮੇਰੇ ਹਿਸਾਬ ਨਾਲ ਮੈਂ ਇੱਕ ਰਿਸਰਚ ਕਰਾਉਣੀ ਪੈਣੀ ਹੈ ਕਿ ਵੀ ਉਹ ਗਰਾਊਂਡ ਟੁੱਟਦਾ ਕਿਉਂ ਨਹੀਂ ਉੱਥੇ।
1: ਇਹ ਕਹਿੰਦੇ ਹੈਗੇ ਸੈਕਰ ਫੇਸ ਬਰਡ ਕਰੈਕਟ, ਇੱਕ ਬਰਡ ਕੰਪਨੀ ਹੈਗੀ, ਉਹਨੂੰ ਦੇ ਤਾ ਮੈਂ ਉਹਨਾਂ ਨੂੰ ਮੈਸੇਜ ਭੇਜਿਆ ਤੁਹਾਨੂੰ ਜਵਾਬ ਦਿਓ, ਤੇ ਉਹ ਕਹਿੰਦੇ ਆਪਾਂ ਲੱਗੇ ਹੋਏ ਆ ਕਰਨ। ਪਰ ਕਿੰਨੇ ਸਾਲ ਮੈਨੂੰ ਦੁੱਖ ਉਦੋਂ ਲੱਗਾ ਨਾ, ਲੋਕਾਂ ਦਾ ਪੈਸਾ, ਸਾਡੇ ਲੋਕ ਬੜੇ ਦਾਨੀ ਹਨ, ਜਦੋਂ ਆਵਾਜ਼ ਮਾਰੋ ਨਾ ਪੈਸਾ ਫੱਟ ਦੇ ਦਿੰਦੇ ਹਨ। ਇਸੇ ਤਰ੍ਹਾਂ ਜਦੋਂ ਫੰਡ ਰੇਜ਼ਿੰਗ ਕੀਤੀ ਨਾ ਹੌਸਪੀਟਲ ਵਾਸਤੇ, ਮੈਂ ਕਰਨੀ ਨਹੀਂ ਚਾਹੁੰਦਾ ਸੀਗਾ, ਇੱਕ ਦੋ ਜਾਣੇ ਹੋਰ ਸੀਗੇ, ਮੈਂ ਕਿਹਾ ਯਾਰ ਉੱਦਾਂ ਆਵਾਜ਼ ਕਹਿੰਦੇ ਲੋਕਾਂ ਨੂੰ, ਪਰ ਕਈ ਵਾਰੀ ਲੋਕੀ ਨਾ ਕਹਿੰਦੇ ਯਾਰ ਤੰਬੜ ਸਾਹਿਬ ਨੇ ਕਿਹਾ ਆਪਾਂ ਜਾਣੇ, ਜੋ ਥੋੜ੍ਹਾ ਬਹੁਤ ਪੈਸਾ ਦੇ ਦਿੰਦੇ ਆ, ਫਿਰ ਜਦੋਂ ਚੀਜ਼ ਨਾ ਬਣੇ ਫਿਰ ਮੈਨੂੰ ਦੁੱਖ ਵੱਧ ਲੱਗਦਾ। ਤੋ ਦੁੱਖ ਲੱਗਾ ਲੋਕਾਂ ਨੇ ਪੈਸੇ ਇਕੱਠੇ ਕੀਤੇ ਜਿੰਨੇ ਵੀ ਕੀਤੇ, ਭਾਵੇਂ ਡਾਲਰ ਸੀਗਾ, ਭਾਵੇਂ 1 ਲੱਖ ਸੀਗਾ, ਭਾਵੇਂ 2 ਲੱਖ ਸੀਗਾ, ਜਿੰਨਾ ਵੀ ਇਕੱਠਾ ਕਰਕੇ ਗਿਆ, ਉਹਦਾ ਜਵਾਬ ਨਹੀਂ ਕੋਈ ਮਿਲ ਰਿਹਾ ਹੈਗਾ। ਤੇ ਲੋਕੀ ਸੋਚਦੇ ਹਨ ਮੁੜ ਕੇ, ਮੈਂ ਤਾਂ ਇਹ ਵੀ ਕਹਿੰਦਾ ਮੁੜ ਕੇ ਫੰਡ ਇਕੱਠਾ ਕਰਕੇ ਦੇਖੋ, ਤੁਹਾਡੇ ਕੋਲ ਜਵਾਬ ਆਪਾਂ ਜ਼ਰੂਰ ਮੰਗਿਆ ਕਰਾਂਗੇ, ਭਾਵੇਂ ਸਾਡੀ ਲਾਈਨਾਂ ਕੱਟ ਦਿਓ। ਸੋ ਉਹੀ ਜਵਾਬ ਮੈਂ ਮੰਗਦਾ, ਤੁਸੀਂ ਪ੍ਰੋਮਿਸ ਕੀਤਾ ਕੋਈ ਦਿਸ ਨਹੀਂ ਰਿਹਾ, ਪੈਸੇ ਵੇਸਟ ਹੋ ਰਹੇ ਆ। ਪਹਿਲਾਂ ਮੈਂ ਉੱਥੇ ਗਿਆ ਜਿੱਥੇ ਹੌਸਪੀਟਲ ਬਣਨਾ ਆ, ਉੱਥੇ ਜੀ ਘਾਹ ਬੜਾ ਵੱਡਾ ਹੋਇਆ, ਸਭ ਕੱਖ ਨਹੀਂ ਹੋ ਰਿਹਾ, ਇਹਨਾਂ ਨੇ ਘਾਹ ਕੱਟਤਾ। ਫਿਰ ਮੈਂ ਸੋਚਿਆ ਮਸ਼ੀਨ ਜਿਹੜੀ ਖੜੀ ਹੈ, ਜਦ ਦੀ ਫੋਟੋ ਖਿਚਾਈ ਹੋਈ ਹੈ ਨਾ, ਇਹ ਜਦ ਦੀ ਬੈਕ ਖੋਲ ਉਹ ਮਸ਼ੀਨ ਖੜੀ ਸੀਗੀ ਜਿਹੜੀ ਡਿੱਗ ਕਰਦੀ ਆ, ਉੱਥੇ ਦੀ ਉੱਥੇ ਖੜੀ, ਉਹਦਾ ਰੈਂਟ ਵੀ ਹੋਊਗਾ। ਉਹ ਰੈਂਟ ਤੁਸੀਂ ਦੇ ਰਹੇ ਹੋ, ਸੀਡੀਓ ਬ੍ਰੈਂਪਟਨ ਵਾਲੇ, ਉਹ ਰੈਂਟ ਉਹ ਤੁਸੀਂ ਦੇ ਰਹੇ ਹੋ। ਮੈਂ ਪੁੱਛਿਆ ਵੀ ਆਹ ਮਸ਼ੀਨ ਦਾ ਰੈਂਟ ਚੱਲ ਰਿਹਾ, ਜਿੱਦਣ ਦੀ ਖੜੀ ਆ ਉੱਦਾਂ ਹੀ ਖੜੀ ਆ, ਵੀ ਇਹਨੂੰ ਇਹਨੂੰ ਭੇਜ ਦਿਓ ਵਾਪਸ। ਇਹਨਾਂ ਨੇ ਉਹ ਮਸ਼ੀਨ ਚੱਕ ਕੇ ਲੈ ਗਿਆ, ਮਸ਼ੀਨ ਚੱਕੀ, ਜਦ ਮੈਂ ਦੇਖਿਆ ਤੇ ਮਸ਼ੀਨ ਚੱਕ ਕੇ ਘਾਹ ਵੀ ਕੱਢ ਦਿੱਤਾ, ਵੀ ਐਡਾ ਵੱਡੀ ਦਰਖਤ ਹੈਗਾ, ਬੁਸ਼ ਹੈਗੀ ਉੱਥੇ, ਵੀ ਉਹ ਸਾਈਡ ਵਾਕ ਬਲੋਕ ਆ, ਦੀ ਐਂਬੂਲੈਂਸ ਵੀ ਘੁੰਮ ਕੇ ਜਾਣਾ ਪੈਂਦਾ ਆ। ਵੀ ਫਿਰ 311 ਡਾਇਲ ਕੀਤਾ, ਹੁਣ ਪਤਾ ਨਹੀਂ ਦਰਖਤ ਕੱਟੇ ਕਿ ਨਹੀਂ। ਇਹ ਦੁੱਖ ਲੱਗਦਾ ਸਾਡੇ ਦਰਸ਼ਕੋ, ਸਾਡੇ ਸਰੋਤੇ, ਤੁਹਾਡੇ ਪੈਸੇ ਹਨ, ਇਹ ਸਹੀ ਜਗ੍ਹਾ ਬਰਤਨ ਸਹੀ ਟਾਈਮ ਸਿਰ ਲੈ ਕੇ ਆਏ। ਹੁਣ ਤਾਂ 8-10 ਸਾਲ ਹੋ ਗਏ, ਇੱਕ ਤਾਂ ਹੁੰਦਾ ਨਾ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ, ਖੋਜ ਕਰਦੇ, ਸਰਚ ਕਰਦੇ ਆ, ਯਾਰ 10 ਸਾਲ ਲੱਗ ਜਾਣ, ਸ਼ੇਮ ਔਨ ਯੂ, ਕੰਸਲਟੈਂਸੀ ਦੇ ਕਿੰਨੇ ਪੈਸੇ ਦੇ ਦਿੱਤੇ। ਸੋ ਬਾਕੀ ਤੁਸੀਂ ਦੱਸੋ,
0: ਤੁਸੀਂ ਇਹ ਦੱਸੋ ਜੋ ਸੈਕਿੰਡ ਹੌਸਪੀਟਲ ਹੈ
1: ਜੀ,
0: ਆਪਾਂ ਬ੍ਰੈਂਪਟਨ ਚ ਰਹਿੰਦੇ ਆ, ਨਾਲੇ ਸ਼ਹਿਰ ਮਿਸੀਸਾਗਾ ਵੀ ਪੈਂਦਾ
1: ਜੀ,
0: ਮਿਸੀਸਾਗਾ ਵੀ ਤੰਬੜ ਸਾਹਿਬ 3 ਹੌਸਪੀਟਲ 3
1: ਤੇ ਚੌਥਾ ਬਣ ਤਿਆਰ ਹੈ,
0: ਚੌਥਾ ਕੀ ਕੰਸਟਰਕਸ਼ਨ ਸਟਾਰਟ ਹੋ ਗਈ, ਔਰ ਜੋ ਚੌਥਾ ਹੌਸਪੀਟਲ ਬਣਦਾ ਹੈ ਉਹ ਕੈਨੇਡਾ ਦਾ ਲਾਰਜੈਸਟ ਹੌਸਪੀਟਲ ਹੈ, ਲਾਰਜੈਸਟ ਹੌਸਪੀਟਲ, ਉਸ ਵਾਸਤੇ 15.5 ਬਿਲੀਅਨ ਦੀ ਫੰਡਿੰਗ ਅਪਰੂਵਡ ਹੈ
1: ਜੀ।
0: ਜਦ ਮਿਸੀਸਾਗਾ ਵਿੱਚ ਇੰਨੇ ਫੰਡ ਮਿਲ ਸਕਦੇ ਹੈ, ਔਰ ਜੋ ਵਾਨ ਤੇ ਇੰਨਾ ਵਧੀਆ ਹੈਲਥ ਕੇਅਰ ਸਿਸਟਮ ਹੈ, ਤਾਂ ਸਾਡੇ ਬ੍ਰੈਂਪਟਨ 'ਚ ਕਿਉਂ ਨਹੀਂ?
1: ਉਹ ਗੱਲ ਹੈਗੀ ਆ, ਜਦੋਂ ਕਹਿੰਦੇ ਨਾ ਪੰਜਾਬ ਵਿੱਚ ਕੱਖ ਨਹੀਂ ਹੋਇਆ, ਉਹ ਮੋਦੀ ਸਭ ਕੁਝ ਭੇਜ ਦਿੰਦਾ ਆ, ਉਹ ਸਾਡੇ ਪੰਜਾਬ ਵਾਲੇ ਲੀਡਰ ਖਾਈ ਜਾਂਦੇ ਸਾਲੇ ਤੱਕ ਕੱਖ ਨਹੀਂ ਹੁੰਦਾ। ਮੈਨੂੰ ਤਾਂ ਲੱਗਦਾ ਇੱਥੇ ਵੀ, ਮੈਨੂੰ ਲੱਗਦਾ ਇੱਥੇ ਵੀ ਹੋ ਰਿਹਾ, ਸਰਕਾਰ ਨੇ ਫੰਡ ਦੇ ਦਿੱਤਾ ਪਰ ਕਿਹਦੇ 'ਚ ਕਿਹਦੇ ਦਿਸ ਨਹੀਂ ਰਿਹਾ।
0: ਦੇਖੋ, ਸਰਕਾਰ ਨੇ ਵੀ ਫੰਡ ਨਹੀਂ ਦਿੱਤਾ, ਅਗਰ ਤੁਸੀਂ ਪ੍ਰੋਵਿੰਸ ਦਾ ਬਜਟ ਦੇਖਦੇ ਹੋ ਤਾਂ ਪ੍ਰੋਵਿੰਸ ਦਾ ਬਜਟ ਵਿੱਚ ਐਲੋਕੇਸ਼ਨ ਨਹੀਂ ਹੈ। ਜਦ ਤੱਕ ਫੰਡ ਦੀ ਐਲੋਕੇਸ਼ਨ ਨਹੀਂ ਹੋਗੀ ਤਾਂ ਡਿਵੈਲਪਮੈਂਟ ਕਿਸ ਤਰ੍ਹਾਂ ਸਟਾਰਟ ਹੋ ਸਕਦਾ?
1: ਪਰ ਇਹ ਤਾਂ ਕਹਿੰਦੇ ਫੰਡ ਆ ਗਿਆ, ਸਾਡੇ ਕੋਲ
0: ਕਿੱਥੇ ਆ ਗਿਆ, ਦੱਸੋ ਕਿੰਨਾ ਆਇਆ? ਆਹੀ ਤਾਂ ਟ੍ਰਾਂਸਪੇਰੈਂਸੀ ਹੈ, ਆਹੀ ਤਾਂ ਅਕਾਊਂਟੇਬਿਲਿਟੀ। ਤੁਸੀਂ ਦੱਸੋ, ਤੁਸੀਂ ਤੋਂ ਜੋ ਟੈਕਸ ਪੇਅਰ ਦਾ ਤੁਸੀਂ ਲੈਵੀ ਇਕੱਠੀ ਕਰਦੇ ਹੋ, ਤੁਸੀਂ 2022 ਤੇ 1% ਲੈਵੀ ਤੁਸੀਂ ਲਾਈ ਸੀ, ਤੁਸੀਂ ਪਿਛਲੇ ਸਾਲ ਤੁਸੀਂ 1% ਹੋਰ ਐਡੀਸ਼ਨ ਲੈਵੀ ਲਾ ਦਿੱਤੀ, ਤੁਸੀਂ ਤੋਂ ਟੈਕਸ ਪੇਅਰ ਦਾ ਪੈਸਾ ਯੂਜ ਕੀਤਾ। ਫਿਰ ਦੂਜਾ, ਤੁਸੀਂ ਤੁਹਾਨੂੰ ਪਤਾ ਹੋਗਾ, ਮੈਂ ਗੱਲ ਦੱਸਦਾ, ਮੇਰੇ ਕੰਨਾਂ ਤੇ ਖਬਰ ਆਈ ਹੈ ਕਿ ਜੋ ਆਪਾਂ ਨੂੰ ਜੋ ਆਪਣਾ ਹੋਸਪਿਟਲ ਲੈਵੀ ਦਾ ਪੈਸਾ ਹੈ ਨਾ, ਉਸ ਵਿੱਚ ਵੀ ਇਹਨਾਂ ਨੇ $19 ਮਿਲੀਅਨ ਸਾਈਡ ਦਾ ਕੀਤਾ, ਲੋਨ ਲਿੱਤਾ ਹੋਇਆ ਉਸਦੇ ਲਈ। ਇਹ ਦੱਸੋ, ਇਹ ਤਾਂ ਸਾਡਾ ਪੈਸਾ ਜੋ ਇਕੱਠਾ ਕਰਿਆ ਹੋਇਆ, ਜੋ ਟੈਕਸ ਪੇਅਰ ਦਾ ਪੈਸਾ ਆਇਆ, ਅਸੀਂ ਲੈਵੀਜ਼ ਤੇ ਪੇ ਕਰਦੇ ਹਾਂ, ਲੋਕ ਜੋ ਇਕੱਠਾ ਕਰਦੇ, ਉਸ ਪੈਸੇ ਨੂੰ ਵੀ ਖਾਣ ਲੱਗ ਰਹੇ ਹੋ।
1: ਮੈਂ ਇੱਕ ਗੱਲ ਕਹਿ ਦੇਵਾਂ, ਕਈ ਵਾਰ ਸਾਡੇ ਕੋਲ ਵੀ ਗੱਲਾਂ ਕਹਿ ਹੁੰਦੀ ਹੈ, ਸ਼ਾਇਦ ਨਾ ਅੰਕੜੇ ਉਧਰ ਹੋ ਜਾਣ, ਸਾਡੇ ਇੱਥੇ ਆ ਕੇ ਜਵਾਬ ਦੇ ਦੇਵੋ, ਲੀਗਲ ਨੋਟਿਸ ਬੜੀ ਛੇਤੀ ਪਾ ਦਿੰਦੇ
0: ਆ,
1: ਜਵਾਬ ਦੇਵੋ ਯਾਰ, ਇੱਥੇ ਆ ਗਏ ਤੁਸੀਂ, ਤੁਹਾਡੇ ਲਈ ਬੈਠੇ ਆ, ਤੁਹਾਡੇ ਲਈ ਖੜੇ ਆ, ਜੇ ਚਾਹੁੰਦੇ ਆ ਵੀ ਤੁਸੀਂ ਇੰਟਰਵਿਊ ਵਾਸਤੇ ਨਹੀਂ ਬੋਲਦੇ, ਅਸੀਂ ਤੁਹਾਡੇ ਉੱਥੇ ਪਹੁੰਚ ਜਾਵਾਂਗੇ, ਸਵਾਲਾਂ ਦੇ ਜਵਾਬ ਦਿਓ, ਵੀ ਤੁਸੀਂ ਇੱਥੇ ਗਲਤ ਬੋਲੇ ਨੂੰ ਕਰੈਕਟ ਕਰੋ, ਕਰੈਕਟ ਕਰਕੇ
0: ਸਾਹਿਬ ਆਜ ਤੱਕ ਸਾਨੂੰ ਇਹ ਜਵਾਬ ਨਹੀਂ ਮਿਲਿਆ ਹੈ, ਇੱਕ ਕੈਮਰੇ ਦੀ ਕੋਸਟ ਕਿੰਨੀ ਸੀ, ਜੋ ਇਹਨਾਂ ਨੇ 185 ਕੈਮਰੇ ਜੋ ਲਾਏ ਸੀ, ਮੈਂ ਸਿਟੀ ਨੂੰ ਵਾਕਾਇਦਾ ਫਰੀਡਮ ਆਫ ਇਨਫੋਰਮੇਸ਼ਨ ਐਕਟ ਕੇ ਤਹਿਤ ਇਨਫੋਰਮੇਸ਼ਨ ਮੰਗੀ ਸੀ ਕਿ ਵੀ ਮੈਨੂੰ ਦੱਸੋ ਵੀ ਇਹ ਕੈਮਰੇ ਦੀ ਕੋਸਟ ਕਿੰਨੀ ਹੈ, ਇਹ ਲੀਜ਼ ਤਾਂ ਹੈ ਜਾਂ ਤੁਸੀਂ ਬਾਈ ਕੀਤੇ ਹੈ, ਇਨਕੀ ਸਪੈਸੀਫਿਕੇਸ਼ਨ ਕੀ ਹੈ, ਮੈਨੂੰ ਕੁਛ ਨਹੀਂ ਮਿਲਿਆ ਉੱਥੇ। ਜੋ ਇਨਫੋਰਮੇਸ਼ਨ ਆਈ ਸਾਰੇ ਅਨਰੇਟਿਡ, ਕਿ ਜੀ ਇਹ ਤਾਂ ਨਾ ਫਾਈਨੈਂਸ਼ੀਅਲ ਸਿਕਰੇਸੀ ਹੈ ਸਾਡੀ, ਅਸੀਂ ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇ ਸਕਦੇ। ਤਾਂ ਮੈਨੂੰ ਜੋ ਪਤਾ ਲੱਗਿਆ, ਫਿਰ ਬਾਅਦ ਮੈਂ ਇੱਕ ਰੇਡੀਓ ਤਾਂ ਟੀਵੀ ਤਾਂ ਆਪਣੇ ਡਿਪਟੀ ਮੇਅਰ ਹਰਕੀਰ ਤਾਂ ਆਏ ਸੀ, ਉਹ ਕਹਿੰਦੇ ਵੀ ਇੱਕ ਕੈਮਰੇ ਦਾ ਜੋ ਮੰਥਲੀ ਰੈਂਟ ਹੈ ਉਹ $2100 ਪਲੱਸ HST ਹੈ। ਤਾਂ ਸਾਨੂੰ ਆਪ ਦੱਸੋ, ਜਦ ਕੈਮਰੇ ਬੰਦ ਹੋ ਗਏ ਤਾਂ ਉਸਕਾ ਰੈਂਟ ਪੇ ਕੌਣ ਕਰਦਾ ਹੈ? ਇਹਨਾਂ ਇਹਨਾਂ ਨੂੰ ਆ ਕੇ ਦੱਸਣਾ ਨਹੀਂ ਚਾਹੀਦਾ ਕਿ ਵੀ ਅਸੀਂ ਇਹ ਜੋ ਪ੍ਰੋਜੈਕਟ ਲੈ ਕੇ ਆਏ ਸੀ ਇਸ ਵਿੱਚ ਸਾਨੂੰ ਇੰਨਾ ਨੁਕਸਾਨ ਹੋਇਆ ਹੈ ਔਰ ਜਿੰਨਾ ਜੋ ਪੈਸਾ ਇਕੱਠਾ ਕੀਤਾ ਤੁਸੀਂ ਕਿਉਂ ਨਹੀਂ ਦੱਸਦੇ ਵੀ ਅਸੀਂ ਕੈਮਰਾ ਦਾ ਫਾਈਨ ਤੇ ਇੰਨਾ ਪੈਸਾ ਲਿੱਤਾ ਹੈ ਔਰ ਉਹ ਪੈਸਾ ਅਸੀਂ ਲਾਇਆ ਕਿੱਥੇ ਹੈ। ਦੇਖੋ ਅਕਾਊਂਟੇਬਿਲਿਟੀ ਔਰ ਟ੍ਰਾਂਸਪੈਰੈਂਟੀ ਇਹ ਬਹੁਤ ਵਧੀਆ ਬੜੀ ਬੜੀ ਚੀਜ਼ ਹੁੰਦੀ ਹੈ। ਤੁਸੀਂ ਜਬ ਸਿਟੀ ਹਾਲ ਤੋਂ ਹੁੰਦੇ ਆ ਤੁਹਾਡਾ ਫਰਜ਼ ਬਣਦਾ ਕਿਉਂਕਿ ਤੁਸੀਂ ਸਿਟੀ ਹਾਲ ਦੇ ਮਾਲਿਕ ਨਹੀਂ ਹੋ, ਤੁਸੀਂ ਸਿਟੀ ਹਾਲ ਦੇ ਮੈਂ ਕਹਾਂਗੇ ਲੋਕ ਆ ਕੇ ਚੁਣੇ ਹੋਏ ਐਮਪਲਾਈ ਹੋ ਪਬਲਿਕ ਸਰਵਿਸ ਵਾਸਤੇ।
1: ਸਾਡੇ ਐਮਪਲਾਈ ਅਸੀਂ ਇਹਨਾਂ ਨੂੰ ਪੈਸੇ ਦਿੰਦੇ ਹਾਂ
0: ਉਹ ਸਾਡਾ ਸਾਨੂੰ ਇਨਫੋਰਮੇਸ਼ਨ ਦਿਓ, ਤੁਸੀਂ ਇਨਫੋਰਮੇਸ਼ਨ ਛੁਪਾਉਂਦੇ ਕਿਉਂ ਹੋ ਕਿ ਜੀ ਆਹ ਸਿਕਰੇਸੀ ਹੈ ਆਹ ਸਿਕਰੇਸੀ ਆਹ ਸਿਕਰੇਸੀ। ਡਾਕਟਰ ਆਜ਼ਾਦ ਕੋ ਤਾਊਗਾ ਹਰ ਚੀਜ਼ ਦੀ ਮੈਂ ਕਹਾਂਗਾ ਅਕਾਊਂਟੇਬਿਲਿਟੀ ਹੋ ਗਈ ਟ੍ਰਾਂਸਪੇਰੈਂਸੀ ਹੋ ਗਈ ਵੀ ਸਾਡਾ ਪੈਸਾ ਜਾਂਦਾ ਕਿੱਥੇ ਤਾਂ ਕਿ ਪਤਾ ਹੋ ਪਬਲਿਕ ਨੂੰ ਕਿ ਤੁਸੀਂ ਜੋ ਟੈਕਸ ਪੇਅਰ ਆਪਾਂ ਚੁਣ ਕੇ ਜੋ ਟੈਕਸ ਪੇਅਰ ਇਹਨਾਂ ਨੂੰ ਚੁਣ ਕੇ ਭੇਜਦੇ ਹੈ ਇਨਕੀ ਜ਼ਿੰਮੇਵਾਰੀ ਕੀ ਹੈ, ਇਹ ਆਪਣੀ ਸ਼ਾਗਿਰਦ ਕਿੰਨਾ ਬਣਾਉਂਦੇ ਹੈ ਔਰ ਲੋਕਾਂ ਵਾਸਤੇ ਕੀ ਦਿੰਦੇ ਹੈ। ਔਰ ਜਿੱਥੇ ਫਿਰ ਆਪਾਂ ਹੋਸਪਿਟਲ ਦੀ ਗੱਲ ਆਉਂਦੇ ਆ ਜੀ, ਹੋਸਪਿਟਲ ਮੈਂ ਕਹਿੰਦਾ ਅਬ ਇੱਕ ਸੌ ਸਮੇਂ ਉਹ ਸੁਣਿਆ ਸੀ ਮੇਅਰ ਸਾਹਿਬ ਕੋਲ ਸਟੇਟਮੈਂਟ ਆਈ ਸੀ ਕਿ ਸ਼ਾਇਦ ਜੀ ਸੈਪਟੰਬਰ ਤੱਕ ਕੰਸਟਰਕਸ਼ਨ ਸ਼ੁਰੂ ਹੋ ਸਕਦੀ ਹੈ।
1: ਹੋ ਸਕਦਾ
0: ਹੈ, ਹੋ ਨਹੀਂ ਸਕਦੀ, ਹੋਣੀ ਨਹੀਂ ਹੈ। ਮੈਂ ਤੁਹਾਨੂੰ ਮੰਨ ਕੇ ਕਹਿੰਦਾ, ਮੈਂ ਤੁਹਾਨੂੰ ਇਹ ਗੱਲ ਪੁੱਛਦਾ, ਆਪਣਾ ਬ੍ਰੈਂਪਟਨ ਦੀ 8 ਲੱਖ ਆਫੀਸ਼ੀਅਲ ਪਾਪੂਲੇਸ਼ਨ ਹੈ, ਆਪਾਂ 7th ਲਾਰਜੈਸਟ ਸਿਟੀ ਹੈ, ਅਸੀਂ ਹਸਪੀਟਲ ਨਹੀਂ ਲੈ ਸਕਦੇ
1: ਜੀ?
0: ਅਸੀਂ ਲੈ ਸਕਦੇ ਹਾਂ, ਸਾਨੂੰ ਹਸਪੀਟਲ ਲੈਣਾ ਚਾਹੀਦਾ, ਸਾਨੂੰ ਮਿਲਦਾ ਨਹੀਂ ਹੈ
1: ਜੀ,
0: ਕਿਉਂਕਿ ਜਿਹਨਾਂ ਨੂੰ ਆਪਾਂ ਚੁਣ ਕੇ ਭੇਜਿਆ ਸਾਨੂੰ ਆਰਾਮ ਤਾਂ ਨਹੀਂ ਦਿੰਦੇ, ਤਾਂ ਆਪਾਂ ਨੂੰ ਥੋੜਾ ਸਾ ਫਰਮਲੀ ਸਟੈਂਡ ਲੈਣਾ ਪੈਣਾ ਹੈ। ਪਰ ਇੱਥੇ ਹਸਪੀਟਲ ਵੀ ਆ ਸਕਦਾ ਹੈ, ਇੱਥੇ ਯੂਨੀਵਰਸਿਟੀ ਵੀ ਆ ਸਕਦੀ ਹੈ, ਇੱਥੇ 5 MP ਹੈ, 5 MPP ਹੈ, 5 ਕਾਉਂਸਲਰ, 5 ਰੀਜਨਲ ਕਾਉਂਸਲਰ, 1 ਮੇਅਰ, ਇੰਨੀ ਬੜੀ ਆ ਟੀਮ ਜੋ ਹੈ ਕੀ ਕਰਦੀ ਹੈ, ਇਹ ਮਿਲੀਅਨਸ ਡਾਲਰ ਦੀ ਸੈਲਰੀ ਕਰ ਲੈਂਦੇ ਜੀ, ਮਿਲੀਅਨ ਡਾਲਰ ਦੀ। ਤਾਂ ਅਗਰ ਇਹ ਆਪਣੀ ਜੋਬ ਨਹੀਂ ਕਰ ਸਕਦੇ, ਇਹ ਸਾਡੇ ਵਾਸਤੇ ਐਡਵੋਕੇਸੀ ਨਹੀਂ ਕਰ ਸਕਦੇ, ਔਰ ਇਨਕੀ ਐਡਵੋਕੇਸੀ ਮੈਂ ਇੰਨਾ ਦਮ ਹੀ ਨਹੀਂ ਹੈ ਕਿ ਇਹ ਇੱਕ ਕਨਵਿੰਸ ਕਰ ਸਕੇ ਔਰ ਜੋ ਜੋ ਜੋ ਜੋ ਪ੍ਰੋਜੈਕਟ ਨੂੰ ਲੈ ਕੇ ਆ ਸਕੇ, ਫਿਰ ਉਹਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ।
1: ਤੁਸੀਂ ਆਜ਼ਾਦ ਗੋੜੀ ਆਵਾਜ਼ ਸੁਣ ਲਈ ਹੈਗੀ ਆ, ਵੋਟਾਂ ਪੈਣੀਆਂ ਕਿਹਨੂੰ ਪਾਣੀਆਂ ਤੁਹਾਡੇ ਦੇ ਛੱਡ ਦਿੰਦੇ ਹੈਗੇ ਆ, ਖੋਜ ਲਿਓ, ਸੋਚ ਲਿਓ, ਸੋਚ ਸਮਝ ਕੇ ਵੋਟ ਪਾਇਓ, ਆਪਣਾ ਇਨਫੋਰਮੇਸ਼ਨ ਛੱਡ ਜਾਓ। ਵਾਰਡ 9 and 10 ਦੇ ਵਿੱਚ ਸਿਟੀ ਕੌਂਸਲ ਦੀ ਸੀਟ ਲੜ ਰਹੇ ਹਨ, ਅਤੇ ਥੋਂ ਪਤਾ ਦੱਸ ਦਿਓ ਕਿੱਦਾਂ ਤੁਹਾਡਾ ਲੋਕ ਸੰਪਰਕ ਕਰ ਸਕਦੇ ਹੋ।
0: ਦੇਖੋ ਜੀ, ਨੰਬਰ ਮੇਰਾ ਬੜਾ ਸੌਖਾ ਸਾ ਹੈ, ਅੰਮ੍ਰਿਤ ਸਾਹਿਬ 647-999-99-51। ਲੇਕਿਨ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ 12 ਨਵੰਬਰ 2025 ਨੂੰ, ਪਿਛਲੀ ਜੋ 12 ਨਵੰਬਰ 2025 ਗਈ, ਉਸ ਦਿਨ ਮੈਨੇ ਇੱਕ ਹੱਥਕੜੀ ਲੱਗੀ ਸੀ ਪਬਲਿਕ ਪ੍ਰੋਪਰਟੀ ਤੇ
1: ਜੀ।
0: ਤੁਸੀਂ ਸਰਚ ਕਰੋ ਕਿ ਡਾਕਟਰ ਆਜ਼ਾਦ ਗੋਇਤ ਅਰੈਸਟਿਡ। ਡਾਕਟਰ ਗੋਇਤ ਕਿਉਂ ਅਰੈਸਟ ਹੋਇਆ ਸੀ? ਡਾਕਟਰ ਗੋਇਤ ਆਪਣੇ ਘਰ ਜਾ ਕੇ ਬਹਿ ਸਕਦਾ ਸੀ
1: ਜੀ,
0: ਆਪਣੇ ਬੱਚਿਆਂ ਨਾਲ ਬਹਿ ਸਕਦਾ ਸੀ, ਆਪਣੀ ਲਾਈਫ ਨੂੰ ਇੰਜੋਏ ਕਰ ਸਕਦਾ ਸੀ। ਲੇਕਿਨ ਡਾਕਟਰ ਆਜ਼ਾਦ ਨੇ ਉੱਥੇ 5:15 ਤੇ ਸਿਟੀ ਹਾਲ ਤੇ, ਜੋ ਰੋਜ਼ ਥੀਏਟਰ ਕੀ ਜੋ ਪਬਲਿਕ ਪ੍ਰੋਪਰਟੀ, ਉੱਥੇ ਜਾਣ ਦੀ ਲੋੜ ਨਹੀਂ ਸੀ। ਮੈਂ ਤੁਹਾਡੇ ਵਾਸਤੇ ਗਿਆ ਸੀ, ਇੱਕ ਬੈਨਰ ਲੈ ਕੇ ਗਿਆ ਸੀ ਜਿਸ ਤੇ ਲਿਖਿਆ ਸੀ ਕਿ ਸਿਟੀ ਹਾਲ ਇਜ਼ ਫੋਰ ਦਾ ਪੀਪਲ ਨੋਟ ਫੋਰ ਕਰਪਸ਼ਨ। ਉੱਥੇ ਮੈਨੂੰ ਅਰੈਸਟ ਕਰਨ ਵਾਸਤੇ ਅੰਮ੍ਰਿਤ ਸਾਹਿਬ ਤੁਸੀਂ ਹੈਰਾਨ ਹੋ ਗਏ? ਮੈਨੂੰ ਲੱਗਦਾ ਕਿ ਸਿਟੀ ਮੈਨੂੰ ਇੰਟਰਨੈਸ਼ਨਲ ਕ੍ਰਿਮੀਨਲ ਸਮਝਦੀ ਹੈ, ਇੰਟਰਨੈਸ਼ਨਲ ਗੈਂਗਸਟਰ
1: ਜੀ।
0: ਮੈਨੂੰ ਅਰੈਸਟ ਕਰਨ ਵਾਸਤੇ 70-80 ਪੁਲਿਸ ਅਫਸਰ ਆਏ ਸੀ। ਇੱਕ ਬੰਦੇ ਨੂੰ ਤੁਸੀਂ ਅਰੈਸਟ ਕਰਨ ਖਾਤਰ ਤੁਸੀਂ, ਲੇਕਿਨ 80 ਬੰਦੇ ਭੇਜ ਸਕਦੇ ਹੋ? ਮੈਂ ਮੇਅਰ ਸਾਹਿਬ ਨੂੰ, ਡਿਪਟੀ ਮੇਅਰ ਨੂੰ, ਅਸਾਦ ਨੇ, ਪੀਰ ਪੁਲਿਸ ਸਾਹਿਬ ਨੇ, ਲੋੜ ਨਹੀਂ ਸੀ ਜੀ। ਮੇਰੇ ਕੋਲ ਅਗਰ ਇੱਕ ਪੁਲਿਸ ਮਾਲਾ ਆਉਂਦਾ ਤਾਂ ਵੀ ਮੈਂ ਹੱਥਕੜੀ ਲਗਵਾਉਣੀ ਸੀ, ਕਿਉਂਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਬਾਇਲਾ ਕਾ ਕਰਦਾ ਨਹੀਂ, ਮੈਂ ਪਬਲਿਕ ਪ੍ਰੋਪਰਟੀ ਥਾ, ਮੇਰਾ ਰਾਈਟ ਥਾ ਪੀਸਫੁਲ ਪ੍ਰੋਟੈਸਟ, ਤੁਸੀਂ ਮੈਨੂੰ ਅਰੈਸਟ ਕੀਤਾ, ਮੈਂ ਕਹਾਂ ਵੀ ਆਪ ਜਨਤਾ ਨੇ ਜਵਾਬ ਦੇਣਾ ਚਾਹੀਦਾ, ਕਿਉਂਕਿ ਮੈਂ ਜੋ ਖੜਿਆ ਹਾਂ ਮੈਂ ਪਬਲਿਕ ਵਾਸਤੇ ਖੜਿਆ ਹਾਂ, ਪਬਲਿਕ ਕੇ ਕਾਮ ਵਾਸਤੇ ਖੜਿਆ ਹੈ, ਪਬਲਿਕ ਕੀ ਸੇਵਾ ਵਾਸਤੇ ਖੜਿਆ। ਅਗਰ ਮੈਨੂੰ ਹੱਥਕੜੀ ਲੱਗੀ ਤਾਂ ਇਸ ਹੱਥਕੜੀ ਕਾ ਜਵਾਬ ਆਪ ਜਾਣਾ ਚਾਹੀਦਾ, ਜੋ 26 ਅਕਤੂਬਰ ਨੇ ਬ੍ਰੈਂਪਟਨ ਦਾ, ਮੈਂ ਕਹਾਂਗਾ 26 ਅਕਤੂਬਰ ਆਜ਼ਾਦੀ ਦਾ ਦਿਨ ਹੈ। ਅਬ ਬ੍ਰੈਂਪਟਨ ਦੇ ਲੋਕਾਂ ਨੇ ਸੋਚਣਾ ਹੈ ਕਿ ਉਹਨਾਂ ਨੂੰ ਆਜ਼ਾਦੀ ਚਾਹੀਦੀ ਜਾਂ ਨਹੀਂ ਚਾਹੀਦੀ। ਤਾਂ ਇਹ ਜੋ 26 ਅਕਤੂਬਰ ਹੈ, ਇਹ ਮੈਂ ਕਹਾਂਗਾ ਵੀ ਆਜ਼ਾਦੀ ਚਾਹੀਦੀ ਆਪਾਂ ਨੂੰ। ਫਿਰ ਨਾ ਕਹੀਓ ਕਿ ਨਹੀਂ ਜੀ ਸਾਡੇ ਤੇ ਗਲਤੀ ਹੋ ਗਈ, ਅਗਰ ਇੱਕ ਵਾਰ ਗਲਤੀ ਹੋ ਗਈ ਤਾਂ ਬ੍ਰੈਂਪਟਨ ਇਜ਼ ਡਨ। ਅਗਰ ਤੁਸੀਂ ਚਾਹੁੰਦੇ ਹੋ ਕਿ ਬ੍ਰੈਂਪਟਨ ਤੇ ਜੋ ਕਰਪਸ਼ਨ ਖਤਮ ਹੋ, ਵੋਟ ਫੋਰ ਆਜ਼ਾਦ ਡਾਕਟਰ ਆਜ਼ਾਦ ਗੋਇਤ, ਤੁਸੀਂ ਚਾਹੁੰਦੇ ਹੋ ਕਿ ਨੈਪੋਟਿਜ਼ਮ ਖਤਮ ਹੋ, ਜਿਹਨੂੰ ਆਪਾਂ ਭਾਈ ਭਤੀਜਾਵਾਦ ਬੋਲਦੇ ਹਾਂ, ਕਿ ਸਿਟੀ ਹਾਲ ਤਾਂ ਦੇਖੋ ਕਿ ਕੌਣ ਕੌਣ ਬੰਦੇ ਹਾਇਰ ਹੁੰਦੇ ਆ ਔਰ ਜੋ ਠੇਕੇ ਆਪਣੇ ਆਪਣੇ ਬੰਦਿਆਂ ਨੇ ਦੇ ਕੇ ਦਿੱਤੇ ਜਾਂਦੇ ਆ, ਔਰ ਜੋ ਚੇਂਜ ਆਰਡਰ ਹੁੰਦਾ ਹੈ, ਤੁਸੀਂ ਦੇਖੋ ਤੁਹਾਡਾ ਪੈਸਾ ਕਿੰਨਾ ਉੱਥੇ ਵੇਸਟ ਹੁੰਦਾ ਹੈ। ਡਿਕਟੇਟਰਸ਼ਿਪ ਹੈ ਸਿਟੀ ਹਾਲ ਤੇ, ਕੋਈ ਪਬਲਿਕ ਕੰਸਲਟੇਸ਼ਨ ਨਹੀਂ ਹੁੰਦੀ। ਜਦ ਲੋਕ ਉੱਥੇ ਜਾ ਕੇ ਡੈਲੀਗੇਸ਼ਨ ਵੀ ਦਿੰਦੇ ਹੈ, ਕੋਈ ਤਾਂ ਕੋਈ ਉੱਠਦਾ, ਮੇਅਰ ਡਿਪਟੀ ਮੇਅਰ ਉਹਦੇ ਫੋਨ ਤੇ ਹੁੰਦੇ ਹੈ, ਕੋਈ ਉੱਠ ਕੇ ਚਲਾ ਜਾਂਦਾ ਹੈ, ਉਹਨਾਂ ਨੂੰ ਨਹੀਂ ਪਤਾ ਵੀ ਡੈਲੀਗੇਸ਼ਨ ਕੀ ਬੋਲਦਾ। ਤੁਹਾਡੀ ਜੋਬ ਹੈ, ਅਗਰ ਵਾਪਸ ਮੀਟਿੰਗ ਚੱਲ ਰਹੀ ਹੈ ਕਾਉਂਸਲਿੰਗ ਮੀਟਿੰਗ, ਤਾਂ ਤੁਹਾਡਾ ਫੁੱਲ ਟਾਈਮ ਉੱਥੇ ਬੈਠਣ ਦਾ ਹੈ, ਤੁਸੀਂ ਜਾ ਕੇ ਬੀਚ ਮੈਂ ਨਹੀਂ ਜਾ ਸਕਦੇ। ਤਾਂ ਤੁਹਾਡੇ ਡਿਕਟੇਟਰਸ਼ਿਪ ਹੈ ਉੱਥੇ, ਅਗਰ ਇਸ ਡਿਕਟੇਟਰਸ਼ਿਪ ਨੂੰ ਤੋੜਨਾ ਹੈ ਤਾਂ ਮੇਰਾ ਨਾਮ ਡਾਕਟਰ ਆਜ਼ਾਦ ਗੋਇਤ ਹੈ। ਆਜ਼ਾਦ ਦਾ ਮਤਲਬ ਅੰਮ੍ਰਿਤ ਸਾਹਿਬ ਕੀ ਹੈ? ਫਰੀਡਮ
1: ਜੀ।
0: ਮੈਂ ਕਹਾਂਗਾ ਤੁਹਾਨੂੰ ਇਸ ਤਰ੍ਹਾਂ ਦਾ ਐਨਵਾਇਰਮੈਂਟ ਦੇਵਾਂਗਾ, ਮੈਂ ਐਨਵਾਇਰਮੈਂਟ ਦੇਵਾਂਗਾ, ਕਿਉਂ ਨਹੀਂ ਆਪਾਂ ਨੂੰ ਕਾਉਂਸਲ ਸੁਣੂਗੀ, ਅਸੀਂ ਕੋਈ ਦੋ ਨੰਬਰ ਦੇ ਬੰਦੇ ਨਹੀਂ ਆ, ਅਸੀਂ ਇੱਕ ਨੰਬਰ ਦੇ ਬੰਦੇ ਆ, ਪਬਲਿਕ ਪਬਲਿਕ ਦਾ ਭਲਾ ਚਾਹੁੰਦੇ ਆ, ਪਬਲਿਕ ਦੀ ਸੇਵਾ ਕਰਨਾ ਚਾਹੁੰਦੇ ਆ। ਔਰ ਦੂਜਾ ਜੋ ਕਹਿੰਦੇ ਪਲੀਜ਼ਿੰਗ ਪੋਲੀਟਿਕਸ, ਬਿਲਕੁਲ ਪਲੀਜ਼ਿੰਗ ਪੋਲੀਟਿਕਸ ਨਹੀਂ ਹੋਣੀ, ਕੋਈ ਪਲੀਜ਼ਿੰਗ ਪੋਲੀਟਿਕਸ ਹੀ ਨਹੀਂ ਹੋਣਾ, ਰੀਅਲ ਕੰਮ ਹੋਣੇ ਹੈ। ਤੋ ਰੀਅਲ ਕੰਮ ਵਾਸਤੇ 26 ਅਕਤੂਬਰ 2026 ਨੂੰ ਡਾਕਟਰ ਆਜ਼ਾਦ ਗੋਏ ਤੈਂ ਤੁਸੀਂ ਵੋਟ ਦੇ ਕੇ ਕਾਮਯਾਬ ਕਰੋ, ਤਾਂ ਕਿ ਆਪਾਂ ਇੱਕ ਬ੍ਰੈਂਪਟ ਨੂੰ ਬਹੁਤ ਵਧੀਆ ਸ਼ਹਿਰ ਬਣਾ ਸਕਾਂ। ਤੁਸੀਂ ਆਪਾਂ ਸਾਰੇ ਰੋਂਦੇ ਹਾਂ, ਆਪਾਂ ਸਾਰੇ ਤੰਗ ਹਾਂ, ਲੇਕਿਨ ਜੇ ਆਪਾਂ ਸਾਰੇ ਰੋਂਦੇ ਹਾਂ, ਸਾਰੇ ਪਤੰਗ, ਆਪਣਾ ਫਰਜ਼ ਕੀ ਬਣਦਾ ਹੈ ਕਿ ਜੋ ਬਿਮਾਰੀ ਹੈ ਉਹਨੂੰ ਕੱਟਣੀ ਚਾਹੀਦੀ। ਆਪਾਂ ਨੂੰ ਜੋ ਕੈਂਸਰ ਦਾ ਟ੍ਰੀਟਮੈਂਟ ਹੈ ਉੱਥੇ ਕੀਮੋ ਵੀ ਦੇਣੀ ਪੈਣੀ ਹੈ, ਔਰ ਕਈ ਤਰ੍ਹਾਂ ਦੀ ਡੋਜ਼ ਦੇਣੀ ਪੈਣੀ ਹੈ, ਔਰ ਉਹ ਡੋਜ਼ ਕੀ ਹੈ? ਵੋਟ ਹੈ। ਜਦ ਤੱਕ ਤੁਸੀਂ ਵੋਟ ਡਾਲਣ ਨਹੀਂ ਆਓਗੇ ਤਦ ਤੱਕ ਚੇਂਜ ਨਹੀਂ ਹੋਗਾ, ਜਦ ਤੱਕ ਚੰਗੇ ਬੰਦੇ ਸਿਸਟਮ ਤੇ ਨਹੀਂ ਜਾਣਗੇ ਤਦ ਤੱਕ ਚੇਂਜ ਨਹੀਂ ਹੋਗਾ। ਔਰ ਚੰਗੇ ਬੰਦਿਆਂ ਨੂੰ ਸਿਸਟਮ ਤੇ ਲਿਆਉਣ ਵਾਸਤੇ ਸਿਰਫ ਇੱਕ ਵੋਟ ਹੈ ਜੋ ਮੈਟਰ ਕਰੂਗੀ, ਕਿਉਂਕਿ ਮਿਊਨਿਸਪਲ ਇਲੈਕਸ਼ਨ ਤੇ ਵੋਟਿੰਗ ਪਰਸੈਂਟੇਜ ਬਹੁਤ ਘੱਟ ਹੈ। ਕੱਲ ਮੈਂ ਇੱਕ ਡੋਰ ਤੇ ਗਿਆ, ਉੱਥੇ ਆਪਣਾ ਮੈਂ ਕਹਾਂਗਾ ਯੰਗ ਬੱਚੇ ਥੇ 22-23 ਛਾਪ ਕੇ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੇ ਕਦੇ ਵੋਟ ਪਾਏ? ਨਹੀਂ, ਕਦੇ ਨਹੀਂ ਪਾਏ। ਮੈਨੇ ਕਿਹਾ ਤੁਸੀਂ ਪ੍ਰੋਮਿਸ ਕਰਕੇ ਵੋਟ ਪਾ ਕੇ ਆਓਗੇ ਇਸ ਵਾਰ, ਕਿਉਂਕਿ ਜੇ ਤੁਹਾਡਾ ਕੰਟਰੀ ਹੈ, ਇਹ ਕੰਟਰੀ ਦਾ ਫਿਊਚਰ ਹੋ ਤੁਸੀਂ, ਤੁਸੀਂ ਪਾਰਟੀਸਪੇਟ ਕਿਉਂ ਨਹੀਂ ਕਰਦੇ? ਤਾਂ ਉਹਨਾਂ ਨੇ ਕਹਾ ਜੀ ਅਸੀਂ ਵੋਟ ਪਾਵਾਂਗੇ, ਅਸੀਂ ਤੁਹਾਡੀ ਸਾਰੀ ਗੱਲ ਸੁਣੀ, ਅਸੀਂ ਤੁਹਾਨੂੰ ਪਾਵਾਂਗੇ, ਤੁਹਾਡੇ ਵਰਗੇ ਬੰਦੇ ਇੱਥੇ ਆਉਣੇ ਚਾਹੀਦੇ। ਤਾਂ ਮੈਂ ਇਹ ਕਹਾਂਗਾ ਮੇਰਾ ਬਹੁਤ ਸੌਖਾ ਸਾ ਨੰਬਰ ਤੰਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੋ ਆਪਣਾ ਵਿਰਾਸਤ ਰੇਡੀਓ, ਵਿਰਾਸਤ ਟੀਵੀ ਹੈ, ਜਿੰਨੇ ਵੀ ਦਰਸ਼ਕ ਹੈ, ਪਲੀਜ਼ ਇਸ ਟਾਈਮ ਪੇ ਤੁਸੀਂ ਇੱਕ ਵਰਡ ਨੂੰ ਸਪਰੈਡ ਕਰੋ ਕਿ ਡਾਕਟਰ ਆਜ਼ਾਦ ਗੋਇਲ, ਡਾਕਟਰ ਆਜ਼ਾਦ ਗੋਇਲ, ਆਜ਼ਾਦ ਦਾ ਮਤਲਬ ਫਰੀਡਮ, ਔਰ ਮੈਂ ਤੁਹਾਨੂੰ ਇੱਕ ਰੀਅਲ ਫਰੀਡਮ ਮਿਲੂਗੀ। ਤੁਸੀਂ ਫਿਰ ਕੰਮ ਜਿੱਥੇ ਤੁਸੀਂ ਬਿਜ਼ੀ ਹੋਏ ਨੇ ਆਪਣੇ ਕੰਮ ਕਾਜਾਂ ਤੇ ਬਿਜ਼ੀ ਹੋ, ਫਿਰ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਹੈ, ਡਾਕਟਰ ਆਜ਼ਾਦ ਵਿਲ ਸਪੀਕ ਫੋਰ ਯੂ ਵੈਰੀ ਲਾਊਡ ਐਂਡ ਕਲੀਅਰ।
1: ਬਹੁਤ ਬਹੁਤ ਧੰਨਵਾਦ ਤੇ ਬੈਸਟ ਆਫ ਲੱਕ। ਜੇ ਲੱਗਦਾ ਸੀ ਕਿਤੇ ਗਲਤ ਬੋਲੇ, ਇਨਫੋਰਮੇਸ਼ਨ ਗਲਤ ਦਿੱਤੀ ਹੈ ਨਾ, ਆਹ ਸਾਈਡ ਤੁਹਾਡੇ ਵਾਸਤੇ ਅਵੇਲੇਬਲ ਹੈਗੀ ਆ, ਆ ਚਮਚੇ ਨਾ ਬਣ ਕੇ ਬਹਿ ਜਾਇਓ, ਅਸਲੀ ਆਵਾਜ਼ ਸੁਣੋ। ਮੈਂ ਲੋਕਾਂ ਨੂੰ ਕਹਿ ਰਿਹਾ ਹੈਗਾ, ਬਹੁਤ ਸਾਰੇ ਬਣੇ ਹੋਏ ਆ, ਇਹ ਤੁਹਾਡੀ ਸਿਟੀ ਹੈ ਯਾਰ। ਆਪਾਂ ਉਹ ਪੰਜਾਬ, ਉਹ ਇੰਡੀਆ ਛੱਡ ਕੇ ਆ ਗਏ ਇੱਕ ਬੈਡਰ ਵਾਸਤੇ, ਮੁੜ ਕੇ ਉਹ ਨਾ ਬਣਾ ਦੇਵੋ। ਤੋ ਇਹ ਆਵਾਜ਼ ਬਣ ਕੇ ਆਉਣਾ ਚਾਹੁੰਦੇ ਹਨ, ਮੈਸੇਜ ਤੁਸੀਂ ਇਹਨਾਂ ਦਾ ਸੁਣ ਲਿਆ, ਸਿਰੀ ਕਿਸ ਤਰ੍ਹਾਂ ਕੀ ਕੁਝ ਕਰ ਰਹੀ ਹੈਗੀ ਆ, ਤੁਹਾਨੂੰ ਕਿਤੇ ਸ਼ੱਕ ਲੱਗਦੀ ਆ, 416-451-2222 ਮੇਰਾ ਨੰਬਰ ਹੈਗਾ, ਮੇਰੇ ਨਾਲ ਐਨੀ ਟਾਈਮ ਸੰਪਰਕ ਕਰ ਲਿਓ। ਸਾਰੇ ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪ੍ਰੋਗਰਾਮ ਸਪੋਂਸਰ ਕੀਤਾ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ।
3: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
5: CWC Immigration is one of the largest immigration companies and they char office in Canada chine te 12 India che. Main Mr. Kheran nu personally janda, main unna de office vi gaya te unna de clients nu vi mileya. Mainu lagda hai ke oh they believe in quality and they are dedicated to providing competent services to the clients.
1: Sitariyan di pasand thodi sariyan di pasand CWC Immigration. Express entry, work permit, family sponsorship, immigration appeals, immigration de har masle da hal. CWC Immigration 905-670-4444.
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
5: CWC Immigration is one of the largest immigration companies and they char office Canada chine te 12 India che. Main Mr. Kheran nu personally janda, main unna de office vi gaya ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
6: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ ਸੀਡਬਲਯੂਸੀ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪਾਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ ਸੀਡਬਲਯੂਸੀ ਇਮੀਗ੍ਰੇਸ਼ਨ 9056704444
7: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292 Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ
8: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ ਟੀਮ ਡਰਾਈਵਰ ਅਤੇ ਓਨਰ ਆਪਰੇਟਰ ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ
7: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟਸ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield, ਦੇ ਨੁੱਕਰ ਤੇ।
5: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, an Evanov communications station serving Brampton, Mississauga, Toronto, the GTA, and the world at AM530.ca.

0: ਨੇ ਸੁਣਿਓ ਕਿੱਥੇ ਅੰਬਰਾ ਤੇ ਘਰ ਪਾ ਲਿਆ ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਸਵਰ ਸ਼ਾਮ ਏ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ ਕਾਲ 6745041557 6475041557 ਔਰ ਵਿਜ਼ਿਟ ਪੰਜਾਬੀ ਲਹਿਰਾਂ .com

0: Live and Cellular Point present AmiWeb Live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
1: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨ।
4: ਇਹ ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਸਾਰੇ ਰੰਗਾਂ ਨੂੰ ਦਿੱਤੇ ਹੋਏ, ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ। ਸੋ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸਵੇਰ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਸਾਰਾ ਕੁਛ ਉਪਨੇ 'ਚ ਹੋਇਆ ਪਿਆ, ਸੋ ਮਾਫ਼ ਕਰਨਾ। 905-673-33-37 ਵਾਲੀਆਂ ਲਾਈਨਾਂ ਚੱਲ ਨਹੀਂ ਰਹੀਆਂ, ਸੋ ਮੈਨੂੰ ਲੱਗਦਾ ਕਿ ਅੱਜ ਥੋੜ੍ਹਾ ਸਾਡਾ ਰਾਬਤਾ ਨਹੀਂ ਹੋਏਗਾ। ਸੋ ਕੱਲ੍ਹ ਸਾਰਾ ਦਿਨ ਤੋਂ ਲੈ ਕੇ ਔਰ ਅੱਜ ਸਾਰਾ ਦਿਨ ਆਈ ਥਿੰਕ ਬੜੀ ਮੁਸ਼ਕਲ ਅਤੇ ਪਰੇਸ਼ਾਨੀ ਦੇ ਵਿੱਚ ਲੰਘਿਆ। ਕਾਲਾਂ AM 530 ਦੀਆਂ ਜਿੱਦਾਂ ਤੁਸੀਂ ਜਾਣਦੇ ਹੋ ਕਿ ਨਹੀਂ ਚੱਲ ਰਹੀਆਂ, ਸੋ ਅੱਜ ਮੈਨੂੰ ਲੱਗਦਾ ਕਿ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰੀਕੇ ਨਾਲ ਤੁਹਾਡਾ ਰਾਬਤਾ ਜੁੜੇ, ਅਤੇ ਟੈਕਨੀਕਲ ਟੀਮ ਲੱਗੀ ਹੋਈ ਹੈ ਜੀ, ਕੋਸ਼ਿਸ਼ ਕਰ ਰਹੇ ਹਾਂ। ਸੋ ਤਦ ਤੱਕ ਆਪਾਂ ਰਮੇਸ਼ ਜੀ ਨੂੰ ਲੈ ਕੇ ਆਉਣੇ ਹਾਂ, ਖਬਰਾਂ ਦੇ ਨਾਲ ਸਾਂਝ ਪਾਉਣੇ ਹਾਂ। ਦੇਖਦੇ ਹਾਂ ਕਿ ਰਮੇਸ਼ ਜੀ ਵੀ ਸਾਡੇ ਨਾਲ ਜੁੜੇ ਕਿ ਨਹੀਂ, ਕਿਉਂਕਿ ਅੱਜ ਕੁਛ ਟੈਕਨੀਕਲ ਇਸ਼ੂਜ਼ ਆ ਰਹੇ ਨੇ ਬਹੁਤ ਜ਼ਿਆਦਾ। ਅੱਜ ਨਹੀਂ ਬੇਸਿਕਲੀ, ਕੱਲ੍ਹ ਤੋਂ ਹੀ ਜ਼ਿਆਦਾ ਕੁਛ ਇਸ਼ੂਜ਼ ਚੱਲ ਰਹੇ ਨੇ, ਅਤੇ ਕੁਛ ਇਸ਼ੂਜ਼ ਮੇਰੇ ਗੱਲ ਨੂੰ ਪਏ ਹੋਏ ਨੇ, ਅਤੇ ਕੁਛ ਇਸ਼ੂ ਅੱਛਾ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਵੀ ਜ਼ਿੰਦਗੀ ਦਾ ਇੱਕ ਅੰਗ ਆ, ਇਹ ਆਉਣੀਆਂ ਚਾਹੀਦੀਆਂ। ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਕਿੰਨੇ ਕੁ ਕੈਪੇਬਲ ਹੋ। ਅਤੇ ਅੱਜ ਤਾਂ ਵੈਸੇ ਹੀ ਨਾਲ ਦੀ ਨਾਲ ਸਟੂਡੀਓ ਦੇ ਘੜਿਆਂ 7:07 ਹੋ ਗਏ ਆ, ਅਜੇ ਤੱਕ ਸਾਡਾ ਰਾਬਤਾ ਰਮੇਸ਼ ਜੀ ਹੁਣ ਨਾਲ ਜੁੜਿਆ ਨਹੀਂ ਹੈ। ਸੋ ਵੇਟ ਕਰ ਰਹੇ ਹਾਂ, ਤਦ ਤੱਕ ਆਪਾਂ ਇੱਕ ਕਮਰਸ਼ੀਅਲ ਲਈਏ, ਅਤੇ ਨਾਲ ਦੀ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਦੇ ਲਈ। ਔਰ ਸਵੇਰ ਦਾ ਪ੍ਰੋਗਰਾਮ ਇਹਦੇ ਵਿੱਚ ਕੁਛ ਚੇਂਜਿਜ ਹੋਣ ਜਾ ਰਹੀਆਂ, ਅੱਗੇ ਜਾ ਕੇ ਉਹ ਵੀ ਦੱਸਾਂਗੇ। ਸੋ ਨਾਲ ਦੀ ਨਾਲ ਤੁਹਾਨੂੰ ਰਮੇਸ਼ ਜੀ ਉਹਨਾਂ ਦਾ ਨੰਬਰ ਦੇ ਦਈਏ, ਕਿਉਂਕਿ ਅੱਜ ਤੁਹਾਡੀ ਰਮੇਸ਼ ਜੀ ਉਹਨਾਂ ਨਾਲ ਗੱਲ ਨਹੀਂ ਹੋ ਪਾਉਣੀ, ਜਿੱਥੋਂ ਤੱਕ ਮੈਨੂੰ ਲੱਗਦਾ ਕਿ ਟੈਕਨੀਕਲ ਇਸ਼ੂਜ਼ ਅਜੇ ਵੀ ਚੱਲ ਰਹੇ ਆ। ਸੋ ਅਜੇ ਜਿਹੜੀਆਂ ਲਾਈਨਸ ਆ ਉਹ ਅਜੇ ਵੀ ਬੰਦ ਨੇ, ਸੋ ਮੈਂ ਤੁਹਾਨੂੰ ਰਮੇਸ਼ ਜੀ ਉਹਨਾਂ ਦਾ ਨੰਬਰ ਜ਼ਰੂਰ ਦੇ ਦਾਂਗਾ, ਜੇ ਤੁਸੀਂ ਰਮੇਸ਼ ਜੀ ਉਹਨਾਂ ਨਾਲ ਡਾਇਰੈਕਟ ਗੱਲਬਾਤ ਕਰਨੀ ਆ, ਕਿਸੇ ਖਬਰ ਦੇ ਨਾਲ ਤੁਸੀਂ ਰਾਬਤਾ ਕਰਨਾ, ਤਾਂ 82-840-94-222 82-840-94-222 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਤੁਸੀਂ ਸੰਪਰਕ ਕਰਕੇ ਅਤੇ ਗੱਲਬਾਤ ਸਾਰੀ ਕੀਤੀ ਜਾ ਸਕਦੀ ਆ। ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਨਾਲ, ਅਤੇ ਤਦ ਤੱਕ ਮੈਂ ਦੇਖਦਾ ਕਿ ਟੈਕਨੀਕਲ ਇਸ਼ੂ ਸਾਡਾ ਠੀਕ ਹੋਇਆ ਕਿ ਨਹੀਂ।

0: ਸੋ 905-600-73-33-37 ਵਾਲੀਆਂ ਜਿਹੜੀਆਂ ਲਾਈਨਸ ਆ ਉਹਦੇ ਵਿੱਚ ਇਸ਼ੂਜ਼ ਆ ਰਹੇ ਆ, ਪਰ ਦੇਖੋ ਅਸੀਂ ਤੁਹਾਡੇ ਵਾਸਤੇ ਨਾ ਕਿਤੋਂ ਜੁਗਾੜ ਲਾ ਲੈਂਦੇ ਹਾਂ, ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਆ ਰਹੇ ਕਿ ਪੰਜਾਬ ਡੇ ਮੇਲਾ ਅਤੇ ਟਰੱਕ ਸ਼ੋਅ ਜਿਹੜਾ ਪਿਛਲੇ ਲੰਬੇ ਅਰਸੇ ਤੋਂ ਮਹਿਫਲ ਮੀਡੀਆ ਅਤੇ ਸਾਡੇ ਸਿੰਦਰ ਸਿੰਘ ਖੋਸਾ ਭਾਅ ਜੀ, ਪੁਸ਼ਪਿੰਦਰ ਸਿੰਘ ਸੰਧੂ, ਸਾਰੀ ਟੀਮ, ਅਵਤਾਰ ਸਿੰਘ ਧਾਲੀਵਾਲ ਉਹਨਾਂ ਦੀ ਟੀਮ ਜਿਹੜੀ ਉਹ ਲੱਗੀ ਹੋਈ ਆ ਇਸ ਆਪਣੀ ਮਿਹਨਤ ਦੇ ਵਿੱਚ, ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਪੁਸ਼ਪਿੰਦਰ ਸੰਧੂ ਜੀ ਜੁੜ ਚੁੱਕੇ ਨੇ। ਇਹ ਮੇਲਾ ਐਸਾ ਮੇਲਾ ਹੋਣਾ ਇਸ ਵਾਰ, ਮੈਂ ਹੈਰਾਨ ਹਾਂ ਕਿ ਦਿਨ ਦੇ ਵਿੱਚ ਸੰਧੂ ਸਾਹਿਬ, ਪਹਿਲਾਂ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ, ਠੀਕ ਹੋ? ਸੰਧੂ ਸਾਹਿਬ, ਦਿਨ ਦੇ ਵਿੱਚ ਘੰਟੇ ਹੁੰਦੇ ਆ 12 ਤੇ ਕਲਾਕਾਰ ਆਪਣੇ ਕੋਲ 21-22 ਤੇ ਉਧਰੋਂ ਡੇਟ ਵੀ ਆ 22
1: ਕਲਾਕਾਰ ਵੀ ਕਹਿੰਦੇ ਤੇ ਜਿਹੜੇ ਸਾਡੇ ਸੁਣਨ ਵਾਲੇ ਵੀ ਕਹਿੰਦੇ, ਉਹ ਕਹਿੰਦੇ ਵੀ ਸਮਾਂ ਨੀ ਮਿਲਿਆ ਤੇ ਅਸੀਂ 22 ਕਰਦੇ ਸੀ, 22 ਤੇ ਰੋਕ ਲਾਉਣੀ ਪਈ ਕਿਉਂਕਿ 22 ਤਰੀਕ ਸੀਗੀ।
0: ਬਿਲਕੁਲ ਜੀ, ਨਾਲ ਦੀ ਨਾਲ ਅਸੀਂ ਦੱਸਾਂਗੇ ਕਿ ਇਹ ਮੇਲਾ ਇੱਕ ਕਿਸੇ ਏਜ ਵਰਗ ਦੇ ਨਾਲ ਨਹੀਂ ਹੋਣਾ ਹੈਗਾ, ਇੱਥੇ ਬਜ਼ੁਰਗਾਂ ਦਾ ਵੀ ਫਨ ਦਾ ਪੂਰਾ ਧਿਆਨ ਹੋਣਾ, ਉੱਥੇ ਬਜ਼ੁਰਗਾਂ ਦਾ ਵੀ ਮਨੋਰੰਜਨ ਪੂਰਾ ਹੋਣਾ, ਬੱਚਿਆਂ ਦੀਆਂ ਗੇਮਾਂ ਹੋਣੀਆਂ, ਨਾਲ ਦੀ ਨਾਲ ਲੇਡੀਜ਼ ਵਾਸਤੇ ਬਹੁਤ ਐਕਟੀਵਿਟੀਜ਼ ਆ। ਤੁਸੀਂ ਇਸ ਮੇਲੇ 'ਚ ਨਾ 11 ਵਜੇ ਰੈਡੀ ਹੋ ਕੇ ਪਹੁੰਚ ਜਾਣਾ ਆ। ਸੋ ਇਸ ਮੇਲੇ ਦੀ ਰੌਣਕ ਇਸ ਤਰ੍ਹਾਂ ਦੀ ਹੋਣੀ ਆ ਕਿ ਖਾਣ ਨੂੰ ਸਟਾਲਾਂ ਅਤੇ ਘੁੰਮਣ ਫਿਰਨ ਨੂੰ ਉੱਥੇ ਪੂਰਾ ਮਾਹੌਲ, ਅਤੇ ਬੈਕ ਟੂ ਬੈਕ ਟੌਪ ਦੇ ਸਿੰਗਰ ਜਿਵੇਂ ਬਾਈ ਜੀ ਦੱਸ ਰਹੇ ਆ, ਮੇਰੇ ਸ਼ੁਰੂ ਤੋਂ ਫੇਵਰੇਟ ਰਹੇ ਗਿੱਲ ਹਰਦੀਪ ਬਾਈ ਜੀ, ਕਰੀ ਕੀਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ, ਅਤੇ ਉਹ ਜਿਹੜੇ ਦਾਤੀਆਂ ਅਤੇ ਕਹੀਆਂ ਵਾਲੀ ਲਾਈਨ ਆ ਪੁਸ਼ਪਿੰਦਰ ਜੀ, ਸੱਚੀਓ ਦਿਲ ਕੱਢ ਕੇ ਲੈ ਜਾਂਦੀ ਆ। ਲੈਣ ਦੇਣ ਹੋ ਜੇ ਸਾਡਾ ਦਾਤੀਆਂ ਅਤੇ ਕਹੀਆਂ ਦਾ, ਆਏ ਹਾਏ, ਉਹ ਦਿਲ 'ਤੇ ਛਪੀ ਪਈ ਆ ਲੈਣ।
1: ਬਿਲਕੁਲ, ਜਿਹੜੇ ਬੁਲੰਦ ਆਵਾਜ਼ ਵਾਲੇ ਗਾਇਕ ਆ ਬੜੇ ਥੋੜੇ, ਉਹਨਾਂ ਚ ਭਾਈ ਗਿੱਲ ਹਰਦੀਪ ਹੋਣਾ ਦਾ ਵੀ ਨਾਮ ਆਉਂਦਾ, ਹੁਣੇ ਹੁਣੇ ਮੈਨੂੰ ਉਹਨਾਂ ਦੀ ਗਾਲ ਜਿਹੜੀ ਉਤਰਿਆ, ਮੈਂ ਬਸ ਪਿਕ ਕਰਨਾ ਉਹਨਾਂ ਨੂੰ ਤੇ ਹੋ ਸਕਦਾ ਸ਼ਾਮ ਦੇ ਪ੍ਰੋਗਰਾਮ ਤੇ ਆਪਾਂ ਗੱਲਬਾਤ ਵੀ ਕਰੀਏ। ਔਰ ਬਿਲਕੁਲ ਇਸ ਤਰ੍ਹਾਂ ਦੇ ਕਲਾਕਾਰ ਜਿਹੜੇ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਜਿਹੜਾ ਪ੍ਰੋਗਰਾਮ ਸਵੇਰੇ 11 ਵਜੇ ਸਪੈਸ਼ਲ ਵੀ ਬੱਚਿਆਂ ਵਾਸਤੇ ਹੁੰਦਾ, ਜਿਹਦੇ ਵਿੱਚ ਨਿੱਕੀ ਮੁਟਿਆਰ ਤੇ ਛੋਟਾ ਗੱਭਰੂ ਜਿਹੜੀ ਛੋਟੀ ਉਮਰ ਦੇ ਬੱਚੇ ਆ ਉਹ ਕੱਢੇ ਜਾਂਦੇ ਆ, ਔਰ ਹਰ ਜਿਹੜਾ ਬੱਚਾ ਜਿਹੜਾ ਉਸ ਪ੍ਰੋਗਰਾਮ ਚ ਪਾਰਟੀਸਪੇਟ ਕਰਦਾ ਉਹਨੂੰ ਇਨਾਮ ਦਿੱਤੇ ਜਾਂਦੇ ਆ, ਜਿਹ ਚ ਭੰਗੜਾ ਗਿੱਧਾ ਜਾਂ ਕੋਈ ਗਾ ਕੇ ਸੁਣਾਉਂਦਾ, ਸਾਰਾ ਕੁਛ ਹੀ ਹੁੰਦਾ ਜੀ। ਉਸ ਤੋਂ ਬਾਅਦ

0: ਮੈਂ ਸੰਤ ਸਾਹਿਬ ਆਪਣਾ ਮੇਨ ਫੋਕਸ ਰਹਿਣਾ ਕਿ ਪਰਿਵਾਰਾਂ ਨੂੰ ਇਹ ਦੱਸੀਏ ਕਿ ਇਹ ਜਿਹੜੀ ਜਗ੍ਹਾ ਹੈ ਨਾ ਉਹ ਚੇਂਜ ਹੋਈ ਆ। ਸੋ 50 ਮੈਥਸਨ ਬੁਲਵਰਡ ਮਿਸੀਸਾਗਾ, 50 ਮੈਥਸਨ ਬੁਲਵਰਡ ਈਸਟ ਮਿਸੀਸਾਗਾ, ਇਹ ਖੁੱਲ੍ਹਾ ਗਰਾਊਂਡ ਆ, ਇੱਥੇ ਮੇਲਾ ਵੇਖਣ ਦਾ ਹੋਰ ਜ਼ਿਆਦਾ ਸਵਾਦ ਆਉਣਾ ਆ। ਫ੍ਰੀ ਪਾਰਕਿੰਗ ਆ ਅਤੇ ਫ੍ਰੀ ਇੰਟਰੀ ਆ, ਅਤੇ ਤੁਸੀਂ ਬਸ 11 ਵਜੇ ਪਹੁੰਚ ਜਾਣਾ ਅਤੇ ਫਿਰ ਸ਼ਾਮ ਤੱਕ 440 ਰਹਿਣੀ ਆ ਜੀ ਸ਼ੰਤ ਸਾਹਿਬ।
1: ਬਿਲਕੁਲ ਜੀ, ਜਿਹੜੇ ਸਾਡੇ ਟਰੱਕਾਂ ਵਾਲੇ ਵੀਰ ਆ ਉਹਨਾਂ ਨੂੰ ਤਾਂ ਪਤਾ ਪੰਜਾਬ ਮੈਸਰ ਬਿਲਵਰਡ ਈਸਟ ਇੱਥੇ ਹਾਈਲੈਂਡ ਫਾਰਮ ਹੁੰਦਾ ਸੀ ਔਰ ਉਹ ਲੋਕੇਸ਼ਨ ਹੈ ਹਰਨ ਟੈਰੀ ਉੱਤੇ, ਬਿਲਕੁਲ ਜਿਹੜੀ ਮੈਸਰ ਦੀ ਨੁੱਕਰ ਆ, ਕਈ ਇਹਨੂੰ ਹਾਈਵੇ ਟੈਨ ਵੀ ਕਹਿ ਦਿੰਦੇ ਆ ਮਿਸਾਗਾ ਦੇ ਵਿੱਚ, ਮੇਨ ਚੀਜ਼ ਆ ਮਿਸਾਗਾ ਦੇ ਵਿੱਚ ਹਾਈਵੇ ਟੈਨ ਤੇ ਮੈਸਰ ਦੀ ਨੁੱਕਰ, ਉੱਥੇ ਮੇਰਾ ਲੱਗਣਾ ਜਦੋਂ ਤੁਸੀਂ ਦੂਰੋਂ ਹੀ ਜਾਣਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਅੱਜ ਸਾਡਾ ਪੰਜਾਬ ਦਾ ਪੰਜਾਬ ਡੇ ਆ। ਔਰ ਦੂਜੀ ਚੀਜ਼ ਇਹ ਆ ਜੀ, ਜਿਹੜੇ ਖਾਸ ਤੌਰ ਤੇ ਬਜ਼ੁਰਗ ਸਾਡੇ ਜਿਹਨਾਂ ਨੂੰ ਪਾਸ ਸਿਟੀ ਆਫ਼ ਮਿਸਾਗਾ ਔਰ ਸਿਟੀ ਆਫ਼ ਬ੍ਰੈਂਟਨ ਨੇ ਡਿਲੀ ਕੀਤੇ ਹੋਏ ਆ, ਕਿਸੇ ਪਾਸੇ ਵੀ ਆਉਣਾ ਤੇ ਬੱਸਾਂ ਉੱਥੇ ਬਿਲਕੁਲ ਮੇਲੇ ਦੇ ਬਾਹਰ ਲਾਉਂਦੀਆਂ ਜੀ, ਬਾਹਰ ਹੀ ਸਟਾਪ ਆ। ਤਾਂ ਸੋ ਬੇਨਤੀ ਇਹੀ ਆ, ਸਮੇਂ ਸਿਰ ਪਹੁੰਚੋ, 11 ਵਜੇ ਪਹੁੰਚੋ। ਆਲਵੇਜ਼ ਇੱਕ ਪ੍ਰੋਬਲਮ ਪ੍ਰਭ ਆਉਂਦੀ ਆ ਵੀ ਕਲਾਕਾਰਾਂ ਨੂੰ ਟਾਈਮ ਇਸ ਕਰਕੇ ਕਈ ਵਾਰੀ ਘੱਟ ਦਿੱਤਾ ਜਾਂਦਾ ਵੀ ਸਾਡੇ ਜਿਹੜੇ ਮੇਲਾ ਦੇਖਣ ਵਾਲੇ ਆ ਮੰਨਣ ਵਾਲੇ ਉਹ ਥੋੜਾ ਜਿਹਾ ਲੇਟ ਪਹੁੰਚਦੇ ਆ। ਸੋ ਇਸ ਵਾਰੀ ਬੇਨਤੀ ਆ, ਜੇ ਤੁਸੀਂ ਟਾਈਮ ਨਾਲ ਪਹੁੰਚੋਗੇ, ਹਰ ਕਲਾਕਾਰ ਨੂੰ ਜਿੰਨਾ ਟਾਈਮ ਤੁਸੀਂ ਦਿਓਗੇ ਜਿਹੜੇ ਗੀਤ ਤੁਸੀਂ ਚਾਹੋਗੇ ਉਹ ਸੁਣਨ ਦਾ ਤੁਹਾਨੂੰ ਮੌਕਾ ਮਿਲੂਗਾ। ਸੋ ਸਮੇਂ ਸਿਰ ਮੇਲਾ ਸ਼ੁਰੂ ਕਰਾਂਗੇ, ਸਮੇਂ ਸਿਰ ਸਮਾਪਤੀ ਕਰਾਂਗੇ। ਨਾਲ ਨਾਲ ਜੀਪਾਂ ਵੀ ਹੋਣੀਆਂ, ਜਿਹੜੀਆਂ ਜੀਪਾਂ ਸ਼ਿੰਗਾਰੀਆਂ ਹੁੰਦੀਆਂ, ਮੋਟਰਸਾਈਕਲ ਕਲੱਬ, ਸਿੱਖ ਮੋਟਰਸਾਈਕਲ ਕਲੱਬ, ਉਹਨਾਂ ਨੇ ਪਹੁੰਚਣਾ ਤੋਂ ਬਾਹਰ ਕੈਂਪ ਆ। ਟਰੈਕਟਰ ਹੋਣੇ ਆ ਜਿਹੜੇ ਜੀ, 4 ਟਰੈਕਟਰ ਤੇ ਹੋਰ ਟਰੈਕਟਰ ਆਪਾਂ ਪੰਜਾਬ ਦੇ ਵਿੱਚ ਹੁੰਦੇ ਸੀ, ਉਹ ਸਾਰਾ ਕੁਛ ਜਿਹੜਾ ਜੀ ਇੱਕ ਜਗ੍ਹਾ ਇੱਕ ਛੱਤ ਕਿੱਥੇ, ਪੰਜਾਬ ਮੈਥਲ ਬਿਲਵਰਡ ਈਸਟ ਮਿਸੀਸਾਗਾ ਮੈਥਲ ਅਤੇ ਹਰਨ ਟੈਰੀਓ ਦਾ ਇੰਟਰਸੈਕਸ਼ਨ, ਉੱਥੇ ਤੁਸੀਂ ਪੰਜਾਬ ਦੇ ਵਾਸਤੇ 22 ਅਗਸਤ ਨੂੰ ਪਹੁੰਚਣਾ।
0: ਸੋ ਸੰਤ ਸਾਹਿਬ ਕੋਈ ਨੰਬਰ ਜ਼ਰੂਰ ਦੇ ਦਿਓ ਤਾਂ ਕਿ ਸਰੋਤਿਆਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਵੇ ਤਾਂ।
1: ਹਾਂ ਬਿਲਕੁਲ ਜੀ, ਕੋਈ ਵੀ ਜਾਣਕਾਰੀ ਲੈਣੀ ਤੇ ਪਹਿਲਾਂ ਪ੍ਰਭ ਸੰਤ ਹੋਣੀ ਆਪਣਾ ਨੰਬਰ ਬਾਰ ਬਾਰ ਰਿਪੀਟ ਕਰ ਲਿਆ, ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਕਿਉਂਕਿ ਇਹ ਸਾਡੀ ਟੀਮ ਦੇ ਮੇਨ ਮੈਂਬਰ ਆ। ਔਰ ਉਸ ਤੋਂ ਬਾਅਦ ਜੇ ਫਿਰ ਵੀ ਇਹਨਾਂ ਦਾ ਫੋਨ ਬਿਜ਼ੀ ਆ, 416-366-1600 ਤੇ ਜਾਂ ਮੇਰੇ ਨਾਲ 416-1600।
0: ਮੈਨੂੰ ਨਾ ਕੱਲ 2 ਇਨਕੁਆਇਰੀਆਂ ਆਈਆਂ ਸਟਾਲ ਦੇ ਵਾਸਤੇ, ਮੈਂ ਸਿੱਧਾ ਉਹਨਾਂ ਨੂੰ ਸਾਡੇ ਪਿਆਰੇ ਸੱਜਣ ਨਾਲ ਸੁਣਦੇ ਆ ਰੋਜ਼, ਮੈਂ ਉਹਨੂੰ ਕਹਿਣਾ ਚਾਹੁੰਦਾ ਕਿ 416-366-1600 ਤੇ ਤੁਸੀਂ ਇਨਕੁਆਇਰੀ ਲੈ ਲਿਓ, ਕਿਉਂਕਿ ਮੈਂ ਵੀ ਅੱਗੇ ਪੁਸ਼ਪਿੰਦਰ ਸੰਧੂ ਹੋਣਾ ਦੇ ਨੰਬਰ ਟ੍ਰਾਂਸਫਰ ਕਰਨਾ। ਸੋ ਤੁਸੀਂ 416-366-1600 ਤੇ ਕਾਲ ਕਰਕੇ ਅਤੇ ਆਪਣਾ ਜੇ ਕਿਸੇ ਨੇ ਉੱਥੇ ਆਪਣੀ ਸਪੋਂਸਰਸ਼ਿਪ ਕਰਨੀ ਆ, ਆਪਣੇ ਲੋਗੋ ਚਲਾਉਣੇ ਆ, ਜਾਂ ਉੱਥੇ ਮੇਲੇ 'ਚ ਅਨਾਊਂਸਮੈਂਟ ਕਰਾਉਣਾ, ਆਪਣਾ ਬਿਜ਼ਨਸ ਚਮਕਾਉਣਾ ਉਹਦੇ ਵਾਸਤੇ, ਜਾਂ ਕੋਈ ਫੂਡ ਸਟਾਲ ਤੁਸੀਂ ਸੁਣ ਰਹੇ ਹੋ ਅਤੇ ਫੂਡ ਸਟਾਲ ਲਾਉਣੀ ਆ, ਤਾਂ ਤੁਸੀਂ ਪੁਸ਼ਪਿੰਦਰ ਸੰਧੂ ਹੋਣਾ ਨੂੰ 416-366-1600 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅੱਗੇ ਜਾ ਕੇ ਫਿਰ ਅਸੀਂ ਇਸ ਮੇਲੇ ਦੀ ਜਾਣਕਾਰੀ ਦਿਆਂਗੇ। ਸੰਤ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਬਹੁਤ ਸ਼ੁਕਰੀਆ ਜੀ। ਸੋ ਖਬਰਾਂ ਦੇ ਨਾਲ ਆਪਾਂ ਸਾਂਝ ਪਾਉਣੇ ਆ, ਸਾਡੀ ਕਾਲ ਲੱਗ ਚੁੱਕੀ ਆ ਰਮੇਸ਼ ਹੁਸ਼ਿਆਰਪੁਰੀ ਜੀ ਨਾਲ, ਪੰਜਾਬ ਦੇ ਵਿੱਚੋਂ ਲੌਡਾ ਵੇਲਾ ਤਰਕਾਲਾਂ ਅਤੇ ਛਾਵਾਂ ਪੈ ਚੁੱਕੀਆਂ ਨੇ। ਸੋ ਸਾਡੇ ਕੈਨੇਡਾ ਦੇ ਵਿੱਚ ਚੜ੍ਹਦੀ ਕਲਾ ਵਾਲੀ ਸੋਹਣੀ ਸੱਜੀ ਸਵੇਰ ਦੀ ਜੀਆਂ ਨੂੰ ਸਤਿ ਸ੍ਰੀ ਅਕਾਲ, ਮਾਫ਼ ਕਰਨਾ। ਸੋ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਅਸੀਂ ਬੁਲਾਉਣੇ ਆ ਅਤੇ ਜੀਆਂ ਨੂੰ ਕਹਿੰਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਦਾ। ਰਮੇਸ਼ ਜੀ ਸਤਿ ਸ੍ਰੀ ਅਕਾਲ, ਅੱਜ ਥੋੜ੍ਹਾ ਜਿਹਾ ਵਕਫਾ ਪੈ ਗਿਆ ਵਿੱਚੋਂ, ਅਤੇ ਬਹੁਤ ਬਹੁਤ ਸਵਾਗਤ ਜੀ ਪੰਜਾਬੀ ਲਹਿਰਾਂ 'ਚ।
2: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸੋ ਵਿੱਚੋਂ ਕੁਛ ਟੈਕਨੀਕਲ ਇਸ਼ੂਜ਼ ਆਏ ਅੱਜ, ਅਤੇ ਜਿਸ ਕਰਕੇ ਅੱਜ ਆਪਣੀਆਂ ਫੋਨ ਲਾਈਨਸ ਵੀ ਨਹੀਂ ਚੱਲਣੀਆਂ, ਅੱਜ ਤੁਹਾਨੂੰ ਸਿਰਫ ਖਬਰਾਂ ਸੁਣਨੀਆਂ ਪੈਣੀਆਂ ਆ। ਉਸ ਤੋਂ ਬਾਅਦ ਫਿਰ ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਅਸੀਂ ਮੈਂ ਇੱਕ ਵਾਰ ਨੰਬਰ ਵੀ ਰਮੇਸ਼ ਜੀ ਉਹਨਾਂ ਦਾ ਦੇ ਦਿਆਂ, 82-840-94-222 8284-9422 ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਦਾ ਨੰਬਰ ਆ। ਵਟਸਐਪ 'ਤੇ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਆ, ਕਿਸ ਤਰ੍ਹਾਂ ਦਾ ਕੋਈ ਤੁਸੀਂ ਵਾਰਤਾਲਾਪ ਕਰਨੀ ਆ, ਤਾਂ ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਨਾਲ ਕਰ ਸਕਦੇ ਹੋ। ਅਤੇ ਸਮਾਂ ਖਰਾਬ ਨਾ ਕਰਦਿਆਂ ਚਲੀਏ ਪਹਿਲੀ ਖਬਰ ਵੱਲ। ਰਮੇਸ਼ ਜੀ, ਅੱਜ ਇੱਕ ਪਾਪੀ ਦਾ ਹੋਇਆ ਅੰਤ, ਕਿਹੜਾ ਪਾਪੀ ਸੀ, ਇਹ ਸਾਰੀ ਕੀ ਗੱਲਬਾਤ ਆ? ਸੁਣ ਕੇ ਬੜਾ ਇੱਦਾਂ ਲੱਗਦਾ ਕਿ ਜਿਵੇਂ ਇੱਕ ਕਿਸੇ ਰਮਾਇਣ ਵਰਗੀ ਚੀਜ਼ ਦੀ ਗੱਲਬਾਤ ਕਰਦੇ ਹੋਈਏ। ਜੀ ਰਮੇਸ਼ ਜੀ।
2: ਪ੍ਰਭ ਸੰਧੂ ਜੀ, ਵੈਸੇ ਤੇ ਜਿੰਨਾ ਕੁ ਮੈਂ ਅੱਜ ਤੱਕ ਆਪਣੇ ਬਜ਼ੁਰਗਾਂ ਤੋਂ ਸੁਣਿਆ ਜਾਂ ਪੜ੍ਹਿਆ, ਕਹਿੰਦੇ ਆ ਕਿ ਦੁਸ਼ਮਣ ਮਰੇ ਵੀ ਖੁਸ਼ੀ ਨਾ ਮਨਾਈਏ, ਕਿਉਂਕਿ ਸੱਜਣਾ ਵੀ ਇੱਕ ਦਿਨ ਮਰ ਜਾਣਾ। ਅਸੀਂ ਖੁਸ਼ੀ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਕਿਸੇ ਦੀ ਮੌਤ ਤੇ, ਪਰੰਤੂ ਜਿਹੜਾ ਸ਼ਬਦ ਤੁਸੀਂ ਜ਼ਿਕਰ ਕੀਤਾ ਕਿ ਇੱਕ ਪਾਪੀ ਦਾ ਅੰਤ, ਉਹ ਸ਼ਬਦ ਮੈਂ ਸਮਝਦਾ ਕਿ ਦਰੁਸਤ ਸ਼ਬਦ ਹੀ ਹੈ।

0: ਕਿਉਂਕਿ ਜਿਸ ਵਿਅਕਤੀ ਦੀ ਅੱਜ ਮੌਤ ਹੋਈ ਹੈ ਉਹਦਾ ਨਾਮ ਦੇ ਅੱਗੇ ਜ਼ਰੂਰ ਸੱਜਣ ਲੱਗਦਾ, ਪਰੰਤੂ ਸੱਜਣਾ ਵਾਲੀ ਗੱਲ ਕੋਈ ਨਹੀਂ ਸੀ। ਮੈਂ ਸੱਜਣ ਕੁਮਾਰ ਦਾ ਜ਼ਿਕਰ ਕਰ ਰਿਹਾ। ਪ੍ਰਭ ਸੰਧੂ ਜੀ, ਉਹ ਸੱਜਣ ਕੁਮਾਰ ਜਿਸ ਸੱਜਣ ਕੁਮਾਰ ਨੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਕਹਿ ਸਕਦੇ ਹਾਂ ਜਾਂ ਮਨ ਵਿੱਚ ਕੋਈ ਨਫ਼ਰਤੀ ਭਰੀ ਸਿੱਖ ਭਾਈਚਾਰੇ ਦੇ ਪ੍ਰਤੀ ਕਿਹੜੇ ਕਾਰਨ ਸੀ ਅਤੇ ਉਹੀ ਜਾਣਦਾ ਹੈ, ਪਰੰਤੂ ਸੰਨ 1984 ਦੇ ਵਿੱਚ ਜਿਹੜੀ ਦਿੱਲੀ ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਹੋਈ ਸੀ, ਉਸ ਕਤਲੋਗਾਰਤ ਦੇ ਵਿੱਚ ਸੱਜਣ ਕੁਮਾਰ ਦੋਸ਼ੀ ਪਾਇਆ ਜਾ ਚੁੱਕਾ ਹੈ ਅਦਾਲਤਾਂ 'ਚ। ਇੱਕ ਨਹੀਂ ਦੋ ਮਸਲਿਆਂ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ, ਕਿਉਂਕਿ ਆਮ ਤੌਰ ਤੇ ਅਸੀਂ ਕਹਿ ਦਿੰਦੇ ਜੀ ਅਦਾਲਤ 'ਚ ਜੇ ਮੇਰੇ ਦੋਸ਼ ਸਾਬਤ ਥੋੜੋ ਹੋਏ ਹੈ, ਸਾਲਾਂ ਬੱਧੀ ਉਹ ਦੋਸ਼ ਲੱਗੇ ਵੀ ਹੁੰਦੇ, ਬਹੁਤਿਆਂ ਨੂੰ ਪਤਾ ਵੀ ਹੁੰਦਾ ਸੱਚੇ ਹੈ, ਪਰੰਤੂ ਕਿਉਂਕਿ ਜਿੰਨਾ ਚਿਰ ਅਦਾਲਤ ਕਿਸੇ ਨੂੰ ਦੋਸ਼ੀ ਨਾ ਡਿਕਲੇਅਰ ਕਰਦੇ ਤੇ ਮੇਰੇ ਤੁਹਾਡੇ ਮੀਟਰ ਚੱਲਦੇ ਨਹੀਂ ਉੱਥੇ, ਪਰੰਤੂ ਇਹ ਸੱਜਣ ਕੁਮਾਰ ਦੇ ਉੱਪਰ ਅਦਾਲਤ ਦੇ ਮੀਟਰ ਵੀ ਚੱਲ ਪਏ। ਦੋ ਅਲੱਗ ਅਲੱਗ ਮਾਮਲਿਆਂ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇੱਕ ਦੇ ਵਿੱਚ ਸਤੰਬਰ ਮਹੀਨੇ ਸੰਨ 2018 ਦੀ ਗੱਲ ਹੈ ਜਦੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੂਸਰੇ ਮਸਲੇ ਦੀ ਗੱਲ ਹੈ 25 ਫਰਵਰੀ ਸੰਨ 2025 ਜਦੋਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ ਉਮਰ ਕੈਦ ਦੀ ਸਜ਼ਾ ਦੇ ਤਹਿਤ ਇਹ ਸੱਜਣ ਕੁਮਾਰ ਨਾਮ ਦਾ ਪੁਰਾਣਾ ਕਾਂਗਰਸੀ ਲੀਡਰ, ਕਿਉਂਕਿ ਪੁਰਾਣਾ ਮੈਂ ਤਾਂ ਕਹਿੰਦਾ, ਉਹ ਪਿੱਛੇ ਜੇ ਕਾਂਗਰਸ ਛੱਡ ਗਿਆ ਸੀ ਫੜ ਕੇ ਵੀ ਕੀ ਕਰਨੀ ਸੀ, ਉਹ ਸੱਜਣ ਕੁਮਾਰ ਸਾਬਕਾ ਕਾਂਗਰਸੀ ਲੀਡਰ ਜਿਹੜਾ ਸਾਬਕਾ ਸੰਸਦ ਮੈਂਬਰ ਵੀ ਰਿਹਾ, ਕਹਿੰਦਾ ਕਹਾਉਂਦਾ ਕਾਂਗਰਸੀ ਲੀਡਰ ਹੁੰਦਾ ਸੀ ਜਦੋਂ 1984 ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਹੋ ਰਹੀ ਸੀ ਤੇ ਉਹਦੇ ਵਿੱਚ ਇੱਕ ਮੁੱਖ ਦੋਸ਼ੀ ਸੀ ਜਿਹੜਾ ਤਿਹਾੜ ਜੇਲ੍ਹ ਵਿੱਚ ਬੰਦ ਸੀ, ਭਾਰਤੀ ਸੰਵੇਦ ਦੀ ਲੰਘੀ ਰਾਤ ਉਹਦੀ ਮੌਤ ਹੋ ਜਾਂਦੀ ਹੈ। ਮੌਤ ਦਾ ਕਾਰਨ ਉਮਰ ਦੀ ਅਵਸਥਾ ਤੇ ਜਾਂ ਜਿਹੜੀਆਂ ਚੀਜ਼ਾਂ ਜਿਹਨੂੰ ਆਪਾਂ ਆਖਦੇ ਕਿ ਕੁਛ ਅਲਾਮਤਾਂ ਕੁਛ ਬਿਮਾਰੀਆਂ ਨਾਲ ਜੁੜ ਜਾਂਦੀਆਂ, ਇਹੋ ਜਿਹੇ ਕਾਰਨ ਦੱਸੇ ਜਾ ਰਹੇ ਹੈ। 80 ਕੁ ਸਾਲ ਦੀ ਉਮਰ ਸੀ ਤੇ ਤਿਹਾੜ ਜੇਲ੍ਹ ਵਿੱਚ ਬੰਦ ਇਸ ਸੱਜਣ ਕੁਮਾਰ ਦੀ ਮੌਤ ਹੋ ਗਈ ਹੈ। ਮੈਂ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਦਾ ਕਿ ਇਹ ਵਿਅਕਤੀ ਜਿਹਦਾ ਨਾਮ ਸੱਜਣ ਸੀ, ਸੱਜਣ ਕੁਮਾਰ ਨਾਂ ਦਾ ਵਿਅਕਤੀ ਪਹਿਲੀ ਵਾਰ ਸੰਨ 1980 ਦੇ ਵਿੱਚ ਸੰਸਦ ਮੈਂਬਰ ਬਣਿਆ ਸੀ, ਫਿਰ ਹੋਰ ਇਸਨੂੰ ਕਾਂਗਰਸ ਨੇ ਮੌਕੇ ਦਿੱਤੇ ਤੇ ਜਦੋਂ ਤੇ ਭਾਈ ਕਾਂਗਰਸ ਦੀ ਚੜ੍ਹਤ ਸੀ ਉਦੋਂ ਤੇ ਕਲੀਨ ਚਿੱਟ ਮਿਲਦੀ ਰਹੀ, ਪਰੰਤੂ ਹੌਲੀ ਹੌਲੀ ਬਹੁਤ ਸਾਰੀਆਂ ਸਿੱਖ ਧਿਰਾਂ ਸਿੱਖ ਵਿਅਕਤੀਆਂ ਵੱਲੋਂ ਇਨਸਾਫ ਲਈ ਜਦੋਜਹਿਦ ਜਾਰੀ ਰੱਖੀ ਤੇ ਫਿਰ ਕਿਤੇ ਨਾ ਕਿਤੇ ਝੋਲੀ ਚ ਭੋਰਾ ਇੱਕ ਇਨਸਾਫ ਪਿਆ। ਉਸ ਇਨਸਾਫ ਦੇ ਵਿੱਚ ਇਸ ਸੱਜਣ ਕੁਮਾਰ ਦੇ ਉੱਪਰ ਦੋਸ਼ ਸਾਬਤ ਹੋ ਗਏ ਸੀ ਕਿ ਕਿਸ ਢੰਗ ਦੇ ਨਾਲ ਇਸਨੇ ਸਿੱਖ ਪਰਿਵਾਰਾਂ ਦਾ ਕਤਲੋਗਾਤ ਕੀਤਾ, ਕਿਸ ਢੰਗ ਦੇ ਨਾਲ ਭੀੜ ਦੀ ਅਗਵਾਈ ਕੀਤੀ, ਕਿਸ ਢੰਗ ਨਾਲ ਜਿਉਂਦੇ ਸਾੜ ਦਿੱਤੇ, ਇਹ ਸਾਰਾ ਕੁਛ ਸਾਬਤ ਹੋ ਚੁੱਕਾ ਸੀ। ਕੁਛ ਮਸਲੇ ਅਜੇ, ਇੱਕ ਅੱਧੇ ਮਸਲੇ 'ਚ ਇਸਨੂੰ ਬਰੀ ਵੀ ਕੀਤਾ ਸੀ ਔਰ ਕੁਝ ਮਸਲਿਆਂ ਦੇ ਉੱਪਰ ਉਂਗਲਾਂ ਉੱਠੀਆਂ, ਪਰੰਤੂ ਸਬੂਤ ਨਹੀਂ ਦਿੱਤੇ ਜਾ ਸਕੇ। ਮਸਲੇ ਉਹ ਵੀ ਇਸ ਵਿਅਕਤੀ ਨਾਲ ਜੁੜੇ ਸੀ, ਤਾਂਹੀਓ ਇਹ ਸ਼ਬਦ ਦੇ ਲਈ ਅੱਜ ਫਿੱਟ ਹੁੰਦਾ ਕਿ ਪਾਪੀ, ਕਿਉਂਕਿ ਜਦੋਂ ਆਪਾਂ ਜੀਂਦੇ ਜੀ ਕਿਸੇ ਨੂੰ ਸਾੜ ਦਈਏ ਕੇਵਲ ਤੇ ਕੇਵਲ ਧਰਮ ਕਰਕੇ ਕਿ ਉਸਨੇ ਪਗੜੀ ਬੰਨੀ ਹੈ ਤੇ ਅਸੀਂ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨਾ, ਮੈਂ ਸਮਝਦਾ ਇਹ ਪਾਪ ਹੀ ਹੁੰਦਾ। ਸੋ ਇਹ ਜਿਹੜਾ ਸੱਜਣ ਕੁਮਾਰ ਨਾਂ ਦਾ ਪਾਪੀ ਭਾਈ, ਇਸ ਦੀ ਮੌਤ ਹੋ ਗਈ ਹੈ। ਹਾਲਾਂਕਿ ਮੈਂ ਜਿਹੜਾ ਪਹਿਲਾਂ ਜ਼ਿਕਰ ਕੀਤਾ ਕਿ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਬੜੀ ਖੁਸ਼ੀ ਹੈ, ਢੋਲ ਬਾਜਰ ਵਜਾਉਣੇ ਚਾਹੀਦੇ ਆ, ਮਰ ਗਿਆ ਕਿਉਂਕਿ ਸੱਜਣਾ ਨੇ ਵੀ ਇੱਕ ਦਿਨ ਤੁਰ ਜਾਣਾ, ਪਰੰਤੂ ਜਿਹੜਾ ਉਹ ਦ੍ਰਿਸ਼ ਸੰਨ 1984 ਦੇ ਵਿੱਚ ਦਿੱਲੀ ਚ ਵਾਪਰਿਆ ਸੀ, ਉਸ ਵੇਲੇ ਦਾ ਦ੍ਰਿਸ਼ ਜਦੋਂ ਅੱਖਾਂ ਅੱਗੇ ਲਿਆਈਏ ਪ੍ਰਭ ਸੰਧੂ ਜੀ, ਤਾਂ ਉਸ ਵੇਲੇ ਫਿਰ ਇਹ ਵਿਅਕਤੀ ਨੂੰ ਪਾਪੀ ਕਹਿਣ ਨੂੰ ਜੀ ਕਰਦਾ।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਅਸੀਂ ਰੋਜ਼ ਕਹਿੰਦੇ ਹਾਂ ਕਿ ਤੁਸੀਂ ਆਊਟਡੋਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਈਵੈਂਟ ਕਰਵਾਉਣਾ ਹੈ ਨਾ, ਤਾਂ ਤੁਸੀਂ ਹਮੇਸ਼ਾ ਆਊਟਡੋਰ, ਚਾਹੇ ਤੁਹਾਡੀ ਪਾਰਟੀ ਹੋਵੇ, ਚਾਹੇ ਵਿਆਹ ਸ਼ਾਦੀ ਹੋਵੇ, ਚਾਹੇ ਤੁਸੀਂ ਕੋਈ ਤੀਆਂ ਦਾ ਕਰਾਉਣਾ ਮੇਲਾ, ਜਾਂ ਤੁਸੀਂ ਪਿਕਨਿਕ ਕਰਾ ਰਹੇ ਹੋ, ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਮੱਲੀ ਟੈਂਟ ਸਰਵਿਸਿਸ, ਅਤੇ 647-999-2569-6479 999-2569 ਸੰਤ ਸਾਹਿਬ ਚਾਹ ਪਿਆਓ, ਨੰਬਰ ਉੱਪਰ ਨੀਚਰ ਹੋ ਰਿਹਾ। ਸੋ ਸਾਡੇ ਸਟੂਡੀਓ 'ਚ ਸੰਤ ਸਾਹਿਬ ਵੀ ਪਹੁੰਚੇ ਹੋਏ ਨੇ। ਸੰਤ ਸਾਹਿਬ ਜੀ, ਜੀ ਆਇਆਂ ਨੂੰ ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਰਮੇਸ਼ ਜੀ, ਸਾਰਿਆਂ ਦਾ ਦੋਨੇ ਹੱਥ ਜੋੜ ਕੇ ਸਵਾਗਤ ਹੈ ਜੀ।
1: ਸੋ ਸਾਡੇ ਕੋਲ ਅੱਜ ਤੁਸੀਂ ਲੈ ਦੇ ਕੇ ਇੱਕੋ ਹੀ ਸਰੋਤੇ ਹੋ ਜਿਨ੍ਹਾਂ ਦੇ ਸੁਝਾਅ ਅਸੀਂ ਜਾਣਨੇ ਆ, ਕਿਉਂਕਿ ਲਾਈਨਸ ਕੱਲ੍ਹ ਦੀਆਂ ਪੰਜਾਬੀ ਲਹਿਰਾਂ ਦੀਆਂ ਵੀ ਅਤੇ AM 530 ਦੀਆਂ ਸਾਰੀਆਂ ਸਿਸਟਮ
2: ਚੱਲ ਪੈਣੇ
1: ਜੀ। ਉਮੀਦ ਕਰਦੇ ਹਾਂ ਬਿਲਕੁਲ ਜੀ, ਅਤੇ ਜਲਦੀ ਲਾਈਨਾਂ ਚੱਲ ਪੈਣੀਆਂ। ਸੋ ਨਾਲ ਦੀ ਨਾਲ ਗਿੱਲ ਫਾਰਮ ਨੂੰ ਯਾਦ ਰੱਖੋ, ਡਿਕਸੀ ਅਤੇ ਕਿੰਗ ਸਟਰੀਟ ਲੋਕੇਟਡ ਨੇ, ਗਿੱਲ ਫਾਰਮ 416-898-87-78। ਤੁਸੀਂ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੈ, ਚੱਕੀ ਆਟਾ ਜਾਂ ਤਾਜ਼ੀਆਂ ਸਬਜ਼ੀਆਂ, ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਹੈ। ਅਤੇ ਅਗਲੀ ਆਲਰੇਡੀ ਬਹੁਤ ਡਿਲੇਅ ਚੱਲ ਰਹੇ ਹਾਂ, ਲੇਟ ਚੱਲ ਰਹੇ ਹਾਂ, ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ 'ਤੇ ਇਸ ਮੌਕੇ 'ਤੇ ਕਈ ਪੰਜਾਬ ਕਈਆਂ ਨੂੰ ਪੰਜਾਬ ਦੀ ਯਾਦ ਆ ਗਈ ਜੀ। ਅੱਗੇ ਪਿੱਛੇ ਪੰਜਾਬ ਨੂੰ ਕੋਈ ਯਾਦ ਨਹੀਂ ਕਰਦਾ, ਅਤੇ ਹੋ ਸਕਦਾ ਕਿ ਰਮੇਸ਼ ਜੀ ਹੁਣ ਦਾ ਜਿਹੜਾ ਇਸ਼ਾਰਾ ਆ ਉਹ ਹੋਵੇ ਸੈਂਟਰ ਦੇ ਕੁਛ ਲੀਡਰਾਂ ਵੱਲ। ਜੀ ਰਮੇਸ਼ ਜੀ,
0: ਸੰਧੂ ਜੀ, ਹਰਚੰਦ ਸਿੰਘ ਲੌਂਗੋਵਾਲ ਦਾ ਤੁਸੀਂ ਜ਼ਿਕਰ ਕੀਤਾ, ਇਹ ਸ਼ਖਸੀਅਤ ਪੰਜਾਬ ਦੀ ਬੜੀ ਉੱਘੀ ਸ਼ਖਸੀਅਤ ਹੈ, ਜਿਹਦਾ ਅੱਜ ਦੇ ਦਿਨ ਪਾਪਕੀ 20 ਅਗਸਤ ਸੰਨ 1985 ਨੂੰ ਕਤਲ ਕਰ ਦਿੱਤਾ ਗਿਆ। ਹਰਚੰਦ ਸਿੰਘ ਲੌਂਗੋਵਾਲ ਜਿੱਥੇ ਸਿਆਸੀ ਤੌਰ ਤੇ ਇਸ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਉਸਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਚੋਣ ਹਰਾਈ ਸੀ, ਲਹਿਰਾ ਗਾਗਾ ਬ੍ਰਿਜਪਾ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਜਾਣੇ ਜਾਂਦੇ। ਧਾਰਮਿਕ ਤੌਰ ਤੇ ਕਹਾਂ, ਸਿੱਖਾਂ ਦਾ ਇੱਕ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਜਦੋਂ ਸਿੱਖ ਉਸਦਾ ਉਸਨੂੰ ਬਣਾਉਂਦੇ ਨੇ, ਜਦੋਂ ਉਹ ਤਖ਼ਤ ਹੋਂਦ ਵਿੱਚ ਆਉਂਦਾ ਤੇ ਪਹਿਲੇ ਜਥੇਦਾਰ ਸੀ ਹਰਚੰਦ ਸਿੰਘ ਲੌਂਗੋਵਾਲ। ਹਰਚੰਦ ਸਿੰਘ ਲੌਂਗੋਵਾਲ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਕਈ ਅਹੁਦਿਆਂ ਨੂੰ ਠੁਕਰਾ ਦਿੱਤਾ, ਬੜੀ ਇਮਾਨਦਾਰ, ਬੜੀ ਇੱਕ ਚੰਗੀ ਸ਼ਖਸੀਅਤ ਦੇ ਤੌਰ ਤੇ ਜਾਣੇ ਜਾਂਦੇ ਵਿਅਕਤੀ ਸੀ। ਤੇ ਸਭ ਤੋਂ ਵੱਡੀ ਚੀਜ਼ ਕਿ ਹਰਚੰਦ ਸਿੰਘ ਲੌਂਗੋਵਾਲ ਜਿਸਨੇ ਧਰਮ ਯੁੱਧ ਮੋਰਚੇ ਦੇ ਵਿੱਚ ਅਗਵਾਈ ਕੀਤੀ, ਜਿਸ ਵਿਅਕਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਸ਼ਾਇਦ ਭਾਰਤ ਦਾ ਇਕਲੌਤਾ ਸਮਝੌਤਾ ਸੀ ਜਿਹਨੂੰ ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਕਿਉਂਕਿ ਦੋ ਵਿਅਕਤੀਆਂ ਵਿਚਾਲੇ ਹੋਇਆ ਸੀ, ਇੱਕ ਸੀ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਦੂਸਰੇ ਸਨ ਹਰਚੰਦ ਸਿੰਘ ਲੌਂਗੋਵਾਲ। ਕਦੇ ਵੀ ਨਹੀਂ ਭਾਰਤ ਵਿੱਚ ਇਵੇਂ ਵਿਅਕਤੀਗਤ ਤੌਰ ਤੇ ਕੋਈ ਧਿਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਮਝੌਤਾ ਹੋਣਾ ਹੋਵੇ। ਉਹ ਸਮਝੌਤਾ ਬੜਾ ਕਮਾਲ ਦਾ ਸੀ, ਮੈਂ ਬਹੁਤੀ ਉਹਦੀ ਡਿਟੇਲ ਚ ਨਹੀਂ ਅੱਜ ਜਾਵਾਂਗਾ ਕਿਉਂਕਿ ਮੈਨੂੰ ਲੱਗਦਾ ਸਮਾਂ ਵੀ ਅੱਜ ਥੋੜਾ ਤੇਜ਼ੀ ਨਾਲ ਦੌੜ ਗਿਆ ਤੇ ਅਸੀਂ ਥੋੜੇ ਲੇਟ ਹੋ ਗਏ। ਉਹਦੇ ਵਿੱਚ ਜਿਹੜੇ ਚੰਡੀਗੜ੍ਹ ਦੀਆਂ ਗੱਲਾਂ ਸਾਡੇ ਲੀਡਰ ਕਈ ਕਰਦੇ ਆ ਕਿ ਚੰਡੀਗੜ੍ਹ ਪੰਜਾਬ ਦੇ ਹਿੱਸੇ ਆਉਣਾ ਚਾਹੀਦਾ, ਪੰਜਾਬ ਨੂੰ ਮਿਲਣਾ ਚਾਹੀਦਾ, ਉਸ ਸਮਝੌਤੇ ਦੇ ਵਿੱਚ ਲਿਖਿਆ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀ, ਪਾਣੀ ਦੀ ਵੰਡ, ਪਾਣੀ ਦਾ ਸਹੀ ਬਟਵਾਰਾ, ਉਹਦੇ ਲਈ ਟ੍ਰਿਬਿਊਨਲ ਗਠਨ ਦੀ ਗੱਲ ਸੀ, ਆਲ ਇੰਡੀਆ ਗੁਰਦੁਆਰਾ ਬਿੱਲ ਦੀ ਗੱਲ ਸੀ, ਪੰਜਾਬੀ ਭਾਸ਼ਾ ਦੀ ਡਿਵੈਲਪਮੈਂਟ ਦੀ ਗੱਲ ਸੀ, ਫੌਜ ਚੋਂ ਕੱਢੇ ਫੌਜੀਆਂ ਦੀ ਬਹਾਲੀ ਦੀ ਗੱਲ ਸੀ, ਉਹਨਾਂ ਲਈ ਭੱਤਿਆਂ ਦੀ ਗੱਲ ਸੀ, ਸਾਰੇ ਮੁੱਦੇ, ਬਹੁਤ ਸਾਰੇ ਮਸਲੇ। ਪਰੰਤੂ ਇੱਥੇ ਮੈਂ ਜ਼ਿਕਰ ਕਰਦਾ ਕਿ ਉਹ ਸਮਝੌਤਾ ਅੱਜ ਤੱਕ ਲਿਫਾਫੇ 'ਚ ਹੀ ਬੰਦ ਰਿਹਾ ਹੈ। ਉਹ ਸਮਝੌਤਾ ਕਈਆਂ ਨੇ ਖੁੱਲ੍ਹਣ ਨਹੀਂ ਦਿੱਤਾ ਤੇ ਜੇ ਭੋਰਕ ਖੁੱਲ੍ਹਿਆ ਤੇ ਕਈਆਂ ਨੇ ਧੱਕੇ ਨਾਲ ਬੰਦ ਕਰਤਾ। ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦਾ ਇਹ ਸਮਝੌਤਾ 24 ਜੁਲਾਈ ਤੇ 1985 ਨੂੰ ਹੋਇਆ ਸੀ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਸਮਝੌਤਾ, ਹੁਣ ਤੁਸੀਂ ਆਪ ਵੇਖ ਲਓ ਕਿ ਹਰਚੰਦ ਸਿੰਘ ਲੌਂਗੋਵਾਲ ਨੇ ਖੱਟਿਆ ਕਿ ਡੈਥ ਵਾਰੰਟ ਸੀ ਉਹ ਸਮਝੌਤਾ ਉਹਨਾਂ ਲਈ। 24 ਜੁਲਾਈ 1985 ਨੂੰ ਸਮਝੌਤਾ ਹੁੰਦਾ, ਦਿਨ ਇੱਕ ਮਹੀਨਾ ਵੀ ਨਹੀਂ ਪਿਆ ਤੇ 20 ਅਗਸਤ ਨੂੰ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ। ਉਹ ਹਰਚੰਦ ਸਿੰਘ ਲੌਂਗੋਵਾਲ ਨੂੰ ਜਦੋਂ ਤੋਂ ਉਹਨਾਂ ਦਾ ਕਤਲ ਹੋਇਆ, ਉਹਨਾਂ ਦੀ ਬਰਸੀ ਕੀਤੀ ਜਾਂਦੀ ਹੈ। ਉਸ ਬਰਸੀ ਤੇ ਜੇ ਮੈਂ ਉਸ ਕਬੀਲੇ ਦੇ ਦ੍ਰਿਸ਼ ਦੀ ਗੱਲ ਕਰਾਂ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਵੀ ਉਸ ਰੈਲੀ ਦਾ ਹਿੱਸਾ ਨਹੀਂ ਬਣਦੇ ਸੀ, ਦੂਰੀ ਬਣਾਈ ਰੈਲੀ। ਹਰੇਕ ਸਿਆਸੀ ਪਾਰਟੀ ਨੇ ਦਾਅ ਲਾਏ। ਅੱਜ ਦੀ ਤਾਜ਼ਾ ਗੱਲ ਕਰਾਂ ਤੇ ਉੱਥੇ 3 ਇਕੱਠ ਮੈਨੂੰ ਨਜ਼ਰ ਆਏ ਆ, ਇੱਕ ਇਕੱਠ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਜ਼ਰ ਆਇਆ, ਜਿਹੜਾ ਨੇ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣਾ ਆਗੂ ਦੱਸਦੇ ਹੋਏ ਦਿੱਲੀ ਤੇ ਉੱਪਰ ਸ਼ਬਦੀਵਾਰ ਕੀਤੇ ਆ, ਕਾਂਗਰਸ ਨੂੰ ਧੋਖੇ ਵਾਲੀ ਪਾਰਟੀ ਦੱਸਿਆ ਤੇ ਲੋਕਾਂ ਤੋਂ ਢੰਗ ਜਿਹੇ ਨਾਲ ਵੋਟਾਂ ਮੰਗੀਆਂ। ਦੂਜੀ ਪਾਰਟੀ ਜਿਹੜੀ ਨਵਾਂ ਅਕਾਲੀ ਦਲ, ਜਿਹੜੇ ਕਹਿੰਦੇ ਅਸਲੀ ਅਸੀਂ ਅਕਾਲੀ ਦਲ ਹਾਂ, ਜਿਹਦਾ ਨਾਮ ਅਕਾਲੀ ਦਲ ਪੁਨਰ ਸੁਰਜੀਤ ਹੈ, ਉਹਨਾਂ ਨੇ ਸਟੇਜ ਲਾਈ ਔਰ ਸਟੇਜ ਵੀ ਉਹਨਾਂ ਨੇ ਉਹ ਮੰਨ ਲਈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ, ਹਰਸਿਮਰਤ ਕੌਰ ਵਾਲਾ ਬਾਦਲ ਦਲ ਜਿੱਥੇ ਸਟੇਜ ਲਾਉਣੀ ਚਾਹੁੰਦਾ ਸੀ। ਅਗਲਿਆਂ ਨੇ ਪਹਿਲਾਂ ਹੀ ਜਾ ਕੇ ਉੱਥੇ 2 ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ, ਉਹ ਸਟੇਜ ਦਾ ਰੌਲਾ ਵੀ ਪਿਆ। ਉਹ ਕਹਿੰਦੇ ਜੀ ਅਸੀਂ ਵਾਰਸ ਹੈ ਪੰਜਾਬ ਤੇ, ਸਾਨੂੰ ਵੋਟਾਂ ਪਾਓ। ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਇੱਕ ਸਾਈਡ ਤੇ ਛੋਟਾ ਜਿਹਾ ਥੜਾ ਲਾਇਆ ਤੇ ਖੂਨਦਾਨ ਕੈਂਪ ਲਾ ਕੇ ਕਹਿੰਦੇ ਜੀ ਸਾਨੂੰ ਵੀ ਹਰਚੰਦ ਸਿੰਘ ਲੌਂਗੋਵਾਲ ਬੜਾ ਚੰਗਾ ਲੱਗਦਾ ਹੈ। ਹੁਣ ਜਿਹੜਾ ਤੁਸੀਂ ਦਿੱਲੀ ਵਾਲੇ ਪਾਸੇ ਦੀ ਆਖੀ ਆ, ਦਿੱਲੀ ਵਾਲੇ ਪਾਸੇ ਦੇ ਲੀਡਰਾਂ ਤੇ ਇਸ਼ਾਰਾ ਕੀਤਾ, ਪ੍ਰਭ ਸੰਧੂ ਜੀ ਸਵੇਰ ਤੱਕ ਖਬਰਾਂ ਸੀ ਕਿ ਇੱਥੇ ਹਰਿਆਣੇ ਵਾਲਾ ਮੁੱਖ ਮੰਤਰੀ ਨੈਬ ਸਿੰਘ ਸੈਣੀ ਵੀ ਆ ਰਿਹਾ, ਔਰ ਆ ਕਿਹੜੀ ਸਟੇਜ ਤੇ ਰਿਹਾ? ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ਤੇ। ਬੜੀ ਕਮਾਲ ਦੀ ਗੱਲ ਸੀ, ਭਾਰਤ ਵਿੱਚ ਬੜੀ ਇਹ ਅਜੀਬੋ ਗਰੀਬ ਦੀ ਸਿਆਸਤ ਬਣ ਜਾਣੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ 5-7 ਦਿਨ ਪਹਿਲਾਂ ਸੁਖਬੀਰ ਬਾਦਲ ਨੂੰ ਜੱਫੀ ਪਾਈ ਤੇ ਉਹ ਜਿਹੜਾ ਹਰਿਆਣੇ ਵਾਲਾ ਮੁੱਖ ਮੰਤਰੀ ਉਹ ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ਤੇ ਆ ਰਿਹਾ। ਖੈਰ ਉਹ ਤਾਂ ਨਹੀਂ ਆਇਆ, ਉਹ ਹੁਣ ਉਹ ਜਾਣੇ ਕਿਉਂ ਨਹੀਂ ਆਇਆ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਮੌਕੇ ਤੇ ਸਿਆਸੀ ਸ਼ਬਦਾਂ ਦੀ ਜੰਗ ਚੱਲੀ ਹੈ ਤੇ ਕੁਝ ਇੱਕ ਸਿਆਸੀ ਲੀਡਰ ਸੁੱਚਾ ਸਿੰਘ ਛੋਟੇ ਵਰਗਿਆਂ ਨੇ ਵੈਸੇ ਤੇ ਸਾਰਿਆਂ ਨੂੰ ਨਸੀਹਤ ਦਿੱਤੀ ਹੈ ਕਿ ਭਾਈ ਇੱਕ ਹੋ ਜਾਓ, ਅਕਾਲ ਤਖ਼ਤ ਸਾਹਿਬ ਜਿਹੜੇ ਕਹਿੰਦੇ ਆਪਣੇ ਆਪ ਨੂੰ ਚੌਧਰੀ ਦੱਸਦੇ ਆ, ਅਕਾਲ ਤਖ਼ਤ ਸਾਹਿਬ ਚਲੇ ਜਾਓ, ਆਪਣੇ ਨਾਂ ਦੀਆਂ ਪਰਚੀਆਂ ਪਾ ਲਓ ਤੇ ਜਿਹਦੇ ਨਾਂ ਦੀ ਕਹਿੰਦੇ ਪਰਚੀ ਨਿਕਲ ਆਏ ਉਹ ਪ੍ਰਧਾਨ ਬਣ ਜਾਓ, ਤੇ ਰੱਬ ਦੇ ਵਾਸਤੇ ਕਹਿੰਦੇ ਇੱਕ ਦੂਜੇ ਦੇ ਲੀੜੇ ਨਾ ਪਾੜੋ, ਇੱਕ ਦੂਜੇ ਦੇ ਕੱਪੜੇ ਨਾ ਖਿੱਚੋ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਵੀ ਅੱਜ ਇਹ ਗੱਲ ਆਖੀ ਹੈ ਕਿ ਸਾਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ। ਸੋ ਟਾਵੇਂ ਟਾਵੇਂ ਨੇ ਇਕਜੁੱਟ ਹੋਣ ਦੀ ਗੱਲ ਕੀਤੀ ਹੈ, ਬਹੁਤਿਆਂ ਨੇ ਤੇ ਸ਼ਬਦੀ ਤੇ ਸਿਆਸੀ ਵਾਰ ਕੀਤੇ ਆ, ਤੇ ਹਰਚੰਦ ਸਿੰਘ ਲੌਂਗੋਵਾਲ ਦਾ ਵੀ ਪੂਰਾ ਪੂਰਾ ਨਾਮ ਕਿਸੇ ਕਿਸੇ ਨੇ ਲਿਆ ਆ।
3: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
3: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲੋਇਰਸ 6478901437 647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ।
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕੀ?
1: ਸੋ 905-673-3337 ਵਾਲੀਆਂ ਜਿਹੜੀਆਂ ਲਾਈਨ ਆ ਅੱਜ ਉਹ ਆਪਣੀਆਂ ਚੱਲ ਨਹੀਂ ਰਹੀਆਂ ਤੇ ਅੱਜ ਕਾਲ ਸਰੋਤਿਆਂ ਦੀਆਂ ਨਹੀਂ ਆ ਉਹ ਪਾਣੀਆਂ, ਪਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਫੋਨ ਦੇ ਜ਼ਰੀਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। GIN ਨੂੰ ਟੋਪ ਚੋਇਸ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਹਰਪ੍ਰੀਤ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ 'ਚ। ਮਾਫ਼ ਕਰਨਾ, ਤੁਸੀਂ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਟਰਾਈ ਕਰ ਰਹੇ ਹੋਗੇ ਕਿਉਂਕਿ ਫੋਨ ਲਾਈਨ AM 530 ਦੀਆਂ ਤੁਹਾਨੂੰ ਜਿਸ ਤਰ੍ਹਾਂ ਪਤਾ ਕਿ ਚੱਲ ਨਹੀਂ ਰਹੀਆਂ, ਕੁਛ ਟੈਕਨੀਕਲ ਇਸ਼ੂਜ਼ ਆਏ ਹੋਏ ਨੇ।
6: ਬਿਲਕੁਲ ਪ੍ਰਭ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ ਹਰਪ੍ਰੀਤ ਜੀ, ਆਪਾਂ ਅੱਜ ਆਪਣੇ ਕੋਲ ਸਮਾਂ ਬਹੁਤ ਸੀਮਤ ਆ, ਕੁਛ ਟੈਕਨੀਕਲ ਇਸ਼ੂ ਕਰਕੇ ਪ੍ਰੋਗਰਾਮ ਵੀ ਥੋੜ੍ਹਾ ਡਿਲੇ ਚੱਲ ਰਿਹਾ। ਅੱਜ ਆਪਾਂ ਦਈਏ ਸਰੋਤਿਆਂ ਨੂੰ ਜਾਣਕਾਰੀ ਕਿ ਇੰਸ਼ੋਰੈਂਸ ਅਵੇਅਰਨੈਸ ਦੇ ਬਹੁਤ ਸਾਰੀਆਂ ਮੈਸੇਜ ਹੁੰਦੇ ਆ, ਬੜੀਆਂ ਸਾਰੀਆਂ ਐਸੀਆਂ ਅੰਦਰੂਨੀ ਗੱਲਾਂ ਹੁੰਦੀਆਂ ਜਿਹੜੀਆਂ ਸਰੋਤਿਆਂ ਤੱਕ ਪਹੁੰਚਾਉਣੀਆਂ ਬਹੁਤ ਲਾਜ਼ਮੀ ਹੋ ਜਾਂਦੀਆਂ। ਸੋ ਅੱਜ ਆਪਾਂ ਕਿਹੜੇ ਵਿਸ਼ੇ ਨੂੰ ਟੱਚ ਕਰ ਰਹੇ ਹਾਂ?
6: ਬਿਲਕੁਲ ਪ੍ਰਭ, ਸੋ ਡਿਫਰੈਂਟ ਡਿਫਰੈਂਟ ਟੌਪਿਕ ਦੇ ਉੱਪਰ ਆਪਾਂ ਛੋਟਾ ਜਿਹਾ ਰੂਲਸ ਫਾਲੋ ਕਰੀਏ ਤੇ ਉਹਦੇ ਵਿੱਚ ਇਹ ਹੈਗਾ ਆ ਕਿ ਜਿੰਨੀਆਂ ਤੁਹਾਡੀਆਂ ਲਾਇਬਿਲਿਟੀਜ਼ ਹੈਗੀਆਂ, ਚਾਹੇ ਤੁਹਾਡੀ ਸਭ ਤੋਂ ਵੱਡੀ ਲਾਇਬਿਲਿਟੀ ਪਰਸਨ ਦੇ ਉੱਪਰ ਮੌਰਗੇਜ ਦੀ ਹੁੰਦੀ ਆ, ਉਹ ਜ਼ਰੂਰ ਕਵਰ ਹੋਣੀ ਚਾਹੀਦੀ ਆ, ਉਨੀ ਅਮਾਊਂਟ ਦੀ ਇੰਸ਼ੋਰੈਂਸ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਆ ਜਿਹਦੇ ਨਾਲ ਤੁਹਾਡੀਆਂ ਲਾਇਬਿਲਿਟੀਜ਼ ਕਵਰ ਹੋ ਸਕਣ। ਉਹਦੇ ਵਿੱਚ ਮੌਰਗੇਜ ਤੋਂ ਇਲਾਵਾ ਕੋਈ ਵੀ ਕਾਰ ਲੋਨ ਹੋ ਸਕਦਾ ਆ, ਕੋਈ ਵੀ ਸਟੂਡੈਂਟ ਲੋਨ ਹੋ ਸਕਦਾ ਆ, ਕੋਈ ਵੀ RRSP ਲੋਨ ਹੋ ਸਕਦਾ। ਸੋ ਬੇਸਿਕਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਰੈਂਟਲ ਪ੍ਰੋਪਰਟੀਜ਼ ਲਈਆਂ ਹੋਈਆਂ, ਉਹਨਾਂ ਦੀ ਜਿਹੜੇ ਵੀ ਕੈਪੀਟਲ ਗੇਨ ਟੈਕਸਿਸ ਪੈਣੇ ਆ। ਸੋ ਇੱਕ ਤਾਂ ਆਪਾਂ ਜਿਹੜੀਆਂ ਸੈਕਿੰਡ ਪ੍ਰੋਪਰਟੀਜ਼ ਦੀ ਗੱਲ ਕਰ ਰਹੇ ਹਾਂ, ਉੱਥੇ ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਇਨਵੈਸਟਮੈਂਟਸ ਵੀ ਹੈਗੀਆਂ ਆ। ਅਗਰ ਤੁਸੀਂ RRSP ਦੇ ਵਿੱਚ ਕੰਟ੍ਰੀਬਿਊਸ਼ਨ ਕੀਤੀ ਹੋਈ ਆ, ਮਿਊਚੁਅਲ ਫੰਡਸ ਦੇ ਵਿੱਚ ਤੁਸੀਂ ਇਨਵੈਸਟ ਕੀਤਾ ਹੋਇਆ, ਜਿਨ੍ਹਾਂ ਦੇ ਉੱਪਰ ਤੁਹਾਨੂੰ ਤੁਹਾਡੇ ਜਾਣ ਤੋਂ ਬਾਅਦ ਜਦੋਂ ਪੈਸੇ ਜਾਂ ਉਹ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਤੁਹਾਡੀਆਂ ਫੈਮਿਲੀਜ਼ ਤੁਹਾਡੇ ਬੱਚਿਆਂ ਦੇ ਨਾਮ ਤੇ ਟ੍ਰਾਂਸਫਰ ਹੋਣੀਆਂ, ਉਹਨਾਂ ਦੇ ਉੱਪਰ ਆਪਾਂ ਨੂੰ ਕੈਪੀਟਲ ਗੇਨ ਟੈਕਸਿਸ ਦੇਣੇ ਪੈਣੇ ਆ। ਸੋ ਅਗਰ ਛੋਟੀ ਜਿਹੀ ਐਗਜ਼ਾਮਪਲ ਲਈਏ ਕਿ ਅਗਰ ਕਿਸੇ ਪਰਸਨ ਨੇ ਅੱਜ ਘਰ 5 ਲੱਖ ਦਾ ਲਿਆ ਸੀ ਤੇ ਕੱਲ ਨੂੰ ਜਦੋਂ ਉਹਨਾਂ ਨੂੰ ਕੁਛ ਹੈਪਨ ਹੁੰਦਾ ਹੈ ਉਸ ਘਰ ਦੀ ਵੈਲਿਊ 1 ਮਿਲੀਅਨ ਸੀਗੀ, ਤਾਂ ਅੱਜ ਦੇ ਰੂਲ ਦੇ ਅਕੋਰਡਿੰਗਲੀ ਜਿਹੜਾ ਉਹ $5 ਲੱਖ ਇਨਕਰੀਜ਼ ਹੋਇਆ ਆ ਉਹਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਉਹ ਟੈਕਸ ਦੇਣਾ ਪੈਣਾ ਆ, ਉਹ ਤੁਹਾਡੀ ਇਨਕਮ 'ਚ ਐਡ ਆਨ ਹੋਊਗਾ। ਸੋ ਇਸ ਕਰਕੇ ਜ਼ਰੂਰ ਇਸ ਚੀਜ਼ ਦਾ ਵੀ ਧਿਆਨ ਰੱਖੋ ਜਦੋਂ ਆਪਾਂ ਇੰਸ਼ੋਰੈਂਸ ਕਰਾਉਂਦੇ ਹਾਂ ਕਿ ਇਹ ਚੀਜ਼ ਜਿਹੜੀ ਹੈਗੀ ਆ ਉਹ ਸਾਡੀ ਪੋਲਿਸੀਜ਼ ਦੇ ਵਿੱਚ ਸਾਡੀ 19 ਇੰਸ਼ੋਰੈਂਸ ਵੈਲਿਊ ਦੇ ਨਾਲ ਕਵਰ ਹੋ ਸਕੇ, ਕਿਉਂਕਿ ਕੱਲ ਨੂੰ ਅਗਰ ਇਨਕੇਸ ਕੁਛ ਹੁੰਦਾ ਹੈਗਾ ਆ ਤਾਂ ਟੈਕਸਿਸ ਵੀ ਸਾਡੀ ਫੈਮਿਲੀ ਨੂੰ ਪੇ ਕਰਨੇ ਪੈਣੇ ਆ, ਪਲੱਸ ਇਹ ਹੈਗਾ ਆ ਕਿ ਜਿਹੜਾ ਉਹ ਲੋਨ ਹੈਗਾ ਉਹ ਵੀ ਪੇ ਆਫ ਕਰਨਾ ਪੈਣਾ। ਤਾਂ ਅਸੀਂ ਇਹ ਸਾਰੀਆਂ ਚੀਜ਼ਾਂ ਇੱਕੋ ਇੰਸ਼ੋਰੈਂਸ ਪੋਲਿਸੀ ਨਾਲ ਕਵਰ ਕਰ ਸਕਦੇ ਹਾਂ, ਤਾਂ ਕਿ ਉਹ ਜਿਹੜੀ ਇਨਵੈਸਟਮੈਂਟ ਅੱਜ ਤੁਸੀਂ ਜਨਰੇਟ ਕੀਤੀ ਆਪਣੀ ਫੈਮਿਲੀ ਦੇ। ਵੈਸੇ ਆਪਾਂ ਇੱਕ ਚੀਜ਼ ਵੱਲ ਧਿਆਨ ਦੇਈਏ ਤਾਂ ਉਹ ਅਸੀਂ ਕੋਈ ਇਨਵੈਸਟਮੈਂਟ ਨਹੀਂ ਅੱਜ ਦੇ ਟਾਈਮ ਦੇ ਉੱਪਰ ਜਨਰੇਟ ਕੀਤੀ, ਉਹ ਤਾਂ ਆਪਾਂ ਇੱਕ ਲਾਇਬਿਲਿਟੀ ਪਾਸ ਆਨ ਕਰਕੇ ਜਾ ਰਹੇ ਹਾਂ ਆਪਣੀ ਫੈਮਿਲੀ ਨੂੰ। ਸੋ ਜਦ ਤੱਕ ਉਹ ਘਰ ਪੇ ਆਫ ਨਹੀਂ ਹੁੰਦਾ ਤਦ ਤੱਕ ਉਹ ਇਨਵੈਸਟਮੈਂਟ ਨਹੀਂ ਹੈਗੀ। ਸੋ ਇਸ ਕਰਕੇ ਤੁਸੀਂ ਉਸ ਘਰ ਨੂੰ ਪੇ ਆਫ ਕਰਨ ਦੇ ਲਈ ਆਪਣੀ ਕਵਰੇਜ ਜ਼ਰੂਰ ਲੈ ਸਕਦੇ ਹਾਂ। ਐਂਡ ਲਾਸਟਲੀ ਆਪਾਂ ਮੰਨੀਏ ਨਾ ਮੰਨੀਏ, ਜਿਹੜੀ ਫਾਈਨਲ ਐਕਸਪੈਂਸ ਦੀ ਕੋਸਟ ਹੈਗੀ ਆ, ਫਿਊਨਰਲ ਦੀ ਕੋਸਟ ਆ, ਉਹ ਚਾਹੇ ਅੱਜ ਦੇ ਦਿਨ ਦੇ ਵਿੱਚ $10,000-15,000 ਆ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਇਨਕਰੀਜ਼ ਹੋ ਕੇ $15,000-20,000 ਹੋ ਜੂਗੀ, ਉਨੀ ਇੱਕ ਅਮਾਊਂਟ ਤੁਹਾਡੀਆਂ ਪੋਲਿਸੀਜ਼ ਦੇ ਵਿੱਚ ਜ਼ਰੂਰ ਰਿਕਵਰ ਹੋਣੀ ਚਾਹੀਦੀ ਆ। ਤੇ ਜਿਹੜੇ ਪਰਸਨ ਇੱਥੇ ਵਰਕ ਪਰਮਿਟ ਤੇ ਹੈਗੇ ਆ ਜਿਨ੍ਹਾਂ ਦੀਆਂ ਹਾਲੇ ਲਾਇਬਿਲਟੀਜ਼ ਨਹੀਂ ਹੈਗੀਆਂ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਲੇਟਰ ਔਨ ਏਜ ਵੱਧ ਰਹੀ ਆ, ਮੈਡੀਕਲ ਇਸ਼ੂਜ਼ ਹੋ ਸਕਦੇ ਆ, ਇਸ ਕਰਕੇ ਉਹ ਥੋੜ੍ਹੀ ਬਹੁਤੀ ਅਮਾਊਂਟ ਦੀ ਟਰਮ ਇੰਸ਼ੋਰੈਂਸ ਜ਼ਰੂਰ ਲੈ ਲੈਣ ਤਾਂ ਕਿ ਲੇਟਰ ਔਨ ਉਹਨਾਂ ਪਲੈਨਸ ਨੂੰ ਪਰਮਾਨੈਂਟ ਕਰ ਸਕਣ। ਸੋ ਬੇਸਿਕਲੀ ਹਰ ਇੱਕ ਪਰਸਨ ਦੇ ਲਈ ਪਲੈਨਸ ਬਣੇ ਹੋਏ ਆ, ਕਿੰਨੀ ਤੁਹਾਨੂੰ ਜ਼ਰੂਰਤ ਹੈਗੀ ਆ, ਕਿੰਨੀ ਕਵਰੇਜ ਚਾਹੀਦੀ ਆ, ਉਹ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 4168176500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਸਟਾਫ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 4168176500।
1: ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮੱਚ। ਇੱਕ ਵਾਰ ਫਿਰ ਮੈਂ ਤੁਹਾਨੂੰ ਹਰਪ੍ਰੀਤ ਸੈਣੀ ਹੋਣਾ ਦਾ ਨੰਬਰ ਦੇ ਦਿਆਂ, ਜਾਂ ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ ਨਾ ਤੁਹਾਡੀ, ਹਰਪ੍ਰੀਤ ਸੈਣੀ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਹਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਅਗਲੇ ਸਮੇਂ ਵਿੱਚ ਫਿਰ ਜੁੜਦੇ ਹਾਂ। ਸੋ 905-6673 ਵਾਲੀਆਂ ਜਿੱਦਾਂ ਤੁਹਾਨੂੰ ਪਤਾ ਕਿ ਲਾਈਨਸ ਸਾਡੀਆਂ ਕੰਮ ਨਹੀਂ ਕਰ ਰਹੀਆਂ, ਸੋ ਅੱਜ ਤੁਹਾਡੀ ਜੀ ਇਸ ਖਿਮਾ ਦੇ ਲਈ ਜਾਚਕ ਦੇ ਲਈ ਖਿਮਾ ਹੁੰਦੀ ਹੈ ਕਿ ਖਿਮਾ ਦੇ ਲਈ ਜਾਚਕ ਹੁੰਦੀ? ਹਾਂਜੀ ਖਿਮਾ ਦਾ ਜਾਚਕ, ਪਰ ਖਿਮਾ ਦਾ ਆਪਣੀ ਥੋੜੀ ਗਲਤੀ ਆ, ਇੱਦਾਂ ਹੀ ਪੋਲੀਟੀਸ਼ੀਅਨ ਆਪਦੀ ਗਲਤੀ ਕਦੀ ਮੰਨਦੇ ਨਹੀਂ, ਮਾਜ਼ਰਤ ਚਾਹੁੰਦੇ ਆ ਤੇ ਮਾਫ ਕਰਨਾ। ਅੱਜ ਟੈਕਨੀਕਲ ਇਸ਼ੂਜ ਸਾਡੇ ਸਿਸਟਮ ਦੇ ਵਿੱਚ ਵੀ ਆ ਔਰ ਗਲੇ ਦੇ ਵਿੱਚ ਵੀ ਆ, ਸੋ ਬਹੁਤ ਸਾਰੀਆਂ ਪਰੇਸ਼ਾਨੀਆਂ ਇਕੱਠੀਆਂ ਆ ਗਈਆਂ, ਇਹ ਵੀ ਆਉਣੀਆਂ ਚਾਹੀਦੀਆਂ। ਔਰ ਨਾਲ ਦੀ ਨਾਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ, ਸਮਾਂ ਨਾ ਗੁਆਉਂਦੇ ਹੋਏ ਉਸ ਤੋਂ ਬਾਅਦ ਫਿਰ ਸੰਧੂ ਸਾਹਿਬ ਹੋਣਾ ਦੇ ਸੁਝਾਅ ਲਵਾਂਗੇ। ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਫਿਰ ਰਮੇਸ਼ ਜੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੱਲ੍ਹ ਇੱਕ ਵੱਡਾ ਅੰਦੋਲਨ ਹੋਣਾ ਆ, ਹੁਣ ਅੱਗੇ ਜਾ ਕੇ ਚੋਂ ਨਿਕਲਦਾ ਕੁਛ ਨਹੀਂ, ਹੁਣ ਬਹੁਤ ਸਾਰੇ ਮੁੱਦੇ ਹੁੰਦੇ ਆ, ਕਸ਼ਮੀਰ ਦਾ ਮੁੱਦਾ, ਬੇਅਦਬੀ ਦਾ ਮੁੱਦਾ, ਇਹ ਜਿਹੜੇ ਮੁੱਦੇ ਬਣ ਕੇ ਰਹਿ ਗਏ ਆ, ਪਰ ਇਹ ਇੱਕ ਮੁੱਦਾ ਆ। ਅਸਲ ਮੈਂ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਰਮੇਸ਼ ਜੀ ਮੈਨੂੰ ਵੀ ਤੁਹਾਡੇ ਤੋਂ ਸਵਾਲ ਪੁੱਛੋ, ਰਮੇਸ਼ ਜੀ ਨੂੰ ਇਹ ਸਵਾਲ ਪੁੱਛੋ, ਇਸ 'ਤੇ ਸਰੋਤਿਆਂ ਦਾ ਹੁਣ ਪਿਛਲੇ ਕੁਛ ਸਮੇਂ ਤੋਂ ਲੈ ਕੇ ਹੁਣ ਸਰੋਤਿਆਂ ਦਾ ਫੋਕਸ ਆ ਕਿ ਬੰਦੀ ਸਿੰਘ ਵੱਲ, ਬਸ ਬਹੁਤ ਹੋ ਗਿਆ, ਕਿੰਨਾ ਚਿਰ ਇਸ ਚੀਜ਼ 'ਤੇ ਆਪਾਂ ਬਹਿਸ ਕਰਦੇ ਰਹਾਂਗੇ, ਕਿੰਨਾ ਕੁ ਹੋਰ ਸਮਾਂ ਲੱਗੂ, ਇਹ ਕਿੱਦਾਂ ਦਾ ਇਹ ਅੰਦੋਲਨ ਆ ਰਮੇਸ਼ ਜੀ, ਅਤੇ ਕੀ ਇਸ ਅੰਦੋਲਨ ਦਾ ਬੇਸ ਕੀ ਆ ਅਤੇ ਕੌਣ ਇਸ ਦੀ ਪੈਰਵੀ ਕਰ ਰਿਹਾ?
0: ਸੰਤੂ ਸਾਹਿਬ, ਮੰਗ ਤੇ ਸਦਾ ਹੀ ਕਾਫੀ ਲੰਬੇ ਸਮੇਂ ਤੋਂ, ਜਦੋਂ ਤੋਂ ਕਹਿ ਸਕਦੇ ਹਾਂ ਕਿ ਪੰਜਾਬ ਸ਼ਾਂਤ ਹੋਇਆ ਉਸ ਕਾਲੇ ਦੌਰ ਚੋਂ, ਉਸ ਕਾਲੇ ਦੌਰ ਦੇ ਵਿੱਚ ਬਹੁਤ ਸਾਰੇ ਸਿੱਖ ਚਿਹਰੇ ਸਿੱਖ ਵਿਅਕਤੀ ਫੜ ਕੇ ਜੇਲ੍ਹਾਂ ਚ ਟੱਕੇ ਗਏ ਕਿਉਂਕਿ ਉਹ ਵੱਖ ਵੱਖ ਮਸਲਿਆਂ ਚ ਲੜੀਂਦੇ ਸੀ। ਪਰੰਤੂ ਗੱਲ ਇਹ ਹੈ ਕਿ ਉਹ ਵਿਅਕਤੀ ਜਦੋਂ ਡੱਕੇ ਗਏ ਉਸ ਵੇਲੇ ਵੱਖ ਵੱਖ ਮਸਲਿਆਂ ਚ ਲੜੀਂਦੇ ਸੀ, ਅਦਾਲਤਾਂ ਨੇ ਸਜ਼ਾ ਦਿੱਤੀ ਤੇ ਸਜ਼ਾ ਜਿੰਨੀ ਅਦਾਲਤਾਂ ਨੇ ਦਿੱਤੀ ਲਗਭਗ ਉਹ ਸਜ਼ਾ ਪੂਰੀ ਕਰ ਚੁੱਕੇ ਹੈ, ਪਰੰਤੂ ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਗਿਆ। ਹੁਣ ਉਹਦੇ ਵਿੱਚ ਮਸਲਾ ਲਟਕਦਾ ਆ ਰਿਹਾ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ, ਮੰਗ ਟਾਵੀਂ ਟਾਵੀਂ ਵਿੱਚ ਵਿਚਾਲੇ ਹੁੰਦੀ ਹੈ, ਕਦੇ ਸਿਆਸੀ ਪਾਰਟੀ ਨੇ ਕਿਸੇ ਨੇ ਆਪਣੇ ਸਿਆਸੀ ਮਫਾਦ ਲਈ ਕਰ ਦਿੱਤੀ ਤੇ ਕੁਝ ਇੱਕ ਜਿਹੜੇ ਕਹਿ ਸਕਦੇ ਪੰਥਕ ਲੋਕ ਉਹ ਜ਼ਰੂਰ ਲੰਬੇ ਸਮੇਂ ਤੋਂ ਮੰਗ ਕਰਦੇ, ਪਰੰਤੂ ਕਦੀ ਵੱਡੀ ਆਵਾਜ਼ ਨਹੀਂ ਬਣੀ ਸੀ। ਹੁਣ ਪਿਛਲੇ 5-4 ਸਾਲਾਂ ਤੋਂ ਇੱਕ ਮੋਰਚਾ ਲੱਗਦਾ, ਜਿਸ ਮੋਰਚੇ ਦਾ ਨਾਂ ਸੀ ਕੌਮੀ ਇਨਸਾਫ ਮੋਰਚਾ, ਜਿਹੜਾ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਤੇ ਲੱਗਾ ਸੀ। ਔਰ ਜੇ ਮੈਂ ਆਪਣੇ ਵਿਵੇਕ ਨਾਲ ਆਪਣੀ ਸਮਝ ਨਾਲ ਗੱਲ ਕਵਾਂ ਤੇ ਉਹ ਅੰਦੋਲਨ ਲੱਗਣ ਦਾ ਜਿੱਥੇ ਕਾਰਨ ਇਹ ਸੀ ਕਿ ਲੰਬੇ ਸਮੇਂ ਤੋਂ ਇਹ ਮੰਗ ਸੀ, ਮਸਲਾ ਭਖਦਾ ਸੀਗਾ ਔਰ ਮੰਗ ਜਾਇਜ਼ ਸੀ ਔਰ ਮੰਗਣੀ ਵੀ ਚਾਹੀਦੀ ਸੀ ਇਹ ਗੱਲ। ਦੂਜਾ ਉਹਦਾ ਕਾਰਨ ਜਿਹੜਾ ਮੈਂ ਸਮਝਦਾ ਕਿ ਦਿੱਲੀ ਦਾ ਕਿਸਾਨੀ ਅੰਦੋਲਨ ਦੇਖ ਕੇ ਉਸ ਜਿਹਾ ਇੱਕ ਅੰਦੋਲਨ ਪੰਜਾਬ ਦੇ ਵਿੱਚ ਖੜਾ ਕੀਤਾ ਗਿਆ, ਉਸ ਵੇਲੇ ਉਹ ਜਿਹਾ ਹੋਇਆ ਵੀ ਸ਼ੁਰੂਆਤੀ ਤੌਰ ਦੇ ਵਿੱਚ। ਸਿੱਖ ਜਥੇਬੰਦੀਆਂ ਨੇ, ਨਰੋਲ ਸਿੱਖ ਜਥੇਬੰਦੀਆਂ ਦਾ ਅੰਦੋਲਨ ਸੀ, ਉਹ ਅੰਦੋਲਨ ਹੌਲੀ ਹੌਲੀ ਕਮਜ਼ੋਰ ਹੋ ਗਿਆ, ਲੋਕ ਘਰਾਂ ਨੂੰ ਆ ਗਏ, ਦਿੱਲੀ ਵਾਲੀ ਤਰਜ਼ ਤੇ ਥੋੜਾ ਕੁ ਸਮਾਂ ਤੇ ਕੁਝ ਹਫ਼ਤੇ ਤੇ ਚੱਲਿਆ, ਪਰੰਤੂ ਲੰਬਾ ਸਮਾਂ ਨਹੀਂ ਚੱਲ ਸਕਿਆ। ਤੇ ਸਰਕਾਰਾਂ ਨੇ ਵੇਖਿਆ ਕਿ ਲੰਬਾ ਸਮਾਂ ਚੱਲ ਨਹੀਂ ਸਕਿਆ, ਸ਼ੁਰੂਆਤੀ ਦੌਰ ਵਿੱਚ ਤੇ ਮੀਟਿੰਗਾਂ ਦਾ ਸਿਲਸਿਲਾ ਵੀ ਤੁਰਿਆ, ਗੱਲਬਾਤ ਵੀ ਭੋਰਾ ਕੁ ਸੁਣੀ ਸਰਕਾਰਾਂ ਨੇ, ਬਾਅਦ ਵਿੱਚ ਉਹਨਾਂ ਨੇ ਵੀ ਹਊ ਉਪਰੇ ਕਰ ਦਿੱਤਾ। ਹੁਣ ਉਹ ਮੋਰਚਾ ਉੱਥੇ ਬਰਕਰਾਰ ਹੈ, ਭਾਵੇਂ ਥੋੜੇ ਲੋਕ ਬੈਠੇ ਪਰੰਤੂ ਬੈਠੇ ਆ। ਉਹਦੇ ਵਿੱਚ ਹੁਣ ਤਾਜ਼ਾ ਤਰੀਨ ਇੱਕ ਮੁੱਦਾ ਬਣ ਗਿਆ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪਰੋਲ ਦਾ, ਜਿਹੜੀ ਅਜੇ ਤੱਕ ਕਿਸੇ ਸਿਰੇ ਖੂੰਜੇ ਨਹੀਂ ਲੱਗੀ, ਭੋਰਾ ਕੁ ਗੱਲ ਜ਼ਰੂਰ ਚੰਗੇ ਪਾਸੇ ਨੂੰ ਚੱਲੀ ਹੈ। ਉਹਨੂੰ ਲੈ ਕੇ ਜਾਂ ਹੋਰ ਬੰਦੀ ਸਿੰਘਾਂ ਦੀ ਪਰੋਲ ਨੂੰ ਲੈ ਕੇ ਜਾਂ ਰਿਹਾਈ ਨੂੰ ਲੈ ਕੇ ਬੀਤੇ ਦਿਨਾਂ ਚ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਦਾ ਯਤਨ ਕੀਤਾ ਕੌਮੀ ਇਨਸਾਫ਼ ਮੋਰਚੇ ਨੇ, ਜਦੋਂ ਕੀਤਾ ਉਹਨਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਤੇ ਅੱਥਰੂ ਗੈਸ ਦੇ ਕੋਲੇ ਸੁੱਟੇ ਗਏ। ਔਰ ਸਭ ਤੋਂ ਵੱਡੀ ਕਮਾਲ ਦੀ ਗੱਲ ਮੈਂ ਉਦੋਂ ਦੱਸਿਆ ਸੀ ਕਿ ਅੱਥਰੂ ਗੈਸ ਦੇ ਕੋਲੇ ਪਹਿਲੀ ਵਾਰ ਡਰੋਨ ਨਾਲ ਸੁੱਟੇ ਗਏ, ਡਰੋਨ ਦੇ ਨਾਲ ਅੱਥਰੂ ਗੈਸ ਦੇ ਕੋਲੇ ਇਹਨਾਂ ਦੇ ਉੱਪਰ। ਖੈਰ ਉਹ ਅੱਗੇ ਨਹੀਂ ਵੱਧ ਸਕੇ, ਉਹ ਵਾਪਸ ਆ ਗਏ ਆਪਣੇ ਮੋਰਚੇ ਤੇ ਫਿਰ ਘਰਾਂ ਨੂੰ ਆ ਗਏ। ਪਰੰਤੂ ਉਦਣ ਇੱਕ ਉਹਨਾਂ ਨੇ ਐਲਾਨ ਕੀਤਾ ਸੀ ਜਿਹੜਾ ਤੁਸੀਂ ਕੱਲ ਵਾਲਾ ਹੁਣ ਜ਼ਿਕਰ ਕੀਤਾ ਕਿ 21 ਤਰੀਕ ਨੂੰ ਪੂਰਾ ਪੰਜਾਬ ਬੰਦ। ਪ੍ਰਭ ਸੰਧੂ ਜੀ, ਪਹਿਲੀ ਵਾਰ ਨਰੋਲ ਇੱਕੋ ਮੰਗ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਹਿਲੀ ਵਾਰ ਜਿਹੜਾ ਨਰੋਲ ਪੰਥਕ ਮੰਗ ਹੈ, ਨਰੋਲ ਸਿੱਖ ਜਗਤ ਨਾਲ ਜੁੜੀ ਮੰਗ ਹੈ, ਪਹਿਲੀ ਵਾਰ ਪੰਜਾਬ ਬੰਦ ਦੀ ਕਾਲ ਹੋਈ ਹੈ। ਇਹ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਇੱਕ ਨਰੋਲ ਮੰਗ ਨੂੰ ਲੈ ਕੇ ਹੋਇਆ ਸੀ, ਉਹ ਵੀ ਕਾਫੀ ਕਾਮਯਾਬ ਅੰਦੋਲਨ ਹੋਇਆ ਸੀ। ਸਰਕਾਰਾਂ ਨੂੰ ਯੂ ਟਰਨ ਲੈਣਾ ਪੈ ਗਿਆ ਸੀ ਜਦੋਂ ਭਾਈ ਰਾਜੋਆਣਾ ਨੂੰ ਫਾਂਸੀ ਦੀ ਤਰੀਕ ਐਲਾਨ ਕਰ ਦਿੱਤੀ ਗਈ ਸੀ। ਹੁਣ ਕੱਲ ਜਿਹੜੀ 21 ਤਰੀਕ ਭਾਰਤੀ ਸਮੇਂ ਦੀ 21 ਤਰੀਕ ਪੰਜਾਬ ਬੰਦ ਦੀ ਕਾਲ ਹੈ ਕਿ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਭਾਈ ਅਸੀਂ ਨਾ ਤੇ ਬਾਜ਼ਾਰ ਖੁੱਲਣ ਦੇਣੇ, ਟੋਟਲ ਸੜਕਾਂ ਬੰਦ ਰੱਖਣੀਆਂ, ਰੇਲ ਗੱਡੀਆਂ ਦੀ ਵੀ ਬ੍ਰੇਕ ਲੱਗੂਗੀ, ਔਰ ਮੰਗ ਇਹੀ ਹੈ ਕਿ ਬੰਦੀ ਸਿੰਘ ਛੱਡੋ। ਹੁਣ ਦੋ ਚੀਜ਼ਾਂ ਨੇ, ਇੱਕ ਤੇ ਜਿਹੜਾ ਮੈਂ ਜ਼ਿਕਰ ਕੀਤਾ ਕਿ ਵੱਡਾ ਅੰਦੋਲਨ ਵਾਕਿਆ ਵੱਡਾ ਆ ਕਿਉਂਕਿ ਐਲਾਨ ਵੱਡਾ ਕਰ ਦਿੱਤਾ, ਦੂਜੀ ਜਿਹੜੀ ਤੁਸੀਂ ਸਵਾਲ ਖੜਾ ਕੀਤਾ ਕਿ ਸਮਰਥਨ ਮਿਲਦਾ ਕਿ ਨਹੀਂ ਮਿਲਦਾ। ਦੇਖੋ ਪ੍ਰਭ ਸੰਧੂ ਜੀ, ਜੋ ਬਾਕੀ ਤੇ ਕੱਲ ਹੀ ਪਤਾ ਲੱਗਣਾ, ਜਦੋਂ ਕੱਲ ਅਸੀਂ ਸਰੋਤਿਆਂ ਨਾਲ ਸਾਂਝ ਪਾਵਾਂਗੇ ਤੇ ਅਸਲੀ ਤਸਵੀਰ ਸਾਹਮਣੇ ਆ ਚੁੱਕੀ ਹੋਵੇਗੀ ਕਿ ਕਿੱਡੇ ਵੱਡੇ ਪੱਧਰ ਤੇ ਬੰਦ ਨੂੰ ਸਮਰਥਨ ਮਿਲਿਆ। ਉਵੇਂ ਮੈਨੂੰ ਲੱਗਦਾ ਕਿ ਸਮਰਥਨ ਮਿਲ ਜਾਣਾ, ਉਹਦੇ ਕਈ ਸਾਰੇ ਕਾਰਨ ਹੈ। ਇੱਕ ਤੇ ਪੰਜਾਬ ਦਾ ਇਸ ਵੇਲੇ ਜਿਹੜਾ ਸਿਆਸੀ ਮਾਹੌਲ ਹੈ, ਵੋਟਾਂ ਨੇੜੇ ਆ ਤੇ ਲਾਹਾ ਸਾਰੀਆਂ ਧਿਰਾਂ ਲੈਣਾ ਚਾਹੁੰਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬੰਦ ਦਾ ਸਮਰਥਨ ਕਰ ਚੁੱਕੀ ਹੈ, ਕੁਝ ਇੱਕ ਕਿਸਾਨ ਧਿਰਾਂ ਬੰਦ ਦਾ ਸਮਰਥਨ ਕਰ ਚੁੱਕੀਆਂ ਨੇ, ਬਾਕੀਆਂ ਨੇ ਜੇ ਸਮਰਥਨ ਨਹੀਂ ਕੀਤਾ ਤੇ ਵਿਰੋਧ ਵੀ ਨਹੀਂ ਕੀਤਾ ਕਿਸੇ ਨੇ। ਸੋ ਮੈਨੂੰ ਲੱਗਦਾ ਕਿ ਗੱਲ ਵੱਡੀ ਹੈ, ਮੰਗ ਭੱਖਦੀ ਹੈ, ਕੱਲ ਕਾਫੀ ਵੱਡੇ ਪੱਧਰ ਤੇ ਇਸ ਅੰਦੋਲਨ ਨੂੰ ਜਿਹੜੀ ਸਪੋਰਟ ਮਿਲ ਸਕਦੀ, ਬਾਕੀ ਤਸਵੀਰ ਕੱਲ ਸਾਹਮਣੇ ਆਵੇਗੀ। ਮੈਂ ਨਾ ਯਤਨ ਕਰ ਰਿਹਾ ਸੀ ਕਿ ਇੱਕ ਉਹ ਕਿਹੜੇ ਚਿਹਰੇ ਨੇ ਜਿਹਨਾਂ ਦੀ ਮੰਗ ਹੋ ਰਹੀ ਕਿ ਭਾਈ ਇਹਨਾਂ ਨੂੰ ਛੱਡਿਆ ਜਾਵੇ, ਤੇ ਉਹ ਮੇਰੇ ਕੋਲ ਜਿਹੜੀ ਇੱਕ ਸੂਚੀ ਪਹੁੰਚੀ ਹੈ ਉਹਦੇ ਵਿੱਚ ਭਾਈ ਗੁਰਦੀਪ ਸਿੰਘ ਖੇੜੇ ਦਾ ਨਾਮ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਹੈ, ਭਾਈ ਬਲਵੰਤ ਸਿੰਘ ਰਾਜੇਵਾਲਾ ਦਾ ਨਾਮ ਹੈ, ਹਾਲਾਂਕਿ ਉਹਦੀ ਰਿਹਾਈ ਦੀ ਮੰਗ ਨਹੀਂ ਕੀਤੀ ਜਾ ਰਹੀ, ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਹੈ। ਭਾਈ ਜਗਤਾਰ ਸਿੰਘ ਹਵਾੜਾ ਦਾ ਉਹਦੇ ਵਿੱਚ ਨਾਮ ਹੈ, ਭਾਈ ਲਖਵਿੰਦਰ ਸਿੰਘ ਲੱਖੇ ਦਾ ਨਾਮ ਹੈ, ਭਾਈ ਗੁਰਮੀਤ ਸਿੰਘ ਦਾ ਨਾਮ ਹੈ, ਭਾਈ ਸ਼ਮਸ਼ੇਰ ਸਿੰਘ ਦਾ ਨਾਮ ਹੈ, ਭਾਈ ਪਰਮਜੀਤ ਸਿੰਘ ਭਿਓਰਾ ਦਾ ਨਾਮ ਹੈ, ਭਾਈ ਜਗਤਾਰ ਸਿੰਘ ਤਾਰਾ ਦਾ ਨਾਮ ਹੈ। ਸੋ ਇੱਕ ਨੌ ਨਾਮ ਜਿਹੜੇ ਮੇਰੇ ਕੋਲ ਜਿਹੜੇ ਮੈਂ ਇਕੱਠੇ ਕਰ ਪਾਇਆ, ਜਿਹਨਾਂ ਦਾ ਇੱਕ ਸੂਚੀ ਜਿਹੜੀ ਹੈਗੀ ਹੈ ਕੌਮੀ ਇਨਸਾਫ਼ ਮੋਰਚੇ ਨੇ ਬੀਤੇ ਦਿਨਾਂ ਚ ਜਿਹੜੀ ਜਾਰੀ ਕੀਤੀ ਸੀ ਕਿ ਇਹ ਸਾਡੀ ਮੰਗ ਹੈਗੀ ਹੈ। ਬਾਕੀ ਹੁਣ ਕੱਲ 21 ਤਰੀਕ ਹੈ, ਦੇਖਦੇ ਹਾਂ ਕਿਹੜੀ ਕਿਹੜੀ ਸਿਆਸੀ ਪਾਰਟੀ ਸਮਰਥਨ ਕਰਦੀ ਹੈ, ਕਿਹੜੀ ਕਿਹੜੀ ਇਨਕਲਾਬੀ ਪਾਰਟੀ ਸਮਰਥਨ ਕਰਦੀ ਹੈ, ਕਿਹੜੀ ਕਿਹੜੀ ਕਿਸਾਨ ਧਿਰ ਸਮਰਥਨ ਕਰਦੀ ਹੈ, ਖਾਸ ਕਰਕੇ ਜਿਹੜੇ ਤਿੰਨ ਚਾਰ ਅਕਾਲੀ ਦਲ ਬਣੇ ਹੈ ਜਿਹੜੇ ਕਹਿੰਦੇ ਅਸੀਂ ਅਸਲੀ ਅਕਾਲੀ ਦਲ ਹੈ, ਅਸੀਂ ਹੀ ਪੰਜਾਬ ਦੀ ਪਾਰਟੀ, ਬਾਕੀ ਤੇ ਕੋਈ ਹੈ ਨੀ, ਉਹ ਕਿਹੜੇ ਕਿਹੜੇ ਕੱਲ ਕਰਦੇ ਹੈ ਉਹ ਕੱਲ ਪਤਾ ਲੱਗੇਗਾ। ਆਪਣੇ ਲਈ ਤੇ ਬਥੇਰਾ ਸਾਰਾ ਕੁਛ ਜਿਹੜੇ ਇੱਥੋਂ ਦੀਆਂ ਸਿਆਸੀ ਪਾਰਟੀਆਂ ਕਰ ਲੈਂਦੀਆਂ ਹੈ, ਆਪਣੇ ਲੀਡਰ ਨੂੰ ਤੇ ਭੋਰਾ ਖਾਜ ਵੀ ਹੋ ਜੇ ਤੇ ਇੱਥੇ ਦਿੱਲੀ ਮੋਰਚੇ ਜਾ ਕੇ ਲਾ ਲੈਂਦੇ। ਹੁਣ ਕੱਲ ਵੇਖਦੇ ਕਿ ਬੰਦੀ ਸਿੰਘਾਂ ਲਈ ਕਿਹੜਾ ਕਿਹੜਾ ਮੈਦਾਨ ਚ ਨਿਤਰਦਾ।
1: ਸੋ ਬਿਲਕੁਲ ਜੀ, ਆਈ ਥਿੰਕ ਟਾਈਮ ਦੇ ਮੁਤਾਬਕ 20 ਮਿੰਟ ਰਹਿ ਗਏ ਆ, 17 ਕੁ ਮਿੰਟ 'ਤੇ ਸਰੋਤੇ ਕੁਛ ਕੁ ਸਰੋਤੇ ਮੈਨੂੰ ਡਾਇਰੈਕਟ ਕਾਲ ਕਰ ਰਹੇ ਆ, ਸੋ ਮੈਂ ਉਹਨਾਂ ਸਰੋਤਿਆਂ ਦੇ ਨਾਲ ਸਾਂਝ ਮੈਂ ਪਵਾ ਦਿੰਦਾ ਹਾਂ। ਸੋ ਖਬਰਾਂ ਸਾਡੇ ਕੋਲ ਬਹੁਤ ਨੇ, ਖਬਰਾਂ ਤਾਂ ਮੈਨੂੰ ਲੱਗਦਾ ਕਿ ਕਦੇ ਵੀ ਆਪਣੀਆਂ ਐਵਰੀ ਡੇ ਆਪਣੀਆਂ ਰਹਿ ਜਾਂਦੀਆਂ ਸਮੇਂ ਦੀ ਘਾਟ ਹੋਣ ਕਰਕੇ। ਅਤੇ ਜਿਸ ਤਰ੍ਹਾਂ ਈਡੀ ਵਾਲੀ ਖਬਰ ਬਹੁਤ ਜ਼ਰੂਰੀ, ਕਈ ਆਪ ਆਗੂਆਂ ਦੇ ਸੁਪਨਿਆਂ ਦੇ ਵਿੱਚ ਹੁਣ ਈਡੀ ਆ ਰਹੀ ਆ। ਪਿਛਲੇ ਦਿਨੀ ਭਗਵੰਤ ਮਾਨ ਦਾ ਵੀ, ਕੱਲ੍ਹ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਕਿ ਸਾਨੂੰ ਹੁਣ ਬੁਖਲਾ ਹੈਗੀ ਆ, ਉਹਨਾਂ ਕੋਲ ਇੱਕੋ ਹੀ ਡਾਇਲੋਗ ਆ ਕਿ ਹੁਣ ਸੈਂਟਰ ਬੁਖਲਾ ਗਈ ਆ, ਸੋ ਭਾਜਪਾ ਬੁਖਲਾ ਗਈ ਆ। ਸੋ ਐਨੀਵੇ, ਇਹ ਇਹ ਖਬਰਾਂ ਦੀ ਸਾਂਝ ਅੱਗੇ ਪਾਵਾਂਗੇ, ਪਹਿਲਾਂ ਮੈਂ ਤੁਹਾਡੀ ਇਜਾਜ਼ਤ ਚਾਹੂੰਗਾ ਰਮੇਸ਼ ਜੀ, ਕਿਉਂਕਿ ਬਹੁਤ ਸਾਰੇ ਕਾਲਜ ਮੈਨੂੰ ਡਾਇਰੈਕਟ ਆ ਰਹੀਆਂ ਨੇ, ਸੰਧੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਸਵਾਲ ਨੇ ਤੁਹਾਡੇ ਤੱਕ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ 15 ਕੁ ਮਿੰਟਾਂ ਦੇ ਵਿੱਚ ਇਹਨਾਂ ਨੂੰ ਹੱਲ ਕਰੀਏ।
0: ਜੀ ਜੀ ਪ੍ਰਭ ਜੀ, ਜ਼ਰੂਰ
1: ਜੀ। ਸੰਧੂ ਸਾਹਿਬ ਤੁਸੀਂ ਆਉਣੇ ਰਹੋ,
2: ਮੈਂ ਜੀ ਇੱਕ ਛੋਟੀ ਜਿਹੀ ਗੱਲ ਸੁਣਾ ਕੇ ਕੁਐਸਚਨ ਕਰੂੰਗਾ। ਰਮੇਸ਼ ਜੀ, ਮੈਕਸੀਕਾ ਦਾ ਬਾਰਡਰ ਖੁੱਲ੍ਹਾ ਹੁੰਦਾ ਸੀ ਅਤੇ ਉੱਥੋਂ ਇੱਕ ਲੁਟੇਰਾ ਆਉਂਦਾ ਸੀ ਅਤੇ ਅਮੈਰੀਕਾ ਦੇ ਵਿੱਚੋਂ ਬੈਂਕਾਂ ਲੁੱਟ ਕੇ ਅਤੇ ਚੱਲ ਜਾਂਦਾ ਸੀ, ਅਤੇ ਪੁਲਿਸ ਬਹੁਤ ਦੁਖੀ ਸੀ। ਉਹਨਾਂ ਨੇ ਇੱਕ ਰੀ ਕੀਤਾ ਵੀ ਚਲੋ ਉਹਨੂੰ ਫੜ ਲਿਆ, ਰੈਸਟੋਰੈਂਟ 'ਚ ਫੜ ਲਿਆ, ਅਤੇ ਉਹਨੂੰ ਕੋਈ ਤੈਨੂੰ ਗੋਲੀ ਮਾਰ ਦੇਣੀ ਅੰਗਰੇਜ਼ੀ 'ਚ, ਉਹ ਸਪੈਨਿਸ਼ ਭਾਸ਼ਾ 'ਚ ਗੱਲ ਕਰੇ ਅਤੇ ਆਪਸ 'ਚ ਉਹਨਾਂ ਨੂੰ ਗੱਲ ਦੀ ਸਮਝ ਨਾ ਆਵੇ। ਲਾਗੇ ਇੱਕ ਤੂੰ ਭਾਸ਼ੀਆ ਬੈਠਾ ਸੀ, ਕਹਿੰਦਾ ਜੀ ਮੈਂ ਕਹੋ ਤੁਹਾਡੀ ਸੋਲਵ ਕਰਨਾ ਪ੍ਰੋਬਲਮ। ਉਹਨੇ ਪੁੱਛਿਆ ਲੁਟੇਰੇ ਨੂੰ ਤੂੰ ਮਾਲ ਕਿੱਥੇ ਰੱਖਿਆ, ਉਹਨੇ ਦੱਸਤਾ, ਅਤੇ ਉਹਨੇ ਅੰਗਰੇਜ਼ੀ ਦੱਸਿਆ ਉਹਨੂੰ ਸਿਪਾਹੀ ਨੂੰ, ਕਹਿੰਦਾ ਜੀ ਇੱਕਦਮ ਨੇ ਉਹਨੂੰ ਗੋਲੀ ਮਾਰ ਦਿਓ, ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਆ। ਅਤੇ ਤੁਸੀਂ ਕਹਾਣੀ ਸਮਝੀ ਹੋ ਗਏ, ਇਹੋ ਜਿਹੜੇ ਤੂੰ ਭਾਸ਼ੀ ਬੈਠੇ ਆ ਸਰਕਾਰਾਂ 'ਚ, ਉਹ ਵੀ ਸਾਨੂੰ ਲੁੱਟੀ ਜਾਂਦੇ ਆ, ਸਾਡਾ ਬਣਨਾ ਬੁਣਨਾ ਤਾਂ ਕੁਛ ਨਹੀਂ, ਇੱਥੇ ਵੀ ਉਹ ਹਾਲ ਹੈ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ, ਦੱਸਿਓ ਜੀ ਦੇ ਬਾਰੇ।
1: ਜੀ ਰਮੇਸ਼ ਜੀ,
0: ਬਸ ਜੀ ਗੋਲੀ ਮਾਰ ਦਿਓ, ਇਹੀ ਹੈ ਢੰਗ ਕਿ ਅਸੀਂ ਗੱਲ ਨਹੀਂ ਉਹ ਕੰਮ ਦੀ ਦੱਸਣੀ। ਦੇਖੋ ਗੱਲ ਇਹ ਬਿਲਕੁਲ ਸੱਚੀ ਕੀਤੀ ਹੈ ਕਿ ਜਿਹੜੇ ਅਸਲ ਵਿੱਚ ਜਿਨ੍ਹਾਂ ਦੇ ਹੱਥ ਸੀ ਕਮਾਂਡ ਦਿੱਤੀ ਹੈ, ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗਡੋਰ ਹੈ ਨਾ, ਬੇਸਿਕਲੀ ਕੋਈ ਜਿਹੜਾ ਬਹੁਤ ਗਲਤ ਰੋਲ ਪਲੇ ਕਰ ਰਹੇ ਹੈ, ਇਹ ਸੱਚ ਹੈ ਗੱਲ। ਹੁਣ ਤਾਂ ਅੱਗੇ ਤਾਂ ਅਸੀਂ ਕਹਿੰਦੇ ਟਾਵੇਂ ਟਾਵੇਂ ਨੂੰ ਛੱਡ ਕੇ, ਸੱਚੀ ਗੱਲ ਹੈ ਕਿ ਹੁਣ ਕਿਸੇ ਨੂੰ ਵੀ ਨਹੀਂ ਛੱਡਿਆ ਜਾ ਸਕਦਾ, ਪਾਰਟੀ ਕੋਈ ਹੋਵੇ ਨਾ ਹੀ ਬਦਲਿਆ, ਸਾਡੇ ਲੋਕਾਂ ਲਈ ਕੁਛ ਨਹੀਂ ਬਦਲਿਆ। ਹੁਣ ਤੇ ਹਾਲਾਤ ਇਹ ਆ ਕਿ ਸਾਰੀਆਂ ਪਾਰਟੀਆਂ ਨੂੰ ਕਾਰਪੋਰੇਟਾਂ ਤੋਂ ਚੰਦਾ ਮਿਲਦਾ ਹੈ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਪਣੇ ਮੀਡੀਆ ਅਦਾਰੇ ਨੇ, ਚੈਨਲ ਹੈ, ਉਹਨਾਂ ਤੇ ਉਹ ਆਪਣਾ ਰੰਗ ਢੰਗ ਸਿਆਸੀ ਚਲਾਉਂਦੇ ਹੈ, ਚਮਕਾਉਂਦੇ ਹੈ, ਤੇ ਕਈਆਂ ਨੇ ਤੇ ਬਾਰੀਆਂ ਵੀ ਲਾਈਆਂ ਹੁੰਦੀਆਂ ਸੀ। ਚਲੋ ਉਹ ਸਮਾਂ ਥੋੜਾ ਜਿਹਾ ਬਦਲ ਗਿਆ, ਹੁਣ ਧਰਮ ਵਿੱਚ ਐਂਟਰ ਕਰ ਲਿਆ ਕਿ ਭਾਈ ਸਾਡਾ ਸੂਬਾ ਤੇ ਸਾਡੇ ਧਰਮ ਦੀ ਸਰਕਾਰ ਬਣਾ ਦਿਓ, ਸਾਡਾ ਸੂਬਾ ਤੇ ਇੱਥੇ ਇੱਕ ਸਾਡੀ ਬਣਨੀ ਚਾਹੀਦੀ ਹੈ, ਅਸੀਂ ਕੇਂਦਰ 'ਚ ਤੁਹਾਨੂੰ ਸਪੋਰਟ ਕਰਨ ਨੂੰ ਤਿਆਰ ਹਾਂ। ਸੋ ਸਰੋਤਿਓ, ਗੱਲ ਇਹ ਹੈ ਕਿ ਸਵਾਲ ਤੁਹਾਡਾ ਬਹੁਤ ਵੱਡਾ ਹੈ, ਜਵਾਬ ਤਾਂ ਨਹੀਂ ਇਹਦਾ ਦਿੱਤਾ ਜਾ ਸਕਦਾ, ਪਰੰਤੂ ਸੱਚ ਇਹ ਹੈਗਾ ਆ ਇਸ ਵੇਲੇ ਪੰਜਾਬ ਦਾ, ਭਾਰਤ ਦਾ, ਕਿ ਇੱਥੇ ਜਿਨ੍ਹਾਂ ਦੇ ਹੱਥ ਅਸੀਂ ਦੇਸ਼ ਦੀ ਕਮਾਂਡ ਦਿੱਤੀ ਹੈ, ਸਮਾਜ ਦੀ ਬਾਗਡੋਰ ਦਿੱਤੀ ਹੈ, ਬੇਸਿਕਲੀ ਉਹੀ ਅਸਲ ਵਿੱਚ ਅੱਜ ਦੇ ਸਮੇਂ ਸਮਾਜ ਦੇ ਦੁਸ਼ਮਣ ਬਣ ਗਏ ਹੈ, ਕਿਉਂਕਿ ਉਹ ਆਪਣੀਆਂ ਜੇਬਾਂ ਭਰਨ ਤੁਰੇ ਹੋਏ ਹੈ, ਸਮਾਜ ਦੀ ਬਹੁਤੀ ਪਰਵਾਹ ਕਿਸੇ ਨੂੰ ਹੈ ਨਹੀਂ।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਅਸੀਂ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਮੈਂ ਕਹਿੰਦਾ ਕਿ ਇੱਕ ਸਰੋਤਿਆਂ ਦੀ ਕਾਲਜ ਆ, ਦੇਖਦਾ ਮੈਂ ਜੀ ਸਾਡੀ ਕਾਲ ਲੱਗ ਜਾਵੇ, ਇੱਕ ਛੋਟੇ ਜਿਹੇ ਮੈਸੇਜ ਤੋਂ ਬਾਅਦ ਆਪਾਂ ਸਰੋਤਿਆਂ ਨੂੰ ਕਾਲ ਲਾਉਣੀ ਆ।
5: ਰੋਕੀ ਤੂੰ अपनी इंश्योरेंस किस तो करवांदा यार?
7: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
5: वाह यार, नंबर ता दई मोना जी दा।
7: हां जी, तुसी भी नोट करो, इंश्योरेंस कोई भी होवे,
8: इंश्योरेंस फॉर यू दी मोना मेंगी जी।
7: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
8: याद रखो, मोना मेंगी फ्रॉम इंश्योरेंस फॉर यू,
7: 416-509-1509
8: और विजिट insuranceforyou.ca।
1: ਸੋ ਬਿਲਕੁਲ ਜੀ, ਸਾਡੇ ਨਾਲ ਕੁਲਦੀਪ ਜੀ ਜੁੜ ਚੁੱਕੇ ਨੇ ਲਾਈਨ ਤੇ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਜੀ, ਸਮਾਂ ਸੀਮਤ ਹੈ ਤਾਂ ਬਸ ਸੀਮਤ ਜਿਹਾ ਹੀ ਰੱਖਿਓ ਜਵਾਬ ਜੀ।
9: ਚੰਗੀ ਗੱਲ ਹੈ, ਲੇਕਿਨ ਜਿਹੜੀ ਪਠਾਨ ਮਾਜਰੇ ਵਾਲੀ ਗੱਲ ਹੈ ਨਾ ਰਮੇਸ਼ ਜੀ, ਉਹ ਤਾਂ ਪੱਕੀ ਮੋਹਰ ਹੈ ਕਿ ਜੇਲ੍ਹਾਂ ਸਾਫ ਕਰੋ, ਅੰਦਰ ਖਿਆਲ ਰੱਖੋ। ਇਹੋ ਹੀ ਮੁੱਖ ਮੰਤਰੀ ਕਹਿੰਦੇ ਸੀ ਵੀ ਇੱਕ ਰੁਪਇਆ ਵੀ ਕਿਤੇ ਕੋਈ ਹੋ ਗਈ ਗੱਲ, ਇੱਕ ਪੈਸਾ ਵੀ ਹੋ ਗਿਆ ਤੇ ਸਨਫਾਸ ਖਾਨ ਦੇ ਬਰਾਬਰ ਹੈ। ਲੇਕਿਨ ਹੁਣ ਤੱਕ ਪਰਿਵਾਰ ਤੇ ਸਾਂਢੂਆਂ ਤੱਕ ਉਂਗਲਾਂ ਚੱਲ ਗਈਆਂ ਨੇ, ਕਿਸੇ ਨੇ ਵੀ ਬਿਲਕੁਲ ਕਿਸੇ ਦਾ ਸਵਾਲ ਦਾ ਕੋਈ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਪ੍ਰੋਗਰਾਮ ਇਸੇ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜਿਰਮੇ ਜੀ,
0: ਸਰੋਤਿਆਂ ਦੀ ਹਮੇਸ਼ਾ ਹੀ ਆਮ ਆਦਮੀ ਪਾਰਟੀ ਤੇ ਟਿੱਪਣੀ ਰਹਿੰਦੀ ਹੈ, ਕਿਉਂਕਿ ਦੇਖੋ ਗੱਲ ਸਰੋਤਿਓ, ਤੁਸੀਂ ਜਿੰਨੀ ਆਖਦੇ ਹੋ ਸੱਚ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰਾਂ ਹੀ ਜਦੋਂ ਸੱਤਾ 'ਚ ਪਾਵਰ 'ਚ ਹੁੰਦੀਆਂ ਨੇ ਤੇ ਉਹ ਗੜਬੜੀਆਂ ਕਰਾਉਂਦੀਆਂ। ਜਿਹੜੀਆਂ ਪਿਛਲੀਆਂ ਸੀ ਉਹ ਆਪਣੇ ਲਈ ਬਹੁਤ ਕੁਛ ਕਰਦੀਆਂ ਰਹੀਆਂ, ਮੌਕੇ ਦੀ ਆਪਣੇ ਲਈ ਕੁਛ ਕਰ ਰਹੀ ਹੈ। ਜਦੋਂ ਅਸੀਂ ਤੁਸੀਂ ਪਿਛਲੀਆਂ ਸਰਕਾਰਾਂ ਸੀ ਉਦੋਂ ਵੀ ਟਿੱਪਣੀਆਂ ਕਰਦੇ ਸੀ, ਅੱਜ ਵੀ ਟਿੱਪਣੀਆਂ ਕਰਦੇ ਹਾਂ, ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਰਹੀ ਗੱਲ ਹਾਲਾਤਾਂ ਦੀ ਆਮ ਆਦਮੀ ਪਾਰਟੀ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਦੇਖੋ ਭ੍ਰਿਸ਼ਟਾਚਾਰ ਬਾਰੇ ਮੈਂ ਪਿਛਲੇ 5-7 ਦਿਨ ਤੋਂ 2 ਵਾਰੀ ਇਹ ਗੱਲ ਕਹਿ ਗਿਆ ਕਿ ਪਹਿਲੇ 6 ਮਹੀਨੇ ਜਦੋਂ ਰਾਜ ਪ੍ਰਬੰਧ ਸੀ ਤੇ ਬੜੇ ਸਾਰੇ ਅਧਿਕਾਰੀ ਅਫਸਰ ਮੁਲਾਜ਼ਮ ਕਹਿੰਦੇ ਸੀ ਕਿ ਨਹੀਂ ਲੈਣੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸੱਚਮੁੱਚ ਸ਼ਾਇਦ ਚੰਗੀ ਸਰਕਾਰ ਆ ਗਈ ਹੈ, ਇਮਾਨਦਾਰ ਸਰਕਾਰ ਆ ਗਈ। ਤੇ 5-6 ਮਹੀਨੇ ਚ ਅਗਲਿਆਂ ਦੇ ਭੁਲੇਖੇ ਦੂਰ ਹੋ ਗਏ ਤੇ ਹੁਣ ਤੇ ਮੈਨੂੰ ਲੱਗਦਾ ਭੁਲੇਖੇ ਵਾਲੀ ਗੱਲ ਤੇ ਦੂਰ ਹੋ ਕੇ ਵੀ ਅਗਲੀਆਂ ਗੱਲਾਂ ਹੋ ਗਈਆਂ। ਸੋ ਸਾਰਾ ਕੁਛ ਹੀ ਭਾਈ ਇੱਥੇ ਚਲੀ ਜਾਂਦਾ ਤੇ ਹੈ ਗੱਲ ਬਹੁਤ ਮਾੜੀ ਹੈ ਆਮ ਆਦਮੀ ਪਾਰਟੀ ਲਈ, ਕਿਉਂਕਿ ਜਿਹੜੀਆਂ ਚਾਵਾਂ ਮਲਾਰਾਂ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹ ਇਸ ਸਰਕਾਰ ਨੇ ਅੰਸ਼ਕ ਤੌਰ ਤੇ ਜ਼ਰੂਰ ਮੈਂ ਕਹਿ ਸਕਦਾ ਕਿ ਕੁਝ ਇੱਕ ਪ੍ਰਾਪਤੀਆਂ ਮੈਨੂੰ ਸਵਾਲ ਕਰ ਲਏ ਜੀ ਕਿ ਹੁਣ ਹੈਗੀਆਂ ਨੇ, ਪਰੰਤੂ ਜਿੱਡੇ ਵੱਡੇ ਚਾਵਾਂ ਨਾ ਬਣਾਈ, ਜਿੰਨਾ ਇਹ ਪਾਰਟੀ ਕਰ ਸਕਦੀ ਸੀ ਉਹਦਾ ਨਹੀਂ ਕੀਤਾ ਉਹਦੇ ਬਰਾਬਰ ਦਾ। ਇਸ ਕਰਕੇ ਇਸ ਪਾਰਟੀ ਦੇ ਉੱਪਰ ਨੁਕਤਾਚੀਨੀ ਹੋਣੀ, ਇਸ ਪਾਰਟੀ ਤੇ ਟਿੱਪਣੀ ਹੋਣੀ ਸੁਭਾਵਿਕ।
1: ਸੋ ਬਿਲਕੁਲ ਜੀ, ਮੈਂ ਹੁਣ ਅੱਜ ਮੈਨੂੰ ਫੋਨ ਦੇ ਜ਼ਰੀਏ ਬਹੁਤ ਸਾਰੇ ਸਰੋਤਿਆਂ ਨਾਲ ਜੁੜਨਾ ਪੈ ਰਿਹਾ। ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਜਦੋਂ ਮੋਰਗੇ ਦੀ ਗੱਲ ਕਰਦੇ ਹਾਂ, ਮੋਰਗੇ ਜੀ ਇੱਕ ਐਸਾ ਵਿਸ਼ਾ ਕਿ ਫਾਈਨੈਂਸ਼ੀਅਲ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਹਿੱਲ ਜਾਂਦੀਆਂ ਨਾ, ਅਤੇ ਫਾਈਨੈਂਸ਼ੀਅਲ ਹਿੱਲ ਗਿਆ ਤਾਂ ਸਮਝੋ ਇਨਸਾਨ ਹਿੱਲ ਗਿਆ। ਸੋ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਪ੍ਰੀ ਅਪਰੂਵਲ ਕਰਾ ਕੇ ਰੱਖੋ, ਕਿਸੇ ਵੀ ਤਰ੍ਹਾਂ ਦੀ ਮੋਰਗੇ ਦੀ ਤੁਸੀਂ ਜਾਣਕਾਰੀ ਲੈਣੀ ਹੈ, ਕਿਸੇ ਤਰ੍ਹਾਂ ਦਾ ਮੋਰਗੇ ਨੂੰ ਲੈ ਕੇ ਤੁਹਾਡਾ ਸਵਾਲ ਆ, ਤਾਂ ਤੁਸੀਂ ਸਿਰਫ ਗੂਗਲ ਕਰਨਾ ਆ RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਅਤੇ ਹੁਣ ਗੂਗਲ ਕਰਨ ਦੀ ਲੋੜ ਨਹੀਂ ਹੈ। ਹੁਣ ਸਾਡੇ ਨਾਲ ਸ਼ਮੀਤ ਜੀ ਜੁੜ ਚੁੱਕੇ ਨੇ। ਸ਼ਮੀਤ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
6: ਬਹੁਤ ਬਹੁਤ ਧੰਨਵਾਦ ਕਵ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਬਿਲਕੁਲ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਕੋਲੈਟਰਲ ਚਾਰਜ ਬਾਰੇ। ਪਹਿਲਾਂ ਸਮਝੀਏ ਕਿ ਹੁੰਦਾ ਕੀ ਹੈ। ਜਦੋਂ ਅਸੀਂ ਘਰ ਬਾਏ ਕਰਦੇ ਹਾਂ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ $1,000,000 ਦਾ ਮੈਂ ਘਰ ਬਾਏ ਕੀਤਾ ਤੇ 80% ਲੋਨ ਲਿੱਤਾ, ਮਤਲਬ ਕਿ 8 ਲੱਖ ਦੀ ਮੋਰਗੇਜ ਲਿੱਤੀ। ਬਟ ਜਦੋਂ ਬੈਂਕ ਰਜਿਸਟਰੀ ਕਰਦਾ, 8 ਲੱਖ ਦੀ ਜਗ੍ਹਾ ਉਹ ਚਾਰਜ ਜਿਹੜਾ ਹੈਗਾ ਜ਼ਿਆਦਾ ਦਾ ਪਾ ਦਿੰਦਾ ਹੈਗਾ, ਉਹ $1,000,000 ਜਾਂ $1,000,000 ਤੋਂ ਉੱਪਰ ਵੀ ਹੋ ਸਕਦਾ ਹੈਗਾ। ਸੋ ਬੈਂਕ ਇੱਦਾਂ ਕਿਉਂ ਕਰਦੇ ਨੇ ਕਿ ਲੇਟਰ ਔਨ ਜਦੋਂ ਘਰ ਦੇ ਮੁੱਲ ਵੱਧ ਜਾਂਦੇ ਨੇ, ਵੈਲਿਊ ਵੱਧ ਜਾਂਦੀ ਹੈਗੀ ਹੈ, ਉਸ ਵੇਲੇ ਜੇ ਤੁਸੀਂ ਪੈਸਾ ਚਾਹੀਦਾ ਘਰ ਚੋਂ, ਉਸ ਵੇਲੇ ਤੁਹਾਨੂੰ ਵਕੀਲ ਕਰਨ ਦੀ ਲੋੜ ਨਹੀਂ ਪਏਗੀ। ਪਹਿਲੀ ਚੀਜ਼ ਹੈ, ਕਦੀ ਵੀ ਸਮਝਾਈ ਨਹੀਂ ਜਾਂਦੀ, ਮੇਰੇ ਕੋਲ ਅੱਜ ਤੱਕ ਇਹੋ ਜਿਹੇ ਕਲਾਇੰਟ ਨਹੀਂ ਆਏ ਜਿਹਨਾਂ ਨੂੰ ਇਹ ਗੱਲ ਦੀ ਸਮਝ ਹੋਏ ਕਿ ਉਹਨਾਂ ਦੇ ਘਰ ਉੱਤੇ ਕੋਲੈਟਰਲ ਚਾਰਜ ਚੜਿਆ ਹੋਇਆ ਹੈਗਾ। ਸੋ ਦੂਜੀ ਚੀਜ਼ ਹੈਗੀ ਹੈ ਕਿ ਜਦੋਂ ਉਹ ਚਾਰਜ ਚੜ ਗਿਆ, ਅਸੀਂ ਕਿਸੇ ਹੋਰ ਬੈਂਕ ਕੋਲ ਨਹੀਂ ਜਾ ਸਕਦੇ ਹੈਗੇ ਆ ਘਰ ਚੋਂ ਪੈਸੇ ਕੱਢਣ ਵਾਸਤੇ, ਕਿਉਂਕਿ ਕੀ ਹੁੰਦਾ ਮੋਸਟਲੀ ਇਸ਼ੂ ਕਿੱਥੇ ਆਉਂਦਾ ਵੇਖਿਆ ਜਾਂਦਾ ਕਿ ਤੁਹਾਡੇ ਘਰ ਤੋਂ ਚਾਰਜ ਹੈਗਾ ਤੇ ਤੁਸੀਂ ਜਦੋਂ ਆਪਣੇ ਬੈਂਕ ਕੋਲ ਵਾਪਿਸ ਜਾਂਦੇ ਹੋ ਪੈਸੇ ਲੈਣ ਵਾਸਤੇ, ਉਸ ਵੇਲੇ ਬੈਂਕ ਤੁਹਾਨੂੰ ਰੀਕੁਆਲੀਫਾਈ ਕਰਦਾ। ਇਸ਼ੂਜ਼ ਆਉਂਦੇ ਨੇ ਸੈਲਫ ਇੰਪਲੋਇਡ ਕਲਾਇੰਟ ਵਾਸਤੇ, ਕਿਉਂਕਿ ਸਾਡੀ ਇਨਕਮ ਜਿਹੜੀ ਹੈਗੀ ਹੈ ਨੋਟਿਸ ਆਫ ਅਸੈਸਮੈਂਟ ਤੇ ਘੱਟ ਹੈਗੀ ਹੈ, ਬਟ ਬਿਜ਼ਨਸ ਅਕਾਊਂਟ 'ਚ ਪੈਸੇ ਹੋਣ ਦੇ ਬਾਵਜੂਦ ਜਿਹੜਾ ਹੈਗਾ ਸਾਡਾ ਬੈਂਕ ਸਾਨੂੰ ਕੁਛ ਵੀ ਪੈਸੇ ਕੱਢਣ ਨਹੀਂ ਦਿੰਦਾ। ਸੋ ਐਸੀ ਸਿਚੁਏਸ਼ਨ ਤੋਂ ਬਚਿਆ ਜਾ ਸਕਦਾ ਜੇ ਸਾਡੀ ਪਹਿਲੀ ਚੀਜ਼ ਤੇ ਸਾਡੇ ਘਰ ਉੱਤੇ ਕੋਲੈਟਰਲ ਚਾਰਜ ਨਾ ਹੋਵੇ, ਬਟ ਜੇ ਤੁਹਾਡੇ ਘਰ ਉੱਤੇ ਚਾਰਜ ਹੈਗਾ, ਘਰ ਚੋਂ ਪੈਸੇ ਕੱਢਣਾ ਚਾਹੁੰਦੇ ਹੈਗੇ ਹੋ, ਕੋਈ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਪੈਸੇ ਚਾਹੀਦੇ ਨੇ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਟਗੇਜਸ 647-539-4499-647-549-4499-99। ਧੰਨਵਾਦ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਰਸ਼ਮੀ ਜੀ, ਹੁਣ ਤੁਸੀਂ ਗੱਲਬਾਤ ਬਾਈ ਜ਼ਰੂਰ ਕਰ ਲਿਓ ਜੇ ਤੁਸੀਂ ਮੋਰਗੇਜ ਲੈ ਕੇ ਤੁਹਾਡਾ ਕੋਈ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। ਅਤੇ ਨਾਲ ਦੀ ਨਾਲ ਅਸੀਂ ਸਾਡੇ ਨਾਲ ਇੱਕ ਸਰੋਤੇ ਜੁੜੇ ਸੀਗੇ, ਅਤੇ ਸਰੋਤਿਆਂ ਨੂੰ ਮੈਂ ਕਹਿੰਦਾ ਕਿ ਤੁਸੀਂ ਬਾਈ ਕਾਲ ਕਰ ਲਓ ਬਾਅਦ ਵਿੱਚ, ਅੱਜ ਬਹੁਤੇ ਸਰੋਤੇ ਹੈ ਨਹੀਂ ਆ ਅਤੇ ਕਿਉਂਕਿ ਕਾਲਸ ਨਹੀਂ ਅਸੀਂ ਲੈ ਪਾ ਰਹੇ, ਅਤੇ ਮੈਂ ਚਾਹੂੰਗਾ ਕਿ ਉਹਨਾਂ ਨਾਲ ਕਾਲ, ਹਰਵਿੰਦਰ ਪਨੇਸਰ ਜੀ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਕਾਲ ਤੁਸੀਂ ਸਾਨੂੰ ਜ਼ਰੂਰ ਕਰੋ। ਤਦ ਤੱਕ ਰਮੇਸ਼ ਜੀ ਤੁਸੀਂ ਸਾਨੂੰ ਮੈਨੂੰ ਕੁਇੱਕ ਥੋੜ੍ਹਾ ਇੱਕ ਦੋ ਮਿੰਟ ਦੱਸੋ ਕਿ ਕਿਹੜੇ ਉਹ ਲੀਡਰ ਆ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਏਡੀ ਆ ਰਹੀ ਆ।
0: ਸੰਧੂ ਜੀ, ਕਿਹੜੇ ਆ ਜਿਹਨਾਂ ਦੇ ਸੁਪਨਿਆਂ 'ਚ ਨਹੀਂ ਆ
1: ਜੀ,
0: ਕਿਉਂਕਿ ਈਡੀ ਸੁਪਨੇ 'ਚ ਆਉਣੀ ਆਉਣੀ ਹੈ। ਕਿਉਂਕਿ ਗੱਲ ਇਹ ਹੈ ਕਿ ਜਿਹੜੀ ਈਡੀ ਹੈ, ਹਾਲਾਂਕਿ ਜਦੋਂ ਈਡੀ ਹੋਂਦ ਵਿੱਚ ਆਈ, ਜਦੋਂ ਬਣੀ ਹੈ, ਇਹ ਬੜਾ ਇੱਕ ਸੁਚੱਜਾ ਅਦਾਰਾ ਸੀ ਭਾਰਤੀ ਸੰਵਿਧਾਨ ਦੇ ਮੁਤਾਬਕ, ਭਾਰਤੀ ਕਾਨੂੰਨ ਦੇ ਮੁਤਾਬਕ ਕਿ ਭਾਈ ਜਿਹੜਾ ਕੋਈ ਆਰਥਿਕ ਅਪਰਾਧ ਕਰਦਾ, ਭਾਵ ਕਿ ਪੈਸੇ ਦੀ ਗੜਬੜੀ ਕਰਦਾ, ਭਾਵਾਂ ਕਿਸੇ ਨੂੰ ਪੈਸਾ ਦਿੰਦਾ, ਭਾਵਾਂ ਪੈਸਾ ਕਿਸ ਤੋਂ ਲੈਂਦਾ, ਨਜਾਇਜ਼ ਇਨਕਮ ਹੁੰਦੀ ਹੈ, ਤੇ ਈਡੀ ਭਾਰਤ ਦੇ ਕਿਸੇ ਕੋਨੇ 'ਚ ਜਾ ਕੇ ਛਾਣਬੀਨ ਕਰ ਸਕਦੀ ਹੈ ਕਿ ਭਾਈ ਤੇਤੋਂ ਪੈਸੇ ਆਮਦਨ ਤੇ ਤੇਰੀ ਇੰਨੀ ਹੈ, ਤੇ ਤੂੰ ਕੋਠੀਆਂ ਮਹਿਲ ਮਨਾਰੇ ਕਿੱਥੋਂ ਮਨਾਤੇ, ਆ 5 ਸਾਲ ਪਹਿਲਾਂ ਤੂੰ ਵਿਧਾਇਕ ਬਣਿਆ ਤੇ ਇੱਥੇ ਪਤਾ ਨਹੀਂ ਲੱਗਦਾ ਕਿ ਕਿੰਨੀ ਕੁ ਤੇਤੋਂ ਪ੍ਰੋਪਰਟੀ ਆ ਗਈ, ਸਾਨੂੰ ਦੱਸਦੇ ਸਹੀ ਕਿਹੜੀ ਤੇਤੋਂ ਕਿੱਧਰ ਸਿੰਘੀ ਹੈ। ਉਹ ਈਡੀ ਵਾਲਿਆਂ ਤੋਂ ਕਾਨੂੰਨੀ ਤੌਰ ਤੇ ਪੂਰਾ ਅਧਿਕਾਰ ਹੈ ਪੁੱਛਣ ਦਾ, ਈਡੀ ਦੇ ਕੋਲੇ ਸ਼ਕਤੀਆਂ ਨੇ। ਹੁਣ ਗੱਲ ਇਹ ਹੈ ਕਿ ਦੋ ਚੀਜ਼ਾਂ ਦਾ ਵਰਤਾਰਾ ਚੱਲ ਰਿਹਾ, ਇੱਕ ਪਾਸੇ ਜਿਸ ਕਰਕੇ ਬਣਾਈ ਸੀ ਈਡੀ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ, ਆਰਥਿਕ ਅਪਰਾਧ ਨੂੰ ਰੋਕਣ ਲਈ, ਹੁਣ ਉਹ ਤੇ ਤੇਜ਼ੀ ਨਾਲ ਵਧਿਆ। ਉਹ ਸੱਚ ਹੈ ਕਿ ਜਦੋਂ ਈਡੀ ਬਣਾਈ ਸ਼ਾਇਦ ਉਹਦੀ ਵਾਕਿਆ ਹੀ ਲੋੜ ਸੀ, ਸਿਆਣੇ ਲੋਕਾਂ ਨੇ ਬਣਾ ਲਈ ਰਲ ਮਿਲ ਕੇ। ਹੁਣ ਦੂਜੇ ਪਾਸੇ ਦੀ ਗੱਲ ਇਹ ਆ ਕਿ ਈਡੀ ਦਾ ਇਸਤੇਮਾਲ ਜਿਹੜੀ ਕੇਂਦਰ ਦੇ ਵਿੱਚ ਬੈਠੀ ਸਰਕਾਰ ਹੋਵੇ, ਪ੍ਰਭ ਸੰਧੂ ਜੀ, ਉਹੀ ਆਪਣੀ ਢੰਗ ਜਿਹੇ ਦੇ ਨਾਲ ਕਰਾਉਂਦੀ ਹੈ। ਦੂਸਰਾ ਦਿਖਾਂਤ ਹੈ, ਪਹਿਲਾਂ ਤੇ ਦਿਖਾਂਤ ਹੈ ਹੀ ਹੈ ਕਿ ਆਰਥਿਕ ਭ੍ਰਿਸ਼ਟਾਚਾਰ, ਆਰਥਿਕ ਅਪਰਾਧ ਵਧਿਆ ਬਹੁਤ ਵੱਡੇ ਪੱਧਰ ਤੇ, ਲੁੱਟ ਵਧੀ ਆ, ਕੋਈ ਏਦਾਂ ਦਾ ਨਹੀਂ, ਚਾਹੇ ਉਹ ਵੱਡੇ ਤੋਂ ਵੱਡਾ ਤੇ ਚਾਹੇ ਛੋਟੇ ਤੋਂ ਛੋਟਾ, ਜਿਸਨੇ ਜੇਬਾਂ ਨਾਲ ਭਾਰਤੀ ਖਜ਼ਾਨੇ ਨੂੰ ਖੂਨ ਜਿਹੜਾ ਕਿਤੇ ਨਾ ਕਿਤੇ ਖੋਰਾ ਨਾ ਲਾਇਆ ਹੋਵੇ। ਪਰੰਤੂ ਦੂਜੇ ਪਾਸੇ ਜਿਹੜੀ ਈਡੀ ਹੈ, ਉਹ ਕੇਂਦਰ ਸਰਕਾਰਾਂ ਦੇ ਪਿੰਜਰੇ ਦਾ ਤੋਤਾ ਹੈ, ਮੇਰੇ ਸ਼ਬਦ ਨਹੀਂ ਹੈ, ਕਦੇ ਸੁਪਰੀਮ ਕੋਰਟ ਦੇ ਸ਼ਬਦ ਹੈ, ਹਾਲਾਂਕਿ ਉਦੋਂ ਸਰਕਾਰ ਕਾਂਗਰਸ ਦੀ ਸੀਗੀ, ਇਹ ਕੋਈ ਨਵੀਂ ਰਵਾਇਤ ਨਹੀਂ, ਪਰੰਤੂ ਉਹ ਰਵਾਇਤ ਤੇਜ਼ੀ ਨਾਲ ਵਧੀ ਹੈ। ਹੁਣ ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਆ 2-3 ਦਿਨ ਪਹਿਲਾਂ ਸਤਿੰਦਰ ਜੈਨ ਦਿੱਲੀ 'ਚ ਗ੍ਰਿਫਤਾਰ ਹੁੰਦਾ ਹੈ, ਉਹ ਸਤਿੰਦਰ ਜੈਨ ਕਦੇ ਸਿਹਤ ਮੰਤਰੀ ਹੁੰਦਾ ਸੀ, ਗ੍ਰਿਫਤਾਰੀ ਉਹਦੀ ਪਹਿਲਾਂ ਵੀ ਹੋਈ ਸੀ, ਹੁਣ ਦੁਬਾਰਾ ਹੋਈ। ਜਦੋਂ ਗ੍ਰਿਫਤਾਰੀ ਹੋਈ, ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਕਹਿੰਦੀ ਜੇ ਤੇ ਸਿਆਸੀ ਬਦਲਾਖੋਰੀ ਲਈ ਕੀਤਾ, ਸਾਡਾ ਤੇ ਬੰਦਾ ਏਦਾਂ ਦਾ ਹੈ ਹੀ ਨਹੀਂ, ਉਹਦੇ ਵਰਗਾ ਤੇ ਧਰਤੀ ਤੇ ਜੰਮਿਆ ਹੀ ਕੋਈ ਨਹੀਂ, ਉਹ ਤੇ ਇਮਾਨਦਾਰੀ ਬੜਾ ਹੈ, ਅਗਲਿਆਂ ਨੂੰ ਫੜ ਕੇ ਇਸ ਵੇਲੇ ਜੇਲ੍ਹ 'ਚ ਤੁੰਨਿਆ ਹੋਇਆ। ਹੁਣ ਪਤਾ ਇਹ ਲੱਗ ਰਿਹਾ ਕਿ ਪੰਜਾਬ ਦੇ 4 ਮੰਤਰੀ ਨੇ, 4 ਕੈਬਨਿਟ ਮੰਤਰੀਆਂ ਨੂੰ ਨੀਂਦ ਜਿਹੜੀ ਰਾਤਾਂ ਦੀ ਆਉਣੋਂ ਹਟ ਗਈ ਹੈ, ਕਿਉਂਕਿ ਕਹਿੰਦੇ ਖਬਰਾਂ ਪਹੁੰਚ ਚੁੱਕੀਆਂ ਪੰਜਾਬ ਦੇ ਵਿੱਚ ਕਿ ਈਡੀ ਕਿਸੇ ਵੇਲੇ ਵੀ ਛਾਪੇਮਾਰੀ ਕਰ ਸਕਦੀ ਹੈ। ਕਦੇ ਪ੍ਰਭ ਸੰਧੂ ਜੀ ਐਂ ਹੁੰਦਾ ਸੀ ਕਿ ਨਹੀਂ ਭਾਈ, ਕੈਬਨਿਟ ਮੰਤਰੀ ਹੈ, ਸਰਕਾਰ ਤੋਂ ਪ੍ਰਵਾਨਗੀ ਲੈ ਕੇ ਆਊਗੀ, ਸਰਕਾਰੀ ਕੋਠੀ 'ਚ ਨਹੀਂ ਕਿਸੇ ਨੇ ਵੜਨ ਦੇਣਾ। ਪਰੰਤੂ ਆ ਜਿਹੜੀ ਮੌਕੇ ਦੀ ਸਰਕਾਰ ਹੈ, ਇਹਦੇ ਦੌਰਾਨ ਯਾਦ ਹੋਵੇਗਾ ਸੰਜੀਵ ਅਰੋੜਾ ਦੀ ਸਰਕਾਰੀ ਕੋਠੀ, ਉਹ ਵੀ ਮੁੱਖ ਮੰਤਰੀ ਦੀ ਬੱਖੀ 'ਚ ਪੈਂਦੀ ਨਾਲ ਹੀ, ਜਿੱਥੇ ਚੰਡੀਗੜ੍ਹ ਦੀ ਗੱਲ ਕਰਦਾ। ਅਗਲੇ ਲੈ ਛਾਪਾਮਾਰੀ ਵੀ ਕੀਤੀ ਤੇ ਨਾਲ ਹੀ ਲੈ ਗਏ ਸੀ ਈਡੀ ਵਾਲੇ, ਕੋਈ ਬਚਾ ਨਹੀਂ ਸਕਿਆ ਸੀ ਸੰਜੀਵ ਅਰੋੜਾ ਨੂੰ। ਇਸ ਕਰਕੇ ਪੰਜਾਬ ਦੇ 4 ਮੰਤਰੀ ਆ ਜਿਨ੍ਹਾਂ ਦੀ ਨੀਂਦ ਇਸ ਵੇਲੇ ਉੜੀ ਹੋਈ ਆ ਕਿ ਕਿਧਰੇ ਜੇ ਓਦਾਂ ਹੋ ਗਿਆ ਤੇ ਫਿਰ ਬਣੇਗਾ ਕੀ।
1: ਹੁਣ
0: ਹਾਲਾਂਕਿ ਆਮ ਆਦਮੀ ਪਾਰਟੀ ਬੜੀ ਠੋਕ ਵਜਾ ਕੇ ਗੱਲ ਕਹਿ ਰਹੀ ਕਿ ਈਡੀ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਹੈ ਤੇ ਭਾਰਤੀ ਜਨਤਾ ਪਾਰਟੀ ਈਡੀ ਪਾਰਟੀ ਹੈ, ਪਰੰਤੂ ਦੂਜੇ ਪਾਸੇ ਭਾਈ ਈਡੀ ਦੇ ਤਰਕ ਇਹ ਹੈ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਹੈ ਤੇ ਭ੍ਰਿਸ਼ਟਾਚਾਰ ਦੀ ਜਾਂਚ ਪੜਤਾਲ ਅੰਦਰ ਖਾਤੇ ਕਹਿੰਦੇ ਤੇਜ਼ੀ ਨਾਲ ਉਸਨੇ ਸ਼ੁਰੂ ਕਰ ਦਿੱਤੀ।
1: ਸੋ ਬਹੁਤ ਸ਼ੁਕਰੀਆ ਜੀ, ਇੱਥੋਂ ਤੱਕ ਹੀ ਸਾਡਾ ਅੱਜ ਦਾ ਖਬਰਾਂ ਦਾ ਜਿਹੜਾ ਬੁਲੇਟਿਨ ਸੀ ਉਹ ਤੁਸੀਂ ਮਨਜ਼ੂਰ ਕਰਿਓ, ਕਿਉਂਕਿ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ, 3 ਮਿੰਟ ਬਚੇ ਨੇ। ਸੋ ਬਹੁਤ ਸ਼ੁਕਰੀਆ ਤੁਹਾਡਾ ਰਮੇਸ਼ ਜੀ, ਅਸੀਂ ਫਿਰ ਮਿਲਦੇ ਹਾਂ ਜੀ ਕੱਲ੍ਹ ਨੂੰ ਨਵੀਆਂ ਖਬਰਾਂ ਨਵੀਆਂ ਗੱਲਾਂ ਬਾਤਾਂ ਦੇ ਵਿੱਚ। ਅੱਜ ਥੋੜ੍ਹੀ ਜਿਹੀ ਆਪਣੀ ਲੇਟ ਵੀ ਆਪਣੀ ਜਿਹੜੀ ਸਾਂਝ ਪਈ ਆ ਉਸ ਕਰਕੇ ਬਹੁਤ ਸਾਰੀਆਂ ਖਬਰਾਂ ਰਹਿ ਗਈਆਂ, ਸੋ ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਕਾਲ ਚੱਲਣਗੀਆਂ ਅਤੇ ਬਹੁਤ ਸਾਰੀਆਂ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਅੱਜ ਦੇ ਪ੍ਰੋਗਰਾਮ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
0: ਮਿਹਰਬਾਨੀ ਸਿੰਘ ਸਾਹਿਬ।
1: ਸੋ ਬਿਲਕੁਲ ਜੀ, ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਖਬਰਾਂ ਨਾਲ ਤੁਸੀਂ ਸਾਂਝ ਪਾਈ। ਇਸ ਤੋਂ ਬਾਅਦ ਹਰਪ੍ਰੀਤ ਸੈਣੀ ਜੀ ਤੁਹਾਨੂੰ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਦੇਣਗੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਨਰ ਹੋ।
10: ਥੈਂਕ ਯੂ ਸੋ ਮਚ ਪ੍ਰਭ ਸਰ, ਜਿੱਦਾਂ ਅਸੀਂ ਪਹਿਲਾਂ ਇਨਫੋਰਮੇਸ਼ਨ ਦੇ ਰਹੇ ਸੀਗੇ, ਸਪੈਸ਼ਲੀ ਆਪਾਂ ਜਿਹੜੀ ਗੱਲ ਕੀਤੀ ਸੀਗੀ ਕਿ ਕਿੰਨੀ ਕੁ ਅਮਾਊਂਟ ਦੀ ਆਪਾਂ ਨੂੰ ਕਵਰੇਜ ਜ਼ਰੂਰਤ ਆ, ਕਿਹੜਾ ਪਲਾਨ ਆਪਾਂ ਲੈ ਸਕਦੇ ਹਾਂ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨਸ ਹੈਗੇ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਅਸੀਂ ਕੰਬੀਨੇਸ਼ਨ ਦੇ ਵਿੱਚ ਵੀ ਇਹ ਪਲਾਨਸ ਲੈ ਸਕਦੇ ਹਾਂ। ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਹੋਏ ਆ, ਕਿਸੇ ਦਾ ਕੋਈ ਵੀ ਕੰਸਰਨ ਹੈਗਾ ਪੁਰਾਣੀਆਂ ਪਾਲਿਸੀਜ਼ ਨੂੰ ਰਿਵਿਊ ਨੂੰ ਲੈ ਕੇ, ਨਵੇਂ ਪਲਾਨਸ ਨੂੰ ਲੈ ਕੇ, ਡਿਵੀਡੈਂਡ ਵਾਲੇ ਆਪਸ਼ਨਸ ਨੂੰ ਲੈ ਕੇ, ਜ਼ਰੂਰ ਤੁਸੀਂ ਸਾਡੇ ਨਾਲ ਇੱਕ ਵਾਰੀ ਗੱਲ ਕਰ ਸਕਦੇ ਹਾਂ। ਕੋਈ ਇਹਨਾਂ ਦਿਨਾਂ ਦੇ ਵਿੱਚ ਵਿਜ਼ਿਟਰਸ ਆ ਰਹੇ ਆ, ਸੁਪਰ ਵੀਜ਼ਾ ਦੇ ਅੰਡਰ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਰਹੇ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਤੁਹਾਡੀ ਕੋਈ ਕੰਸਰਨ ਹੈਗੇ ਆ, ਜਾਂ ਤੁਸੀਂ ਇੱਥੇ ਅਪਲਾਈਡ ਸਟੇਟਸ ਤੇ ਆ, ਇਸ ਵੇਲੇ ਕੋਈ ਵੀ ਕਵਰੇਜ ਨਹੀਂ ਹੈਗੀ, ਤੁਸੀਂ ਆਪਣੀ ਮੈਡੀਕਲ ਐਮਰਜੈਂਸੀ ਕਵਰੇਜ ਲੈ ਸਕਦੇ ਆ। ਨੰਬਰ ਮੇਰਾ ਅਗੇਨ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
1: ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਹਰਪ੍ਰੀਤ ਜੀ, ਤੁਸੀਂ ਆਪਣਾ ਨੰਬਰ ਜ਼ਰੂਰ ਦੇ ਦਿਓ।
10: 416-817-6500।
1: ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਹਰਪ੍ਰੀਤ ਜੀ, ਅੱਜ ਸਮੇਂ ਦੀ ਘਾਟ ਕਰਕੇ ਤੁਹਾਨੂੰ ਵੀ ਸਮਾਂ ਘੱਟ ਮਿਲਿਆ, ਮਾਫ਼ ਕਰਨਾ, ਆਪਾਂ ਕੋਸ਼ਿਸ਼ ਕਰਾਂਗੇ ਫਿਰ ਕਿਸ ਦਿਨ ਲੰਬਾ ਰਾਬਤਾ ਹੋਵੇ, ਇੰਸ਼ੋਰੈਂਸ ਦੇ ਬਾਬਤ ਫਿਰ ਜਾਣਕਾਰੀ ਦਿਆਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਨਾਲ ਦੀ ਨਾਲ ਜੀ ਸਮਾਂ ਹੋ ਚੁੱਕਿਆ, ਇੱਕ ਮੈਸੇਜ ਤੁਹਾਨੂੰ ਜ਼ਰੂਰ ਦਈਏ। ਐਮੀ ਵਿਰਕ 30 ਅਗਸਤ ਨੂੰ ਲਾਈਵ ਪਰਫੋਰਮ ਕਰ ਰਹੇ ਹਨ ਜੀ ਗ੍ਰੇਟ ਥੀਏਟਰ ਕੈਨੇਡੀਅਨ ਦੇ ਵਿੱਚ ਈਟੋ ਬਿਕੋ। ਸੋ ਜ਼ਰੂਰ 30 ਅਗਸਤ ਨੂੰ, ਟਿਕਟਾਂ ticketmaster.ca ਤੇ ਬਹੁਤ ਲਿਮਿਟਡ ਰਹਿ ਗਈਆਂ, ਚੱਕ ਲਓ ਫਿਰ ਉੱਥੇ ਜਾ ਕੇ ਇੰਜੋਏ ਕਰਾਂਗੇ, ਭੰਗੜੇ ਪਾਵਾਂਗੇ। ਸੋ ਐਮੀ ਵਿਰਕ।
11: Let's go to the X. The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077. Come and celebrate Toronto and do everything you want at the X.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
14: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
13: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
14: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
13: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
14: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
13: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
14: ਪ੍ਰੋਗਰਾਮ ਪੰਜਾਬੀ ਲਹਿਰਾਂ
13: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
15: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
12: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.

0: ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਵਰਸ਼ਾ, ਇਹ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.WaterTaxi। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.WaterTaxi। T.WaterTaxi ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.WaterTaxi 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.WaterTaxi ਦੀ ਐਪ ਵੀ ਡਾਊਨਲੋਡ ਕਰੋ। T.WaterTaxi, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
2: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
5: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।
6: sofastudio.ca ਦੇ ਸ਼ਗਨਦੀਪ, ਹਾਈ ਰੇਟਡ ਸੋਫਾਸ ਤੁਹਾਡੇ ਰੂਮ ਦੇ ਸਾਈਜ਼ ਮੁਤਾਬਕ, ਕਸਟਮ ਮੇਡ, ਚੋਇਸ ਆਫ ਫੈਬਰਿਕ ਐਂਡ ਲੈਦਰ, 10 ਸਾਲ ਫਰੇਮ ਅਤੇ 5 ਸਾਲ ਸਪਰਿੰਗ ਦੀ ਗਾਰੰਟੀ, ਸੈਕਸ਼ਨਲ ਰਿਕਲਾਈਨਰ, ਐਲ ਸ਼ੇਪ ਸ਼ਗਨਾਂ ਵਾਲੇ ਸੋਫਾ ਲਈ ਸ਼ਗਨਦੀਪ ਨੂੰ 905-799-8850 ਟੋਰਬਨ ਰੋਡ, ਯੂਨਿਟ 1, sofastudio.ca, ਸ਼ਗਨਦੀਪ 905-799-8877।

0: Live and Cellular Point present AmiWeb Live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: Aas de kiran ray of hope. Nasha chadao te punarvas kendar Dialpura Kapurthala. ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
2: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲਾਇਰਸ 6478901437 647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲਾਇਰਸ ਦੀ ਟੀਮ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.com।

0: ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਗੁੱਡ ਮਾਰਨਿੰਗ। ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹੇ ਜਿੰਨੇ ਵੀ ਸਰੋਤੇ ਸਾਡੇ 7 ਵਜੇ ਤੋਂ ਜੁੜੇ ਬੈਠੇ ਹਾਂ ਅਤੇ ਬਾਹਰ ਰੌਣਕਾਂ ਲੱਗੀਆਂ ਹੋਈਆਂ ਨੇ। ਮੇਰੇ ਨਾਲ ਸਟੂਡੀਓ 'ਚ ਸੰਧੂ ਸਾਹਿਬ ਜੁੜ ਚੁੱਕੇ ਹਨ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਬਹੁਤ ਵਧੀਆ, ਤੁਹਾਨੂੰ ਵੀ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ। ਅਤੇ ਮੈਨੂੰ ਐਂ ਮਹਿਸੂਸ ਹੋ ਰਿਹਾ
0: ਹਾਂ
1: ਕਿਸੇ ਕਲਾਕਾਰ ਲਈ ਕਿ ਹੋਸਟ ਦੇ ਸਰੋਤੇ ਕਿੰਨੇ ਜ਼ਰੂਰੀ, ਇਸ ਗੱਲ ਦਾ ਤੁਹਾਨੂੰ ਹੁਣ ਲੱਗਦਾ ਅਹਿਸਾਸ ਹੋ ਗਿਆ ਹੁਣ।
0: ਹਾਂ ਬਿਲਕੁਲ, ਕਾਲ ਮੈਂ ਅਸੀਂ ਰਾਤ ਵੀ ਗੱਲਬਾਤ ਕਰ ਰਹੇ ਸੀਗੇ ਕਿ ਕਾਲ ਦਾ ਨਾਂ ਆਉਣਾ, ਜਿਵੇਂ ਤੁਸੀਂ ਕੱਲ੍ਹ ਗੱਲ ਕਹੀ ਸੀ ਨਾ, ਇੱਦਾਂ ਹੁੰਦਾ ਕਿ ਜੰਗ ਦੇ ਵਿੱਚ ਬਿਨਾਂ ਹਥਿਆਰ ਤੋਂ ਲੜਨਾ।
1: ਬਿਲਕੁਲ ਜੀ, ਵੇਖੋ ਸਰੋਤੇ ਜਦ ਤੱਕ ਇਨਪੁੱਟ ਨਹੀਂ ਪਾਉਂਦੇ ਤਦ ਤੱਕ ਇਹ ਲੱਗਦਾ ਕਿ ਵਾਕਿਆ ਤੁਸੀਂ ਆਪੇ ਗੱਲਾਂ ਕਰ।
0: ਸਰੋਤਿਆਂ ਬਿਨਾਂ ਵੇਖੋ, ਚਾਹੇ ਕਲਾਕਾਰ ਆ ਚਾਹੇ ਹੋਸਟ ਆ, ਸਰੋਤਿਆਂ ਬਿਨਾਂ ਕੁਛ ਨਹੀਂ।
1: ਸਾਨੂੰ ਪਤਾ ਕਿ ਸਾਨੂੰ ਸੁਣ ਰਹੇ ਪਰ ਸਾਨੂੰ ਹੀ ਸਾਨੂੰ ਮਹਿਸੂਸ ਨਹੀਂ ਹੋ ਰਿਹਾ,
0: ਬਾਤ ਦਾ ਹੁੰਗਾਰਾ ਨਾ ਪਵੇ ਤੇ ਬਾਤ ਦਾ ਸਵਾਦ ਨਹੀਂ।
1: ਬਿਲਕੁਲ।
0: ਸੋ 905-673-3333 ਵਾਲੀਆਂ ਲਾਈਨ, ਅੱਜ ਟੈਕਨੀਕਲ ਇਸ਼ੂ ਆ ਰਿਹਾ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਨੂੰ ਉਸੇ ਲੈਅ ਵਿੱਚ ਕਰਨ ਦਾ। ਨਵੀਂ ਚੀਜ਼ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਮੌਕਾ ਮਿਲਦਾ ਗਵਾਉਣਾ ਨਹੀਂ ਚਾਹੀਦਾ, ਪਰ ਅੱਜ ਤਾਂ 3-4 ਇਸ਼ੂਜ਼ ਇਕੱਠੇ ਆ ਗਏ ਆ। ਇੱਕ ਤਾਂ ਮੈਂ ਬੜੇ ਧਿਆਨ ਦੇ ਨਾਲ ਬੋਲ ਰਿਹਾ, ਮੇਰਾ ਗਲਾ ਬਿਲਕੁਲ ਸਾਥ ਨਹੀਂ ਦੇ ਰਿਹਾ, ਅਤੇ ਦੂਜਾ ਅੱਜ ਟੈਕਨੀਕਲ ਇਸ਼ੂ ਕਰਕੇ ਕਾਲ ਲਾਈਨਾਂ ਸਾਡਾ ਸਾਥ ਨਹੀਂ ਦੇ ਰਹੀਆਂ। ਸੋ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਜੀ ਆਇਆਂ ਆਖ ਰਹੇ ਹੋਵੋਗੇ ਅਤੇ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਨਾ ਫੋਨ ਦੀ ਗੱਲ ਹੀ ਕਰਦੇ ਹਾਂ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਸੰਧੂ ਸਾਹਿਬ।
1: ਹਾਂਜੀ,
0: ਇੱਕ ਸਮਾਂ ਆ ਮੇਰੇ ਸਾਹਮਣੇ ਲੈਂਡਲਾਈਨ ਪਿਆ,
1: ਬਿਲਕੁਲ
0: ਅਜੇ ਟ੍ਰੈਂਡ ਇਹਦਾ ਗਿਆ ਨਹੀਂ ਪਰ ਪੰਜਾਬ 'ਚ ਚਲਾ ਗਿਆ।
1: ਉਹਦਾ ਕਾਰਨ ਹੈ ਕਿ ਹੁਣ ਹਰ ਇੱਕ ਤੋਂ ਮੋਬਾਈਲ ਆ ਜੀ, ਅਤੇ ਉਹਦੇ ਘਰ 'ਚ ਹੁਣ ਸਾਡੇ ਚਲੋ ਹੈਗਾ ਘਰ ਫੋਨ ਕਿਉਂਕਿ ਪੇਰੈਂਟਸ ਘਰੇ ਹੁੰਦੇ ਆ, ਅਤੇ ਉਹ ਜ਼ਿਆਦਾਤਰ ਜਿਹੜਾ ਵਾ ਲੈਂਡਲਾਈਨ ਫੋਨ ਯੂਜ ਕਰਦੇ ਆ। ਅਤੇ
0: ਅੱਛਾ, ਅਜੇ ਲੈਂਡਲਾਈਨ ਹੈਗਾ?
1: ਹਾਂ ਬਿਲਕੁਲ ਹੈ
0: ਅਜੇ ਵੀ।
1: ਹਾਂ ਕਰੇ,
0: ਪਰ ਮੈਂ ਸੋਚਦਾ ਸੀ ਕਿ ਪੰਜਾਬ 'ਚੋਂ ਗਾਇਬ ਹੀ ਹੋ ਗਿਆ ਲੈਂਡਲਾਈਨ।
1: ਨਹੀਂ ਨਹੀਂ, ਵੇਖੋ ਕੋਈ ਵੀ ਚੀਜ਼ ਆ ਚਾਹੇ ਟ੍ਰੈਡੀਸ਼ਨ ਨਹੀਂ ਕਰੀ ਜਾਂਦੇ, ਇਹ ਚੀਜ਼ਾਂ ਮਤਲਬ ਕਹਿ ਲਓ ਕਿ,
0: ਪਰ ਤੁਸੀਂ ਠੀਕ ਨੇ, ਮਾਫ਼ ਕਰਨਾ ਮੈਂ ਯਾਰ, ਮੈਂ ਲੱਗਦਾ ਕਿ ਪਿਛਲੇ ਦਿਨ 'ਚ ਪੱਕਾ ਕਾਲੀ ਬਿੱਲੀ ਹੋਊਂਗਾ, ਮੈਂ ਬਹੁਤ ਟੋਕਦਾ, ਕਾਲੀ ਬਿੱਲੀ ਦਸਤਾ ਕਰ ਜਾਂਦੀ ਨੇ ਕਈ ਵਾਰ।
1: ਬਿਲਕੁਲ।
0: ਓਕੇ, ਅੱਛਾ ਸੰਧੂ ਸਾਹਿਬ,

0: ਸਿੰਘ ਨਹੀਂ ਮਿਲ ਜਾਂਦਾ ਹੁਣ, ਤੇ ਲੈਂਡਲਾਈਨ ਫੋਨ ਦੀਆਂ ਫਿਰ ਗੱਲਾਂ ਬਾਤਾਂ ਕਰਦੇ ਆ, ਰਾਤ ਵੀ ਕੀਤੀਆਂ ਸੀ ਉਹ ਤੋੜਨ ਨੂੰ ਦਿਲ ਹੀ ਨਹੀਂ ਕਰ ਰਿਹਾ ਕਿਉਂਕਿ ਰਾਤ ਕਾਲਾਂ ਬਹੁਤ ਆ ਰਹੀਆਂ ਸੀ ਪਰ ਕਾਲਾਂ ਆ ਰਹੀਆਂ ਸੀ ਫੋਨ ਦੇ ਜ਼ਰੀਏ।
1: ਅੱਛਾ, ਉਦੋਂ ਜਿਹੜੇ ਫੋਨ ਸੀ ਜਾਂ ਤਾਂ ਜਿਹੜੇ ਕੋਈ ਪਿੰਡ ਕਰਦੇ ਹੱਟੀਆਂ ਉਹਨਾਂ ਕੋਲ ਹੁੰਦੇ, ਜਾਂ ਫਿਰ ਜਿਹੜੇ ਕੋਈ ਸ਼ਾਹ ਪਰਿਵਾਰ ਹੁੰਦੇ, ਜਾਂ ਫਿਰ ਸਰਪੰਚਾਂ ਲੱਗਾ ਹੁੰਦਾ।
0: ਤੁਹਾਨੂੰ ਪਤਾ ਇੱਕ ਹੋਰ ਟ੍ਰੈਂਡ ਸੀਗਾ ਉਦੋਂ ਉਸ ਉਸ ਵੇਲੇ ਦੇ ਵਿੱਚ, ਫੋਨ ਜੇ ਤੁਹਾਡੇ ਘਰ ਫੋਨ ਆ ਤਾਂ ਤੁਸੀਂ ਅੱਧੇ ਪਿੰਡ 'ਚ ਤੁਹਾਡਾ ਨੰਬਰ ਪਤਾ ਹੁੰਦਾ ਸੀ ਵੀ ਇਹ ਫਲਾਣੇ ਦਾ ਨੰਬਰ, ਅਤੇ ਉਹ ਨੰਬਰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦਿੱਤਾ ਹੁੰਦਾ ਸੀ ਕਿ ਫਲਾਣਿਆਂ ਦੇ ਘਰ ਸਾਨੂੰ ਫੋਨ ਕਰ ਲਿਓ, ਸਾਡੇ ਨਾਲ ਗੱਲ ਕਰਨੀ ਤਾਂ
1: ਬਿਲਕੁਲ।
0: ਅਤੇ ਫਿਰ ਪਿੰਡ ਦੇ ਵਿੱਚ ਜਦੋਂ ਕਿਸੇ ਦੇ ਘਰ ਕਿਸੇ ਦਾ ਫੋਨ ਆਉਣਾ, ਕਈ ਵਾਰੀ ਤਾਂ ਉਹ ਹੀ ਦੇ ਦੇਣਾ ਲੋਕਾਂ ਨੇ ਵੀ ਫਲਾਣੇ ਘਰ ਆਹ ਨੰਬਰ ਉਹਨਾਂ ਦਾ ਤੁਸੀਂ ਆਪੇ ਬੁਲਾ ਦੇਣੀ ਸਾਨੂੰ, ਅਤੇ ਉਹਨਾਂ ਨੇ ਫਿਰ ਅੱਗੋਂ ਸੱਦਾ ਭੇਜਣਾ ਬੱਚਿਆਂ ਦੇ ਹੱਥ ਜਾਂ ਕਿਸੇ ਕੰਮ ਵਾਲੇ ਦੇ ਹੱਥ ਕਿ ਭਾਈ ਜਾਓ ਉਹਨਾਂ ਦਾ ਫੋਨ ਆਇਆ, ਅਤੇ ਉਹਨਾਂ ਨੇ ਅੱਗੋਂ ਕਹਿਣਾ ਕਿ ਭਾਈ ਇੰਨੇ ਵਜੇ ਫਿਰ ਕਰਾਂਗੇ,
1: ਫਿਰ ਕਰਾਂਗੇ, ਔਰ ਲੋਕ ਵਾਕੇ ਸੱਦ ਕੇ ਲੈ ਕੇ ਆਉਂਦੇ।
0: ਅਤੇ ਫਿਰ ਉਹਨਾਂ ਨੇ ਘਰ ਆ ਕੇ ਬਹਿਣਾ, ਫਿਰ ਚਾਹਵਾਂ ਬਣਨੀਆਂ, ਗੱਲਾਂ ਬਾਤਾਂ ਕਰਨੀਆਂ, ਦੁੱਖ ਸੁੱਖ ਕਰਨੇ, ਫਿਰ ਫੋਨ ਆਉਣਾ, ਕਈ ਵਾਰੀ ਨਹੀਂ ਆਉਣਾ।
1: ਅੱਛਾ, ਇਸ ਤੋਂ ਪਹਿਲਾਂ ਵੀ ਇੱਕ ਹੋਰ ਸੀ ਰਿਵਾਜ, ਤਾਰ ਆਉਂਦੀ ਸੀ।
0: ਹਾਂ,
1: ਤਾਰ ਬਹੁਤੀ ਵਾਰੀ ਜਿਹੜੀ ਸੀ ਉਸ ਚੰਗਾ ਸੁਨੇਹਾ ਨਹੀਂ ਲਿਆਉਂਦੀ, ਪਰ ਉਹਦਾ ਮਤਲਬ ਤਾਂ ਸੁਨੇਹਾ ਦੇਣਾ ਹੁੰਦਾ ਸੀ, ਪਰ ਕਹਿੰਦੀ ਯਾਰ ਤਾਰ ਆਈ ਹੈ, ਮਤਲਬ ਕਿ ਵਾਕਿਆ ਕਿਤੇ ਬਹੁਤ ਵੱਡਾ ਹੈਪਨ ਹੋ ਗਿਆ ਤਾਂ ਉਹ।
0: ਪਰ ਤਾਰ ਮੈਨੂੰ ਲੱਗਦਾ ਕਿ ਤਾਰ ਨਾਲ ਬਹੁਤ ਸਾਰੇ ਲੋਕ ਨਹੀਂ ਰਿਲੇਟ ਕਰ ਰਹੇ ਕਿਉਂਕਿ ਉਹ ਪਰਸਨਲ ਨਹੀਂ ਹੋਈ ਸੀ, ਉਹ ਇੱਕ ਗੌਰਮੈਂਟ ਅਦਾਰਿਆਂ ਦੇ
1: ਵਿੱਚ।
0: ਹਾਂ, ਅਤੇ ਜਿਹੜਾ ਫੋਨ ਆ ਉਹ ਆਮ ਪਰਸਨਲ ਆਪਣਾ ਸਾਰੀਆਂ ਜ਼ਿੰਦਗੀਆਂ ਨਾਲ ਰਿਲੇਟ ਕਰਦੇ ਹਾਂ। ਉਸ ਤੋਂ ਬਾਅਦ ਫਿਰ ਸਮਾਂ ਆਇਆ, ਸਮਾਂ ਬੀਤਿਆ, ਹਰ ਘਰ ਘਰ ਫੋਨ ਹੋ ਗਿਆ, ਬਹੁਤ ਮਤਲਬ ਜਿਹੜੇ ਨੋਰਮਲੀ ਜੇ 100 ਘਰ ਆ ਉਹਨਾਂ 'ਚੋਂ 60 ਕੋਲ।
1: ਮੈਂ ਤਾਂ ਦੱਸਦਾ ਜੀ, ਮੈਂ ਜਦੋਂ ਮੇਰੇ ਖਿਆਲ ਇੱਥੇ ਹੁਣ ਯਾਦ ਆ, ਸੰਨ ਕੋਈ 97-98 ਦੇ ਲਾਗੇ ਆਪਣੇ ਇੰਡੀਆ 'ਚ ਮੋਬਾਈਲ ਫੋਨ ਆਇਆ
0: ਜੀ,
1: ਅਤੇ ਬੜਾ ਸ਼ੌਂਕ ਸੀ ਮੋਬਾਈਲ ਲਵਾਂਗੇ, ਪਰ ਜਦੋਂ BSNL ਨੇ ਲਾਂਚ ਕੀਤਾ ਨਾ ਜੀ ਫੋਨ, ਅਤੇ ਮੇਰੇ ਇੱਕ ਦੋਸਤ ਨੇ ਡਾਕਟਰ, ਉਹਨਾਂ ਨੇ ਐਪਲ iPhone 3 ਉਹ ਦੂਜੇ ਕਸਟਮਰ ਸੀ ਪੂਰੇ ਪੰਜਾਬ 'ਚ, ਬੜੇ ਲਾਇਕ ਸਰਜਨ ਨੇ ਅੰਮ੍ਰਿਤਸਰ ਅਤੇ ਉੱਥੋਂ ਦੇ, ਅਤੇ ਅਸੀਂ ਦੋਨੇ ਜਣੇ ਲੈਣ ਗਏ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਜਿੱਦਣ ਵੀ ਤੂੰ ਫੋਨ ਮਤਲਬ ਸਿਮ ਲੈ ਲੈਂਗਾ ਤੈਨੂੰ ਮੈਂ ਗਿਫਟ ਕਰੂੰਗਾ ਫੋਨ, ਅਤੇ ਛੋਟਾ ਫੋਨ ਸੀ ਸੈਮਸੰਗ ਦਾ, ਅਤੇ ਮੈਨੂੰ ਅੱਜ ਵੀ ਯਾਦ ਆ, ਫਿਰ ਮੁਸ਼ਕਿਲ ਹੀ ਆਈ ਕਿ ਉੱਥੇ ਕਾਲ ਨਾ ਆਇਆ ਕਰੇ ਕੋਈ, ਕਿਉਂਕਿ ਸਾਨੂੰ ਤਾਂ ਕੋਈ ਜਾਣਦਾ ਹੀ ਕੋਈ ਨਹੀਂ ਸੀ। ਅਤੇ ਹੁਣ ਹਾਲ ਇਹ ਆ ਕਿ ਮੇਰੇ ਖਿਆਲ ਦਿਹਾੜੀ ਦੇ 700-800 ਕਾਲ ਹੀ ਹੋ ਜਾਂਦੀ, ਇੱਧਰੋਂ ਉੱਧਰ ਸਾਰਾ ਦਿਨ 400-440 ਚੱਲਦਾ।
0: ਕਿਆ ਬਾਤ ਹੈ। ਸੋ ਲੈਂਡਲਾਈਨ ਦੀਆਂ ਬੜੀਆਂ ਪਿਆਰੀਆਂ ਯਾਦਾਂ, ਬੜੀਆਂ ਪਿਆਰੀਆਂ ਗੱਲਾਂ ਉਦੋਂ। ਕਈ ਵਾਰ ਸੁਣ ਸਾਹਿਬ ਇੱਦਾਂ ਹੋਣਾ, ਬਹੁਤ ਸਾਰੇ ਸਰੋਤੇ ਇਸ ਚੀਜ਼ ਨਾਲ ਰਿਲੇਟ ਕਰਨਗੇ ਕਿ ਤੁਸੀਂ ਲੈਂਡਲਾਈਨ ਆਪਣਾ ਫੋਨ ਚੱਕਣਾ ਅਤੇ ਅੱਗੋਂ ਕਿਸੇ ਨੇ ਗੱਲਾਂ ਕਰਦੇ ਪਏ ਹੋਣਾ, ਕਿਸੇ ਦੀ ਕਾਲ ਕਿਤੇ ਲੱਗ ਜਾਣੀ, ਕਿਸੇ ਦੀਆਂ ਕਾਲਾਂ ਕਿਸੇ ਨੂੰ ਸੁਣੀ ਜਾਣੀਆਂ, ਅਤੇ
1: ਕਈਆਂ ਨੇ
0: ਰੱਖ ਦੇਣਾ, ਕਈਆਂ ਨੇ ਬੜੇ ਚਟਕਾਰੇ ਨਾਲ ਸੁਣਨੀ। ਉਹ ਕਈ ਵਾਰੀ ਤੁਹਾਡੇ ਆਂਢ ਗੁਆਂਢ ਪਿੰਡ ਵਾਲਿਆਂ ਦੀ ਗੱਲਾਂ ਹੁੰਦੀਆਂ ਸੀ,
1: ਅਤੇ ਹੁਣ ਵੀ ਕਹਿ ਰਹੇ ਨੇ ਚੈਟ ਕਿਸੇ ਨੇ ਕੀਤੀ ਹੁੰਦੀ ਹੈ ਮਲਟੀਪਲ, ਅਤੇ ਤੁਹਾਡਾ ਉਹ ਚੈਟ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਜਾਂਦੇ ਹੋ, ਮਤਲਬ ਕਿਸੇ ਵੀ ਕਿਸੇ ਮਲਟੀਪਲ ਕਾਲ ਲੱਗੀ ਹੁੰਦੀ ਪਹਿਲਾਂ ਹੀ, ਅਤੇ ਉਹ ਹੁਣ ਈਵਨ ਕਿ ਹੁਣ ਮੈਂ ਦੇਖ ਰਿਹਾ
0: ਸੀ ਅੱਜ ਵੀ ਹੋ ਜਾਂਦਾ ਫੋਨ ਨਾਲ, ਮੋਬਾਈਲ ਜ਼ਰੀਏ ਵੀ,
1: ਮੋਬਾਈਲ ਜ਼ਰੀਏ ਤਾਂ ਮੰਨ ਲਓ ਕਿਸੇ ਨੇ ਗਰੁੱਪ ਕਾਲ ਕੀਤੀ ਆ, ਅਤੇ ਉਹ ਗਰੁੱਪ ਕਾਲ 'ਚ ਆਪਾਂ ਮੋਸਟਲੀ 4-5 ਜਣੇ ਹੁੰਦੇ ਹਾਂ ਜਦੋਂ ਕਰਦੇ ਹਾਂ ਵਟਸਐਪ। ਈਵਨ ਕਿ ਹੁਣ ਦੇਖੋ ਮੈਂ ਦੇਖ ਰਿਹਾ ਟਿੱਕਟੋਕ 'ਤੇ ਅੱਜ ਕੱਲ੍ਹ ਬਹੁਤ ਲਾਈਵ ਦਾ ਪ੍ਰੋਗਰਾਮ ਚੱਲਦਾ ਪਿਆ ਜੀ, ਲੋਕਾਂ ਨੇ ਉਹਨੂੰ ਇੱਕ ਬਿਜ਼ਨਸ ਬਣਾ ਲਿਆ ਜੀ, ਟਿੱਕਟੋਕ ਦੇ ਉੱਪਰ ਲਾਈਵ ਆ, ਉਹ ਫਿਰ ਵਾਹਵਾ ਕੁਛ ਮਤਲਬ।
0: ਚਲੋ ਉਹ ਉਹ ਚੱਲਦਾ ਰਹੂਗਾ, ਆਪਾਂ ਲੈਂਡਲਾਈਨ 'ਤੇ ਰਹੀਏ, ਲੈਂਡਲਾਈਨ ਦੀ ਗੱਲਬਾਤ ਕਰੀਏ।
1: ਲੈਂਡ ਦਾ ਫਾਇਦਾ ਨਹੀਂ ਕੋਈ ਜਦ ਤੱਕ ਸਰੋਤੇ ਹੰਗਾਰਨ, ਮੈਨੂੰ ਮੈਸੇਜ ਮੰਗਾ ਲਓ ਲੋਕਾਂ
0: ਤੁਸੀਂ ਵਾਰ ਵਾਰ, ਬਸ ਉਹ ਗੱਲ ਨੂੰ ਨਾ ਕਹੋ ਹੁਣ। ਚਲੋ ਇੱਦਾਂ ਕਰਦੇ ਹਾਂ, ਸਰੋਤਿਆਂ ਨੂੰ ਮੈਂ ਨੰਬਰ ਦਿੰਦਾ ਇੱਕ, ਜੇ ਤੁਸੀਂ ਲੈਂਡਲਾਈਨ ਫੋਨ ਦੀ ਕੋਈ ਵੀ ਯਾਦ ਤਾਜ਼ੀ ਕਰਨੀ। ਅੱਛਾ ਸੰਨ ਸਾਹਿਬ, ਤੁਹਾਨੂੰ ਤੁਹਾਡੇ ਘਰ ਲੈਂਡਲਾਈਨ ਹੁੰਦਾ ਸੀ?
1: ਬਿਲਕੁਲ ਜੀ।
0: ਅਤੇ ਕੀ ਨੰਬਰ ਸੀ ਉਹਨਾਂ?
1: ਮੇਰਾ ਨੰਬਰ ਸੀ 2-25-66-46।
0: ਇੱਥੇ ਰੱਖ ਯਾਦ ਆ,
1: ਪਹਿਲਾਂ ਹੈਗਾ ਸੀ ਮਤਲਬ ਈਵਨ ਕੋਈ ਹੈਗੇ, ਪਹਿਲਾਂ ਨੰਬਰ ਆਉਂਦੇ ਸੀ 7 ਤੱਕ
0: ਜੀ,
1: ਬਾਅਦ 'ਚ ਜਿਉਂ ਜਿਉਂ ਐਕਸਚੇਂਜ ਵੱਡੀਆਂ ਹੋਈਆਂ ਫਿਰ ਉਹਨਾਂ ਨੇ ਨੰਬਰ ਜ਼ਿਆਦਾ ਕੀਤੇ। ਮੈਨੂੰ ਅੱਜ ਵੀ ਯਾਦ ਆ, ਮੈਂ ਛੋਟਾ ਜਿਹਾ ਗੱਲ ਸੁਣਾਉਣਾ, ਜਦੋਂ ਨਾ ਜੀ ਆ ਲੁਧਿਆਣਿਓਂ ਫੋਨ ਲੈਣ ਵਾਲੇ ਫੋਨ ਸੀ ਨਾ ਜੀ, ਪਹਿਲਾਂ ਹੁੰਦੇ ਸੀ ਮਤਲਬ ਜਿੱਦਾਂ ਸ਼ਹਿਰ 'ਚ ਲੋਕਲ, ਤਾਂ ਬਾਅਦ 'ਚ ਕੀਤਾ ਵੀ ਉਹਨਾਂ ਨੇ ਨਾ ਜੀ ਖੰਨੇ ਤੋਂ ਲੁਧਿਆਣਾ ਲੋਕਲ ਕਰਤਾ
0: ਜੀ,
1: ਲੋਕਲ ਕਰਤਾ, ਅਤੇ ਉਹ ਗੈਸਟ ਆਏ ਅਤੇ ਉਹਨਾਂ ਉਹ ਕਹਿੰਦੇ ਜੀ ਲਿਆਓ ਕੁਝ ਪ੍ਰਾਹੁਣਿਆਂ ਲਈ, ਕਹਿੰਦੇ ਲਿਆਉਣਾ ਕਿਤੇ ਲੋਕਲ ਹੀ ਹੈ।
0: ਸੋ ਬਿਲਕੁਲ ਜੀ, ਸੋ ਗੱਲਾਂ ਬਾਤਾਂ ਕਰ ਰਹੇ ਲੈਂਡਲਾਈਨ ਫੋਨ ਦੀਆਂ, ਨਾਲ ਦੀ ਨਾਲ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ, ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ, ਹੁਣ ਤਾਂ ਸੰਨ ਸਾਹਿਬ ਤੁਸੀਂ ਕਿੰਨੇ ਕੁ ਫਰਨੀਚਰ ਸਟੋਰਾਂ ਨੂੰ ਜਾਣਦੇ ਹੋ?
1: ਵੇਖੋ ਜੀ, ਮੈਂ ਸਭ ਤੋਂ ਪਹਿਲਾਂ ਜਿਹੜੇ ਵੀਰ ਜੀ ਬੋਲਦੇ ਨਾ ਜੀ, ਮੈਂ ਜਿਹੜੀ
0: ਨਹੀਂ,
1: ਮੈਂ ਵੇਖੋ ਮੈਂ ਇਹ ਦਾਤ ਦੇਣੀ ਬਣਦਾ ਜਿਹੜਾ ਇਹਨਾਂ ਦਾ એનર્ਜੀ ਲੈਵਲ ਆ, ਮੈਂ ਵੀ ਬੋਲ ਕਹਿੰਦਾ ਮੈਂ ਆਪਣੇ ਆਪ ਨੂੰ ਵੀ ਪੰਜਾਬੀ, ਮੈਂ ਵੀ 100% એનર્ਜੀ ਦੱਸਦਾ
0: ਜੀ,
1: ਪਰ ਇਹ ਗੱਲ ਦੀ ਮੈਂ ਐਪਰੀਸ਼ੀਏਟ ਕਰਨਾ ਕਿ ਵੀਰ ਜੀ ਜਿੰਨੀ ਬੇਬਾਕੀ ਨਾਲ ਔਰ ਬਿੰਨੇ ਵਧੀਆ ਤਰੀਕੇ ਨਾਲ
0: ਪੂਰਾ ਦਿਨ
1: ਪੂਰਾ ਦਿਨ ਮੈਂ ਸੁਣਦਾ ਜੀ ਨੂੰ ਅਕਸਰ ਹੀ, ਮੈਂ ਸੁਣਦਾ ਬਹੁਤ ਵੀਰ ਜੀ, ਬਹੁਤ ਮਤਲਬ ਐ ਲੱਗਦਾ
0: ਕਿਉਂਕਿ ਤੁਹਾਡਾ M5 ਚੱਲਦਾ ਮੈਨੂੰ ਪਤਾ ਗੱਡੀ 'ਚ।
1: ਤੇ ਭਰਾ ਵੀਰ ਜੀ ਕਹਿੰਦੇ ਵੀ
0: ਤੁਹਾਨੂੰ ਆਟੋਗ੍ਰਾਫ ਦਵਾ ਦਈਏ,
1: ਗੱਜਦੇ ਆ ਜੀ
0: ਆਟੋਗ੍ਰਾਫ ਦਵਾ ਦਈਏ ਬਾਈ ਦਾ,
1: ਮੈਨੂੰ ਲੱਗਦਾ

0: ਸੋ ਗ੍ਰੈਂਡ ਹੋਮ ਫਰਨੀਚਰ ਇੱਕ ਐਸਾ ਫਰਨੀਚਰ ਸਟੋਰ ਬਣ ਗਿਆ ਹੁਣ ਤਾਂ ਇਹ ਕਹਿਣ ਨੂੰ ਜੀ ਕਰਦਾ ਕਿ ਸਾਡਾ ਆਪਣਾ ਫਰਨੀਚਰ ਸਟੋਰ। ਉਹਦਾ ਕਾਰਨ ਇਹ ਆ ਕਿ ਸੰਤ ਸਾਹਿਬ ਤੁਸੀਂ ਚਾਹੇ $100 ਦੀ ਫਰਨੀਚਰ ਦੀ ਬਾਇੰਗ ਕਰਦੇ ਹੋ ਚਾਹੇ $1,000 ਦੀ, ਇਹ ਪਹਿਲਾ ਫਰਨੀਚਰ ਸਟੋਰ ਆ ਜੀ ਟੀ ਏ ਦਾ ਜਿਹੜਾ ਖਾਲੀ ਹੀ ਨਹੀਂ ਮੋੜਦਾ ਕਿਸੇ ਨੂੰ।
1: ਮੈਂ ਸੁਣਦਾ
0: ਰਹਿੰਦਾ ਇਹ ਵੱਖਰੀ ਗੱਲ ਆ।
1: ਉਹ ਫਿਰ ਇੰਨੇ ਬਣਦੇ, ਮੈਂ ਕਹਿੰਦਾ ਮੈਨੂੰ ਲਿਆਉਂਦੇ ਕਿੱਥੋਂ ਆ
0: ਉਹ? ਮੈਂ ਇਹਨਾਂ ਦਾ ਨਾਮ ਰੱਖਿਆ ਹੋਇਆ ਸੈਂਟਾ ਬਾਬਾ,
1: ਸੈਂਟਾ ਬਾਬਾ,
0: ਔਰ ਬੜੇ ਪਿਆਰੇ ਇਨਸਾਨ ਨੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ, ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਦੇ ਨੇ ਜੀ, ਕੋਸ਼ਿਸ਼ ਹਮੇਸ਼ਾ ਕਰੀਦੀ ਆ ਵੀ ਜੋ ਵੀ ਪਰਿਵਾਰ ਬਾਏ ਕਰਨਾ ਤੋਹਫੇ ਇੱਕ ਨਹੀਂ ਦੋ ਦੇ ਕੇ ਤੋਰੀਏ। ਸੋ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਇੱਕ ਤੇ ਕੱਲੋਂ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲੈਣਾ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਾ, ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਅਸੀਂ ਨਾਲ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖੋ ਇਸ ਵੀਕਐਂਡ ਦੇ ਉੱਪਰ, ਗ੍ਰੈਂਡ ਹੋਮ ਫਰਨੀਚਰ ਨੂੰ ਵੀ ਯਾਦ ਰੱਖਣਾ ਨਾਲ ਦੀ ਨਾਲ ਤੁਸੀਂ, ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲੱਫੜ ਨਾਲ ਸਿੰਗਲ ਚੇਅਰ ਸੋਫਾ, ਲੱਫੜ ਐਂਡ ਚੇਅਰ ਬਲੈਕ ਕਲਰ ਦਾ ਲੈਦਰ ਸੋਫਾ ਸੈੱਟ ਕਰੋਮ ਐਕਸਰੇ ਨਾਲ, ਜਿਹਦੀ ਰੈਗੂਲਰ ਕੀਮਤ $2,2500 ਸੀ, ਫਲੋਰ ਮਾਡਲ ਲੈ ਜਾਓ ਚੱਕ ਕੇ $499 ਦੇ ਵਿੱਚ, ਸੋਫਾ ਲੱਫੜ ਐਂਡ ਚੇਅਰ ਕਰੋਮ ਐਕਸਰੇ ਨਾਲ ਕੰਪਲੀਟ ਸੋਫਾ ਸੈੱਟ $499 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਜਿਹਨਾਂ ਪਰਿਵਾਰਾਂ ਨੇ ਡਾਇਨਿੰਗ ਟੇਬਲ ਲੈਣਾ ਕਿਚਨ ਦੇ ਲਈ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਸ਼ੇਅਰ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ 6 ਸ਼ੇਅਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $1,000 ਸੀ, ਲੈ ਜਾਓ ਫਲੋਰ ਮਾਡਲ ਕਲੀਅਰ ਆਊਟ $199 ਦੇ ਵਿੱਚ, $199 ਦੇ ਵਿੱਚ ਲੈ ਜਾਓ ਚੱਕ ਕੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ, ਜਿਹ 'ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੋਫੀ ਟੇਬਲ ਕਲੀਅਰ ਆਊਟ ਬਿਲੋ ਦਾ ਕੋਸਟ, ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰਾਂ ਨੇ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਅਪਾਰਟਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 200 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਸੰਧੂ ਸਾਹਿਬ,
0: ਬਹੁਤ ਸ਼ੁਕਰੀਆ। ਤੁਸੀਂ ਨਾ ਇਸ ਵੀਕਐਂਡ ਤੇ 294 ਵਾਕਰ ਡਰਾਈਵ ਤੇ ਪਹੁੰਚਣਾ, ਬਹੁਤ ਵੱਡੀ ਤੁਹਾਡੀ ਸੇਵਿੰਗ ਹੋਣੀ ਆ। ਤੇ ਐਸੀਆਂ ਡੀਲਾਂ ਤੁਹਾਨੂੰ ਇਸ ਵੀਕਐਂਡ ਅਸੀਂ ਸੁੱਖ ਬਾਈ ਤੋਂ ਦਵਾਵਾਂਗੇ, ਕਿਉਂਕਿ ਲਾਈਵ ਔਨ ਲੋਕੇਸ਼ਨ ਪੰਜਾਬੀ ਲਹਿਰਾਂ ਜਾ ਰਿਹਾ ਜੀ 294 ਵਾਕਰ ਡਰਾਈਵ ਦੇ ਉੱਪਰ। ਤੇ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ ਆ, ਗ੍ਰੈਂਡ ਹੋਮ ਫਰਨੀਚਰ। ਤੇ ਸੰਤ ਸਾਹਿਬ, ਗੱਲਬਾਤ ਕਰ ਰਹੇ ਆਪਾਂ ਲੈਂਡਲਾਈਨ ਟੈਲੀਫੋਨ ਦੀ।
1: ਬਿਲਕੁਲ,
0: ਉਦੋਂ ਲੋਕਾਂ ਕੋਲ ਸਮਾਂ ਵੀ ਹੁੰਦਾ ਸੀ, ਉਦੋਂ ਲੋਕਾਂ 'ਚ ਪੇਸ਼ੈਂਸ ਹੁੰਦਾ ਸੀ, ਅੱਧਾ ਅੱਧਾ ਘੰਟਾ ਫੋਨ ਕੱਟਿਆ ਜਾਣਾ ਅਤੇ ਵੇਟ ਕਰਨੀ, ਘੰਟਾ ਘੰਟਾ ਵੇਟ ਕਰਨੀ। ਉਦੋਂ ਫੋਨ ਪੇਡ ਵੀ ਸੀ, ਪੈਸੇ ਵੀ ਲੱਗਦੇ ਸੀ।
1: ਬਿਲਕੁਲ,
0: ਅੱਜ ਪੈਸੇ ਵੀ ਨਹੀਂ ਲੱਗਦੇ, ਫ੍ਰੀ
1: ਆ, ਫ੍ਰੀ ਵਾਲਾ ਵਟਸਐਪ ਕਾਲ ਹੈ, ਵਾਈਫਾਈ ਕਰ,
0: ਅਸੀਂ ਆਪਣਿਆਂ ਨੂੰ ਵੀ ਫੋਨ ਨਹੀਂ ਕਰ ਪਾਉਂਦੇ। ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਫਲਾਣੇ ਨੇ ਯਾਰ ਸਾਨੂੰ ਫੋਨ ਤਾਂ ਕੀਤਾ ਨਹੀਂ, ਅਸੀਂ ਕੀ ਕਰਨਾ ਕਰਕੇ।
1: ਮੈਨੂੰ ਇੱਕ ਦੋਸਤ ਨੇ ਬੜੀ ਸੋਹਣੀ ਗੱਲ ਸਮਝਾਈ
0: ਜੀ,
1: ਕਹਿੰਦਾ ਜੀ ਜ਼ਿੰਦਗੀ ਸੁਖਾਲੀ ਕਰਨੀ ਹੈ ਨਾ, ਕਿਸੇ ਨੂੰ ਮਾਫ਼ ਕਰ ਦਿਓ ਅਤੇ ਕਿਸੇ ਕੋਲ ਮਾਫ਼ੀ ਮੰਗ ਲਿਓ, ਜ਼ਿੰਦਗੀ ਸੁਖਾਲੀ ਹੋ
0: ਜਾਏਗੀ। ਸੋ ਜੇ ਕਿਸੇ ਸੱਜਣ ਪਿਆਰੇ ਦੀ ਕੋਈ ਯਾਦ ਆ ਲੈਂਡ ਲਾਈਨ ਫੋਨ ਦੇ ਨਾਲ, ਤਾਂ 437-870-0001 437-870-0001 'ਤੇ ਕੋਈ ਸਾਂਝੀ ਕਰ ਸਕਦਾ, ਇੱਕ ਅੱਧਾ ਹੁੰਗਾਰਾ ਭਰਾ ਲਈਏ। ਨਹੀਂ ਤੇ
1: ਸਾਡੇ ਲੈਂਡਰ ਫੋਨ ਲੱਗਾ ਸੀ ਉਦੋਂ
0: ਜੀ,
1: ਤੇ ਮੇਰੀ ਜਦੋਂ ਅੰਗੇਜਮੈਂਟ ਹੋਈ ਤੇ ਲੜਕੀ ਸੀ ਲੁਧਿਆਣੇ
0: ਜੀ,
1: ਤੇ ਸੁੱਖ ਨਾਲ ਬਿੱਲ ਵਾਹਵਾ ਆਇਆ ਪਹਿਲੇ ਮਹੀਨੇ। ਇਹ ਗੱਲ ਹੈਗੀ 1997 ਦੀ, 2200-2300 ਰੁਪਈਏ ਦਾ ਬਿੱਲ ਆਇਆ
0: ਜੀ ਤੁਹਾਡੇ ਫੋਨ ਦਾ,
1: ਘਰ ਦੇ ਲੈਂਡਲਾਈਨ ਫੋਨ ਦਾ।
0: ਤੁਸੀਂ ਚੁਲਬ, ਸ਼ੁਰੂ ਤੋਂ ਚੁਲਬਲੇ ਇਨਸਾਨ ਸੀ ਮਤਲਬ। 437-870-0001 437-870-0001 'ਤੇ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਤੁਹਾਡਾ ਯਾਦ ਆ ਤੁਹਾਡੀ ਲੈਂਡਲਾਈਨ ਫੋਨ ਨੂੰ ਲੈ ਕੇ ਜੀ ਤੁਹਾਨੂੰ ਆਪਣੇ। ਅੱਛਾ, ਬਹੁਤ ਸਾਰੇ ਸਰੋਤੇ ਜਿਹਨਾਂ ਨੂੰ ਅੱਜ ਤੱਕ ਆਪਣਾ ਲੈਂਡਲਾਈਨ ਨੰਬਰ ਯਾਦ ਆ, ਬੜਿਆਂ ਨੂੰ ਤਾਂ ਯਾਦ ਨਹੀਂ ਹੋਣਾ, ਪਰ ਉਹ ਲੈਂਡਲਾਈਨ ਨੰਬਰ ਐਸਾ ਹੈ ਕਿ ਸਭ ਦੇ ਖਿਆਲਾਂ ਦੇ ਵਿੱਚ ਵਸਿਆ ਹੋਇਆ ਆ। ਸੋ 437-870-0001 437-870-0001 'ਤੇ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਸਟੂਡੀਓ ਦੀਆਂ ਲਾਈਨਾਂ ਚੱਲ ਨਹੀਂ ਰਹੀਆਂ।

0: એવી એક વજહ આ કે એક ચીજ નું દૂજી ચીજ ને રિપ્લેસ કીતા સંધુ સાહેબ,
1: બિલકુલ,
0: ચિઠ્ઠીયા નું ટેલિફોન ને રિપ્લેસ કરતા,
1: બિલકુલ,
0: ટેલિફોન નું મોબાઈલા ને રિપ્લેસ કરતા, તે મોબાઈલા નું કોઈ ચીજ રિપ્લેસ કરુંગી,
1: બિલકુલ,
0: કોઈ ચીજ આવ ગયા સી,
1: આ રહી બસ મેખા જલ્દી લોન્ચ હોય કે સેટેલાઇટ ફોન આ રહે,
0: સેટેલાઇટ ફોન તો પહેલા સી,
1: નહીં નહીં હું તો ટાવર ના ચાલતા નહીં,
0: અચ્છા ઓ જેડે ઓ તુસી કહેનો જેડે એદાં હી હવા દે વેચ હી બણ જાંદે,
1: નહીં નહીં નહીં ਮੰਨ ਲਓ ਜਿੱਦਾਂ ਆਪਾਂ ਹੁਣ ਕਹਿੰਦੇ ਕਿ ਬਹੁਤ ਸਾਰੇ ਸੈਟੇਲਾਈਟ ਜਿਹਨਾਂ ਤੋਂ ਆਪਾਂ ਕੰਮ ਲੈਂਦੇ ਹਾਂ, ਜਿੱਦਾਂ ਨੈਵੀਗੇਸ਼ਨ ਸਿਸਟਮ ਹੀ ਆਪਣਾ,
0: ਓਕੇ,
1: ਉਹ ਵੀ ਸੈਟੇਲਾਈਟ ਥਰੂ ਚੱਲਦਾ,
0: ਅੱਛਾ ਉਹ ਰੇਂਜ ਦੀ ਲੋੜ ਨਹੀਂ ਪੈਣੀ,
1: ਨਾ ਨਾ ਨਾ ਉਹ ਸੈਟੇਲਾਈਟ ਜਿੱਥੇ ਦੁਨੀਆਂ 'ਚ ਕਿਤੇ ਵੀ ਹੋਗੇ ਵੀ ਹੁਣ ਜਿਹੜੀ ਸੈਟੇਲਾਈਟ ਹੈ ਨਾ ਦੇਖੋ ਇਹਨੂੰ ਇੱਦਾਂ ਇੰਸਟਾਲ ਕਰਦੇ ਆ ਆਪਣੇ ਗਰਾਊਂਡ ਤੋਂ ਉੱਪਰ ਜਾ ਕੇ ਕਿ ਭਾਵੇਂ ਸਾਡੀ ਧਰਤੀ ਘੁੰਮਦੀ ਵੀ ਆ ਅਤੇ ਪਰ ਜਿਹੜੀ ਸਪੇਸ 'ਚ ਸੈਟੇਲਾਈਟ ਉਹ ਨਹੀਂ ਘੁੰਮਦੀ,
0: ਓਕੇ,
1: ਅਸੀਂ ਘੁੰਮਦੇ ਹਾਂ, ਮਤਲਬ ਹੁਣ ਆਪਣੀ ਸਭ ਨੂੰ ਪਤਾ ਕਿ ਆਪਣੀ ਅਰਥ ਘੁੰਮਦੀ ਪਈ ਆ, ਆਪਣੇ ਧੁਰੇ ਦੁਆਲੇ ਵੀ ਘੁੰਮਦੀ ਆ ਅਤੇ ਵੈਸੇ ਵੀ ਪੂਰੀ ਚੰਦ ਦੇ ਸੂਰਜ ਦੇ ਦੁਆਲੇ 365 ਸਹੀ ਇੱਕ ਬੜਾ ਚਾਰਜ ਘੁੰਮਦੀ ਹੈ
0: ਜੀ,
1: ਜਿਹੜੀ ਸੈਟੇਲਾਈਟ ਇਸ ਤਰੀਕੇ ਨਾਲ ਇੰਸਟਾਲ ਕਰਦੇ ਆ ਕਿ ਆਲ ਦਾ ਟਾਈਮ ਭਾਵੇਂ ਤੁਸੀਂ ਘੁੰਮ ਰਹੇ ਹੋ
0: ਜੀ,
1: ਪਰ ਉਹ ਸੈਟੇਲਾਈਟ ਨਹੀਂ ਘੁੰਮ ਰਹੇ
0: ਜੀ। ਸੋ ਬਿਲਕੁਲ ਜੀ, ਲੈਂਡਲਾਈਨ ਦੀ ਗੱਲਬਾਤ ਕਰ ਰਹੇ ਹਾਂ, 437-870-0001, 437-870-0001 ਅਤੇ ਨਾਲ ਦੀ ਨਾਲ ਐਮੀ ਵਿਰਕ, ਸੰਧੂ ਸਾਹਿਬ ਐਮੀ ਵਿਰਕ ਆ ਰਹੇ ਆ,
1: ਬਿਲਕੁਲ ਜੀ ਵੈਲਕਮ, ਉਹਨਾਂ ਦਾ ਪਹਿਲਾਂ ਕੀਤਾ ਹੋਇਆ ਤੁਸੀਂ,
0: ਅਤੇ ਭੰਗੜੇ ਪਾਉਣ ਨੂੰ ਤਿਆਰ ਹੋ ਫਿਰ?
1: ਬਿਲਕੁਲ ਜੀ, ਮੈਂ ਕਾਲਜ ਟਾਈਮ ਬੜੇ ਭੰਗੜਾ ਪਾਇਆ ਵਾ, ਮੈਂ ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਰਿਹਾ, ਮੈਂ ਉੱਥੇ ਕੈਪਟਨ ਰਿਹਾ ਭੰਗੜੇ ਦਾ, ਸੋਕਰ ਦਾ ਵੀ ਰਿਹਾ।
0: ਤੁਸੀਂ ਕਹੋ ਕਿ ਜਿੱਥੇ ਨਹੀਂ ਭੰਗੜਾ ਪਾਉਣਾ ਮੈਂ ਤਾਂ ਉੱਥੇ ਵੀ ਪਾਉਣਾ,
1: ਗੱਲ ਨਾ ਕਹਿੰਦੇ ਵੀ ਨੱਚਣ ਜੱਡੇ ਦਿੰਦੀ ਤੇ ਗਾਉਣ ਦਾ ਮੂੰਹ, ਜਿਹਨੇ ਕੁਛ ਕਰਨਾ ਨਾ ਉਹਦੇ ਪੈਰ ਥਰਕ ਜਾਣੇ, ਭਾਵੇਂ ਕੁਰਸੀ ਬੈਠੇ ਪਾ ਦਈਏ।
0: ਸਹੀ ਗੱਲ, ਉਹਨੂੰ ਮੈਂ ਰੱਸੇ ਨਾ ਬੰਨ ਦੂੰ ਤਾਂ ਬੈਠੇ ਹੀ ਲੈ ਜਾਣਾ। ਸੋ 30 ਅਗਸਤ ਨੂੰ ਐਮੀ ਵਿਰਕ ਆ ਰਿਹਾ ਜੀ, ticketmaster.com ਜਾ ਕੇ ਟਿਕਟਾਂ ਲੈ ਲਓ। ਔਰ ਐਮੀ ਵਿਰਕ ਯਾਰ ਦੇਖੋ ਸਾਡਾ ਆਪਣਾ ਕਲਾਕਾਰ ਆ,
1: ਬਿਲਕੁਲ,
0: ਉਹ ਐਸਾ ਇਨਸਾਨ ਹੈ ਕਲਾਕਾਰ ਹੋਣ ਦੇ ਨਾਤੇ ਕਿਸਾਨੀ ਨਾਲ ਖੜਿਆ,
1: ਬਿਲਕੁਲ,
0: ਜਦੋਂ ਪੰਜਾਬ 'ਤੇ ਵਕਤ ਪਿਆ, ਬਿਪਤਾ ਪਈ, ਪੰਜਾਬ ਪਾਣੀ ਦੇ ਹੜ੍ਹਾਂ ਦੇ ਪਾਣੀ ਨਾਲ ਰੁੜਿਆ ਜਾਂ ਰੁੜਿਆ ਗਿਆ, ਉਦੋਂ ਵੀ ਉਹ ਪਰਿਵਾਰ ਨਾਲ ਖੜਿਆ। ਜਦੋਂ ਅਸੀਂ ਆਪਣੀਆਂ ਫੋਨ ਦੀਆਂ ਰੀਲਾਂ ਵੇਖਣ 'ਚ ਵਿਅਸਤ ਸੀ ਤਾਂ ਉਹਨਾਂ ਦੀ ਪੂਰੀ ਟੀਮ 'ਤੇ ਉਹ 6 ਮਹੀਨੇ ਤੋਂ ਜ਼ਿਆਦਾ ਮੈਨੂੰ ਲੱਗਦਾ ਅਜੇ ਵੀ ਉਹ ਲੱਗੇ ਹੋਏ ਆ ਲੋਕਾਂ ਦੀਆਂ ਘਰਾਂ ਸਾਰੀਆਂ ਦੇ ਵਿੱਚ,
1: ਜਿਹੜੇ ਕਲਾਕਾਰ ਸਾਡੀ ਕਮਿਊਨਿਟੀ ਨਾਲ ਖੜਦੇ ਨੇ ਜੀ
0: ਜੀ,
1: ਮੈਂ ਇਸ ਗੱਲ ਦਾ ਦਾਅਵਾ ਕਰਦਾ ਸਾਡੀ ਕਮਿਊਨਿਟੀ ਬਹੁਤ ਇਮੋਸ਼ਨਲ ਆ, ਉਹ ਦਿਲ ਤੋਂ ਸਾਥ ਦਿੰਦੀ ਫਿਰ ਉਹਨਾਂ ਨੂੰ।
0: ਹਾਂ, ਅਤੇ ਸਾਨੂੰ ਸ਼ੋਅ ਹੁਣ ਤੱਕ ਸੋਲਡ ਆਊਟ ਕਰਨਾ ਚਾਹੀਦਾ ਸੀ,
1: ਇਹ ਹੋ ਜਾਣਾ, ਚਲੋ ਕਹਿੰਦੀ ਨਾ ਬਹੁਤੇ ਜਿਹੜੇ ਹੁੰਦੇ ਆ ਕਈਆਂ ਦੇ ਪ੍ਰੋਗਰਾਮ ਹੁੰਦੇ ਆ, ਫਿਰ ਐਨ ਮੌਕੇ ਦਾ ਡਿਸੀਜ਼ਨ ਲੈਂਦੇ ਆ, ਤੁਸੀਂ ਦੇਖੋ ਪੂਰਾ ਸ਼ੋਅ ਭਰੇਗਾ। ਔਰ ਮੈਨੂੰ ਲੱਗਦਾ ਕਿ ਆਪਾਂ ਨੂੰ ਥੋੜ੍ਹਾ ਬਹੁਤ ਜ਼ਿੰਦਗੀ ਦਰਜ ਐਵੇਂ ਜੋ ਟਾਈਮ ਕੱਢ ਕੇ ਇਹਨਾਂ ਚੀਜ਼ਾਂ ਲਈ ਜ਼ਰੂਰ ਥੋੜ੍ਹਾ ਇੰਟਰਟੇਨ ਕਰਨਾ।
0: ਦੇਖੋ ਸਿੰਘ ਸਾਹਿਬ, ਸਿੰਪਲ ਜਿਹੀ ਗੱਲ ਆ, ਜੇ ਅਸੀਂ ਮੈਂ ਤੁਹਾਡਾ ਸਾਥ ਦੇਵਾਂ ਅਤੇ ਤੁਸੀਂ ਮੇਰਾ ਸਾਥ ਨਾ ਦਿਓ ਤਾਂ ਮੈਂ ਕਿੰਨਾ ਚਿਰ ਤੁਹਾਡਾ ਸਾਥ ਦਿਊਂਗਾ?
1: ਨੈਚੁਰਲੀ ਬੰਦਾ ਹਿਊਮਨ ਬੀਂਗ ਹੈ, ਸੋਚਦਾ ਯਾਰ।
0: ਜਦੋਂ ਆਪਾਂ ਸਾਡੇ ਲੋਕਾਂ ਦਾ, ਸਾਡੇ ਆਪਣਿਆਂ ਦਾ, ਇਹਨਾਂ ਕਲਾਕਾਰਾਂ ਦਾ ਸਾਥ, ਇਹ ਹੁਣ ਸਿਰਫ ਕਲਾਕਾਰ ਨਹੀਂ ਰਹੇਗੀ, ਇਹ ਦੇਖੋ ਆਪਣੇ ਦਸਾਂ ਨਾਂ ਦੀ ਕਿਰਤ 'ਚੋਂ ਪੰਜਾਬ ਦੇ ਬਣ ਗਏ ਨੇ। ਸੋ ਜਿਹੜਾ ਕਲਾਕਾਰ ਤੁਹਾਡੇ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬੀ ਦੀ ਗੱਲ ਕਰ ਰਿਹਾ, ਤੁਹਾਡੇ ਨਾਲ ਬਿਪਤਾ ਦੇ ਵਿੱਚ ਖੜ ਰਿਹਾ, ਸੋ ਐਸੇ ਕਲਾਕਾਰ ਸਾਡੇ ਕਲਾਕਾਰ ਨੇ। ਸੋ ਇਹਨਾਂ ਨੂੰ ਖੜ੍ਹਨਾ, ਇਹਨਾਂ ਦੇ ਨਾਲ ਐਪਰੀਸ਼ੀਏਟ ਕਰਨਾ, ਇਹਨਾਂ ਨੂੰ ਸੁਣਨਾ। ਬਾਕੀ ਉਸ ਮੈਨੂੰ ਲੱਗਦਾ ਕਿ ਐਮੀ ਵਿਰਕ ਨਾਲ ਅੱਜ ਤੱਕ ਕੋਈ ਕੰਟਰੋਵਰਸੀ ਨਹੀਂ ਜੁੜੀ,
1: ਬਿਲਕੁਲ,
0: ਬਹੁਤ ਪਿਆਰਾ ਗਾਉਣ ਵਾਲਾ ਇਨਸਾਨ ਆ, ਬੜਾ ਬੀਬਾ ਮੁੰਡਾ ਆ। ਔਰ ਨਾਲ ਦੀ ਨਾਲ ਇਹ ਵੀ ਕਹਾਂ ਕਿ ਉਹਦੀਆਂ ਫਿਲਮਾਂ ਵੀ, ਕਦੀ ਉਹਨੇ ਕੋਈ ਐਸਾ ਕੰਸੈਪਟ ਨਹੀਂ ਚੁਣਿਆ ਜਿਹੜਾ ਤੁਹਾਡੇ ਦਿਲ ਨੂੰ,
1: ਸਾਦਗੀ, ਪੇਂਡੂ ਕਲਚਰ,
0: ਪੇਂਡੂ ਕਲਚਰ ਵਾਲੀਆਂ ਫਿਲਮਾਂ, ਚੰਗਾ ਗਾਉਣਾ, ਚੰਗਾ ਫਿਲਮਾਉਣਾ, ਮੈਂ ਅੱਗੇ ਕਹਿੰਦਾ ਹੁੰਦਾ ਬੜੇ ਘੱਟ ਕਲਾਕਾਰ
1: ਦੱਸਦਾ ਜੀ, ਮੈਨੂੰ ਯਾਦ ਆ ਮੈਂ ਨਾਲ ਨੂੰ ਕਿਸੇ ਕਲਾਕਾਰ ਦਾ ਉਸ ਸਟੇਜ 'ਤੇ ਉੱਤਰ ਰਿਹਾ ਸੀ
0: ਅਤੇ
1: ਕਿਸੇ ਨਾ ਸਰੋਤੇ ਨੇ, ਚਲੋ ਆਪਣੇ ਕੋਲ ਹੋਊਗਾ ਸ਼ਿਕਵਾ, ਉਹਨੇ ਨਾ ਜਿਹੜੇ ਮੂੰਹ 'ਤੇ ਭੇੜ ਮਾਰਤੀ
0: ਜੀ,
1: ਔਰ ਉਸ ਕਲਾਕਾਰ ਨੇ ਬਸ ਸਟੇਟਮੈਂਟ ਦਿੱਤੀ, ਕਹਿੰਦਾ ਅਸੀਂ ਪਬਲਿਕ ਪ੍ਰੋਪਰਟੀ ਹਾਂ, ਅਸੀਂ ਹੁਣ ਨਿੱਜੀ ਪਤਾ, ਅਸੀਂ ਨਿੱਜੀ ਨਹੀਂ ਹੈਗੇ
0: ਜੀ,
1: ਅਸੀਂ ਲੋਕਾਂ ਦੀ ਪ੍ਰੋਪਰਟੀ ਹੈ, ਠੀਕ ਆ, ਕਹਿੰਦਾ ਜੇ ਉਹਨੇ ਇਹ ਗੱਲ ਕੀਤੀ ਆ ਤਾਂ ਮੈਂ ਕਹਿੰਦਾ ਉੱਤੇ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਗਾ, ਅਸੀਂ ਹੁਣ ਪਬਲਿਕ ਪ੍ਰੋਪਰਟੀ ਹੈ। ਮੈਨੂੰ ਬੜੀ ਚੰਗੀ ਗੱਲ ਲੱਗੀ ਕਿ ਵਾਕਈ ਜਾ ਕੇ ਕੋਈ ਮਾਫ਼ੀ ਮੰਗ ਲਓ ਅਤੇ ਜਾ ਕੇ ਉਹਨੂੰ ਮਾਫ਼ ਕਰ ਦਿਓ, ਜ਼ਿੰਦਗੀ ਸਖਾਲੀ ਹੋ ਜਾਏਗੀ, ਹੋਰ ਕੁਛ ਨਹੀਂ।
0: ਸੋ ਬਿਲਕੁਲ ਜੀ, ਐਮੀ ਵਿਰਕ ਸਾਡਾ ਆਪਣਾ ਗਾਇਕ ਆ ਔਰ ਪੰਜਾਬ ਦੇ ਨਾਲ ਖੜ੍ਹਨ ਵਾਲਾ ਗਾਇਕ ਆ। ਸੋ ਆਪਾਂ ਨੂੰ ਰਲ ਮਿਲ ਕੇ ਇਹ ਸ਼ੋਅ 1-2 ਦਿਨ 'ਚ ਸੋਲਡ ਆਊਟ ਕਰ ਦੇਣਾ ਚਾਹੀਦਾ, ਕਿਉਂਕਿ ਟਿਕਟਾਂ ਬਹੁਤ ਸਪੀਡ 'ਚ ਜਾ ਰਹੀਆਂ। ਸਾਨੂੰ ਸਭ ਤੁਹਾਡੀ ਗੱਲ ਵਾਜਬ ਆ, ਮੈਂ ਹੁਣੇ ਦੇਖ ਰਿਹਾ ਅਤੇ ਟਿਕਟਾਂ ਆਲਮੋਸਟ 50% ਤੋਂ ਉੱਪਰ ਚਲੇ ਗਈਆਂ ਆ। ਸੋ ਜੇ ਤੁਸੀਂ ਅਜੇ ਤੱਕ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਨਹੀਂ ਲਈ ਤਾਂ ticketmaster.co ਜਾ ਕੇ ਟਿਕਟਾਂ ਲੈ ਲਓ, ਜਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 437-870-0001। ਮੇਰੇ ਨਾਲ ਸੰਪਰਕ ਕਰਨ ਦਾ ਇਹ ਫਾਇਦਾ ਕਿ ਤੁਹਾਡਾ ਬੱਚਤ ਕਰਵਾ ਦਿਆਂਗੇ, ਵਾਜਬ ਰੇਟਾਂ ਦੇ ਵਿੱਚ ਟਿਕਟਾਂ ਲੈਣੀਆਂ ਤਾਂ ਫਿਰ ਮੇਰੇ ਨਾਲ ਤੁਸੀਂ
1: ਪਹਿਲਾਂ ਜੀ ਹਾਈ ਬਚਤ ਲਈ ਤਾਂ ਬਣੇ।
0: ਹਾਂ, ਅਸੀਂ ਛੋਟੀਆਂ ਬਚਤਾਂ ਪੰਜਾਬ ਇੱਕ ਮਸ਼ਹੂਰੀ ਹੈ ਨਾ, ਉਹ ਐਡ। ਅੱਛਾ, ਕਈ ਮਸ਼ਹੂਰੀਆਂ ਸੀ ਅੱਜ ਤੱਕ ਯਾਦ
1: ਯਾਦ।
0: ਸੋ ਬਾਕੀ ਮਸ਼ਹੂਰੀ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਤੁਸੀਂ ਟਿਕਟਾਂ ਲੈ ਲਓ ticketmaster.ca ਜਾਂ ਤੁਸੀਂ 437-800-0001 'ਤੇ ਗੱਲਬਾਤ ਕਰ ਸਕਦੇ ਹੋ ਅਤੇ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਵਾ ਕੇ ਦਿਆਂਗੇ। ਬਸ ਕੁਛ ਕੁ ਸੁਨੇਹੇ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਸੋ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਪੰਜਾਬੀ ਲਹਿਰਾਂ ਮੈਨੂੰ ਲੱਗਦਾ ਕਿ ਜੇ ਆਪਾਂ ਰੇਡੀਓ ਇੰਡਸਟਰੀ ਦੀ ਗੱਲ ਕਰੀਏ ਸਭ ਤੋਂ ਹਰਮਨ ਪਿਆਰਾ ਪ੍ਰੋਗਰਾਮ
1: ਦੂਰ ਤੱਕ ਸੁਣਿਆ ਜਾਂਦਾ।
0: ਸਾਨੂੰ ਇਸ ਟਾਈਮ ਨਾ ਨਾ ਕਰਦੇ ਵੀ ਇਸ ਟਾਈਮ ਹਜ਼ਾਰਾਂ ਸਾਡੇ ਸਰੋਤੇ ਸੁਣ ਰਹੇ ਆ। ਸੋ ਸਰੋਤਿਓ, ਐਮੀ ਵਿਰਕ 30 ਅਗਸਤ ਨੂੰ ਆ ਰਿਹਾ। ਸੋ ਆਪਣਿਆਂ ਲੋਕਾਂ ਨੂੰ ਸਪੋਰਟ ਜ਼ਰੂਰ ਕਰੋ, ਜਿਹੜੇ ਤੁਹਾਡੇ ਨਾਲ ਖੜ੍ਹਦੇ ਆ ਉਹਨਾਂ ਨਾਲ ਖੜ੍ਹਨਾ ਸਾਡਾ ਫਰਜ਼ ਬਣਦਾ ਆ। ਸੋ ਐਮੀ ਵਿਰਕ 30 ਅਗਸਤ ticketmaster.ca 437-800-0001।
2: ਸੋਫਾ ਸਟੂਡੀਓ.ca ਦੇ ਸ਼ਗਨਦੀਪ ਹਾਈ ਰੇਟਡ ਸੋਫਾਜ਼ ਤੁਹਾਡੇ ਰੂਮ ਦੇ ਸਾਈਜ਼ ਮੁਤਾਬਕ ਕਸਟਮ ਮੇਡ, ਚੋਇਸ ਆਫ ਫੈਬਰਿਕ ਐਂਡ ਲੈਦਰ, 10 ਸਾਲ ਫਰੇਮ ਅਤੇ 5 ਸਾਲ ਸਪਰਿੰਗ ਦੀ ਗਰੰਟੀ, ਸੈਕਸ਼ਨਲ ਰਿਕਲਾਈਨਰ ਐਲ ਸ਼ੇਪ। ਸ਼ਗਨਾਂ ਵਾਲੇ ਸੋਫਾ ਲਈ ਸ਼ਗਨਦੀਪ ਨੂੰ 905-799-8875-85 ਟੋਰਬਨ ਰੋਡ ਯੂਨਿਟ 1, ਸੋਫਾ ਸਟੂਡੀਓ.ca ਸ਼ਗਨਦੀਪ, 905-799-8877।
3: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
4: ਮੈਂ ਕਿੱਥੇ ਬੈਠਿਆ ਕਰੂੰ, ਆਹ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਲੈ।
3: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August 30 at Great Canadian Casino Resort. Ready, hold up. Buy your tickets at ticketmaster.ca or call 647-964-8573.
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
5: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲਾਇਰਸ, 647-890-1437, 647-890-1437, GTA ਦੀ ਨੰਬਰ 1 ਪਰਸਨਲ ਇੰਜਰੀ ਲਾਇਰਸ ਦੀ ਟੀਮ।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ ਇੰਸ਼ੋਰੈਂਸ ਫੋਰ

0: multiple locations in GTA. For more information, visit rajdhanisweets.ca.
1: ਸਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। ਜੀਟੀਏ ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲਸ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577 416-671-0577।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।

0: ਸੋ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਨਾਲ ਦੀ ਨਾਲ ਤੁਹਾਨੂੰ ਕਮਲ ਜੀ ਹੋਣਾ ਦਾ ਸੁਨੇਹਾ ਵੀ ਦਈਏ। ਕਮਲ ਜੀ ਸਰ ਨਾਲ ਲਾਈਨ 'ਤੇ ਬਣੇ ਹੋਏ ਨੇ। ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਕੋਟੇਸ਼ਨ ਲੱਭ ਰਹੇ ਹੋ, ਤੁਹਾਡੇ ਬਹੁਤ ਸਾਰੇ ਡਾਲਰ ਬਚਾ ਕੇ ਕਮਲ ਢਿੱਲੋਂ ਜੀ ਦੇਣਗੇ। ਕਮਲ ਜੀ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਲਹਿਰਾਂ 'ਚ।
1: ਥੈਂਕ ਯੂ ਪ੍ਰਭ ਐਂਡ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਭ ਲਿਸਨਰਸ।
0: ਕਮਲ ਜੀ, ਜਦੋਂ ਆਪਾਂ ਬਹੁਤ ਸਾਰੇ ਡਾਲਰ ਬਚਾਉਣ ਦੀ ਗੱਲ ਕਰਦੇ ਹਾਂ, ਐਸਾ ਕਿਉਂਕਿ ਬਹੁਤ ਸਾਰੇ ਸਰੋਤੇ ਗੂਗਲ ਤੋਂ ਪ੍ਰਾਈਸ ਕੱਢ ਲੈਂਦੇ ਆ, ਬਹੁਤ ਸਾਰੇ ਕੋਟੇਸ਼ਨ ਔਨਲਾਈਨ ਅੱਜ ਕੱਲ੍ਹ ਮਿਲ ਜਾਂਦੀਆਂ, ਤੁਹਾਡੇ ਤੋਂ ਕੋਟੇਸ਼ਨ ਲੈਣ ਤੇ ਔਨਲਾਈਨ ਕੋਟੇਸ਼ਨ ਲੈਣ 'ਚ ਕੀ ਫਰਕ ਆ?
1: ਆਨਲਾਈਨ ਕੋਟੇਸ਼ਨ ਦੇ ਜਿਹੜੇ ਹੈਗੇ ਨੇ ਪ੍ਰਾਈਜ਼, ਉਹ ਜਦੋਂ ਤੁਸੀਂ ਪ੍ਰਾਈਜ਼ ਇੱਕ ਵਾਰ ਲੈਂਦੇ ਹੋ ਉਦੋਂ ਪ੍ਰਾਈਜ਼ ਘੱਟ ਹੁੰਦੇ ਨੇ, ਬਿਕਾਜ਼ ਫਿਰ ਜਦੋਂ ਤੁਸੀਂ ਕਾਲ ਕਰਦੇ ਹੋ ਉਹਨਾਂ ਨੂੰ ਕਨਫਰਮ ਕਰਨ ਦੇ ਲਈ, ਫਿਰ ਤੁਹਾਡੀਆਂ ਕਵਰੇਜ ਐਡ ਆਨ ਹੁੰਦੀਆਂ ਨੇ, ਤੇ ਫਿਰ ਪ੍ਰਾਈਜ਼ ਹੈਗਾ ਜਿਹੜਾ ਉਹ ਜਿਹੜਾ ਤੁਸੀਂ ਪ੍ਰਾਈਜ਼ ਆਨਲਾਈਨ ਕੱਢਿਆ ਹੁੰਦਾ ਤੇ ਜਦੋਂ ਤੁਸੀਂ ਕਨਫਰਮ ਕਰਦੇ ਹੋ ਉਹ ਡਿਫਰੈਂਟ ਹੁੰਦਾ। ਐਂਡ ਸਮ ਟਾਈਮ ਕੀ ਹੈਗਾ ਕਿ ਅੱਜ ਕੱਲ੍ਹ ਫੇਕ ਵੈਬਸਾਈਟਸ ਵੀ ਬਣੀਆਂ ਹੋਈਆਂ ਨੇ ਨਾ, ਤੇ ਜਿਹੜਾ ਤੁਸੀਂ ਉੱਥੋਂ ਤੁਸੀਂ ਪਾਲਿਸੀ ਬਾਏ ਤਾਂ ਕਰ ਲੈਂਦੇ ਹੋ ਘੱਟ ਪ੍ਰਾਈਜ਼ ਦੇ ਵਿੱਚ, ਬਟ ਉਹ ਵੈਲਿਡ ਨਹੀਂ ਹੁੰਦੀ। ਕੱਲ ਨੂੰ ਰੱਬ ਨਾ ਕਰੇ ਕੁਝ ਵੀ ਹੋ ਜਾਂਦਾ ਤੇ ਫਿਰ ਤੁਹਾਨੂੰ ਕੋਈ ਕਲੇਮ ਨਹੀਂ ਮਿਲਦਾ, ਬਟ ਪਾਲਿਸੀ ਤੁਹਾਡੇ ਪੈਸੇ ਜ਼ਰੂਰ ਜਾਈ ਜਾਂਦੇ ਹੈਗੇ ਨੇ। ਸੋ ਆਲਵੇਸ ਮੈਂ ਇਹੀ ਕਹਿੰਦੀ ਹੁੰਦੀ ਹਾਂ ਕਿ ਮੇਰੇ ਤੋਂ ਪਾਲਿਸੀ ਬੇਸ਼ੱਕ ਤੁਸੀਂ ਨਾ ਲਓ, ਪਾਲਿਸੀ ਤੁਸੀਂ ਜਿੱਥੋਂ ਮਰਜ਼ੀ ਲਓ, ਬਟ ਮੇਕ ਸ਼ੋਰ ਕਰਿਆ ਕਰੋ ਕਿ ਜਿਹਦੇ ਤੋਂ ਤੁਸੀਂ ਪਾਲਿਸੀ ਲੈ ਰਹੇ ਹੋ ਬੰਦਾ ਲਾਇਸੈਂਸਡ ਹੈ, ਤੇ ਤੁਸੀਂ ਜੋ ਤੁਹਾਨੂੰ ਡਿਸਕਾਊਂਟ ਮਿਲ ਲੈਣ ਤੇ ਕਵਰੇਜ ਮਿਲ ਰਹੀਆਂ ਨੇ ਉਹ ਤੁਹਾਡੀਆਂ ਸਾਰੀਆਂ ਵੈਲਿਡ ਹੋਣੀਆਂ ਚਾਹੀਦੀਆਂ ਨੇ, ਜਦੋਂ ਤੁਸੀਂ ਕਲੇਮ ਲਓ ਤੁਹਾਨੂੰ ਉਦੋਂ ਕੋਈ ਪ੍ਰੋਬਲਮ ਨਾ।
0: ਸੋ ਕਮਲ ਜੀ, ਜਿਸ ਤਰ੍ਹਾਂ ਬਹੁਤ ਸਾਰੇ ਵਹੀਕਲ ਹੁੰਦੇ ਆ ਇੱਕ ਘਰ ਦੇ ਵਿੱਚ, ਚਾਰ ਚਾਰ ਗੱਡੀਆਂ ਨੇ ਜਾਂ ਘਰ ਦੀ ਇੰਸ਼ੋਰੈਂਸ ਆ, ਸੋ ਇਹ ਜੇ ਆਪਾਂ ਇਕੱਠੀ ਇੰਸ਼ੋਰੈਂਸ ਲੈਂਦੇ ਹਾਂ ਉਦੋਂ ਕੁਛ ਬੈਨੀਫਿਟ ਵੀ ਤੁਸੀਂ ਲੈ ਕੇ ਦਿੰਦੇ ਹੋ, ਕੋਈ ਡਿਸਕਾਊਂਟਸ ਵੀ ਹੁੰਦੇ ਨੇ?
1: ਹਾਂਜੀ, ਅੱਜ ਮੈਂ ਉਹੀ ਗੱਲ ਕਰਨੀ ਸੀ ਕਿ ਜੇ ਕਿਸੇ ਨੇ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਹੈਗਾ, ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲਈ ਕੁਆਲੀਫਾਈ ਕਰਨਾ ਚਾਹੁੰਦੇ ਹੋ, ਸੇਮ ਐਡਰੈਸ ਤੇ ਮਲਟੀਪਲ ਅਗਰ ਕਿਸੇ ਕੋਲ ਕਾਰ ਹੈਗੀਆਂ ਨੇ ਤੇ ਘਰ ਵੀ ਹੈਗਾ, ਸੋ ਤੁਸੀਂ ਮਲਟੀ ਲਾਈਨ ਡਿਸਕਾਊਂਟ ਲੈ ਸਕਦੇ ਹੋ ਜਿਹੜਾ ਕਿ 15-20% ਹੁੰਦਾ, ਮਲਟੀ ਵਹੀਕਲ ਡਿਸਕਾਊਂਟ ਹੁੰਦਾ ਜਿਹੜਾ ਉਹ 25% ਹੁੰਦਾ ਹੈਗਾ। ਇਸ ਤੋਂ ਬਿਨਾਂ ਅਗਰ ਕੋਈ ਵਧੀਆ ਡਰਾਈਵਰ ਹੈਗਾ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ਼ ਕਰਕੇ 10% ਡਿਸਕਾਊਂਟ ਉਹ ਰਾਈਟ ਅਵੇ ਲੈ ਸਕਦਾ, ਤੇ ਰਿਨਿਊਅਲ ਤੇ 25% ਡਿਸਕਾਊਂਟ ਵੀ ਕੰਪਨੀਆਂ ਦਿੰਦੀਆਂ ਨੇ।
0: ਸੋ ਤੁਹਾਡੇ ਕੋਲੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਬੰਡਲ ਡਿਸਕਾਊਂਟਸ ਹੁੰਦੇ ਆ, ਗਰੁੱਪ ਡਿਸਕਾਊਂਟਸ ਵੀ, ਉਹ ਵੀ ਤੁਸੀਂ ਲੈ ਕੇ ਦੇ ਸਕਦੇ ਹੋ?
1: ਹਾਂਜੀ ਹਾਂਜੀ, ਆਪਣੇ ਕੋਲੇ ਸਾਰੇ ਜਿਵੇਂ ਕਲੇਮ ਫ੍ਰੀ ਡਿਸਕਾਊਂਟ, ਬੰਡਲ ਡਿਸਕਾਊਂਟ, ਇਹ ਸਾਰੇ ਗਰੁੱਪ ਡਿਸਕਾਊਂਟ ਆਪਣੇ ਕੋਲੇ ਸਾਰੇ ਡਿਸਕਾਊਂਟ ਹੁੰਦੇ ਨੇ। ਇਸ ਟਾਈਮ ਤੇ ਸਾਡੇ ਕੋਲੇ ਅਪ ਟੂ 40% ਡਿਸਕਾਊਂਟ ਅਵੇਲੇਬਲ ਨੇ। ਸੋ ਅਗਰ ਕੋਈ $500 to $1,000 ਸਾਲ ਦਾ ਘੱਟ ਤੋਂ ਘੱਟ ਸੇਵ ਕਰਦਾ, ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ।
0: ਸੋ ਬਿਲਕੁਲ ਜੀ, ਜੇ ਤੁਸੀਂ $1,000 ਦੀ ਸੇਵਿੰਗ ਕਰਨਾ ਚਾਹੁੰਦੇ ਹੋ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਲਈ ਇੱਕ ਵਧੀਆ ਇੰਸ਼ੋਰੈਂਸ ਬ੍ਰੋਕਰ ਦੀ ਭਾਲ ਦੇ ਵਿੱਚ ਸੀ, ਤਾਂ ਤੁਸੀਂ ਕਮਲ ਢਿੱਲੋਂ ਨਾਲ ਗੱਲਬਾਤ ਕਰ ਲਓ। ਲੰਬੇ ਸਮੇਂ ਦਾ ਤਜਰਬਾ ਆ, ਅਤੇ ਆਟੋ ਇੰਸ਼ੋਰੈਂਸ ਤਾਂ ਕਮਲ ਜੀ ਇੱਕ, ਮੈਨੂੰ ਲੱਗਦਾ ਕਿ ਸਭ ਤੋਂ ਸਾਡਾ ਮੌਰਗੇ ਤੋਂ ਬਾਅਦ ਦੂਜਾ ਇਹ ਵੱਡਾ ਖਰਚਾ ਆ ਕਿ ਆਟੋ ਇੰਸ਼ੋਰੈਂਸ ਨਾਲ ਸਾਡੇ ਸਾਲਾਂ ਤੋਂ ਨੱਕ 'ਚ ਦਮ ਕੀਤਾ ਹੋਇਆ, ਤਾਂ ਘੱਟ ਹੀ ਨਹੀਂ ਰਹੀਆਂ। ਸੋ ਆਪਣਾ ਨੰਬਰ ਦਿਓ, ਅਤੇ ਤੁਸੀਂ ਇਹ ਵੀ ਦੱਸੋ ਕਿ ਕਿੰਨਾ ਕੁ ਸਮਾਂ ਹੋ ਗਿਆ ਹੁਣ ਤੱਕ, ਕਿੰਨੇ ਕੁ ਪਰਿਵਾਰਾਂ ਦੀ ਤੁਸੀਂ ਸੇਵਿੰਗ ਕਰਾ ਚੁੱਕੇ ਹੋ?
1: ਹੁਣ ਤੱਕ ਜੀ ਆਪਾਂ 1,000 ਦੀ ਸੇਵਿੰਗ ਕਰਵਾ ਚੁੱਕੇ ਹਾਂ ਆਪਣੇ ਕੋਲੇ ਪੰਜਾਬੀ ਲਹਿਰਾਂ ਤੋਂ। ਜਿਵੇਂ ਕਈ ਕਲਾਇੰਟ ਆਉਂਦੇ ਨੇ ਫਿਰ ਉਹ ਅੱਗੇ ਵੀ ਰੈਫਰੈਂਸ ਕਾਫੀ ਜ਼ਿਆਦਾ ਭੇਜਦੇ ਨੇ ਹਨਾ। ਫੋਨ ਨੰਬਰ ਮੇਰਾ ਹੈਗਾ ਜੀ 6473944369 6473349
0: ਸੋ ਕਮਲ ਜੀ ਹੁਣ ਤੁਸੀਂ ਕਾਲ ਕਰ ਲਓ ਜੇ ਬਹੁਤ ਸਾਰੇ ਡਾਲਰਾਂ ਦੀ ਸੇਵਿੰਗ ਕਰਨੀ ਆ, ਨਾਲ ਦੀ ਨਾਲ ਜੇ ਤੁਹਾਡੇ ਘਰ ਇੱਕ ਤੋਂ ਜ਼ਿਆਦਾ ਵਹੀਕਲ ਖੜੇ ਨੇ, ਮਲਟੀਪਲ ਕਾਰਜ਼ ਦੀ ਇੱਕ ਐਡਰੈਸ 'ਤੇ ਤੁਸੀਂ ਇੰਸ਼ੋਰੈਂਸ ਲੈ ਕੇ ਅਤੇ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਮਲ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਾ ਕੇ ਦੇਣਗੇ 6473349 ਕਮਲ ਜੀ ਇੱਕ ਵਾਰੀ ਨੰਬਰ ਅਤੇ ਆਪਣਾ ਨਾਮ ਜ਼ਰੂਰ ਬੋਲੋ ਜੀ।
1: ਹਾਂਜੀ, ਨਾਮ ਹੈਗਾ ਕਮਲਜੀਤ ਢਿੱਲੋਂ, ਤੇ ਫੋਨ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ। ਅਗਰ ਤੁਸੀਂ ਆਪਣਾ ਸਾਲ ਦਾ $500 to $1,000 ਘੱਟ ਤੋਂ ਘੱਟ ਸੇਵ ਕਰਨਾ, ਮੈਂ ਬਹੁਤ ਕੌਨਫੀਡੈਂਟ ਹਾਂ ਕਿ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੀ। ਹੁਣ ਜੋ ਮੇਰੇ ਕਲਾਇੰਟ ਨੇ ਉਹ ਇਸ ਤੋਂ ਵੀ ਜ਼ਿਆਦਾ ਪ੍ਰੀਮੀਅਮ ਸੇਵ ਕਰ ਰਹੇ ਨੇ। ਫੋਨ ਨੰਬਰ ਹੈਗਾ ਜੀ 6473944369 6473349
0: ਸੋ ਬਿਲਕੁਲ ਜੀ 6473349 43 ਤੇ ਤੁਸੀਂ ਕਾਲ ਕਰਕੇ ਆਪਣਾ ਪ੍ਰੀਮੀਅਮ ਕਟਵਾ ਸਕਦੇ ਹੋ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ, ਆਪਣੀ ਸੇਵਿੰਗ ਕਰਨੀ ਆਪਣੇ ਯਾਰਾਂ ਦੋਸਤਾਂ ਅਤੇ ਫੈਮਿਲੀ ਮੈਂਬਰ ਨੇ, ਨੰਬਰ ਜ਼ਰੂਰ ਪਾਸ ਔਨ ਕਰੋ 6473349 43 69। ਕਮਲ ਜੀ ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ
1: ਅਕਾਲ ਜੀ, ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ।
0: ਯੂਟੂ ਜੀ, ਜੇ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਤੇ ਹੁਣ ਸਮਾਂ ਹੋ ਗਿਆ ਇੱਕ ਵਾਰ ਫੇਰ ਗੱਡੀ ਘੁਮਾਉਣ ਦਾ। ਆਇਆ ਮੈਂ ਗੱਡੀ ਮੋੜ ਕੇ ਪਰ ਇੱਥੇ ਗੱਡੀ ਮੋੜ ਕੇ ਨਹੀਂ, ਗੱਡੀਆਂ ਸਿੱਧੀਆਂ ਲਿਜਾਣੀਆਂ ਪੈਣੀਆਂ। ਗ੍ਰੈਂਡ ਹੋਮ ਫਰਨੀਚਰ ਸੁੱਖ ਬਾਈ ਜੀ ਫਿਰ ਜੁੜ ਚੁੱਕੇ ਨੇ, ਅਤੇ ਇਸ ਫਰਾਈਡੇ ਗੱਡੀਆਂ ਮੋੜ ਕੇ ਨਹੀਂ, ਗੱਡੀਆਂ ਭਜਾ ਕੇ ਜਾਣਾ ਪੈਣਾ, ਕਿਉਂਕਿ ਕਿਉਂਕਿ ਬਹੁਤ ਸਾਰੇ ਐਸੇ ਸਾਡੇ ਕੋਲ ਫਰਨੀਚਰਸ ਨੇ ਜਿਹੜੀ ਇੱਕ ਇੱਕ ਦੋ ਦੋ ਆਈਟਮਾਂ ਹੀ ਆ, ਉਹ ਜੇ ਤੁਸੀਂ ਉੱਥੇ ਬਹੁਤ ਸਾਰੀ ਸੇਵਿੰਗ ਕਰਨੀ ਹੈ, ਕਈਆਂ 'ਤੇ ਤਾਂ ਹਜ਼ਾਰਾਂ ਡਾਲਰ ਦੀ ਸੇਵਿੰਗ ਆ। ਹੁਣ ਕਈ ਮੈਂ ਬਾਈ ਜੀ ਉਹਨਾਂ ਦੀ ਡੀਲ ਸੁਣ ਰਿਹਾ ਸੀਗਾ, ਜਿਹੜਾ 2,2500 ਡਾਲਰ ਦਾ ਜਿਹੜਾ ਸੋਫਾ ਆ ਰਿਕਲਾਈਨਰ, ਉਹ ਬਾਈ ਉਹਨਾਂ ਨੇ 799 ਚਲਾਇਆ ਹੋਇਆ। ਉਹਦੇ ਵਾਸਤੇ ਤੁਸੀਂ ਜਿੰਨੀ ਸਪੀਡ 'ਚ ਜਾਓਗੇ ਉਨਾ ਹੀ ਤੁਹਾਡਾ ਫਾਇਦਾ ਹੋਣਾ ਆ। ਸੋ ਬਹੁਤ ਸਾਰੀਆਂ ਡੀਲਾਂ ਤੁਹਾਨੂੰ ਐਸੀਆਂ ਮਿਲਣੀਆਂ। ਇਨਵੈਂਟਰੀ ਕਲੀਅਰ ਆਊਟ ਸੇਲ ਆ, ਫਰਾਈਡੇ ਨੂੰ ਅਸੀਂ ਬਹੁਤੀ ਜਾਣਕਾਰੀ ਤੁਹਾਨੂੰ ਦੇਵਾਂਗੇ ਲਾਈਵ ਔਨ ਲੋਕੇਸ਼ਨ। ਪਰ ਜੇ ਤੁਸੀਂ ਪਹਿਲਾਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਕਿਸੇ ਵੀ ਸਮੇਂ ਗ੍ਰੈਂਡ ਹੋਮ ਫਰਨੀਚਰ ਤੁਸੀਂ ਪਹੁੰਚ ਸਕਦੇ ਹੋ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ ਇਸ ਵੀਕਐਂਡ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਕਿਉਂਕਿ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਹਾਂ। ਫਲੋਰ ਮਾਡਲ ਬਹੁਤ ਸਾਰੀ, ਜਿਹ 15-20 ਬੈਡਰੂਮ ਸੈੱਟ ਨਾਲ ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਨਾਲ ਦੀ ਨਾਲ ਮੈਟਰ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਉੱਪਰ ਕਲੀਅਰ ਆਊਟ ਕੀਤਾ ਜਾ ਰਿਹਾ ਬਿਲੋ ਦਾ ਕੋਸਟ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰਾਂ ਨੇ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਟਰਕੀ ਡਿਜ਼ਾਈਨ ਦਾ, ਟਰਕੀ ਸਟਾਈਲ ਦਾ ਸੋਫਾ ਸੈੱਟ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ, ਗ੍ਰੇ ਕਲਰ ਦਾ ਸੋਫਾ ਸੈੱਟ ਪਰਫੋਰਮੈਂਸ ਫੈਬਰਿਕ ਦੇ ਨਾਲ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਚੈਨਲ ਬੈਗ ਦੇ ਨਾਲ ਡਿਜ਼ਾਈਨਰ ਉੱਪਰ ਪਿੱਲੋ ਪਏ ਹੋਏ ਨੇ, ਗ੍ਰੇ ਕਲਰ ਦਾ ਪਰਫੋਰਮੈਂਸ ਫੈਬਰਿਕ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ ਜਿਹਦੀ ਰੈਗੂਲਰ ਕੀਮਤ 3,000 ਡਾਲਰ ਸੀ, ਇੱਕੋ ਹੀ ਪੀਸ ਹੈ, ਇੱਕੋ ਹੀ ਪਰਿਵਾਰ ਨੂੰ ਮਿਲਣਾ। ਲੈ ਜਾਓ ਫਲੋਰ ਮਾਡਲ ਚੈੱਕ ਕੇ, 699 ਦਾ ਸੋਫਾ ਲਪਸਡ ਐਂਡ ਚੇਅਰ, ਟਰਕੀ ਡਿਜ਼ਾਈਨ ਦਾ ਸੋਫਾ ਸੈੱਟ, ਸੋਫਾ ਲਪਸਡ ਤੇ ਚੇਅਰ 699 ਦਾ। ਲਿਵਿੰਗ ਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਤਾਂ ਫਰਾਈਡੇ ਵਾਲੇ ਦਿਨ ਪਹੁੰਚ ਜਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
0: ਗ੍ਰੈਂਡ ਹੋਮ ਫਰਨੀਚਰ 'ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਉਣਾ। ਨਾਲ ਦੀ ਨਾਲ ਤੁਹਾਨੂੰ ਅਪਲਾਇੰਸ ਜੰਕਸ਼ਨ ਦਾ ਸੁਨੇਹਾ ਦਈਏ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਤੁਸੀਂ ਖਰੀਦਣ ਜਾ ਰਹੇ ਹੋ ਤਾਂ ਰੁਕੋ, ਠਹਿਰੋ, ਸੋਚੋ, ਸਮਝੋ, ਤੁਹਾਡੀ ਬਹੁਤ ਸਾਰੀ ਸੇਵਿੰਗ ਅਸੀਂ ਕਰਵਾ ਕੇ ਦੇ ਸਕਦੇ ਹਾਂ। ਅਪਲਾਇੰਸ ਜੰਕਸ਼ਨ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰਸ ਔਰ ਵਾਸ਼ਰਸ, ਡਰਾਇਰਸ, ਹੋਰ ਹਰ ਤਰ੍ਹਾਂ ਦੇ ਅਪਲਾਇੰਸ ਤੋਂ ਅਸੀਂ ਲੈਣੇ ਆ। ਇੱਕ ਵਾਰ ਇੱਕ ਚੱਕਰ ਅਪਲਾਇੰਸ ਜੰਕਸ਼ਨ 'ਤੇ ਤੁਸੀਂ ਜ਼ਰੂਰ ਮਾਰ ਕੇ ਆਇਓ। 905-450-0054, 905-450-0054 ਅਪਲਾਇੰਸ ਜੰਕਸ਼ਨ। ਨਾਲ ਦੀ ਨਾਲ ਤੁਹਾਨੂੰ ਮੱਲੀ ਟੈਂਟ ਸਰਵਿਸਿਸ, ਆਊਟਡੋਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਈਵੈਂਟ ਆ, ਤੁਸੀਂ ਪਾਰਟੀ ਕਰ ਰਹੇ ਹੋ, ਤੁਸੀਂ ਤੀਆਂ ਦਾ ਮੇਲਾ ਮਨਾ ਰਹੇ ਹੋ, ਤੁਸੀਂ ਬਾਹਰ ਕੋਈ ਪਿਕਨਿਕ ਮਨਾਉਣੀ ਆ, ਤੁਸੀਂ ਕੋਈ ਗੈਟ ਟੂ ਗੈਦਰ ਕਰਨੀ ਆ, ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸ। ਕੁਆਲਿਟੀ ਵਾਲਾ ਕੰਮ ਕਰਦੇ ਆ, ਟੈਂਟ ਲਾਇਆ ਜਿਵੇਂ ਕੱਲ੍ਹ ਸਾਡੇ ਰਿਸਪੈਕਟਡ ਸਿੰਦਰਪਾਲ ਸਿੱਧੂ ਹੁਣੀ ਕਹਿ ਰਹੇ ਸੀ ਨਾ ਵੀ ਟੈਂਟ ਲਾਇਆ ਤੁਹਾਨੂੰ ਇੱਦਾਂ ਲੱਗੂਗਾ ਕਿ ਇੱਕ ਬੈਂਕਟ ਹਾਲ ਹੀ ਬਣਾ ਕੇ ਦੇ ਦਿੰਦੇ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਤੁਸੀਂ ਨਹੀਂ ਭੁੱਲਣਾ, ਕਾਲ ਕਰ ਲੈਣੀ ਆ ਮੱਲੀ ਟੈਂਟ ਸਰਵਿਸ ਨੂੰ, 647-999-2569, 647-999-2569 ਮੱਲੀ ਟੈਂਟ ਸਰਵਿਸਿਸ। ਅਤੇ ਸੰਧੂ ਸਾਹਿਬ, ਲੈਂਡਲਾਈਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ,
3: ਹਾਂਜੀ,
0: ਤੁਹਾਨੂੰ ਪਤਾ ਲੈਂਡਲਾਈਨ 'ਤੇ ਰੋਂਗ ਨੰਬਰ ਵੀ ਲੱਗਦੇ ਹੁੰਦੇ ਸੀ,
3: ਬਸ ਇੱਕ ਅਕਸਰ ਡਿਜਿਟ ਗਲਤ ਹੋ ਗਿਆ।
0: ਅਤੇ ਅੱਛਾ, ਕਈ ਵਾਰ ਲਾਉਣੀ ਕਿਤੇ ਹੋਰ ਨੰਬਰ ਸਹੀ ਦੱਬਦੇ ਸੀਗੇ, ਲੱਗ ਕਿਤੇ ਉਹ ਐਕਸਚੇਂਜ ਦੀ ਗਲਤੀ ਨਾਲ। ਅੱਛਾ, ਉਹ ਤੋਂ ਬਹਾਨੇ ਵੀ ਹੁੰਦੇ ਸੀਗੇ, ਕਿਸੇ ਨੇ ਕਿਸੇ ਨੂੰ ਕਾਲ ਨਹੀਂ ਕਰਨੀ ਜਾਂ ਭੁੱਲ ਗਿਆ ਜਾਂ ਸੱਦਾ ਦੇਣਾ, ਅਤੇ ਆਪਣੇ ਪਿੰਡ ਵਾਲੇ ਕਹਿੰਦੇ ਨਹੀਂ ਬਈ ਅਸੀਂ ਤਾਂ ਕਾਲ ਕੀਤੀ ਸੀ, ਉਹ ਐਕਸਚੇਂਜ 'ਚ ਹੀ ਬਿੱਲਾਂ ਵੱਜੀ ਗਈਆਂ। ਬਿੱਲ ਤਾਂ ਵੱਜ ਰਹੀ ਸੀ, ਉਹ ਐਕਸਚੇਂਜ 'ਚ, ਜਾਂ ਕਿਸੇ ਨੇ ਨਹੀਂ ਚੱਕਣਾ ਹੁੰਦਾ ਸੀ ਫੋਨ, ਅਤੇ ਉਹ ਕਹਿੰਦੇ ਨਹੀਂ ਵੀ ਸਾਨੂੰ ਤਾਂ ਕਾਲ ਆਈ ਨਹੀਂ, ਉਹ ਫਿਰ ਐਕਸਚੇਂਜ 'ਚ ਹੀ ਵੱਜੀਆਂ ਹੋਣੀਆਂ ਬਿੱਲਾਂ। ਉਸ ਟਾਈਮ ਐਕਸਚੇਂਜ ਵਾਲਿਆਂ ਦੀ ਵੀ ਚੜ੍ਹਾਈ ਹੁੰਦੀ ਸੀ।
3: ਕੱਲ੍ਹ ਤੁਹਾਨੂੰ ਸ਼ਾਇਦ ਗੱਲ ਸੁਣਾਈ ਸੀ, ਉਹ ਕੋਈ ਬੰਦਾ ਸੀ ਉਹਨਾਂ ਕਿਸੇ ਕੋਲ ਪੈਸੇ ਲੈਣੇ, ਤਾਂ ਐਕਸਚੇਂਜ 'ਚ ਫੋਨ ਜਾਂਦਾ ਸੀ, ਮਤਲਬ ਵਿੱਚ ਬਹਿੰਦਾ ਸੀ ਓਪਰੇਟਰ
0: ਜੀ,
3: ਅਤੇ ਉਹ ਬੰਦਾ ਕਹਿੰਦਾ ਵੀ ਮੈਂ 50,000 ਲੈਣਾ ਵਾ, ਅਤੇ ਜਿਹਨੇ ਦੇਣਾ ਸੀ ਉਹ ਕਹਿੰਦਾ ਭਾਅ ਜੀ ਮੈਨੂੰ ਤਾਂ ਸੁਣਦਾ ਨਹੀਂ ਆ,
0: ਅਤੇ
3: ਓਪਰੇਟਰ ਕਹਿੰਦਾ ਭਾਅ ਜੀ ਮੈਨੂੰ ਤਾਂ ਸੁਣ ਲਿਆ, ਕਹਿੰਦਾ ਫਿਰ ਤੂੰ ਦੇ ਦੇ।
0: ਬਿਲਕੁਲ, ਸੋ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਵਾਕਈ ਫੋਨਾਂ ਤੋਂ ਬਿਨਾਂ ਹੈ ਨਾ, ਕਾਲ ਤੋਂ ਬਿਨਾਂ, ਤਾਂ ਇੱਦਾਂ ਲੱਗ ਰਿਹਾ ਕਿ ਜਿਵੇਂ ਆਪਾਂ ਇਕੱਲੇ ਹੀ ਬੋਲ ਰਹੇ ਹਾਂ, ਗੁਗਾਰਾ ਭਰਨ ਵਾਲਾ ਨਾ ਹੋਵੇ ਕੋਈ।
3: ਤੁਸੀਂ ਨਾ ਆਪਣਾ ਫੋਨ ਮਾੜਾ ਜਿਹਾ ਇੱਧਰ ਉੱਧਰ ਕਰਕੇ ਦੇਖੋ, ਤੁਹਾਨੂੰ ਐਂ ਲੱਗਣਾ ਸ਼ਾਇਦ ਯਾਰ ਮੇਰੇ ਕੋਲ ਤਾਂ ਸਮਥਿੰਗ ਰੋਂਗ ਆ, ਇੰਨਾ ਜ਼ਿਆਦਾ ਜ਼ਰੂਰੀ ਹੋ ਗਿਆ ਫੋਨ ਕਿ ਮੈਨੂੰ ਐਂ ਲੱਗਦਾ ਵੀ ਸ਼ਾਇਦ ਇਹ ਤੋਂ ਬਿਨਾਂ ਹੁਣ ਗੁਜ਼ਾਰਾ ਨਹੀਂ ਹੈਗਾ
0: ਜੀ।
3: ਪਰ ਮੇਰੀ ਕੋਸ਼ਿਸ਼ ਸੀ ਮੈਂ ਰਾਤ ਨੂੰ ਫੋਨ ਥੱਲੇ ਰੱਖ ਕੇ
0: ਐਨਕਾਂ ਤੁਹਾਡੇ

0: 7997877sofastudio.ca. Thank you, ji.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: Sound Live and Cellular Point present AmiWare Live in Toronto. And AmiWare Live in Toronto. August at Great Canadian Casino Resort. Toronto Valley, ready hojo. Buy your tickets at ticketmaster.ca or call 647-964-8573.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ। ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ। ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੁਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
3: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਸੋ ਨਾਲ ਦੀ ਨਾਲ ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਸਟੂਡੀਓ ਦੇ ਘੜੀ ਦੇ ਮੁਤਾਬਕ 8:54 ਹੋ ਚੁੱਕੇ, ਸਾਡੇ ਕੋਲ 6 ਮਿੰਟ ਦਾ ਸਮਾਂ ਬਚਿਆ ਆ ਔਰ ਗੱਲਾਂ ਬਾਤਾਂ ਆਪਾਂ ਕਰ ਰਹੇ ਸੀਗੇ ਲੈਂਡਲਾਈਨ ਫੋਨ 'ਤੇ। ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਖੂਬਸੂਰਤ ਸਵੇਰ ਨੂੰ ਇੰਜੋਏ ਕਰ ਰਹੇ ਹੋਵੋਗੇ। ਅੱਜ ਦੇ ਮੈਨੂੰ ਲੱਗਦਾ ਕਿ ਅੱਜ ਸੰਤ ਸਾਹਿਬ ਬਾਹਰ ਮੌਸਮ ਇੱਦਾਂ ਲੱਗਦਾ ਕਿ ਜਿਵੇਂ ਹਲਕੀ ਹਲਕੀ ਵਿੰਟਰ ਆ ਗਈ ਹੋਵੇ।
5: ਵਿੰਟਰ ਦੇਖੋ ਸਤੰਬਰ 'ਚ ਬੱਚੇ ਸਕੂਲ ਜਾਂਦੇ ਜਦੋਂ ਲਾਈਟ ਜੈਕਟ ਪੈ ਜਾਂਦੀ ਹੈ ਅਤੇ ਦਿਨ ਵੀ ਛੋਟੇ ਹੋ ਜਾਂਦੇ ਆ ਅਤੇ ਮੈਨੂੰ ਲੱਗਦਾ ਸਮਰ ਦਾ ਆਨੰਦ ਲੋਕਾਂ ਨੇ ਬਹੁਤ ਮਾਣਿਆ ਵਾ ਅਤੇ ਹੁਣ ਜਿਹੜੇ ਸ਼ੋਅ ਆ ਰਹੇ ਉਹਨਾਂ ਦਾ ਆਨੰਦ ਜ਼ਰੂਰ ਮਾਣ ਲੈਣ ਕਿਉਂਕਿ ਮੁੜ ਕੇ 4 ਮਹੀਨੇ ਆਉਣੇ ਸੀ।
4: ਜਾਂਦੀ ਬਹਾਰ ਹੀ ਆ,
5: ਜਾਂਦੀ ਬਹਾਰ ਹੀ,
4: ਹਾਂ ਸਰ। ਨਜ਼ਾਰੇ ਲੁੱਟ ਲੈਣੇ ਚਾਹੀਦੇ ਆ, ਬਹੁਤ ਸਾਰੇ ਈਵੈਂਟ ਆ ਬਈ। ਤੁਸੀਂ ਸਭ ਤੋਂ ਪਹਿਲਾਂ ਤਾਂ ਐਮੀ ਵਿਰਕ ਦਾ ਸੁਣਿਆ ਤੁਹਾਨੂੰ ਦਈਏ, ticketmaster.ca ਦੇ ਟਿਕਟਾਂ ਬੜੀ ਤੜਾਤੜ ਨਿਕਲ ਰਹੀਆਂ, ਪਰ ਤੁਸੀਂ ਜੇ ਗਰੁੱਪ ਟਿਕਟਾਂ ਜਾਣਾ ਦੋਸਤਾਂ ਮਿੱਤਰਾਂ ਨਾਲ ਜਾਣਾ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 437-870-001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ ਅਤੇ ਬਾਕੀ ਤੁਸੀਂ ticketmaster.ca ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ। ਬਹੁਤ ਸਾਰੇ ਈਵੈਂਟਸ ਆ ਔਰ ਨਾਲ ਦੀ ਨਾਲ ਇੱਕ ਈਵੈਂਟਸ 28 ਅਗਸਤ ਨੂੰ ਇਸੇ ਹਫ਼ਤੇ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਵੀਕਐਂਡ 'ਤੇ। ਜਰਨੈਲ ਸਿੰਘ ਪੰਜਾਬੀ ਫਿਲਮ ਇੰਡਸਟਰੀ ਦੀ ਬੈਕਬੋਨ, ਜਾਣਿਆ ਪਹਿਚਾਣਿਆ ਚਿਹਰਾ, ਬਹੁਤ ਹੀ ਰਿਸਪੈਕਟਡ ਸ਼ਖਸੀਅਤ, ਉਹ ਇੱਕ ਸ਼ੋਅ ਲੈ ਕੇ ਆ ਰਹੇ ਨੇ ਸਿਆਣੇ ਕਹਿੰਦੇ ਨੇ, ਐਸੀਆਂ ਗੱਲਾਂ ਜੋ ਦਿਲ 'ਚ ਘਰ ਕਰਨਗੀਆਂ। ਐਸੇ ਕਿੱਸੇ ਜਿਹੜੇ ਅਸੀਂ ਬਜ਼ੁਰਗਾਂ ਤੋਂ ਸੁਣੇ ਸੀ ਕਿਤੇ ਨਾ ਕਿਤੇ ਉਹ ਸਾਡੇ ਚੇਤਿਆਂ 'ਚੋਂ ਵਿਸਰ ਗਏ ਨੇ।
5: ਬੜਾ ਲੋਕ ਕਹਿੰਦੇ ਖੂਬਸੂਰਤ, ਕਹਿੰਦੇ ਸਿਆਣੇ ਦਾ ਕਿਹਾ
4: ਹਾਂ
5: ਅਤੇ ਔਲੇ ਦਾ ਖਾਧਿਆ।
4: ਹਾਂ,
5: ਔਲੇ ਨਾ ਬਹੁਤ ਬਹੁਤ ਵਧੀਆ ਪ੍ਰੋਡਕਟ ਆ
4: ਜੀ,
5: ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਿਆ ਬਾਅਦ 'ਚ ਪਤਾ ਲੱਗ।
4: ਬਿਲਕੁਲ ਜੀ, ਸੋ ਐਸੀਆਂ ਸਿਆਣੀਆਂ ਗੱਲਾਂ ਔਰ ਐਸੀਆਂ ਚੰਗੀਆਂ ਗੱਲਾਂ, ਬੜਾ ਇਮੋਸ਼ਨਲ ਸ਼ੋਅ। ਐਮੀ ਵਿਰਕ ਭਾਜੀ ਉਹਨਾਂ ਨੇ ਆਪ ਵੇਖਿਆ ਉਸ ਦਿਨ, ਮੈਨੂੰ ਉਹਨਾਂ ਨੇ ਕਿਹਾ ਕਿ ਵਾਕਈ ਪ੍ਰਭ ਕਹਿੰਦਾ ਵੀ ਮੈਂ ਐਸਾ ਸ਼ੋਅ ਕਦੀ ਪਹਿਲਾਂ ਵੇਖਿਆ ਨਹੀਂ। ਬਹੁਤ ਵਧੀਆ ਸ਼ੋਅ ਆ, ਜ਼ਿੰਦਗੀ ਨੂੰ ਬਦਲਣ ਵਾਲਾ ਸ਼ੋਅ ਆ, ਜ਼ਿੰਦਗੀਆਂ ਦੇ ਵਿੱਚ ਇੱਕ ਨਵੀਂ ਕਿਰਨ, ਆਸ ਦੀ ਕਿਰਨ ਜਿਹੜੀ ਆ ਉਹ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਊਗਾ। ਇਹ ਸ਼ੋਅ ਬ੍ਰੈਂਪਟਨ ਜਿਹੜਾ
5: ਕੋਰਟ ਬੈਰੀ
4: ਫੋਰਟ ਫੋਰਟਨ ਐਂਡ ਸਟੀਲ ਵਾਲਾ ਇੰਟਰਸੈਕਸ਼ਨ, ਕੋਸਕੋ ਵਾਲੇ ਪਲਾਜ਼ੇ ਦੇ ਵਿੱਚ ਕੋਰਟ ਯਾਰਡ ਮੈਰੀਅਟ ਹੋਟਲ ਦੇ ਵਿੱਚ 6 ਵਜੇ ਤੋਂ ਲੈ ਕੇ 8 ਵਜੇ ਤੱਕ ਹੋ ਰਿਹਾ ਆ। ਤੁਸੀਂ 437-870-001 'ਤੇ ਰਾਬਤਾ ਕਰ ਲਿਓ ਅਤੇ ਈਵੈਂਟ ਬ੍ਰਾਈਟਸ 'ਤੇ ਤੁਸੀਂ ਸਿਆਣੇ ਕਹਿੰਦੇ ਨੇ ਭਰਨਾ ਆ ਜਾਂ ਜਰਨੈਲ ਸਿੰਘ ਈਵੈਂਟਸ ਬ੍ਰਾਈਟ 'ਤੇ ਜਾ ਕੇ ਟਿਕਟਾਂ ਤੁਸੀਂ ਲੈ ਸਕਦੇ ਹੋ ਈਵੈਂਟ ਬ੍ਰਾਈਟ 'ਤੇ। ਸੋ ਸਮਾਂ ਆਲਮੋਸਟ ਆਪਣਾ ਹੋ ਚੁੱਕਿਆ ਆ, ਸਾਡੇ ਕੋਲ 3 ਕੁ ਮਿੰਟ ਬਾਕੀ ਨੇ, ਸਾਡੇ ਨਾਲ ਨਾਗਪਾਲ ਸਰ ਵੀ ਜੁੜ ਚੁੱਕੇ ਨੇ। ਸੋ ਸਮਾਂ ਘੱਟ ਆ ਨਾਗਪਾਲ ਸਰ, ਆਪਾਂ ਅੱਜ ਦਾ ਮੈਸੇਜ ਦਈਏ। ਨਾਗਪਾਲ ਸਰ ਸਾਡੇ ਨਾਲ ਜੁੜੇ ਹੋਏ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਤੁਹਾਨੂੰ $30,000 ਤੋਂ ਲੈ ਕੇ $1,70,000 ਤੱਕ ਦਾ ਲੋਨ ਲੈ ਕੇ ਦੇ ਸਕਦੇ ਨੇ ਜੇ ਤੁਸੀਂ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ। ਨਾਗਪਾਲ ਸਰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
6: ਲਾਈਕ ਸਾਡੀ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, ਆਫਿਸ ਸਾਡਾ ਹੈਗਾ ਮਿਸਿਸਾਗਾ ਵਿੱਚ। ਤੁਸੀਂ ਲਾਈਕ 30 ਤੋਂ ਲੈ ਕੇ 1,70,000 ਦਾ ਲੋਨ ਬਿਨਾਂ ਕ੍ਰੈਡਿਟ ਚੈੱਕ, ਬਿਨਾਂ ਕਿਸੇ ਗਰੰਟੀ, ਐਂਡ ਲਾਈਕ ਅਗਰ ਆਪਾਂ ਕ੍ਰੈਡਿਟ ਸਕੋਰ ਲਾਈਕ 300 ਵੀ ਹੈ, 200 ਵੀ, ਤਬ ਵੀ ਆਪ ਐਲੀਜੀਬਲ ਹੈ, ਸਕਿੱਲ ਡਿਵੈਲਪ ਕਰੇ, ਲੋਨ ਹਾਸਿਲ ਕਰੇ, ਆਪਕੇ ਖਾਤੇ ਮੈਂ ਵਿਦਿਨ 30 to 90 days ਫੰਡਿੰਗ ਗਵਰਨਮੈਂਟ ਸੇ ਆਤੀ ਹੈ, ਬੈਂਕ ਸੇ ਨਹੀਂ ਆਤੀ ਹੈ, ਕੋਈ ਚਲਾਕੀ ਨਹੀਂ ਹੈ। ਏਕ ਤੀਰ ਦੋ ਨਿਸ਼ਾਨੇ, ਸਕਿੱਲ ਵੀ ਆ ਗਈ, ਫੁੱਲੀ ਆਨਲਾਈਨ ਕੋਰਸਿਸ ਨੇ, ਸੌਖੇ ਜੇ ਨੇ। ਐਂਡ ਦੈਨ ਲਾਈਕ ਜਬ ਆਪਕੇ ਅਕਾਊਂਟ ਮੇਂ ਫੀਸ ਆ ਜਾਤੀ ਹੈ, ਫੰਡਿੰਗ ਆ ਜਾਤੀ ਹੈ, ਤਬ ਹਮਾਰੀ ਫੀਸ ਹੈ ਕਿਤਨੀ, $199, ਕੋਈ ਚਲਾਕੀ ਨਹੀਂ ਹੈ, ਕੋਈ ਮੀਠੀ ਬਾਤੇ ਨਹੀਂ ਹੈ, 8 ਸਾਲ ਮੈਂ ਬਹੁਤ ਤੋਂ ਕੋਸ਼ਿਸ਼ ਕਰ ਚੁੱਕੇ ਹਾਂ।
4: ਨਾਗਪਾਲ ਸਰ, ਐਲੀਜੀਬਿਲਟੀ ਪਿਛਲੇ ਦਿਨ ਅਸੀਂ ਇਸ ਦੀ ਐਡਵਰਟਾਈਜ਼ ਕਰ ਰਹੇ ਸੀਗੇ, ਸੋ ਐਲੀਜੀਬਿਲਟੀ 'ਚ ਕੁਛ ਫਰਕ ਪਿਆ ਜਾਂ ਚੇਂਜਸ ਆਏ ਨੇ?
6: ਜੀ, ਆਪ ਪਹਿਲੇ ਲਾਈਕ 70,000 ਸੇ ਅਗਰ ਫੈਮਿਲੀ ਇਨਕਮ ਕਮ ਹੋ ਤਬ ਵੀ ਐਲੀਜੀਬਲ ਥੇ, ਅਬ 100,000 ਤੱਕ ਅਗਰ ਆਪਕੀ ਇਨਕਮ ਰਹੀ ਹੈ ਨੋਟਿਸ ਆਫ ਅਸੈਸਮੈਂਟ ਪੇ, ਤੋ ਵੀ ਆਪ ਐਲੀਜੀਬਲ ਹੈ। PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਅੰਟਾਰੀਓ ਮੈਂ ਕਹੀਂ ਵੀ ਰਹਿਤੇ ਹੈ, 30,000 ਤੋਂ ਲੈ ਕੇ 1,70,000 ਦਾ ਲੋਨ 0% ਤੇ ਹਾਸਿਲ ਕਰੇ। ਐਂਡ ਅਗਰ 2 ਸਾਲ ਕਾ ਕੋਰਸ ਹੈ ਤੋ ਲੋਨ ਕਾ ਜੋ ਰੀਪੇਮੈਂਟ ਹੈ ਵੋ 2.5 ਸਾਲ ਬਾਅਦ ਸਟਾਰਟ ਹੈ, 15 ਸਾਲ ਮੈਂ ਉਸੇ ਪੇ ਕਰਤੇ ਹੈ, ਸ਼ੁਰੂ ਮੈਂ 0% ਵਿਆਜ ਹੈ 2 ਸਾਲ, 0% ਕਹੀਂ ਵੀ ਯੂਜ਼ ਕਰੋ ਉਸ ਪੈਸੇ ਕੋ ਆਪ, 2.5 ਸਾਲ ਬਾਅਦ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ $1,00,000 ਪੇ $2,500 ਵਿਆਜ ਹੈ ਪੂਰੇ ਸਾਲ ਕਾ, ਕਹੀਂ ਨਹੀਂ ਮਿਲੇਗਾ ਆਪਕਾ ਐਸਾ ਲੋਨ, ਧਰਤੀ ਪੇ ਵੀ ਨਹੀਂ ਮਿਲੇਗਾ, ਕੈਨੇਡਾ ਤੋਂ ਛੋਟੀ ਚੀਜ਼ ਹੈ, ਕਹੀਂ ਨਹੀਂ ਮਿਲ ਸਕਦਾ ਆਪਕਾ ਐਸਾ ਲੋਨ।
4: ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਇਹ ਦੱਸੋ ਕਿ ਐਲੀਜੀਬਿਲਟੀ ਕੀ ਆ ਔਰ ਇਹ ਡਾਕੂਮੈਂਟਸ ਕਿਹੜੇ ਕਿਹੜੇ ਲੱਗਣਗੇ, ਕੀ ਕ੍ਰੈਡਿਟ ਚੈੱਕ ਵੀ ਹੋਊਗਾ?
6: ਡਾਕੂਮੈਂਟਸ ਜੀ, ਇਸਮੇ ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਹੋ ਗਿਆ, ਆਪਕਾ ਮੈਰਿਜ ਸਰਟੀਫਿਕੇਟ ਹੋ ਗਿਆ, ਕੋਈ ਇੰਪਲਾਇਮੈਂਟ ਕਾ ਡਾਕੂਮੈਂਟ ਲੱਗਤਾ ਹੀ ਨਹੀਂ, ਗਵਰਨਮੈਂਟ ਆਪਕੋ ਸਕਿੱਲ ਡਿਵੈਲਪਮੈਂਟ ਕੇ ਲਈ ਫੰਡਿੰਗ ਦੇ ਰਹੀ ਹੈ, ਨਾ ਕਿ ਆਪਕੋ ਘਰ ਲੈਣੇ ਕੇ ਲਈ ਦੇ ਰਹੀ ਹੈ। ਤੋ ਇਸਮੇ ਸਾਫ਼ ਕਾਮ ਹੈ, ਸਾਫ਼ ਤਰੀਕੇ ਸੇ ਕਰ ਰਹੇ ਹੈ, ਕੋਈ ਇਸਮੇ ਡਾਕੂਮੈਂਟ ਹਿਲਤਾ ਵੀ ਨਹੀਂ ਹੈ, ਕੋਈ ਕਾਰੀਗਰੀ ਨਹੀਂ ਹੈ, ਤੋ ਕੋਈ ਕਮਿਸ਼ਨ ਨਹੀਂ ਹੈ, ਕਮਿਸ਼ਨ ਨਹੀਂ ਹੈ ਤੋ ਹਮਾਰੀ ਚੀਜ਼ ਛੋਟੀ ਸੀ ਹੈ, $200 ਕਾਮ ਹੋਣੇ ਕੇ ਬਾਅਦ।
4: ਸੋ
6: ਕੋਰਸ ਕਰ ਰਹੇ ਹੋਤੇ ਹੈ, ਸੈਕੰਡ ਕੋਰਸ ਕੇ ਲਈ ਹਮੇ ਚੂਜ਼ ਕਰਤੇ ਹੈ।
4: ਸੋ ਆਪਣੇ ਕੋਲ ਇੱਕ ਵੀਕ ਸਕੈਂਡ ਦਾ ਸਮਾਂ ਰਹਿ ਗਿਆ ਜੀ, ਆਪਣਾ ਪ੍ਰੋਗਰਾਮ ਆਲਮੋਸਟ ਆਖਰੀ ਪੜਾਅ ਤੇ ਹੈ, ਤੁਸੀਂ ਆਪਣਾ ਨੰਬਰ 2 ਵਾਰੀ ਆਰਾਮ ਨਾਲ ਬੋਲ ਦਿਓ।
6: ਬਿਲਕੁਲ ਜੀ, 437-264-3175
4: 437-264-3175 ਬਹੁਤ ਸ਼ੁਕਰੀਆ ਯੂਨੀ ਗਲੋਬਲ ਐਡਵਾਈਜ਼ਰੀ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਇਸੀ ਅੱਜ ਦਾ ਪੰਜਾਬੀ ਲਹਿਰਾਂ ਦਾ ਪ੍ਰੋਗਰਾਮ, ਸ਼ਾਮ ਨੂੰ ਫਿਰ ਮਿਲਦੇ ਹਾਂ ਰੇਡੀਓ।
0: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਸੋ ਅੱਜ ਹੁੰਗਾਰਾ ਨਹੀਂ ਮਿਲਿਆ, ਕੱਲ੍ਹ ਹੁੰਗਾਰਾ ਦਿੰਦੇ ਰਹੋ, ਕਾਲ ਅੱਜ ਚਾਲੂ ਹੋ ਜਾਣੀ ਆ, ਹੋ ਸਕਦਾ ਟੈਕਨੀਕਲ ਟੀਮ ਲੱਗੀ ਹੋਈ ਆ, ਕਾਲ ਚੱਲ ਪੈਣ ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ, ਜਿੰਦਾਬਾਦ, ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸੁਣਦੇ ਹਾਂ ਰੇਡੀਓ ਪ੍ਰੋਗਰਾਮ ਆਵਾਜ਼।
0: AM 530 CHLO AM, an Evanoff communication station, serving Brampton, Mississauga, Toronto, the GTA, and the world at am530.ca.

ਸਾਈਕਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੀ ਰਹਿਮਤ ਉਸਦੇ ਮਿਹਰਬਾਨੀ ਦੇ ਨਾਲ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਗਿਰੀ ਅਮਨਦੀਪ ਸਿੰਘ ਬੈਰੀਪਾਲ ਵੱਲੋਂ ਆਪ ਸਭ ਨੂੰ ਸ਼ਿਪਸਵੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

स्वागत है खूबसूरत सुविधा, खूबसूरत लोग, खूबसूरत मुल्कां च। यह चलो डिजिटल एएम फ्रीक्वेंसी राही अमेरिका और कैनेडा दे विच सानू सुनिया जा रहा है। आप सब का हार्दिक स्वागत करते हैं एक सवेर दे विच जिस विच तुसी साडे नाल हो अपने ड्राइविंग टाइम दे विच या अपने काम दे उत्ते प्राइम टाइम दे शो नू सुन रहे हो एएम 530 डाल दे उत्ते। नौ चार स्टूडियोज दे घड़ियां दे उत्ते 20 तारीख जिथे हो चुकी है ਉੱਥੇ ਸਮਾਂ ਆਪਣੀ ਰਫਤਾਰ ਦੇ ਨਾਲ ਚੱਲ ਰਿਹਾ ਹੈਗਾ ਔਰ ਉਮੀਦ ਕਰਦਾ ਅੱਜ ਦਾ ਦਿਨ ਵੀ ਇਸੇ ਤਰ੍ਹਾਂ ਚੱਲੇਗਾ ਔਰ ਤੁਸੀਂ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈਆਂ। ਆਪਣੇ ਟਿਕਟ 'ਤੇ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-518-3200 416-518-3200 'ਤੇ ਕਾਲ ਕਰ ਸਕਦੇ। ਸਮੇਂ ਪੀਰਸਨ ਰਿਪੋਰਟ ਦਾ ਟਰੈਕ 6 ਜਿੱਥੇ ਕੈਸੇ ਪੈਥੇਫਿਕ ਯਾਨੀ ਕਿ ਚੱਲੀ ਹੈ ਹੋਂਗਕੋਂਗ ਜਾਂ ਇਹ ਚੱਲੀ ਹੈ ਚਾਈਨਾ ਨੂੰ ਫਲਾਈਟ ਜਾਣ ਨੂੰ ਤਿਆਰ ਖੜੀ ਹੈਗੀ ਆ। ਉੱਥੇ ਤੁਸੀਂ ਕਿਸੇ ਨੇ ਵੀ ਇੰਡੀਆ ਜਾਣਾ ਜਾਂ ਕਿਸੇ ਹੋਰ ਮੁਲਕ 'ਚ ਜਾਣਾ ਕੋਮਲ ਨੂੰ ਯਾਦ ਰੱਖੋਗੇ। ਔਨਲਾਈਨ ਟਰੈਵਲ ਤੋਂ ਕੋਮਲ ਕਹਿੰਦੇ ਇੰਡੀਆ ਦੀ ਟਿਕਟ ਦੀਆਂ ਜਿੰਨੀਆਂ ਝੂਠੀਆਂ ਅਫਵਾਹਾਂ ਔਨਲਾਈਨ ਤੁਸੀਂ ਸੁਣ ਸਕਦੇ ਹੋ। $1000 'ਚ ਟਿਕਟ ਵੇਚ ਦਿੰਦੇ ਨੇ, ਇੱਕ ਕਿਸੇ ਨੇ ਲਾਈ ਸੀ 1200 'ਚ। ਮੈਂ ਕਾਲ ਕੀਤੀ, ਦੋ ਦਿਨ ਕਿਸੇ ਹੋਰ ਕੰਟਰੀ 'ਚ ਰੁਕਣਾ ਰਸਤੇ ਦੇ ਵਿੱਚ, ਦੋ ਸਟੇ ਨੇ ਅਤੇ $1200 ਇੰਡੀਆ ਦੇ, ਅਤੇ ਅਨਾਊਂਸ ਨਹੀਂ ਕੀਤਾ ਜਿਹੜੇ ਇੰਟਰਨੈਟ 'ਤੇ ਨਹੀਂ ਉਹ ਵੀਡੀਓ 'ਚ ਬਣਾਉਂਦੇ ਆ ਰਹੇ ਯਾਰ ਅੱਜ ਯਹਾਂ ਗਏ ਵਹਾਂ ਗਏ ਵਹਾਂ ਫਰੀ ਯਹਾਂ ਫਰੀ ਵਹਾਂ ਫਰੀ ਯਹਾਂ ਫਰੀ, ਉਹ ਫਰੀ ਫਰੀ ਵਾਲੇ ਨੇ। ਅਤੇ ਮੈਂ ਕਿਹਾ ਤੁਸੀਂ ਅਨਾਊਂਸ ਕਿਉਂ ਨਹੀਂ ਕਰਦੇ ਵੀ ਦੋ ਦਿਨ ਰਾਹ 'ਚ ਰੁਕਣਾ ਹੈਗਾ ਅਤੇ ਦੋ ਸਟੇ ਨੇ ਰਸਤੇ ਦੀਆਂ, ਵੀ ਬੰਦਾ ਅੱਜ ਚੱਲਿਆ 4 ਦਿਨ ਬਾਅਦ ਇੰਡੀਆ ਪਹੁੰਚੂਗਾ ਸਮੁੰਦਰੀ ਜਹਾਜ਼ ਵਾਂਗੂੰ। ਅਤੇ ਉਹ ਕਹਿੰਦੇ ਠੀਕ ਹੈ ਜੀ, ਨਹੀਂ ਲੈਣੀ ਤਾਂ ਕੋਈ ਗੱਲ ਨਹੀਂ। ਮਤਲਬ ਇਹੋ ਜਿਹੀ ਐਡ ਕਰਨ ਦਾ ਕੀ ਫਾਇਦਾ ਅਤੇ ਇਹੋ ਜਿਹਾ ਮਿਸਲੀਡਿੰਗ ਇਨਫੋਰਮੇਸ਼ਨ ਬਾਹਰ ਲੋਕਾਂ 'ਚ ਭੇਜਣ ਦਾ ਕੀ ਫਾਇਦਾ ਜੇ ਆਪਾਂ ਕੰਮ ਸਹੀ ਢੰਗ ਨਾਲ ਨਹੀਂ ਕਰਦੇ। ਆਪਣੇ ਬਿਜ਼ਨਸ ਦੀ ਰੈਪੂਟੇਸ਼ਨ ਖਰਾਬ ਨਾ ਕਰੋ। ਇਹ ਤਾਂ 100-150 ਰੁਪਏ ਵਾਲੇ ਲੋਕ ਨੇ, ਆਏ ਅਤੇ ਚੱਲੇ ਗਏ, ਪਤਾ ਨਹੀਂ ਕਿੱਥੇ ਗਏ। ਏਅਰ ਇੰਡੀਆ ਪਹੁੰਚ ਚੁੱਕੀ ਹੈ, ਵੈਲਕਮ ਟੂ ਕੈਨੇਡਾ ਜਿੰਨੇ ਵੀ ਲੋਕ ਆਏ ਨੇ। ਅਤੇ ਕੁਛ ਖਬਰਾਂ ਜਿਨ੍ਹਾਂ ਵਿੱਚੋਂ ਇਲੈਕਸ਼ਨ ਸੀ, ਇਲੈਕਸ਼ਨ ਸਾਡੇ ਨਾਲ ਨੇ ਪਰ ਕਿਸ ਤਰ੍ਹਾਂ ਗੱਲ ਕਰਦੇ ਹਾਂ ਵਾਪਸ ਆਏ।

0: कर रहे हो? दोनों एंजॉय कर रहे हो? कुछ बोल रहे हो?
1: ड्राइविंग लाइसेंस?
0: नो.
1: पुलिस ऑफिसर?
0: नो नो.
1: ट्रैफिक लाइसेंस?
0: नो.
1: देन
2: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9900 647-325-9100 पवन कौर गिल फ्रॉम डायमंड इंश्योरेंस.
3: जिंदगी एक सफर है सुहाना.
2: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ. ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ. ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ. 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ. ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-84-84-8401-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84-84- ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141। महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
0: क्यों नहीं खाना चाहेंगे? तवा किचन दे रहा है ना, अमृतसरी कुल्चा 2 for $10, बिरयानी 2 for $10, न्यूट्री कुल्चा 2 for $10।
4: अरे बस बस, फोन नंबर और एड्रेस तो दो।
5: तवा किचन @30 रैम्बलर ड्राइव, ब्रैम्पटन, क्लोज टू कैनेडी एंड स्टील्स, 905-455-2600।
4: इतना ही नहीं, ग्रैंड ओपनिंग स्पेशल और भी आइटम है $10 फॉर टू।
0: रुपिंदर गरेवाल लॉ ऑफिस, रियल एस्टेट ट्रांजैक्शन, विल बनाने लई, फैमिली लॉ या फिर पावर ऑफ अटॉर्नी, ऑल सर्विसेज अंडर वन रूफ। कम्युनिटी दा जानिया पहचानिया नाम रुपिंदर गरेवाल, बैरिस्टर, सॉलिसिटर एंड नोटरी पब्लिक, लोकेटेड एट चिंक्यूजी एंड बवेट। फॉर ऑल सर्विसेज कॉल 905-497-1211, 905-497-1211।
6: याद है मैनू जदों मेरा फर्स्ट एक्सीडेंट होया सी, किन्नी परेशान हो गई सी मैं। इंश्योरेंस नाल डील करना, गड्डी पेंट कराना, किन्ने झंझट। थैंक्स करदी हां मैं स्पीडएक्स ऑटो कलिजन वालियां दा, जिन्ना ने मेरी इंश्योरेंस नाल खुद डील कीता, रेंटल कार भी दित्ती ते मेरी कार नू बिल्कुल नवी वर्गी बना दित्ता। ते तुसी भी पहुंचो स्पीडएक्स ऑटो कलिजन 181 रदरफोर्ड रोड साउथ यूनिट 11, ते या कॉल करो 416-277-9221, 416-277-9221।
7: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने, जिथे सेविंग्स तक खत्म होने लग जांदी है। पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इंसॉल्वेंसी प्रोसेस। तुहानू डेट नू प्रॉपरली असेस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इंफॉर्मेशन लई अज ही कॉल करो 416-518-3200।
8: हेलो ब्रो, किथे है तू?
9: मैं क्लाइंट नु मिलन जा रहा, सोच रहा सी टिम हॉर्टन्स चे बैठ जाइए।
8: ओ यार, ये तो ओल्ड स्कूल हो गया, हुन ता क्लाइंट मीटिंग्स क्लासी होनिया चाहिदियां ने। नजारा रेस्टोरेंट लेके जाओ उन्हां नु, प्राइवेट बूथ्स ने, फुल प्राइवेसी मिलदी है, फ्री वाईफाई ते लग्जरी एंबियंस, बिजनेस मीटिंग भी सेट हो जांदी है ते खाना भी बहुत वधिया।
9: ओहो, ये तो प्रॉपर प्रोफेशनल मीटिंग हो गई।
8: नजारा रेस्टोरेंट, 30 रैम्बलर ड्राइव, ब्रैम्पटन, मेजर इंटरसेक्शन स्टील्स एंड कैनेडी। कोई कॉल करो 905-451-2600, 905-451-2600।
10: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
11: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 Sunnyvale Gate, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਟ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905 790-1699 TAWAKitchen.ca ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 922 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
12: ਸੁਣੋ ਜੀ ਕਿੱਥੇ ਹੋ 11:30 ਹੋ ਗਿਆ ਰਾਤ ਦੀ ਘਰੇ ਨਹੀਂ ਆਉਣਾ ਅੱਜ
2: ਮੈਂ ਸੇਵਿੰਗ ਕਰ ਰਿਹਾ ਨਾਲੇ ਗਰੋਸਰੀ ਖਰੀਦ ਰਿਹਾ ਨਜ਼ਾਰਾ ਆ ਰਿਹਾ ਹੈਗਾ
12: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ
2: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ ਸੇਵਿੰਗ $100 ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਫਰੈਸ਼ ਗਰੋਸਰੀ ਡਿਪੂ 905-458-1300
10: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
13: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮੰਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ
2: 50 Sunnyvale Gate, Brampton, Mountainash and Boveda Intersection ya visit karo www.tawakitchen.ca 905-790-1699 905-790-1699 TAWAKitchen.ca
8: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਚ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ

ਕੁਝ ਖਬਰਾਂ ਜਿਨ੍ਹਾਂ ਦੇ ਵਿੱਚੋਂ ਜਸਟਿਨ ਟਰੂਡੋ ਦੇ ਉੱਪਰ ਡਿਸਕਸ਼ਨ ਚੱਲ ਰਹੀਆਂ ਨੇ, ਭਾਵੇਂ ਪ੍ਰਧਾਨ ਮੰਤਰੀ ਨਹੀਂ ਹੈ ਪਰ ਪ੍ਰਧਾਨ ਮੰਤਰੀ ਦੇ ਜਿਹੜੇ ਲੈਵਲ ਦੇ ਨਾਲ ਮੈਚ ਕਰਦੀ ਸਿਕਿਉਰਿਟੀ ਹੈ RCMP ਵੱਲੋਂ ਜਸਟਿਨ ਟਰੂਡੋ ਨੂੰ ਦਿੱਤੀ ਜਾਂਦੀ ਹੈ ਜਿੱਥੇ ਵੀ ਉਹ ਜਾਂਦਾ ਹੈਗਾ। ਯਾਨੀ ਕਿ ਇੰਟਰਨੈਸ਼ਨਲੀ ਵੀ ਟਰੈਵਲ ਕਰਦਾ ਤਾਂ ਉਹਦੇ ਨਾਲ ਗਨਮੈਨਸ ਵਾਂਗੂ ਜਿਹੜੇ ਹੈਗੇ ਨੇ ਬੋਡੀ ਗਾਰਡਸ ਜਿਹੜੇ ਨੇ ਨਾਲ ਹੁੰਦੇ ਨੇ। ਅਤੇ ਦੂਸਰੇ ਪਾਸੇ ਕੈਟੀ ਪੇਰੀ ਜਿਹੜੀ ਉਹਦੀ ਫਰੈਂਡ ਗਰਲਫਰੈਂਡ ਵਟ ਐਵਰ ਜੋ ਵੀ ਉਹਨਾਂ ਦਾ ਰਿਸ਼ਤਾ ਹੈਗਾ ਉਹ ਜਿਹੜੇ ਨਾਲ ਹੈ ਅਤੇ ਉਹ ਵੀ ਜਿਹੜਾ ਹੈਗਾ ਆਪਣੀ ਪ੍ਰਾਈਵੇਟ ਸਿਕਿਉਰਿਟੀ ਨਾਲ ਰੱਖਦੀ ਹੈ। ਸੋ ਜ਼ੈਡ ਪਲੱਸ ਸਿਕਿਉਰਿਟੀ ਵਰਗਾ ਮਾਹੌਲ ਅਤੇ ਟਰੂਡੋ ਦੇ ਉੱਪਰ ਗੱਲ ਚੱਲ ਰਹੀ ਹੈ, ਡਿਸਕਸ਼ਨਸ ਇਹ ਚੱਲ ਰਹੀਆਂ ਨੇ ਕਿ ਟਰੂਡੋ ਕੋਲ ਇਹ ਟ੍ਰੈਫਿਕ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਦੇ ਮਾਹੌਲ ਨੇ ਆਮ ਘਰਾਂ 'ਚ ਬੈਠੇ ਲੋਕ ਸੇਫ ਨਹੀਂ ਹੈਗੇ, ਸਾਬਕਾ ਪ੍ਰਧਾਨ ਮੰਤਰੀ ਨੇ ਜਿਹੜੇ ਉਹਨਾਂ ਨੂੰ ਇਹ ਸਿਕਿਉਰਿਟੀ ਮਿਲਦੀ ਹੈ। ਮਾਰਕਾਰਨੀ ਵੱਲੋਂ ਸਟੇਟਮੈਂਟਸ ਨੇ ਅਤੇ ਸਟੇਟਸ ਜਿਹੜੀਆਂ ਪ੍ਰੋਵਿੰਸਿਸ ਨੇ ਆਪਣੇ ਆਪਣੇ ਆਂਕੜੇ ਨਾਪ ਰਹੀਆਂ ਨੇ ਜਿਹੜੀ ਟੈਰਫ

0: ਡੀਲ ਆ ਉਸਦੇ ਉੱਪਰ ਇਹ ਕਿਹਾ ਜਾ ਰਿਹਾ ਕਿ ਨੇੜੇ ਤੇੜੇ ਕੰਮ ਲੱਗਿਆ ਪੂਰੀ ਦੁਨੀਆ ਨਾਲੋਂ ਬੈਟਰ ਡੀਲ ਆ ਜਿਹੜੀ ਉਹ ਅਸੀਂ ਸਾਈਨ ਕਰ ਰਹੇ ਹਾਂ ਪੂਰੀ ਦੁਨੀਆ ਨੇ ਜੋ ਸਾਈਨ ਕੀਤੀ ਆ ਇਹ ਜਿਹੜਾ ਹੈਗਾ ਇੱਕ ਪ੍ਰੀਮੀਅਰ ਵੱਲੋਂ ਜਿਹੜਾ ਕਿ ਕਿਹਾ ਜਾ ਰਿਹਾ ਹੈਗਾ ਮੈਨਟੋਬਾ ਦੇ ਵੱਲੋਂ ਕਿ ਅਸੀਂ ਸਭ ਤੋਂ ਵਧੀਆ ਡੀਲ ਜਿਹੜੀ ਹੈ ਡੋਨਲਡ ਟਰੰਪ ਨਾਲ ਸਾਈਨ ਕਰ ਰਹੇ ਹਾਂ। ਟਰੰਪ ਨੇ ਆਪਣਾ ਸਿਗਨੇਚਰ ਦੇ ਦਿੱਤਾ ਕਿ ਜਿੱਤ ਗਿਆ ਜਿਵੇਂ ਹਰ ਵਾਰ ਹੁੰਦਾ ਇਰਾਨ 'ਤੇ ਵੀ ਜਿੱਤ ਗਿਆ, ਇਹਨਾਂ 'ਤੇ ਵੀ ਜਿੱਤ ਗਿਆ, ਫਲਾਣੇ 'ਤੇ ਵੀ ਜਿੱਤ ਗਿਆ, ਚਾਈਨਾ 'ਤੇ ਵੀ ਜਿੱਤ ਗਿਆ ਦੀ ਅਨਾਊਂਸਮੈਂਟ ਕਰ ਦਿੱਤੀ। ਉੱਧਰ ਦੂਸਰੇ ਪਾਸੇ ਬਾਉਂਡ ਜਿਹੜੇ ਹੈਗੇ ਨੇ ਅਮੈਰੀਕਨ ਬੌਂਡ ਨੇ ਜਿਹੜੇ ਉਹ ਬੌਂਡ ਸੈੱਲ ਕਰਨੇ ਸ਼ੁਰੂ ਕੀਤੇ ਆ, ਚਾਰ ਜਿਹੜੇ ਹੈਗੇ ਨੇ ਬਿਲੀਅਨ ਟ੍ਰਿਲੀਅਨ ਦੇ ਜਿਹੜੇ ਅਮਾਊਂਟ ਦੇ ਵਿੱਚ ਡੈਟ ਜਿੱਥੇ ਹੈਗਾ ਉੱਥੇ ਉਹਨਾਂ ਨੇ ਗਵਰਨਮੈਂਟ ਨੇ ਆਪਣੇ ਬੌਂਡ ਆਪ ਹੀ ਖਰੀਦਣੇ ਸ਼ੁਰੂ ਕਰ ਦਿੱਤੇ ਨੇ। ਯੀਲਡ ਜਿਹੜੇ ਨੇ ਯਾਨੀ ਕਿ ਇੰਟਰਸਟ ਨੇ ਜਿਹੜੇ ਉਹ ਉੱਪਰ ਥੱਲੇ ਜਾਂਦੇ ਨੇ ਤਾਂ ਇਹਦੇ ਨਾਲ ਇੰਟਰਨੈਸ਼ਨਲ ਸਟਾਕ ਮਾਰਕੀਟਸ ਨੇ ਉਹਨਾਂ ਦੇ ਉੱਪਰ ਅਸਰ ਜਾ ਰਹੇ ਨੇ ਅਤੇ ਅਮੈਰੀਕਾ ਆਪਣੇ ਕਰਜ਼ੇ ਨਾਲ ਜੂਝ ਰਿਹਾ ਹੈਗਾ ਜਿਹਦੇ ਲਈ ਉਹਨੂੰ ਆਪ ਹੀ ਰਸਤੇ ਲੱਭਣੇ ਪੈ ਰਹੇ ਨੇ। ਕੋਈ ਸੱਜੇ ਖੱਬੇ ਤੋਂ ਉਹਦੀ ਬਾਂਹ ਫੜ ਨਹੀਂ ਰਿਹਾ ਕਿਉਂਕਿ ਇਸ ਸਮੇਂ ਪ੍ਰੈਜ਼ੀਡੈਂਟ ਇਸ ਤਰ੍ਹਾਂ ਦਾ ਹੈ ਜਿਹਨੇ ਅਮੈਰੀਕਾ 'ਤੇ ਬੰਬ ਗਿਰਨ ਨਾਲੋਂ ਵੱਧ ਨੁਕਸਾਨ ਹੁਣ ਤੱਕ ਫਾਈਨੈਂਸ਼ੀਅਲੀ ਅਤੇ ਰੈਪੂਟੇਸ਼ਨ ਬੇਸ ਦੇ ਉੱਤੇ ਅਤੇ ਜਿਹੜੇ ਐਲੀਜ਼ ਨੇ ਅਲਾਈਜ਼ ਜਿਨ੍ਹਾਂ ਨਾਲ ਉਹਨਾਂ ਦੀ ਅਲਾਈਨਮੈਂਟ ਸੀਗੀ ਉਹ ਸਾਰੀਆਂ ਤੋੜ ਦਿੱਤੀਆਂ ਨੇ। ਅਤੇ ਇੱਧਰ ਡਰੱਗ ਫੂਡ ਉਹਨਾਂ ਦੇ ਉੱਪਰ ਵੀ ਕਾਫੀ ਸਵਾਲ ਚੱਲ ਰਹੇ ਨੇ। ਇਲੈਕਸ਼ਨਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਡਰੱਗ ਫੂਡ ਨੇ ਅਰਲੀ ਇਲੈਕਸ਼ਨ ਕਰਾ ਕੇ ਯਾਨੀ ਕਿ ਆਹ ਅਕਤੂਬਰ 'ਚ ਡਰੱਗ ਫੂਡ ਦੇ ਐਕਚੁਅਲ ਇਲੈਕਸ਼ਨ ਹੋਣੇ ਸੀ, 12 ਮਹੀਨੇ ਪਹਿਲਾਂ ਡਰੱਗ ਫੂਡ ਨੇ ਜਿਹੜੇ ਇਲੈਕਸ਼ਨ ਕਰਾਤੇ। ਇਲੈਕਸ਼ਨ ਕਰਾਉਣ ਦਾ ਕਾਰਨ ਇਹ ਸੀ ਕਿ ਉਹਨੂੰ ਦਿੰਦਾ ਸੀ 12 ਮਹੀਨੇ ਬਾਅਦ ਮੈਂ ਇਲੈਕਸ਼ਨ ਹਾਰ ਜੂੰਗਾ। ਜਿਹੜੇ ਸਰਵੇ ਨੇ ਉਹ ਦੱਸਦੇ ਨੇ ਅੱਜ ਈਵਨ ਲਿਬਰਲ ਪਾਰਟੀ ਜਿਹੜੀ ਪ੍ਰੋਵਿੰਸ਼ੀਅਲ ਹੈ ਉਹਦੇ ਕੋਲ ਕੋਈ ਲੀਡਰ ਨਹੀਂ ਹੈਗਾ, ਪਰ ਫਿਰ ਵੀ ਲਿਬਰਲ ਪਾਰਟੀ ਜਿਹੜੀ ਆ ਅੱਜ ਉਹ ਜਿੱਤਦੀ ਨਜ਼ਰ ਆਉਂਦੀ ਹੈ। ਕੁਛ ਇਲੈਕਸ਼ਨ ਜਿਹੜੇ ਆ ਰਹੇ ਨੇ ਜਿਹਨਾਂ ਵਿੱਚ ਮਿਊਂਸਪੈਲਿਟੀ ਦੇ ਇਲੈਕਸ਼ਨ ਅਕਤੂਬਰ ਮਹੀਨੇ ਦੇ ਵਿੱਚ ਆ ਰਹੇ ਕਿਉਂਕਿ ਮੇਰਾ ਜਨਮਦਿਨ ਵੀ ਆ, ਅਤੇ ਅਕਤੂਬਰ ਮਹੀਨੇ ਦੇ ਜਿਹੜੇ ਇਲੈਕਸ਼ਨ ਨੇ ਉਹ ਜਿਹੜੇ ਹੈਗੇ ਨੇ ਆ ਰਹੇ ਨੇ ਅਤੇ ਤੁਸੀਂ ਕਿਵੇਂ ਤਿਆਰੀ ਕੀਤੀ ਹੈ? ਔਰ ਗਲੀ ਸਰਕਾਰੀ ਆ, ਸਰਕਾਰੀ ਗਲੀਆਂ ਬਣਾਉਣਾ ਜਿਹੜਾ ਹੈਗਾ ਜਿੱਥੇ ਰੀਜਨ ਦਾ ਕੰਮ ਹੁੰਦਾ ਮਿਊਂਸਪੈਲਿਟੀਜ਼ ਦੇ ਵਿੱਚ ਕੀ ਹੈਗਾ, ਮੈਨੂੰ ਇਹ ਲੱਗਦਾ ਕਿ ਸਕੂਲ ਟਰੱਸਟੀ ਦੀ ਜਿਹੜੀ ਇੱਕ ਪੋਸਟ ਆ ਉਹ ਫਾਲਤੂ ਦੀ ਖਾਮ ਖਾ ਦੀ ਭਰੀ ਹੋਈ ਆ, ਉਹੀਓ ਤਨਖਾਹਾਂ ਦੇਈ ਜਾਂਦੇ ਹਾਂ। ਫਿਰ ਸਕੂਲ ਟਰੱਸਟੀ ਕਹਿੰਦਾ ਚਲੋ ਹੁਣ ਮੈਂ ਬਣ ਜਾਂਦਾ ਹੈਗਾ ਜੀ ਕੌਂਸਲਰ, ਕੌਂਸਲਰ ਤੋਂ ਬਾਅਦ ਉਹਨੂੰ ਲੋਕ ਕਹਿਣ ਲੈਂਦੇ ਤੁਸੀਂ ਤਾਂ ਜੀ MP ਬਣੋ, MP ਤੋਂ ਬਾਅਦ ਕਹਿੰਦੇ ਪ੍ਰਧਾਨ ਮੰਤਰੀ, ਇੱਦਾਂ ਦੀ ਕਿ ਜੀਵਨ ਯਾਤਰਾ ਹੁੰਦੀ ਆ ਆਮ ਇੰਡੀਅਨ ਪੋਲੀਟੀਸ਼ੀਅਨ ਦੀ। ਲੋਕ ਜਾ ਕੇ ਕਹੀ ਜਾਂਦੇ ਨੇ ਇਹ 'ਚ ਖੜ੍ਹੇ ਹੋ ਜਾਓ, ਉਹ 'ਚ ਖੜ੍ਹੇ ਹੋ ਜਾਓ, ਅਤੇ ਉਹ ਦੇਖਦਾ ਮੇਰਾ ਭੱਤਾ ਕਿੱਥੇ ਆਉਂਦਾ, ਭੱਤਾ ਜਿੱਥੇ ਵੱਧ ਹੋਊਗਾ ਉੱਥੇ ਅਗਲਾ ਟਿੱਕੇ ਬੈਠੂਗਾ, ਆਪਣੀ ਕੁਰਸੀ ਦੀ ਫਿਕਰ ਜ਼ਿਆਦਾ, ਸਿਸਟਮ ਨਿਜ਼ਾਮ ਗਿਆ ਤੇਲ ਲੈਣ। ਅਤੇ ਦੂਸਰੇ ਪਾਸੇ ਕਿਊਬੈਕ ਜਿਹੜਾ ਹੈਗਾ ਉਹ ਆਪਣੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੈਲਡ ਕਰ ਰਿਹਾ ਹੈਗਾ, ਕਿਊਬੈਕ ਦੇ ਵਿੱਚ ਵੀ ਇਲੈਕਸ਼ਨ ਹੋਣੇ ਨੇ, ਉੱਥੇ ਵੀ ਵੱਖਵਾਦੀ ਸੋਚ ਵਾਲਿਆਂ ਦੀ ਗੱਲ ਚੱਲਦੀ ਆ। ਉੱਧਰ ਅਲਬਰਟਾ ਦਾ ਰੈਫਰੈਂਡਮ ਜਿਹੜਾ ਹੈਗਾ ਉਹਦੇ ਉੱਤੇ ਵੋਟ ਹੋਣੇ ਨੇ ਇਸ ਸਾਲ ਦੇ ਵਿੱਚ ਕਿ ਅਲੱਗ ਹੋਣਾ ਕਿ ਨਹੀਂ ਹੋਣਾ, ਚਲੋ ਵੋਟਾਂ ਕਰੀਏ। ਸੋ ਕਈ ਸਾਰੇ ਇਲੈਕਸ਼ਨ ਇਸ ਮੁਲਕ ਦੇ ਉੱਤੇ ਆ ਪਏ ਨੇ, ਫੈਡਰਲ ਅਤੇ ਪ੍ਰੋਵਿੰਸ਼ੀਅਲ ਹੋ ਚੁੱਕੇ ਨੇ, ਅਤੇ ਬਾਏ ਇਲੈਕਸ਼ਨ ਜਿਹੜੇ ਹੁਣ 3 ਹੋ ਰਹੇ ਨੇ ਇਹਨਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਸੋਚ ਹੈ ਕਿ ਸ਼ਾਇਦ ਉਹ ਇਲੈਕਸ਼ਨ ਹਾਰ ਜਾਣਗੇ ਮਾਰਕ ਕਾਰਨੀ ਦੀ ਲਿਬਰਲ ਗਵਰਨਮੈਂਟ ਤੋਂ। ਅਤੇ ਮਾਰਕ ਕਾਰਨੀ ਦੇ ਉੱਪਰ ਖੁਸ਼ ਔਰ ਨਾ ਖੁਸ਼ ਦੋਨੋਂ ਤਰ੍ਹਾਂ ਦੇ ਤਬਕੇ ਨੇ, ਵੱਖਵਾਦੀ ਸੋਚ ਵਾਲੇ ਲੋਕ ਜਿਹੜੇ ਨੇ ਉਹ ਕੋਰ ਅਪੋਜ਼ਿਟ ਸਾਈਡ ਦੇ ਉੱਤੇ ਨੇ ਯਾਨੀ ਕਿ ਉਹ ਚਾਹੁੰਦੇ ਨੇ ਕਿ ਮਾਰਕ ਕਾਰਨੀ ਹੋਣਾ ਨਹੀਂ ਚਾਹੀਦਾ। ਪੀਅਰ ਪੋਲੀਅਰ ਜਿਹੜਾ ਹੈਗਾ ਉਹਨੂੰ ਸਭ ਨੇ ਸਮਝਾ ਲਿਆ ਵੀ ਕਾਕਾ ਬੱਸ ਕਰ ਹੁਣ, ਬੱਸ ਕਰ ਹੁਣ, ਬੱਸ ਕਰ, ਲੋਕ ਕਹਿੰਦੇ ਬੱਸ ਕਰ ਬੱਸ ਕਰ, ਗਿੱਧੇ ਵਿੱਚ ਆ ਜੇ ਨਾ ਭਚਾਲ, ਪਰ ਉਹ ਭਚਾਲ ਤੋਂ ਡਰਦਾ ਨਹੀਂ, ਉਹ ਉਵੇਂ ਹੀ ਨੈਗੇਟਿਵ ਚੱਲ ਰਿਹਾ। ਉਸਦੇ ਨੈਗੇਟਿਵ ਨੈਰੇਟਿਵ ਦੇ ਕਾਰਨ ਪਾਰਟੀ ਜਿਹੜੀ ਹੈ ਡਿੱਚ 'ਚ ਜਾ ਡਿੱਗੀ। ਪਰ ਰੌਲੇ ਵਾਲੀ ਗੱਲ ਇਹ ਹੈ ਕਿ ਜਿਵੇਂ BJP 'ਚ ਕਿਸੇ ਦੀ ਹਿੰਮਤ ਨਹੀਂ ਬੋਲਣ ਦੀ, ਅਤੇ ਕੰਜ਼ਰਵੇਟਿਵ ਪਾਰਟੀ 'ਚ ਵੀ ਕਿਸੇ ਦੇ ਕੋਈ ਮਾਈਕਾ ਲਾਲ ਅੱਜ ਤੱਕ ਜੰਮਿਆ ਨਹੀਂ ਜਿਹੜਾ ਉਹਨੂੰ ਬਾਗੀ ਸੁਰ ਦੇ ਵਿੱਚ ਬੋਲ ਕੇ ਦਿਖਾ ਦੇਵੇ, ਕਿਉਂਕਿ ਜੇ ਉਹ ਬੋਲੂਗਾ ਤਾਂ ਉਹ ਆਪਣੀ ਨੌਕਰੀ ਲੂਜ ਕਰ ਜੂਗਾ। ਸੋ ਤੁਹਾਡਾ ਗੱਲਾਂਬਾਤਾਂ ਸ਼ੁਰੂ ਕਰਦੇ ਹਾਂ, ਅਤੇ ਮੇਰੇ ਨਾਲ ਮੇਰੇ ਗੈਸਟ ਵੀ ਆਏ ਹੋਏ ਨੇ ਸਟੂਡੀਓ ਵਿੱਚ, ਰਮਨ ਜੀ। ਰਮਨ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਮਨਵੀਰ।
0: ਹਾਂਜੀ, ਰਮਨ ਹੈ, ਰਮਨ ਦਾ ਨਾਮ ਇੱਦਾਂ ਹੈ ਜਿਵੇਂ ਮੇਰੇ ਇੱਕ ਦੋਸਤ ਨੇ, ਉਹਨਾਂ ਦਾ ਨਾਮ ਹੈ ਦੁਖਾਂਤ ਸਿੰਘ।
1: ਅੱਛਾ ਜੀ।
0: ਅਤੇ ਮੈਂ ਉਹਨਾਂ ਨੂੰ ਹੱਸਦਾ ਹੁੰਦਾ, ਉਹ ਡਾਕਟਰ ਨੇ।
1: ਅੱਛਾ ਜੀ।
0: ਵੱਡੇ ਡਾਕਟਰ ਆ, ਕਾਫੀ ਚੰਗੇ ਹੈ ਨਾ, ਤਾਂ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਵੀ ਬੇਬੇ ਪਾਪਾ ਜੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਮੁੰਡਾ ਦੁੱਖ ਕੱਟਿਆ ਕਰੂ ਲੋਕਾਂ ਦੇ ਵੱਡਾ ਹੋ ਕੇ, ਹੈ ਨਾ। ਅਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਭਾਜੀ ਕਿਵੇਂ ਹੋ, ਕਹਿੰਦੇ ਠੀਕ ਆ, ਆਮ ਤੌਰ 'ਤੇ ਨਹੀਂ ਪੁੱਛਦਾ ਹੋਰ ਕੰਮ ਕਾਰ ਕਿਵੇਂ ਆ
1: ਜੀ।
0: ਮੈਂ ਕਿਹਾ ਮੈਂ ਤੁਹਾਨੂੰ ਨਹੀਂ ਪੁੱਛਣਾ, ਡਾਕਟਰ ਜੇ ਕਹੇ ਬਹੁਤ ਬਿਜ਼ੀ ਆ ਨਾ, ਮਤਲਬ ਸਭ ਕੁਝ ਠੀਕ ਨਹੀਂ ਚੱਲਦਾ ਹੈ। ਤੁਹਾਡਾ ਕੰਮ ਤਾਂ ਮੈਂ ਕਿਹਾ ਸਲੋ ਚਾਹੀਦਾ। ਸਾਡੇ ਤਾਂ ਜਦੋਂ ਵੀ ਕੋਈ ਟੈਕਨੀਕਲ ਸਪੋਰਟ ਹੈ ਸਾਡਾ ਸਾਰਾ ਜਿਹੜਾ ਰਮਨ ਸੀ ਵੀ ਉਹਨੇ ਦਿੰਦੇ ਨੇ ਪਿਛਲੇ ਲੰਬੇ ਸਮੇਂ ਤੋਂ ਹੈ। ਰਮਨ ਜੀ ਜਦੋਂ ਕਾਲੀ ਦਾੜੀ ਦਾ ਹੁੰਦਾ ਸੀ ਹੁਣ ਚਿੱਟੀ ਦਾੜੀ ਹੋਣ ਲੱਗ ਗਈ। ਸੋ ਰੰਗ ਬਦਲਣੇ ਸ਼ੁਰੂ ਹੋ ਗਏ ਦੇਖ ਲਓ ਹੈ, ਪਰ ਆਪਾਂ ਨਹੀਂ ਬਦਲੇ ਹੈਗੇ, ਆਪਾਂ ਉਵੇਂ ਚੱਲਦੇ ਪਏ ਹਾਂ। ਬਹੁਤ ਉੱਘੇ ਮਿੱਤਰ ਵੀ ਨੇ ਸਾਡੇ ਅਤੇ ਕੋਆਰਡੀਨੇਟਰ ਵੀ ਨੇ, ਇੱਕ ਬੜੀ ਵੱਡੀ ਲਾਅ ਫਰਮ ਆ ਜਿਹੜੀ ਉਹਨੂੰ ਜਿਹੜਾ ਬੈਕਅਪ ਦਿੰਦੇ ਨੇ ਸਾਰੀ, ਜਿੱਥੇ ਕਸਟਮਰ ਕੇਅਰ ਤੋਂ ਲੈ ਕੇ ਜਿੱਥੇ ਟੈਕਨੀਕਲ ਤੋਂ ਲੈ ਕੇ ਲਾਅ ਦੇ ਵਿੱਚ ਬਹੁਤ ਕੁਛ ਹੁੰਦਾ। ਲਾਅ ਇੱਦਾਂ ਨਹੀਂ ਕਿ ਸਿੱਧ ਪੁੱਤਰਾ ਹੈਗਾ। ਅਤੇ ਰਮਨ ਜੀ ਸਭ ਤੋਂ ਪਹਿਲਾਂ ਆਪਣੀ ਲਾਅ ਫਰਮ ਆਪਾਂ ਉਹਦੇ ਬਾਰੇ ਜ਼ਰੂਰ ਲੋਕਾਂ ਨੂੰ ਦੱਸੀਏ।
1: ਜੀ SNS ਲੋਇਰਸ ਸਾਡੀ ਫਰਮ ਦਾ ਨਾਮ ਆ ਜੀ, ਅਤੇ ਜ਼ਿਆਦਾ ਅਸੀਂ 2-3 ਲਾਅ ਹੀ ਉੱਥੇ ਕਰੀ ਦੇ ਆ, ਓਬਵੀਅਸਲੀ ਰੀਅਲ ਸਟੇਟ, ਪਰ ਜ਼ਿਆਦਾ ਫੈਮਿਲੀ ਲਾਅ ਅਤੇ ਲਿਟੀਗੇਸ਼ਨ।
0: ਸੋ ਲਿਟੀਗੇਸ਼ਨ ਦੇ ਵਿੱਚ ਤੁਸੀਂ ਵੇਖੋ ਬੈਠੇ ਹੋ, ਤੁਹਾਨੂੰ ਜਾਣ ਤੋਂ ਪਹਿਲਾਂ ਮੈਂ ਇੱਕ ਕੇਸ ਦੇ ਦੇਣਾ ਹੁਣ, ਹਾਂਜੀ ਸੀਰੀਅਸਲੀ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਦੇ ਦੇਣਾ ਵੀ ਆਹ ਨੰਬਰ ਆ, ਇਹਨਾਂ ਨਾਲ ਗੱਲ ਕਰ ਲਓ।
1: ਤੁਸੀਂ ਵੈਸੇ ਵੀ ਨੰਬਰ ਦਿੰਦੇ ਰਹਿੰਦੇ ਹੋ?
0: ਹਾਂ ਦਿੰਦੇ ਰਹਿੰਦੇ ਆ। ਸੋ ਸਹੀ ਬੰਦੇ ਦਾ ਨੰਬਰ ਸਹੀ ਲੋਕਾਂ ਨੂੰ ਦੇਈਦੇ ਨੇ, ਹੈਨਾ
1: ਜੀ।
0: ਅਤੇ ਰਮਨ ਇੱਕ ਤਾਂ ਲਾਅ ਫਰਮ ਦਾ ਨੰਬਰ ਦਿਓ ਸਾਰਿਆਂ ਨੂੰ
1: ਜੀ, 416-655-2000, 416-655-2000।
0: ਮੈਂ ਤੁਹਾਡੀ ਆਵਾਜ਼ ਬਹੁਤ ਵਧੀਆ, ਸਾਰਿਆਂ ਨੇ ਕਹਿਣਾ ਅਮਨ ਤੇਰੀ ਆਵਾਜ਼ ਦੇ ਮੂਹਰੇ ਤਾਂ ਰਮਨ ਦੀ ਆਵਾਜ਼ ਐਂ ਛਾਈ ਪਈ ਹੈ।
1: 416-655-2000
0: ਨੰਬਰ ਹੈ, 416-655-2000। ਫੈਮਿਲੀ ਲਾਅ ਦੇ ਵਿੱਚ ਬਹੁਤ ਵਾਰ ਮਿਸਲੀਡਿੰਗ ਇਨਫੋਰਮੇਸ਼ਨ ਮਿਲਣ ਦੇ ਕਾਰਨ ਕਈ ਵਾਰੀ ਕੇਸ ਸੈਟਲ ਵੀ ਹੋਣ ਹੁੰਦੇ ਨੇ। ਹਮੇਸ਼ਾ ਜੱਜਸ ਇੱਕ ਮੌਕਾ ਦਿੰਦੇ ਨੇ ਕਿਸੇ ਵੀ ਲੈਵਲ ਨੂੰ ਫਾਈਨਲ ਸਟੇਜ 'ਤੇ ਲੈ ਕੇ ਜਾਣ ਲਈ, ਚਾਹੇ ਲਿਟੀਗੇਸ਼ਨ ਹੋਵੇ ਡਿਸਕਵਰੀ ਤੋਂ ਪਹਿਲਾਂ ਜਾਂ ਜਿਹੜੇ ਫੈਮਿਲੀ ਲਾਅ ਹੈਗੇ ਨੇ, ਇਹਨਾਂ ਦੇ ਵਿੱਚ ਜੱਜਸ ਕਹਿੰਦੇ ਨੇ ਦੋਨੋਂ ਪਾਰਟੀਆਂ ਬਾਹਰ ਬੈਠ ਕੇ ਮੇਰੀ ਕੋਰਟ 'ਚ ਆਉਣ ਤੋਂ ਪਹਿਲਾਂ
1: ਜ਼ਿਆਦਾਤਰ ਇਹੀ ਉਹਨਾਂ ਦੀ ਕੋਸ਼ਿਸ਼ ਹੁੰਦੀ
0: ਹੈ, ਹਾਂ ਵੀ ਫਾਈਨਲ ਸੈਟਲਮੈਂਟ ਕਰ ਲਓ
1: ਜੀ।
0: ਅਤੇ ਇੱਕ ਚੰਗਾ ਲਾਇਰ ਤੁਹਾਨੂੰ ਕੋਰਟ ਲਿਜਾਏ ਬਿਨਾਂ ਵੀ ਸੈਟਲਮੈਂਟ ਕਰਵਾ ਸਕਦਾ ਹੁੰਦਾ,
1: ਕਰ ਵੀ ਲੈਣਾ ਚਾਹੀਦਾ ਜੀ,
0: ਕਰ ਵੀ ਲੈਣਾ ਚਾਹੀਦਾ, ਹੈਨਾ
1: ਜੀ।
0: ਸੋ ਤੁਸੀਂ ਇੱਕ ਵਾਰ ਫਿਰ ਤੋਂ ਨੰਬਰ ਆਰਾਮ ਨਾਲ ਦੱਸਿਓ,
1: 916-655-2000
0: ਆ ਗਿਆ ਲਿਟੀਗੇਸ਼ਨ ਦੇ ਵਿੱਚ। ਤੁਹਾਡਾ ਬਿਲਡਰਸ ਨਾਲ ਕੋਈ ਡਿਸਪਿਊਟ ਹੈਗੇ ਨੇ, ਕਾਲ ਦੈਮ। ਅਤੇ ਇਹਦੇ ਵਿੱਚ ਵੀ ਇਹ ਤੁਹਾਨੂੰ ਜਿਹੜਾ ਹੈਗਾ ਤੁਹਾਨੂੰ ਇੱਕ ਕੇਸ ਇਹ ਵੀ ਦੇਣਾ ਹੈਗਾ, ਮੇਰੇ ਕੋਲ ਕੇਸ ਆ ਵੀ 3 ਟ੍ਰਾਂਜੈਕਸ਼ਨ ਬਿਲਡਰ ਕਰ ਚੁੱਕਿਆ ਆਪਣੀਆਂ ਐਕਸਟੈਂਸ਼ਨ ਦੀਆਂ, ਅਕੋਰਡਿੰਗ ਟੂ ਮੀ ਜਿਹੜਾ ਸਟੈਂਡਰਡ ਕੰਟਰੈਕਟ ਹੈਗਾ 3 ਤੋਂ ਵੱਧ ਹੁਣ ਉਹ ਅਲਾਊਡ ਨਹੀਂ।
1: ਕੰਟਰੈਕਟ ਤੇ ਲਿਖਿਆ ਹੁੰਦਾ ਜੀ ਐਗਜੈਕਟਲੀ ਕਿਹੜੀ ਕਿਹੜੀ ਡੇਟਸ ਉਹ ਕਿੰਨੀ ਐਕਸਟੈਂਡ ਕਰ ਸਕਦਾ।
0: ਹਾਂ ਕਰ ਸਕਦਾ। ਸੋ ਹੁਣ ਉਹ ਕੰਟਰੈਕਟ ਮੈਨੂੰ ਲੱਗਦਾ ਉਹਦਾ ਅਵੋਇਡ ਹੋ ਗਿਆ, ਅਤੇ ਇਹਨਾਂ ਦਾ 1.5 ਲੱਖ ਉਹਦੇ ਕੋਲ ਪਿਆ, ਅਤੇ ਉਹ ਬੈਕ ਲੈਣਾ। ਕੋਈ ਵੀ ਜਿਹੜਾ ਕੋਈ ਲਿਸਨਰ ਆ ਰਮਨ ਹੁਣਾਂ ਨੂੰ ਕਾਲ ਕਰ ਲਿਓ, 416-655-2000। ਸੋ ਰਮਨ ਬੋਝ ਲੈ ਕੇ ਦੁਨੀਆ ਬੜੀ ਚੱਲਦੀ ਆ। ਆ ਮੈਂ ਹੁਣੇ ਗੱਲ ਕਰ ਰਿਹਾ ਸੀ ਤੁਹਾਡੇ ਸਾਹਮਣੇ ਕਿਸੇ ਨਾਲ
1: ਜੀ,
0: ਕ੍ਰੈਡਿਟ ਕਾਰਡ ਵੀ ਕੱਢੀ ਬੈਠਾ ਸੀ
1: ਜੀ,
0: ਅਤੇ ਉਹ ਕਹਿੰਦੇ ਵੀ ਇਹ ਸਿਸਟਮ ਠੀਕ ਹੋਣ ਨੂੰ ਸੋਮਵਾਰ ਤੱਕ ਲੱਗ ਜੂਗਾ। ਤਾਂ ਮੈਂ ਕਿਹਾ ਚਾਈਨਾ ਤਾਂ ਹੀ ਵਧੀਆ
1: ਜੀ,
0: ਮੇਰਾ ਪਿਆਰਾ ਮੁਲਕ ਚਾਈਨਾ, ਇੰਡੀਆ ਤੋਂ ਵੱਧ ਮੈਂ ਹੁਣ ਚਾਈਨਾ ਨੂੰ ਪਿਆਰ ਕਰਨ ਲੱਗ ਗਿਆ। ਚਾਈਨਾ ਨੂੰ ਤਾਂ ਪਿਆਰ ਕਰਦਾ, ਚਾਈਨਾ ਨੇ ਇੱਕ ਤਾਂ ਬੰਦੇ ਬੰਦੇ ਬਣਾਤੇ, ਕਿਸੇ ਨੂੰ ਉੱਥੇ ਡਿਪਰੈਸ਼ਨ ਨਹੀਂ ਹੈ ਰਮਨ
1: ਜੀ,
0: ਕਿਸੇ ਨੂੰ ਐਂਗਜ਼ਾਇਟੀ ਨਹੀਂ ਹੈ, ਬੰਦੇ ਦੇ ਪੁੱਤ ਬਣਾਤੇ ਹੈ ਜੀ। ਹੁਣ ਪੰਜਾਬੀ 'ਚ ਮੈਂ ਛਤਰਵੜ ਦਾ ਯੂਜ਼ ਨਹੀਂ ਕਰ ਸਕਦਾ ਯਾਰ, ਤੇ
1: ਡਿਕਟੇਟਰਸ਼ਿਪ ਵੀ ਚਾਹੀਦੀ ਹੈ
0: ਬਾਬਾ ਜੀ। ਲੱਗਦੀ ਹੈ ਡਿਕਟੇਟਰਸ਼ਿਪ ਤੁਹਾਨੂੰ
1: ਜੀ?
0: ਤੁਹਾਨੂੰ ਲੱਗਦੀ ਪਈ ਹੈ ਡਿਕਟੇਟਰਸ਼ਿਪ, ਕਿਉਂਕਿ ਤੁਹਾਨੂੰ ਦੱਸਿਆ ਜਾ ਰਿਹਾ ਤੁਹਾਡੇ ਤੋਂ ਵਧੀਆ ਸਿਸਟਮ ਜਦੋਂ ਕਿਸੇ ਨੂੰ ਮਿਲ ਜਾਵੇ ਨਾ, ਉਹਨੂੰ ਕਿਹਾ ਜਾ ਰਿਹਾ ਵੀ ਮਾੜਾ ਉਹ ਨਾ ਖਰੀਦੋ, ਮੇਰੇ ਵਾਲਾ ਖਰੀਦੋ
1: ਜੀ,
0: ਡੈਮੋਕ੍ਰੇਟਿਕ ਖਰੀਦੋ, ਮੇਰਾ ਆਹ ਜਿਹੜੇ ਆ ਦੂਸਰੇ ਹੈਗੇ ਨੇ ਆਹ ਖਰੀਦੋ ਉਹ ਖਰੀਦੋ, ਰਾਈਟ ਬਈ? ਬਈ ਜੋ ਸਿਸਟਮ ਵਰਲਡ ਹੈ ਉਹ ਸਾਡੇ ਲਈ ਨਹੀਂ ਬਣਿਆ
1: ਜੀ।
0: ਸਾਡੇ 2-4 ਕੰਪਨੀਜ਼ ਹਰੇਕ ਫੀਲਡ ਦੇ ਵਿੱਚ ਮੋਨੋਪੋਲੀ ਦਿੱਤੀ ਹੋਈ ਹੈ
1: ਜੀ।
0: ਫੋਨ ਦੇ ਵਿੱਚ ਬੈਲ ਤੇ ਰੋਜਰ ਬੈਠੇ ਨੇ, ਤੀਜਾ ਕੋਈ ਪਿਓ ਦਾ ਪੁੱਤ ਆ ਕੇ ਦਿਖਾ ਦੇਵੇ, ਪ੍ਰਧਾਨ ਮੰਤਰੀ ਦੀ ਹਿੰਮਤ ਨਹੀਂ ਕੋਈ ਲਿਆਵੇ ਤੀਜੇ ਨੂੰ। ਮੈਨੂੰ ਯਾਦ ਆ ਵੀ ਟਰੂਡੋ ਨੇ ਕੋਸ਼ਿਸ਼ ਕੀਤੀ ਸੀ ਜਿਹੜੀ ਅਮਰੀਕਨ ਕੰਪਨੀ AT&T ਨੂੰ ਲੈ ਕੇ ਆਉਣ ਦੀ, ਹਾਂਜੀ
1: ਸਪੈਕਟਰਮ ਸੇਲ ਵੀ ਕੀਤਾ ਸੀਗਾ ਜੀ,
0: ਹਾਂਜੀ
1: 3-4 ਕੰਪਨੀਆਂ
0: ਲਾਂਚ ਫੇਲ ਹੋ ਕੇ ਚਲੇ ਗਏ ਕਿਉਂਕਿ ਇਹਨਾਂ ਨੇ ਮੋਨੋਪੋਲੀ ਆਪਣੀ ਬਣਾਈ ਹੈ। ਉੱਧਰ ਆ ਜੋ ਬੈਂਕਾਂ 'ਚ 5 ਜਣੇ ਬੈਂਕ ਵਾਲੇ ਬੈਠੇ ਨੇ, ਇਹੀ ਕਿ ਤਹੀ ਫਾਈਨਾਂਸ ਮਿਨਿਸਟਰ ਦੀ, ਪ੍ਰਧਾਨ ਮੰਤਰੀਆਂ ਦੀ, ਨਾ ਨਾ ਜੋ ਹੈ ਇਸ ਵੇਲੇ ਪ੍ਰਧਾਨ ਮੰਤਰੀਆਂ ਦੀ, ਉਹ ਇਹਨਾਂ ਦੀ ਕੀ ਜ਼ਰੂਰਤ ਹੈ? ਬੈਂਕ ਇਸ ਕੰਟਰੀ ਨੂੰ ਚਲਾਉਂਦੇ ਪਏ ਨੇ। ਜੇ ਤੁਹਾਨੂੰ ਗਲਤ ਲੱਗਦਾ ਤਾਂ ਤੁਸੀਂ ਮੈਨੂੰ ਟੈਕਸਟ ਕਰ ਦਿਓ ਵੀ ਬਾਈ ਜੀ ਗਲਤ ਹੈ, ਕਾਗਜ਼ਾਂ ਪੱਤਰਾਂ 'ਚ ਕੁਛ ਹੋਰ ਦਿਖਾਇਆ ਜਾ ਰਿਹਾ, ਐਕਚੁਅਲ ਦੇ ਵਿੱਚ ਕੁਛ ਹੋਰ ਹੈ। ਬੈਂਕਸ ਇਸ ਵੇਲੇ ਆਪਣੀ ਮਰਜ਼ੀ ਨਾਲ ਸਭ ਕੁਛ ਕਰ ਰਹੇ ਨੇ, ਅਤੇ ਸਾਰਾ ਪੈਸਾ ਲੋਕਾਂ ਦਾ ਜਿਹੜਾ ਗਿਆ ਉਹ ਕਿੱਥੇ ਗਿਆ? ਬੈਂਕਾਂ ਕੋਲ ਗਿਆ
1: ਜੀ।
0: ਜੇ ਆਹ ਰਿਸੈਸ਼ਨ ਹੈ ਪੈਸਾ ਕਿੱਥੇ ਗਿਆ? ਇਹ ਕਿਹੜਾ ਕੋਈ ਆਪਾਂ ਐਕਸਟਰਾ ਟੈਕਸ ਪੇ ਕੀਤਾ ਵੀ ਵਾਰ ਲੱਗੀ ਸੀ ਕਾ ਟੈਕਸ? ਆਪਾਂ ਬੈਂਕਾਂ ਨੂੰ ਵਿਆਜ ਦੇ ਵਿੱਚ ਵੱਧ ਪੇ ਕਰ ਦਿੱਤਾ
1: ਜੀ,
0: ਹੈਨਾ, ਤੇ ਡਰੇਨ ਤਾਂ ਸਾਰਾ ਬੈਂਕਾਂ ਦੇ ਵਿੱਚ ਕਰ ਦਿੱਤਾ ਨਾ ਪੈਸਾ। ਸੋ ਇਸੇ ਤਰ੍ਹਾਂ ਦੇ ਨਾਲ ਬੜੀਆਂ ਹੋਰ ਚਿੰਤਾਵਾਂ ਨੇ ਲੋਕਾਂ ਦੇ ਵਿੱਚ। ਅਤੇ ਅੱਜ ਇੱਕ ਛੋਟੀ ਜਿਹੀ ਕਹਾਣੀ ਸੀ, ਉਹ ਵੀ ਸੁਣਾਊਂਗਾ। ਏਅਰ ਕੈਨੇਡਾ ਦਾ ਜਹਾਜ਼ ਮੇਰੇ ਕੋਲ ਜਾ ਚੁੱਕਿਆ, ਪਹਿਲਾਂ ਮੈਨੂੰ ਸਾਰੇ ਜਣੇ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਵਾਲਾ ਇੱਕ ਮੈਸੇਜ ਜ਼ਰੂਰ ਭੇਜ ਦਿਉ, ਅਤੇ ਤਾਂ ਜੋ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣ। ਅਤੇ ਸਟੂਡੀਓਜ਼ ਦੇ ਨੰਬਰ ਨੇ 900 416 518 3200 4165182300। ਅਨਫੋਰਚੁਨੇਟਲੀ ਮੈਂ ਤੁਹਾਡੀ ਕਿਸੇ ਦੀ ਕਾਲ ਨਹੀਂ ਲੈ ਸਕਦਾ, ਪਰ ਮੈਂ ਵੇਟ ਵੀ ਕਰ ਰਿਹਾ ਹੈਗਾ ਤੁਹਾਡੇ ਟੈਕਸਟ ਮੈਸੇਜ 'ਤੇ। ਜਿਹੜੇ ਤੁਹਾਡੇ ਕਾਲ ਨੇ ਉਹ ਸਟੂਡੀਓ ਦੇ ਵਿੱਚ 416 518 3200 'ਤੇ ਆ ਰਹੇ ਨੇ। ਰਮਨ, ਇੱਕ ਨਾ ਕਿਸੇ ਦੀ ਵੀ ਕਹਿੰਦੇ ਹੁੰਦੇ ਅੱਜ ਕੱਲ੍ਹ ਆਪਾਂ ਆਪਣੇ ਪੂੰਛ ਤਾਂ ਲੱਗੀ ਨਹੀਂ ਹੋਈ, ਕਹਿੰਦੇ ਹੁੰਦੇ ਆ ਕਿਸੇ ਦੇ ਵੀ ਪੂੰਛ ਨੂੰ ਹੱਥ ਲਾ ਲਓ
1: ਜੀ,
0: ਹੈ ਨਾ, ਬਈ ਉਹੀ ਦੁਖੀ ਆ।
1: ਬਿਲਕੁਲ।
0: ਸੋ ਨਾ ਲੋਕਾਂ ਕੋਲ ਕਈ ਤਰ੍ਹਾਂ ਦੇ ਪ੍ਰੋਬਲਮਸ ਨੇ। ਚਾਈਨਾ ਦੇ ਵਿੱਚ ਮੈਂ ਦੇਖਿਆ, ਮੈਂ ਦੋ ਚੀਜ਼ਾਂ ਕਹਿੰਦਾ ਹੁੰਦਾ, ਕੋਈ ਵੀ ਬੰਦਾ ਕਹਿੰਦਾ ਵੀ ਮੈਂ ਜੀ ਗਰੋਥ ਕਰਨੀ ਆ, ਅੱਗੇ ਵਧਣਾ ਜਾਂ ਕੁਛ ਵੀ ਕਰਨਾ, ਮੈਂ ਉਹਨੂੰ ਕਹਿੰਦਾ ਹੁੰਦਾ ਕਿ ਦੋ ਡੀ ਨੇ ਜਿਹੜੀਆਂ ਉਹਨਾਂ ਨੂੰ ਫੋਲੋ ਕਰ ਲਓ। ਇੱਕ ਡੈਡੀਕੇਸ਼ਨ ਕਿ ਜਿਹੜੀ ਚੀਜ਼ ਕਰਨੀ ਆ ਉਹਦੇ ਮਗਰ ਪੈ ਜਾਓ, ਅਤੇ ਇੱਕ ਡੀ ਡਿਸਿਪਲਨ
1: ਜੀ,
0: ਡਿਸਿਪਲਨ ਕਾਇਮ ਕਰੋ। ਠੀਕ ਹੈ, ਜਦੋਂ ਡਿਸਿਪਲਨ ਕਾਇਮ ਹੋਊਗਾ, ਮੇਰੇ ਖਿਆਲ ਨਾਲ ਮੈਨੂੰ 10 ਸਾਲ ਹੋ ਗਏ ਮੈਂ ਕਦੇ ਅਲਾਰਮ ਨਹੀਂ ਲਾਇਆ।
1: ਅੱਛਾ ਜੀ।
0: ਹਾਂਜੀ, ਮੈਂ ਉੱਠ ਖੜਦਾ ਇੱਦਾਂ ਹੀ, ਹੈ ਨਾ।
1: ਕਿਆ ਬਾਤ ਹੈ।
0: ਅਤੇ 10 ਸਾਲ ਹੋ ਗਏ, ਮਤਲਬ 10 ਸਾਲਾਂ 'ਚ 2 ਅਲਾਰਮ ਲਾਏ ਹੋਣਗੇ, ਉਹ ਵੀ ਕੋਈ ਫਲਾਈਟ ਆ ਵੀ ਮਿਡ ਨਾਈਟ 'ਚ ਹੈਗੀ ਆ, 2 ਵਜੇ ਆ, ਸਵੇਰੇ 3 ਵਜੇ ਆ, ਔਡ ਜਿਹਾ ਟਾਈਮ ਹੈ ਵੀ ਕਿਤੇ ਲੇਟ ਪਰ ਲੇਟ ਨਾ ਹੋ ਜਾਈਏ, ਉਹ ਲਾ ਲਿਆ, ਹੈ ਨਾ। ਮੈਨੂੰ ਆਪੇ ਅੱਖ ਖੁੱਲ੍ਹ ਜਾਂਦੀ ਹੈ। ਮੇਰੀ ਦਾਦੀ ਹੈ ਨਾ ਸਾਰਣੀ ਨਛੱਤਰ ਕੌਰ, ਉਹ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ ਸਾਨੂੰ। ਇਹ ਕਹਾਣੀ ਮੇਰੇ ਦਾਦਾ ਜੀ ਨੇ, ਸਰ ਗਾਹੀ ਸਿੰਘ ਹੋਣਾ ਨੇ, ਮੇਰੇ ਫਾਦਰ ਹਰਜਿੰਦਰ ਸਿੰਘ ਜਿਹਨਾਂ ਨੂੰ ਅਸ਼ੋਕ ਕਹਿੰਦੇ ਸੀਗੇ, ਹਰਜਿੰਦਰ ਸਿੰਘ ਹੋਣਾ ਨੂੰ ਸੁਣਾਈ ਸੀ। ਇਹ ਕਹਾਣੀ ਸੀਗੀ ਕਿ ਇੱਕ ਰਾਜਾ ਮਰਨ ਲਈ ਬੈੱਡ 'ਤੇ ਪਿਆ ਸੀ
1: ਜੀ।
0: ਬੜਾ ਸ਼ਾਨਦਾਰ ਰਾਜ ਕਰ ਰਿਹਾ, ਬੜੀ ਉਸਤਤ ਸੀ, ਬੜੀ ਉਹਦੇ ਅੱਗੇ ਪਿੱਛੇ ਲੋਕ ਘੁੰਮਦੇ ਸੀ। ਉਹ ਰਾਜੇ ਦੀ ਮਹਿਮਾ ਬਹੁਤ ਸੀ ਆਸ ਪਾਸ, ਅਤੇ ਉਹ ਜਦੋਂ ਜਾਣ ਲੱਗਿਆ, ਉਹਦਾ ਇੱਕ ਬੇਟਾ ਸੀ, ਉਸ ਨੂੰ ਜਿਹੜਾ ਉਹਦੀ ਮਾਂ ਕਹਿੰਦੀ ਹੈ ਕਿ ਬੇਟਾ ਆਪਣੇ ਪਿਤਾ ਜੀ ਤੋਂ ਪੁੱਛ ਰਾਜ ਭਾਗ ਕਿਵੇਂ ਸਾਂਭਣਾ। ਹੁਣ ਉਹ ਬੇਟਾ ਜਿਹੜਾ ਸੀਗਾ ਉਹ ਆਪਣੀਆਂ ਮਨ ਮਰਜ਼ੀਆਂ 'ਚ ਪਿਆ ਹੋਇਆ ਸੀ, ਸ਼ਿਕਾਰ ਖੇਡਣ ਚਲੇ ਗਏ, ਸੌਂ ਗਏ, ਉੱਠੇ ਹੀ ਨਹੀਂ, ਦੁਪਹਿਰੇ ਉੱਠੇ, ਦਾਰੂ ਪੀਤੀ, ਫਿਰ ਸੌਂ ਗਏ, ਇਹੋ ਜਿਹਾ ਕੁਛ ਚੱਲਦਾ ਸੀ ਉਹਦੀ ਲਾਈਫ 'ਚ। ਅਤੇ ਰਾਜਾ ਇਸ ਅਯਾਸ਼ੀ ਤੋਰੀ ਤੋਂ ਪਰੇਸ਼ਾਨ ਸੀ ਬਹੁਤ, ਅਤੇ ਉਹ ਸੀਗਾ ਉੱਤਰ ਅਧਿਕਾਰੀ। ਉਹ ਜਾਣ ਲੱਗੇ ਤੱਕ ਉਹਨੂੰ ਕੁਛ ਦੱਸਦਾ ਨਹੀਂ, ਅਤੇ ਜਾਣ ਲੱਗੇ ਕਹਿੰਦਾ ਕਿ ਛਾਵੇਂ ਛਾਵੇਂ ਜਾਈਂ, ਛਾਵੇਂ ਛਾਵੇਂ ਆਈਂ, ਮਾਲ ਪੂੜੇ ਖਾਈਂ, ਬਾਕੀਆਂ ਨੂੰ ਵੀ ਖਿਲਾਈਂ, ਹੈ ਨਾ। ਹੁਣ ਇਹ ਗੱਲ ਸੁਣ ਕੇ ਜਿਹੜਾ ਰਾਜਾ, ਉਹਨੂੰ ਸਮਝ ਨਹੀਂ ਆਇਆ, ਉਹਨੇ ਆਪਣੇ ਵਜ਼ੀਰਾਂ ਨੂੰ ਬੁਲਾਇਆ ਜਿਹੜੇ ਪੁਰਾਣੇ ਵਜ਼ੀਰ ਸੀ
1: ਜੀ।
0: ਹੁਣ ਉਹ ਚੁੱਪ ਸੀਗੇ ਇਹ ਗੱਲ ਕਹਿਣ ਲਈ ਕਿ ਤੁਹਾਨੂੰ ਕਿਉਂ ਕਹਿ ਕੇ ਗਏ ਨੇ ਇਹ ਗੱਲ। ਉਹਨੇ ਰਾਜਾ ਚੜ੍ਹਾਈ ਕਰ ਗਿਆ, ਰਾਜ ਜਿਹੜਾ ਹੈਗਾ ਰਾਜਾ ਬਣ ਗਿਆ ਉਹ ਰਾਜਕੁਮਾਰ। ਹੁਣ ਰਾਜਾ ਬਣਨ ਲੱਗਿਆ ਉਹਨੇ ਕੀ ਕੀਤਾ, ਆਪਣੇ ਰਾਜ ਮਹਿਲ ਤੋਂ ਜਿਹੜਾ ਪਬਲਿਕ ਦਾ ਜਿਹੜਾ ਬੈਠਣ ਵਾਲੀ ਜਗ੍ਹਾ ਦਰਬਾਰ ਆ, ਉੱਥੇ ਤੱਕ ਉਹਨੇ ਚਾਦਰਾਂ ਪਵਾ ਦਿੱਤੀਆਂ ਉੱਤੇ
1: ਜੀ,
0: ਵੀ ਛਾਵਾਂ ਰਿਹਾ ਕਰੇ।
1: ਅੱਛਾ,
0: ਵੀ ਛਾਵੇਂ ਛਾਵੇਂ ਜਾਊਂਗਾ, ਛਾਵੇਂ ਛਾਵੇਂ ਆਊਂਗਾ। ਬੜੀ ਵੱਡੀ ਕੋਸਟ ਕੀਤੀ, ਬੜੀ ਰੌਲਾ ਪਿਆ ਵੀ ਰਾਜੇ ਨੇ ਚਾਦਰਾਂ ਪਵਾਈਆਂ ਨੇ, ਉਹਦੇ ਛਾਂ ਦੇ ਵਿੱਚ ਜਾਂਦਾ, ਛਾਂ 'ਚ ਆਉਂਦਾ
1: ਜੀ।
0: ਹੁਣ ਦੂਸਰਾ ਪਾਸਾ ਸੀਗਾ ਕਿ ਮਾਲ ਪੂੜੇ ਖਾਈ ਅਤੇ ਖਵਾਈ, ਉਹਨੇ ਆਪ ਮਾਲ ਪੂੜੇ ਖਾਣੇ, ਲੰਗਰ ਲਾ ਦੇਣੇ, ਲੋਕਾਂ ਲਈ ਵੀ ਲਾਈ ਰੱਖਣੇ ਵੀ ਆਓ ਖਾਓ, ਮੇਰਾ ਰਾਜਕਾਲ ਵਧੀਆ ਚੱਲੂਗਾ
1: ਜੀ।
0: ਕੀ ਪੁਆਇੰਟ ਇਹ ਹੋਇਆ ਕਿ ਪੂਰੀ ਦੁਰਦਸ਼ਾ ਹੋ ਗਈ ਉਹਦੀ, ਜਿਵੇਂ ਅਮੈਰੀਕਾ 'ਚ ਡੋਨਲਡ ਟਰੰਪ ਦੱਸ ਰਿਹਾ
1: ਜੀ,
0: ਟਰੰਪ ਵਾਲਾ ਸਟਾਈਲ ਦੇ ਵਿੱਚ ਦੁਰਦਸ਼ਾ ਹੋ ਗਈ ਕੰਟਰੀ ਦੇ ਅੰਦਰੋਂ, ਖੋਖਲਾ ਹੋ ਗਿਆ ਕੰਟਰੀ। ਅਮੈਰੀਕਾ 'ਚ ਇਸ ਵੇਲੇ ਵੱਡੇ ਹੋਟਲਸ ਆ ਜਿਹੜੇ ਉਹਨਾਂ ਦੇ ਰਿਸੀਵਰਸ਼ਿਪ 'ਚ ਚਲੇ ਗਏ ਸਾਰੇ। ਅਮੈਰੀਕਾ 'ਚ ਇਸ ਵੇਲੇ ਟਰੱਕਿੰਗ ਇੰਡਸਟਰੀ ਭਾਂਡੇ 'ਚ ਵੜ ਗਈ। ਅਮੈਰੀਕਾ 'ਚ ਖੇਤੀਬਾੜੀ 'ਚ ਜਿੰਨੇ ਲੋਕ ਸੀ ਰੁਲ ਗਏ ਸਾਰੇ, ਕੈਲੀਫੋਰਨੀਆ ਤੋਂ ਲੈ ਕੇ ਪੂਰੀ ਅਮੈਰੀਕਾ 'ਚ ਹੇ ਤੱਕ ਲੈ ਕੇ ਆਉਣ ਵਾਲੇ ਲੋਕ ਜਿਹੜੇ ਪਸ਼ੂ ਪਾਲਦੇ ਸੀ ਉਹਨਾਂ ਨੂੰ ਪ੍ਰੋਬਲਮਸ ਆਈਆਂ, ਸਪਲਾਈਜ਼ ਬੰਦ ਹੋ ਗਈਆਂ ਚਾਈਨਾ ਤੋਂ। ਇਹ ਜਿਹੜਾ ਟ੍ਰੇਡ ਵਾਰ ਆ ਨਾ, ਇਹਦੇ ਵਿੱਚ ਅਮੈਰੀਕਾ ਨੇ ਟ੍ਰਿਲੀਅਨਸ ਆਫ ਡਾਲਰ ਲੂਜ਼ ਕਰ ਲਏ। ਜੋ ਲੋਕਾਂ ਤੋਂ ਟੈਰਿਫ ਇਕੱਠੇ ਕੀਤੇ ਸੀ ਉਹ ਕਰੀ ਗਿਆ ਬਾਬਾ ਡਾਇਪਰ ਵਾਲਾ, ਹੈ ਨਾ, ਪੈਸੇ ਇਕੱਠੇ ਕਰੀ ਗਿਆ ਡਾਇਪਰ ਵਾਲਾ ਬਾਬਾ, ਐਂਡ 'ਚ ਕੋਰਟ ਦੇ ਸੁਪਰੀਮ ਕੋਰਟ ਦੇ ਆਰਡਰ ਨਾਲ ਪੈਸੇ ਸਾਰੇ ਕੰਪਨੀਆਂ ਕੋਲ ਵਾਪਸ ਚਲੇ ਗਏ,
1: ਹੈ
0: ਨਾ। ਸੋ ਮਤਲਬ ਪਿਛਲੇ 2 ਸਾਲ 'ਚ ਹੋਇਆ ਕੁਛ ਨਹੀਂ, ਪਰ ਕਮਲ ਬਹੁਤ ਕੁੱਟਿਆ ਗਿਆ। ਅਪਸ਼ਬਦ ਬੋਲੇ
1: ਕ੍ਰੀਏਟ ਕਰਤੀ ਜੀ ਸਾਰੀ ਦੁਨੀਆ ਦੇ ਵਿੱਚ,
0: ਸਾਰੀ ਦੁਨੀਆ 'ਚ ਅਨਸਰਟਨਟੀ ਕ੍ਰੀਏਟ ਕਰਕੇ ਇਹ ਆਦਮੀ ਪੈਸੇ ਬਣਾ ਰਿਹਾ, ਇਹ ਵਜ੍ਹਾ ਨਾਲ ਕੀਤਾ ਜਾ ਰਿਹਾ, ਐ ਨਹੀਂ ਕਿ ਉਹ ਪਾਗਲਾ
1: ਜੀ ਜੀ,
0: ਉਹ ਕੀ ਕਰ ਰਹੇ ਨੇ ਵੀ ਸਾਰੀਆਂ ਮਾਰਕੀਟ ਸੁੱਟ ਦਿਓ,
1: ਪਰਸਨਲ ਇੰਟਰਸਟ ਨੇ ਜਿਹੜੇ
0: ਪਰਸਨਲ ਇੰਟਰਸਟ ਵਾਲੀਆਂ ਮਾਰਕੀਟ ਚੱਕ ਦਿਓ ਸਟਾਕ ਵਾਲੀਆਂ
1: ਜੀ,
0: ਟਰੰਪ ਦੇ ਸ਼ੇਅਰ ਕੱਢ ਦਿਓ, ਇਹਦੇ ਕਰ ਦਿਓ, ਇਨਵੀਡੀਆ ਦੇ ਕੱਢ ਦਿਓ, ਇਹਦੇ ਕੱਢ ਦਿਓ, ਉਹ ਕੱਢ ਕੇ ਉਹਨਾਂ ਨੂੰ ਹਾਈਪ ਦੇ ਦਿਓ ਬਹੁਤ ਜ਼ਿਆਦਾ
1: ਜੀ,
0: ਆਪ ਖਰੀਦ ਲਓ, ਜਦੋਂ ਉੱਪਰ ਚੱਲ ਜਾਣਗੇ ਅਡਾਨੀ ਵਾਲੇ ਸਕੈਂਡਲ 'ਚ, ਇਹਨਾਂ ਤੋਂ ਸਿੱਖ ਰਿਹਾ ਅਡਾਨੀ ਹੋਣਾਂ ਤੋਂ, ਅਡਾਨੀ ਇਹਨਾਂ ਨੇ ਇੱਦਾਂ ਹੀ ਚਾਰਜ ਕੀਤਾ ਨਾ
1: ਜੀ,
0: ਮਾਫ਼ ਵੀ ਕਰਤਾ ਉਹਨੂੰ
1: ਜੀ
0: ਅਡਾਨੀ ਨੂੰ
1: ਜੀ ਜੀ,
0: ਇੰਡੀਆ ਨੇ ਜਿਹੜੇ ਟੈਰਿਫ ਸਾਈਨ ਕੀਤੇ ਨੇ ਅਡਾਨੀ ਕਰਕੇ ਕੀਤੇ ਨੇ
1: ਜੀ,
0: ਮੁਲਕ ਕਰਕੇ ਥੋੜ੍ਹੀ ਕੀਤੇ ਨੇ, ਇੱਕ ਵਿਅਕਤੀ ਖਾਸ ਕਰਕੇ ਕੀਤੇ ਨੇ, ਜਦੋਂ ਇਹ ਵਿਅਕਤੀ ਖਾਸ ਆ ਜਾਣ, ਤੁਹਾਡੇ ਮਿਊਚੁਅਲ ਫੰਡਾਂ ਦੇ ਪੈਸੇ ਘਟਾ ਲੈਣ, ਤੁਹਾਡੇ ਜਿਹੜੇ ਐਫ ਡੀ ਆਰਜ਼ ਨੇ, ਤੁਹਾਡੇ ਫਿਕਸ ਡਿਪੋਜ਼ਿਟਸ ਨੇ ਜਿਹੜੇ, ਉਹਨਾਂ ਨੂੰ ਤੜਵਾ ਦੇਣ
1: ਜੀ,
0: ਅਤੇ ਇਹ ਆਪਣੇ ਸਟੋਕਸ 'ਚ ਤੁਹਾਡਾ ਪੈਸਾ ਲਵਾ ਦੇਣ, ਇਹ ਦੱਸ ਕੇ ਕਿ ਤੁਸੀਂ ਘਰੇ ਬੈਠੇ ਬੈਠੇ ਅਮੀਰ ਹੋ ਸਕਦੇ ਹੋ, ਡੱਕਾ ਨਹੀਂ ਤੋੜਨਾ, ਅਤੇ ਨਿਕੰਮੇ ਲੋਕ ਘਰਾਂ 'ਚ ਬੈਠੇ ਸਟਾਕਾਂ 'ਚ ਪੈਸੇ ਠੋਕੀ ਜਾਣ
1: ਜੀ,
0: ਪ੍ਰੋਡਿਕਸ਼ਨਸ ਦੇ ਉੱਤੇ ਕਿ ਸਰਕਾਰਾਂ ਗਿਰ ਸਕਦੀਆਂ, ਇਹ ਨਹੀਂ ਗਿਰਦੇ, ਅਤੇ ਇਹ ਬਾਹਰੋਂ ਮੁਲਕਾਂ 'ਚੋਂ ਆਪਣੇ ਸਟਾਕਸ ਨੂੰ ਖਰੀਦਦਾਰੀ ਕਰਾਉਣ ਆਪਣੇ ਹੀ ਪੈਸੇ ਨਾਲ, ਅਤੇ ਮੁੜ ਕੇ ਜਦੋਂ ਉੱਪਰ ਚਲੇ ਗਏ ਉਹਨਾਂ ਨੂੰ ਵੇਚ ਦੇਣ, ਅਤੇ ਥੱਲੇ ਤੁਸੀਂ ਡਿੱਗ ਜਮੋ। ਇਸ ਤੋਂ ਵੱਡੇ ਸਕੈਂਡਲ ਦੁਨੀਆ 'ਚ ਨਹੀਂ ਹੋ ਸਕਦੇ, ਇਸ ਸਮੇਂ ਹੋ ਰਹੇ ਨੇ ਅਮੈਰੀਕਾ ਅਤੇ ਇੰਡੀਆ ਦੇ ਵਿੱਚ।
1: ਅਮੈਰੀਕਾ 'ਚ ਬਿਲਕੁਲ ਹੋ ਰਹੇ ਨੇ ਜੀ, ਇਹਦੇ ਬਾਰੇ ਚਰਚਾ ਵੀ ਬਹੁਤ ਹੋ ਰਹੀ ਹੈ।
0: ਸਰ ਨੇ ਆਪ ਦੋ ਤਿੰਨ ਵਾਰ ਖੁੱਲ੍ਹ ਕੇ ਕਹਿਤਾ ਕਿ ਸਾਨੂੰ ਪਤਾ ਹੁੰਦਾ ਕੱਲ੍ਹ ਨੂੰ ਕੀ ਗਿਰਨਾ ਕੀ ਉੱਪਰ ਜਾਣਾ।
1: ਇਹਨਾਂ ਨੇ ਇੱਕ ਸਿਸਟਮ ਬਣਾਇਆ ਜੀ, ਟਰੂਥ, ਜਿਹੜਾ ਟਰੰਪ ਦਾ ਟਰੂਥ
0: ਸੋਸ਼ਲ,
1: ਉਹਦੀ ਤੁਸੀਂ ਮੈਂਬਰਸ਼ਿਪ ਲਓ ਤਾਂ ਜਿਹੜਾ ਟਰੰਪ ਨੇ ਅਨਾਊਂਸਮੈਂਟਸ ਕਰਨੀਆਂ ਉਹ ਤੁਹਾਨੂੰ ਐਡਵਾਂਸ 'ਚ ਮਿਲਿਆ ਕਰਨਗੀਆਂ।
0: ਹਾਂਜੀ, ਹੁਣ ਇੱਥੇ ਨਾ ਤੁਸੀਂ ਜਾਓ, ਲੋਕਾਂ ਨੇ ਲੈ ਲੈਣੇ, ਪਾਗਲ ਇੱਥੇ ਵੀ ਥੋੜ੍ਹੇ ਤੁਰੇ ਫਿਰਦੇ ਆ,
1: ਡੇਢ ਲੱਖ ਲੈਣਾ ਜੀ ਮਹੀਨੇ ਦਾ, $1.5 lakh ਦੇਣਾ।
0: ਅੱਛਾ, $1.5 lakh ਫਿਰ ਨਹੀਂ ਹੈਗਾ ਕੋਈ ਇੱਥੇ। ਚਲੋ, ਰਾਜੇ ਕੋਲ ਪਹੁੰਚ ਗਿਆ ਬੈਕ ਮੈਂ
1: ਜੀ,
0: ਟਰੰਪ ਵਿਚਾਲਾ ਵਿੱਚ ਉਈ ਵਿੱਚ ਕੁਚਲ ਜਾਂਦਾ
1: ਰਾਜਾ ਜੀ, ਦੁਨੀਆ ਦਾ ਰਾਜਾ
0: ਨਹੀਂ, ਰਾਜਾ ਰੂਜਾ ਕਾਹਦਾ, ਜਗ੍ਹਾ ਜਗ੍ਹਾ ਛਿੱਤਰ ਪੈਂਦੇ, ਦੇਖੇ ਨੀ ਉਹ ਖੇਡ ਕੇ ਹਟੇ ਆ ਸੋਕਰ ਵਾਲੇ ਸਪੇਨ ਵਾਲੇ, ਉਹਨਾਂ ਨੇ ਪਹਿਲਾਂ ਫੈਡਰੇਸ਼ਨ ਦੇ ਪ੍ਰਧਾਨ ਨਾਲ ਹੱਥ ਮਿਲਾਇਆ
1: ਜੀ,
0: ਮਾੜਾ ਜਿਹਾ ਸਿਰ ਚੁਕਾਇਆ, ਇਹਨਾਂ ਮਾੜਾ ਜਿਹਾ ਹੱਥ ਮਿਲਾਇਆ
1: ਜੀ,
0: ਇਹਦੇ ਨਾਲ ਇੱਕ ਲੇਡੀ ਖੜੀ ਸੀ, ਉਹਨਾਂ ਥੋੜ੍ਹਾ ਜਿਹਾ ਹੱਥ ਮਿਲਾਇਆ, ਉਹ ਤੋਂ ਬਾਅਦ ਮਾਰਕ ਕਾਰਨੀ ਨੂੰ ਜੱਫੀ ਪਾ ਲਈ ਉਹਨੇ
1: ਜੀ ਜੀ,
0: ਕਾਰਨੀ ਤੋਂ ਬਾਅਦ ਸਪੇਨ ਦਾ ਜਿਹੜਾ ਸੀਗਾ ਉਹਨਾਂ ਦਾ ਆਪਦਾ, ਉਹਨੂੰ ਵੀ ਜੱਫੀ ਪਾ ਲਈ, ਦੋਨਾਂ ਨੂੰ ਜੱਫੀ ਪਾਈ ਉਹਨੇ। ਹਾਂਜੀ, ਟਰੰਪ ਦਾ ਮੂੰਹ ਦਿਖ ਰਿਹਾ ਸੀ, ਕਹਿੰਦੇ ਟੈਰਿਫ ਤਾਂ ਹੀ ਲਾਏ ਨੇ, ਕਿਸੇ ਨੇ ਨਿਊਜ਼ ਪਾਈ ਸੀ,
1: ਤੂੰ ਇਹਦੇ ਟੈਰਿਫ ਪਹਿਲੀ ਵਾਰੀ ਸੁਣਿਆ ਜੀ ਵੈਸੇ।
0: ਨਹੀਂ, ਉਹ ਅਸਲ 'ਚ ਉੱਥੇ ਉਹਨਾਂ ਨੇ ਹੱਥ ਨਹੀਂ ਨਾ ਮਿਲਾਇਆ, ਕਾਰਨੀ ਨੇ ਜੱਫੀ ਪਾ ਲਈ, ਇੰਨੇ 'ਚ ਇਹਨੂੰ ਜੈਲਸ ਹੋ ਗਈ, ਉਸਕੀ ਸਾੜੀ ਸੇ ਹੈ ਨਾ, ਮੇਰੀ ਸਾੜੀ ਸੇ ਉਸਕੀ ਸਾੜੀ ਸਫੇਦ ਕੈਸੇ, ਵੀ ਉਹਨੂੰ ਕਿਵੇਂ ਜੱਫੀ ਪਾਈ।
1: ਬਜ਼ੁਰਗ ਇੱਕ ਕਹਾਵਤ ਵੀ ਸੁਣਾਉਂਦੇ ਹੁੰਦੇ ਸੀ ਵੀ ਉਹ ਕਿ ਦਾੜੀ ਹਲਦੀ ਮੁੱਛਾਂ ਹਲਦੀਆਂ, ਪਤਾ ਨਹੀਂ ਕੀ, ਮੈਂ ਨਹੀਂ ਤੇਰੇ ਵਾਜਦੀ ਹੈ ਨਾ।
0: ਹਾਂ, ਉਹ ਚੀਜ਼ ਹੈ। ਅੱਛਾ, ਸਾਡੇ ਵਾਲਾ ਜਿਹੜਾ ਰਾਜਾ, ਸਾਡੇ ਵਾਲਾ ਰਾਣਾ ਜੀ ਹੋਲਡ ਰੱਖੇ ਕੁਇੰਟ, ਸਾਡੇ ਵਾਲਾ ਜਿਹੜਾ ਰਾਜਾ, ਫਿਰ ਇਹਨੇ ਸਾਰਾ ਕੁਝ ਬਰਬਾਦ ਕਰਤਾ
1: ਜੀ,
0: ਛਾਵੇਂ ਛਾਵੇਂ ਜਾਣਾ, ਛਾਵੇਂ ਛਾਵੇਂ ਆਉਣਾ, ਦਰਬਾਰ ਲਾ ਤੇ, ਲੋਕਾਂ ਨੂੰ ਕਿਹਾ ਵੀ ਕੰਮ ਕਰਨ ਦੀ ਲੋੜ ਨਹੀਂ, ਆ ਕੇ ਖਾਈ ਜਾਓ ਅਤੇ ਜਾਈ ਜਾਓ, ਖਜ਼ਾਨਾ ਹੋ ਗਿਆ ਖਾਲੀ। ਇੱਕ ਦਿਨ ਇੱਕ ਵਜ਼ੀਰ ਨੂੰ ਬੁਲਾਇਆ ਗਿਆ ਮਾਂ ਵੱਲੋਂ ਕਿ ਇਹਦੇ ਪਿਤਾ ਜੀ ਕੀ ਕਹਿ ਕੇ ਗਏ ਸੀ, ਮਾਂ ਸਪੋਰਟ ਕਰਦੀ ਸੀ ਮੁੰਡੇ ਨੂੰ, ਉਹ ਕਹਿੰਦਾ ਬੀਬੀ ਉਹ ਕਹਿ ਕੇ ਗਿਆ ਸੀ ਛਾਵੇਂ ਛਾਵੇਂ ਜਾਈ, ਛਾਵੇਂ ਛਾਵੇਂ ਆਈ, ਤੇਰਾ ਰਾਜਕਾਲ ਦੇਖੀ ਕਿੰਨਾ ਫੈਲੂਗਾ, ਜਸ ਫੈਲੂਗਾ ਤੇਰਾ, ਛਾਵੇਂ ਛਾਵੇਂ ਆਈ ਮਤਲਬ, ਛਾਵੇਂ ਛਾਵੇਂ ਜਾਈ ਮਤਲਬ, ਸੂਰਜ ਨਿਕਲਣ ਤੋਂ ਪਹਿਲਾਂ ਕੰਮ ਸ਼ੁਰੂ ਕਰਦੀ
1: ਜੀ,
0: ਸੂਰਜ ਛਪਿਆਂ 'ਤੇ ਕੰਮ ਛੱਡਦੀ, ਇੰਨਾ ਕੰਮ ਕਰੀ
1: ਜੀ,
0: ਅਤੇ ਆਪ ਵੀ ਕਮਾ ਕੇ ਖਾਈ, ਤੇਰੀ ਜਿਹੜੀ ਕਮਾਈ ਹੋਊ ਅਤੇ ਲੋਕਾਂ ਨਾਲ ਵੰਡੀ ਵੀ, ਉਹਦਾ ਇੱਕ ਹਿੱਸਾ ਵੰਡੀ, ਐਂ ਨਹੀਂ ਕਿਹਾ ਸੀ ਵੀ ਦਰਬਾਰ ਖੋਲਦੀ ਅਤੇ ਜਾ ਕੇ ਲੋਕ ਖਾਈ ਜਾਣ, ਵੀ ਇੱਕ ਇਸਦਾ ਹਿੱਸਾ ਸੈਟਲ ਕਰੀ, ਦਸਵਾਂ ਦਸਵੰਧ ਮੰਗੋ, ਤੇਰੀ ਪਬਲਿਕ ਵੀ ਖੁਸ਼ ਰਹੇ ਤੇਰੇ ਤੇਰੇ ਕਮਾਈ ਤੋਂ, ਅਤੇ ਤੂੰ ਵੀ ਖੁਸ਼ ਰਹੇ
1: ਜੀ ਜੀ,
0: ਇਹ ਕਿਹਾ ਸੀਗਾ। ਸੋ ਰੇਡੀਓ ਦੇ ਵਿੱਚ ਇਸ ਸਮੇਂ ਮੇਰੇ ਨਾਲ ਸ਼ੇਰਜੰਗ ਸਿੰਘ ਰਾਣਾ ਨੇ, ਅਤੇ ਇੱਕ ਅਸੀਂ ਅਨਾਊਂਸਮੈਂਟ ਕਰ ਰਹੇ ਹਾਂ ਲੰਬੇ ਸਮੇਂ ਤੋਂ, ਜਿਹੜੇ ਪਰਿਵਾਰ ਇਸ ਸਮੇਂ ਕਿਸੇ ਬਿਮਾਰੀ ਦੀ ਦਵਾਈ ਨਾਲ ਜੂਝ ਰਹੇ ਨੇ, ਜਿਹੜੀ ਲੌਂਗ ਟਰਮ ਦਵਾਈ ਹੈ, ਤੁਹਾਡੇ ਲਾਈਫ ਸਟਾਈਲ ਦੇ ਉੱਤੇ ਜੇ ਅਸਰ ਗਿਆ, ਗਵਰਨਮੈਂਟ ਵੱਲੋਂ $90,000 ਜਿਹੜਾ ਹੈਗਾ ਐਜ਼ ਏ ਸਪੋਰਟ ਬਹੁਤ ਟਾਈਮ ਤੋਂ ਮਿਲ ਰਿਹਾ, ਇਹ 90,000 ਜਿਹੜਾ ਗ੍ਰਾਂਟ ਦੇ ਤੌਰ ਦੇ ਉੱਤੇ ਤੁਹਾਨੂੰ ਕਿਵੇਂ ਮਿਲਣਾ ਰਾਣਾ ਜੀ, ਮਿਲਣਾ ਰਾਣਾ ਜੀ, ਤੁਸੀਂ ਆਉਣੇ ਜੀ ਪਲੀਜ਼।
2: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਮਿਸਟਰ ਸੋ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਡੈਫੀਨੇਟਲੀ 2008 ਤੋਂ ਆਰਡੀਐਸਪੀ ਅਕਾਊਂਟ ਜਿਹੜਾ ਹੈਗਾ ਆਪਾਂ ਓਪਨ ਕਰ ਸਕਦੇ ਹੈਗੇ, ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਪਤਾ ਸੀਗਾ। ਸੋ ਅਗਰ ਆਪਾਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਆ, ਉਮਰ 59 ਸਾਲ ਤੋਂ ਘੱਟ ਹੈ, ਤੇ ਗਵਰਨਮੈਂਟ ਵੱਲੋਂ, ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਹੈਲਪ ਕੀਤੀ ਜਾ ਰਹੀ ਹੈ, ਇੱਕ ਲੌਂਗ ਟਰਮ ਸੇਵਿੰਗ ਪਲਾਨ ਹੈਗਾ ਉਹਨਾਂ ਸਭ ਲੋਕਾਂ ਲਈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ। ਸੋ ਜਦੋਂ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਦੀ ਗੱਲ ਕੀਤੀ, ਸੀ ਆਰ ਏ ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ ਐਂਡ ਡਾਕਟਰਸ ਦੀ ਰਿਕਮੈਂਡੇਸ਼ਨ ਦੇ ਉੱਤੇ ਜਿਹੜਾ ਹੈਗਾ ਆਪਾਂ ਨੂੰ ਇਹ ਸਰਟੀਫਿਕੇਟ ਮਿਲਦਾ ਹੈਗਾ। ਸੋ ਸਿੰਪਲ ਗਵਰਨਮੈਂਟ ਨੇ ਇਹੀ ਕਿਹਾ ਹੈਗਾ, ਅਗਰ ਡੇਲੀ ਐਕਟੀਵਿਟੀ ਜਿਹੜੀ ਆਪਾਂ ਕਰਦੇ ਹੈਗੇ ਆ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ, ਅਗਰ ਸਾਨੂੰ ਆਪਣਾ ਐਕਟੀਵਿਟੀ ਕਰਨ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ, ਜਿੱਦਾਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਤੇ ਆਪਾਂ ਇਹ ਸਰਟੀਫਿਕੇਟ ਲਈ ਜਿਹੜਾ ਐਪਲੀਕੇਸ਼ਨ ਦੇ ਸਕਦੇ ਹਾਂ। ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ ਕਿੱਦਾਂ ਆਪਾਂ ਮੈਕਸੀਮਮ ਬੈਨੀਫਿਟ ਲੈ ਸਕਦੇ। ਈਵਨ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਪਿਛਲੇ 10 ਸਾਲਾਂ ਦੀ, ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਤੁਸੀਂ ਲੈ ਸਕਦੇ ਹੋ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੈ, ਸੋ ਉਹਨਾਂ ਸਾਰੇ ਪੇਰੈਂਟਸ ਨੂੰ $3,480 ਤੱਕ ਹਰ ਸਾਲ ਐਕਸਟਰਾ ਮਿਲ ਰਿਹਾ ਹੈਗਾ। ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈਗੀ ਹੈ $2,450 ਨਵਾਂ ਜਿਹੜਾ ਬੈਨੀਫਿਟ ਪਿਛਲੇ ਸਾਲ ਸਟਾਰਟ ਹੋਇਆ ਕੈਨੇਡਾ ਡਿਸੇਬਿਲਟੀ ਬੈਨੀਫਿਟ, ਉਹ ਵੀ ਤੁਸੀਂ ਲੈ ਸਕਦੇ ਹੋ। ਤੇ ਨਾਲ ਨਾਲ ਪਿਛਲੇ 10 ਸਾਲਾਂ ਦਾ ਜਿਹੜਾ ਇੰਸ਼ੋਰੈਂਸ ਆਪਣਾ ਗਵਰਨਮੈਂਟ ਵੱਲੋਂ ਤੁਹਾਡਾ ਟੈਕਸ ਵੀ ਅਵੈਲੂਏਟ ਕੀਤਾ ਜਾਏਗਾ, ਤੇ $40,000 ਤੱਕ ਜਿਹੜਾ ਗਵਰਨਮੈਂਟ ਨੇ ਕਿਹਾ ਅਸੀਂ ਮੈਕਸੀਮਮ ਤੁਹਾਨੂੰ ਟੈਕਸ ਰਿਫੰਡ ਕਰ ਸਕਦੇ। ਇਹ ਸਾਰੇ ਬੈਨੀਫਿਟਸ ਲਏ ਜਾ ਸਕਦੇ ਨੇ ਅਗਰ ਤੁਸੀਂ ਕਾਲ ਕਰਦੇ ਹੋ ਪੰਜਾਬ ਇੰਸ਼ੋਰੈਂਸ ਤੇ। ਮੇਰਾ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਕੰਡੀਸ਼ਨ ਦੱਸਣਾ ਚਾਹਾਂਗਾ, ਜਿੱਦਾਂ ਕੋਈ ਇਨਸੂਲਿਨ ਡਿਪੈਂਡੈਂਟ ਹੈ ਜਾਂ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਜਾਂ ਅਡਲਟ ਹੈਗੇ ਨੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ADHD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਇਸ ਤੋਂ ਇਲਾਵਾ ਅਗਰ ਕੋਈ ਇੰਜਰੀ ਵਗੈਰਾ ਹੈਗੀ ਹੈ, ਸਵੇਅਰ ਡਿਪਰੈਸ਼ਨ ਹੈਗਾ, ਹਾਰਟ ਦਾ ਕੋਈ ਇਸ਼ੂ ਹੈਗਾ, ਕੈਂਸਰ ਦਾ ਕੋਈ ਪੇਸ਼ੈਂਟ ਹੈਗਾ, ਉਹਨਾਂ ਸਾਰਿਆਂ ਨੂੰ ਇਹ $90,000 ਦਾ ਜਿਹੜਾ ਹੈਗਾ ਬੈਨੀਫਿਟ ਹੋ ਸਕਦਾ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸੋ ਮਚ। ਔਰ ਤੁਸੀਂ ਜਿਹੜਾ ਹੈਗਾ ਕਾਲ ਕਰ ਰਹੇ ਹੋ 416-910-9000 ਨੰਬਰ ਦੇ ਉੱਤੇ, ਔਰ ਇੱਕ ਇਨਫੋਰਮੇਸ਼ਨ ਛੋਟੀ ਜਿਹੀ ਹੋਰ ਦੇਵਾਂਗੇ। ਇਸ ਸਮੇਂ ਜੋਤੀ ਹੋਣਾ ਦੀ ਟੀਮ ਮੇਰੇ ਨਾਲ ਹੈਗੀ ਹੈ, ਜਿਹੜੇ ਕਿ ਗ੍ਰੀਨ ਵੈਲੀ ਗਾਰਡਨ ਸੈਂਟਰ ਤੁਸੀਂ ਪੂਰਾ ਜੋਸ਼ ਖਰੋਸ਼ ਨਾਲ ਤੁਸੀਂ ਹੰਗਾਰਾ ਦਿੱਤਾ, ਬੜੀ ਵੱਡੀ ਗਿਣਤੀ 'ਚ ਸਬਜ਼ੀਆਂ ਲਈਆਂ, ਫੁੱਲ ਨੇ, ਫੁੱਲੋ ਵਾਲੇ ਜਿਹੜੇ ਆਪਣੇ ਆਪ ਆ ਜਾਣ ਅਤੇ ਤੁਹਾਡੇ ਘਰ ਨੂੰ ਖੂਬਸੂਰਤ ਬਣਾ ਦੇਣ। ਇਸ ਸਮੇਂ ਜੋਤੀ ਮੇਰੇ ਨਾਲ, ਜੋਤੀ ਆਪਣਾ ਮੈਸੇਜ ਦੇਂਗੇ ਜੀ, ਆਪ ਆਉਂਦੇ ਹਾਂ ਪਲੀਜ਼।
3: ਹਾਂਜੀ ਹਾਂਜੀ, ਗੁੱਡ ਮਾਰਨਿੰਗ ਐਵਰੀਬਡੀ, ਮੈਂ ਗ੍ਰੀਨ ਵੈਲੀ ਗਾਰਡਨ ਸੈਂਟਰ ਸੇ ਬਾਤ ਕਰ ਰਹੀ ਹੂੰ। ਮੁਝੇ ਬਤਾਨਾ ਹੈ ਕਿ ਅੱਜ ਹਮਾਰੇ ਪਾਸ ਬਹੁਤ ਸਾਰੇ ਡਿਫਰੈਂਟ ਡਰੱਗਸ ਅਵੇਲੇਬਲ ਹੈ ਔਰ ਉਸਕੇ ਉੱਪਰ ਅਬ ਬੜੀਆ ਸੇਲ ਚੱਲ ਰਹੀ ਹੈ ਕਿਉਂਕਿ ਸਭ ਲੋਕ ਅਬ ਜੋ ਚੀਜ਼ੇ ਹਰ ਸਾਲ ਆਨੇ ਵਾਲੀ ਵੋ ਲਗਾਤੇ ਹੈ ਨੈਕਸਟ ਈਅਰ ਕੇ ਲੀਏ। ਤੋ ਜੋ ਵੀ ਆਪਣੇ ਬੈਕਯਾਰਡ ਕੋ ਖੂਬਸੂਰਤ ਬਣਾਉਣਾ ਚਾਹਤਾ ਹੈ ਉਸਕੇ ਲਈ ਅੱਛੀ ਅਪੋਰਚੁਨਿਟੀ ਹੈ। ਸਾਰੇ ਪੇਰੀਨੀਅਲ, ਸਾਰੇ ਟ੍ਰੀਜ, ਫਰੂਟ ਕੇ ਟ੍ਰੀਜ ਸਬਕੇ ਉੱਪਰ ਬੜੀਆ ਸੀ ਡੀਲ ਹੈ, 50% ਆਫ ਲਗਾ ਹੁਆ ਹੈ ਔਰ ਮੈਂ ਸਭਕੋ ਰਿਕਮੈਂਡ ਕਰੂੰਗੀ ਇਹ ਸਾਰਾ ਕੁਛ ਨੈਕਸਟ ਈਅਰ ਕੇ ਲਈ ਆਪਕੋ ਅੱਛੇ ਸੇ ਫਲ ਦੇਗਾ ਔਰ ਸਾਰੇ ਆਪਕੇ ਆਪ ਜੈਸੇ ਹੀ ਸਮਰ ਆ ਜਾਤੀ ਤੋ ਆਪਕੇ ਬੈਕਯਾਰਡ ਮੇ ਸਾਰੇ ਫੂਲ ਖਿਲੇਂਗੇ।
0: ਵੈਰੀ ਗੁੱਡ। ਔਰ ਮੈਂ ਦੱਸਵਾਂ ਜਿਹੜੇ ਇਹ ਫੁੱਲ ਨੇ ਇਹ ਤੁਸੀਂ ਇੱਕ ਵਾਰ ਲਗਾਉਣੇ ਨੇ, ਤੁਸੀਂ ਸਰ ਬੈਕਯਾਰਡ ਅਤੇ ਫਰੰਟ ਯਾਰਡ ਦੇ ਫੋਟੋ ਦੇਣੇ ਨੇ ਅਤੇ ਇੱਕ ਟ੍ਰੀਜ਼ ਲਗਾਉਂਦੇ ਨੇ। ਸੋ ਰਮਨ ਜੀ ਦੇ ਘਰ ਵੀ ਆਪਾਂ ਟ੍ਰੀ ਲਵਾ ਦੇਣੇ ਨੇ, ਬਹੁਤ ਸਾਰੇ ਆੜੂਆਂ ਦੇ, ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਦਰੱਖਤ ਨੇ ਫਰੂਟ ਦੇ, ਆਪਣੇ ਔਰਗੈਨਿਕ ਫਰੂਟ ਤੁਸੀਂ ਖਾਓ ਅਤੇ ਆਪਣੇ ਘਰ 'ਚ ਖਾਓ ਅਤੇ ਘਰ 'ਚ ਉਗਾਓ ਅਤੇ ਫੁੱਲ ਅਤੇ ਬੂਟਿਆਂ ਦੇ ਵਿੱਚ। ਫੁੱਲਾਂ 'ਚ ਰਮਨ ਇਹ ਆਪਣੇ ਪੰਜਾਬੀਆਂ ਨੂੰ ਪਤਾ ਨਹੀਂ ਹੁੰਦਾ, ਹੋਮ ਡਿਪੂ ਤੋਂ ਰੇਟ ਟੈਗ ਪੜੀ ਜਾਂਦੇ, ਸੋ ਚੱਕੀ ਜਾਂਦੇ ਨੇ, ਲੈ ਆਈ ਜਾਂਦੇ ਆ, ਉਹ 20 ਦਿਨ ਚੱਲਦੇ ਨੇ, 20ਆਂ ਵੱਲ ਸੁੱਕ ਜਾਂਦੇ ਨੇ, ਫਿਰ ਉਹ ਗਮਲਾ ਜਿਹਾ ਸੰਭਾਲ ਕੇ ਰੱਖੀ ਰੱਖਦੇ ਨੇ 2 ਸਾਲ, ਪਲਾਸਟਿਕ ਦਾ ਜਿਹੜਾ ਹੁੰਦਾ ਹੈ ਨਾ। ਸੋ ਇੱਥੇ ਫੁੱਲ ਦਿੱਤੇ ਜਾਣਗੇ ਜਿਹੜੇ ਬਾਰ ਬਾਰ ਦੁਬਾਰਾ ਦੁਬਾਰਾ ਆਉਣਗੇ। ਅਤੇ ਨੰਬਰ ਇੱਕ ਵਾਰ ਫਿਰ ਤੋਂ ਤੁਸੀਂ ਨੋਟ ਕਰ ਲਓ, 647-222-5601, ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601। ਇਹ ਲੋਕੇਸ਼ਨ ਨੇ ਦੋ ਜਗ੍ਹਾ ਤੋਂ, ਮੇਫੀਲਡ ਐਂਡ ਮਕਵੀਨ। ਦੂਸਰੀ ਲੋਕੇਸ਼ਨ ਹੈਗੀ ਹੈ ਇਹਨਾਂ ਦੀ ਜੋ ਐਂਬਲਟਨ ਐਂਡ ਜੋ ਦੂਸਰਾ ਕੋਰਨਰ ਜਿੱਥੇ ਐਮਾਜ਼ੋਨ ਦੀ ਬਿਲਡਿੰਗ ਆ ਜਾਂਦੀ ਹੈ ਹੈਰੀਟੇਜ ਦੇ ਉੱਤੇ, ਐਂਬਲਟਨ ਐਂਡ ਹੈਰੀਟੇਜ, ਐਂਬਲਟਨ ਕੂਣੀ ਮੋੜ ਤੋਂ ਬਾਅਦ ਕੁਇਨ ਸਟਰੀਟ ਹੈ ਜਿਹੜੀ ਐਂਬਲਟਨ ਬਣ ਜਾਂਦੀ ਹੈ ਮਿਸਾਗਾ ਰੋਡ ਤੋਂ, ਤੇ ਇਹਦੇ ਤੇ ਪਹੁੰਚਣਾ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਕੰਟੈਕਟ ਕਰਨਾ। ਜੋਤੀ ਜੀ ਬਹੁਤ ਬਹੁਤ ਸ਼ੁਕਰੀਆ,
3: ਥੈਂਕ ਯੂ
0: ਸੋ ਮਚ। ਔਰ ਅੱਜ ਡਿਫਰੈਂਟ ਸਟਾਈਲ ਨਾਲ ਉਸਤਾਦਾਂ ਵਾਲੇ ਢੰਗ ਨਾਲ ਫੋਨ ਮੈਂ ਸ਼ੋਅ ਕਰ ਰਿਹਾ, ਕੱਲ੍ਹ ਸਤਿੰਦਰਪਾਲ ਭਾਅ ਜੀ ਕੋਲ ਬੈਠੇ ਸੀ, ਉਹ ਵੀ ਐਂ ਕਰ ਰਹੇ ਸੀ ਮੇਰੇ ਵਾਂਗੂ। ਸੋ ਸ਼ੋਅ ਦੇ ਵਿੱਚ ਤੁਹਾਡੇ ਨਾਲ ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਨੰਬਰ 647-222-5601 ਔਰ ਨਾਲ ਨਾਲ ਤੁਸੀਂ ਟਰੂ ਨੌਰਥ ਜਿਹੜਾ ਹੈਗਾ ਲੈਂਡਸਕੇਪਿੰਗ ਕੰਪਨੀ ਹੈਗੀ ਹੈ, ਸਨੋਅ ਰਿਮੂਵ ਕਰਾਉਣੀ ਹੈ ਸਰਦੀਆਂ 'ਚ ਕਿਸੇ ਨੇ, ਸਨੋਅ ਰਿਮੂਵ ਤੋਂ ਲੈ ਕੇ ਵੱਡਾ ਛੋਟਾ ਕੰਟਰੈਕਟ ਟਰੂ ਨੌਰਥ ਫਾਊਂਡੇਸ਼ਨ ਦਾ ਕੰਮ ਕਰਦੇ ਨੇ। 416-803-0623 ਦੇ ਉੱਤੇ ਗੱਲ ਕਰਨੀ ਹੈ ਔਰ ਨਾਲ ਨਾਲ ABS ਆਟੋਕਲਿਜ਼ਨ ਕੈਂਬਰਿਜ ਕਿਚਨਰ ਵਾਟਲੂ ਦੇ ਏਰੀਏ 'ਚ ਆਪਣੇ ਗੱਡੀਆਂ ਦੀ ਕੋਈ ਵੀ ਰਿਪੇਅਰ ਹੈ ਉਸ ਦੇ ਵਾਸਤੇ 416-520-1946। MK ਪੈਲਟਸ ਦਾ ਮੈਸੇਜ ਹੈ, ਬਹੁਤ ਸਾਰੇ ਲੋਕ ਮੈਂ ਨਾ ਇੱਕ 680 'ਤੇ ਐਡ ਸੁਣਦਾ ਹੁੰਦਾ, ਉਹ ਐਡ ਇੱਦਾਂ ਹੀ ਚਲਾਈ ਹੋਈ ਉਹਨਾਂ ਨੇ ਪਬਲਿਕ ਵਾਸਤੇ, ਇੱਕ ਕਾਰਪੋਰੇਟ ਨੇ ਕਿ ਜੀ ਜੇ ਕੋਈ ਵੀ ਸੁਣਦਾ ਪਿਆ ਇਸ ਫੀਲਡ 'ਚ ਕੰਮ ਕਰਦਾ ਆਪਣੀ ਕੰਪਨੀ 'ਚ ਸਾਡਾ ਨਾਂ ਰੈਫਰ ਕਰੋ। MK ਪੈਲਟ ਦੀ ਐਡ ਸੀ ਉਵੇਂ ਹੀ ਸ਼ੁਰੂ ਕੀਤੀ ਸੀ ਅਤੇ ਮੈਂ ਕੱਲ੍ਹ ਪਰਸੋਂ ਸੁਣੀ ਕਿ ਕੋਈ ਵੀ ਸੁਪਰਵਾਈਜ਼ਰ ਆ, ਵੇਅਰਹਾਊਸ ਮੈਨੇਜਰ ਆ, ਆਪਰੇਸ਼ਨ ਮੈਨੇਜਰ ਆ, ਸ਼ਿਪਿੰਗ ਡਿਪਾਰਟਮੈਂਟ 'ਚ ਕੰਮ ਕਰ ਰਿਹਾ, ਪਰਚੇਸ ਡਿਪਾਰਟਮੈਂਟ 'ਚ ਕੰਮ ਕਰ ਰਿਹਾ, MK ਪੈਲਟਸ ਤੁਹਾਡੀ ਆਪਣੀ ਕੰਪਨੀ ਆ, ਤੁਹਾਡੇ ਕਮਿਊਨਿਟੀ ਦਾ ਇੱਕ ਛੋਟਾ ਜਿਹਾ ਬੂਟਾ ਲਾਇਆ ਸੀ, ਦਰਖਤ ਬਣ ਗਿਆ, ਜਿਹੜਾ ISPM 15 ਸਰਟੀਫਿਕੇਟ ਦੇ ਨਾਲ, ਯਾਨੀ ਕਿ ਪੂਰੀ ਦੁਨੀਆ 'ਚ ਇਸ ਸਰਟੀਫਿਕੇਟ ਨਾਲ ਤੁਸੀਂ ਸਕਿੱਡ ਆਪਣੀ ਭੇਜ ਸਕਦੇ ਹੋ ਮਾਲ ਰੱਖ ਕੇ ਦੇ ਉੱਤੇ, ਅਤੇ ਤੁਸੀਂ ਸਕਿੱਡ ਜਿਹੜੀਆਂ ਬਣਵਾਓ, ਕਸਟਮ ਸਕਿੱਡ ਵੀ ਤਿਆਰ ਕਰਕੇ ਦਿੰਦੇ ਨੇ ਤੁਸੀਂ ਟਰੱਕਿੰਗ ਕੰਪਨੀ ਆ, ਮੂਵਿੰਗ ਕੰਪਨੀ ਆ। MK ਪੈਲਟਸ 365-866-2080 365-866-2080 'ਤੇ ਕਾਲ ਕਰਨੀ ਹੈ। MH-18 ਡੋਰ ਵਿੰਡੋਜ਼ ਰਿਪੇਅਰ ਵਾਲੇ ਨੇ, ਜਾਲੀਆਂ ਜਾਂ ਫਟ ਗਈਆਂ, ਸ਼ੀਸ਼ਾ ਟੁੱਟ ਗਿਆ ਟਾਕੀ ਦਾ, ਅਤੇ ਕੋਈ ਲੋਕ ਟੁੱਟ ਗਏ ਨੇ ਜਾਂ ਗਰਾਜ ਡੋਰ ਖਰਾਬ ਹੋ ਗਿਆ ਤੁਹਾਡਾ, ਇਹ ਸਾਰੇ ਕੰਮ ਕਰਕੇ ਦਿੰਦੀ ਹੈ MH-18 ਡੋਰ ਵਿੰਡੋਜ਼ ਵਾਲੇ। ਅਤੇ ਸਰਦੀਆਂ ਹੋਣੀਆਂ ਨੇ, ਵਿੰਡੋਜ਼ ਦੇ ਵਿੱਚ ਹਰ 5 ਸਾਲ ਬਾਅਦ ਕੋਕਿੰਗ ਕਰਨੀ ਹੁੰਦੀ ਹੈ, ਉਹ ਰਬੜ ਜਿਹੜੀ ਪਾਈ ਹੁੰਦੀ ਹੈ ਜਿਹੜੀ ਹਵਾ ਨੂੰ ਰੋਕਦੀ ਹੈ ਟੁੱਟ ਜਾਂਦੀ ਹੈ, ਉੱਥੋਂ ਹੀ ਕੀੜੇ ਐਂਟਰ ਹੁੰਦੇ ਨੇ ਅੰਦਰ ਘਰ ਦੇ, ਲਾਲ ਲਾਲ ਲਾਲ ਲਾਲ ਜਿਹੜੇ ਭੂੰਡ ਜਿਹੇ ਹੁੰਦੇ ਨੇ ਅਤੇ ਵਿੱਦਿਆ ਪੜ੍ਹਾਈ ਵਰਗੇ, ਅਤੇ ਉੱਥੇ ਹੀ ਵਿੱਦਿਆ ਪੜ੍ਹਾਈ ਯਾਦ ਆ ਲਾਲ ਰੰਗ ਦੀ ਹੁੰਦੀ ਸੀ ਨਾ, ਅਤੇ ਉਹ ਜਿਹੜੇ ਜਿਹੜੇ ਪੱਤਿਆਂ 'ਤੇ ਬਹਿੰਦੀ ਸੀ ਲੋਕ ਉਹਨੂੰ ਵੀ ਕਿਤਾਬਾਂ 'ਚ ਪਾਈ ਜਾਂਦੇ ਸੀ ਵੀ ਪੜ੍ਹਨ ਦੀ ਬਜਾਏ ਇਹ ਨਾਲੇ ਆਜੂਗੇ, ਹੈ ਨਾ। ਸੋ MH-18 ਡੋਰ ਐਂਡ ਵਿੰਡੋਜ਼ ਕਹਿੰਦੇ ਨੇ, ਤੁਸੀਂ ਆਓ ਅਤੇ ਅਸੀਂ ਤੁਹਾਨੂੰ ਕਾਲ ਕਰੋ, ਅਸੀਂ ਫ੍ਰੀ ਐਸਟੀਮੇਟ ਦੇਵਾਂਗੇ। 647-551-0004 647-551-0004 ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ, ਫਾਇਰ ਬ੍ਰਿਗੇਡ ਦੇ ਟਰੱਕ ਨੇ ਪਾਣੀ ਸਭ ਤੋਂ ਵੱਧ ਝੋਲ ਮਾਰ ਦਿੰਦਾ, ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀ ਕਿਹੜਾ ਫਗਵਾੜੇ ਦੇ ਕੋਲ, ਗਰਾਇਆਂ ਅਤੇ ਫਗਵਾੜੇ ਦੇ ਵਿਚਕਾਰ, ਉੱਥੇ ਕਾਲੀ ਮਾਤਾ ਦੀ ਇੱਕ ਫੋਟੋ ਲੱਗੀ ਹੁੰਦੀ ਰੋਡ 'ਤੇ ਮੂਰਤੀ, ਅਤੇ ਮੇਰੇ ਪਿੱਛੇ ਮੂਹਰੇ ਟਰੱਕ ਸੀਗਾ ਸਰੀ ਵਾਲਾ, ਜਿਵੇਂ ਪਤਾ ਹੀ ਇੰਡੀਆ ਮੂਹਰੇ ਕਰ ਦਿੰਦੇ ਨੇ ਰਾਤ ਨੂੰ 12-1 ਵਜੇ ਦਾ ਟਾਈਮ, ਅਤੇ ਮਗਰ ਨਾ ਮੇਰੇ 407 ਟੈਂਪੂ ਹੁੰਦਾ ਸੀਗਾ, ਉਹ ਭੱਜਦੇ ਬਹੁਤ ਹੁੰਦੇ ਸੀਗੇ, ਉਹ ਮੈਂ ਸ਼ੀਸ਼ੇ 'ਚ ਦੇਖ ਵੀ ਰਿਹਾ ਪਿੱਛੇ ਵਾਲੀ ਗੱਡੀ ਦੀਆਂ ਲਾਈਟਾਂ ਬਹੁਤ ਤੇਜ਼ ਮੇਰੇ ਵੱਲ ਨੂੰ ਆ ਰਹੀਆਂ ਨੇ, ਗੱਡੀ ਸਲੋਅ ਕਰਤੀ, ਉਹਦੀ ਖਾਧੀ ਪੀਤੀ ਜ਼ਿਆਦਾ ਹੋਈ ਸੀ, ਉਹ 19 ਸਪੀਡ ਨਾਲੇ ਆਈ ਗਿਆ, ਅਤੇ ਮੂਹਰੇ ਜਿਵੇਂ ਮੇਰੇ ਟਰੱਕ ਸੀ, ਮੈਂ 80 'ਤੇ ਜਾ ਰਿਹਾ ਹੂੰਗਾ ਤਾਂ ਮੈਂ 45 'ਤੇ ਹੋ ਗਿਆ, ਉਹ 19 ਜ਼ੋਰ ਨਾਲ ਮੇਰੇ ਪਿੱਛੇ ਵੱਜਿਆ, ਹਜੇ ਮੇਰੀ ਨਿਗਾਹ ਪਿੱਛੇ ਸੀਗੀ, ਨਹੀਂ ਤਾਂ ਮੈਂ ਟਰੱਕ ਸਰੀ ਵਾਲੇ ਦੇ ਥੱਲੇ ਵੜ ਜਾਣਾ ਸੀ, ਭੱਜੇ ਜਾਂਦੇ ਨੇ, ਹੈ ਨਾ। ਮੈਂ ਗੱਡੀ ਦਾ ਸਟੀਅਰਿੰਗ ਘੁਮਾਤਾ, ਮੇਰੀ ਗੱਡੀ ਵੱਡੀ ਸੀ ਥੋੜ੍ਹੀ, ਜਿਹੜਾ GT ਰੋਡ ਦੇ ਵਿਚਕਾਰ ਦਾ ਫੁੱਟਪਾਥ ਉਹ ਤੋਂ ਉੱਪਰੋਂ ਹੀ ਉੜ ਕੇ ਲੰਘ ਗਈ, ਇੰਨੀ ਜ਼ੋਰ ਨਾਲ ਪਿੱਛੋਂ ਵੱਜੀ, ਅਤੇ ਉਹਦੇ ਉੱਪਰੋਂ ਜਿਹਾ ਟੱਪ ਕੇ ਅਤੇ ਪਰਲੇ ਪਾਸੇ ਨਾ ਰੂੜੀ ਪਈ ਸੀ, GT ਰੋਡ ਦੇ ਨਾਲ ਨਹੀਂ ਲੋਕ ਸਿੱਟਦੇ ਸੀ ਆਪਣਾ ਗੋਹਾ ਕੂੜਾ ਇਕੱਠਾ ਕਰਕੇ, ਉਹ ਰੂੜੀ 'ਚ ਜਾ ਕੇ ਧੱਸ ਗਈ, ਅਤੇ ਥੋੜ੍ਹੇ ਚਿਰ ਲਈ ਤਾਂ ਮੈਨੂੰ ਐਂ ਲੱਗਿਆ ਮੈਂ ਚਲਿਆ ਗਿਆ, ਮੈਂ ਆਪਣੇ ਹੱਥ ਹੱਥ ਮਾਰ ਕੇ ਦੇਖੇ, ਮੈਂ ਕਿਹਾ ਮੈਂ ਠੀਕ ਹਾਂ, ਜਿਵੇਂ ਮੈਂ ਗਿਆ ਸੀ। ਇੱਕ ਇੱਟਾਂ ਦਾ ਟਰੱਕ ਆਉਂਦਾ ਸੀ ਪਰਲੇ ਪਾਸਿਓਂ, ਨਾਲੇ ਉਹ ਪਲਟ ਗਿਆ, ਇੱਟਾਂ ਦਾ ਟਰੱਕ ਸੀ, ਇਹ ਪਾਣੀ ਵਾਲੇ ਟੈਂਕਰ 'ਚ ਬਹਿ ਕੇ ਨਾ ਮੈਂ ਗਿਆ ਉੱਥੋਂ ਆਪਣੇ ਫਗਵਾੜੇ ਤੋਂ ਲੈ ਕੇ ਲੁਧਿਆਣੇ ਤੱਕ, ਉਹ ਐਕਸੀਡੈਂਟ ਹੋਇਆ ਕਰਕੇ ਐਂ ਲੱਗਿਆ ਵੀ ਪਾਣੀ ਵਾਲਾ ਟੈਂਕਰ ਵੀ ਹੋਣਾ ਜਾਊਗਾ, ਹੈ ਨਾ, ਇਹ ਝੋਲ ਬਹੁਤ ਮਾਰ ਦਿੰਦੇ ਪਾਣੀ ਵਾਲੇ ਟੈਂਕਰ। ਸੋ ਇੱਥੇ ਨਾ ਫਿਰ ਮੈਂ ਇੱਕ ਲੋਡ ਚੱਕਿਆ ਜਦੋਂ ਮੈਂ ਟਰੱਕ ਚਲਾਉਂਦਾ ਸੀ ਨੈਸਲੇ ਦਾ ਪਾਣੀ ਦਾ, ਮੈਂ ਸਾਰੀਆਂ ਸਕਿੱਡਾਂ ਸੋਭੀ ਤੱਕ ਪਹੁੰਚਦੇ ਪਹੁੰਚਦੇ ਸੁੱਟਤੀਆਂ ਸੀ ਉਹਨਾਂ ਦੀਆਂ, ਟਰੱਕ ਚਲਾਉਂਦੇ ਨੇ, ਉਹ ਸਾਰਾ ਲੋਡ ਰਿਫਿਊਜ਼ ਹੋਇਆ ਸੀ, ਮੇਰਾ ਲਾਸਟ ਲੋਡ ਸੀ ਉਹਨਾਂ ਨਾਲ, ਹੈ ਨਾ, ਨੈਸਲੇ ਨਾਲ, ਬੜੀਆਂ ਕੰਪਨੀਆਂ ਨੇ ਕੰਮ ਤੋਂ ਕੱਢਿਆ ਮੈਨੂੰ, ਪਰਮਾਤਮਾ ਕਢਾਈ ਜਾਂਦੇ ਨੇ ਜਿੱਥੇ ਲਿਆਉਣਾ ਉੱਥੇ ਕਢਾ ਦਿੰਦੇ ਲਿਆ ਕੇ, ਹੈ ਨਾ। ਸੋ ਬੋਲਟਨ ਸਪਰਿੰਗ ਸ਼ੋਪ ਵਾਲੇ ਫਾਇਰ ਟਰੱਕਾਂ ਦੇ ਜਿਹੜੇ ਪਾਣੀ ਹੁੰਦਾ ਵਿੱਚ ਭੱਜੇ ਜਾਂਦੇ ਨੇ, ਉਹਨਾਂ ਦੇ ਸਪਰਿੰਗਸ ਦਾ ਕੰਮ ਕਰਦੇ ਨੇ ਜਿਹੜੇ ਪਟੇ ਕਮਾਣੀਆਂ ਹੁੰਦੇ ਨੇ। ਤੁਸੀਂ ਕੋਈ ਵੀ ਇਸ ਸਮੇਂ ਵਰਕਸ਼ਾਪ ਦਾ ਮਾਲਕ ਸੁਣ ਰਿਹਾ, ਤੁਸੀਂ ਲੀਪ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਕਰਾਓ, ਬੋਲਟਨ ਸਪਰਿੰਗ ਸ਼ੋਪ ਬੋਲਟਨ 'ਚ ਨੇ, 25 ਸਾਲ ਦਾ ਐਕਸਪੀਰੀਅੰਸ, 905-800-5782, 905-8572-8222। ਹਰਮਨਜੀਤ ਸਿੰਘ ਗਰੇਵਾਲ ਲੋਇਰ ਨੇ, ਬੈਰਿਸਟਰ ਸੋਲਿਸਿਟਰ ਨੋਟਰੀ ਪਬਲਿਕ। ਤੁਸੀਂ ਕਿਸੇ ਵੀ ਤਰ੍ਹਾਂ ਦੀ ਵਿੱਲ ਬਣਾਉਣੀ ਹੈ, ਵਿੱਲ ਬਣਾਉਣ ਲਈ ਹਰਮਨ ਉਹਨਾਂ ਦੇ ਆਫਿਸ ਨੂੰ ਕੰਟੈਕਟ ਕਰੋ, 647-366-9955। ਭੁਪਿੰਦਰ ਸਿੰਘ ਰਿਐਲਟਰ ਨੇ, ਜਿਹੜੇ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਪ੍ਰੋਪਰਟੀਆਂ ਲਿਸਟ ਕਰਕੇ ਬੈਠੇ ਨੇ ਜਿਨ੍ਹਾਂ ਵਿੱਚੋਂ ਡਿਊਪਲੈਕਸ ਘਰ ਨੇ। ਜਿਹੜੇ ਲੋਕ ਸੋਚ ਰਹੇ ਨੇ ਕਿ ਅੱਧੀ ਕੀਮਤ ਸਾਡੀ ਬੇਸਮੈਂਟ 'ਚੋਂ ਨਿਕਲ ਜਾਵੇ, ਲੀਗਲ ਡਿਊਪਲੈਕਸ ਵਾਟਲੂ ਦੇ ਏਰੀਏ ਦੇ ਵਿੱਚ ਆਈ ਟੀ ਦੇ ਗੜ੍ਹ ਦੇ ਵਿੱਚ ਹੈ ਅਤੇ ਤੁਸੀਂ $1,600-1,800 ਆਰਾਮ ਨਾਲ ਮੋਰਗੇਜ ਦਾ ਕੈਰੀ ਕਰ ਸਕਦੇ ਹੋ। ਜੇ ਤੁਹਾਡੇ ਕੋਲ 7 ਲੱਖ ਦੀ ਮੋਰਗੇਜ ਹੋਵੇ ਇਸ ਵੇਲੇ, ਤੁਹਾਡੀ ਕਿਸ਼ਤ $3,200 ਬਣਦੀ ਹੈ 3.75 ਇੰਟਰਸਟ ਰੇਟ ਦੇ ਨਾਲ। ਸੋ 26-27 ਸਾਲ ਦੀ ਐਮਰਟਾਈਜੇਸ਼ਨ ਆ। ਜੇ 30 ਸਾਲ ਦੀ ਐਮਰਟਾਈਜੇਸ਼ਨ, ਤੁਹਾਡੀ ਕਿਸ਼ਤ ਬਣ ਜੂ $3,200-3,100। $1,700-1,800 ਥੱਲੇ ਪੇ ਹੋ ਗਿਆ, ਗੁੱਡ ਆਈਡੀਆ ਹੈਗਾ। ਬਹੁਤ ਸਾਰੇ ਲੋਕ ਪੁੱਛਦੇ ਪ੍ਰੋਪਰਟੀ ਲੈ ਲਈਏ ਕਿ ਨਾ। ਮੈਂ ਕਿਹਾ ਹੁਣ ਮੈਂ ਟਰੰਪ ਤੋਂ ਰਿਬਨ ਕਟਾਉਣਾ ਤੁਹਾਡਾ ਪ੍ਰੋਪਰਟੀ ਲੈਣ ਲਈ, ਨਹੀਂ ਘਰ ਹੈਗਾ ਲੈ ਲਓ, ਹੁਣ ਹੋਰ ਕਦੋਂ ਲੈਣਾ ਹੈਗਾ ਜੇ ਹੁਣ ਨਹੀਂ ਲੈਣਾ। ਇਹ ਮੇਰੇ ਨਾ ਕਜ਼ਨ ਕਹਿੰਦੇ ਹੁੰਦੇ ਨੇ, ਬੜੇ ਵੱਡੇ ਬੰਦੇ ਨੇ, ਇੰਪਾਇਰ ਆ ਉਹਨਾਂ ਦਾ ਇੰਡੀਆ ਤੋਂ, ਉਹ ਕਹਿੰਦੇ ਹੁੰਦੇ ਗਰੀਬ ਬੰਦਾ ਨਾ ਜਦੋਂ ਪੈਨਿਕ ਹੁੰਦਾ ਉਦੋਂ ਬੜੀ ਤੇਜ਼ ਭੱਜਦਾ, ਜਦੋਂ ਫੀਅਰ ਆਉਂਦਾ ਕਹਿੰਦੇ ਛੱਡ ਕੇ ਭੱਜ ਜਾਂਦਾ ਸਾਰਾ ਕੁਛ, ਇਹਨੂੰ ਬਿਜ਼ਨਸ ਨਹੀਂ ਕਰਨਾ ਹੁੰਦਾ। ਗਰੀਬ ਬੰਦੇ ਨੂੰ, ਗਰੀਬ ਬੰਦੇ ਦਾ ਮਤਲਬ ਇਹ ਨਹੀਂ ਹੁੰਦਾ ਜੀ ਕੋਈ ਪੈਸੇ ਨਹੀਂ, ਮਾਨਸਿਕ ਤੌਰ 'ਤੇ ਗਰੀਬ ਬੰਦਾ ਜਿਹੜਾ ਕਮਜ਼ੋਰ ਬਹੁਤ ਹੈ, ਡਰਦਾ ਬਹੁਤ ਹੈ। ਜਦੋਂ ਤੋਂ ਪੈਨਿਕ ਆਊ ਫਿਰ ਤਾਂ ਘਰ ਵਾਲੀਆਂ ਲਿਆ ਲਿਆ ਕਿ ਜੋ ਇਹਨਾਂ ਨੇ ਕੌਂਡੋਆਂ ਬੁੱਕ ਕਰਾਈਆਂ, ਜੋ ਇਹਨਾਂ ਨੇ ਬਿਲਡਰਾਂ ਦੇ ਘਰ ਬੁੱਕ ਕਰਾਏ, ਉਹ ਰੇਲਟਰਾਂ ਨੂੰ ਲੰਬੇ ਲੰਬੇ ਕੋਟ ਸਮਾਨ ਸਮਾਨ ਦਿਆ ਕਰਨ ਵੀ ਭਾਅ ਜੀ ਗਿੱਟਿਆਂ ਤਾਂ ਕਾਲਾ ਕੋਟ ਪਾਇਆ ਕਰੋ, ਲੰਬਾ ਜਿਹਾ ਕਾਲਾ ਕੋਟ ਗੱਡੀ 'ਚੋਂ ਨਿਕਲਿਆ ਕਰਨ, ਚਮਕਦਾਰ ਜੁੱਤੀ, ਐਂ ਲਿਸ਼ਕੋਰਾਂ ਮਾਰਦੀ, ਐਂ ਫਿਫਟੀਆਂ ਚਿਣੇ ਹੋਏ ਪੱਗ ਪੇਚਦੇ, ਵੱਡੀ ਸਾਰੀ ਗੱਡੀ ਲੀਸ 'ਤੇ ਜਿਹੜੀ ਕੀਤੀ ਹੁੰਦੀ ਹੈ, ਹੈਂਜੀ ਭੋਰਾ ਮਿੱਟੀ ਨਹੀਂ ਗੱਡੀ 'ਤੇ ਜਦੋਂ ਉੱਥੋਂ ਨਿਕਲਦੇ ਸੀ, ਮੁੱਛਾਂ ਉੱਪਰ ਨੂੰ ਖੜੀਆਂ ਹੋਣ ਵਾਲੇ, ਕਹਿੰਦੇ ਸੀ ਬਿਲਡਰ ਨੇ ਆਪਣੀ ਸਿੱਧੀ ਗੱਲ ਹੈ, ਮੈਂ ਦੋ ਉਹਨਾਂ ਤੁਹਾਨੂੰ ਅੰਦਰ ਜਾ ਕੇ ਯੂਨਿਟ ਹੋਣੇ। ਉਹ ਜਿਹੜੇ ਮੈਂ ਦੋ ਆਉਂਦਾ ਯੂਨਿਟ ਨੇ, ਹੁਣ ਉਹ ਬੈਂਕਰਪਸੀ ਦੇ ਵਿੱਚ ਐਕਚੁਅਲ ਵੈਲਿਊ ਦੇ ਉੱਤੇ, ਮੈਂ ਬੜਾ ਹੈਰਾਨ ਸੀ ਕਿ ਇੱਥੇ ਮਕਾਨ ਆਏ ਸੀ ਵਾਲਮਾਰਟ ਦੇ ਸਾਹਮਣੇ 2,200-2,600 ਸਕੇਅਰ ਫੁੱਟ ਦੇ, ਲੋਕਾਂ ਨੇ 15 ਲੱਖ ਤੋਂ ਲੈ ਕੇ 22 ਲੱਖ ਤੱਕ ਦੇ ਬੁੱਕ ਕਰਾਏ 3,000 ਸਕੇਅਰ ਫੁੱਟ ਘਰ। ਜੇ 3,000 ਸਕੇਅਰ ਫੁੱਟ ਘਰ ਤੁਸੀਂ ਆਪ ਤਿਆਰ ਕਰਨਾ, $350 ਸਕੇਅਰ ਫੁੱਟ ਵੀ ਲਾ ਲਓ, ਹਾਈ ਐਂਡ, ਇਹ ਤਾਂ ਬਿਲਡਰ ਦੀ ਗ੍ਰੇਡ ਆ ਨਾ, ਇਹ 250 ਹੁੰਦੀ ਹੈ, 250 ਤੋਂ ਉੱਪਰ ਨਹੀਂ ਹੋਊ, 200 ਹੋ ਸਕਦੀ ਹੈ, 250 ਵੀ ਨਹੀਂ ਪਹੁੰਚਣੀ। ਤੁਸੀਂ 250 ਦੇ ਹਿਸਾਬ ਨਾਲ ਵੀ ਲਾਓ, 7.5 ਲੱਖ ਦਾ ਮਕਾਨ ਪਿਆ, 2.5 ਲੱਖ ਦਾ ਲੋਟ ਪਿਆ, 1.5-2 ਲੱਖ ਡਿਵੈਲਪਮੈਂਟ ਕੋਸਟ ਪਾ ਲਓ, 50,000 ਇੰਟਰਸਟ 'ਤੇ ਪਲੱਸ ਸਰਵਿਸਿਸ ਪਾ ਲਓ। ਜਿਹੜਾ ਮਕਾਨ ਬਿਲਡਰ ਨੂੰ ਅਪਰੋਕਸੀਮੇਟ 10-11 ਲੱਖ ਦਾ ਪੈ ਰਿਹਾ ਸੀ, ਲੋਕਾਂ ਨੇ 22 ਲੱਖ ਦਾ ਬੁੱਕ ਕਰਾਇਆ। ਔਰ ਬਤੌਰ ਬਿਲਡਰ ਮੇਰੀ ਸਾਰੀ ਜ਼ਿੰਦਗੀ ਲੰਘੀ ਬਿਲਡਰਾਂ ਨੂੰ ਮਿਲਦਿਆਂ ਨੂੰ, ਹੈ ਇੱਥੇ ਜਿੰਨੀਆਂ ਮਰਜ਼ੀ ਸ਼ੇਖੀਆਂ ਮਰ ਜਾਓ, ਫੁਕਰੀਆਂ ਮਾਰੀ ਚੱਲੋ, ਮੈਨੂੰ ਦੱਸ ਦਵੇ ਕੋਈ ਜਿਹੜਾ ਕੋਈ ਰੇਲਟਰ ਕਿਸੇ ਡਿਵੈਲਪਰ ਦੇ ਘਰ ਜਾਣਾ ਲੈ ਜੂੰਗਾ ਮੈਂ, ਹਾਂਜੀ ਜਿਹਨਾਂ ਨੇ ਆਹ ਜਿਹੜਾ ਥੋਰਲ ਸ਼ਹਿਰ ਵਸਾਇਆ, ਮੈਂ ਉਹਨਾਂ ਦੇ ਘਰ ਜਾ ਕੇ ਆਇਆ ਹੋਇਆ, ਹੈਂਜੀ ਬੜਾ ਚੱਕੜਾ ਪਰਿਵਾਰ ਆ ਉੱਥੇ ਦਾ, ਨੈਗਰਾ ਫਾਲ ਦੇ ਏਰੀਏ ਦਾ, ਲੈਰੀ ਵੇਨ ਵਰਗੇ ਬੰਦੇ, ਡੈਨ ਰਸੈਟੇ ਹੋਣਾ ਵਰਗੇ ਬੰਦੇ, ਹੋਰ ਬਹੁਤ ਬੰਦੇ ਨੇ ਜਿਹਨਾਂ ਨੂੰ ਜ਼ਿੰਦਗੀ 'ਚ ਮਿਲੇ ਦੇਖੇ ਜਿਹੜੇ ਡਿਵੈਲਪਰ ਹੋਏ ਨੇ, ਹੈ ਨਾ। ਸੋ ਬੜੇ ਲੋਕਾਂ ਨੂੰ ਮਿਲੇ ਜ਼ਿੰਦਗੀ 'ਚ, ਉਹ ਸੋਚਦੇ ਹੁੰਦੇ ਨੇ ਵੀ ਜੇ 1 ਯੂਨਿਟ ਮਗਰ 50,000 ਤੋਂ 1 ਲੱਖ ਰੁਪਏ ਵੱਜ ਜਾਵੇ ਵੀ ਬਹੁਤ ਪੈਸਾ ਬਚ ਗਿਆ। ਇੱਥੇ ਇਹਨਾਂ ਨੇ ਲੰਬੇ ਕੋਟ ਵਾਲੇ ਭਾਈਆਂ ਨੇ, ਮਾਮੇ ਦੇ ਮੁੰਡੇ ਨੇ ਲਾਇਸੈਂਸ ਲਿਆ, ਲਾਇਸੈਂਸ ਉਈ ਮਿਲੀ ਗਏ, ਆ ਕੋਵਿਡ 'ਚ ਤਾਂ ਉਈ ਮਿਲੀ ਗਏ, ਬੜੇ ਫੜੇ ਗਏ ਨੇ ਉਈ ਵਾਲੇ ਵੀ, ਹੈ ਨਾ। ਸੋ ਲੋਕਾਂ ਨੇ ਮਾਮੇ ਭੂਆ ਦੇ ਕੁੜੀਆਂ ਤੋਂ ਸੱਤਿਆਨਾਸ ਮਰਵਾਏ ਵੀ ਮੁੰਡਿਆਂ ਤੋਂ ਕੁੜੀਆਂ ਤੋਂ ਜਵਾਈ ਗੁੱਸੇ ਹੋ ਜੂਗਾ, ਜਿਵੇਂ ਬਹੁਤ ਪਟਿਆਲੇ ਮਹਾਰਾਜੇ ਨਹੀਂ ਹੁੰਦੇ ਵੀ ਜਵਾਈ ਰਾਜਾ ਜੀ ਕੁਛ ਨਹੀਂ, ਗੁੱਸੇ ਨਹੀਂ ਹੋਣੇ 'ਚ, ਜਵਾਈ ਗੁੱਸੇ ਹੋ ਜੂਗਾ। ਜਾਂ ਫਿਰ ਜਿਹੜੇ ਟੌਪ ਰੇਲਟਰ ਨਹੀਂ ਸੀ, ਟੌਪ ਰੇਲਟਰ ਫਲਾਣੇ ਬ੍ਰਦਰਸ, ਫਲਾਣੀਆਂ ਸਿਸਟਰਾਂ, ਕੌਂਡੋ ਕੁਈਨ, ਫਲਾਣਾ ਕਿੰਗ, ਇਹੋ ਜਿਹੇ ਨਹੀਂ ਸੀਗੇ ਜਿਹੜੇ ਕਿੰਗ ਕੁਈਨਾਂ ਕਾਰਨ ਜੇ ਬਹੁਤ ਜਿਹੜਾ ਗਾਇਬ ਹੋ ਗਿਆ, ਹੁਣ ਇਹ ਕਿੰਗ ਕੁਈਨਾਂ ਕੋਇਨਾਂ ਜਿਹੜੀਆਂ ਵੀ ਹੈਗੀਆਂ ਸਾਰੀਆਂ ਗਈਆਂ। ਮੈਂ ਕਹਿੰਦਾ ਵੀ ਮੇਰਾ ਇੱਕ ਮਿੱਤਰ ਆ, ਇੱਕ ਰੇਲਟਰ ਆ ਇੱਥੇ, ਡਿਵੈਲਪਮੈਂਟ 'ਚ ਲੈ ਗਈ ਉਹਨਾਂ ਨੂੰ ਚੱਕ ਕੇ, ਸਾਰੀ ਪ੍ਰੋਪਰਟੀ ਬੈਂਕਰਪਸੀ 'ਤੇ ਗਈ ਹੋਈ ਆ, 4 ਤੋਂ ਲੈ ਕੇ 8 ਟੱਬਰ ਬੈਂਕਰਪਟ ਕਰਤੇ ਟਰੱਕਾਂ ਵਾਲੇ ਜਿਹੜੇ ਮਗਰ ਲੱਗੇ ਸੀ। ਇਹ ਬਿਲਡਿੰਗ ਬਣਾਉਣ ਲੱਗੇ ਹੋਏ ਸੀ ਇੱਥੇ ਬ੍ਰੈਂਪਟਨ 'ਚ, 11 ਮੰਜ਼ਲੀ ਬਿਲਡਿੰਗ, ਉਹ ਭਲਿਓ ਮਾਨਸੋ ਪ੍ਰੋਪਰਟੀ ਪੇ ਆਫ ਕਰਨ ਦੇ ਪੈਸੇ ਨਹੀਂ ਤੁਹਾਡੀ ਜੇਬ 'ਚ ਹੈਗੇ, ਜੇ ਪੇ ਆਫ ਕਰਨੀ ਪੈ ਜਾਵੇ, ਉਹ ਵੀ ਲੋਨ 'ਤੇ ਲਈ ਹੋਈ ਆ। ਤੁਸੀਂ 11 ਮੰਜ਼ਲੀ ਬਿਲਡਿੰਗ 3-4 ਲੱਖ ਸਕੇਅਰ ਫਿੱਟ ਦੀ ਜਿਹੜੀ 22-25 ਮਿਲੀਅਨ 'ਚ ਪੈ ਜਾਂਦੀ ਆ, ਉਹ ਯਾਰ ਤੁਸੀਂ ਬਣਾਓਗੇ ਕਿਵੇਂ? ਤੁਰਨ ਤੋਂ ਪਹਿਲਾਂ ਸੋਚੇ ਕਿਉਂ ਨਹੀਂ? ਲੋਕਾਂ ਨੇ ਪੈਰ ਬਹੁਤ ਛੱਡੇ। ਅੱਜ ਲਈ ਇੰਨਾ ਉਪਦੇਸ਼ ਬਹੁਤ ਆ, ਥੈਂਕ ਯੂ। ਹੋ ਤਾਂ ਗਿਆ ਹੁਣ ਸਭ ਕੁਝ, ਇਹਨਾਂ ਨੇ ਕਿਹੜਾ ਹਟਣਾ, ਫਿਰ ਕਿੰਗ ਕੋਈ ਨਾ ਕੋਲੇ ਜਾਣਾ। ਸੋ ਅੱਜ ਕੱਲ੍ਹ ਐਡ ਚਲਾਉਂਦੇ, ਅਰੇ 5,000 ਡਾਊਨ ਦੇ ਕੇ ਘਰ ਬੁੱਕ ਕਰਵਾ ਰਹੇ ਜੀ, ਇੱਕ ਉੱਚੀ ਜਿਹੀ ਸਕਰਟ ਵਾਲੀ ਬੁਲਾ ਲੈਂਦੇ ਨੇ ਉੱਥੇ, ਹੈ ਨਾ, ਉਹ ਬੁਲਾ ਕੇ ਫਿਰ ਕਰਦੇ, ਅਰੇ ਅਰੇ 5,000 ਸਕੇਅਰ ਵੀ ਕਰਵਾਏ, ਅਰੇ ਫਰਨੀਚਰ ਵੀ ਦੇ ਰਹੇ ਹੈ, ਅਰੇ ਕੁਚਲਾ ਵੀ ਦੇ ਰਹੇ ਹੈ, ਸਟੋਪ ਵੀ ਦੇ ਰਹੇ ਹੈ, ਅਰੇ ਪਾਰਕਿੰਗ ਵੀ ਫ੍ਰੀ, ਉਹ ਵੀ ਫ੍ਰੀ। ਜਿਹਨਾਂ ਦੇ ਤੁਸੀਂ 7-7 ਲੱਖ ਦੇ ਬੁੱਕ ਕਰਾਇਆ, ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਦੁਬਾਰਾ ਹੀ ਕੁਛ ਕਰਦਿਆਂ ਨੂੰ? ਸ਼ਰਮ ਨਹੀਂ ਆਉਂਦੀ ਤੁਹਾਨੂੰ ਜਮਾਈ? ਜਿਹਨਾਂ ਲੋਕਾਂ ਦੇ ਤੁਸੀਂ ਫਸਾਇਆ ਸੀ, ਲੋਕਾਂ ਦੇ ਬੇੜੇ ਕਰਕੇ ਕਰਤੇ, ਅਤੇ ਸ਼ਰਮ ਉਹਨਾਂ ਵੀ ਨਹੀਂ ਆਉਂਦੀ, ਲਾਲਚ ਨੂੰ ਆਪ ਫਸੇ ਸੀ ਸਾਰੇ। ਇੱਥੇ ਬੜੇ ਸਿਆਣੇ ਸਿਆਣੇ ਮੈਨੂੰ ਮਿਲਦੇ ਹੁੰਦੇ ਸੀ ਕੈਲਕੂਲੇਟਰ ਜੇਬ 'ਚ ਪਾ ਕੇ ਲਿਆਉਂਦੇ, ਸੈੱਲਫੋਨ ਵਾਲਾ ਯੂਜ਼ ਨਹੀਂ ਕਰਦੇ, ਕਹਿੰਦੇ ਗਲਤ ਹੋ ਸਕਦਾ ਕਿਤੇ, ਆ ਫਸੇ ਹੋਏ ਨੇ ਚਾਰ ਚਾਰ ਬਿਲਡਿੰਗਾਂ 'ਚ, ਸ਼ਰਮ ਦੇ ਮਾਰੇ ਮੈਨੂੰ ਫਿਰ ਫੋਨ ਕਰਨਗੇ। ਉੱਥੇ ਉਹਨੂੰ ਮਿਲ ਕੇ ਗਏ ਸੀ, ਉੱਥੇ ਬਾਅਦ ਨਾ ਇੱਕ ਕੁੰਡ ਬੁੱਕ ਕਰਾਤੀ, ਫਿਰ ਜੀਜਾ ਜੀ ਕਹਿੰਦੇ ਇੱਕ ਮੇਰੇ ਵਾਲੀ ਵੀ ਕਰਾ ਦੇ, ਫਿਰ ਪਾਪਾ ਜੀ ਕਹਿੰਦੇ ਮੈਂ ਰਹਿ ਗਿਆ, ਤਿੰਨ ਚਾਰ ਬੁੱਕ ਰਹੇ ਬੈਠੇ ਰਾਤੋਂ ਰਾਤ ਅਮੀਰ ਹੋਣ ਦੇ ਚੱਕਰਾਂ 'ਚ। ਸੱਤਿਆਨਾਸ ਵੱਜਿਆ, ਵਾਜਬ ਵੀ ਸੀਗਾ, ਅੱਗ ਲਾਈ ਪਈ ਸੀ ਅੱਗ, ਹੁਣ ਉਈ ਨਹੀਂ ਲੈਂਦੇ ਪਏ ਜਿਹੜੇ ਲੈਣੇ ਵਾਲੇ। ਚੰਗਾ ਬਾਈ, ਸਤਿ ਸ਼੍ਰੀ ਅਕਾਲ, ਮੈਂ ਮੈਨੂੰ ਗਾਲਾਂ ਕੱਢੀ ਜਾਇਓ। ਕੋਈ ਕੋਈ ਲੰਬੇ ਕੋਟ ਵਾਲਾ ਹੋਇਆ, ਜੁੱਤੀ ਚਮਕਮੀ ਵਾਲਾ ਹੋਇਆ। ਰੀਅਲਟਰ ਬਹੁਤ ਚੰਗੇ ਚੰਗੇ ਨੇ, ਬੜੇ ਚੰਗੇ ਰੀਅਲਟਰ ਮਾਰਕੀਟ 'ਚ ਬੈਠੇ, ਮਾਰਕੀਟ ਐਵੇਂ ਨਹੀਂ ਚੱਲਦੀ ਪਈ। ਬੜੇ ਚੰਗੇ ਇਨਫਲੂਐਂਸਰ ਵੀ ਬੈਠੇ, ਲੰਬੀਆਂ ਪੈਂਟਾਂ ਪਾਉਣੇ। ਮੈਨੂੰ ਆਸਾ ਹੁੰਦਾ ਇਹ ਲੋਕਾਂ ਨੂੰ ਬੇਵਕੂਫ ਕਿਉਂ ਸਮਝਦੇ ਨੇ। ਹੈ ਜੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਹੁੰਦਾ ਆਪਣੀ ਕਮਿਊਨਿਟੀ 'ਚ ਜ਼ਿਆਦਾ, ਸ਼੍ਰੀਲੰਕਿਆਂ 'ਚ, ਥੋੜ੍ਹਾ ਬਹੁਤ ਪਾਕਿਸਤਾਨੀ ਕਮਿਊਨਿਟੀ 'ਚ। ਹੈ ਜੀ, ਸੋ ਜਦੋਂ ਨਾ ਕਮਿਊਨਿਟੀਆਂ ਇਕੱਠੀਆਂ ਹੋ ਕੇ ਬੜ ਜਾਂਦੀਆਂ ਵੀ ਮਿਲਟਨ ਸ਼ਹਿਰ ਅਸੀਂ ਖਰੀਦਾਂਗੇ, ਵੁੱਡ ਸਟਾਕ ਅਸੀਂ ਖਰੀਦਾਂਗੇ, ਗੁਰਦੁਆਰਾ ਆ ਗਿਆ, ਗੁਰਦੁਆਰਾ ਆ ਗਿਆ, ਹਜੇ ਨਹੀਂ ਬਣਿਆ, 12 ਸਾਲ ਹੋ ਗਿਆ, ਆ ਹੁਣ ਸ਼ਾਇਦ ਬਣ ਗਿਆ ਹੋਵੇ ਤਾਂ ਪਤਾ ਨਹੀਂ। ਵੀ ਉਹ ਸ਼ਹਿਰ ਜਿੱਥੇ 4 ਲੱਖ ਦਾ ਮਕਾਨ ਲੈ ਕੇ ਗੋਰੇ ਆਰਾਮ ਨਾਲ ਸੌਂਦੇ ਸੀ ਰਾਤ ਨੂੰ 8 ਘੰਟੇ ਜੋਬ ਕਰਕੇ, ਇਹ ਗੋਰੇ 16 ਘੰਟੇ 'ਚ ਵੀ ਪੈਸੇ ਨਾ ਪੂਰੇ ਕਰ ਪਾਉਣ, ਉੱਥੇ ਪਹੁੰਚਾਤਾ, ਤਾਂ ਹੀ ਫਿਰ ਗੋਰੇ ਬੋਲਦੇ ਨੇ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਲਈ ਤਾਂ ਇਹ ਨੀਲੋ ਆ। ਹਾਂਜੀ ਭਾਅ ਜੀ, ਕਿੱਥੇ ਰਹਿਣਾ ਅੱਜ ਕੱਲ੍ਹ? ਨੀਲੋ ਮੂਵ ਹੋ ਗਿਆ, ਨੀਲੋ ਸਮਰਾਲੇ ਨਹੀਂ, ਸਮਰਾਲਾ ਵੀ ਚੱਲ ਜਾਂਗੇ, ਕੀ ਫਰਕ ਹੈ? ਆਪਣੇ ਵਾਲਿਆਂ ਨੂੰ ਸਮਰਾਲਾ ਸਮਰਾਲਾ ਲੱਗਦਾ ਵੀ ਲੁਧਿਆਣੇ ਤੋਂ ਦੂਰ ਜਾ ਕੇ, ਰਾਈਟ? ਹੁਣ ਇਹਨਾਂ ਨੂੰ ਬ੍ਰੈਂਪਟਨ ਤੋਂ ਦੂਰ ਲੱਗਦੇ ਨੇ ਉਹ ਸ਼ਹਿਰ ਸਾਰੇ। ਗੋਰਿਆਂ ਤਾਂ ਇਹ ਕੈਨੇਡਾ ਜਿੱਥੇ ਮਰਜ਼ੀ ਰਹਿ ਲਓ, ਉਹਨਾਂ ਤਾਂ ਮਿਕਸਅਪ ਹੋ ਜਾਣਾ। ਇੱਥੇ ਤਾਂ ਸਾਨੂੰ ਮੰਦਰ ਗੁਰਦੁਆਰਾ ਮਸਜਿਦ ਬਿਨਾਂ ਗੱਲ ਨਹੀਂ ਬਣਦੀ ਸਾਡੀ, ਜੇ ਨਹੀਂ ਹੈਗੇ ਤਾਂ ਸ਼ਹਿਰ ਨਹੀਂ ਹੈਗਾ। ਚਲੋ, ਬਹੁਤ ਹੋ ਗਿਆ ਅੱਜ ਦੇ ਲਈ, ਥੈਂਕ ਯੂ ਸੋ ਮਚ ਤੁਹਾਡਾ। ਮੈਨੂੰ ਛੋਹ ਤੋਂ ਬਾਅਦ ਜੇ ਕਿਸੇ ਨੇ ਕਾਲ ਕਰਨੀ ਹੈ ਬਿਜ਼ਨਸ ਪ੍ਰਮੋਟ ਕਰਨਾ ਆਪਣਾ, 416-518-3200, ਮਿਲਟਨ ਫੋਰਡ ਵਾਲੇ ਚੋਪੜੇ ਸਾਡੇ ਪ੍ਰਾਊਡ ਸਪੋਂਸਰਸ ਨੇ, 416-302-9941। ਆਟੋ ਇੰਸ਼ੋਰੈਂਸ ਘੱਟ ਨਹੀਂ ਰਹੀ ਕਿਸੇ ਦੀ ਤਾਂ ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਨੂੰ ਕਾਲ ਕਰ ਲਿਓ, 647-325-9900। ਦੰਦਾਂ ਦਾ ਇਲਾਜ ਕਰਾਉਣਾ ਡਾਕਟਰ ਗਰੇਵਾਲ ਹੈਗੇ ਨੇ, ਡੈਂਟਿਸਟਰੀ ਐਟ ਰੈਂਪਲ, 905-451-8211। HSP ਕੰਸਟਰਕਸ਼ਨ ਵਾਲਾ ਜਗਜੀਤ ਸਿੰਘ ਛੁੱਟੀਆਂ 'ਤੇ ਗਿਆ ਹੋਇਆ, ਆ ਜਾਣਾ ਵਾਪਸ। ਉੱਪਰਲਾ ਫਲੋਰ ਚੱਕਣਾ, ਉੱਪਰ ਵਾਸ਼ਰੂਮ ਐਡ ਕਰਨੇ ਨੇ, ਐਕਸਟੈਂਸ਼ਨ ਕਰਨੀ ਆ, ਆਪਣੇ ਹੀ ਘਰ 'ਚ ਜਵਾਕਾਂ ਦਾ ਘਰ ਬਣਾਉਣਾ, ਸਾਡੀ ਨਿਗਾਹ 'ਚ ਰਹਿਣਗੇ ਪਿੱਛੇ, ਕੌਂਡੋਆਂ ਲੈ ਕੇ ਨਹੀਂ ਦੇਣੀਆਂ ਹੁਣ ਉਹਨਾਂ ਨੂੰ ਕੌਂਡੋਆਂ ਨਾਲੋਂ। ਮਾਮਿਓ, ਤੁਹਾਨੂੰ ਪਿਛਲੇ ਪਾਸੇ ਘਰ ਬਣਾਉਂਦੇ ਆਪਣੇ ਘਰ ਦੇ ਵਿੱਚ 1.5 ਤੋਂ 2 ਲੱਖ ਲੱਗਣਾ ਸੀ, 500 ਸਕੇਅਰ ਫੁੱਟ ਦੀ ਤੁਹਾਡੀ ਕੌਂਡੋ ਹੁੰਦੀ ਆ ਬਾਲਕੋਨੀਆਂ ਵਿੱਚ ਪਾ ਕੇ, ਆ 350-350 ਸਕੇਅਰ ਫੁੱਟ ਦਾ ਪਿੱਛੇ ਯੂਨਿਟ ਬਣਾਉਂਦੇ ਜਵਾਕਾਂ ਨੂੰ, ਇੱਕ ਨਾਲ ਘਰ ਦੀ ਵੈਲਿਊ ਵੱਧ ਜਾਂਦੀ, ਨਾਲ ਇਕੱਠੇ ਰਹੀ ਜਾਂਦੇ। ਹਾਂਜੀ, ਪ੍ਰਾਈਵੇਸੀਆਂ ਚਾਹੀਦੀਆਂ, ਕਿ ਪ੍ਰਾਈਵੇਸੀਆਂ 'ਚ ਪਤਾ ਨਹੀਂ ਇਹਨਾਂ ਨੇ ਕੀ ਬੈਂਕਾਂ ਲੁੱਟਣੀਆਂ ਹੁੰਦੀਆਂ ਨੇ। ਹਾਂਜੀ, ਅਤੇ HSP ਕੰਸਟਰਕਸ਼ਨ ਨੂੰ ਕਾਲ ਕਰੋ, ਨੰਬਰ ਹੈ 416-671-0709-416-671-0709। ਰਾਈਟ ਵਿੰਡੋ ਫੋਰਸ, ਟਾਕੀਆਂ, ਦਰਵਾਜ਼ੇ, ਮੁੰਡਾ ਸ਼ਬਾਨੂ ਆ, ਇਹ ਤੋਂ ਲੈ ਲਓ ਐਸਟੀਮੇਟ, 4-12 ਲੈ ਲਿਓ, ਕੀਮਤ 'ਚ ਇਹਨੇ ਕੰਪਰੋਮਾਈਜ਼ ਨਹੀਂ ਕਰਨਾ ਅਤੇ ਕੁਆਲਿਟੀ 'ਚ ਨਹੀਂ ਕਰਨਾ, ਦੋ ਚੀਜ਼ਾਂ 'ਚ। ਅਸੀਂ ਕਹਿੰਦੇ ਚੋਰ ਦਾ ਗੋਡਾ ਟੁੱਟ ਜੂ, ਤੁਹਾਡਾ ਦਰਵਾਜ਼ਾ ਨਹੀਂ ਟੁੱਟੂਗਾ, ਟਰਾਈ ਕਰਕੇ ਦੇਖਣੇ ਲਵਾ ਲਓ, ਡੋਰ ਲਵਾ ਕੇ ਆਪਣਾ ਹੀ ਕੋਈ ਬੰਦਾ ਭੇਜ ਦੇਵੇ, ਦਰਵਾਜ਼ਾ ਤੋੜ ਕੇ ਦਿਖਾ ਦੇ, ਗੋਡਾ ਨਾ ਟੇਢਾ ਕਰਕੇ ਤੁਰਨ ਲੱਗ ਗਿਆ, ਅਗਲੇ ਦਿਨ ਪੁਲਿਸ ਨੂੰ ਤੁਰੇ ਜਾਂਦੇ ਪਤਾ ਲੱਗ ਜੂ ਵੀ ਆਹ ਬੰਦਾ ਸ਼ਿਵਾਨੂ ਦਾ ਦਰਵਾਜ਼ਾ ਤੋੜਨ ਗਿਆ ਸੀ। 416-206-3200, 416-206-3200, ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ, 905-463-63-63 ਦੇ ਉੱਤੇ ਕਾਲ ਕਰਨੀ ਹੈ। ਮਾਸਟਰ ਯੂਰ ਐਗਜ਼ਾਮ, ਆਪਣਾ ਐਗਜ਼ਾਮ ਕਲੀਅਰ ਕਰੋ, ਰੀਅਲ ਸਟੇਟ ਦਾ, ਮੋਰਗੇਜ ਦਾ, ਕਿਸੇ ਵੀ ਚੀਜ਼ ਦਾ ਜਿਹੜਾ ਵੀ ਕਰਨਾ, ਨਾਲ ਨਾਲ ਕੰਮ ਕਰੀ ਚੱਲੋ, ਮਾਮੇ ਭੂਆ ਦੀ ਕੁੜੀ ਬਣ ਕੇ ਕੰਮ ਨਾ ਕਰਿਓ, ਪ੍ਰੋਫੈਸ਼ਨਲੀ ਟ੍ਰੇਨਿੰਗ ਲੈ ਕੇ ਕਰਿਓ, ਅਤੇ ਤੁਸੀਂ ਮਾਸਟਰ ਯੂਰ ਐਗਜ਼ਾਮ ਨੂੰ 437-376-5656, 437-376-5656, RSG ਕਸਟਮ ਸੋਫਾ ਐਂਡ ਅਪੋਸਟਰੀ, 647-705-1317, 647-705-1317, ਅਤੇ ਤੁਸੀਂ ਕਸਟਮ ਸੋਫੇ, ਬੈੱਡ ਜਾਂ ਸਾਰਾ ਕੁਛ ਬਣਾਉਣਾ, 647-705-1317 ਅਤੇ ਤੁਸੀਂ ਕੰਟੈਕਟ ਕਰਨਾ ਹੈਗਾ। ਅਤੇ ਮੈਨੂੰ ਸ਼ੋ ਤੋਂ ਬਾਅਦ ਤੁਸੀਂ ਕਾਲ ਕਰਨੀ ਹੈ 416-518-3200, 416-518-3200। ਕਿਸੇ ਕੋਲ ਕੋਈ ਕਰਜ਼ਾ ਹੈ ਜਾਂ ਕੋਈ ਪ੍ਰੋਬਲਮ ਹੈ, ਐਨੀ ਟਾਈਮ ਕਾਲ ਕਰ ਲੈਂਦੇ ਹੋ ਤੁਸੀਂ ਮੈਨੂੰ, 416-518-3200। ਔਰ ਤਵਾ ਕਿਚਨ ਕੇਟਰਿੰਗ 'ਚ ਟੋਪ ਦਾ ਨਾਮ ਹੈ ਚੋਟੀ ਦਾ, ਜਾਂ ਤੁਸੀਂ ਵਿਆਹ ਸ਼ਾਦੀ ਕਰਨਾ, ਨਜ਼ਾਰਾ ਫਾਈਨ ਡਾਇਨਿੰਗ ਹੈਗਾ ਜਿਹੜਾ ਲੌਂਜ ਹੈ, ਔਰ ਹਾਈ ਐਂਡ ਦੀ ਫਿਨਿਸ਼ਿੰਗ ਆ ਸਾਰੇ ਪਾਸੇ, ਲਾਈਟਸ ਤੋਂ ਲੈ ਕੇ, ਲੇਜ਼ਰ ਲਾਈਟਸ ਤੋਂ ਲੈ ਕੇ, DJ ਸਿਸਟਮ ਤੋਂ ਲੈ ਕੇ, ਸਟੇਜ ਤੋਂ ਲੈ ਕੇ, ਬਾਰ ਤੋਂ ਲੈ ਕੇ, ਪ੍ਰਾਈਵੇਟ ਬੂਥ ਜਿਹੜੇ ਕੈਬਿਨਸ ਬਣੇ ਨੇ ਖਾਣ ਪੀਣ ਲਈ, ਉਹ ਤੋਂ ਲੈ ਕੇ ਹਾਈ ਐਂਡ ਜਿਹੜਾ ਖਾਣਾ ਤੁਹਾਡੇ ਲਈ, ਨਜ਼ਾਰਾ, ਇਨਡੋਰ ਆਊਟਡੋਰ ਪੈਟੀਓ ਵੀ ਨਾਲ ਬਣਿਆ ਵੱਡਾ, ਅਤੇ ਤੁਸੀਂ ਕੰਟੈਕਟ ਕਰਨਾ ਇਹਨਾਂ ਨੂੰ 905-6-790-1699 ਅਤੇ 905-790-1699। ਇਹਨਾਂ ਵੀ ਕਹਿੰਦੇ ਚਾਹੂੰਗਾ ਆਜ਼ਾਦ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ ਸੰਦਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਂਗਾ ਫਿਜ਼ਾ ਜੋ ਖਜ਼ਾ ਬਣੀ, ਰੋਸ਼ਨ ਮੈਨਾਰਨ ਦਿਲ ਵਿੱਚ ਵਸਾਰ ਕੇ ਦੁਆਵਾਂ, ਸਾਨੂੰ ਸ਼ਾਮਿਲ ਰੱਖਣਾ, ਧੰਨਵਾਦ, ਸਤਿ ਸ਼੍ਰੀ ਅਕਾਲ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757-5757।

0: ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877-sofastudio.ca. ਥੈਂਕ ਯੂ ਜੀ।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955
2: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477-702-2023-647-2023 license number 10394।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-2340-647-765-2340।
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
4: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
5: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
4: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
5: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9978।
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: M530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਗਸਤ ਮਹੀਨੇ ਦੀ 20 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਸੋ ਤੁਹਾਡਾ ਫੇਵਰੇਟ ਦਿਨ ਵੀਰਵਾਰ ਹੋ ਗਿਆ ਅਤੇ ਕੱਲ੍ਹ ਨੂੰ ਫਿਰ ਫਰਾਈਡੇ ਹੈ, ਹੈ ਨਾ, ਕਿਉਂਕਿ ਜਦੋਂ ਵੀਰਵਾਰ ਆਉਂਦਾ ਫਿਰ ਕਹਿੰਦੇ ਹੁਣ ਬਸ ਫਰਾਈਡੇ ਨੇੜੇ ਹੀ ਆ ਗਿਆ। ਅਤੇ ਬਿਲਕੁਲ ਜੀ ਹੈਪੀ ਥਰਸਡੇ ਹੋ ਗਿਆ ਅੱਜ। ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਦੀ, ਅਤੇ ਚੱਲ ਰਿਹਾ ਦੇਸੀ ਮਹੀਨਾ ਭਾਦੋਂ ਦਾ, 4 ਤਰੀਕ ਹੋ ਗਈ ਹੈ, 4 ਤਰੀਕ ਹੋ ਗਈ ਭਾਦੋਂ ਮਹੀਨੇ ਦੀ। ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:07, ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਅਤੇ ਤੁਸੀਂ ਜਦੋਂ ਗੱਲਬਾਤ ਕਰਨੀ ਹੈ, ਅਤੇ ਕਿਉਂਕਿ ਅੱਜ ਆਪਾਂ ਨੇ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਣਾ, ਪੰਜਾਬ ਵੱਲ ਨੂੰ ਪੰਜਾਬ ਦੀ ਗੱਲਬਾਤ ਕਰਨੀ ਹੈ, ਅਤੇ ਤੁਸੀਂ ਕਾਲ ਕਰੋਗੇ ਤਾਂ ਸਟੂਡੀਓ ਦੇ ਨੰਬਰ ਹੁੰਦੇ ਆ ਜੀ 6474713131 6478741313, ਅਤੇ ਤੁਸੀਂ ਗੱਲਬਾਤ ਜਿਹੜੀ ਆ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਅਤੇ ਲਓ ਜੀ ਪਹਿਲਾਂ ਮੌਸਮ ਦੇਖੀਏ, ਮੌਸਮ ਕੀ ਕਹਿੰਦਾ। ਜੇ ਗੱਲ ਕਰੀਏ ਮੌਸਮ ਦੀ, ਮੌਸਮ ਬੜਾ ਔਸਮ ਬਣਿਆ ਹੋਇਆ ਜੀ। 20 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਪਰ ਬੱਦਲਵਾਈ ਹੋਈ ਹੋਈ ਹੈ, ਸੋ ਕਲਾਊਡੀ ਪੀਰੀਅਡਸ ਹੈਗੇ ਜੀ। ਹਾਈ ਅੱਜ ਟੈਂਪਰੇਚਰ ਜਾਣਾ 25 ਡਿਗਰੀ, ਲੋ ਜਾਣਾ 13 ਡਿਗਰੀ ਸੈਲਸੀਅਸ ਤੱਕ। ਅਤੇ 1 ਵਜੇ ਤੋਂ ਬਾਅਦ ਧੁੱਪ ਜਿਹੜੀ ਹੈ ਆਪਣੇ ਦਰਸ਼ਨ ਦਊਗੀ, ਪਰ ਫਿਰ 4 ਵਜੇ ਦੇ ਕਰੀਬ ਮਿਕਸ ਜਿਹਾ ਹੋ ਜਾਣਾ ਬੱਦਲ ਅਤੇ ਧੁੱਪ। ਈਵਨਿੰਗ ਦੇ ਵਿੱਚ ਫਿਰ ਫੁੱਲ ਫਲੈਜ ਸਨੀ ਡੇ ਤੁਸੀਂ ਇੰਜੋਏ ਕਰੋਗੇ। 8:15 'ਤੇ ਸਨਸੈਟ ਹੈ ਜੀ, ਉਹ ਹੋ ਜਾਣਾ। ਰਾਤ ਦਾ ਟੈਂਪਰੇਚਰ 19, 17, 16, 15, 14, 13। ਕੱਲ੍ਹ ਸਵੇਰੇ 6 ਵਜੇ 13 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਇੰਜੋਏ ਕਰੋਗੇ। 6:30 'ਤੇ ਕੱਲ੍ਹ ਨੂੰ ਸਨਰਾਈਜ਼ ਹੋਵੇਗਾ, ਅਤੇ ਕੱਲ੍ਹ ਨੂੰ ਪੂਰੇ ਧੁੱਪ ਜਿਹੜੀ ਚਮਕਾਰੇ ਮਾਰ ਰਹੀ ਹੈ, ਕਿਉਂਕਿ ਸੂਰਜ ਦੇਵਤਾ ਨੂੰ ਵੀ ਪਤਾ ਵੀ ਫਰਾਈਡੇ ਆ ਗਿਆ, ਸੋ ਸੂਰਜ ਦੇਵਤਾ ਵੀ ਖੁਸ਼ ਹੋ ਗਿਆ ਹੈ। ਪਰ ਦੇਖੋ ਆਪਾਂ ਤਾਂ ਹੁੰਦਾ ਨਾ ਵੀ ਇੱਕ ਲਿਮਿਟਿਡ ਆਵਰਸ, ਲਿਮਿਟਿਡ ਦਿਨ ਹੁੰਦੇ ਆ ਕੰਮ ਕਰਨ ਦੇ, ਪਰ ਦੇਖ ਲਓ ਜਿਹੜੇ ਕੁਦਰਤੀ ਚੀਜ਼ਾਂ ਸਾਰੀਆਂ ਹੈਗੀਆਂ, ਜਿਵੇਂ ਹੁਣ ਸੂਰਜ ਹੈ, ਇਹਦਾ ਕੰਮ ਕੀ ਹੈ ਵੀ ਇਹਨੇ 24 ਘੰਟੇ ਆਪਣਾ ਜਿਹੜਾ ਸੂਰਜ ਦੀ ਰੋਸ਼ਨੀ ਹੈ ਉਹ ਆਪਣੀ ਇਹਨੇ ਬਿਖੇਰਨੀ ਹੈ, ਹੈ ਨਾ। ਸੋ ਚਾਨਣ ਹੀ ਚਾਨਣ ਕਰਨਾ, ਅਤੇ ਬਿਲਕੁਲ ਜੀ ਇਹਨਾਂ ਦਾ ਕੋਈ ਕਿਸੇ ਕਿਸਮ ਦਾ ਇੱਦਾਂ ਨਹੀਂ ਹੈ ਵੀ ਹਾਂ ਆਹ ਟਾਈਮ ਕੰਮ ਕਰਨਾ ਅਤੇ ਆਹ ਨਹੀਂ। ਉਹ ਸਾਡੇ ਲਈ ਹੈ ਵੀ ਹਾਂਜੀ ਸੂਰਜ ਚਲਾ ਗਿਆ, ਸੋ ਸੂਰਜ ਆ ਗਿਆ ਹੈ, ਸਵੇਰ ਹੋ ਗਈ, ਸ਼ਾਮ ਹੋ ਗਈ, ਪਰ ਜਿਹੜਾ ਸੂਰਜ ਦੇਵਤਾ ਨਾ ਉਹਦਾ 24 ਘੰਟੇ ਦੀ 24 ਘੰਟੇ 7 ਦਿਨ ਹੈ ਉਹਦਾ ਕੰਮ ਹੈ, ਯਾਨੀ ਕਿ ਸਾਲ ਦੇ 365 ਦਿਨ ਸਮਾਂ ਜਿਹੜਾ ਉਹ ਆਪਾਂ ਨੂੰ ਲੱਗ ਰਿਹਾ ਹੁੰਦਾ ਸਵੇਰ ਹੋ ਗਈ, ਸ਼ਾਮ ਹੋ ਗਈ, ਸੂਰਜ ਦੇਵਤਾ ਚਲੇ ਗਏ, ਸੂਰਜ ਦੇਵਤਾ ਆ ਗਏ, ਪਰ ਜਿਵੇਂ ਜਿਹੜਾ ਆਪਣਾ ਧਰਤੀ ਹੈ, ਆਪਣੀ ਗਲੋਬ ਹੈ ਜਿਹੜੀ, ਉਹਦੇ 'ਤੇ ਕਿਤੇ ਦਿਨ ਹੈ ਅਤੇ ਕਿਤੇ ਰਾਤ ਹੈ, ਯਾਨੀ ਕਿ ਸੂਰਜ ਦੇਵਤਾ ਜਿਹੜਾ ਦਿਨ ਰਾਤ ਕੰਮ ਹੈ ਜਿਹੜਾ ਉਹ ਕਰੀ ਜਾ ਰਿਹਾ। ਸੋ ਸਾਡੇ ਵੀ ਬੋਡੀ ਦੇ ਵਿੱਚ ਜਿਹੜੇ ਸਾਡੇ ਬੋਡੀ ਪਾਰਟਸ ਹੈਗੇ ਆ ਉਹ ਵੀ 24/7, ਯਾਨੀ ਕਿ ਜਦੋਂ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਅਤੇ ਜਦ ਤੱਕ ਖਤਮ ਨਹੀਂ ਹੁੰਦੀ, ਹੈ ਨਾ, ਉਹ ਕੰਮ ਕਰੀ ਜਾਂਦੇ ਆ। ਅਤੇ ਬੜੇ ਸਾਡੇ ਬੋਡੀ ਪਾਰਟਸ ਇੱਦਾਂ ਦੇ ਆ ਜਿਹੜੇ ਕਿ ਚਲੋ ਕਈ ਤਾਂ ਹੁੰਦੇ ਆ ਵੀ ਹਾਂ ਜਦੋਂ ਜਿਵੇਂ ਅਸੀਂ ਭੋਜਨ ਖਾਧਾ ਉਹਨੇ ਪਚਾਉਣਾ ਅਤੇ ਉਹਨਾਂ ਨੇ ਕੰਮ 'ਤੇ ਲੱਗ ਜਾਣਾ, ਹੈ ਨਾ। ਪਰ ਸਾਡੀ ਬੋਡੀ ਦੇ ਵਿੱਚ ਵੀ ਇੱਕ ਪਾਰਟ ਹੈਗਾ ਜਿਹੜਾ ਕਿ ਚੱਲਦਾ ਹੀ ਰਹਿੰਦਾ, ਉਹ ਰੈਸਟ ਨਹੀਂ ਕਰਦਾ। ਜੇ ਉਹਨੇ ਰੈਸਟ ਕੀਤੀ ਤਾਂ ਬਸ ਫਿਰ ਬੋਡੀ ਵੀ ਰੈਸਟ ਇਨ ਪੀਸ ਹੀ ਚਲੀ ਜਾਂਦੀ ਹੈ। ਸੋ ਇਸ ਕਰਕੇ ਉਹ ਕਿਹੜਾ ਪਾਰਟ ਹੈ ਉਹਦੀ ਵੀ ਗੱਲਬਾਤ ਆਪਾਂ ਅੱਜ ਕਰ ਲੈਂਦੇ ਹਾਂ ਤੁਹਾਡੇ ਕੋਲ ਨਾਲ, ਅਤੇ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਬੋਡੀ ਦਾ ਉਹ ਕਿਹੜਾ ਪਾਰਟ ਹੈ ਜਿਹੜਾ 24/7 ਜਦੋਂ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਅਤੇ ਖਤਮ ਹੋਣ ਤੱਕ ਉਹ ਨਾਮ ਨਹੀਂ ਲੈਂਦਾ ਰੁਕਣ ਦਾ, ਲਗਾਤਾਰ ਆਪਣੇ ਕੰਮ 'ਤੇ ਲੱਗਿਆ ਰਹਿੰਦਾ, ਕਿਹੜਾ ਪਾਰਟ ਹੈ ਉਹ ਬਿਲਕੁਲ ਦੱਸ ਸਕਦੇ ਹੋ ਜੇ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਹੈਗੀ। ਸੋ ਬਿਲਕੁਲ ਜੀ ਜੁੜੇ ਤੁਸੀਂ ਗੁੰਤਾਸ ਰੇਡੀਓ ਦੇ ਨਾਲ, ਅਤੇ ਸਟੂਡੀਓ ਦੇ ਨੰਬਰ ਹੈਗੇ 6478741313, 6477652340 'ਤੇ ਗੱਲਬਾਤ ਤੁਸੀਂ ਸਟੂਡੀਓ ਦੇ ਵਿੱਚ ਕਰ ਸਕਦੇ ਹੋ ਜੀ। ਅਤੇ ਲਓ ਜੀ ਕਿਉਂਕਿ ਨਾ ਅੱਜ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਣੇ ਪੰਜਾਬ ਵੱਲ ਨੂੰ ਜਾਣਾ, ਉਹ ਵੀ ਗੱਲਬਾਤ ਕਰਨੀ, ਪਰ ਅੱਜ ਨਾ ਇੱਕ ਸਪੈਸ਼ਲ ਦਿਨ ਵੀ ਹੈਗਾ। ਕਿਹੜਾ ਅੱਜ ਸਪੈਸ਼ਲ ਦਿਨ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ। ਚਲੋ ਆਹ ਤਾਂ ਮੈਂ ਕੁਐਸਚਨ ਵੈਸੇ ਪੁੱਛ ਲਿਆ ਕਿਉਂਕਿ ਸੂਰਜ ਦੇਵਤਾ ਦੀ ਆਪਾਂ ਨੇ ਗੱਲ ਕੀਤੀ ਹੈ, ਪਰ ਤੁਸੀਂ ਅੱਜ ਦੱਸਣਾ ਅੱਜ ਕੋਈ ਸਪੈਸ਼ਲ ਦਿਨ ਵੀ ਹੈਗਾ ਅਤੇ ਕਿਹੜਾ ਦਿਨ ਹੈ ਉਹ। ਬੜਾ ਹੀ ਅਹਿਮ ਦਿਨ ਹੈ ਤੇ ਆਪਾਂ ਜੁੜੇ ਹੋਏ ਹਾਂ ਉਸ ਦਿਨ ਦੇ ਨਾਲ। ਹਾਂਜੀ ਸਾਡੇ ਨਾਲ ਕਾਲਰ ਹੈ ਜੀ, ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ ਕੀ ਹਾਲ ਚਾਲ?
1: ਮੈਂ ਅਮਰੀ ਚੀਮਾ ਮੋਹਲੋ ਤੋਂ ਜੀ।
0: ਹਾਂਜੀ
1: ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਉਸੇ ਵੇਲੇ ਫੋਨ ਬਣਾ ਲਿਆ ਸੀਗਾ।
0: ਅੱਛਾ
1: ਮੈਨੂੰ
0: ਪਤਾ ਦਿਲ ਹੈ ਜਿਹੜਾ ਕੰਮ ਕਰਦੇ ਹੀ ਰਹਿੰਦਾ, ਰੈਸਟ ਨੀ ਕਰਦਾ ਕਦੇ। ਹਾਂਜੀ
1: ਹਾਂ, ਜਿੰਨੇ ਇਹ ਚੱਲਦਾ ਆਪਾਂ ਵੀ ਚੱਲਦੇ ਆ, ਜਦੋਂ ਇਹ
0: ਚਲੋ ਦੇਖਦੇ ਆ ਸਾਡੇ ਕੋਈ ਹੋਰ ਲਿਸਨਰ ਦੱਸਣ। ਹਾਂਜੀ
1: ਹਾਂ, ਸ਼ਾਇਦ ਕੋਈ ਹੋਰ ਆਪਣਾ ਸਰੋਤਾ ਹੋਰ ਵੀ ਵਿਚਾਰ ਦੇ ਰਹੇ, ਉਹ ਵੀ ਸੁਣਦੇ ਆ, ਜਾਣਕਾਰੀ ਵਧਦੀ ਇਸ ਚੀਜ਼ ਵਿੱਚ।
0: ਹਾਂਜੀ ਹਾਂਜੀ ਠੀਕ ਹੈ ਭਾਜੀ, ਥੈਂਕ ਯੂ,
1: ਥੈਂਕ ਯੂ ਭੈਣ
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲਓ ਜੀ ਕਹਿੰਦੇ ਵੀ ਦਿਲ ਹੈ, ਪਤਾ ਨਹੀਂ ਹੁਣ ਵੀ ਦਿਲ ਹੈ ਕਿ ਨਹੀਂ ਹੈ, ਤੁਸੀਂ ਦੱਸਣਾ ਵੀ ਦਿਲ ਹੀ ਹੈ ਜਿਹੜਾ ਕਿ ਹਮੇਸ਼ਾ ਕੰਮ ਤੇ ਲੱਗਿਆ ਰਹਿੰਦਾ ਕਿ ਕੋਈ ਹੋਰ ਵੀ ਪਾਰਟ ਬੋਡੀ ਦਾ ਇੱਦਾਂ ਦਾ ਹੈਗਾ ਕਿ ਸਾਰੀ ਬੋਡੀ ਹੀ 24/7 ਕਦੀ ਰੈਸਟ ਹੀ ਨਹੀਂ ਕਰਦੀ ਚੱਲੀ ਜਾਂਦੀ ਆ, ਤੇ ਇਹ ਦੱਸ ਸਕਦੇ ਹੋ ਤੁਸੀਂ? ਹੈ ਬੜਾ ਅਹਿਮ ਸਵਾਲ ਹੈ, ਦੇਖੋ ਸਾਡੇ ਨਾਲ ਜੁੜਿਆ ਹੋਇਆ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ ਸਾਡੇ ਨਾਲ ਨਾ ਸਰਾਂਸ਼ ਜੁੜਿਆ, ਇਹਨਾਂ ਤੋਂ ਆਪਾਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਲੈ ਲਈਏ ਫਟਾਫਟ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਕਿਉਂਕਿ ਨਾ ਬਹੁਤ ਵਧੀਆ ਜਾਣਕਾਰੀ ਜਿਹੜੇ ਆ ਸਾਨੂੰ ਦਿੰਦੇ ਆ ਸਰਾਂਸ਼ ਹਮੇਸ਼ਾ ਹੀ। ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਹੈ, ਕਦੀ ਤੁਹਾਡੀ ਵੇਸਟ ਨਹੀਂ ਜਾਂਦੀ, ਤਾਂ ਹੀ ਤਾਂ ਕਹਿੰਦੇ ਆ ਨੌਲੇਜ ਨੂੰ ਇਨਕਰੀਜ਼ ਕਰਦੇ ਰਹਿਣਾ ਚਾਹੀਦਾ। ਕਈ ਬੁੱਕਸ ਪੜ੍ਹਦੇ ਆ, ਕੋਰਸ ਕਰਦੇ ਆ, ਤੇ ਨਾ ਕੱਲ੍ਹ ਹੀ ਮੈਂ ਸੁਣ ਰਹੀ ਸੀਗੀ ਜਿਹੜੇ ਆਪਣੇ ਚਰਨਜੀਤ ਚੰਨੀ ਸਾਹਿਬ ਹੈਗੇ ਆ ਸਾਡੇ ਚਮਕੌਰ ਸਾਹਿਬ ਦੇ ਹੀ ਆ, ਦੇਖ ਲਓ ਉਹ PhD ਕਰ ਚੁੱਕੇ ਆ ਬਟ ਉਹ ਹਾਲੇ ਵੀ ਪੜ੍ਹਾਈ ਕਰੀ ਜਾਂਦੇ ਆ। ਸੋ ਅੱਜ ਉਹਨਾਂ ਦਾ ਐਗਜ਼ਾਮ ਹੋਇਆ ਹੋਣਾ, ਉਹ MA ਕਰ ਰਹੇ ਆ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਕਈਆਂ ਨੂੰ ਕਿੰਨੀ ਜਿਹੜੀ ਆ ਬੜੀ ਚੂਹੁੰਡ ਆਪਾਂ ਕਹਿ ਸਕਦੇ ਹਾਂ ਕਿ ਉਹ ਐਜੂਕੇਸ਼ਨ ਲਈ ਜਾਂਦੇ ਆ, ਕੋਰਸ ਕਰੀ ਜਾਂਦੇ ਆ, ਡਿਗਰੀਆਂ ਲਈ ਜਾਂਦੇ ਆ। ਸੋ ਇੱਦਾਂ ਹੀ ਇੱਥੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਹੈ ਜਿਹੜੀ ਕਿ ਤੁਹਾਡੀ ਹੈਲਪ ਕਰਦੇ ਆ, ਤੁਸੀਂ ਲੋਨ ਲੈ ਕੇ ਪੜ੍ਹਾਈ ਕਰ ਸਕਦੇ ਹੋ, ਕਿਉਂਕਿ ਕਈ ਵਾਰ ਆਪਾਂ ਕੋਈ ਪੈਸਾ ਧੇਲਾ ਨਹੀਂ ਹੁੰਦਾ, ਪਰ ਇੱਥੇ ਦੀ ਜਿਹੜੀ ਕੈਨੇਡੀਅਨ ਗੌਰਮੈਂਟ ਹੈ ਤੁਹਾਡੀ ਹੈਲਪ ਕਰ ਰਹੀ ਹੈ। ਸੋ ਉਹ ਕਿਉਂ ਨਹੀਂ ਫਿਰ ਜੇ ਹੈਲਪ ਕਰ ਰਹੀ ਹੈ ਤੁਹਾਡੀ, ਅਤੇ ਆਪਾਂ ਉਹ ਲੋਨ ਲੈ ਕੇ ਆਪਣਾ ਆਪਣੇ ਆਪ ਨੂੰ ਅਪਗ੍ਰੇਡ ਕਰੀਏ, ਵਧੀਆ ਜੋਬ ਸਾਨੂੰ ਮਿਲ ਸਕਦੀ ਹੈ ਅਤੇ ਆਪਾਂ ਪੜ੍ਹਾਈ ਕਰ ਸਕਦੇ ਹਾਂ। ਅਤੇ ਬਹੁਤ ਵਧੀਆ ਵਧੀਆ ਕੋਰਸਿਸ ਹੈਗੇ ਜੀ, ਆਪਾਂ ਕਰਦੇ ਹਾਂ ਸਰਾਂਸ਼ ਨਾਲ ਗੱਲਬਾਤ। ਸਰਾਂਸ਼ ਕੀ ਹਾਲ ਚਾਲ? ਜੀ ਜੀ ਬਹੁਤ ਵਧੀਆ। ਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਸਭ ਤੋਂ ਪਹਿਲਾਂ ਤਾਂ ਐਡਰੈਸ ਦੱਸ ਦੋ, ਲੋਕੇਸ਼ਨ ਕਿੱਥੇ ਹੈ ਤੇ ਫੋਨ ਨੰਬਰ ਦੱਸੋ।
2: ਬਿਲਕੁਲ ਜੀ, ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਰਡ ਹਰਨਟਾਰੀ ਡੈਰੀ ਤੇ, ਐਂਡ ਫੋਨ ਨੰਬਰ ਹੈਗਾ ਜੀ 437-264-3375-437-264-3175।
0: ਜੀ ਬਿਲਕੁਲ। ਤੇ ਲਓ ਜੀ ਹੁਣ ਆਪਾਂ ਸਰਾਂਸ਼ ਨਾਲ ਗੱਲਬਾਤ ਕਰਦੇ ਹਾਂ। ਸਰਾਂਸ਼ ਥੋੜੀ ਜਿਹੀ ਐਲੀਜੀਬਿਲਿਟੀ ਬਾਰੇ ਦੱਸੋ, ਜਿਹੜੇ ਕੋਰਸ ਕਰ ਸਕਦੇ ਆ, ਜਿਹੜੇ ਵੀ

0: ਨਹੀਂ ਮਿਲੀ ਜਾਂ ਤੁਸੀਂ ਉਸ ਜੌਬ ਦੇ ਲਈ ਤੁਹਾਡੀ ਐਲੀਜੀਬਿਲਿਟੀ ਨਹੀਂ ਸੀ ਬਣਦੀ, ਹੈ ਨਾ। ਸੋ ਹੁਣ ਤਾਂ ਤੁਸੀਂ ਵਧੀਆ ਜੌਬ ਲੱਭ ਸਕੋਗੇ ਜੇ ਤੁਹਾਡੇ ਕੋਲ ਕੋਰਸ ਕੀਤਾ ਹੋਇਆ ਹੋਊਗਾ ਉਸ ਫੀਲਡ ਦੇ ਵਿੱਚ। ਸੋ ਜ਼ਰੂਰ ਤੁਸੀਂ ਜਿਹੜਾ ਹੈਗਾ ਆਪਣਾ ਸਰਾਸ਼ ਨੂੰ ਤੁਸੀਂ ਕਾਲ ਕਰਨੀ ਹੈ ਅਤੇ ਵਧੀਆ ਜਾਣਕਾਰੀ ਲੈ ਕੇ ਤੁਸੀਂ ਆਪਣੇ ਆਪ ਨੂੰ ਐਨਰੋਲ ਕਰੋ ਅਤੇ ਤੁਹਾਨੂੰ ਵਧੀਆ ਲੋਨ ਮਿਲ ਸਕਦਾ ਅਤੇ ਉਹ ਮਨੀ ਨੂੰ ਤੁਸੀਂ ਕਿਤੇ ਹੋਰ ਵੀ ਜੇ ਖਰਚ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਅਤੇ ਸਾਰਾਂਸ਼ ਥੋੜ੍ਹਾ ਜਿਹਾ ਇਹ ਵੀ ਦੱਸੋ ਕਿ ਤੁਹਾਡੀ ਫੀਸ ਕਿੰਨੀ ਆ?
1: ਹਾਂਜੀ, ਹਮਾਰੀ ਫੀਸ ਹੈ ਸਿਰਫ $99। ਕਾਮ ਹੋਣੇ ਕੇ ਬਾਅਦ ਜੋ ਫੰਡਿੰਗ ਕਲਾਇੰਟਸ ਕੇ ਅਕਾਊਂਟ ਮੇਂ ਆ ਜਾਤੀ ਹੈ ਤਬ ਉਹਨੇ ਦੇਣੀ ਹੋਤੀ ਹੈ।
0: ਅੱਛਾ, ਬਾਅਦ ਮੇਂ ਦੇਣੀ ਹੈ, ਪਹਿਲੇ ਅਪ ਫਰੰਟ ਕੋਈ ਨਹੀਂ ਹੈ?
1: ਬਿਲਕੁਲ ਜੀ, ਹਮਨੇ ਸਿਰਫ ਸਾਹਮਣੇ ਸਭ ਕੁਛ ਸਾਫ਼ ਰੱਖਾ ਹੈ। ਲੋਕ ਇਹ ਜ਼ਰੂਰ ਕਹਿ ਸਕਤੇ ਕਿ ਉਹਨਾਂ ਨੇ ਹਮਾਰੇ 100-200 ਬੰਦੇ ਨੇ ਹਮਾਰੇ 200-200 ਦੇਣੇ ਹੈ ਅਭੀ, ਤੋ ਇਹ ਜ਼ਰੂਰ ਬਾਤ ਹੈ। ਲੇਕਿਨ ਐਸਾ ਨਹੀਂ ਕਿ ਹਮਨੇ ਕਿਸੀ ਕੇ ਦੇਣੇ ਹੈ, ਹਮਨੇ ਸਾਫ਼ ਰੱਖਾ ਸਾਰਾ ਕਾਮ। ਕਮਿਸ਼ਨ ਕੋਈ ਹੈ ਨਹੀਂ, ਪਰਸੈਂਟੇਜ ਕੋਈ ਹੈ ਨਹੀਂ, ਏਅਰ ਪੇ ਹਮ ਆਪਣੀ ਫੀਸ ਬਤਾਤੇ ਹੈ। ਇਸ ਲਈ ਜੋ ਸੈਕਿੰਡ ਕੋਰਸ ਕਰਤੇ ਹੈ ਉਹ ਤਾਂ ਪਹਿਲੇ ਡਿਟੇਲ ਜਾਤੇ ਆ ਕੇ ਰਾਈਟ ਮੇਂ, ਉਨਕੋ ਵੋ ਇਸ ਦੌਰ ਸੇ ਗੁਜ਼ਰੇ ਹੋਏ ਹੈ। ਜੋ ਨਏ ਬੰਦੇ ਹੈ ਉਨਕੋ ਥੋੜੀ ਹਿਚਕ ਹੋਤੀ ਹੈ, ਹੋਣੀ ਚਾਹੀਏ। ਬਟ ਯਹਾਂ ਪੇ ਲੋਨ ਆਪਕਾ 0% ਪੇ ਹੈ, 2.5 ਸਾਲ ਬਾਅਦ 2.5% ਪੇ ਹੈ, ਬਿਨਾਂ ਕਿਸੀ ਪਰਸਨਲ ਗਾਰੰਟੀ ਕੇ। ਅਗਰ ਆਪ ਕ੍ਰੈਡਿਟ ਸਕੋਰ 50 ਵੀ ਹੈ ਤੋ ਵੀ ਅਵੇਲੇਬਲ ਹੈ, ਕਿਉਂ ਗਵਰਨਮੈਂਟ ਦੇ ਰਹੀ ਹੈ ਕ੍ਰੈਡਿਟ ਚੈੱਕ ਹੈ ਨਹੀਂ। ਪਿੱਛੇ ਨਾ ਰਹੇ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਪ੍ਰੋਪਰ ਆਫਿਸ ਹੈ। 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਹਰ ਐਂਟਾਇਰ ਡੈਰੀਏ ਪੇ 1000 ਸਕੁਏਅਰ ਫੀਟ ਕਾ ਆਫਿਸ ਹੈ ਔਰ 7 ਇੰਪਲਾਈ ਆਪਕੇ ਲਈ ਕਾਮ ਕਰ ਰਹੇ ਹੈ
0: ਜੀ।
1: ਨੰਬਰ 437-234-3175, 437-234-3175, ਕਾਲ ਕਰੋ, ਐਸਟੀਮੇਟ ਲਓ। 437-234-3175, 437-264-3175, ਹੁਣੇ ਕਾਲ ਕਰੋ, 437-264-3175
0: ਜੀ। ਥੈਂਕ ਯੂ ਸਰਾਜ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ, 437-264-3175 ਤੇ ਤੁਸੀਂ ਜਿਹੜੀ ਗੱਲਬਾਤ ਹੈ ਉਹ ਸਰਾਜ ਨਾਲ ਕਰੋ ਤੇ ਤੁਹਾਨੂੰ ਵਧੀਆ ਜਿਹੜੀ ਜਾਣਕਾਰੀ ਉਹ ਮਿਲੇਗੀ। ਤੇ ਲਓ ਜੀ, ਸਾਡੇ ਨਾਲ ਨੈਕਸਟ ਕਾਲਰ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਰਾਜਵਿੰਦਰ ਜੀ।
2: ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ, ਲੱਗਦਾ ਵੀ ਇੰਪੋਰਟੈਂਟ ਪਾਰਟੀ ਦਾ ਸਾਹ ਆ। ਹਾਂਜੀ, ਇਹ ਜਨਮ ਤੋਂ ਸ਼ੁਰੂ ਹੁੰਦਾ ਤੇ ਮਰਦਾ ਕੇ ਚੱਲਦਾ। ਦਿਲ ਤੇ ਐਵੇਂ ਕਦੇ ਉਧਰ ਭੱਜ ਜਾਂਦਾ, ਕਦੇ ਉਧਰ ਭੱਜ ਜਾਂਦਾ, ਕਦੇ ਦੇਤਾ ਕਿਸੇ ਤੋਂ ਲੈ ਲਿਆ। ਉਹਦਾ ਕੰਮ ਇੰਨਾ ਹੈ ਨੀ ਬਾਡੀ।
0: ਨਹੀਂ, ਸਾਹ ਵੀ ਕੋਈ ਚੀਜ਼ ਜਿਹੜੀ ਪ੍ਰੋਡਿਊਸ ਕਰਦੀ ਹੋਣੀ ਆ, ਕਿੱਥੋਂ ਸਾਹ ਆਉਂਦਾ ਇਹ ਵੀ ਤਾਂ ਹੈਗਾ।
2: ਉਹ ਜੀ, ਦਿਲ ਦਾ ਬਹੁਤ, ਦਿਲ ਬਹੁਤ ਖਰਾਬ ਬੰਦਾ ਆ।
0: ਅੱਛਾ, ਦਿਲ ਦਾ ਹੀ ਆ ਕੰਮ, ਹੈ।
2: ਹਾਂ, ਦਿਲ ਜਿਹੜਾ ਕਦੇ ਉਧਰ ਭੱਜ ਜਾਂਦਾ, ਕਦੇ ਉਹਨੂੰ ਦੇਤਾ ਕਿਸੇ ਕੋਲ ਲੈ ਲਿਆ, ਬਸ ਇਹ ਚੱਕਰ ਪਿਆ ਰਹਿੰਦਾ ਤੇ ਸਾਹ ਜਿਹੜਾ ਕੰਟੀਨਿਊ ਚੱਲਦਾ।
0: ਅੱਛਾ, ਅਮਰਜੀਤ ਭਾਜੀ ਦੱਸ ਕੇ ਗਏ ਆ ਵੀ ਦਿਲ ਹੈ, ਦਿਲ ਹੈ ਜਿਹੜਾ ਉਹ ਕਦੇ ਸਟੋਪ ਨੀ ਹੁੰਦਾ, ਚੱਲੀ ਜਾਂਦਾ। ਬਾਕੀ ਤੁਸੀਂ ਦੱਸ ਸਕਦੇ ਹੋ ਕਿ ਸਾਹ ਹੈ, ਦਿਲ ਹੈ ਕਿ ਕੁਛ ਹੋਰ ਹੈ। 647-8741-1313 ਆਪਣੇ ਸਟੂਡੀਓ ਦਾ ਨੰਬਰ ਹੈ, 6478741313। ਤੇ ਅੱਜ ਇੱਕ ਸਪੈਸ਼ਲ ਦਿਨ ਵੀ ਹੈ, ਵੀ ਕਿਹੜਾ ਅੱਜ ਹੈ ਕੁਛ ਖੈਰ ਖਬਰ, ਤੇ ਆ ਜਾਓ ਫਟਾਫਟ ਦੱਸੋ। 647-8741-1313 ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ, ਬਿਊਟੀ ਸਲੋਨ ਦਾ ਮੈਂ ਨੰਬਰ ਦਵਾਂ ਔਰ ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਚਾਹੇ ਤੁਸੀਂ ਜੋ ਮਰਜ਼ੀ ਕਰਵਾਉਣਾ ਹੈ, ਚਾਹੇ ਤੁਸੀਂ ਜਿਵੇਂ ਆਪਾਂ ਕਹਿੰਦੇ ਹਾਂ ਕੋਈ ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟਰੀਟਮੈਂਟ, ਕੁਛ ਵੀ ਕਰਵਾਉਣਾ ਚਾਹੁੰਦੇ ਹੋ, ਇੱਕ ਤਾਂ ਰੇਟ ਇਹਨਾਂ ਦੇ ਬੜੇ ਗਜ਼ਬ ਦੇ ਆ, ਕਿਉਂਕਿ ਗ੍ਰੈਂਡ ਓਪਨਿੰਗ ਇਹਨਾਂ ਦੀ ਜੁਲਾਈ ਮਹੀਨੇ ਦੇ ਵਿੱਚ ਹੀ ਹੋਈ ਹੈ, ਲਾਸਟ ਵੀਕ ਆਫ ਜੁਲਾਈ ਮੰਥ। ਤੇ ਬਹੁਤ ਵਧੀਆ ਇਹਨਾਂ ਨੇ ਤੁਹਾਨੂੰ ਆਫਰ ਦੇ ਰਿਹਾ, ਕਿਉਂਕਿ ਹੁਣ ਆ ਗਈ ਰੱਖੜੀ ਨੇੜੇ। ਰੱਖੜੀ ਮੈਨੂੰ ਲੱਗਦਾ ਹੈ ਨੈਕਸਟ ਵੀਕ ਦੇ ਵਿੱਚ ਹੀ ਹੈ, ਤੇ ਫਿਰ ਭੈਣਾਂ ਨੇ ਐਨ ਤਿਆਰ ਬਿਆਰ ਹੋ ਕੇ ਜਾਣਾ ਹੁੰਦਾ ਆਪਣੇ ਪੇਕਿਆਂ ਦੇ ਘਰ, ਆਪਣੇ ਭਰਾ ਨੂੰ ਰੱਖੜੀ ਬੰਨਣ ਦੇ ਲਈ, ਹੈ। ਫਿਰ ਟੌਹਰ ਵੀ ਪੂਰੀ ਹੋਣੀ ਚਾਹੀਦੀ ਹੈ, ਅਤੇ ਫਿਰ ਤੁਸੀਂ ਟੌਹਰ ਕੱਢ ਕੇ ਜਾਣਾ, ਅਤੇ ਉਹਦੇ ਲਈ ਫਿਰ ਬਹੁਤ ਸਾਰੀਆਂ ਸਾਡੀਆਂ ਭੈਣਾਂ ਚਾਹੇ ਵਾਲਾਂ ਨੂੰ ਹਾਈਲਾਈਟਸ ਕਰਾਉਣ, ਹੈ ਨਾ, ਕਲਰ ਕਰਾਉਣ, ਜਾਂ ਫਿਰ ਫੇਸ਼ੀਅਲ ਵਗੈਰਾ ਦੀ ਸਰਵਿਸਿਜ਼ ਲੈਂਦੀਆਂ। ਸੋ ਤੁਸੀਂ ਜ਼ਰੂਰ ਇਹਨਾਂ ਦੇ ਕੋਲ ਗੇੜਾ ਮਾਰ ਕੇ ਆਓ, ਕਿਉਂਕਿ ਨਾ ਇਹਨਾਂ ਨੇ ਬੜੇ ਘੱਟ ਰੇਟ ਕਰ ਦਿੱਤੇ, ਜਿਵੇਂ ਡਿਸਕਾਊਂਟ ਦੇ ਦਿੱਤਾ। ਕਹਿੰਦੇ ਬਈ ਇੱਕ ਤਾਂ ਸਾਡਾ ਨਵਾਂ ਸਲੋਨ ਹੈ ਅਤੇ ਇੱਕ ਤਿਉਹਾਰ ਬੜਾ ਵਧੀਆ, ਭੈਣ ਅਤੇ ਪਿਆਰ, ਭੈਣ ਅਤੇ ਭਰਾ ਦੇ ਪਿਆਰ ਦਾ ਜਿਹੜਾ ਆਪਾਂ ਕਹਿੰਦੇ ਤਿਉਹਾਰ ਹੈ ਰੱਖੜੀ ਦਾ। ਸੋ ਕਈ ਵਾਰ ਭਾਈ ਭੈਣਾਂ ਦੇ ਕੋਲ ਆਉਂਦੇ ਰੱਖੜੀ ਬਣਾਉਣ, ਹੈ ਨਾ, ਅਤੇ ਫਿਰ ਜਾਂ ਭੈਣਾਂ ਜਾਂਦੀਆਂ ਆਪਣੇ ਭਰਾਵਾਂ ਦੇ ਕੋਲ ਰੱਖੜੀ ਬੰਨਣ ਦੇ ਲਈ, ਅਤੇ ਹੁਣ ਜੇ ਇੱਥੇ ਦੂਰ ਦੁਰਾਡੇ ਹੁੰਦੇ, ਚਲੋ ਫਿਰ ਤਾਂ ਆਪਾਂ ਪੋਸਟ ਕਰ ਦਿੰਦੇ ਹਾਂ ਹੈ। ਹੁਣ ਤਾਂ ਬੜੇ ਹੀ ਜਿਵੇਂ ਕਹਿੰਦੇ ਤਰੀਕੇ ਆ, ਵੀਡੀਓ ਕਾਲ ਕਰ ਲੈਂਦੇ ਆ, ਹੈਂ ਵਟਸਐਪ 'ਤੇ ਭੇਜ ਦਿੰਦੇ ਆ ਬਣੀ ਬਣਾਈ ਰੱਖੜੀ ਵੀ ਆਹ ਲਓ ਚੱਕੋ ਹੈ, ਉੱਧਰੋਂ ਮਠਿਆਈ ਦਾ ਡੱਬਾ ਵੀ ਉੱਦਾਂ ਦਾ ਹੀ ਆ ਜਾਂਦਾ ਵੀ ਆਹ ਲਓ ਭਾਈ ਖਾਓ ਮਠਿਆਈ ਹੈ। ਅਤੇ ਲਓ ਜੀ ਬਿਲਕੁਲ PL ਪ੍ਰਾਈਮ ਲੁੱਕ ਸਟੂਡੀਓ ਦਾ ਮੈਂ ਨੰਬਰ ਦੇ ਰਹੀ ਹਾਂ ਤੁਹਾਨੂੰ, ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ ਕੋਈ ਵੀ, ਜਿਵੇਂ ਫੇਸ਼ੀਅਲ ਤੁਸੀਂ ਕਰਾਉਣਾ ਚਾਹੁੰਦੇ ਹੋ, ਚਾਹੇ ਐਂਟੀ ਏਜਿੰਗ ਫੇਸ਼ੀਅਲ ਹੈ ਜਾਂ ਫਿਰ ਮਾਈਕਰੋ ਨੀਡਲਿੰਗ ਤੁਸੀਂ ਕਰਾਉਣੀ ਹੈ ਜਾਂ ਵਾਲਾਂ ਨੂੰ ਹਾਈਲਾਈਟਸ ਕਰਾਉਣੇ, ਕੈਰੇਟੀਨ ਕਰਾਉਣੇ ਹੈ, ਅਤੇ ਬੜਾ ਕੁਛ ਹੈ ਜੀ, ਬੋਟੋਕਸ ਕਰਾਉਣਾ ਚਾਹੁੰਦੇ ਹੋ ਉਹ ਵੀ, ਅਤੇ ਤੁਸੀਂ ਨੰਬਰ ਨੋਟ ਕਰੋ PL ਪ੍ਰਾਈਮ ਲੁੱਕ ਸਟੂਡੀਓ, ਨੰਬਰ ਹੈਗਾ ਜੀ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ, ਕਿਉਂਕਿ ਨਾ ਜਦੋਂ ਕੋਈ ਵੀ ਤਿਉਹਾਰ ਨੇੜੇ ਆਉਂਦਾ, ਬੀਬੀਆਂ ਭੈਣਾਂ ਨੇ ਤਿਆਰ ਬਿਆਰ ਹੋਣਾ ਹੀ ਹੁੰਦਾ ਹੈ ਨਾ, ਅਤੇ ਫਿਰ ਜਾਂ ਕੋਈ ਫੰਕਸ਼ਨ ਹੁੰਦਾ ਤੁਹਾਡੇ ਤਾਂ ਤੁਸੀਂ ਤਿਆਰ ਹੋ ਕੇ ਜਾਣਾ, ਜਾਂ ਫਿਰ ਵਿਆਹ ਸ਼ਾਦੀ ਹੈ ਬ੍ਰਾਈਡਲ ਮੇਕਅਪ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਾਲ ਕਰ ਲੈਣੀ ਹੈ PL ਪ੍ਰਾਈਮ ਲੁੱਕ ਦੇ ਚੰਨੀ ਭੈਣ ਜੀ ਨੂੰ, ਤੁਸੀਂ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ ਨੰਬਰ ਨੋਟ ਕਰ ਲਓ 416-722-4215 416-722-4215 'ਤੇ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰੋ। ਅਤੇ ਜੇ ਤੁਸੀਂ ਚਾਹੁੰਦੇ ਹੋ ਘੁੰਮਣ ਫਿਰਨ ਜਾਣਾ, ਉਹਦੇ ਲਈ ਮੈਂ ਨੰਬਰ ਦੇ ਦਿੰਦੀ ਹਾਂ, ਉਹ ਹੈਗਾ ਜੀ ਨੰਬਰ ਦੁਆਬਾ ਟਰੈਵਲਸ ਦਾ। ਦੁਆਬਾ ਟੂਰਸ ਐਂਡ ਟਰੈਵਲਸ ਤੋਂ ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਾਂਗੇ, ਕਿਉਂਕਿ ਟਿਕਟਾਂ ਤਾਂ ਅਸੀਂ ਬੜੇ ਘੱਟ ਰੇਟ 'ਤੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਸੋ ਦਸੰਬਰ ਦੇ ਵਿੱਚ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬੜੀ ਵਧੀਆ ਟਿਕਟ ਪ੍ਰਾਈਸ ਜਿਹੜਾ ਉਹ ਲੱਗਿਆ ਹੋਇਆ, ਅਤੇ ਇਹਦੀ ਵੀ ਲਿਮਿਟਡ ਸੀਟ ਸੀਗੀਆਂ, ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਕਿ ਟਿਕਟਾਂ ਬਚੀਆਂ ਕਿ ਨਹੀਂ। ਸੋ ਦਸੰਬਰ 'ਚ ਤੁਸੀਂ ਜਾਣਾ, ਸਪੈਸ਼ਲ ਹੈ ਇਹ ਦਸੰਬਰ ਦੇ ਫੇਅਰ, ਅਤੇ ਟੋਰੋਂਟੋ ਟੂ ਡੈਲੀ ਹੈ, ਵਨ ਵੇ ਹੈ, 1090 ਦੀ ਟਿਕਟ ਹੈ, ਇੱਕ ਸਟੋਪ ਦੋ ਬੈਗ ਦੇ ਨਾਲ ਦਸੰਬਰ ਸਟਾਰਟਿੰਗ ਦੇ ਵਿੱਚ ਤੁਸੀਂ ਜਾਣਾ। ਦੁਆਬਾ ਟਰੈਵਲਸ ਅਤੇ ਟੂਰਸ ਨੂੰ ਕੰਟੈਕਟ ਕਰੋ 905-673-1400-905-673-1400-6735-673-1400 905-673-1400 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਅਤੇ ਚਲੋ ਆਪਾਂ ਇਹਦਾ ਆਂਸਰ ਨਾਲ ਦੀ ਨਾਲ ਦੇ ਦਈਏ, ਕਿਉਂਕਿ ਮੈਂ ਨੈਕਸਟ ਜਿਹੜੀ ਗੱਲ ਕਰਨੀ ਹੈ ਫਿਰ ਉਹ ਇਹ ਵਿੱਚ ਹੀ ਰਹਿ ਜਾਣਾ। ਬਿਲਕੁਲ ਜੀ, ਦਿਲ ਹੈ, ਦਿਲ ਦਾ ਜਿਹੜਾ ਫੰਕਸ਼ਨ ਹੈ ਨਾ ਉਹ ਨੋਨ ਸਟੋਪ ਹੈ, ਕਦੇ ਵੀ ਦਿਲ ਰੁਕਦਾ ਨਹੀਂ, ਜੇ ਦਿਲ ਰੁਕ ਗਿਆ ਤਾਂ ਸਮਝ ਲਓ ਖਤਮ ਹੈ ਕਹਾਣੀ ਹੈ। ਸੋ ਦੇਖ ਲਓ, ਪਰ ਅਸੀਂ ਦਿਲ ਦਾ ਧਿਆਨ ਨਹੀਂ ਕਰਦੇ, ਦਿਲ ਸਾਡਾ ਧਿਆਨ ਕਰਦਾ ਕਿ ਮੈਂ ਚੱਲਦਾ ਰਹਾਂ, ਮੈਂ ਸਟੋਪ ਨਾ ਕਰਾਂ, ਜਿਹੜੀ ਜ਼ਿੰਦਗੀ ਜਿਹੜੇ ਬੋਡੀ ਪਾਰਟ ਦੇ ਵਿੱਚ ਮੈਂ ਹੈਗਾ, ਸੋ ਉਹ ਬੋਡੀ ਜਿਹੜੀ ਹੈ ਵਧੀਆ ਵਰਕ ਕਰੇ, ਵਧੀਆ ਚੱਲੀ ਜਾਵੇ, ਹੈ ਨਾ। ਪਰ ਅਸੀਂ ਦਿਲ ਦਾ ਕਦੀ ਧਿਆਨ ਕੀਤਾ? ਅਸੀਂ ਜੋ ਵੀ ਸਾਹਮਣੇ ਆਇਆ ਖਾਈ ਜਾਂਦੇ ਹਾਂ, ਹੈ ਨਾ। ਜਿਵੇਂ ਇੱਕ ਦਿਨ ਮੈਂ ਕਰੂੰਗੀ ਕਿ ਹਾਈਟ ਦੇ ਅਕੋਰਡਿੰਗ ਤੁਹਾਡਾ ਵੇਟ ਹੋਣਾ ਚਾਹੀਦਾ। ਸਾਡੇ ਵਿੱਚ ਬਹੁਤ ਘੱਟ ਹੋਣਗੇ ਜਿੰਨੇ ਆਪਾਂ ਸੁਣ ਰਹੇ ਹਾਂ, ਮੈਂ ਆ ਚਾਹੇ ਤੁਸੀਂ ਆ, ਜਿਨ੍ਹਾਂ ਦਾ ਅਕੋਰਡਿੰਗ ਟੂ ਹਾਈਟ ਵੇਟ ਹੋਵੇ, ਬੋਡੀ ਦਾ ਵੇਟ, ਸਾਡਾ ਭਾਰ ਹੈ, ਪਰ ਮੋਸਟਲੀ ਜ਼ਿਆਦਾ ਹੀ ਹੁੰਦਾ। ਫਿਰ ਉਹ ਤੋਂ ਬਾਅਦ ਵੇਟ ਜ਼ਿਆਦਾ ਹੁੰਦਾ, ਗੋਡਿਆਂ ਦੀਆਂ ਪ੍ਰੋਬਲਮ, ਪਿੱਠ ਦੀ ਪ੍ਰੋਬਲਮ, ਜਿਵੇਂ ਆਪਾਂ ਕਹਿੰਦੇ ਨਾ ਸਾਡੀ ਬੈਕ ਇੱਕ ਹੋਈ ਜਾਂਦੀ ਹੈ, ਸਾਡੇ ਗੋਡੇ ਦੁਖੀ ਜਾਂਦੇ ਆ, ਸਾਡੇ ਅੱਡੀਆਂ ਦੁਖੀ ਜਾਂਦੀਆਂ। ਐਕਚੁਅਲ 'ਚ ਕੀ ਰੀਜ਼ਨ ਹੁੰਦਾ? ਸਾਡੀ ਬੋਡੀ ਦਾ ਜਿਹੜਾ ਭਾਰ ਹੈ ਉਹ ਜ਼ਿਆਦਾ ਹੁੰਦਾ। ਬਾਕੀ ਇਹ ਵੇਟ ਦੀ ਗੱਲ ਨਹੀਂ, ਪਰ ਦਿਲ ਕੀ ਕਰੂਗਾ, ਹੈ ਨਾ। ਜਦੋਂ ਆਪਾਂ ਜ਼ਿਆਦਾ ਤਲਿਆ ਭੁੰਨਿਆ ਖਾਂਦੇ ਹਾਂ, ਜ਼ਿਆਦਾ ਅਸੀਂ ਫੈਟੀ ਚੀਜ਼ਾਂ ਖਾਂਦੇ ਹਾਂ ਜਿਹਦੇ 'ਚ ਘਿਓ ਦੁੱਧ ਹੁੰਦਾ, ਦੁੱਧ ਵੀ ਅਸੀਂ ਕਹਿੰਦੇ ਹਾਂ, ਹੁਣ ਤਾਂ ਕਹਿੰਦੇ 6% ਵਾਲਾ ਦੁੱਧ ਵੀ ਆਉਣ ਲੱਗ ਗਿਆ, ਫਿਰ ਆਪਾਂ ਕਹਿੰਦੇ ਆਹ ਵਾਲਾ ਲਓ 6% ਵਾਲਾ। ਸੋ ਜਦੋਂ ਅਸੀਂ ਖਾਣਾ, ਤੁਸੀਂ ਅੰਦਾਜ਼ਾ ਲਾਓ ਸਾਡੀ ਬੋਡੀ ਕੀ ਕਰੂਗੀ, ਹੈ। ਜਦਕਿ 2% 3% ਵੀ ਬਹੁਤ ਹੈ, 6% ਤਾਂ ਤੁਸੀਂ, ਮੈਂ ਕਹਿੰਦੀ ਬਹੁਤ ਹੀ ਗਾੜਾ ਹੋਣਾ, ਮੈਂ ਨਹੀਂ ਵੈਸੇ ਅਸੀਂ ਕਦੀ ਲਿਆਂਦਾ ਘਰੇ 6% ਵਾਲਾ, ਪਰ ਜੇ ਜਿਹੜਾ ਆਪਾਂ 3.25 ਵਾਲਾ ਹੁੰਦਾ, 3.25 ਹੁੰਦਾ, ਹੈ ਨਾ, ਉਹੀ ਦੇਖੋ ਕਿੰਨਾ ਗਾੜਾ ਦੁੱਧ ਹੁੰਦਾ, ਅਤੇ 6% ਤਾਂ ਮੈਂ ਕਹਿੰਦੀ ਉਹ ਤਾਂ ਕਰੀਮ ਵਰਗੇ ਹੀ ਹੁੰਦਾ ਹੋਣਾ। ਪਰ ਜ਼ਰੂਰ ਜੀ ਆਪਣੇ ਦਿਲ ਦਾ ਰੱਖੋ ਧਿਆਨ, ਤਾਂ ਕਿ ਆਪਾਂ ਸਾਰੇ ਤੰਦਰੁਸਤ ਰਹੀਏ। ਅਤੇ ਬਾਕੀ ਕਈ ਵਾਰ ਕੋਈ ਨਾ ਪ੍ਰੋਬਲਮਸ ਜਿਹੜੀਆਂ ਆ ਜਾਂਦੀਆਂ, ਹਾਰਟ ਅਟੈਕ ਕਿਉਂ ਆਉਂਦਾ, ਤਾਂ ਹੀ ਆਉਂਦਾ ਜਦੋਂ ਕੋਲੈਸਟਰੋਲ ਤੁਹਾਡਾ ਵੱਧ ਗਿਆ, ਵੇਨਸ ਜਿਹੜੀਆਂ ਉਹ ਬਲੋਕ ਹੋ ਗਈਆਂ, ਅਤੇ ਫਿਰ ਜਿਹੜਾ ਬਲੱਡ ਆ ਉਹਦੀ ਸਰਕੂਲੇਸ਼ਨ ਜਦੋਂ ਰੁਕ ਜਾਣੀ ਹੈ, ਪੰਪਿੰਗ ਸਾਡਾ ਜਿਹੜਾ ਦਿਲ ਆ ਉਹ ਕਰਦਾ, ਜਦੋਂ ਉਹਨੂੰ ਬਲੱਡ ਨਹੀਂ ਪਹੁੰਚਣਾ ਤਾਂ ਉਹਨੇ ਫਿਰ ਰੁਕ ਜਾਣਾ। ਸੋ ਇਸ ਕਰਕੇ ਜ਼ਰੂਰ ਰੱਖੋ ਜੀ ਆਪਣਾ ਧਿਆਨ। ਬਾਕੀ ਮੈਂ ਇੱਥੇ ਜ਼ਰੂਰ ਕਹੂੰਗੀ ਕਿ ਆਪਣਾ ਨਾ, ਕਈ ਵਾਰ ਪਤਾ ਕੀ ਆ, ਹੁਣ ਕੱਲ੍ਹ ਮੈਂ ਇਹ ਵੀ ਦੇਖ ਰਹੀ ਸੀ, ਜਿਵੇਂ ਹੁਣ ਕੈਂਸਰ ਆ, ਕਹਿੰਦੇ ਉਹਦੀ ਵੀ ਮੈਡੀਸਨ ਬਣ ਗਈ ਆ, ਤੇ ਹੁਣ ਵੀ ਚਲੋ ਜਿਹੜਾ ਸਰਵਾਈਵਲ ਸਰਵਾਈਵ ਕਰ ਜਾਂਦਾ ਬੰਦਾ, ਸਰਵਾਈਵਲ ਪੀਰੀਅਡ ਜਿਹੜਾ ਉਹ ਵੱਧ ਜਾਂਦਾ। ਪਹਿਲਾਂ ਤਾਂ ਹੁੰਦਾ ਸੀ ਵੀ ਜੇ ਕੋਈ ਵੀ ਕੈਂਸਰ ਦੀ ਪ੍ਰੋਬਲਮ ਹੋਈ ਤੇ ਬੰਦਾ ਬਸ ਖਤਮ ਹੋ ਜਾਂਦਾ ਛੇਤੀ, ਹੈ ਨਾ। ਪਰ ਹੁਣ ਪਰ ਦਵਾਈਆਂ ਆਈ ਜਾਂਦੀਆਂ, ਪਰ ਜੇ ਕੋਈ ਰੋਗ ਹੋ ਗਿਆ ਤਾਂ ਬੰਦੇ ਨੂੰ ਰੈਸਟ ਤਾਂ ਕਰਨੀ ਹੀ ਪੈਂਦੀ ਹੈ ਨਾ। ਚਾਹੇ ਹਾਰਟ ਅਟੈਕ ਦੀ ਪ੍ਰੋਬਲਮ ਹੋ ਗਈ, ਕੋਈ ਕੈਂਸਰ ਦੀ ਪ੍ਰੋਬਲਮ ਹੋ ਗਈ, ਕੋਈ ਸਰਜਰੀ ਹੋ ਗਈ, ਕੋਈ ਪਾਰਕਿੰਸਨ ਦੀ ਪ੍ਰੋਬਲਮ ਹੋ ਗਈ। ਇਸੇ ਲਈ ਨਾ ਜ਼ਰੂਰ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਂਦੇ ਹੋ ਨਾ, ਉਹ ਤਾਂ ਆਪਣੇ ਡੈਟ ਕੋਈ ਮੋਰਗੇਜ ਆਪਾਂ ਨੇ ਲਈ, ਆਪਾਂ ਤਾਂ ਕਰਾਉਂਦੇ ਹਾਂ ਕਿ ਬਾਅਦ 'ਚ ਪਰਿਵਾਰ ਨੂੰ ਪ੍ਰੋਬਲਮ ਨਾ ਹੋਵੇ। ਉਹ ਜਦੋਂ ਤੁਸੀਂ ਕਰਾਉਂਦੇ ਹੋ, ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਜ਼ਰੂਰ ਲਿਆ ਕਰੋ, ਤਾਂ ਕਿ ਕੋਈ ਵੀ ਇੱਦਾਂ ਦੀ ਗੱਲਬਾਤ ਹੋ ਜਾਂਦੀ ਹੈ ਨਾ। ਚਲੋ ਇੱਥੇ ਜਿਹੜਾ ਇਲਾਜ ਹੈ ਤੁਹਾਡਾ ਟ੍ਰੀਟਮੈਂਟ ਹੋਣਾ, ਬਟ ਸਾਰੀਆਂ ਦਵਾਈਆਂ ਕਵਰ ਨਹੀਂ ਹੁੰਦੀਆਂ। ਜਿਹੜਾ ਸਾਡਾ ਕਾਰਡ ਹੈ ਨਾ, ਹੈਲਥ ਕਾਰਡ, ਉਹ ਸਾਰੀਆਂ ਦਵਾਈਆਂ ਕਵਰ ਨਹੀਂ ਕਰਦਾ। ਬਹੁਤ ਸਾਰੀਆਂ ਦਵਾਈਆਂ ਸਾਨੂੰ ਆਪਣੀਆਂ ਬਾਏ ਕਰਨੀਆਂ ਪੈਂਦੀਆਂ। ਜੇ ਤੁਸੀਂ ਇੰਸ਼ੋਰੈਂਸ ਲਈ ਹੋਈ ਹੁੰਦੀ, ਤੁਹਾਡੇ ਕੋਲ ਮਨੀ ਹੁੰਦੀ ਹੈ, ਹੈ ਨਾ, ਤੁਸੀਂ ਆਪਣਾ ਘਰ ਦਾ ਖਰਚ ਪਾਣੀ ਵੀ ਚਲਾ ਸਕਦੇ ਹੋ। ਜਿਹੜੀਆਂ ਐਕਸਟਰਾ ਮੈਡੀਸਨ ਜਿਹੜੀਆਂ ਕਵਰ ਨਹੀਂ ਹੈਗੀਆਂ ਹੈਲਥ ਕਾਰਡ ਦੇ ਵਿੱਚ, ਉਹ ਵੀ ਤੁਸੀਂ ਲੈ ਸਕਦੇ ਹੋ। ਸੋ ਇਸ ਕਰਕੇ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਾਓ, ਕਿਉਂਕਿ ਤੁਸੀਂ ਕੰਮ ਨਹੀਂ ਕਰ ਸਕਣਾ ਉਸ ਸਮੇਂ ਦੇ ਵਿੱਚ, ਤੁਹਾਨੂੰ ਰੈਸਟ ਕਰਨੀ ਪੈਣੀ ਹੈ ਅਤੇ ਲੰਬਾ ਟਾਈਮ ਰੈਸਟ ਕਰਨੀ ਪੈਂਦੀ ਹੈ। ਸੋ ਇਸ ਕਰਕੇ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਈ ਹੋਊਗੀ, ਤੁਹਾਨੂੰ ਮਨੀ ਮਿਲ ਜੂਗੀ, ਘਰ ਦਾ ਖਰਚ ਪਾਣੀ ਵੀ ਚੱਲ ਜੂਗਾ, ਜਿਹੜੀ ਐਕਸਟਰਾ ਦਵਾਈਆਂ ਦਾ ਖਰਚਾ ਹੈਗਾ ਉਹ ਵੀ ਤੁਹਾਡਾ ਇਹਦੇ ਵਿੱਚ ਕਵਰ ਹੋ ਜੂਗਾ। ਸੋ ਟੈਕਸ ਫਰੀ ਮਨੀ ਇਹ ਮਿਲ ਜਾਂਦੀ ਹੈ। ਸੋ ਮੇਰਾ ਨੰਬਰ ਤੁਸੀਂ ਨੋਟ ਕਰੋ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ, ਚਾਹੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ, ਕ੍ਰਿਟੀਕਲ ਇਲਨੈਸ ਕਰਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣੀ ਹੈ ਜਾਂ ਡਿਸੇਬਿਲਿਟੀ ਇੰਸ਼ੋਰੈਂਸ, ਸਾਡੇ ਟਰੱਕ ਡਰਾਈਵਰ ਵੀਰ ਭੈਣ ਆਪਣੇ ਇਨਕਮ ਨੂੰ ਪ੍ਰੋਟੈਕਟ ਕਰਨ ਦੇ ਲਈ ਜ਼ਰੂਰ ਕਰਾਉਂਦੇ ਆ, ਅਤੇ ਬਾਕੀ ਤੁਸੀਂ ਟਰੈਵਲ ਕਰਨ ਜਾ ਰਹੇ ਹੋ ਜਾਂ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੀ ਜਾਂਦੇ ਆ ਜਿਹੜੇ US ਨੂੰ, ਆਪਣੀ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਜ਼ਰੂਰ ਲਿਆ ਕਰੋ। ਸੋ $30 ਦਾ ਪਲਾਨ ਹੈਗਾ ਜੀ, ਉਹ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਦੇ ਨਾਲ ਉਹ ਐਡ ਕਰਾ ਲਿਆ ਕਰੋ। ਸੋ ਮੇਰਾ ਨੰਬਰ ਨੋਟ ਕਰੋ, ਚਾਹੇ ਵਿਜ਼ਟਰ ਜਾਂ ਸੁਪਰ ਵੀਜ਼ਾ ਦਾ ਤੁਸੀਂ ਕੋਰਟ ਲੈਣਾ ਚਾਹੁੰਦੇ ਹੋ, ਤੁਹਾਡੇ ਆ ਰਹੇ ਪਿਆਰੇ ਇੱਥੇ ਕੈਨੇਡਾ ਦੇ ਵਿੱਚ, ਜਾਂ ਫਿਰ ਤੁਸੀਂ ਟਰੈਵਲ ਕਰਨ ਜਾ ਰਹੇ ਹੋ, ਜਾਂ ਫਿਰ ਤੁਸੀਂ ਆਪਣੀ ਇਨਵੈਸਟਮੈਂਟ ਪਲਾਨ ਓਪਨ ਕਰਨਾ ਚਾਹੁੰਦੇ ਹੋ, ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ, ਚਾਹੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ RESP ਦਾ, ਚਾਹੇ ਤੁਹਾਡਾ TFSA RRSP, ਜਾਂ ਪਹਿਲਾ ਘਰ ਤੁਸੀਂ ਲੈਣਾ FHSA ਅਕਾਊਂਟ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਨੋਟ ਕਰ ਲਓ ਜੀ। ਮੇਰਾ ਨੰਬਰ ਹੈ 647-7563-4765-2340

0: ਬਿਲਕੁਲ ਜੀ, ਜੇ ਆਪਣਾ ਦਿਲ ਠੀਕ ਹੈ ਨਾ ਤਾਂ ਪੰਜਾਬ ਵੀ ਯਾਦ ਆਉਂਦਾ, ਕੈਨੇਡਾ ਵਿੱਚ ਵੀ ਵਧੀਆ ਆਪਾਂ ਰਹਿੰਦੇ ਹਾਂ, ਸਾਰਾ ਕੁਝ ਵਧੀਆ ਹੁੰਦਾ, ਤੇ ਫਿਰ ਰੇਡੀਓ ਵੀ ਯਾਦ ਆਉਂਦਾ। ਸੋ ਦੇਖੋ ਇਹ ਗੀਤ ਕਿੰਨਾ ਵਧੀਆ, ਇਹਦੇ ਚ ਦਿਲ ਵੀ ਆ ਗਿਆ ਜਿਹੜੀ ਆਪਾਂ ਨੇ ਗੱਲਬਾਤ ਕੀਤੀ, ਤੇ ਇਹਦੇ ਵਿੱਚ ਰੇਡੀਓ ਵੀ ਆ ਗਿਆ। ਕਿਉਂਕਿ ਅੱਜ ਪਤਾ ਕੀ ਆ, ਅੱਜ ਬੜਾ ਸਪੈਸ਼ਲ ਦਿਨ ਹੈ, ਅੱਜ ਨੈਸ਼ਨਲ ਰੇਡੀਓ ਡੇ ਹੈ। ਸੋ ਰੇਡੀਓ ਦੇ ਥਰੂ ਹੀ ਦੇਖੋ ਆਪਾਂ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ, ਤੇ ਜੇ ਰੇਡੀਓ ਨਾ ਹੋਵੇ ਤੇ ਕੀ ਹੋਵੇ ਫਿਰ, ਹੈ। ਸੋ ਰੇਡੀਓ ਨੂੰ ਚਾਹੇ ਆਪਾਂ ਦੇਸ਼ ਵਿਦੇਸ਼ਾਂ 'ਚ ਬੈਠੇ ਹਾਂ, ਆਪਾਂ ਪੰਜਾਬ 'ਚ ਬੈਠੇ ਹਾਂ, ਪੰਜਾਬ ਦੀਆਂ ਖਬਰਾਂ ਇੱਥੇ ਤੱਕ ਪਹੁੰਚਦੀਆਂ, ਇੱਥੇ ਦੀਆਂ ਉੱਥੇ ਜਾਂਦੀਆਂ, ਹੈ। ਸੋ ਅੱਜ ਨੈਸ਼ਨਲ ਰੇਡੀਓ ਡੇ ਹੈ ਜੀ, ਗ੍ਰੇਟ ਇਨਵੈਂਸ਼ਨ ਆਪਾਂ ਕਹਿ ਸਕਦੇ ਹਾਂ, ਗ੍ਰੇਟ ਇਨਵੈਂਸ਼ਨ ਡੇ ਹੈ ਅੱਜ। ਸੋ ਰੇਡੀਓ ਬਾਰੇ ਆਪਾਂ ਗੱਲਬਾਤ ਕਰਾਂਗੇ, ਤੇ ਤੁਸੀਂ ਕੀ ਸਮਝਦੇ ਹੋ ਕਿ ਜੇ ਰੇਡੀਓ ਨਾ ਹੋਵੇ ਤਾਂ ਫਿਰ ਕੀ ਹੁੰਦਾ, ਜੇ ਰੇਡੀਓ ਨਾ ਹੁੰਦਾ, ਜੇ ਲੱਗ ਜਾਂਦਾ ਅੱਗੇ, ਜੇ ਰੇਡੀਓ ਨਾ ਹੁੰਦਾ ਫਿਰ ਕੀ ਹੁੰਦਾ। ਸੋ ਬੜੀ ਵੱਡੀ ਇਨਵੈਂਸ਼ਨ ਜਿਹੜੀ ਕੀਤੀ ਆ, ਔਰ ਇਹ ਇਨਵੈਂਸ਼ਨ ਕਿਸੇ ਇੱਕ ਨੇ ਨਹੀਂ ਕੀਤੀ, ਜਿਵੇਂ ਆਪਾਂ ਕਹਿੰਦੇ ਨਾ ਸਟੈਪ ਬਾਈ ਸਟੈਪ ਜਿਹੜੀ ਇਨਵੈਂਸ਼ਨ ਕਰਕੇ ਜਿਹੜਾ ਹੈਗਾ ਪ੍ਰੋਪਰ ਇੱਕ ਰੇਡੀਓ ਸਿਸਟਮ ਜਿਹੜਾ ਉਹ ਇਨਵੈਂਟ ਹੋਇਆ। ਸੋ ਇਹਦੀ ਗੱਲਬਾਤ ਆਪਾਂ ਕਰਾਂਗੇ, ਪਰ ਪਹਿਲਾਂ ਆਪਾਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ, ਰੀਅਲ ਅਸਟੇਟ ਦੀ ਜਾਣਕਾਰੀ ਲੈ ਲੈਂਦੇ ਹਾਂ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਲਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਡੈਨਫੋਰਸ ਦੇ ਉੱਤੇ ਮਿਲ ਰਿਹਾ ਵਾ, ਜਿਸ ਦੀ ਸੇਲ $70,000 ਪਰ ਮੰਥ ਗਰੰਟੀ ਨਾਲ ਮਿਲੇਗੀ। ਇਸ ਦੇ ਵਿੱਚ 78% ਦੀ ਸੀਟਿੰਗ ਆ ਅਤੇ ਲਿਕਰ ਲਾਇਸੈਂਸ ਆ, ਬਾਰ ਬਣੀ ਹੋਈ ਆ। ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਲੀਜ਼ ਤੁਹਾਨੂੰ 5+5 ਮਿਲੇਗੀ, ਤੇ ਜਿਹੜੀ ਪ੍ਰਾਈਸ ਵਾ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ $149,000 ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਫਰੈਸ਼ੀ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਜਾਂ ਇੰਡੀਅਨ ਰੈਸਟੋਰੈਂਟ ਬ੍ਰਾਂਪਟਨ 'ਚ ਲਿਸਟ ਕੀਤਾ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਕੈਨੇਡੀ ਅਤੇ ਬਵੇੜ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਹੋਵੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਇਸ ਦੇ ਵਿੱਚ ਲੇਡੀਜ਼ ਦਾ ਜੈਂਟਸ ਦਾ ਦੋਵਾਂ ਦਾ ਕੰਮ ਕੀਤਾ ਜਾਂਦਾ ਵਾ, ਲੇਜ਼ਰ ਮਸ਼ੀਨ ਨਾਲ ਮਿਲੇਗੀ, ਅਤੇ ਬਹੁਤ ਹੀ ਖੂਬਸੂਰਤ ਇਹ ਬਿਜ਼ਨਸ ਤੁਹਾਨੂੰ ਬਿਊਟੀ ਸਲੋਨ ਦਾ ਮਿਲ ਰਿਹਾ ਬ੍ਰਾਂਪਟਨ ਦੇ ਵਿੱਚ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸੀਸਾਗਾ 'ਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਡੈਕਸੀ ਅਤੇ ਇਗਲੈਂਗਟਨ ਏਰੀਆ ਦੇ ਵਿੱਚ, ਇਹ ਯੂਨਿਟ ਜਿਹੜਾ ਤੁਹਾਨੂੰ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਮਿਲ ਰਿਹਾ। ਇਹਦੀ ਆਸਕਿੰਗ ਪ੍ਰਾਈਸ ਸਿਰਫ $499,000 ਅਤੇ ਸਟਿਲ ਨੈਗੋਸ਼ੀਏਬਲ ਆ। ਇਸ ਦੇ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਚੱਲ ਰਿਹਾ ਵਾ, ਅਗਰ ਤੁਸੀਂ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਿਸ ਦੀ ਸੇਲ 9,000 ਤੋਂ ਉੱਪਰ ਪਰ ਮੰਥ ਪਰ ਵੀਕ, ਯਾਨੀ ਕਿ 36,000 ਤੋਂ ਉੱਪਰ ਪਰ ਮੰਥ ਤੁਹਾਨੂੰ ਗਰੰਟੀ ਦੇਣਾ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੋਵੇਂ ਯੂਨਿਟ ਅਤੇ ਬਿਜ਼ਨਸ ਦੋਵੇਂ ਇਕੱਠਾ ਖਰੀਦਣਾ ਚਾਹੁੰਦੇ ਹੋ, ਤਾਂ ਬੈਸਟ ਡੀਲ ਮਿਲ ਸਕਦੀ ਆ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ, ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਕਮਰਸ਼ੀਅਲ ਯੂਨਿਟ ਵਿਦ ਬਿਜ਼ਨਸ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ, ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 416-993-7378। 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ ਪਰਮਜੀਤ ਦਿਓਲ ਜੀ ਦੇ ਨਾਲ। ਤੇ ਲਓ ਜੀ, ਨੈਕਸਟ ਕਾਲ ਤੇ ਚੱਲਦੇ ਆ, ਗੁਰਜੀਤ ਭਾਜੀ ਆ। ਹਾਂਜੀ ਭਾਜੀ, ਕੀ ਹਾਲ ਚਾਲ?
2: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ
2: ਭੈਣ ਜੀ। ਸਾਹ ਆ ਜੀ, ਜੇ ਸਾਹ ਨਾ ਆਇਆ ਜੀ, ਦਿਲ ਕਿੱਦਾਂ ਧੜਕੂਗਾ ਆਪਣਾ ਜੀ?
0: ਅੱਛਾ, ਸਾਹ ਹੈ ਪਹਿਲਾਂ, ਦਿਲ ਬਾਅਦ ਚ?
2: ਹਾਂਜੀ ਹਾਂਜੀ, ਪਰਮਾਤਮਾ ਨੇ ਸਾਹ ਬਖਸ਼ਿਆ ਜੀ, ਗੁਰੂ ਕੁਦਰਤ ਨੇ ਆਪਾਂ ਨੂੰ ਸਾਹ ਆਉਂਦਾ ਜੀ, ਤਾਂ ਹੀ ਆਪਣਾ ਦਿਲ ਧੜਕਦਾ ਜੀ, ਅਗਲ ਅੰਦਰ ਜਾ ਕੇ ਨੇ।
0: ਨਹੀਂ, ਸਾਹ ਦੇ ਨਾਲ ਦਿਲ ਧੜਕਦਾ ਕਿ ਦਿਲ ਧੜਕਦਾ ਤਾਂ ਸਾਹ ਆਉਂਦਾ?
2: ਨਹੀਂ ਸਾਹ ਪਹਿਲਾਂ ਸਾਹ ਆ ਜੀ ਆਪਾਂ ਨੂੰ।
0: ਅੱਛਾ ਪਹਿਲਾਂ ਸਾਹ ਹੈ ਫਿਰ ਦਿਲ ਧੜਕਦਾ ਹੈ।
2: ਹਾਂਜੀ
0: ਚਲੋ ਠੀਕ ਹੈ,
2: ਕਿਉਂਕਿ ਆਕਸੀਜਨ ਅੰਦਰ ਬਾਹਰ ਹੁੰਦੀ ਹੈ ਆਪਣੇ ਨੱਕ ਰਾ ਮੂੰਹ ਰਾ। ਤੇ ਬਾਕੀ ਤੁਸੀਂ ਰੇਹੜੀ ਰੇਡੀਓ ਦੀ ਗੱਲ ਕਰਦੇ ਸੀ ਹੈ ਨਾ, ਇਹ ਬਹੁਤ ਵਧੀਆ ਗੋਰਿਆਂ ਨੇ ਕਾਢ ਕੱਢੀ ਜੀ ਇਹ ਰੇਡੀਓ ਦੀ ਹੈ ਨਾ
0: ਜੀ,
2: ਇਹ ਬਹੁਤ ਵਧੀਆ ਚੀਜ਼ ਆ ਜੀ, ਇਹ ਬਹੁਤ ਜਾਣਕਾਰੀ ਮਿਲਦੀ ਆ, ਪਰ ਇੱਥੇ ਇਹਨੂੰ ਗਲਤ ਇਸਤੇਮਾਲ ਬਹੁਤ ਹੋ ਰਿਹਾ ਜੀ ਰੇਡੀਓ।
0: ਅੱਛਾ
2: ਹਾਂਜੀ, ਤੁਸੀਂ ਕੱਲ ਦੀ ਇੱਕ ਪੋਸਟ ਦੇਖੀ ਜੀ, ਮੈਂ ਤੁਹਾਡੀ ਸ਼ਾਇਦ ਗਰੁੱਪ ਵਿੱਚ ਪਾਈ, ਪਰ ਨਹੀਂ, ਇੱਕ ਬੁੜੀ ਇੱਥੇ ਚੌਂਕ ਦੇ ਵਿੱਚ ਟੂਣਾ ਜਿਹਾ ਕਰਨ ਲੱਗੀ ਆ, ਜਾਦੂ ਟੂਣਾ ਜਿਹਾ ਕਰਨ ਲੱਗੀ ਆ, ਉਹ ਕਿ ਪੀਅਰ ਮਿਲ ਜਾਵੇ ਮੈਨੂੰ। ਦੱਸੋ ਇਹ ਕਿੱਧਰ ਨੂੰ ਤੁਰ ਪਏ ਅਸੀਂ ਲੋਕੀ ਇਹਨਾਂ ਮੁਲਕਾਂ ਚ ਆ ਕੇ।
0: ਨਹੀਂ ਪਰ ਰੇਡੀਓ ਨਾਲ ਲਿੰਕ ਕਿਵੇਂ ਹੋਇਆ ਇਹਦਾ?
2: ਰੇਡੀਓ ਤੇ ਐਡਾ ਆਉਣੀਆਂ ਜੀ, ਉਹ ਇੰਡੀਆ ਬੈਠੇ ਸਾਰੇ, ਕੋਈ ਪਾਕਿਸਤਾਨ ਬੈਠਾ, ਕੋਈ ਕਿਤੇ ਮੌਲਵੀ ਬੈਠਾ। ਹਾਂਜੀ
0: ਤੁਹਾਡਾ
2: ਪ੍ਰੋਗਰਾਮ ਬਹੁਤ ਵਧੀਆ, ਰੇਡੀਓ ਦਾ ਬਹੁਤ ਵਧੀਆ ਸਿਸਟਮ ਹੈ ਜੀ, ਬਹੁਤ ਵਧੀਆ ਜਾਣਕਾਰੀ ਮਿਲਦੀ
0: ਹੈ।
2: ਇਹਨੂੰ ਗਲਤ ਨਾ ਇਸਤੇਮਾਲ ਕਰੋ ਇਸ ਚੀਜ਼ ਨੂੰ, ਹੈਨਾ ਜੀ, ਆਪਣੇ ਲਾਲ ਚਲੇ, ਪਰ ਆਪਾਂ ਕਈ ਵਾਰ ਕਹਿ ਦਿੰਦੇ ਸਾਨੂੰ ਕੋਈ ਦੇਖਦਾ ਨੀ, ਪਰ ਆਪਾਂ ਨੂੰ ਕੁਦਰਤ ਦੇਖਦੀ ਆ ਜੀ, ਲੇਖਾ ਜੋਖਾ ਇੱਥੇ ਹੀ ਹੋਣਾ ਜ਼ਿੰਦਗੀ ਦਾ।
0: ਜੀ ਜੀ ਬਿਲਕੁਲ, ਥੈਂਕ ਯੂ ਬਾਜੀ,
2: ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਤੇ ਪਤਾ ਕੀ ਆ, ਜਿਵੇਂ ਮੈਂ ਹੁਣ ਗਾਣਾ ਲਾਇਆ ਉਹੀ ਹੈ, ਦਿਲ ਮੇਰਾ ਰੱਬ ਦਾ ਰੇਡੀਓ, ਮਤਲਬ ਦਿਲ ਦੇ ਵਿੱਚ ਤੁਹਾਨੂੰ ਆਪਣੇ ਆਪ ਆਵਾਜ਼ ਆ ਜਾਂਦੀ ਹੈ ਵੀ ਤੁਸੀਂ ਕੀ ਕਰ ਰਹੇ ਹੋ ਤੇ ਕੀ ਕਰਨਾ ਚਾਹੀਦਾ, ਕੀ ਸਹੀ ਹੈ ਤੇ ਕੀ ਗਲਤ ਹੈ। ਹੈਂ, ਤੇ ਰੇਡੀਓ ਵਰਗੀ ਤਾਂ ਕੋਈ ਚੀਜ਼ ਨਹੀਂ ਹੈ। ਦੇਖੋ ਆਪਾਂ ਕੋਈ ਵੀ ਕੰਮ ਕਰਦੇ ਕਰਦੇ ਰੇਡੀਓ ਸੁਣੀ ਜਾਂਦੇ ਹਾਂ, ਹਲੇ ਟੀਵੀ ਵੀ ਤੁਹਾਨੂੰ ਬਹਿ ਕੇ ਦੇਖਣਾ ਪੈਂਦਾ, ਤੁਸੀਂ ਦੇਖੋਗੇ ਟੀਵੀ ਨੂੰ, ਹੈਨਾ, ਪਰ ਦੇਖੋ ਜਿਹੜਾ ਰੇਡੀਓ ਹੈਗਾ ਇਹ ਤੁਸੀਂ ਚਾਹੇ ਕਿਚਨ ਚ, ਚਾਹੇ ਡਰਾਈਵਿੰਗ ਕਰਦੇ ਸਮੇਂ, ਹੈਨਾ, ਚਾਹੇ ਤੁਸੀਂ ਸੁੱਤੇ ਪਏ ਮਤਲਬ ਬੈੱਡ ਤੇ ਹੋ, ਆਰਾਮ ਨਾਲ ਹਨੇਰਾ ਹੋਇਆ ਹੋਇਆ ਤੇ ਤੁਸੀਂ ਆਰਾਮ ਦੇ ਨਾਲ ਰੇਡੀਓ ਸੈੱਟ ਰੱਖਿਆ ਹੋਇਆ ਆਪਣੇ ਕੋਲ ਤੇ ਆਰਾਮ ਨਾਲ ਸੁਣੀ ਜਾ ਰਹੇ ਹੋ, ਹੈ ਸੋ ਹੁਣ ਤੁਸੀਂ ਕਿੱਥੇ ਕਿੱਥੇ ਸੁਣ ਰਹੇ ਹੋ ਬਾਈ, ਰੇਡੀਓ ਸਾਡਾ ਕਿੱਥੇ ਕਿੱਥੇ ਸੁਣ ਰਹੇ ਹੋ ਇਹ ਵੀ ਤੁਸੀਂ ਦੱਸਣਾ। ਤੇ ਬਾਕੀ ਪੰਜਾਬ ਦੇ ਵਿੱਚ ਜਦੋਂ ਆਪਾਂ ਸੀਗੇ ਨਾ, ਬੜੇ ਫੇਵਰੇਟ ਜਿਹੜੇ ਪ੍ਰੋਗਰਾਮ ਆਉਂਦੇ ਹੁੰਦੇ ਸੀਗੇ, ਜਿਹੜੇ ਆਪਾਂ ਸੁਣਦੇ ਹੁੰਦੇ ਸੀ, ਕਿਹੜੇ ਕਿਹੜੇ ਸੁਣਦੇ ਹੁੰਦੇ ਸੀਗੇ ਤੁਸੀਂ, ਇਹ ਵੀ ਜ਼ਰੂਰ ਦੱਸਿਓ, ਹੈ ਨਾ। ਸੋ ਰੇਡੀਓ ਸੰਬੰਧੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਨਾ, ਕਿ ਜੇ ਰੇਡੀਓ ਨਾ ਹੁੰਦਾ ਤੇ ਫਿਰ ਕਿਵੇਂ ਹੁੰਦਾ, ਕੀ ਹੁੰਦਾ, ਇਹ ਜ਼ਰੂਰ ਤੁਸੀਂ ਦੱਸਣਾ 647-8-74-13-13। ਸੋ ਬੜੀ ਗ੍ਰੇਟ ਇਨਵੈਂਸ਼ਨ ਹੈ ਜੀ, ਜਿਹੜੀ ਕਿ ਇਹ 1800 ਤਕਰੀਬਨ ਲੇਟ 1800 ਦੇ ਵਿੱਚ ਸ਼ੁਰੂਆਤ ਹੋਈ ਹੈ ਜੀ, ਰੇਡੀਓ ਦੀ ਇਜਾਦ ਜਿਹੜੀ ਕੀਤੀ ਗਈ ਆ, ਔਰ ਕਿਸੇ ਇੱਕ ਵਿਅਕਤੀ ਦੇ ਸਿਰ ਤੇ ਨਹੀਂ ਜਾਂਦਾ ਸਿਹਰਾ। ਪਹਿਲਾਂ ਕਹਿੰਦੇ ਆ ਹੇਨਰਿਚ ਹਾਰਟਸ ਸੀਗੇ, ਉਹਨਾਂ ਨੇ ਜਿਹੜੀ ਵਾਇਰ ਵਗੈਰਾ ਉਹਦੀ ਕੋਸ਼ਿਸ਼ ਕੀਤੀ, ਫਿਰ ਨਿਕੋਲਾ ਟੈਸਲਾ ਇਹਨਾਂ ਨੇ ਜਿਹੜਾ ਹੈਗਾ ਵੀ ਕਿਵੇਂ ਟਰਾਂਸਮਿਸ਼ਨ ਅੱਗੇ ਆਵਾਜ਼ ਕਿਵੇਂ ਜਾਣੀ ਉਹਦੀ ਕੋਸ਼ਿਸ਼ ਕੀਤੀ, ਫਿਰ ਮਾਰਕੋਨੀ ਨੇ ਰੇਡੀਓ ਦੀ ਖੋਜ ਕੀਤੀ, ਹੈ ਨਾ। ਉਸ ਤੋਂ ਬਾਅਦ ਫਿਰ ਜਿਹੜੇ ਫਸਟ ਰੇਡੀਓ ਬ੍ਰੌਡਕਾਸਟ ਹੈ ਨਾ, ਉਹ 1920 ਦੇ ਵਿੱਚ ਹੋਇਆ, 1920 ਦੇ ਵਿੱਚ ਪਹਿਲੀ ਵਾਰ ਰੇਡੀਓ ਤੋਂ ਬ੍ਰੌਡਕਾਸਟਿੰਗ ਜਿਹੜੀ ਉਹ ਕੀਤੀ ਗਈ ਸੀ। ਸੋ ਸਟੈਪ ਬਾਈ ਸਟੈਪ, ਜਿਵੇਂ ਕੋਈ ਵੀ ਕੁਛ ਵੀ ਹੁੰਦਾ, ਇੱਕਦਮ ਨਹੀਂ ਕੁਛ ਵੀ ਹੁੰਦਾ, ਸਮਾਂ ਲੱਗਦਾ। ਸੋ ਬਿਲਕੁਲ ਜੀ, ਰੇਡੀਓ ਇੱਕ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਐਂਟਰਟੇਨਮੈਂਟ ਵੀ ਦਿੰਦੀ ਹੈ, ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਵੀ, ਨਿਊਜ਼ ਵੀ, ਹਰ ਇੱਕ ਚੀਜ਼ ਵਰਲਡ ਵਾਈਡ ਕੀ ਚੱਲ ਰਿਹਾ ਤੁਹਾਨੂੰ ਪਤਾ ਲੱਗੀ ਜਾਂਦਾ, ਨਹੀਂ ਤਾਂ ਪਤਾ ਹੀ ਨਾ ਲੱਗੇ, ਹੈ ਨਾ। ਤੇ ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ, ਪਹਿਲਾਂ ਹੁਣ ਆਪਾਂ ਗੱਲਬਾਤ ਕਰੀਏ ਰਾਣਾ ਭਾਜੀ ਦੇ ਨਾਲ, ਪੰਜਾਬ ਇੰਸ਼ੋਰੈਂਸ ਚੱਲਦੇ ਹਾਂ, ਆਪਾਂ RDSP ਦੀ ਜਾਣਕਾਰੀ ਲਈਏ। ਜੀ ਭਾਜੀ ਸਤਿ ਸ਼੍ਰੀ ਅਕਾਲ।
3: ਜਸਵਿੰਦਰ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜੀ ਜੀ ਸਤਿ ਸ਼੍ਰੀ ਅਕਾਲ।
3: ਸੋ RDSP ਜਿੱਦਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਦੇ ਅੰਡਰ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਅਗਰ ਤੁਹਾਡੀ ਉਮਰ 49 ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਅਗਰ ਆਪਾਂ ਡਿਸੇਬਲ ਆ, ਤਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਪਲਾਈ ਕਰਕੇ ਆਪਾਂ RDSP ਅਕਾਊਂਟ ਓਪਨ ਕਰ ਸਕਦੇ ਹਾਂ, ਜਿਹਦੇ ਨਾਲ ਇਹ ਗ੍ਰਾਂਟ ਮਿਲ ਸਕਦੀ ਹੈ। ਐਂਡ ਗਵਰਨਮੈਂਟ ਨੇ ਇਹ ਵੀ ਕਿਹਾ ਵੀ ਅਗਰ ਆਪਾਂ ਐਲੀਜੀਬਿਲਟੀ ਰੱਖਦੇ ਹੈਗੇ ਆ, ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ, ਉਹਦਾ ਇੱਕ ਪ੍ਰੋਸੈਸ ਹੈਗਾ। ਸੋ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਆਪਾਂ ਨੂੰ ਕਿੱਦਾਂ ਮਿਲ ਸਕਦਾ ਹੈਗਾ, ਇਹਦੇ ਲਈ ਇੱਕ ਫਾਰਮ ਹੈ T2201, ਜੋ ਕਿ ਸਾਡੇ ਡਾਕਟਰਸ ਨੇ ਜਿਹੜਾ ਹੈਗਾ ਫਿਲ ਆਊਟ ਕਰਨਾ ਹੁੰਦਾ। ਉਸ ਤੋਂ ਬਾਅਦ CR ਦੇ 2 ਮਹੀਨਿਆਂ ਦੇ ਅੰਦਰ ਅੰਦਰ ਆਪਾਂ ਨੂੰ ਇਹ ਸਰਟੀਫਿਕੇਟ ਇਸ਼ੂ ਕਰ ਦਿੰਦਾ। ਸੋ ਆਪਾਂ ਕੌਣ ਕੌਣ ਅਪਲਾਈ ਕਰ ਸਕਦੇ ਹਾਂ? ਸੋ ਅਗਰ ਸਾਨੂੰ ਲੱਗਦਾ ਵੀ ਜਿਹੜੇ ਡੇਲੀ ਐਕਟੀਵਿਟੀ ਆਪਾਂ ਕਰ ਰਹੇ ਹੈਗੇ ਆ ਉਹ ਕਰਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ, ਜਿੱਦਾਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਸਾਨੂੰ ਕਿਸੇ ਦੀ ਹੈਲਪ ਦੀ ਲੋੜ ਪੈ ਰਹੀ ਹੈ ਜਾਂ ਪ੍ਰੋਪਰਲੀ ਅਸੀਂ ਜਿਹੜੇ ਸਾਡੇ ਫੰਕਸ਼ਨ ਨਹੀਂ ਹੋ ਰਿਹਾ ਐਵਰੀ ਡੇ ਫੰਕਸ਼ਨ ਜਿਹੜਾ ਆਪਾਂ ਕਰ ਰਹੇ ਹੈਗੇ ਆ ਉਹ ਪ੍ਰੋਪਰਲੀ ਅਗਰ ਨਹੀਂ ਹੋ ਰਿਹਾ ਤੇ ਆਪਾਂ ਜਿਹੜਾ ਹੈ ਡਿਸਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਾਂ ਐਂਡ ਜਿਹੜੇ ਬੱਚਿਆਂ ਨੂੰ ਇਹ ਸਰਟੀਫਿਕੇਟ ਇਸ਼ੂ ਹੁੰਦਾ ਹੈ 18 ਸਾਲ ਦੀ ਉਮਰ ਤੋਂ ਏਜ ਉਹਨਾਂ ਦੀ ਘੱਟ ਹੈ ਤੇ ਪੇਰੈਂਟਸ ਨੂੰ $3,480 ਜਿਹੜੇ ਨੇ ਇਸ $90,000 ਦੀ ਗ੍ਰਾਂਟ ਤੋਂ ਐਕਸਟਰਾ ਮਿਲਦੇ ਨੇ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ $2,450 ਕੈਨੇਡਾ ਲਰਨਿੰਗ ਕੈਨੇਡਾ ਡਿਸੇਬਿਲਟੀ ਬੈਨੀਫਿਟ ਦੇ ਅੰਡਰ ਜਿਹੜਾ ਪਿਛਲੇ ਸਾਲ ਨਵਾਂ ਬੈਨੀਫਿਟ ਸਟਾਰਟ ਹੋਇਆ ਉਹ ਵੀ ਮਿਲ ਸਕਦੇ ਨੇ ਐਂਡ ਈਵਨ ਗਵਰਨਮੈਂਟ ਨੇ ਵੀ ਕਿਹਾ ਵੀ ਪਿਛਲੇ 10 ਸਾਲ ਦਾ ਜਿਹੜਾ ਹੈਗਾ ਟੈਕਸ ਰੀਇਵੈਲੂਏਟ ਕਰਨਗੇ ਐਂਡ $40,000 ਤੱਕ ਆਪਾਂ ਨੂੰ ਟੈਕਸ ਰਿਫੰਡ ਵੀ ਜਿਹੜਾ ਹੈਗਾ ਮਿਲ ਸਕਦਾ ਹੈਗਾ ਇਹ ਸਾਰੇ ਬੈਨੀਫਿਟਸ ਲੈਣ ਲਈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਪਹਿਲੇ ਮੈਂ ਕੁਛ ਕਾਮਨ ਐਗਜ਼ਾਮਪਲਸ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਮਿਲ ਸਕਦੀ ਹੈ ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈਗਾ ਤੇ ਉਮਰ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ ਜਿੰਨੇ ਵੀ ਬੱਚੇ ਹੈਗੇ ਨੇ ਸਪੈਸ਼ਲ ਨੀਡ ਵਾਲੇ ਜਾਂ ਅਡਲਟ ਜਿਹਨਾਂ ਦੀ ਉਮਰ 49 ਤੋਂ ਘੱਟ ਹੈ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ ਆਟਿਜ਼ਮ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਦਾ ਕੋਈ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਹੈ ਐਪੀਲੈਪਸੀ ਇਸ ਤੋਂ ਇਲਾਵਾ ਕਰੋਨਿਕ ਕੋਈ ਕੰਡੀਸ਼ਨ ਹੈ MS ਦਾ ਇਸ਼ੂ ਹੈ ਸਵੇਅਰ ਕੋਲਾਈਟਿਸ ਸਵੇਅਰ ਆਰਥਰਾਈਟਿਸ ਕੋਰਨ ਡਿਜ਼ੀਜ਼ ਲਿਊਪਸ ਕਿਡਨੀ ਫੇਲਿਅਰ ਰਿਕੁਆਇਰਿੰਗ ਡਾਇਲਿਸਿਸ ਕੈਂਸਰ ਦਾ ਕੋਈ ਪੇਸ਼ੈਂਟ ਹੈ ਇਲਾਜ ਉਹਨਾਂ ਦਾ ਕਾਫੀ ਕੰਪਲੀਕੇਟਿਡ ਹੁੰਦਾ ਹੈ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ ਐਂਡ ਇਸ ਤੋਂ ਇਲਾਵਾ ਸਟੇਟ ਡਿਪਰੈਸ਼ਨ ਹਾਰਟ ਡਿਜ਼ੀਜ਼ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀਜ਼ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਿਪ ਇੰਜਰੀ ਪੇਨ ਗੁਲਕੋਮਾ ਅਗਰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਈਵਨ ਜਿਹੜੇ ਆਪਾਂ ਨੂੰ ਪ੍ਰੋਵਿੰਸ਼ੀਅਲ ਬੈਨੀਫਿਟ ਆਲਰੇਡੀ ਮੰਥਲੀ ਬੇਸ ਤੇ ਮਿਲੇ ਹੋਏ ਨੇ ਉਹ ਵੀ ਬੰਦ ਨਹੀਂ ਹੋਣਗੇ ਇਹ ਅਡੀਸ਼ਨਲ ਫੈਡਰਲ ਗਵਰਨਮੈਂਟ ਵੱਲੋਂ ਇੱਕ ਹੈਲਪ ਹੈ ਜਿਹੜੀ ਤੁਹਾਨੂੰ ਮਿਲ ਸਕਦੀ ਹੈ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000
0: ਆਪਣੇ ਆਪ ਨੂੰ ਜਿਹੜਾ ਹੈਗਾ ਕਈ ਵਾਰ ਨਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ RDSP ਦੇ ਅੰਡਰ ਆਉਂਦੀ ਹੈ ਵਾਲੀ ਡਿਸੇਬਿਲਿਟੀ ਕਿ ਨਹੀਂ ਆਉਂਦੀ ਸੋ ਉਹਦੇ ਲਈ ਤੁਸੀਂ ਕਾਲ ਕਰਨੀ ਹੈ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਣੀ 416-910-9000 416-910-9000 ਤੇ ਗੱਲਬਾਤ ਹੋ ਸਕਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬੜੀ ਆਵਾਜ਼ ਆ ਰਹੀ ਹੈ ਜੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ
4: ਮੈਂ ਕਿਹਾ ਜੀ ਇੰਡੀਆ ਤੇ ਹੁੰਦੇ ਇੱਕ ਵਿਦ ਭਾਰਤੀ ਹੁੰਦਾ ਸੀ
0: ਹਾਂ ਵਿਵਿਧ ਭਾਰਤੀ
4: ਰੇਡੀਓ ਹਾਂਜੀ ਇੱਕ ਆਉਂਦਾ ਹੁੰਦਾ ਸੀ ਜੀ ਆਲ ਇੰਡੀਆ ਰੇਡੀਓ
0: ਹਾਂਜੀ
4: ਹਾਂਜੀ ਤੇ ਇੱਕ ਆਉਂਦਾ ਜੀ ਬੂਟੀ ਰਾਮ ਹਾਂਡਾ ਉਹਨਾਂ ਦਾ ਪ੍ਰੋਗਰਾਮ ਆਉਂਦਾ ਹੁੰਦਾ ਜੀ ਬਾੜੀਆਂ ਕਲਾਂ ਤੋਂ ਬੂਟੀ ਰਾਮ ਹਾਂਡਾ ਉਹ ਚਿੱਠੀਆਂ ਲਿਖਦੇ ਹੁੰਦੇ ਸੀ
0: ਹਾਂ ਵਿਨੇ ਹਾਂਡਾ ਵਿਕਾਸ ਹਾਂਡਾ ਕੁਛ ਏਦਾਂ ਨਾਮ ਆਉਂਦੇ ਹੁੰਦੇ ਸੀ ਜਿਹੜੇ ਆਪਣੇ ਹੁੰਦੇ ਨਾ ਵੀ ਗੀਤ ਸੰਗੀਤ ਸੁਣਨ ਲਈ ਫਰਮਾਇਸ਼ ਕੀਤੀ ਆ
4: ਹਾਂਜੀ ਉਹ ਚਿੱਠੀ ਲੈਂਦੇ ਬਾੜੀਆਂ ਕਲੋਂ ਤੋਂ ਬੂਟੀ ਰਾਮ ਹਾਂਡਾ ਦੇ
0: ਹਾਂਜੀ ਹਾਂਜੀ ਨਹੀਂ ਇਹ ਸੱਚੀ ਲਿਖਦੇ ਹੋਣੇ ਕਿ ਉਹਨਾਂ ਨੇ ਵੈਸੇ ਬਣਾਇਆ ਹੋਇਆ ਹੋਣਾ
4: ਲਿਖਦੇ ਹੁੰਦੇ
0: ਉਦੋਂ ਦੇਖ ਲਓ ਹੈ ਚਿੱਠੀ ਲਿਖਣੀ ਕਿ ਸਾਡਾ ਆਹ ਵਾਲਾ ਪਸੰਦ ਦਾ ਗੀਤ ਲਾ ਦੋ ਤੇ ਹੁਣ ਤਾਂ ਕਾਲ ਕਰੋ ਤੇ ਨਾਲ ਦੀ ਨਾਲ ਗੀਤ ਵੀ ਲੱਗ ਜਾਂਦਾ
4: ਹੁਣ ਤੇ ਨਾਲ ਹੀ ਵਟਸਐਪ ਕਰ ਦਿੰਦੇ ਜੀ
0: ਜੀ ਜੀ ਜੀ ਥੈਂਕ ਯੂ
4: ਤੇ ਬਾਕੀ ਇੱਕ ਹੈ ਜੀ ਆਪਣਾ ਇੱਕ ਜਿਹੜਾ ਮੈਂ ਹੋਰ ਗੱਲ ਕਰਨੀ ਇਹ ਜਿਹੜਾ ਆਪਾਂ ਜਦੋਂ ਕਰਦੇ ਆ ਵੀ ਸਾਡਾ ਦਿਲ ਕਹਿੰਦਾ ਇਹ ਦਿਲ ਕਹਿੰਦਾ ਹੁੰਦਾ ਕਿ ਮਨ ਕਹਿੰਦਾ
0: ਦਿਲ ਕਹਿੰਦਾ ਦਿਮਾਗ ਕਹਿੰਦਾ ਕਿ ਮਨ ਕਹਿੰਦਾ
4: ਹਾਂਜੀ ਇਹ ਕਨਫਿਊਜ਼ਿੰਗ ਬਹੁਤ ਜ਼ਿਆਦਾ ਹੈ ਮੇਰਾ ਦਿਲ ਕਰਦਾ ਖਾਵਾਂ
0: ਹਾਂਜੀ
4: ਮੇਰਾ ਦਿਲ ਕਰਦਾ ਮੈਂ ਇੱਥੇ ਜਾਵਾਂ ਆਪਾਂ ਦਿਲ ਦਿਲ ਦਿਲ ਨਾਲ ਹੀ ਜੁੜ ਜਾਂਦੇ ਗੱਲਾਂ ਪਿੱਛੇ ਥਿਊਰੀ ਕਹਿੰਦੇ ਹੋ ਰਿਹਾ ਕੋਈ
0: ਬਿਲਕੁਲ ਉਹੀ ਨਾ ਸੋਚਦਾ ਤਾਂ ਦਿਮਾਗ ਹੈ ਪਰ ਦਿਲ ਨੂੰ ਕਹਿ ਦਿੰਦੇ ਮੇਰਾ ਦਿਲ ਨਹੀਂ ਕਰਦਾ
4: ਹਾਂਜੀ ਫਿਰ ਮੇਰਾ ਦਿਲ ਘਾਉ ਮਾਉ ਕਰੀ ਜਾਂਦਾ
0: ਹਾਂਜੀ ਇਹ ਵੀ ਦੋਵੇਂ ਆਨਸਰ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮੱਚ ਤੇ ਲਓ ਜੀ ਦਿਲ ਕਹਿੰਦੇ ਵੀ ਦਿਲ ਕਹਿੰਦਾ ਕਿ ਦਿਮਾਗ ਕਹਿੰਦਾ ਇਹ ਵੀ ਤੁਸੀਂ ਦੱਸਣਾ ਹੈ ਇਹ ਵੀ ਨਹੀਂ ਪਤਾ ਲੱਗਦਾ ਬੰਦੇ ਦਾ ਕਿ ਆਪਾਂ ਸੋਚਦੇ ਤਾਂ ਦਿਮਾਗ ਨਾਲ ਹੀ ਆ ਪਰ ਕਹਿ ਦਿੰਦੇ ਨਹੀਂ ਮੇਰਾ ਦਿਲ ਨਹੀਂ ਕਰਦਾ

0: ਬਿਲਕੁਲ ਜੀ, ਦੇਖੋ ਰੇਡੀਓ ਦਾ ਜਿਹੜਾ ਰੋਲ ਹੈ ਨਾ, ਬੜਾ ਹੀ ਵਾਈਟਲ ਰੋਲ ਹੈ, ਜਿਹੜਾ ਕਿ ਸਮਾਜ ਦੇ ਵਿੱਚ ਇੱਕ ਦੂਜੇ ਨੂੰ ਜੋੜ ਕੇ ਵੀ ਰੱਖਦਾ ਹੈ ਨਾ, ਕਿ ਇੱਕ ਦੂਜੇ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ. ਦੇਖੋ ਟਾਕ ਸ਼ੋਅ ਆਪਾਂ ਕਰਦੇ ਹਾਂ, ਕੋਈ ਆਪਣੇ ਕਿਸੇ ਕਿਸਮ ਦਾ ਵੀ ਕੋਈ ਇਸ਼ੂ ਹੈ ਆਪਣੇ ਸਮਾਜ ਦੇ ਵਿੱਚ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ. ਜੇ ਨਾ ਹੋਵੇ, ਨਾ ਆਪਾਂ ਇੱਕ ਦੂਜੇ ਨਾਲ ਆਪਣੀ ਸਾਂਝ ਪਾਈਏ, ਨਾ ਪਤਾ ਲੱਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਲਈ ਵੀ ਪਤਾ ਲੱਗ ਜਾਂਦਾ ਵੀ ਚਲੋ ਜੇ ਇੱਦਾਂ ਹੋ ਰਿਹਾ ਤਾਂ ਸਾਨੂੰ ਕੀ ਕਰਨਾ ਚਾਹੀਦਾ, ਹੈ ਨਾ. ਤੇ ਇੱਕ ਕਾਲ ਲੈਂਦੇ ਹਾਂ. ਹਾਂਜੀ, ਸਤਿ ਸ਼੍ਰੀ ਅਕਾਲ
1: ਜੀ. ਸਤਿ ਸ਼੍ਰੀ ਅਕਾਲ, ਅਮਰਜੀਤ ਚੀਮਾ ਮੈਂ ਦੁਬਾਰਾ ਹੁਣ ਆਉਂਦੇ ਆ ਗੇਟ ਤੇ.
0: ਹਾਂਜੀ ਹਾਂਜੀ.
1: ਦਿਲ ਤੋਂ ਬਦਨਾਮ ਕੀਤਾ, ਉਹਦਾ ਕੰਮ ਹੈ ਸਿਰਫ ਪੰਪ ਕਰਨਾ, ਖੂਨ ਪੰਪ ਕਰਨਾ ਦਿਲ ਨੂੰ. ਉਹਦਾ ਇਹੀ ਕੰਮ ਹੈ ਸਰੀਰ ਨੂੰ ਚਲਾਉਣਾ, ਬਾਕੀ ਜੋ ਕਰਦਾ ਦਿਮਾਗ ਕਰਦਾ, ਜਿਹਨੂੰ ਮਨ ਲਾ ਲਓ ਜਾਂ ਦਿਮਾਗ. ਦਿਲ ਬਦਨਾਮ ਕੀਤਾ, ਬਸ ਅੱਜ ਕੱਲ ਇਹੀ ਹੁੰਦਾ.
0: ਬਿਲਕੁਲ, ਥੈਂਕ ਯੂ ਭਾਜੀ. ਅੱਛਾ, ਰੇਡੀਓ ਤੁਸੀਂ ਕਿੱਥੇ ਸੁਣ ਰਹੇ ਹੋ ਹੁਣ? ਆਪਣੇ ਰੇਡੀਓ ਸੈੱਟ ਤੇ, ਫੋਨ ਤੇ ਕਿ ਟੀਵੀ ਤੇ, ਕਿੱਥੇ ਸੁਣ ਰਹੇ ਹੋ?
1: ਏਅਰ ਤੇ ਸੁਣ ਰਹੇ? ਏਅਰ ਤੇ
0: ਨਹੀਂ, ਏਅਰ ਤੇ ਤਾਂ ਸੁਣ ਰਹੇ ਹਾਂ, ਕਿਤੋਂ ਤਾਂ ਆਵਾਜ਼ ਆ ਰਹੀ ਹੋਣੀ ਹੈ. ਸੁਣ ਕਿੱਥੋਂ ਰਹੇ ਹੋ? ਰੇਡੀਓ ਲਾਇਆ ਹੋਇਆ ਸੈੱਟ, ਰੇਡੀਓ ਸੈੱਟ ਲਾਇਆ ਹੋਇਆ ਤੁਸੀਂ ਕਿ ਫੋਨ ਦੇ ਵਿੱਚ?
1: ਕਾਰ ਤੇ ਰੇਡੀਓ ਮੇਰੇ ਕਾਰ ਦੇ ਵਿੱਚ.
0: ਅੱਛਾ, ਕਾਰ ਦੇ ਵਿੱਚ ਲਾਇਆ ਹੋਇਆ? ਠੀਕ ਹੈ.
1: ਹਾਂਜੀ ਹਾਂਜੀ,
0: ਥੈਂਕ ਯੂ ਥੈਂਕ ਯੂ. ਬਿਲਕੁਲ ਜੀ, ਇਹ ਮੈਂ ਪੁੱਛ ਰਹੀ ਹਾਂ ਕਿ ਤੁਸੀਂ ਹੁਣ ਰੇਡੀਓ ਸੁਣ ਰਹੇ ਹੋ, ਕਿੱਥੋਂ ਕਿੱਥੋਂ ਸੁਣ ਰਹੇ ਹੋ? ਤੁਸੀਂ ਕਿਚਨ ਚ ਕੰਮ ਕਰ ਰਹੇ ਹੋ, ਆਪਣੇ ਆਫਿਸ ਦੇ ਵਿੱਚ ਹੋ, ਡਰਾਈਵ ਕਰ ਰਹੇ ਹੋ, ਕਿੱਥੇ ਹੋ? ਸੋ ਇਹ ਤੁਸੀਂ ਦੱਸੋ ਕਿ ਰੇਡੀਓ ਕਿੱਥੋਂ ਸੁਣ ਰਹੇ ਹੋ. ਤੇ ਸਾਡੇ ਨਾਲ ਨੈਕਸਟ ਕਾਲਰ ਹੈਗੇ ਜੀ, ਇਹਨਾਂ ਦੀ ਕਾਲ ਆਪਾਂ ਲੈਂਦੇ ਹਾਂ. ਹਾਂਜੀ, ਸਤਿ ਸ਼੍ਰੀ ਅਕਾਲ.
2: ਹਾਂਜੀ ਸਤਿ ਸ਼੍ਰੀ ਅਕਾਲ.
0: ਹਾਂਜੀ, ਪ੍ਰੇਮ ਗਿੱਲ ਭਾਜੀ ਜੁੜੇ ਸਾਡੇ ਨਾਲ.
2: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ. ਠੀਕ ਹੈ ਜੀ?
0: ਹਾਂਜੀ ਹਾਂਜੀ, ਬਹੁਤ ਵਧੀਆ ਸਰ.
2: ਹਾਂਜੀ ਹਾਂਜੀ, ਭੈਣ ਜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਹਾਡਾ
0: ਜੀ. ਥੈਂਕ ਯੂ
2: ਜੀ. ਤੇ ਮੈਂ ਬਸ ਸੰਦੇਸ਼ ਹੀ ਦੇਣਾ ਸੀਗਾ ਜੀ, ਕਿਉਂਕਿ ਮੈਂ ਤੁਹਾਡਾ ਟਾਈਮ ਵੀ ਹੁਣ ਖਤਮ ਹੋਣ ਵਾਲਾ ਹੈ.
0: ਹਾਂਜੀ ਹਾਂਜੀ, ਦੱਸੋ ਦੋ ਸੁਨੇਹਾ.
2: ਹਾਂਜੀ, ਵਾਰਡ ਨੰਬਰ 2 ਤੋਂ 6 ਤੋਂ ਭੈਣ ਜੀ ਮੈਂ ਐਜ਼ ਅ ਰੈਜੂਲਰ ਕੌਂਸਲਰ ਆ ਰਿਹਾ ਜੀ, ਤੇ ਪਲੀਜ਼ ਇਸ ਵਾਰ ਵਿਲੱਖਣ ਹੋਣ ਵਾਲਾ ਜੀ, ਕਿਉਂਕਿ ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਤੇ ਸਾਰਿਆਂ ਨੂੰ ਜਾਣਾ ਚਾਹੀਦਾ ਜੀ, ਜਿਹੜੇ ਕੈਂਡੀਡੇਟ ਖੜੇ ਆ ਜਿੰਨੇ ਵੀ, ਫਿਰ ਹੀ ਵੋਟਾਂ ਪਾਉਂਗੀਆਂ. ਤੇ ਦੂਸਰਾ, ਵੋਟਾਂ ਮੈਂ ਅਪੀਲ ਕਰਨੀ ਚਾਹੁੰਦਾ ਜੀ ਤੁਹਾਡੇ ਮਾਧਿਅਮ ਰਾਹੀਂ, ਕਿ 22% ਵੋਟਾਂ ਪਈਆਂ ਸੀ, ਬਹੁਤ ਘੱਟ ਆ, ਇਸ ਵਾਰ ਵੋਟਾਂ ਪਾਉਣ ਜ਼ਰੂਰ ਜਾਓ ਜੀ, ਤੇ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਜੀ ਉਹਨੂੰ ਵੋਟ ਜ਼ਰੂਰ ਪਾਓ. ਤੇ ਮੇਰੇ ਏਜੰਡਾ ਕਾਫੀ ਹੈਗੇ ਜੀ, ਪਰ ਹੁਣ ਟਾਈਮ ਨੀ ਹੈਗਾ, ਫਿਰ ਕਿਸੇ ਦਿਨ ਪੈਂਦੀ ਇਹਦੇ ਬਾਰੇ ਗੱਲ ਜ਼ਰੂਰ ਕਰੂੰਗਾ.
0: ਕੋਈ ਇੱਕ ਅੱਧਾ ਏਜੰਡਾ ਜਿਹੜਾ ਤੁਸੀਂ ਆਪਣਾ ਉਹ ਸ਼ੇਅਰ ਕਰ ਸਕਦੇ ਹੋ ਹੁਣ? ਹਾਂਜੀ
2: ਜੀ, ਹਾਂ ਜੀ, ਮੇਰਾ ਫਸਟ ਪ੍ਰਾਇਰਟੀ ਹੈ ਜੀ ਸੇਫਟੀ. ਸੇਫਟੀ ਇਜ਼ ਮਾਈ ਫਸਟ ਪ੍ਰਾਇਰਟੀ. ਸੇਫਟੀ ਲੋਕੀ ਮੈਨੂੰ ਪੁੱਛਦੇ ਜੀ ਕਿੱਦਾਂ ਤੁਸੀਂ ਸੇਫ ਕਰੋਗੇ ਨਾ, ਭੈਣ ਜੀ ਦੇਖਿਆ ਜਾਵੇ ਤੇ 8 ਸਾਲਾਂ ਦੇ ਵਿੱਚ ਪੁਲਿਸ ਦੀ ਪੈਟਰੋਲਿੰਗ ਨੀ ਹੋਈ ਜਿਹੜਾ ਵੀ ਨਾ. ਤਾਂ ਹੁਣ ਜੇ ਅਸੀਂ ਚੁਣੇ ਜਾਂਦੇ ਹਾਂ, ਜੇ ਮੈਂ ਚੁਣਿਆ ਜਾਂਦਾ ਤੇ ਮੈਂ ਪੁਲਿਸ ਦੀ ਪੈਟਰੋਲਿੰਗ ਸ਼ੁਰੂ ਕਰਦਾ ਜੀ ਦੁਆਰਾ, ਕਿਉਂਕਿ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ, ਤੇ ਚੋਰਾਂ ਨੂੰ ਠੱਲ ਪੈਂਦੀ ਆ. ਦੂਸਰਾ ਮੇਰਾ ਏਜੰਡਾ ਹੈਗਾ ਜੀ, ਜਿਹੜਾ ਟੈਕਸ ਜਿਹੜੇ ਆ ਉਹ 30-40% ਵੱਧ ਚੁੱਕੇ ਆ ਨਾ, ਉਹਨਾਂ ਨੂੰ ਘਟਾਊਂਗਾ ਜੀ. ਉਹਨਾਂ ਨੂੰ ਲਾਈਕ, ਕਿਉਂਕਿ ਲੋਕੀ ਬਹੁਤ ਦੁਖੀ ਆ ਜੀ ਟੈਕਸ ਤੇ ਕਰ ਕਰਕੇ, ਮੈਂ ਉਹ ਟੈਕਸ ਘਟਾਊਂਗਾ ਜੀ.
0: ਠੀਕ ਹੈ.
2: ਬਾਕੀ ਇਹ ਭੈਣ ਜੀ ਜ਼ਰੂਰੀ ਆ, ਕਿਉਂਕਿ ਇਹ ਦੋ ਗੱਲਾਂ ਤਾਂ ਹੈਗੀਆਂ. ਬਾਕੀ ਮਾਈਨਰ ਵੇਰੀਏਸ਼ਨ ਦੀ ਜਿਹੜੀ ਫੀਸ ਹੈ ਜੀ ਉਹ ਦੁਬਾਰਾ ਰਿਵਰਟ ਕਰਾਂਗੇ. ਜਿੰਨੀ ਸੀਗੀ 700 ਤੋਂ ਇਹਨਾਂ ਨੇ 11,949 ਡਾਲਰ ਕੀਤੀ ਆ ਜੀ, ਕਿਸੇ ਸਿਟੀ ਵਿੱਚ ਨੀ ਹੈਗੀ ਇੰਨੀ ਮਾਈਨਰ ਵੇਰੀਏਸ਼ਨ ਦੀ ਫੀਸ ਜਿਹੜੀ ਆ
0: ਜੀ,
2: ਉਹਨੂੰ ਵਿਦਆਊਟ ਐਨੀ ਰੀਜ਼ਨ ਇਹਨਾਂ ਨੇ ਵਧਾਇਆ ਜੀ, ਸਿਰਫ ਆਪਣੀ ਜਿਬਾਂ ਭਰਨ ਲਈ. ਲੀਡਰਸ਼ਿਪ ਕਾਫੀ ਕੁਛ ਗੰਦਲਾ ਹੋ ਚੁੱਕਾ ਜੀ, ਜਿਹਦੇ ਕਰਕੇ ਸਾਨੂੰ ਹੁਣ ਆਉਣਾ ਪਿਆ ਜੀ. ਤੇ ਬਸ ਇਹੀ ਬੇਨਤੀ ਹੈ ਜੀ ਕਿ ਸਾਰੇ ਜਾਣੇ ਵੋਟਾਂ ਜ਼ਰੂਰ ਪਾਓ ਜੀ, ਫਿਰ ਹੀ ਹੋ ਸਕਦਾ ਬਦਲਾਓ, ਅਦਰਵਾਈਜ਼ ਬਹੁਤ ਔਖਾ ਜੀ. ਮੈਨੂੰ ਵਲੰਟੀਅਰ ਦੀ ਵੀ ਜ਼ਰੂਰਤ ਹੈਗੀ ਆ, ਜੇ ਕੋਈ ਭੈਣ ਭਾਈ ਜਾਂ ਕੋਈ ਬੱਚਾ ਜਿਹੜਾ ਜਿਹਨੂੰ ਆਵਾਜ਼ ਚਾਹੀਦੀ ਆ ਉਹ ਮੈਨੂੰ ਕੰਟੈਕਟ ਕਰ ਸਕਦੇ ਜੀ. ਤੇ ਇੱਕ ਕਹਿ ਲਓ ਜੀ, ਚੰਗਾ ਕਾਰਜ ਇਹ ਹੈ ਜੀ, ਆਪਾਂ ਬਦਲਾਅ ਲਿਆਉਣ ਵਾਸਤੇ ਆਪਾਂ ਨੂੰ ਆਉਣਾ ਹੀ ਪੈਣਾ ਜੀ. ਮੈਂ ਤਾਂ ਇਹ ਵੀ ਕਹਿੰਦਾ ਜੀ ਕਿ ਅਜੇ 21 ਤਰੀਕ ਦੂਰ ਹੈ, ਜੇ ਹੋਰ ਕਿਸੇ ਨੇ ਕੋਈ ਕਿਸੇ ਤੋਂ ਕਾਗਜ਼ ਭਰਨੇ, ਜਿਹੜਾ ਸੋਚਦਾ ਕਿ ਮੈਂ ਓਨੈਸਟੀ ਨਾਲ ਕੰਮ ਕਰਨਾ ਚਾਹੁੰਦਾ ਹਾਂ, ਤੇ ਮੋਸਟ ਵੈਲਕਮ ਜੀ.
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਬਿਲਕੁਲ ਜੀ, ਇਹ ਸੀਗੇ ਪ੍ਰੇਮਪਾਲ ਗਿੱਲ ਜੀ, ਜਿਹੜੇ ਕਿ ਵਾਰਡ 2 and 6 ਤੋਂ ਐਜ਼ ਏ ਰੀਜਨਲ ਕੌਂਸਲਰ ਦੇ ਲਈ ਖੜੇ ਹੋਏ ਆ। ਅਤੇ ਇਹਨਾਂ ਨੂੰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, 647-606-4931 'ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਜੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨਾਲ ਕਰਾਂਗੇ। ਪਰ ਇੱਥੇ ਨਾ ਸੇਫਟੀ ਦਾ ਇਸ਼ੂ ਹੈਗਾ ਹੈ ਵੈਸੇ। ਅੱਜ ਜਿਵੇਂ ਮੈਂ ਸਵੇਰੇ ਨਿਊਜ਼ ਸੁਣ ਰਹੀ ਸੀਗੀ ਵੀ ਕਿਤੇ ਕੋਈ ਨਾ ਕਿਸੇ ਦੀ ਕਾਰ ਚੱਕਣ ਆਇਆ ਅਤੇ ਉਹਨੇ ਜਿਹੜੀ ਸੇਫਟੀ ਵਜੋਂ ਵੀ ਜਿਹੜਾ ਕਾਰ ਨਾ ਚੱਕੀ ਜਾਵੇ, ਹੈ ਨਾ, ਕੋਈ ਚੋਰੀ ਕਰਨ ਆਇਆ ਅਤੇ ਉਹਨੇ ਗੋਲੀ ਚਲਾ ਦਿੱਤੀ। ਹੁਣ ਉਹ ਗੋਲੀ ਜਿਹਨੇ ਚਲਾਈ ਆਪਣੀ ਸੇਫਟੀ ਸਿਕਿਉਰਿਟੀ ਵਾਸਤੇ, ਉਹਦੇ 'ਤੇ ਹੀ ਜਿਹੜਾ ਐਕਸ਼ਨ ਹੋ ਰਿਹਾ। ਸੋ ਇਹ ਚੀਜ਼ਾਂ ਦੇ ਵਿੱਚ ਵੀ ਨਾ ਵੀ ਜਿੱਥੇ ਤੁਸੀਂ ਆਪਣੇ ਆਪ ਨੂੰ ਬਚਾਉਣਾ, ਉੱਥੇ ਤੁਸੀਂ ਆਪਣੇ ਬਚਾਉਣ ਦੇ ਲਈ ਕੁਛ ਇੱਦਾਂ ਦਾ ਕੀਤਾ ਤਾਂ ਇਹ ਚੀਜ਼ ਬਾਰੇ ਵੀ ਜਿਹੜਾ ਕਾਨੂੰਨ ਵਧੀਆ ਬਣਨਾ ਚਾਹੀਦਾ ਕਿ ਆਪਣੀ ਸੇਫਟੀ ਵਾਸਤੇ ਵੀ ਤੁਸੀਂ ਕੁਛ ਕਰ ਨਹੀਂ ਸਕਦੇ। ਜਿਹੜਾ ਚੋਰ ਚੱਕਾ ਆਇਆ ਉਹ ਤਾਂ ਰਹਿ ਜਾਂਦਾ ਸੇਫ, ਅਤੇ ਜਿਹੜੇ ਘਰ ਵਾਲੇ ਹੁੰਦੇ ਆ ਜਾਂ ਜਿਹਦਾ ਨੁਕਸਾਨ ਹੋ ਰਿਹਾ ਉਹਨੂੰ ਕਹਿੰਦੇ ਵੀ ਤੁਸੀਂ ਕੁਛ ਨਹੀਂ ਕਰਨਾ ਹੈਗਾ, ਅਤੇ ਪੁਲਿਸ ਤਾਂ ਆਉਂਦੇ ਆਉਂਦੇ ਆਊਗੀ ਫਿਰ। ਪਰ ਪਤਾ ਨਹੀਂ ਕਿਵੇਂ ਦੇ ਕਾਨੂੰਨ ਹੈ, ਇਹ ਵੀ ਚੇਂਜ ਆ ਜਿਹੜੇ ਹੋਣੇ ਚਾਹੀਦੇ ਆ ਜੀ। ਥੋੜ੍ਹੇ ਆਪਣੀ ਸੇਫਟੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਆਪਣੇ ਆਪ ਨੂੰ ਬਚਾਉਣ ਲਈ ਜੇ ਕੋਈ ਕੁਛ ਕਰਦਾ ਤਾਂ ਉਹਦੇ 'ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ। ਅਤੇ ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਅਤੇ ਆਪਾਂ ਕੋਲ 2-3 ਮਿੰਟ ਹੈਗੇ। ਮੈਂ ਤੁਹਾਨੂੰ ਪੁੱਛਿਆ ਸੀਗਾ ਵੀ ਤੁਸੀਂ ਕਿੱਥੋਂ ਕਿੱਥੋਂ ਰੇਡੀਓ ਇਸ ਸਮੇਂ ਸੁਣ ਰਹੇ ਹੋ, ਕਾਰ 'ਚੋਂ, ਘਰੋਂ, ਰਸੋਈ 'ਚੋਂ ਆਰਾਮ ਕਰ ਰਹੇ ਹੋ ਅਤੇ ਟਰੱਕ ਚਲਾ ਰਹੇ ਹੋ, ਕਿੱਥੇ ਹੋ? 647-877-1313 ਸਟੂਡੀਓ ਦਾ ਨੰਬਰ ਹੈ, 6478-7413-13। ਅਤੇ ਮੈਂ ਨੰਬਰ ਦੇ ਦੇਵਾਂ ਤੁਹਾਨੂੰ ਇੱਕ, ਔਰ ਇਹ ਹੈਗਾ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਭਾਅ ਜੀ ਦਾ। ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਟਰੱਕ ਲੈਣੇ। ਫਿਰ ਤੁਸੀਂ ਕਿੱਥੇ ਪਹੁੰਚਣਾ? ਈਗਲ ਟਰੱਕ ਸੇਲਸ ਦੇ।
3: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਓ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋਂ, 416-819-6000।
6: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002-647-919-1002।
0: ਬਿਲਕੁਲ ਜੀ, ਤੁਸੀਂ ਗੁਣਤਾਸ ਦਾ ਨੰਬਰ ਨੋਟ ਕਰ ਲਓ, 647-919-1002 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਜਸਵਿੰਦਰ ਜੀ, ਕੀ ਹਾਲ ਆ?
0: ਹਾਂਜੀ, ਬਹੁਤ ਵਧੀਆ, ਤੁਸੀਂ ਦੱਸੋ।
7: ਹਾਂਜੀ, ਬਹੁਤ ਵਧੀਆ ਜਸਵਿੰਦਰ ਜੀ, ਅਸੀਂ ਆਪਣਾ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ ਜਦੋਂ ਵੀ ਵੇਲ ਮਿਲਦਾ ਕੰਮ ਤੋਂ।
0: ਅੱਛਾ, ਕਿੱਥੇ ਹੋ ਇਸ ਟਾਈਮ? ਕਿੱਥੇ ਹੋ
7: ਇਸ ਟਾਈਮ? ਅਸੀਂ ਕੰਮ ਤੇ ਆਏ, ਮੈਂ ਕੰਮ ਤੇ ਲਾ ਕੇ ਰੱਖਦੀ ਹੁੰਦੀ ਹਾਂ ਆਪਣਾ ਰੇਡੀਓ ਹੀ।
0: ਵੈਰੀ ਗੁੱਡ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਜੀ ਥੈਂਕ ਯੂ, ਬਿਲਕੁਲ ਜੀ, ਕਹਿੰਦੇ ਕੰਮ ਤੇ ਸੁਣ ਰਿਹਾ, ਸੋ ਵਧੀਆ। ਦੇਖੋ ਹੁੰਦਾ ਵੈਸੇ ਏਦਾਂ ਕਿ ਤੁਸੀਂ ਕੰਮ ਤੇ ਸੁਣ ਰਹੇ ਹੋ, ਪਰ ਉਹੀ ਹੈ, ਕਾਲ ਨਹੀਂ ਕੀਤੀ ਜਾਂਦੀ ਹੈਗੀ, ਹੈ ਨਾ, ਕਿਉਂਕਿ ਇਹ ਹੁੰਦਾ ਵੀ ਕਿਸੇ ਨੇ ਦੇਖ ਲਿਆ, ਉਹਨੇ ਕਹਿਣਾ ਕੰਮ ਕਰ ਰਹੇ ਹੋ ਕਿ ਇਹ ਕੁਛ ਕੀ ਕਰ ਚੱਲ ਰਿਹਾ ਹੈ। ਸੋ ਬਿਲਕੁਲ ਜੀ, ਅੱਜ ਨੈਸ਼ਨਲ, ਆਪਾਂ ਕਹਿ ਸਕਦੇ ਹਾਂ ਨੈਸ਼ਨਲ ਰੇਡੀਓ ਡੇ ਹੈ। ਸੋ ਰੇਡੀਓ ਜਿਹੜਾ ਬੜਾ ਇੱਕ ਅਹਿਮ ਪਾਰਟ, ਅਹਿਮ ਰੋਲ ਅਦਾ ਕਰਦਾ ਸਾਡੀ ਲਾਈਫ ਦੇ ਵਿੱਚ, ਸਾਨੂੰ ਸਾਰੀ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦਾ। ਅਤੇ ਬਸ ਉਹੀ ਹੈ ਵੀ ਰੇਡੀਓ ਦੇ ਵਿੱਚ ਵੀ ਆਪਾਂ ਨੂੰ ਉਹੀ, ਜਿਵੇਂ ਭਾਅ ਜੀ ਕਹਿ ਕੇ ਗਏ ਆ ਵੀ ਬੜੇ ਇੱਦਾਂ ਦੇ ਕਈ ਵਾਰੀ ਐਡਾਂ ਚਲਾ ਦਿੰਦੇ ਆ ਜਿਹੜੇ ਕਿ ਨਹੀਂ ਚਲਾਉਣੀਆਂ ਚਾਹੀਦੀਆਂ, ਜਿਹਦੇ ਵਿੱਚ ਅੰਧ ਵਿਸ਼ਵਾਸ ਫੈਲਦਾ, ਹੈ ਨਾ। ਸੋ ਵਧੀਆ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਹ ਚੱਲਦੀ ਹੀ ਰਹਿਣੀ ਆ। ਸੋ ਵਧੀਆ ਜੀ, ਇੱਦਾਂ ਹੀ ਹੋਣਾ ਚਾਹੀਦਾ। ਅਤੇ ਲਓ ਜੀ, ਹੁਣ ਸਮਾਂ ਹੋ ਗਿਆ ਆਪਣੇ ਜਾਣ ਦਾ, ਮੇਰੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, 647-65-2340-647-65-2340-647-65-2340, 643-40। ਤੇ ਤੁਹਾਡਾ ਦਿਨ ਬੜਾ ਵਧੀਆ ਹੋਵੇ ਜੀ, ਮਿਲਦੇ ਹਾਂ ਕੱਲ ਨੂੰ, ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: Sound Live and Cellular Point present AmiWare Live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
4: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
6: A1 cakes and pastries 1997 to thodi seva karda aa reha hai, cakes pastries mithaiyan samose te party decoration bhi le sakde ho, nakal karke cakes ate pastries bechan walyan to bacho te Jaspal Nagra nu phone karo A1 cakes.
7: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
8: ਟੋਰੋਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ।

0: ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਸਭ ਸੁੱਖ ਸਾਂਦ ਹੈ ਪਰਿਵਾਰ ਵਿੱਚ? ਮੈਨੂੰ ਲੱਗਦਾ ਹੈ ਕਿ ਟੈਲੀਫੋਨ ਦੀਆਂ ਘੰਟੀਆਂ ਜਿਹੜੀਆਂ ਸਾਡੇ ਸਟੂਡੀਓ ਦੇ ਠੀਕ ਹੋ ਗਈਆਂ ਲੱਗਦੀਆਂ। ਨਾਲੇ ਪਤਾ ਲੱਗ ਜੂ, ਨਾਲੇ ਤੁਹਾਡੇ ਨਾਲ ਫਤਿਹ ਸਾਂਝੀ ਹੋ ਜੂ, ਕਿਉਂਕਿ ਕੱਲ੍ਹ ਤੁਹਾਡੀ ਕਾਲ ਕੋਈ ਔਨ ਏਅਰ ਨਹੀਂ ਆਈ, ਕਿਉਂਕਿ ਮੈਨੂੰ ਬਾਅਦ 'ਚ ਸੈੱਲ ਫੋਨ 'ਤੇ ਮੈਸੇਜ ਆਉਂਦੇ ਰਹੇ। ਹਰਜੀਤ ਜੀ, ਅਸੀਂ ਸਟੂਡੀਓ 'ਚ ਕਾਲ ਕਰ ਰਹੇ ਹਾਂ ਪਰ ਜਿਹੜੀਆਂ ਕਾਲਸ ਥਰੂ ਨਹੀਂ ਹੋ ਰਹੀਆਂ। ਪਰ ਐਨੀਵੇ, ਚਲੋ ਕੋਈ ਗੱਲ ਨਹੀਂ, ਕਈ ਵਾਰੀ ਟੈਕਨੀਕਲ ਇਸ਼ੂਜ਼ ਕਈ ਵਾਰੀ ਆ ਜਾਂਦੇ ਆ, ਕਈ ਵਾਰੀ ਬੰਦੇ ਦੀ ਸਿਹਤ ਵੀ ਕਦੀ ਖਰਾਬ ਹੋ ਜਾਂਦੀ ਹੈ, ਕਦੀ ਬੁਖਾਰ ਚੜ੍ਹ ਜਾਂਦਾ, ਕਦੀ ਕੀ ਹੋ ਜਾਂਦਾ, ਇਹ ਤਾਂ ਜ਼ਿੰਦਗੀ ਦੀ ਰੁਟੀਨ ਆ। ਚਲੋ, ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ, ਔਰ ਉਸ ਗੁਰੂ ਸਾਹਿਬ ਅੱਗੇ, ਉਸ ਪਰਮਾਤਮਾ ਅੱਗੇ, ਉਸ ਈਸ਼ਵਰ ਅੱਲਾ ਤਾਲਾ ਜੀਸਸ ਮਹਾਰਾਜ ਅੱਗੇ, ਜਿਹਨੂੰ ਵੀ ਤੁਸੀਂ ਮੰਨਦੇ ਆ, ਅਸਲੀ ਵਾਲੇ ਦੇਵੀ ਦੇਵਤੇ ਅੱਗੇ ਅਰਦਾਸ ਬੇਨਤੀ ਆ, ਅਸਲੀ ਸਾਧੂ ਸੰਤ ਬ੍ਰਹਮ ਗਿਆਨੀਆਂ ਦੇ ਅੱਗੇ ਅਰਦਾਸ ਬੇਨਤੀ ਆ ਕਿ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਤੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਹਾਜ਼ਰ ਹੈ। ਇਸ ਮਿਊਜ਼ਿਕ ਦੇ ਪੀਸ ਦੇ ਨਾਲ, ਇਸ ਮਿਊਜ਼ਿਕ ਦੀਆਂ ਤਰੰਗਾਂ ਦੇ ਨਾਲ, ਇਸ ਮਿਊਜ਼ਿਕ ਦੇ ਮਿੱਠੇ ਮਿੱਠੇ ਪਿਆਰੇ ਪਿਆਰੇ ਜਿਹੇ ਖੂਬਸੂਰਤ ਕਹਿੰਦੇ ਹੁੰਦੇ ਗੀਤਾਂ ਦੇ ਵਿੱਚੋਂ ਜਿਹੜਾ ਮਿਊਜ਼ਿਕ ਕੱਢਿਆ ਜਾਂਦਾ, ਉਸ ਦੇ ਨਾਲ ਅਸੀਂ ਵੈਲਕਮ ਕਰ ਰਹੇ ਹਾਂ। ਔਰ ਮੈਂ ਚਾਹੂੰਗਾ ਕਿ ਅੱਜ ਸਵੇਰੇ ਸਵੇਰੇ ਦੋ ਚਾਰ ਕਾਲਸ ਪਤਾ ਲੱਗ ਜਾਵੇ ਕਿ ਮੇਰੇ ਸਟੂਡੀਓ ਦੇ ਫੋਨ ਨੰਬਰ ਚੱਲ ਰਹੇ ਤਾਂ ਨਹੀਂ ਚੱਲ ਰਹੇ। ਆਈ ਹੈਵ ਟੂ ਮੇਕ ਸ਼ੋਰ ਬਿਫੋਰ ਆਈ ਸਟਾਰਟ ਮਾਈ ਸ਼ੋਅ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਆਈਡੀਆ ਜਿਹਾ ਹੋ ਜਾਵੇ ਕਿ ਵਾਕਈ ਹੀ ਤੁਸੀਂ ਮੇਰੀ ਆਵਾਜ਼ ਨੂੰ ਬਾਹਰ ਸੁਣ ਰਹੇ ਹਾਂ। ਜੇ ਸੁਣ ਰਹੇ ਹਾਂ ਤਾਂ ਡੈਫੀਨੇਟਲੀ ਤੁਹਾਡੀਆਂ ਕਾਲਸ ਆ ਜਾਣੀਆਂ ਚਾਹੀਦੀਆਂ। ਮੈਨੂੰ ਥੋੜ੍ਹਾ ਜਿਹਾ ਮੈਨੂੰ ਪਤਾ ਲੱਗ ਜਾਵੇ ਕਿ ਵਾਕਈ ਹਰਜੀਤ ਜੀ, ਅੱਜ ਤਾਂ ਜਿਹੜੀ ਕਿ ਟੈਲੀਫੋਨ ਦੀਆਂ ਘੰਟੀਆਂ ਸਾਡੀਆਂ ਸਟੂਡੀਓ ਦੇ ਠੀਕ ਹੋ ਗਈਆਂ, ਪਰ ਦੇਖਦੇ ਹਾਂ ਕਿ ਠੀਕ ਹੋਈਆਂ ਤਾਂ ਨਹੀਂ ਹੋਈਆਂ। ਮੈਨੂੰ ਹਾਲੇ ਇਹਦੇ ਬਾਰੇ ਬਿਲਕੁਲ ਨਹੀਂ ਪਤਾ, ਆਈ ਐਮ ਸੋ ਸੋਰੀ, ਪਰ ਇਹ ਪਤਾ ਮੈਨੂੰ ਤਦ ਹੀ ਲੱਗਣਾ ਕਿ ਜਿਸ ਵੇਲੇ ਤੁਹਾਡੀਆਂ ਕਾਲਸ ਠਾ ਠਾ ਠਾ ਠਾ ਪੰਜਾਬੀ ਵਿਰਸਾ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਨੰਬਰ ਸਟੂਡੀਓ ਦੇ ਹਰ ਰੋਜ਼ ਤਰ੍ਹਾਂ ਹੀ ਸੇਮ ਹੀ ਆ, ਜਿਵੇਂ ਰੋਟੀ ਖਾਂਦੇ ਹਾਂ ਰੋਜ਼ ਆਪਾਂ, ਕਦੀ ਮੱਕੀ ਦੀ ਖਾ ਲਈ, ਕਦੀ ਕਣਕ ਦੀ ਖਾ ਲਈ, ਕਦੀ ਮਿੱਸੇ ਖਾ ਲਈ, ਕਦੀ ਬੇਸਣ ਵਾਲੇ ਪੂੜੇ ਖਾ ਲਏ, ਖਾਣੇ ਤਾਂ ਰੋਜ਼ ਹੀ ਹੈ ਨਾ, ਘਰੋਂ ਹੀ ਖਾ ਕੇ ਆਉਂਦੇ ਹਾਂ ਇਸ ਵਕਤ, ਨਾਲੇ ਬੰਨ ਕੇ ਵੀ ਲੈ ਕੇ ਆਉਂਦੇ ਜਦੋਂ ਕੰਮਾਂ 'ਤੇ ਜਾਂਦੇ ਹਾਂ, ਖਾਣੇ ਰੋਟੀ ਆ। 905-673-33-37 ਲੱਗਦਾ ਸੇਮ ਪੰਗਾ ਹੀ ਆ। ਮੈਂ ਦੱਸਤੀ ਤੁਹਾਨੂੰ ਗੱਲ, ਪੰਗਾ ਸੇਮ ਹੀ ਆ, ਵੀ ਨਹੀਂ ਠੀਕ ਹੋਇਆ ਲਾਈਨ ਹਾਲ ਤੱਕ, ਕਿਉਂਕਿ ਇੰਨੀ ਤਾਂ ਦੇਰ ਲੱਗਣੀ ਨਹੀਂ ਸੀ ਆਪਾਂ ਨੂੰ। ਜੇ ਆਪਾਂ ਹਰਜੀਤ ਜੀ ਨੇ ਕਿਹਾ ਹੋਵੇ ਵੀ ਕਾਲ ਸਟੂਡੀਓ 'ਤੇ, ਇੰਨੀ ਦਿਨ ਤਾਂ ਮੇਲਾ ਲੱਗ ਜਾਣਾ ਚਾਹੀਦਾ ਸੀ ਪੂਰਾ ਇੱਥੇ, ਪਰ ਮੈਨੂੰ ਲੱਗਦਾ ਨਹੀਂ ਕਿ ਲਾਈਨਾਂ ਠੀਕ ਹੋਈਆਂ। ਪਰ ਮੈਨੂੰ ਸੈੱਲ ਫੋਨ 'ਤੇ ਮੈਸੇਜ ਕਰ ਦਿਓ ਕਿ ਅਸੀਂ ਟਰਾਈ ਕਰ ਰਹੇ ਹਾਂ ਕਿ ਫੋਨ ਥਰੂ ਨਹੀਂ ਹੋ ਰਿਹਾ। ਮੈਨੂੰ ਵੀ ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ, ਪਰ ਆਈ ਹੈਵ, ਮੈਨੂੰ ਆਈਡੀਆ ਹੋ ਹੀ ਗਿਆ, ਨਹੀਂ ਤਾਂ ਇੰਨੀ ਦਿਨੋਂ ਤਾਂ ਲਾਈਨਾਂ, ਤੁਹਾਨੂੰ ਪਤਾ ਹੀ ਹੈ ਤੁਹਾਡਾ ਪਿਆਰ ਕਿੰਨਾ ਮੇਰੇ ਨਾਲ, ਹੈ ਨਾ, ਅਤੇ ਤੁਸੀਂ ਆਟੋਮੈਟਿਕਲੀ ਬਹੁਤ ਜ਼ਿਆਦਾ ਕਾਲਸ ਕਰ ਦੇਣੀਆਂ ਸੀ, ਪਰ ਲੱਗਦਾ ਕਿ ਮੈਨੂੰ ਸਟੂਡੀਓ ਦੇ ਲਾਈਨਾਂ ਠੀਕ ਨਹੀਂ ਹੋਈਆਂ। ਚਲੋ ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਕੱਲ੍ਹ ਠੀਕ ਹੋ ਜਾਣਗੀਆਂ। ਕਈ ਵਾਰੀ ਇਸ਼ੂ ਹੋ ਜਾਂਦੇ ਆ ਬੈਲ ਵਾਲਿਆਂ ਦੇ, ਉਹ ਫਿਰ ਤੁਹਾਨੂੰ ਪਤਾ ਟੈਕਨੀਸ਼ੀਅਨ ਸਾਹਿਬਾਨ ਜਿਹੜੇ ਹੁੰਦੇ ਆ ਉਹ ਟਾਈਮ ਪੀਰੀਅਡ ਦੇ ਦਿੰਦੇ 4 ਘੰਟੇ ਦਾ, ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਆਉਣਾ, ਸ਼ਾਇਦ ਉਹ ਟਾਈਮ ਪੀਰੀਅਡ ਹਾਲੇ ਨਹੀਂ ਹੋਣਾ, ਹੋਪਫੁਲੀ ਅੱਜ ਔਰ ਕੱਲ੍ਹ ਦੇ ਵਿੱਚ ਠੀਕ ਵੀ ਹੋ ਜਾਣਗੇ, ਫਿਰ ਤਾਂ ਸਟੂਡੀਓ ਦੇ ਨੰਬਰ ਦੇਣ ਦੀ ਲੋੜ ਹੀ ਨਹੀਂ। ਠੀਕ ਹੈ ਨਾ, ਫਿਰ ਅੱਜ ਮੈਂ ਆਪਣੀ ਮਰਜ਼ੀ ਦੇ ਕੋਈ ਗੀਤ ਸੰਗੀਤ ਲਾਊਂਗਾ, ਹੁਣ ਹੋਰ ਕੀਤਾ ਕੀ ਜਾ ਸਕਦਾ, ਅਤੇ ਮੈਂ ਤਾਂ ਚਾਹੁੰਦਾ ਹੁੰਦਾ ਕਿ ਤੁਹਾਡੀ ਪਸੰਦ ਦੇ ਨਾਲ ਹੀ ਸ਼ੁਰੂਆਤ ਕਰੀਏ, ਪਰ ਮੈਨੂੰ ਲੱਗਦਾ ਕਿ ਅੱਜ ਤੁਹਾਡੀ ਪਸੰਦ ਨਹੀਂ, ਅੱਜ ਮੇਰੀ ਪਸੰਦ ਹੀ ਚੱਲੂਗੀ, ਕਿਉਂਕਿ ਫਿਰ ਤੁਹਾਡੀਆਂ ਚੋਇਸਿਸ ਜਿਹੜੀਆਂ ਹੋਣਗੀਆਂ ਉਹ ਡੈਫੀਨੇਟਲੀ ਮੈਂ ਔਨ ਏਅਰ ਨਹੀਂ ਕਰ ਸਕਦਾ। 905-673-3337 ਸਟੂਡੀਓ ਦਾ ਨੰਬਰ ਬਿਲਕੁਲ ਖਰਾਬ ਆ ਇਸ ਵੇਲੇ, ਨਹੀਂ ਚੱਲ ਰਹੇ। ਚਲੋ ਕੋਈ ਗੱਲ ਨਹੀਂ, ਸਟੂਡੀਓ 'ਚ ਸਾਡੇ ਜਿਹੜੇ ਕਹਿੰਦੇ ਹੁੰਦੇ ਆ ਮਹਿਮਾਨ ਸੱਜਣ ਦਾ ਪਹੁੰਚ ਹੀ ਜਾਂਦੇ ਆ ਨਾ, ਹਰਪ੍ਰੀਤ ਸੈਣੀ ਵਾਲਿਆਂ ਨੇ ਤਾਂ ਆਉਣਾ ਹੀ ਹੁੰਦਾ ਸਾਡੇ ਕੋਲ, ਤੁਹਾਨੂੰ ਪਤਾ ਹੀ ਹੈ ਹਰ ਵੀਰਵਾਰ ਇਹਨਾਂ ਦਾ ਦਿਨ ਹੁੰਦਾ, ਅਤੇ ਇਸ ਕਰਕੇ ਹਰਪ੍ਰੀਤ ਸੈਣੀ ਵਾਲਿਆਂ ਨੂੰ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਜੀ। ਕੀ ਹਾਲ ਹੈ?
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਆਹ ਲਾਈਨਾਂ ਸਟੂਡੀਓ ਚੱਲ ਰਹੀ ਆ, ਤੇ ਚਲੋ ਕੋਈ ਨਹੀਂ, ਆਪਾਂ
1: ਕੋਈ ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ,
0: ਬਾਹਰ ਜਾ ਰਹੀ ਹੈ, ਠੀਕ ਆ ਰਹੀ ਹੈ, ਚਲੋ ਚੰਗੀ ਗੱਲ। ਆਵਾਜ਼ ਦਾ ਤਾਂ ਸਾਰਾ ਜਾਦੂ ਆ, ਜੇ ਆਵਾਜ਼ ਹੀ ਨਾ ਸੈੱਟ ਹੁੰਦੀ ਤੇ ਫਿਰ 11 ਵਜੇ ਸੁਣਨਾ ਕਹਿੰਦਾ ਸੀ ਰੇਡੀਓ, ਫਿਰ ਤਾਂ ਹੋਰ 1 ਮਿੰਟ ਲੱਗਦਾ
1: ਚੈਨਲ। ਨਹੀਂ, ਆਵਾਜ਼ ਤੋਂ ਜ਼ਿਆਦਾ ਸਿਸਟਮ ਦਾ ਵੀ ਜਾਦੂ ਆ, ਜੇ ਹੁਣ ਆਵਾਜ਼ ਹੋਵੇ ਵੀ ਬੰਦੇ ਦੀ ਤਾਂ ਸਿਸਟਮ ਨਾ ਹੋਵੇ ਤਾਂ ਫਿਰ ਕਿੱਦਾਂ ਜਾਣੀ?
0: ਦੋਨੇ ਚੀਜ਼ਾਂ ਹੋ ਗਈਆਂ ਨਾ, ਜੇ ਆਵਾਜ਼ ਹੈਗੀ ਤਾਂ ਸਿਸਟਮ ਨਾਲ ਜਾਣੀ ਆ ਨਾ,
1: ਜਿੱਦਾਂ ਫੋਨ ਦੀਆਂ ਕਾਲਾਂ ਨਹੀਂ ਚੱਲ ਰਹੀਆਂ ਅੱਜ।
0: ਅੱਛਾ, ਇਹਦਾ ਕੋਈ ਤਕਨੀਕ ਲੱਭ ਹੀ ਨਹੀਂ ਜਾ ਸਕਦੀ
1: ਕਦੀ,
0: ਜਿੱਦਾਂ ਹੁਣ ਫੋਨ ਕਾਲ ਚੱਲ ਨਹੀਂ ਰਹੀਆਂ ਤੇ ਆਪਾਂ ਜੇ ਔਨ ਏਅਰ ਕਿਸੇ ਨੂੰ ਪਾਵਾਂਗੇ ਕਿਵੇਂ ਪਾ ਸਕਦੇ ਹਾਂ?
1: ਵਟਸਐਪ
0: ਤੇ WhatsApp ਕਿਹੜਾ ਸਟੂਡੀਓ ਤੇ ਹੈਗਾ
1: ਤੁਹਾਡੇ ਆਪਣੇ ਫੋਨ ਤੇ ਨਾ ਸਟੂਡੀਓ ਵਾਲੇ ਨੰਬਰ ਤੇ WhatsApp ਕਿੱਦਾਂ ਚੱਲਣਾ
0: ਤੇ ਉਹੀ ਮੈਂ ਕਿਹਾ ਮੈਨੂੰ ਤੁਸੀਂ ਇਹ ਥੋੜਾ ਕਿਹਾ ਵੀ ਆਪਣੇ ਨੰਬਰ ਤੋਂ ਤੁਸੀਂ ਇਹ ਕਿਹਾ
1: WhatsApp ਚੱਲ ਸਕਦਾ ਲੈਂਡਲਾਈਨ ਤੇ
0: ਨਹੀਂ ਨਹੀਂ ਤੁਸੀਂ ਮੈਨੂੰ ਆਪੇ ਹੀ ਕਿਹਾ ਕਿ WhatsApp ਤੁਸੀਂ ਇਹ ਥੋੜਾ ਕਿਹਾ ਵੀ ਮੇਰੇ ਨੰਬਰ ਤੇ ਬਾਅਦ ਚ ਕਿਹਾ ਜਦੋਂ ਮੈਂ ਪੁੱਛਿਆ WhatsApp ਤੇ
1: ਇਹ ਤਾਂ ਅੰਡਰਸਟੂਡੀ ਆ
0: ਨਹੀਂ ਸਟੂਡੀਓ 'ਚ ਕਈ WhatsApp ਕਾਲ ਆ ਜਾਂਦੀਆਂ ਉਹ ਕੋਈ ਪਤਾ ਨਹੀਂ ਉਹ ਕਿਵੇਂ ਸੈੱਟ ਕਰ ਲੈਂਦੇ ਹੋਣੇ ਆ ਕੋਈ ਨਾ ਕੋਈ ਨਵੀਂ ਤਕਨੀਕ ਹੋਣੀ ਆ ਵੈਸੇ ਆ ਜਾਂਦੀ ਆ ਕਾਲ WhatsApp ਤੇ ਵੀ ਸਟੂਡੀਓ 'ਚ ਵੀ ਹੈ ਨਾ ਕਾਲ ਜੇ ਆਪਾਂ ਸੈੱਲ ਫੋਨ ਨੂੰ ਕੁਛ ਜਾਂ ਫਾਰਵਰਡ ਕਰ ਦਈਏ ਮੇਰਾ ਖਿਆਲ ਸ਼ਾਇਦ ਤਦ ਆ ਜਾਂਦੀਆਂ ਹੋਣੀਆਂ ਕਾਲਸ ਪਤਾ ਨਹੀਂ ਆਪਾਂ ਨੂੰ ਇਹਦੇ ਬਾਰੇ ਚਲੋ ਕੋਈ ਗੱਲ ਨਹੀਂ ਰੂਟੀਨ ਬਣੀ ਹੁੰਦੀ ਆ ਰੋਜ਼ ਰੋਜ਼ ਪਹਿਲਾਂ ਸਵੇਰੇ ਸਵੇਰੇ ਕੋਈ ਗੀਤ ਲਾਈਏ ਵਧੀਆ ਜਿਹਾ ਜਿਹੜਾ ਕਿ ਸਾਰਿਆਂ ਨੂੰ ਖੁਸ਼ ਕਰੀਏ ਬਈ ਅੱਜ ਤੁਸੀਂ ਹੈ ਨਾ ਆਰਾਮ ਦੇ ਨਾਲ ਬਸ ਸੁਣੋ ਅੱਜ ਤੁਹਾਡਾ ਦਿਲ ਕਰਦਾ ਵੀ ਹੋਵੇ ਮੈਨੂੰ ਕਾਲ ਕਰਨ ਦਾ ਤੁਸੀਂ ਕਰ ਨਹੀਂ ਸਕਦੇ ਹਾਂ ਮੇਰਾ ਸੈੱਲ ਫੋਨ ਤਾਂ ਡੈਫੀਨੇਟਲੀ ਜੇ ਤੁਹਾਡਾ ਦਿਲ ਕਰਦਾ ਕਾਲ ਕਰਨ ਦੇ ਕਰੋ
1: ਮੇਰਾ ਦਿਲ ਕਰੂਗਾ ਤਾਂ ਚੱਕੂੰਗਾ
0: ਲੈ ਦੱਸ ਹਰਪ੍ਰੀਤ ਕੀ ਗੱਲ ਸੀ
1: ਹੁਣ ਜਿੰਨੀਆਂ ਕਾਲਸ ਜੇ ਲੈਂਡਲਾਈਨ ਤੇ ਆਣਗੀਆਂ ਉਹ ਤਾਂ ਤੁਸੀਂ ਚਲੋ ਯਾਰ ਪਾ ਦੋਗੇ ਹੁਣ ਸਾਰੀਆਂ ਕਾਲਾਂ ਜਿਹੜੀਆਂ ਤੁਹਾਡੇ WhatsApp ਤੇ ਆਣਗੀਆਂ ਤੁਸੀਂ ਪਾਉਂਗੇ
0: ਹਾਏ ਰੱਬਾ ਮੇਰਿਆ ਮੈਂ ਕੀ ਇਲਾਜ ਕਰਾਂ ਇਹ ਕੁੜੀ ਦਾ ਮੈਨੂੰ ਨਹੀਂ ਸਮਝ ਆਉਂਦੀ ਇਹ ਮੇਰੇ ਨਾਲ ਲੜਾਈ ਬਹੁਤ ਕਰਦੀ ਹੈ ਪਤਾ ਨਹੀਂ ਕਿਉਂ ਕਰਦੀ ਹੈ ਲੜਾਈ ਚਲੋ ਐਨੀਵੇ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ ਕਿਉਂਕਿ ਵੀਕਐਂਡ ਆ ਰਿਹਾ ਅੱਜ ਥਰਸਡੇ ਹੈ ਔਰ ਕੱਲ੍ਹ ਫਰਾਈਡੇ ਹੈ ਹੰਸ ਰਾਜ ਹੰਸ ਜੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ ਸਤੰਬਰ 18 ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਆ ਰਹੇ ਆ ਔਰ ਪੁਰਾਣੇ ਗੀਤਾਂ ਦੇ ਨਾਲ ਨਵੇਂ ਗੀਤਾਂ ਦੇ ਨਾਲ ਤੁਹਾਨੂੰ ਨਿਹਾਲ ਕਰਨਗੇ ਨਾਲ ਕਵਾਲੀ ਹੋਏਗੀ ਕਵਾਲੀ ਨਾਈਟ ਹੋਏਗੀ ਪੂਰੇ ਆਰਕੈਸਟਰ ਨਾਲ ਪੂਰੇ ਬੈਂਡ ਦੇ ਨਾਲ ਟਿਕਟਾਂ ticketmaster.co ਤੁਸੀਂ ਲੈ ਸਕਦੇ ਹਾਂ ਬਹੁਤ ਰੀਜ਼ਨੇਬਲ ਜਿਹੀਆਂ ਟਿਕਟਾਂ ਦੀ ਕੀਮਤ ਰੱਖੀ ਹੈ ਚਲੋ ਤੁਸੀਂ ਸਾਰੇ ਜਣੇ ਆਓ ਸਾਨੂੰ ਇੰਨੀ ਖੁਸ਼ੀ ਹੈ ਕਿ ਉੱਥੇ ਆ ਕੇ ਤੁਸੀਂ ਆਪਣੀ ਇਸ ਫਰਾਈਡੇ ਨਾਈਟ ਨੂੰ ਇੰਜੋਏ ਕਰੋਗੇ ਆਪਣੀਆਂ

ਰਹਿਣੀ ਨਾ ਛਾਂ ਰਹਿਣੀ ਤੇ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ। ਕੈਸੇ ਖੂਬਸੂਰਤ ਗੀਤ ਗਾਏ ਆ ਭਾਜੀ ਇਹਨਾਂ ਨੇ, ਔਰ ਇਹ ਗੀਤ ਜਿਹੜੇ ਹੋਣਗੇ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਇਸ 18 ਸਤੰਬਰ ਨੂੰ ਤੁਹਾਡੇ ਵਾਸਤੇ ਪੇਸ਼ ਕੀਤੇ ਜਾਣਗੇ ਸਟੇਜ ਦੇ ਉੱਤੇ। ਲਿਵਿੰਗ ਆਰਟ ਸੈਂਟਰ ਥੀਏਟਰ ਹੀ ਇੰਨਾ ਪਿਆਰਾ, ਇੰਨਾ ਕੁ ਜ਼ਿਆਦਾ ਸੋਹਣਾ ਥੀਏਟਰ ਬਣਿਆ ਜਿੱਥੇ ਸਾਊਂਡ ਸਿਸਟਮ ਇੱਕ ਵੀ, ਜੇ ਕਿਤੇ ਬੈਂਜੋ ਵਾਲਾ ਬੰਦਾ ਆ ਜਾਵੇ ਨਾ ਨਾਲ, ਜਦੋਂ ਬੈਂਜੋ ਵੱਜਦੀ ਹੋਵੇ ਤੇ ਪਤਾ ਜਾਵੇ ਲੱਗ ਪਏ ਸਾਊਂਡ ਸਿਸਟਮ 'ਚ ਬੈਂਜੋ ਵੱਜਣ ਦਾ ਨਜ਼ਾਰਾ ਕੀ ਹੁੰਦਾ। ਸਟੂਡੀਓ ਦੇ ਨੰਬਰ ਫੋਨ ਨਾ ਹੀ ਕਰਿਓ, ਪਰ ਕਰਨ ਦਾ ਫਾਇਦਾ ਵੀ ਨਹੀਂ, ਕਿਹੜਾ ਅੱਗੇ ਕਾਲ ਆ ਜਾਣੀ ਆ, ਰੂਟੀਨ ਜੀ ਬਣੀ ਹੁੰਦੀ, ਰੋਜ਼ ਦਿਹਾੜੀ ਵੀ ਕਹਿਣਾ ਹੁੰਦਾ ਸਟੂਡੀਓ ਦਾ ਨੰਬਰ। ਤੇ ਇਸੇ ਤਰ੍ਹਾਂ ਚਲੋ ਗੱਲਬਾਤ, ਸੈਲਫੋਨ ਤੇ ਹੁਣ ਮੈਨੂੰ ਆ ਰਹੀਆਂ ਕਾਲਸ, ਹੁਣ ਮੈਂ ਕਿਵੇਂ ਕਰਾਂ ਸੈਲਫੋਨ ਵਾਲੀਆਂ ਕਾਲਸ ਹੁਣ ਔਨ ਏਅਰ ਕਿਵੇਂ ਪਾਵਾਂ ਮੈਂ? 905-673-3337। ਲਓ ਜੀ, ਲਓ ਜੀ, ਕੈਨ ਯੂ ਪਲੀਜ਼ ਪਲੇ ਹਮਨੇ ਤੁਮਕੋ ਦਿਲ ਹੀ ਦੇ ਦਿਆ, ਇਹ ਵੀ ਨਾ ਪੁੱਛਾ ਕੌਣ ਹੋ ਤੁਮ। ਵਾਹ ਬਈ ਵਾਹ, ਇਹ ਗਾਣਾ ਇਹ ਵੀ ਲਾ ਦਿੰਦੇ ਹਾਂ, ਇਹ ਵੀ ਗਾਣਾ ਬਹੁਤ ਵਧੀਆ ਹੈ। ਪਹਿਲਾਂ ਸੁਣ ਲਓ ਆਹ ਗੀਤ, ਸੁਣ ਲਓ ਯਾਰ ਆਹ, ਸੁਣ ਧਿਆਨ। ਜਿਨ੍ਹਾਂ ਲਈ ਤੂੰ ਪਾਪ ਕਮਾਉਣਾ ਹੈ, ਕਿੱਥੇ ਗਏ

18 ਸਤੰਬਰ ਨੂੰ ਹੰਸ ਰਾਜ ਜੀ ਹੰਸ ਸਾਹਿਬ ਅਗਲੇ ਮਹੀਨੇ ਦੀ 18 ਤਰੀਕ ਨੂੰ ਆ ਰਹੇ ਹੈ ਔਰ ਟਿਕਟਾਂ ਟਿਕਟ ਮਾਸਟਰ .co ਲੈ ਸਕਦੇ ਹਾਂ ਤਕਰੀਬਨ $49 ਦੀ ਜਿਹੜੀ ਟਿਕਟ ਦੀ ਸਟਾਰਟਿੰਗ ਪ੍ਰਾਈਜ਼ ਹੈ ਔਰ ਤੁਸੀਂ ਆਪਣੀਆਂ ਮਨਪਸੰਦ ਦੀਆਂ ਸੀਟਾਂ ਹੁਣ ਤੁਸੀਂ ਚੁਣ ਸਕਦੇ ਹਾਂ ਕਿਉਂਕਿ ਇਹ ਗੱਲ ਤਾਂ ਪੱਕੀ ਹੈ ਜਦੋਂ ਇੱਕ ਹਫ਼ਤਾ ਰਹਿ ਗਿਆ ਫਿਰ ਤੁਸੀਂ ਦੁਹਾਈ ਚੱਕਣੀ ਹੈ ਸਾਰੇ ਵੀਰਾਂ ਨੇ ਸਾਡਿਆਂ ਨੇ ਕਿ ਹਰਜੀਤ ਭਾਅ ਜੀ ਟਿਕਟਾਂ ਖਤਮ ਹੋ ਗਈਆਂ ਔਰ ਗਰੰਟੀ ਗੱਲ ਇਹ ਹੈ ਟਿਕਟਾਂ ਖਤਮ ਹੋ ਜਾਣੀਆਂ ਜਿਸ ਸਪੀਡ ਦੇ ਨਾਲ ਹੁਣ ਟਿਕਟਾਂ ਜਾ ਰਹੀਆਂ ਔਰ ਟਿਕਟ ਮਾਸਟਰ .co ਤੇ ਜਾ ਕੇ ਦੇਖਿਓ ਹੁਣ ਨੀਲੇ ਘੱਟਦੇ ਸੀਗੀਆਂ ਸੀਟਾਂ ਗ੍ਰੇ ਵਾਲੇ ਜ਼ਿਆਦਾ ਹੋ ਗਏ ਆ ਇੱਥੋਂ ਪਤਾ ਲੱਗਦਾ ਕਿ ਉਹ ਸੀਟਾਂ ਨਿਕਲ ਗਈਆਂ ਜਿਹੜੀਆਂ ਗ੍ਰੇ ਵਾਲੀਆਂ ਅਤੇ ਤੁਸੀਂ ਟਿਕਟ ਮਾਸਟਰ .co ਤੇ ਜਾ ਕੇ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਾਂ ਸਟਾਰਟਿੰਗ ਟਿਕਟ ਦੀ ਪ੍ਰਾਈਜ਼ ਤਕਰੀਬਨ $49 ਰੱਖੀ ਗਈ ਹੈ।

0: ਜੀ ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਅੱਜ?
1: ਬਿਲਕੁਲ ਜੀ ਜੀ, ਸੋ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਆਪਾਂ ਮੈਸੇਜ ਦੇਣੇ ਰਹਿੰਦੇ, ਜਿਵੇਂ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਗੱਲ ਹੈ ਜੀ ਇਨਵੈਸਟਮੈਂਟ ਆਪਸ਼ਨਸ ਤੋਂ ਹੀ ਸ਼ੁਰੂ ਕਰਦੇ ਹਾਂ ਆਪਾਂ,
0: ਕਿਉਂਕਿ
1: ਬਹੁਤ ਸਾਰੇ ਸਾਡੇ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਕਈ ਪਰਸਨ ਇੱਦਾਂ ਦੇ ਹੈਗੇ ਆ ਜਿਹੜੇ ਨਿਊ ਇਮੀਗ੍ਰੈਂਟ ਆਏ ਹੈਗੇ ਆ ਕੈਨੇਡਾ ਦੇ ਵਿੱਚ, ਕਈ ਪਰਸਨ ਉਹ ਹੈਗੇ ਆ ਜਿਹਨਾਂ ਜਿਹੜੇ ਨਿਊਲੀ ਪੇਰੈਂਟਸ ਬਣੇ ਆ, ਜਿਹਨਾਂ ਦੇ ਨਿਊ ਬੋਰਨ ਕਿਡਸ ਹੈਗੇ ਆ, ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਕਿਹੜੇ ਕਿਹੜੇ ਬੈਨੀਫਿਟਸ ਦੇ ਲਈ ਆਪਾਂ ਕੁਆਲੀਫਾਈ ਹੋ ਸਕਦੇ ਹਾਂ, ਸਪੈਸ਼ਲੀ ਅਗਰ ਮੈਂ ਬੱਚਿਆਂ ਦੀ ਗੱਲ ਕਰਾਂ, ਐਜ਼ ਆ ਪੇਰੈਂਟਸ ਸਾਡੀ ਪ੍ਰਾਇਓਰਟੀ ਇਹ ਹੁੰਦੀ ਹੈ ਕਿ ਸਾਡੇ ਬੱਚੇ ਵਧੀਆ ਐਜੂਕੇਸ਼ਨ ਲੈਣ, ਯੂਨੀਵਰਸਿਟੀਜ਼ ਦੇ ਵਿੱਚ ਜਾਣ, ਵਧੀਆ ਜੋਬਸ ਦੇ ਉੱਪਰ ਜਾਣ ਅਤੇ ਵਧੀਆ ਇਨਕਮ ਅਰਨ ਕਰਨ, ਅਤੇ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈਗਾ ਆ ਕਿ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਵਧੀਆ ਹੋਵੇ, ਔਰ ਉਹਦੇ ਲਈ ਇਹ ਹੈਗਾ ਕਿ ਜਦੋਂ ਆਪਾਂ ਦੇ ਬੱਚਿਆਂ ਨੇ ਯੂਨੀਵਰਸਿਟੀਜ਼ ਜਾਣਾ ਹੈਗਾ, ਐਂਡ ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਇੱਕਦਮ ਪੇਰੈਂਟਸ ਦੇ ਉੱਪਰ ਫਾਈਨੈਂਸ਼ੀਅਲ ਬਰਡਨ ਪੈਂਦਾ ਆ, ਕਿਉਂਕਿ ਇੱਥੇ ਪ੍ਰਾਇਮਰੀ ਐਜੂਕੇਸ਼ਨ ਫਰੀ ਆ, ਸੋ ਜਿਹੜਾ 12th ਗ੍ਰੇਡ ਤੱਕ ਬੱਚੇ ਜਿਹੜੇ ਹੈਗੇ ਉਹ ਫਰੀ ਆਫ ਕੋਸਟ ਪੜ੍ਹ ਸਕਦੇ ਆ, ਬਟ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਆ ਸ਼ੁਰੂ ਤੋਂ, ਉਹਨਾਂ ਨੂੰ ਤਾਂ ਸ਼ੁਰੂ ਤੋਂ ਹੀ ਕੋਸਟ ਪੈਂਦੀ ਹੈ, ਬਟ ਅਦਰਵਾਈਜ਼ ਪਬਲਿਕ ਸਕੂਲਾਂ ਦੇ ਵਿੱਚ 12th ਗ੍ਰੇਡ ਤੱਕ ਤੁਹਾਡੇ ਬੱਚੇ ਫਰੀ ਆਫ ਕੋਸਟ ਪੜ੍ਹ ਸਕਦੇ ਆ, ਬਟ ਜਦੋਂ ਉਹਨਾਂ ਨੇ 12th ਤੋਂ ਬਾਅਦ ਯੂਨੀਵਰਸਿਟੀਜ਼ ਦੇ ਵਿੱਚ ਜਾਣਾ ਹੈਗਾ ਆ, ਕਾਲਜਿਸ ਦੇ ਵਿੱਚ ਐਡਮਿਸ਼ਨ ਲੈਣੀ ਆ, ਉਸ ਟਾਈਮ ਦੇ ਉੱਪਰ ਤੁਹਾਡੀ ਕੋਸਟ ਐਡ ਆਨ ਹੋਣੀ

0: ਸ਼ੁਰੂ ਹੋ ਜਾਂਦੀ ਆ ਕਿਉਂਕਿ ਟਿਊਸ਼ਨ ਫੀਸ ਹੈਗੀ ਆ, ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਰਹਿਣ ਦਾ ਖਰਚਾ ਆ, ਆਉਣ ਜਾਣ ਦਾ ਖਰਚਾ ਆ, ਸੋ ਇਹ ਸਾਰੇ ਜਿਹੜੇ ਖਰਚੇ ਹੈਗੇ ਉਹ ਐਡ ਆਨ ਹੁੰਦੇ ਰਹਿੰਦੇ ਆ। ਅਤੇ ਜਿਹੜਾ ਗਵਰਨਮੈਂਟ ਦਾ ਪਲਾਨ ਹੈਗਾ ਆ ਜਿਹਦੇ ਵਿੱਚ CRA ਕਹਿੰਦਾ ਹੈਗਾ ਕਿ ਅਗਰ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ ਹੁਣ ਤੋਂ ਸੇਵਿੰਗ ਕਰਨੀ ਸ਼ੁਰੂ ਕਰੋ, ਜਿੱਥੇ ਤੁਸੀਂ ਆਪਣੀ ਸੇਵਿੰਗ ਕਰੋਗੇ, ਜਿੱਥੇ ਤੁਸੀਂ ਆਪਣੀ ਮੰਥਲੀ ਕੰਟਰੀਬਿਊਸ਼ਨ ਪਾਓਗੇ, ਉੱਥੇ ਗਵਰਨਮੈਂਟ ਵੀ ਉਹਦੇ ਵਿੱਚ ਗ੍ਰਾਂਟਸ ਦੀ ਫਾਰਮ ਦੇ ਵਿੱਚ ਪੈਸੇ ਐਡ ਆਨ ਕਰੂਗੀ। ਸੋ ਇਹਦੇ ਵਿੱਚ $7,200 ਦੀ ਗ੍ਰਾਂਟ ਜਿਹੜੀ ਹੈਗੀ ਆ ਉਹ ਐਵਰੀ ਫੈਮਿਲੀ ਦੇ ਲਈ ਆ, ਚਾਹੇ ਤੁਸੀਂ ਕੋਈ ਲੋ ਇਨਕਮ ਅਰਨਰ ਆ, ਚਾਹੇ ਤੁਸੀਂ ਕੋਈ ਹਾਈ ਇਨਕਮ ਅਰਨਰ ਆ। ਬਟ ਜੇ ਤੁਸੀਂ ਲੋ ਇਨਕਮ ਅਰਨਰ ਹੋਏ, ਐਡੀਸ਼ਨਲ $2,000 ਕੈਨੇਡਾ ਲਰਨਿੰਗ ਬੋਂਡ 'ਤੇ ਵੀ ਤੁਹਾਨੂੰ ਮਿਲ ਸਕਦੇ ਆ। ਸੋ ਇਹਦੇ ਵਿੱਚ ਤੁਸੀਂ ਮੰਥਲੀ ਕੰਟਰੀਬਿਊਸ਼ਨਸ ਕਰਨੀਆਂ ਹੈਗੀਆਂ ਆ, ਐਂਡ ਪਲਾਨ ਦੇ ਵਿੱਚ ਪੂਰੀ ਫਲੈਕਸੀਬਿਲਟੀ ਆ, ਤੁਸੀਂ ਕਦੀ ਵੀ ਕੰਟਰੀਬਿਊਸ਼ਨ ਵਧਾ ਸਕਦੇ ਆ, ਘਟਾ ਸਕਦੇ ਆ, ਥੋੜ੍ਹੇ ਟਾਈਮ ਲਈ ਸਟੋਪ ਕਰ ਸਕਦੇ ਆ, ਐਂਡ ਜੇ ਤੁਹਾਨੂੰ ਲੱਗੇ ਤਾਂ ਤੁਸੀਂ ਲੰਬਸਮ ਐਡ ਕਰ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਆ। ਅਤੇ ਅਗਰ ਫੈਮਿਲੀ ਦੇ ਵਿੱਚ ਇੱਕ ਪਰਸਨ, ਇੱਕ ਬੱਚਾ ਨਹੀਂ ਕਾਲਜ ਯੂਨੀਵਰਸਿਟੀ ਦੀ ਸਟੱਡੀ ਕਰਦਾ ਹੈਗਾ, ਉਹਦਾ ਪਲਾਨ ਜਿਹੜਾ ਹੈਗਾ ਆ ਉਹਦਾ ਬ੍ਰਦਰ ਸਿਸਟਰ ਜਿਹੜਾ ਹੈਗਾ ਉਹ ਯੂਜ਼ ਕਰ ਸਕਦਾ ਆ। ਸੋ ਜਿੰਨਾ ਵੀ ਪੇਰੈਂਟਸ ਨੇ ਹਜੇ ਤੱਕ ਬੱਚਿਆਂ ਦਾ RESP ਦੇ ਪਲਾਨ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਲਈ, ਬੈਟਰ ਆ ਕਿ ਜਿੰਨੀ ਜਲਦੀ ਆਪਾਂ ਸ਼ੁਰੂ ਕਰਾਂਗੇ, ਅਗਰ ਬੱਚਾ ਨਿਊ ਬੋਰਨ ਹੈਗਾ ਆ ਉਹਦੇ ਕੋਲ ਜ਼ਿਆਦਾ ਸਾਲ ਆ ਉਸ ਪੈਸੇ ਨੂੰ ਅਕੋਮੋਲੇਟ ਕਰਨ ਦੇ ਲਈ, ਕਿਉਂਕਿ ਇਨਵੈਸਟਮੈਂਟ ਸਪੈਸ਼ਲੀ ਕੰਪਾਊਂਡ ਇੰਟਰਸਟ ਜਿਹੜਾ ਹੈਗਾ ਉਹ ਤਦੇ ਜ਼ਿਆਦਾ ਵਰਕ ਕਰਦਾ ਹੈਗਾ ਜਦੋਂ ਸਾਡੇ ਕੋਲ ਜ਼ਿਆਦਾ ਟਾਈਮ ਪੀਰੀਅਡ ਹੋਵੇ। ਅਤੇ ਜਿਹੜੇ ਬੱਚੇ ਹਲੇ ਨਿਊ ਬੋਰਨ ਹੀ ਹੈਗਾ ਆ ਉਹਨੇ 17 ਸਾਲ ਤੱਕ ਕੰਟਰੀਬਿਊਸ਼ਨ ਕਰਨੀ ਹੈਗੀ ਆ, ਗ੍ਰਾਂਟਾਂ ਮਿਲਣੀਆਂ ਆ, 17 ਸਾਲ ਦੀ ਗਰੋਥ ਹੋਣੀ ਆ ਉਹਦੇ ਵਿੱਚ, ਤਾਂ ਡੈਫੀਨੇਟਲੀ ਉਸ ਬੱਚੇ ਦੇ ਪੈਸੇ ਜ਼ਿਆਦਾ ਬਣਨਗੇ। ਜਿਹੜੇ ਬੱਚਾ ਹੁਣ ਤੁਸੀਂ ਕੋਈ 7-8 ਸਾਲ ਦਾ ਜਾਂ 10 ਸਾਲ ਤੋਂ ਬਾਅਦ ਤੁਸੀਂ RESP ਦਾ ਪਲਾਨ ਸ਼ੁਰੂ ਕਰਦੇ ਆ, ਚਾਹੇ ਤੁਸੀਂ ਜ਼ਿਆਦਾ ਕੰਟਰੀਬਿਊਸ਼ਨ ਵੀ ਪਾ ਲਓ, ਸਟਿਲ ਤੁਸੀਂ ਉਸ ਪਲਾਨ ਨੂੰ ਮੈਚਅਪ ਨਹੀਂ ਕਰ ਸਕਦੇ ਜਿਹੜਾ ਅਰਲੀ ਏਜ ਦੇ ਵਿੱਚ ਸ਼ੁਰੂ ਹੋਇਆ ਆ। ਸੋ ਇਸ ਕਰਕੇ ਕਿਸੇ ਵੀ ਪੇਰੈਂਟਸ ਨੇ ਕੋਈ ਵੀ ਇਸ ਪਲਾਨ ਦੇ ਬਾਰੇ ਸਮਝਣਾ ਹੈਗਾ ਆ, ਕਿੱਦਾਂ ਇਹ ਪਲਾਨ ਵਰਕ ਕਰੂਗਾ, ਕਿੰਨੀ ਕੰਟਰੀਬਿਊਸ਼ਨ ਉਹਨਾਂ ਨੂੰ ਕਰਨੀ ਪਊਗੀ, ਕਿੰਨਾ ਇੰਟਰਸਟ ਮਿਲੂਗਾ, ਕਿਹੜੇ ਫੰਡਸ ਦੇ ਵਿੱਚ ਪੈਸੇ ਇਨਵੈਸਟ ਹੋਣਗੇ, ਔਰ ਉਹਨਾਂ ਫੰਡਸ ਦੀ ਕੀ ਗਰੋਥ ਚੱਲਦੀ ਪਈ ਆ, ਇਹ ਸਾਰੀਆਂ ਚੀਜ਼ਾਂ ਸਮਝਣ ਦੇ ਲਈ ਤੁਸੀਂ ਮੈਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, 416-817-6500।
1: ਨੰਬਰ ਹਰਪ੍ਰੀਤ ਇੱਕ ਵਾਰੀ ਦੁਬਾਰਾ ਦਿਓ ਪਲੀਜ਼।
0: 416-817-6500।
1: ਬਹੁਤ ਅੱਛੀ ਗੱਲ ਆ। ਔਰ ਹਰਪ੍ਰੀਤ ਸੈਣੀ ਜੀ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਕਿ ਕਮਿਊਨਿਟੀ ਦੇ ਵਿੱਚ ਇੱਕ ਆਪਣਾ ਇੱਕ ਇਹਨਾਂ ਨੇ ਨਾਮ ਬਣਾਇਆ ਹੈ, ਹਰ ਪਰਿਵਾਰ ਦੇ ਵਿੱਚ ਹਰਪ੍ਰੀਤ ਸੈਣੀ ਵਾਲਿਆਂ ਦੀ ਡੈਫੀਨੇਟਲੀ ਗੱਲ ਹੁੰਦੀ ਹੈ। ਔਰ ਕਿਉਂਕਿ ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਦੇ ਨਾਲ ਤੁਹਾਨੂੰ ਮਿਲ ਵੀ ਲੈਂਦੇ ਆ, ਔਰ ਤੁਸੀਂ ਇਹਨਾਂ ਦੇ ਆਫਿਸ ਵੀ ਆ ਜਾਂਦੇ ਆ, ਤੁਸੀਂ ਇਹਨਾਂ ਨੂੰ ਉੱਥੇ ਆ ਕੇ ਮਿਲ ਵੀ ਸਕਦੇ ਆ। 416-817-6500 ਤੇ ਕਾਲ ਕੀਤੀ ਜਾ ਸਕਦੀ ਹੈ, 416-817-6500 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇੱਕ ਘਰ ਲੰਡਨ ਸ਼ਹਿਰ ਦੇ ਵਿੱਚ ਆਇਆ ਤੁਹਾਡੇ ਵਾਸਤੇ, ਔਰ ਮੈਂ ਸਮਝਦਾ ਕਿ ਹਰਪ੍ਰੀਤ ਘਈ ਸਾਡੇ ਬੜੇ ਐਕਸਪਰਟ ਰੈਲਟਰ ਆ ਲੰਡਨ ਦੇ ਵਿੱਚ ਇਸ ਵੇਲੇ, ਔਰ ਮੈਂ ਸਮਝਦਾ ਕਿ 3 ਬੈਡਰੂਮ ਦਾ ਇਹ ਜਿਹੜਾ ਤੱਕ ਘਰ ਆਇਆ ਜਿਹੜਾ ਕਿ, ਔਰ 2 ਵਾਸ਼ਰੂਮ ਆ, ਇਸ ਘਰ ਟਾਊਨ ਹੋਮ ਆ। ਇਹ ਘਰ ਦੀ ਜਿਹੜੀ ਕੀਮਤ ਆ ਬ੍ਰੈਂਡ ਨਿਊ ਆ ਬਿਲਕੁਲ, 4,29,000 ਦਾ। ਹੋ ਹੋ ਹੋ ਹੋ ਹੋ ਹੋ ਹੋ ਹੋ ਹੰਸ ਭਾਜੀ ਇੱਕ ਸੈਕਿੰਡ, ਹਰਪ੍ਰੀਤ ਇਹ ਰੇਟ ਬ੍ਰੈਂਡ ਨਿਊ 3 ਬੈਡਰੂਮ ਦਾ 2 ਵਾਸ਼ਰੂਮ ਦੇ ਨਾਲ 4,29,000 ਦਾ ਇਹਨਾਂ ਦਾ ਹੋਊ? ਇਹ ਤਾਂ ਮੈਨੂੰ ਲੱਗਦਾ ਕਿਤੇ ਗਲਤੀ ਤਾਂ ਨਹੀਂ ਲੱਗੀ ਭਾਜੀ ਨੂੰ, ਤੁਹਾਡਾ ਨਾਂ ਹੀ ਆ ਸਰਨਾਮ ਹੀ ਆ, ਪਰ ਤੁਹਾਡੇ ਨਾਵਾਂ ਨੂੰ ਗਲਤੀ ਘੱਟ ਹੀ ਲੱਗਦੀ ਹੈ ਹਰਪ੍ਰੀਤ ਦਾ ਨਾਂ। ਇਹ ਹਰਪ੍ਰੀਤ ਘਈ ਹੈ, ਇੱਧਰ ਹਰਪ੍ਰੀਤ ਸੈਣੀ ਜੀ ਬੈਠੇ ਹੈ। ਘਈ ਸਾਹਿਬ ਚੈੱਕ ਕਰ ਲਓ, 3 ਬੈਡਰੂਮ ਦਾ ਬ੍ਰੈਂਡ ਨਿਊ ਟਾਊਨ ਹੋਮ 2 ਵਾਸ਼ਰੂਮ ਦੇ ਨਾਲ 4,29,000 ਦਾ, ਇਹ ਇੰਨੀ ਸਸਤੇ ਘਰ ਲੰਡਨ 'ਚ ਤਾਂ ਹੈ ਨਹੀਂ ਸੀ, ਕਿੱਥੋਂ ਕੱਢ ਲਏ ਤੁਸੀਂ ਇਹਨੇ ਬ੍ਰੈਂਡ ਨਿਊ? ਨਾਲੇ ਕਮਾਲ ਦੀ ਗੱਲ ਹੈ, ਨਾਲੇ ਵਾਕਆਊਟ ਲੋਟਸ ਦੇ ਨਾਲ। ਭਾਜੀ ਨੰਬਰ ਨੋਟ ਕਰ ਲਓ, ਕਲੋਜ਼ਿੰਗ 2027 ਦੇ ਵਿੱਚ ਹੈ। ਇਹ ਨਵੇਂ ਘਰ ਆ ਬਿਲਕੁਲ ਬ੍ਰੈਂਡ ਨਿਊ, ਜਿਹੜੇ 401 ਵੈਸਟ ਵੱਲ ਰਹਿੰਦੇ ਆ, ਜਿਹੜੇ ਲੰਡਨ ਮੂਵ ਹੋਣਾ, ਕਈ ਵਾਰ ਸਾਡੇ ਟਰੈਕਿੰਗ ਵਾਲੇ ਵੀਰਾਂ ਦਾ ਕੰਮ ਉੱਧਰ ਹੁੰਦਾ, ਔਰ ਉੱਥੇ ਘਰ ਲੈ ਲਓ, ਬੇਸਮੈਂਟ ਆਪਣੇ ਕੋਲ ਰੱਖ ਲਓ, ਉਤਲਾ ਕਿਰਾਏ 'ਤੇ ਚਾੜ੍ਹ ਦਿਓ, ਰਸਤੇ ਰੁਕ ਜਾਓ, ਕਦੇ ਕਦੇ ਇੱਦਾਂ ਦਾ ਸਮਾਂ ਹੁੰਦਾ ਕਿ ਆਪਾਂ ਨੂੰ ਲੇਟ ਹੋ ਜਾਂਦੇ ਹਾਂ, ਜਾਂ ਆਪਾਂ ਨੂੰ ਘਰ ਆਉਂਦਿਆਂ ਟਾਈਮ ਲੱਗ ਜਾਂਦਾ, ਕਿਉਂਕਿ ਜੇ ਆਪਾਂ ਲੰਡਨ ਤੋਂ ਟੋਰਾਂਟੋ ਆਉਣਾ ਹੋਵੇ, ਹਰਪ੍ਰੀਤ ਮੇਰਾ ਖਿਆਲ 2 ਘੰਟੇ ਲੱਗ ਹੀ ਜਾਂਦੇ ਉਹਨੇ ਇੱਥੋਂ,
0: 2 ਘੰਟੇ ਹਾਂਜੀ
1: ਲੱਗ ਜਾਂਦੇ 2 ਘੰਟੇ, ਅਤੇ 2 ਘੰਟੇ ਉੱਥੇ ਆਰਾਮ ਨਾਲ ਪੈ ਕੇ ਸਵੇਰੇ ਤੜਕੇ ਆ ਜਾਓ ਇੱਧਰ ਨੂੰ, ਠੀਕ ਹੈ ਨਾ, ਉੱਥੇ ਇੱਕ ਅੱਧਾ ਬੈੱਡ ਲਾ ਲਓ ਆਪਣਾ, ਘਰ ਸਸਤਾ ਯਾਰ, 4,29,000 ਦਾ, ਕਮਾਲ ਦੀ ਗੱਲ ਹੈ, ਇਹ ਤਾਂ ਬਾਹਲਾ ਹੀ ਵਧੀਆ ਪ੍ਰਾਈਜ਼ ਆ। ਔਰ 2027 ਦੇ ਵਿੱਚ ਇਹਦੀ ਕਲੋਜ਼ਿੰਗ ਹੈ। ਨੰਬਰ ਤੁਸੀਂ ਨੋਟ ਕਰ ਲਓ ਹਰਪ੍ਰੀਤ ਦੇ ਕਈ ਵਾਰਾਂ ਦਾ, 519-685-6061, 519-685-6061, 601 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਨੰਬਰ ਇੱਕ ਵਾਰ ਫਿਰ ਸੇ ਬਤਾ ਰਹਾ ਹੂੰ ਭਾਈਜਾਨ ਆਪਕੋ ਮੈਂ 519-685-6061 ਤੇ ਕਾਲ ਕੀਤੀ ਜਾ ਸਕਦੀ ਹੈ। ਹਰਪ੍ਰੀਤ ਕਾਈ ਜੀ ਥੈਂਕ ਯੂ ਵੈਰੀ ਮਚ, ਤੁਸੀਂ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਹਾਂ, ਔਰ ਮੋਨਿਕਾ ਕਾਈ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਤੁਸੀਂ ਆਪਣੀਆਂ ਕਿੱਟੀ ਵਾਲੀਆਂ ਜਿੰਨੀਆਂ ਤੁਹਾਡੀਆਂ ਫਰੈਂਡਸ ਆ ਤੁਸੀਂ ਸਾਰੇ ਜਣੇ ਆ ਰਹੇ ਹੋ, ਉੱਥੋਂ ਗੱਡੀਆਂ ਭਰ ਕੇ ਲਿਆ ਰਹੇ ਹੋ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਔਰ ਫਰਾਈਡੇ ਨਾਈਟ ਤੁਸੀਂ ਇੱਥੇ ਸਟੇ ਕਰੋ, ਆਰਾਮ ਨਾਲ ਇੱਥੇ ਹੋਟਲ ਲਾਓ, ਇੰਜੋਏ ਕਰੋ, ਨਾਲੇ ਆਪਣੀ ਇੱਕ ਤੁਹਾਡੀ ਪ੍ਰਾਈਵੇਸੀ ਜੀ ਹੋ ਜਾਂਦੀ ਹੈ, ਨਾਲੇ ਸੈਚਰਡੇ ਨੂੰ ਇੱਥੇ ਟੋਰਾਂਟੋ ਘੁੰਮ ਕੇ ਥੋੜ੍ਹਾ ਜਿਹਾ ਅਤੇ ਫਿਰ ਵਾਪਸ ਜਾਓ। ਹੋਟਲ ਵੀ $100 ਦੇ ਕਮਰੇ ਬੁੱਕ ਹੋ ਜਾਂਦੇ, 100-150 'ਚ। ਹਾਂ ਇੱਕ ਗੱਲ ਹੋਰ ਆ, ਚਲੋ ਆਪਾਂ ਇਹ ਵੀ ਅੱਜ ਅਨਾਊਂਸ ਕਰ ਹੀ ਦਿੰਦੇ ਹਾਂ, ਤੁਸੀਂ ਕਮਰੇ ਦੇਖ ਲਓ ਇੱਥੇ ਕਿੰਨੇ ਦਾ ਮਿਲਦਾ ਹੋਟਲ ਦਾ। ਤੁਹਾਨੂੰ ਮੈਂ ਹੋਟਲ ਦਾ ਕਮਰਾ $150 'ਚ ਲੈ ਦੂੰ, ਵਿੱਚੇ ਟੈਕਸ ਟੁਕ ਸਾਰੇ ਲੈ, ਉਹ ਵੀ ਮੈਰੀਅਟ ਦੇ ਵਿੱਚ, ਡਬਲ ਬੈੱਡ $150 ਜੇ ਦੂਰੋਂ ਕੋਈ ਆ ਰਹੇ ਸੱਜਣ। ਪ੍ਰਾਈਸ ਤਾਂ ਠੀਕ ਹੈ ਨਾ?
0: ਹਾਂਜੀ,
1: $150 ਵਿੱਚ ਟੈਕਸਿਸ ਸਾਰੇ ਇਨਕਲੂਡ, ਔਰ ਹੋਟਲ ਕਿਹੜਾ ਹੋਊਗਾ? ਮੈਰੀਅਟ। ਜੇ ਕੋਈ ਲੰਡਨ ਤੋਂ ਆ ਰਿਹਾ, ਇੱਧਰੋਂ ਆਟਵਾ ਤੋਂ ਮੈਨੂੰ ਇੱਕ ਦਿਨ ਫੋਨ ਆਏ, ਆਟਵਾ ਵਾਲੇ ਆ ਰਹੇ ਆ, ਉਹ ਤਾਂ ਮੈਨੂੰ ਭਾਅ ਜੀ ਕਹਿੰਦੇ ਸਾਡਾ ਹੋਟਲ ਬੁੱਕ ਕਰਾ ਦਿਓ, $150 ਵਿੱਚ ਹੋਟਲ ਤੁਹਾਡਾ ਬੁਕਿੰਗ ਕਰਾ ਦੂੰਗਾ ਮੈਂ, ਇਹ ਮੇਰੀ ਜ਼ਿੰਮੇਵਾਰੀ ਹੈ। ਵਧੀਆ ਹੋਟਲ ਹੋਊਗਾ ਤੁਹਾਡੇ ਵਾਸਤੇ, ਬ੍ਰੇਕਫਾਸਟ ਵੀ ਇਨਕਲੂਡ ਕਰਾ ਦੂੰ ਵਿੱਚ। ਲੈ ਦੱਸੋ $150 ਦੇ ਵਿੱਚ ਹੁਣ ਕਿੱਥੇ, ਇਹ ਮੈਰੀਅਟ 'ਤੇ ਜਾ ਕੇ ਦੇਖੋ ਪਹਿਲਾਂ ਕਿੰਨਾ ਮਹਿੰਗਾ ਹੋਟਲ ਹੁੰਦਾ। ਇਹ ਤਾਂ ਸਾਡੀਆਂ ਉਹਨਾਂ ਨੇ ਡੀਲਾਂ ਬੰਦੀਆਂ ਆਉਂਦੀਆਂ, ਕੀਰਤਨ ਦਰਬਾਰ 'ਤੇ ਬਹੁਤ ਸੰਗਤਾਂ ਬਾਹਰੋਂ ਆਉਂਦੀਆਂ, ਉਹ ਅਸੀਂ ਫਿਰ ਇਸ ਹਿਸਾਬ ਨਾਲ ਉਹਨਾਂ ਨਾਲ ਡੀਲਾਂ ਲਈਆਂ ਹੁੰਦੀਆਂ। ਹੁਣ ਅੱਜ ਫਿਰ ਤੁਹਾਨੂੰ ਮੈਂ ਅਨਾਊਂਸ ਕਰ ਰਿਹਾ, ਜਿਹੜੀਆਂ ਫੈਮਿਲੀਜ਼ ਦੂਰੋਂ ਆ ਰਹੀਆਂ ਹੰਸ ਰਾਜ ਹੰਸ ਦਾ ਸ਼ੋਅ ਦੇਖਣ ਵਾਸਤੇ, $150 ਵਿੱਚ ਹੋਟਲ, ਦੋ ਬੈੱਡ ਵਾਲਾ ਲੈਣਾ ਬੱਚੇ ਨਾਲ ਲਿਆਓ, ਅਤੇ ਜੇ ਸਿੰਗਲ ਬੈੱਡ ਲੈਣਾ ਸਿੰਗਲ ਮਿਲ ਜੂਗਾ $150 ਦੇ ਵਿੱਚ, ਇਨਕਲੂਡ ਟੈਕਸਿਸ ਐਵਰੀਥਿੰਗ, ਅਤੇ ਆਰਾਮ ਨਾਲ ਸਵੇਰ ਦਾ ਨਾਲੇ ਬ੍ਰੇਕਫਾਸਟ ਤੁਹਾਡਾ ਇਨਕਲੂਡ ਕਰਾ ਦੂੰਗਾ। 12 ਵਜੇ ਚੈੱਕਆਊਟ ਕਰਕੇ ਅਤੇ ਆਰਾਮ ਨਾਲ ਟੋਰਾਂਟੋ ਘੁੰਮੋ, ਸ਼ਾਮਾਂ ਨੂੰ ਫਿਰ ਵਾਪਸ ਆਪਣੇ ਸ਼ਹਿਰ ਚਲ ਜਾਓ, ਨਾਲੇ ਤੁਹਾਡੀ ਆਊਟਿੰਗ ਹੋ ਜਾਣੀ ਆ, ਨਾਲੇ ਤੁਹਾਡੀ ਇੱਕ ਤਰ੍ਹਾਂ ਦਾ ਪਿਕਨਿਕ ਬਣ ਜਾਣੀ ਆ, ਨਾਲੇ ਤੁਹਾਡਾ ਇੱਕ ਵਧੀਆ ਫਰਾਈਡੇ ਨਾਈਟ ਤੁਸੀਂ ਇੰਜੋਏ ਕਰੋਗੇ। ਉਹ ਜਿਹੜੇ ਹੋਟਲ ਲੈਣੇ ਆ ਉਹ ਕਮਰੇ ਮੈਨੂੰ ਇੱਕ ਬੁੱਕ ਕਰਾਉਣੇ ਪੈਣੇ ਆ, ਅਤੇ ਉਹ ਕਾਲ ਵੀ ਤੁਹਾਨੂੰ ਮੈਨੂੰ ਹੀ ਕਰਨੀ ਪੈਣੀ ਹੈ। 647-448-1000 'ਤੇ ਕਾਲ ਕਰੀ ਜਾ ਸਕਦੀ ਹੈ। ਮੈਰੀਅਟ ਦੇ ਕਮਰੇ ਜਿਹੜੇ ਆ ਨਾ ਉਹ $150 'ਚ ਨਹੀਂ ਮਿਲਦੇ ਬਾਈ ਜੀ, ਇੱਥੇ ਇਹ ਬਸ ਸਿੰਘ ਜੀ ਦਾ ਪਿਆਰ ਹੈ ਹੋਟਲ ਵਾਲੇ ਨਾਲ, ਤੁਹਾਨੂੰ ਮੈਰੀਅਟ ਦੇ ਕਮਰੇ $150 'ਚ ਲੈ ਦੇਣਗੇ। ਹੰਸ ਰਾਜ ਹੰਸ 18 ਸਤੰਬਰ ਨੂੰ ਆਪਣੇ ਸ਼ਹਿਰ ਵਿੱਚ ਆ ਰਹੇ ਆ।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰਾਂਟੋ ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।
1: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416 819 6000।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਬਾਦੂ ਮਨਸਾ ਜਾਨਸ
2: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

0: India, September 18, 7 p.m. at the Living Arts Center, Mississauga.
1: Pehla aaya si badi mohabbat di thi, umeed kar raha. Is baar bhi kuch aashirwad dogi.
2: Ve aaja do me hal nachiye, nachiye baach baah pa. Ve aaja do me hal nachiye.
0: For tickets, visit Ticketmaster. For information, call Singh Harjeet at 647-448-1000.
3: You're listening to Punjabi Versa, Monday to Friday, 11 a.m. to 12 p.m. For more information, call 647-448-1000.
4: वैसे एक गल पक्की है आप ना हैप्पी जी यूज टू हुए होने ना सारे ना सवेरे सवेरे गल्ला करन लगे ना ਅੱਜ ਸਾਨੂੰ ਵੀ ਹੋਰ ਹੀ ਤਰ੍ਹਾਂ ਲੱਗਦਾ ਹੈ ਜੇ ਕਹਿੰਦਾ ਨਾ ਹੋਣਾ ਜਿਵੇਂ ਉਹ ਮੈਨੂੰ ਪ੍ਰੋਗਰਾਮ ਦਾ ਵੀ ਜਿੱਦਾਂ ਮੇਰਾ ਹੁੰਦਾ ਸਟਾਈਲ ਆ ਵੀ ਸਾਰਿਆਂ ਨਾਲ ਗੱਲਾਂ ਕਰਨੀਆਂ ਜਾਂ ਆਪਾਂ ਪਹਿਲਾਂ ਸਾਰਿਆਂ ਨਾਲ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸਟਾਰਟ ਕਰਨਾ ਉਹ ਮੈਨੂੰ ਅਜੇ ਅਧੂਰਾ ਅਧੂਰਾ ਜਿਹਾ ਲੱਗ ਰਿਹਾ ਪਤਾ ਨਹੀਂ ਕੀ ਗੱਲ ਇਹ ਹੁੰਦਾ ਕਈ ਵੀ ਤੁਸੀਂ ਡੇਲੀ ਯੂਜ਼ ਟੂ ਜਿਹੜੀ ਚੀਜ਼ਾਂ 'ਤੇ ਹੁੰਦੇ ਆ ਨਾ ਉਹ ਚੀਜ਼ ਤੁਹਾਡੇ ਕੋਲ ਨਾ ਹੋਵੇ ਜਾਂ ਉਹ ਚੀਜ਼ ਕਿਨਾਰਾ ਹੋ ਜਾਵੇ ਜਾਂ ਉਹ ਚੀਜ਼ ਕੁਛ ਸਮੇਂ ਲਈ ਕੋਲ ਨਾ ਹੋਵੇ ਤੁਹਾਨੂੰ ਡਿਫਰੈਂਸ ਜਿਹਾ ਫੀਲਿੰਗ ਹੋ ਜਾਂਦੀ ਹੈ ਅੱਜ ਮੈਨੂੰ ਕੁਛ ਉਹ ਪੂਰਾ ਜੋਸ਼ ਨਾਲ ਨਹੀਂ ਪ੍ਰੋਗਰਾਮ ਹੋ ਰਿਹਾ ਜਿੰਨਾ ਮੈਂ ਜੋਸ਼ ਨਾਲ ਪ੍ਰੋਗਰਾਮ ਕਰਦਾ ਹੁੰਦਾ ਕਿਉਂਕਿ ਉਹ ਲੱਗਦਾ ਕਿ ਮੈਂ ਯਾਰ ਸਾਡੇ ਪਰਿਵਾਰ ਦੇ ਜੀ ਕਿਤੇ ਨਾਰਾਜ਼ ਹੀ ਹੋ ਗਏ ਮੇਰੇ ਨਾਲ ਹਨਾ ਇੱਦਾਂ ਕਈ ਵਾਰ ਲੱਗਦਾ ਹੁੰਦਾ ਚਲੋ ਕੋਸ਼ਿਸ਼ ਕਰਾਂਗੇ ਹੋਪ ਹੁਣੇ ਵੀ ਭਾਅ ਜੀ ਦੀ ਫੋਨ ਆਏ ਸੀ ਸਤਿੰਦਰਪਾਲ ਭਾਅ ਜੀ ਦਾ ਕਹਿੰਦੇ ਬੜੀ ਜਲਦੀ ਠੀਕ ਕਰ ਰਹੇ ਆ ਬੈਲ ਵਾਲੇ ਕਿਉਂਕਿ ਇਹ ਸਾਡੇ ਕੰਟਰੋਲ ਵਿੱਚ ਨਹੀਂ ਹੈ ਜਿਹੜਾ ਕਿ ਸਾਡੇ ਕੰਟਰੋਲ 'ਚ ਹੋਵੇ ਫਿਰ ਤਾਂ ਚਲੋ ਠੀਕ ਆ ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ 905-906-2424 'ਤੇ ਕਾਲ ਕੀਤੀ ਜਾ ਸਕਦੀ ਹੈ ਮੈਂ ਮਾਸਟਰ ਜੂਲਰ ਵਾਲਿਆਂ ਦਾ ਇੱਥੇ ਥੈਂਕ ਯੂ ਵੀ ਕਰ ਰਿਹਾ ਸਾਡੇ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਹੈ ਔਰ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਵੀ ਕਰਦੇ ਹਾਂ ਮਾਸਟਰ ਜੂਲਰ ਵਾਲਿਆਂ ਦਾ ਔਰ ਮਾਸਟਰ ਜੂਲਰ ਵਾਲੇ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਦੋ ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦੇ ਰਹੇ ਹੈ ਮਾਸਟਰ ਜੂਲਰ ਵਾਲੇ ਤੁਸੀਂ ਵੀ ਵਧੀਆ ਸੋਨਾ ਲੈਣਾ ਕੈਸੇ ਕਮਾਲ ਦੇ ਗਹਿਣੇ ਤਿਆਰ ਕਰਦੇ ਆ ਮਾਸਟਰ ਜੂਲਰ ਵਾਲੇ ਹਰਪ੍ਰੀਤ ਇਹਨਾਂ ਕੋਲ ਨਾ ਜ਼ਿਆਦਾਤਰ ਡੁਬਈ ਦੀ ਜੂਲਰੀ ਹੁੰਦੀ ਹੈ ਡੁਬਈ ਦੀ ਜੂਲਰੀ ਹੁੰਦੀ ਮਹਿੰਗੀ ਹੈ ਪਰ ਕਹਿੰਦੇ ਆ ਵੀ ਜੇ ਸਾਡੇ ਕੋਲ ਤੁਸੀਂ ਆਉਣਾ ਵਿਆਹ ਸ਼ਾਦੀਆਂ ਵਾਸਤੇ ਗੋਲਡ ਲੈਣਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸਪੈਸ਼ਲ ਪ੍ਰਾਈਜ਼ ਹੋਏਗੀ ਔਰ ਡਿਜ਼ਾਈਨਰ ਲੇਡੀਜ਼ ਨੂੰ ਜਿਹੜੇ ਬਹੁਤ ਜ਼ਿਆਦਾ ਪਸੰਦ ਹੁੰਦੇ ਆ ਉਹ ਡਿਜ਼ਾਈਨ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ ਕਿਉਂਕਿ ਡੁਬਈ ਦੀ ਜੂਲਰੀ ਹਰ ਲੇਡੀ ਜਿਹੜੀ ਕਿ ਪਸੰਦ ਕਰਦੀ ਹੈ ਔਰ ਬੰਦਿਆਂ ਦਾ ਕੜੇ ਪਾਉਣੇ ਹੁੰਦੇ ਆ ਰਿੰਗ ਪਾ ਲਈ ਆ ਚੈਨੀ ਪਾ ਲਈ ਠੀਕ ਹੈ ਨਾ ਹੋਰ ਤਾਂ ਕੋਈ ਚੌਥਾ ਤਾਂ ਇਹਨਾਂ ਦਾ ਮੈਨੂੰ ਲੱਗਦਾ ਗਹਿਣਾ ਹੈ ਹੀ ਕੋਈ ਨਹੀਂ ਲੇਡੀਜ਼ ਦੇ ਕਿੰਨੇ ਗਹਿਣੇ ਕੰਨਾਂ ਦੇ ਪਾਓ ਪੈਰਾਂ ਵਿੱਚ ਪਾਓ ਹੱਥਾਂ ਦੀਆਂ 10 ਉਂਗਲੀਆਂ 9 ਰਿੰਗਾਂ ਪਾਓ
5: 10 ਉਂਗਲੀਆਂ ਤਾਂ 10 ਹੀ ਪਾ ਸਕਦੇ
4: ਨਹੀਂ ਇੱਕ ਤਾਂ ਅੰਗੂਠਾ ਖਾਲੀ ਛੱਡਣਾ ਚਾਹੀਦਾ ਨਾ ਕਈ ਵਾਰੀ ਅੰਗੂਠੇ ਦੇ ਉਹ ਛੱਲਾ ਜਿਹਾ ਇਕੱਲਾ ਪਾਇਆ ਹੁੰਦਾ ਹੈਨਾ
5: ਬਿਲਕੁਲ
4: ਉੱਥੇ ਨਹੀਂ ਭਾਰੀ ਕੋਈ ਚੀਜ਼ ਪਾਉਂਦੇ ਅੰਗੂਠੇ 'ਚ ਦੱਸੋ ਕਾਰਨ ਕੀ ਇਹਦਾ ਉੱਥੇ ਇਕੱਲਾ ਛੱਲਾ ਹੀ ਹੁੰਦਾ
5: ਉਹ ਤਾਂ ਚੀਜ਼ ਜੱਚਦੀ ਜਿਹੜੀ ਉਹ ਪਾਣੀ
4: ਨਹੀਂ ਨਹੀਂ ਉੱਥੇ ਰਿੰਗ ਪੈਂਦੇ ਨਹੀਂ ਅੰਗੂਠੇ 'ਚ ਨਹੀਂ ਰਿੰਗ ਪੈਂਦੀ
5: ਉਹ ਤਾਂ ਕੋਈ ਗੱਲ ਨਹੀਂ ਬੜੀ
4: ਅੱਛਾ ਲੈ ਹੁਣ ਕੋਈ ਕਾਲ ਲੈ ਨਹੀਂ ਸਕਦੇ ਨਹੀਂ ਤਾਂ ਹੁਣੇ ਫੈਸਲਾ ਹੋ ਜਾਣਾ ਸੀ ਤੁਸੀਂ ਦੱਸੋ ਤੁਸੀਂ ਕਦੀ ਅੰਗੂਠੇ 'ਚ ਰਿੰਗ ਪਾਈ ਕਦੀ
5: ਮੈਂ ਛੱਲਾ ਵੀ ਨਹੀਂ ਪਾਇਆ ਕਦੀ
4: ਨਹੀਂ ਉਹ ਤਾਂ ਚਲੋ ਮੈਂ ਮੋਸਟਲੀ ਗੱਲ ਵੈਸੇ ਗੱਲ ਕਰ ਰਿਹਾ ਲਾਈਕ ਐਵਰੇਜ ਜਿਹੜੀ ਕਿ ਉਹ ਛੱਲਾ ਜਿਹਾ ਪਾ ਲੈਂਦੇ ਆ ਅੰਗੂਠੇ ਦੇ ਵਿੱਚ ਨਾ
5: ਆਪਾਂ ਜੱਚਦਾ ਹੀ ਉਹ ਆ ਨਾ
4: ਹਨਾ ਹਾਂ
5: ਕਿਉਂਕਿ ਇਦਾਂ ਨਹੀਂ ਕਿ ਪਾ ਨਹੀਂ ਸਕਦੇ
4: ਆਪਣੀ ਗੱਲ ਆਪੀ ਵਾਪਸ ਲੈ ਲਈ ਪਹਿਲੇ ਕਹਿੰਦੇ ਜਿੱਥੇ ਮਰਜ਼ੀ ਰਿੰਗ ਪਾ ਲਓ
5: ਨਹੀਂ ਨਹੀਂ ਨਹੀਂ ਨਹੀਂ ਮੈਂ ਕਹਿੰਦੀ ਸੀ ਇਦਾਂ ਕੋਈ ਰੂਲ ਨਹੀਂ ਹੈਗਾ ਕਿ ਪਾ ਨਹੀਂ ਸਕਦੇ
4: ਰਿੰਗ ਨਹੀਂ ਜੱਚਦੀ ਉੱਥੇ
5: ਹਾਂ ਜੱਚਦੀ ਨਹੀਂ
4: ਹਾਂ ਮੈਨੂੰ ਪਤਾ ਲੇਡੀਜ਼ ਦੇ ਜਿਹੜੇ ਫੈਸ਼ਨ ਫੂਸ਼ਨ ਹੁੰਦੇ ਆ ਫਿਰ ਟਿੱਕੇ ਲਾਓ ਜੀ ਝਾਂਜਰਾਂ ਲਾਓ ਜੀ ਇਹਨਾਂ ਦੀਆਂ ਹੱਥ 'ਚ ਜੀ ਉਹ ਬ੍ਰੈਸਲੈਟ ਪਾਓ ਜੀ ਇਹਨਾਂ ਦੇ ਫਿਰ ਹੋਰ ਕੀ ਕੰਨਾਂ 'ਚ ਝੁਮਕੇ ਪਾਓ ਜੀ ਵਾਲੀਆਂ ਪਾਓ ਜੀ ਫਿਰ ਨਾਕੇ 'ਚ ਕੋਕੇ ਪਾਓ ਜੀ ਗਲ ਦੇ ਵਿੱਚ ਗਾਨੀ ਪਾਓ ਜੀ ਫਿਰ ਇੱਕ ਪੈਨਟ ਸੈੱਟ ਜਿਹਾ ਹੁੰਦਾ ਉਹ ਪਾਓ ਜੀ ਵਿਆਹ ਸ਼ਾਦੀ ਆ ਕੇ ਥੋੜਾ ਭਾਰਾ ਸੈੱਟ ਪਾਓ ਜੀ ਹਾਏ ਰੱਬਾ ਮੇਰਿਆ ਜਨਾਨੀਆਂ ਦੀ ਟੌਰ ਜਾ ਰਹੀ ਹੈ ਲੈ ਵੀ ਆ ਵੀ ਨਵਾਣਾ ਜੱਟ ਸਾਹਿਬ

0: ਲਓ ਜੀ ਨਮਾਣਾ ਜੱਟ ਸਾਹਿਬ ਤੁਹਾਡੇ ਵਾਸਤੇ ਗੀਤ ਪੇਸ਼ ਕਰ ਰਿਹਾ ਇਸ ਆਉਣ ਵਾਲੀ 22 ਤਰੀਕ ਨੂੰ ਯਾਨੀ ਕਿ ਕੱਲ ਤੋਂ ਬਾਅਦ ਪਰਸੋਂ ਨੂੰ ਜਿਹੜਾ ਕਿ ਮੇਲਾ ਹੋ ਰਿਹਾ ਤੁਹਾਡੇ ਵਾਸਤੇ ਮਿਸਿਸ ਸਾਗਰ ਦੇ ਵਿੱਚ ਮੇਲਾ ਮੇਲਾ ਮੇਲਾ ਹੋ ਰਿਹਾ ਹੈ ਸਾਰੇ ਜ਼ਰੂਰ ਪਹੁੰਚੋ ਜੀ ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ
1: ਬਿਲਕੁਲ ਜੀ ਸੋ ਜਿੱਥੇ ਆਪਾਂ ਬੱਚਿਆਂ ਦੇ ਐਜੂਕੇਸ਼ਨ ਪਲਾਨ ਦੀ ਇਨਫੋਰਮੇਸ਼ਨ ਦੇ ਰਹੇ ਹਾਂ ਸੋ ਜਦੋਂ ਪੇਰੈਂਟਸ ਨੇ ਬੱਚਿਆਂ ਦੇ ਲਈ ਕੋਈ ਵੀ ਪਲੈਨਿੰਗ ਕਰਨੀ ਹੁੰਦੀ ਆ ਉਹਦੇ ਵਿੱਚ ਹਮੇਸ਼ਾ ਉਹਨਾਂ ਦਾ ਕੰਸਰਨ ਹੁੰਦਾ ਹੈ ਕਿ ਪੇਰੈਂਟਸ ਨੇ RESP ਦੇ ਵਿੱਚ ਫੁੱਲ ਫਲੈਡ ਕੰਟਰੀਬਿਊਸ਼ਨ ਕੀਤੀ ਹੁੰਦੀ ਆ ਉਸ ਤੋਂ ਬਾਅਦ ਵੀ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕੋਈ ਇੱਦਾਂ ਦਾ ਪਲਾਨ ਉਹਨਾਂ ਲਈ ਕਰ ਸਕੀਏ ਜਿਹਦੇ ਵਿੱਚ ਸਾਡੀ ਕੋਈ ਮਨੀ ਜਿਹੜੀ ਹੈਗੀ ਉਹ ਐਕੂਮੂਲੇਟ ਹੋ ਸਕੇ ਅਸੀਂ ਐਜੂਕੇਸ਼ਨ ਤੋਂ ਬਾਅਦ ਵੀ ਅਗਰ ਸਾਨੂੰ ਕੋਈ ਫੰਡਸ ਚਾਹੀਦੇ ਹੋਣ ਤਾਂ ਅਸੀਂ ਉਸ ਪਲਾਨ ਦੇ ਵਿੱਚੋਂ ਯੂਜ਼ ਕਰ ਸਕੀਏ ਜਿੱਥੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ RESP ਜਿਹੜਾ ਹੈਗਾ ਉਹ ਸਭ ਤੋਂ ਬੈਸਟ ਟੂਲ ਆ ਉਸ ਤੋਂ ਇਲਾਵਾ ਅਗਰ ਤੁਸੀਂ ਉਹਨਾਂ ਲਈ ਕੁਛ ਕਰਨਾ ਚਾਹੁੰਦੇ ਆ ਤਾਂ ਤੁਸੀਂ ਉਹਨਾਂ ਦੇ ਲਈ ਡਿਵੀਡੈਂਡ ਵਾਲੇ ਲਾਈਫ ਇੰਸ਼ੋਰੈਂਸ ਦੇ ਪਲਾਨਸ ਲੈ ਸਕਦੇ ਆ ਜਿਹਦੇ ਵਿੱਚ ਕਵਰੇਜ ਵੀ ਹੋਊਗੀ ਜਿਹਦੇ ਵਿੱਚ ਉਹਨਾਂ ਦੀ ਇੰਸ਼ੋਰੇਬਿਲਿਟੀ ਵੀ ਲੌਕ ਹੋਊਗੀ ਜਿਹਦੇ ਵਿੱਚ ਕਵਰੇਜ ਜਿਹੜੀ ਹੈਗੀ ਆ ਡਿਵੀਡੈਂਡਸ ਦੇ ਨਾਲ ਐਵਰੀ ਈਅਰ ਇਨਕਰੀਜ਼ ਵੀ ਕਰੂਗੀ ਤਾਂ ਨਾਲ ਦੇ ਨਾਲ ਉਸ ਪਲਾਨ ਦੇ ਵਿੱਚ ਜਿਹੜੇ ਡਿਵੀਡੈਂਡਸ ਇਕੱਠੇ ਹੋਣਗੇ ਕੈਸ਼ ਵੈਲਿਊ ਨੂੰ ਵੀ ਉਹ ਇਨਕਰੀਜ਼ ਕਰਨਗੇ ਸੋ ਤੁਸੀਂ ਉਹ ਕੈਸ਼ ਵੈਲਿਊ ਨੂੰ ਕਦੇ ਵੀ ਯੂਜ਼ ਕਰ ਸਕਦੇ ਆ ਐਜ਼ ਅ ਕੋਲੈਟਰਲ ਕਰਕੇ ਲੋਨ ਲੈ ਕੇ ਪਾਲਿਸੀ ਸਰੈਂਡਰ ਕਰਕੇ ਸੋ ਜਿਹੜੀ ਵੀ ਆਪਸ਼ਨ ਤੁਹਾਨੂੰ ਉਸ ਵੇਲੇ ਸੂਟੇਬਲ ਹੋਵੇ ਉਹਦੇ ਨਾਲ ਇਹ ਹੈਗਾ ਆ ਕਿ ਅੱਜ ਤੋਂ ਬੱਚਿਆਂ ਦੀ ਏਜ ਘੱਟ ਹੋਣ ਕਰਕੇ ਤੁਹਾਨੂੰ ਘੱਟ ਪ੍ਰੀਮੀਅਮ ਪੇ ਕਰਨਾ ਪਊਗਾ ਲਿਮਿਟਡ ਟਾਈਮ ਦੇ ਲਈ ਤੁਸੀਂ ਪ੍ਰੀਮੀਅਮ ਪੇ ਕਰ ਸਕਦੇ ਆ ਸਾਡੇ ਕੋਲ ਇੱਦਾਂ ਦੇ ਪਲਾਨਸ ਵੀ ਹੈਗੇ ਜਿਹਨਾਂ ਵਿੱਚ ਸਿਰਫ 5 ਸਾਲ ਹੀ ਪੇਮੈਂਟ ਕਰਨੀ ਹੈਗੀ ਆ ਤੁਸੀਂ 5 ਐਨੂਅਲ ਪੇਮੈਂਟਸ ਦੇ ਵਿੱਚ ਪਲਾਨ ਨੂੰ ਪੇ ਆਫ ਕਰ ਸਕਦੇ ਆ ਤੁਸੀਂ 5 ਐਨੂਅਲ ਪੇਮੈਂਟਸ ਦੇ ਵਿੱਚ ਪਲਾਨ ਨੂੰ ਪੇ ਆਫ ਕਰ ਸਕਦੇ ਆ ਤੁਸੀਂ 10 ਸਾਲ ਵਾਲਾ 20 ਸਾਲ ਵਾਲਾ ਪਲਾਨ ਲੈ ਸਕਦੇ ਆ ਆਪਣੀ ਅਫੋਰਡੇਬਿਲਿਟੀ ਦੇ ਹਿਸਾਬ ਦੇ ਨਾਲ ਇਸ ਪਲਾਨ ਨੂੰ ਡਿਜ਼ਾਇਨ ਕਰ ਸਕਦੇ ਆ ਕਿਉਂਕਿ ਅੱਜ ਕੱਲ੍ਹ ਬਹੁਤ ਟ੍ਰੈਂਡ ਹੈਗਾ ਆ ਜਿਹਨੂੰ ਵੀ ਤੁਸੀਂ ਗੱਲ ਕਰ ਲਓ ਕਿ ਕੋਈ ਵੀ ਇਨਵੈਸਟਮੈਂਟ ਦੀ ਜਦੋਂ ਗੱਲ ਹੁੰਦੀ ਆ ਹਰ ਕੋਈ ਬੰਦਾ ਚਾਹੁੰਦਾ ਹੈਗਾ ਆ ਕਿ ਮੈਂ ਸਟਾਕਸ 'ਤੇ ਇਨਵੈਸਟ ਕਰਾਂ ਐਂਡ ਉਹ ਸਟਾਕ ਲਵਾਂ ਜਿਹਨਾਂ ਦੇ ਵਿੱਚ ਡਿਵੀਡੈਂਡਸ ਆ ਸੋ ਜਦੋਂ ਵੀ ਕੋਈ ਟਰੰਪ ਦੀ ਗੱਲ ਵੀ ਆਉਂਦੀ ਹੈਗੀ ਆ ਤਾਂ ਬੰਦੇ ਸਾਰਿਆਂ ਦੇ ਸਭ ਤੋਂ ਪਹਿਲਾਂ ਮਾਰਕੀਟ ਦੇ ਨਾਲ ਗੱਲਬਾਤ ਚੱਲਦੀ ਹੈਗੀ ਆ ਕਿ ਹਾਂਜੀ ਜੀ ਟਰੰਪ ਦੀ ਇੱਕ ਨਿਊਜ਼ ਦੇ ਨਾਲ ਸਟਾਕ ਉੱਪਰ ਚਲੇ ਗਏ ਸਟਾਕ ਥੱਲੇ ਆ ਗਏ ਐਂਡ ਉਹ ਜਿਹੜਾ ਪਰਸਨਸ ਇਨਵੈਸਟਮੈਂਟ ਕਰਦੇ ਆ ਉਹਨਾਂ ਪਰਸਨਸ ਨੂੰ ਇਹ ਹੁੰਦਾ ਕਿ ਅਸੀਂ ਉਹਨਾਂ ਕੰਪਨੀਜ਼ ਦੇ ਸਟਾਕ ਦੇ ਵਿੱਚ ਇਨਵੈਸਟ ਕੀਤਾ ਹੋਇਆ ਜਿਹਨਾਂ ਦੇ ਵਿੱਚੋਂ ਸਾਨੂੰ ਕੁਆਰਟਰਲੀ ਡਿਵੀਡੈਂਡਸ ਪੇ ਆਊਟ ਹੁੰਦੇ ਆ ਹੁਣ ਅਗਰ ਅਸੀਂ ਲਾਈਫ ਇੰਸ਼ੋਰੈਂਸ ਦਾ ਪਲਾਨ ਲਈਏ ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਸ਼ੇਅਰ ਹੋਵੇ ਉਹ ਵੀ ਕਿੰਨੀ ਵਧੀਆ ਚੀਜ਼ ਆ ਸੋ ਉਹਨਾਂ ਦਾ ਪ੍ਰੋਫਿਟ ਡਿਵੀਡੈਂਡ ਦੀ ਫਾਰਮ ਦੇ ਵਿੱਚ ਐਵਰੀ ਈਅਰ ਤੁਹਾਡੇ ਪਾਲਿਸੀ ਹੋਲਡਰਸ ਦੇ ਨਾਲ ਸ਼ੇਅਰ ਹੁੰਦਾ ਆ ਜੇ ਤੁਹਾਡੇ ਕੋਲ ਡਿਵੀਡੈਂਡ ਵਾਲੀਆਂ ਪਾਲਿਸੀਜ਼ ਹੈਗੀਆਂ ਆ ਸੋ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਹਾਡੇ ਕੋਲ ਐਗਜ਼ਿਸਟਿੰਗ ਟਰਮ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਆ ਤੁਸੀਂ ਸੇਮ ਪਲਾਨ ਨੂੰ ਉਸ ਕੰਪਨੀ ਦੇ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਆ ਅੱਜ ਕੱਲ੍ਹ ਤਕਰੀਬਨ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਕੋਲ ਡਿਵੀਡੈਂਡ ਵਾਲੇ ਪਲਾਨ ਹੈਗੇ ਆ ਐਂਡ ਡਿਵੀਡੈਂਡ ਸਕੇਲ ਵੀ ਜਿਹੜਾ ਹੈਗਾ ਆ ਬਹੁਤੀਆਂ ਕੰਪਨੀਜ਼ ਦਾ 6 ਔਰ 6 ਤੋਂ ਜ਼ਿਆਦਾ ਪਰਸੈਂਟੇਜ ਦੇ ਵਿੱਚ ਅਵੇਲੇਬਲ ਹੈਗਾ ਆ ਸੋ ਤੁਸੀਂ ਇਹਨਾਂ ਚੀਜ਼ਾਂ ਦੇ ਬੈਨੀਫਿਟਸ ਲੈ ਸਕਦੇ ਆ ਸਾਡੇ ਨਾਲ ਇੱਕ ਵਾਰੀ ਡਿਟੇਲ 'ਚ ਗੱਲ ਕਰ ਸਕਦੇ ਹਾਂ ਕਿ ਕਿਹੜੇ ਪਲਾਨ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਕਿੰਨੇ ਡਿਵੀਡੈਂਡਸ ਤੁਹਾਨੂੰ ਪੇ ਆਊਟ ਹੋ ਸਕਦੇ ਆ ਔਰ ਉਹ ਡਿਵੀਡੈਂਡਸ ਜਿਹੜੇ ਹੈਗੇ ਆ ਤੁਹਾਡੀ ਪਾਲਿਸੀਜ਼ ਦੇ ਵਿੱਚ ਕਿੱਦਾਂ ਇਕੱਠੇ ਹੋਣਗੇ ਸੋ ਨੰਬਰ ਹੈਗਾ ਜੀ ਮੇਰਾ 416-8175-00-416-817-6500
0: ਲਓ ਜੀ ਮੈਨੂੰ ਬਿਜ਼ਨਸਮੈਨਾਂ ਦੇ ਫੋਨ ਆ ਰਹੇ ਆ ਵਕਾਰ ਖਾਨ ਸਾਹਿਬ ਫੋਨ ਲਾਈਨ ਨਹੀਂ ਚੱਲ ਰਹੇ ਸਟੂਡੀਓ ਦੇ ਨੀਲਮ ਜੀ ਫੋਨ ਲਾਈਨ ਨਹੀਂ ਚੱਲ ਰਹੇ ਸਟੂਡੀਓ ਦੇ ਹੋਪ ਬੜੀ ਜਲਦੀ ਫਿਕਸ ਹੋ ਜਾਣਗੇ ਔਰ ਕੱਲ੍ਹ ਤੁਸੀਂ ਸਾਰਿਆਂ ਨੇ ਟਰਾਈ ਕਰਿਓ ਜੀ ਵਕਾਰ ਖਾਨ ਸਾਹਿਬ ਨੀਲਮ ਜੀ ਫੋਨ ਲਾਈਨਾਂ ਸਟੂਡੀਓ ਦੀਆਂ ਨਹੀਂ ਚੱਲ ਰਹੀਆਂ ਜੀ ਸੋ ਸਮ ਰੀਜ਼ਨ ਔਰ ਇਸ ਚੀਜ਼ ਦੇ ਵਿੱਚ ਅਸੀਂ ਖਿਮਾ ਦੇ ਜਾ ਜਾਏਗਾ ਔਰ ਹੋ ਜਾਏਗਾ ਜਲਦੀ ਠੀਕ ਅਤੇ ਜਿਹੜੇ ਸਾਡੇ ਬਿਜ਼ਨਸਮੈਨ ਅੱਜ ਨਹੀਂ ਬੋਲ ਪਾਏ ਉਹ ਕੱਲ ਡੈਫੀਨੇਟਲੀ ਬੋਲ ਪਾਣਗੇ ਜਸਵਿੰਦਰ ਸਿੰਘ ਜੀ ਤੁਸੀਂ ਆ ਗਏ ਵਾਪਸ ਨਹੀਂ ਆ ਗਏ ਜਸਵਿੰਦਰ ਸਿੰਘ ਜੀ ਪੁਰਤਗਾਲ ਗਏ ਸੀ ਆਪਣੇ ਜਨਮਦਿਨ ਮਨਾਉਣ ਬੜੀ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਜੀ ਮੇਰੇ ਸੈੱਲ ਫੋਨ 'ਤੇ ਜਸਵਿੰਦਰ ਸਿੰਘ ਜੀ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ਨਹੀਂ ਤੁਸੀਂ ਲਈਆਂ ਦੇਖ ਲਓ ਹਾਲੇ ਤੱਕ ਅਤੇ ਇਹ ਬੜੀ ਜ਼ਰੂਰੀ ਚੀਜ਼ ਆ ਔਰ ਤੁਸੀਂ ਹੁਣ ਸਾਨੂੰ ਮੈਸੇਜ ਛੱਡ ਦਿੰਦੇ ਹਾਂ ਅਤੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਪ੍ਰੋਗਰਾਮ ਪੰਜਾਬੀ ਵਿਰਸਾ

0: ਵਿਰਸਾ ਔਰ ਗੱਲਾਂ ਪਤਾ ਸਿਲਸਿਲਾ ਨਾਲ ਨਾਲ ਜਾਰੀ ਰਹਿੰਦਾ। ਨੀਲਮ ਜੀ ਕੀ ਹਾਲ ਚਾਲ ਹੈ? ਨੀਲਮ ਜੀ ਦੀ ਵੋਇਸ ਮੇਰੀ ਚਲੀ ਗਈ। ਚਲੋ ਕੋਈ ਗੱਲ ਨੀ, ਵਕਾਰ ਖਾਨ ਸਾਹਿਬ ਨੂੰ ਫੋਨ ਆਪਾਂ ਹੋ ਜਾਂਦਾ ਆਪਣਾ, ਵਕਾਰ ਖਾਨ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ ਰੋਜਰਸ ਦੇ ਤੁਹਾਡੀਆਂ ਵਧੀਆ ਵਧੀਆ ਡੀਲਾਂ ਲੈਣ ਵਾਸਤੇ। ਵਕਾਰ ਖਾਨ ਸਾਹਿਬ ਨਾਲ ਵੀ ਅਸੀਂ ਗੱਲਬਾਤ ਬੜੀ ਜਲਦੀ ਕਰਾਂਗੇ। ਹਰਪ੍ਰੀਤ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਆ।
1: ਹਾਂਜੀ।
0: ਗਰਮੀਆਂ ਚੱਲ ਰਹੀਆਂ ਹਲੇ ਵੀ, ਹੈ ਨਾ, ਹਲੇ ਵੀ ਬਹੁਤ ਫੈਮਿਲੀਜ਼ ਆਪਣੀਆਂ ਇੰਡੀਆ ਤੋਂ, ਪਾਕਿਸਤਾਨ ਤੋਂ ਜਾਂ ਵਰਲਡ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਫੈਮਿਲੀਜ਼ ਨੇ ਆਉਣਾ ਹੋਣਾ, ਔਰ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਜਿਹਨਾਂ ਨੇ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਦੇ ਅਪਲਾਈ ਕਰਨਾ ਹੋਵੇ ਪੇਰੈਂਟਸ ਨੂੰ, ਉਹਨਾਂ ਦਾ ਕੀ ਕਹਿਣਾ ਚਾਹੋਗੇ ਪਲੀਜ਼?
1: ਬਿਲਕੁਲ ਜੀ ਜੀ, ਬਹੁਤ ਸਾਰੇ ਪਰਸਨਸ ਇਹਨਾਂ ਦਿਨਾਂ ਦੇ ਵਿੱਚ ਵੀ ਹਲੇ ਕੈਨੇਡਾ ਦੇ ਵਿੱਚ ਆ ਰਹੇ ਆ, ਸਪੈਸ਼ਲੀ ਕਈ ਪਰਸਨ ਹੈਗੇ ਆ ਜਿਹਨਾਂ ਦੀਆਂ ਇੱਥੇ ਵੈਡਿੰਗਸ ਹੈਗੀਆਂ, ਉਹਨਾਂ ਨੂੰ ਅਟੈਂਡ ਕਰਨ ਲਈ ਆ ਰਹੇ ਆ। ਸੋ ਕਾਫੀ ਸਾਰੇ ਰਿਲੇਟਿਵਸ ਤੁਹਾਡੇ ਬਾਹਰਲੇ ਕੰਟਰੀਜ਼ ਤੋਂ ਆਉਂਦੇ ਆ। ਸੋ ਇੱਕ ਚੀਜ਼ ਮੈਂ ਜ਼ਰੂਰ ਦੱਸ ਦੇਵਾਂ ਕਿ ਜੇ ਤੁਸੀਂ ਇਹ ਸੋਚ ਕੇ ਰੱਖਦੇ ਆ ਕਿ ਚਲੋ ਬੰਦਾ ਇੰਡੀਆ ਤੋਂ ਨਹੀਂ ਆ ਰਿਹਾ, USA ਤੋਂ ਆ ਰਿਹਾ, ਇੰਗਲੈਂਡ ਤੋਂ ਆ ਰਿਹਾ ਜਾਂ ਕਿਸੇ ਹੋਰ ਕੰਟਰੀ ਤੋਂ ਆ ਰਿਹਾ, ਤਾਂ ਫਿਰ ਕੋਈ ਫਰਕ ਨਹੀਂ ਪੈਂਦਾ। ਜਦੋਂ ਕੋਈ ਬੰਦਾ ਕਿਸੇ ਵੀ ਹੋਰ ਕੰਟਰੀ ਤੋਂ ਆ ਰਿਹਾ ਕੈਨੇਡਾ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲ ਕੈਨੇਡੀਅਨ ਰੈਜ਼ੀਡੈਂਸੀ ਨਹੀਂ ਹੈਗੀ, ਕਿਉਂਕਿ ਉਹਨਾਂ ਕੋਲ ਕੈਨੇਡੀਅਨ ਹੈਲਥ ਕਾਰਡ ਨਹੀਂ ਹੈਗਾ, ਰਿਸਕ ਆਫ ਲੈਵਲ ਸੇਮ ਹੀ ਆ। ਸੋ ਚਾਹੇ ਬੰਦਾ ਕੋਈ ਇੰਗਲੈਂਡ ਤੋਂ ਆਵੇ, ਚਾਹੇ ਬੰਦਾ ਕੋਈ ਇੰਡੀਆ ਤੋਂ ਆਵੇ, ਕੋਈ ਰਿਸਕ ਚੇਂਜ ਨਹੀਂ ਹੋ ਜਾਣਾ। ਹਰੇਕ ਬੰਦੇ ਲਈ ਇਹ ਹੈਗਾ ਕਿ ਜਿਹੜਾ ਵੀ ਬੰਦਾ ਇੱਥੇ ਕੈਨੇਡਾ ਦੇ ਵਿੱਚ ਆ ਰਿਹਾ, ਚਾਹੇ ਉਹ ਹਫ਼ਤੇ ਲਈ ਆ ਰਿਹਾ, 10 ਦਿਨ ਲਈ ਆ ਰਿਹਾ, ਤੁਸੀਂ ਉਨੇ ਦਿਨਾਂ ਲਈ ਉਹਨਾਂ ਦੀ ਕਵਰੇਜ ਕਰਵਾ ਸਕਦੇ ਆ। ਸੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਜੇ ਉਹਨਾਂ ਨੇ ਵਿਆਹ ਦੇ ਦਿਨ ਅਟੈਂਡ ਕਰਨ ਲਈ ਸਿਰਫ ਵੀਕ ਲਈ ਆਉਣਾ, ਤਾਂ ਵੀਕ ਦੀ ਇੰਸ਼ੋਰੈਂਸ ਕਰਵਾ ਸਕਦੇ ਆ, ਕਿਉਂਕਿ ਇਹ ਜਿਹੜੀਆਂ ਪਾਲਿਸੀਜ਼ ਹੈਗੀਆਂ ਇਹ ਪਰ ਡੇ ਬੇਸਿਸ ਹੁੰਦੀਆਂ। ਇਹਦੇ ਵਿੱਚ ਜਿਹੜਾ ਪ੍ਰਾਈਸ ਤੁਹਾਨੂੰ ਲੱਗਦਾ ਹੈਗਾ ਉਹ ਹਰ ਇੱਕ ਦਿਨ ਦੀ ਕੋਸਟ ਹੁੰਦੀ ਆ। ਸੋ ਅਗਰ ਉਹ ਹਫ਼ਤੇ ਲਈ ਆ ਰਹੇ ਆ ਤਾਂ ਤੁਹਾਨੂੰ 7 ਦਿਨ ਦੀ ਹੀ ਕੋਸਟ ਲੱਗੂਗੀ, ਤੁਹਾਨੂੰ ਮਹੀਨੇ ਦੀ ਕੋਸਟ ਨਹੀਂ ਲੱਗਣੀ।
0: ਮਤਲਬ ਉਹ ਪੈਸੇ ਵਾਪਸ ਹੋ ਜਾਣਗੇ?
1: ਨਹੀਂ, ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ ਮਹੀਨੇ
0: ਦੀ। ਅੱਛਾ, ਇੰਸ਼ੋਰੈਂਸ ਲੈਣ ਦੀ
1: ਲੋੜ ਨਹੀਂ। ਤੁਸੀਂ ਇਫੈਕਟਿਵ ਐਂਡ ਐਕਸਪਾਇਰੀ ਡੇਟ ਜਿਹੜੀਆਂ ਵੀ ਉਹਨਾਂ ਦੀਆਂ ਟਰੈਵਲ ਡੇਟਸ ਆ ਉਹਦੇ ਅਕੋਰਡਿੰਗਲੀ ਰੱਖ ਸਕਦੇ ਆ। ਤੁਹਾਨੂੰ ਕੋਈ ਮਹੀਨੇ ਦੀ ਜਾਂ ਵਾਧੂ ਦਿਨਾਂ ਦੀ ਕਵਰੇਜ ਕਰਵਾਉਣ ਦੀ ਜ਼ਰੂਰਤ ਹੀ ਨਹੀਂ ਆ। ਜਿਸ ਦਿਨ ਉਹਨਾਂ ਨੇ ਆਪਣੇ ਕੰਟਰੀ ਤੋਂ ਚੱਲਣਾ ਹੈਗਾ ਆ ਤੇ ਜਿਸ ਦਿਨ ਉਹਨਾਂ ਨੇ ਆਪਣੇ ਕੰਟਰੀ ਵਾਪਸ ਪਹੁੰਚ ਜਾਣਾ ਆ ਉਸ ਦਿਨ ਤੱਕ ਦੀ ਤੁਸੀਂ ਕਵਰੇਜ ਲੈ ਸਕਦੇ ਆ, ਐਂਡ 19 ਦਿਨਾਂ ਦੀ ਹੀ ਤੁਹਾਨੂੰ ਕੋਸਟ ਚਾਰਜ ਹੋਊਗੀ, ਕਿਉਂਕਿ ਪਰ ਡੇ ਬੇਸਿਸ ਹੋਣ ਕਰਕੇ ਅਫਕੋਰਸ ਜਿੰਨੇ ਦਿਨਾਂ ਦਾ ਘੱਟ ਟ੍ਰਿਪ ਹੈਗਾ ਆ 19 ਤੁਹਾਨੂੰ ਜਿਹੜੀ ਕੋਸਟ ਵੀ ਘੱਟ ਲੱਗੂਗੀ। ਸਟਿਲ ਅਗਰ ਉਹਨਾਂ ਦੀ ਏਜ ਜ਼ਿਆਦਾ ਹੋਵੇ, ਮੈਡੀਕਲ ਇਸ਼ੂਜ਼ ਹੋਣ, ਡਿਫਰੈਂਟ ਡਿਫਰੈਂਟ ਡਿਡਕਟੀਵਲ ਬਣੇ ਹੋਏ ਆ, ਰੈਦਰ ਦੈਨ ਮੈਂ ਇਸ ਚੀਜ਼ ਦਾ ਰਿਸਕ ਲਵਾਂ ਕਿ ਜੀ ਕੱਲ੍ਹ ਨੂੰ ਇੱਥੇ ਆਉਂਦੇ ਹੈਗੇ ਤੇ $1,00,000 ਦਾ ਖਰਚਾ ਆ ਗਿਆ। ਹੁਣ $1,00,000 ਖਰਚ ਕਰਨਾ ਆਪਣੇ ਲਈ ਜ਼ਿਆਦਾ ਸੌਖਾ ਆ ਜਾਂ ਉਸ ਪਾਲਿਸੀ ਦੇ ਵਿੱਚ ਅਸੀਂ $1,000-$2,000 ਦਾ ਡਿਡਕਟੀਵਲ ਪਾ ਲਈਏ ਤੇ ਕੱਲ੍ਹ ਨੂੰ ਜੇ ਇਨਕੇਸ ਕੋਈ ਕਲੇਮ ਆ ਗਿਆ ਤਾਂ $1,000 ਜਾਂ $2,000 ਕਵਰ ਕਰਨਾ ਸੌਖਾ ਆ। ਸੋ ਓਬਵੀਅਸਲੀ $1,00,000 ਉਸਲੇ ਕੱਢਣਾ ਬਹੁਤ ਔਖਾ ਆ ਜੇ ਉਹਦੇ ਨਾਲ ਉਹ ਅਸੀਂ ਪਾਲਿਸੀ ਲੈ ਲਈਏ, ਪਰ ਜੇ ਤੁਹਾਨੂੰ ਲੱਗਦਾ ਕਿ ਉਹਦੀ ਕੋਸਟ ਜ਼ਿਆਦਾ ਲੱਗ ਰਹੀ ਆ, ਡਿਡਕਟੀਵਲ ਪਾ ਲਓ ਵਿੱਚ,
0: ਠੀਕ ਆ,
1: ਤਾਂ ਕਿ ਕੋਸਟ ਘੱਟ ਜਾਵੇ। $1,000 ਪਿੱਛੇ 20% ਦਾ ਡਿਸਕਾਊਂਟ ਆ, ਉਸ ਤੋਂ ਉੱਪਰ ਡਿਡਕਟੀਵਲ ਪਾਉਣੇ ਹੈਗੇ ਤਾਂ ਜ਼ਿਆਦਾ ਡਿਸਕਾਊਂਟ ਹੈਗੇ ਆ। ਅਪ ਟੂ 45% ਤੱਕ ਦਾ ਡਿਸਕਾਊਂਟ ਜਿਹੜਾ ਹੈਗਾ ਕੰਪਨੀਜ਼ ਦੇ ਵਿੱਚ ਮਿਲ ਜਾਂਦਾ ਹੈ ਅਸੀਂ ਅਗਰ ਆਪਾਂ ਡਿਡਕਟੀਵਲ ਇਨਕਰੀਜ਼ ਕਰਦੇ ਹਾਂ।
0: ਜੀ ਜੀ ਜੀ।
1: ਸੋ ਇਸ ਕਰਕੇ ਬਿਲਕੁਲ ਇਹ ਨਾ ਸੋਚਿਆ ਕਰੋ ਕਿ ਹਾਂਜੀ ਜੀ ਇਸ ਚੀਜ਼ ਦਾ ਕੋਸਟ ਸਾਨੂੰ ਐਕਸਟਰਾ ਐਡ ਆਨ ਹੋ ਰਹੀ ਹੈ। ਜਿੱਥੇ ਆਪਾਂ ਇੰਨਾ ਕੁਛ ਪਲੈਨਿੰਗ ਕਰਦੇ ਹਾਂ, ਉਹਨਾਂ ਦੇ ਵੀਜ਼ੇ ਅਪਲਾਈ ਕਰਦੇ ਹਾਂ, ਉਹਨਾਂ ਦੇ ਲਈ ਸਪੋਂਸਰਸ਼ਿਪ ਲੈਟਰਾਂ ਭੇਜਦੇ ਹਾਂ, ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਪੇ ਕਰਦੇ ਹਾਂ ਤੇ ਉਹਨਾਂ ਦੀਆਂ ਟਿਕਟਾਂ ਵੀ ਲਾਉਂਦੇ ਹਾਂ, ਸੋ ਜਦੋਂ ਇੱਥੇ ਉਹਨਾਂ ਨੇ ਆਉਣਾ ਹੈ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਕਰਦੇ ਹਾਂ, ਉਹਨਾਂ ਨੂੰ ਘੁਮਾਉਣ ਫਰਾਉਣ ਦਾ ਵੀ ਕਰਦੇ ਹਾਂ, ਤਾਂ ਉੱਥੇ ਕਿੰਨਾ ਕੁ ਛੋਟੀ ਜਿਹੀ ਗੱਲ ਹੈ ਕਿ ਅਸੀਂ ਉਹਨਾਂ ਦਾ ਆਹ ਰਿਸਕ ਵੀ ਕਵਰ ਕਰੀਏ, ਕਿਉਂਕਿ ਉਹ ਰਿਸਕ ਉਹਨਾਂ ਦਾ ਨਹੀਂ ਹੈਗਾ, ਉਹ ਆਪਣਾ ਆ, ਕਿਉਂਕਿ ਅਸੀਂ ਉਹਨਾਂ ਨੂੰ ਸਪੋਂਸਰ ਕੀਤਾ, ਜੇ ਕੱਲ੍ਹ ਨੂੰ ਕੋਈ ਕਲੇਮ ਆ ਗਿਆ ਉਹਨਾਂ ਨੇ ਥੋੜ੍ਹੀ ਪੇ ਕਰਨਾ, ਤੁਸੀਂ ਉਹ ਪੇ ਕਰਨਾ ਜਿਹੜੇ ਇੱਥੇ ਰਹਿੰਦੇ ਆ।
0: ਠੀਕ ਆ।
1: ਸੋ ਇਸ ਕਰਕੇ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਕੋਈ ਵੀ ਪਰਸਨ ਆ ਰਿਹਾ ਆ, ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈਗੀ ਆ, ਕਿਸੇ ਨੇ ਵਿਜ਼ਿਟਰ ਆਉਣਾ ਆ, ਸੁਪਰ ਵੀਜ਼ਾ ਦੇ ਉੱਪਰ ਆਉਣਾ ਹੈਗਾ ਆ, ਸੋ ਕਿੰਨੇ ਦਿਨਾਂ ਲਈ ਉਹਨਾਂ ਨੇ ਆਉਣਾ, ਜ਼ਰੂਰ ਤੁਸੀਂ ਸਾਡੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500।
0: ਹਰਪ੍ਰੀਤ ਸੈਣੀ ਜੀ ਦਾ ਨੰਬਰ ਤੁਸੀਂ ਦੁਬਾਰਾ ਨੋਟ ਕਰ ਲਓ, 416-817-6500 ਦੇ ਕੋਕ ਦੀ ਜਾ ਸਕਦੀ ਹੈ। ਬੜੇ ਐਕਸਪਰਟਸ ਆ ਆਪਣੇ ਕੰਮ ਦੇ, ਔਰ ਤੁਸੀਂ ਇਹਨਾਂ ਨੂੰ ਇੱਕ ਵਾਰੀ ਕਾਲ ਜ਼ਰੂਰ ਕਰੋ। ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ, ਔਰ ਮੈਂ ਤੁਹਾਨੂੰ ਨੰਬਰ ਦੇ ਰਿਹਾ, ਆਪਣਾ ਪੈਨ ਚੱਕ ਲਓ ਅਤੇ ਪੇਪਰ ਚੱਕ ਲਓ ਜਾਂ ਆਪਣਾ ਟੈਲੀਫੋਨ ਚੱਕ ਲਓ ਜਿੱਥੇ ਤੁਸੀਂ ਨੰਬਰ ਨੋਟ ਕਰਨਾ ਹੈ। ਔਰ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ, ਵਧੀਆ ਗੱਡੀਆਂ ਜੀ ਘੁੰਮਣਾ ਬਾਹਰ, ਅਤੇ ਜਿੱਥੇ ਕੰਮ ਹੋਇਆ ਉੱਥੇ ਕੰਮ ਕਰ ਲਿਆ, ਮੁੜ ਕੇ ਗੱਡੀ 'ਚ ਘੰਟਾ 2 ਘੰਟੇ ਇੱਧਰ ਸੱਜੇ ਖੱਬੇ ਤੁਰ ਲਿਆ, ਚਾਹ ਪਾਣੀ ਪੀ ਲਿਆ, ਅਤੇ ਇੰਨੀ ਦੇਰ ਨੂੰ ਦਿਹਾੜੀ ਖਤਮ ਹੋ ਜਾਂਦੀ ਹੈ। ਠੀਕ ਆ, ਪੈਨ ਚੱਕ ਲਿਆ ਬਈ ਸਾਰਿਆਂ ਨੇ, ਚੱਕ ਲਓ ਪੈਨ, ਕੰਮ ਕਰਨ ਵਾਲੇ ਵੀਰਾਂ ਦੀ ਲੋੜ ਹੈ। 6474004550 ਨੰਬਰ ਫਿਰ ਤੁਸੀਂ ਦੁਬਾਰਾ ਨੋਟ ਕਰ ਲਓ, ਸਾਡੇ ਕੰਮ ਕਰਨ ਵਾਲੇ ਵੀਰਾਂ ਦੀ ਲੋੜ ਹੈ। ਜੋਬ ਤੁਹਾਡੀ ਅੱਜ ਭਾਵੇਂ 3 ਵਜੇ ਤੁਸੀਂ ਸਟਾਰਟ ਕਰ ਲਿਓ, ਭਾਵੇਂ ਹੁਣੇ ਸਟਾਰਟ ਕਰ ਲਿਓ, ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ। 6474004550 ਨਾਲੇ ਕੈਸ਼ ਪੈਸੇ ਲੈਣੇ ਕੈਸ਼ ਲੈ ਲਿਓ, ਚੈੱਕ ਲੈਣਾ ਚੈੱਕ ਲੈ ਲਿਓ, ਸਿੱਧੇ ਤੁਸੀਂ ਤੁਹਾਡੇ ਅਕਾਊਂਟ 'ਚ ਪੈਸੇ ਵੀ ਚਲ ਜਾਣਗੇ। ਇਹ ਵੀਰ ਬੜੇ ਪਿਆਰ ਵਾਲੇ ਸੱਜਣ ਆ, ਔਰ ਜੇ ਤੁਸੀਂ ਵੀ ਕੰਮ ਦੀ ਭਾਲ ਦੇ ਵਿੱਚ ਹੋ, ਤੁਹਾਨੂੰ ਕੰਮ ਨਹੀਂ ਮਿਲ ਰਿਹਾ, ਮੇਰਾ ਗੱਲ $100-150 ਦਿਹਾੜੀ ਦਾ ਘੱਟੋ ਘੱਟ ਹੋਊਗੀ ਦਿਨ ਦੀ, ਅਤੇ ਹੋਰ ਕੀ ਚਾਹੀਦਾ। ਜੇ ਕੈਸ਼ ਇੰਨੇ ਪੈਸੇ ਆ ਗਏ ਤਾਂ ਭਾਈ 30 ਦਿਨ ਹੁੰਦੇ ਆ, ਡਾਲਰ 4,000 ਬਣ ਜਾਣਾ, ਹੋਰ ਕੀ ਚਾਹੀਦਾ। ਇੰਨੇ ਦਾ ਲੋਕਲ ਟਰੱਕਾਂ ਵਾਲੇ ਵੀਰ ਨਹੀਂ ਸਾਡੇ ਬਣਾਉਂਦੇ। ਨੰਬਰ ਕਰੋ ਨੋਟ ਇੱਕ ਵਾਰੀ ਫਿਰ ਤੋਂ, ਨਾਲੇ ਤੁਹਾਡੀ ਕੋਈ ਗੱਡੀ ਨਹੀਂ, ਗੱਡੀ ਉਹਨਾਂ ਦੀ ਹੈ, ਚਲਾਉਣੀ ਤੁਸੀਂ ਗੱਡੀ ਉਹਨਾਂ ਦੀ ਹੈ, ਜੇ ਨਹੀਂ ਵੀ ਚਲਾ ਸਕਦੇ ਫਿਰ ਵੀ ਫੋਨ ਕਰ ਲਓ, ਬਿਠਾ ਕੇ ਲੈ ਜਾਣਗੇ ਤੁਹਾਨੂੰ। 6474005550 'ਤੇ ਕਾਲ ਕੀਤੀ ਜਾ ਸਕਦੀ ਹੈ। ਕੰਮ ਕਰਨ ਵਾਲੇ ਸੱਜਣਾਂ ਦੀ ਲੋੜ ਹੈ। ਏਸੀ ਦੀ ਹਲੇ ਲੋੜ ਪੈ ਰਹੀ ਹੈ, ਫਰਨਸ ਜੇ ਖਰਾਬ ਹੋ ਗਈ ਹੈ ਘਰ ਦੀ, ਗੈਸ ਤੁਹਾਡੀ ਨਿਕਲ ਗਈ ਹੈ, ਏਸੀ ਦੀ ਠੰਡਾ ਨਹੀਂ ਕਰ ਰਿਹਾ, ਅਤੇ ਹੀਟ ਦੀ ਕੋਈ ਪ੍ਰੋਬਲਮ ਅੱਗੇ ਜਾ ਕੇ ਆਉਣੀ ਆ, ਤਾਂ ਨੰਬਰ ਨੋਟ ਕਰ ਲਓ। ਪਰਮਜੀਤ ਸਿੰਘ, 40 ਸਾਲ ਦਾ ਤਜਰਬਾ ਰੱਖਣ ਵਾਲਾ ਲਾਇਸੈਂਸ ਬੰਦਾ, ਪੂਰੇ ਬ੍ਰੈਂਪਟਨ ਵਿੱਚ ਨਹੀਂ, ਪੂਰੇ ਟੋਰਾਂਟੋ ਵਿੱਚ ਨਹੀਂ, ਤੁਹਾਡੇ ਵਾਸਤੇ ਪੂਰੇ GTA ਦੇ ਵਿੱਚ ਇਹ ਤੁਹਾਡੇ ਵਾਸਤੇ ਸੇਵਾਵਾਂ ਦਿੰਦੇ ਆ। ਔਰ ਏਸੀ ਤੁਹਾਡੇ ਵਾਸਤੇ ਅੱਜ ਕੱਲ੍ਹ ਸਪੈਸ਼ਲ ਕੀਮਤ ਲੱਗ ਰਹੇ ਆ। ਟੋਨੀ ਭਾਜੀ ਕਹਿੰਦੇ ਆ, ਕਹਿੰਦੇ ਪਰਮਜੀਤ ਅਣੀ ਕਮਾਲ ਦਾ ਕੰਮ ਕਰਦੇ ਆ ਯਾਰ। ਗੁਰਨੂਰ ਅਣੀ ਕਹਿੰਦੇ ਆ ਵੀ ਪਰਮਜੀਤ ਭਾਜੀ ਕਮਾਲ ਦਾ ਕੰਮ ਕਰਦੇ ਆ। ਔਰ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਏਸੀ ਨਵੇਂ ਲਵਾਉਣੇ ਆ, 416-720-2081, ਜੇ ਏਸੀ ਘਰ ਠੰਡਾ ਨਹੀਂ ਕਰਦਾ, ਨੰਬਰ ਇੱਕੋ ਹੀ ਆ, 416-720-2081। ਸੈਕਿੰਡ ਫਲੋਰ 'ਤੇ ਹਵਾ ਨਹੀਂ ਜਾਂਦੀ, ਥੱਲੇ ਹੀ ਰਹਿ ਜਾਂਦੀ ਹੈ, ਰਾਤ ਨੂੰ ਸੌਣ ਲੱਗਿਆ 2-2, 3-3 ਪੱਖੇ ਲਾਉਂਦੇ ਆ, ਫਿਰ ਵੀ ਹਵਾ ਨਹੀਂ ਆਉਂਦੀ, ਅਤੇ ਉੱਤੇ ਹਵਾ ਨੂੰ ਕਿਵੇਂ ਭੇਜਣਾ, ਅਤੇ ਪਰਮਜੀਤ ਸਿੰਘ ਵਾਲਿਆਂ ਨੂੰ ਕਾਲ ਕਰਨੀ ਆ, 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। ਜੇ ਤੁਸੀਂ ਵਾਟਰ ਟੈਂਕ ਤੁਹਾਡੇ ਘਰ ਦੇ 'ਚ ਵੱਡੇ ਲੱਗੇ ਆ, ਭਾਜੀ ਦਾ ਮੈਨੂੰ ਇੱਕ ਦਿਨ ਕਾਲ ਆਈ ਸੀ ਅਮੈਰੀਕਾ ਤੋਂ, ਕਹਿੰਦੇ ਹਰਜੀਤ ਜੀ ਬਹੁਤ ਅੱਛਾ ਮੈਸੇਜ ਦਿੱਤਾ ਤੁਸੀਂ, ਔਰ ਛੋਟੇ ਛੋਟੇ ਜਿਹੜੇ ਵਾਟਰ ਦੇ ਟੈਂਕ ਆ ਤੁਹਾਡੀ ਜਗ੍ਹਾ ਨੂੰ ਸੇਵ ਕਰਦੇ ਆ, ਨਾਲੇ $60-70 ਜਿਹੜਾ ਮਹੀਨੇ ਦਾ ਤੁਸੀਂ ਪੇ ਕਰਦੇ ਆ ਉਹ ਤੁਹਾਡੇ ਸੇਵ ਹੋ ਜਾਂਦੇ ਆ। ਤੁਸੀਂ ਕੰਪਨੀ ਨੂੰ ਫੋਨ ਕਰੋ ਕਿ ਭਾਈ ਸਾਨੂੰ ਤੁਹਾਡਾ ਵਾਟਰ ਟੈਂਕ ਨਹੀਂ ਚਾਹੀਦਾ, ਮੂਵ ਕਰਾਓ, ਅਤੇ ਇੱਕੋ ਕੀਮਤ 'ਚ ਥੋੜ੍ਹੇ ਜਿਹੇ ਪੈਸਿਆਂ 'ਚ ਤੁਹਾਡਾ ਛੋਟਾ ਜਿਹਾ ਜਿਹੜਾ ਲੇਟੈਸਟ ਅੱਜ ਕੱਲ੍ਹ ਚੱਲਿਆ ਹੀ ਟੈਂਕ, ਛੋਟੇ ਛੋਟੇ ਟੈਂਕ ਵਾਟਰ ਜਿਹੜੇ ਉਹਦੇ 'ਚ ਗਰਮ ਹੋ ਜਾਂਦਾ ਬਹੁਤ ਜ਼ਿਆਦਾ, ਬਹੁਤ ਤੱਤਾ ਪਾਣੀ ਹੁੰਦਾ ਯਾਰ ਉਹਦੇ 'ਚ ਤਾਂ। ਮੈਂ ਕਹਿੰਦਾ ਭਾਵੇਂ ਉੱਤੇ 5 ਕਮਰੇ ਆ, ਭਾਵੇਂ ਥੱਲੇ ਬੇਸਮੈਂਟ ਵੀ ਕਿਰਾਏ ਦਿੱਤੀ ਆ, 10-12 ਜਣੇ ਘਰ 'ਚ ਰਹਿੰਦੇ ਆ, ਫਿਰ ਵੀ ਪਾਣੀ ਨਹੀਂ ਠੰਡਾ ਹੁੰਦਾ। ਜਿਹੜੇ ਆ ਲੰਬੇ ਜਿਹੇ ਲੱਗੇ ਆ ਨਾ, ਇਹ 'ਚ ਪਾਣੀ ਫਿਰ ਵੀ ਕਿਤੇ ਨਾ ਕਿਤੇ ਠੰਡਾ ਹੋ ਜਾਂਦਾ, ਪਰ ਜਿਹੜੇ ਨਵੀਂ ਤਕਨੀਕ ਦੇ ਆਏ ਆ ਇਹ ਨਹੀਂ ਪਾਣੀ ਠੰਡਾ ਕਰਦੇ। ਨੰਬਰ ਤੁਸੀਂ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਪਰਮਜੀਤ ਤਰ੍ਹਾਂ ਦਾ, 416-720-2081, 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। ਮੈਸੇਜ ਫਿਰ ਆ ਗਿਆ ਮੈਨੂੰ, ਭਾਜੀ ਨੰਬਰ ਦਿਓ, ਭਾਜੀ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ ਵੀਰੋ। ਨੰਬਰ ਮੈਂ ਹੌਲੀ ਜਿਹਾ ਬੋਲ ਰਿਹਾ, ਦੁਬਾਰਾ ਨੋਟ ਕਰ ਲਓ, 6474005550 'ਤੇ ਕਾਲ ਤੁਸੀਂ ਕਰ ਲਓ, 647-400-4550 'ਤੇ ਕਾਲ ਕੀਤੀ ਜਾ ਸਕਦੀ ਹੈ।

ਲਾਲੀ ਨੈਣਾ ਚ ਰੜਕਦੀ ਛੱਡ ਗਏ ਸੁਪਨੇ ਗੁਲਾਬੀ ਰੰਗ ਦੇ, ਸੁਪਨੇ ਸੰਧੂਰੀ ਰੰਗ ਦੇ। ਬਈ ਵਾਹ, 18 ਸਤੰਬਰ ਦਿਨ ਨੋਟ ਕਰ ਲਓ, ਬਾਰ ਬਾਰ ਦੱਸ ਰਹੇ ਹਾਂ। ਹੁਣ ਟਿਕਟਾਂ ਅਵੇਲੇਬਿਲਟੀ ਹੈ ਆਨਲਾਈਨ, ਤੁਸੀਂ ਟਿਕਟਾਂ ticketmaster.ca ਤੋਂ ਲੈ ਲਓ। ਅਤੇ ਟਿਕਟ ਦੀ ਕੀਮਤ ਸਟਾਰਟਿੰਗ $49 ਹੈ, ਅਤੇ ਜੇ ਬਾਅਦ ਦੇ ਵਿੱਚ ਟਿਕਟਾਂ ਥੋੜ੍ਹੀਆਂ ਰਹਿ ਗਈਆਂ ਅਸੀਂ ਮਹਿੰਗੀਆਂ ਵੀ ਕਰ ਦੇਣੀਆਂ, ਸਿੱਧੀ ਜਿਹੀ ਗੱਲ ਆ, ਆਉਣੇ ਦੀ ਕਹਿ ਰਹੇ ਹਾਂ ਆਪਾਂ। ਅਤੇ ਹੁਣੇ ਹੁਣੇ ਚੱਕ ਲਓ ਜਿਹਨੇ ਚੱਕਣੀਆਂ, ਜਦੋਂ ਥੋੜ੍ਹੀ ਜਿਹੀ ਘੱਟ ਗਈਆਂ ਤਾਂ ਪਤਾ ਕੋਈ ਨਹੀਂ ਮੇਰੇ ਮੂਡ ਦਾ, ਸਸਤੀਆਂ ਤਾਂ ਮੈਂ ਅੱਜ ਤੱਕ ਕਦੀ ਕੀਤੀਆਂ ਨਹੀਂ, ਮਹਿੰਗੀਆਂ ਕਰਦਾ ਹੁੰਦਾ ਹਮੇਸ਼ਾ। ਅਤੇ ਫਿਰ ਵੀ ticketmaster.ca ਟਿਕਟਾਂ ਤੋਂ ਵੀ ਚੱਕ ਲਓ ਜਲਦੀ ਤੋਂ ਪਹਿਲਾਂ ਜੇ ਚੱਕਣੀਆਂ ਤਾਂ, ਠੀਕ ਹੈ ਜੀ। ਇੱਕ ਵਾਰੀ ਨੰਬਰ ਤੁਹਾਨੂੰ ਮੈਂ ਫਿਰ ਦੇ ਦਿੰਦਾ, $35 ਦੇ ਵਿੱਚ ਜਿਨ੍ਹਾਂ ਨੇ ਸਕੇਅਰ ਫੁੱਟ ਕੁਆਰਟਸ ਲਵਾਉਣਾ ਆਪਣੇ ਘਰਾਂ ਦੇ ਵਿੱਚ, ਆਫਿਸ ਦੇ ਵਿੱਚ, $35 ਦੇ ਵਿੱਚ। ਹਰਬੀਤ ਕਿੰਨੀ ਵਧੀਆ ਰੇਟ ਆ, $35 ਸਕੇਅਰ ਫੁੱਟ ਕੁਆਰਟਸ। ਤੁਹਾਡੇ ਆਫਿਸ ਲੱਗਾ ਕੁਆਰਟਸ, ਤੇ ਦੂਜਾ ਲੱਗਾ ਕਾਊਂਟਰ ਟੋਪ ਜਿਹੜੇ ਕਿਚਨ 'ਚ ਕੁਆਰਟਸ ਲੱਗੇ। ਚਲੋ ਚੰਗਾ, ਜਿਨ੍ਹਾਂ ਦੇ ਨਹੀਂ ਲੱਗੀ ਉਹ ਲਵਾ ਲਓ, $35 ਸਕੇਅਰ ਫੁੱਟ ਦੇ 'ਚ ਫਿਟਿੰਗ ਕਰਕੇ ਜਾਣਗੇ, ਕਟਿੰਗ ਕਰਕੇ ਜਾਣਗੇ, ਬਿਲਕੁਲ ਮੁਲਾਇਮ ਮਲਾਈ ਵਰਗਾ ਕੁਆਰਟਸ ਲਾ ਕੇ ਜਾਣਗੇ। 647-400-4550। ਕੰਸਟਰਕਸ਼ਨ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਤਾਂ ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ, ਇਹ ਬੜੀ ਵੱਡੀ ਟੀਮ ਆ ਕੰਸਟਰਕਸ਼ਨ ਦੀ। 647-400-4550।

0: ਹਰਪੀ ਜੀ, ਮੈਨੂੰ ਜਾਣ ਲੱਗਿਆ ਇੱਕ ਚੀਜ਼ ਮੈਂ ਤੁਹਾਡੇ ਹੋਰ ਪੁੱਛਣੀ ਆ, ਬਹੁਤ ਜ਼ਰੂਰੀ ਚੀਜ਼ ਆ ਲਈ।
1: ਹਾਂਜੀ,
0: ਜਿਵੇਂ ਕਿ ਆਪਾਂ ਮੇਰਾ ਖਿਆਲ 2-3 ਹਫ਼ਤੇ ਪਹਿਲਾਂ ਗੱਲ ਕੀਤੀ ਸੀ, ਤੁਸੀਂ ਬੜੀਆਂ ਨੰਬਰਸ ਆਫ ਕਾਲਸ ਔਰ ਤੁਸੀਂ ਉਹ ਫੈਮਿਲੀ ਦਾ ਸਾਥ ਵੀ ਦਿੱਤਾ। ਜਿਹੜੀ ਫਿਊਨਰਲ ਇੰਸ਼ੋਰੈਂਸ ਹੈ ਨਾ, ਜਿਹੜੀ ਉਹ ਬਹੁਤ ਜ਼ਰੂਰੀ ਆ, ਸਪੋਜ਼ ਸਪੈਸ਼ਲੀ ਤੌਰ 'ਤੇ ਜਿਹਨਾਂ ਦੀਆਂ ਉਮਰ 70+ ਹੋ ਗਿਆ ਜਾਂ 75 ਦੇ ਹੋ ਗਿਆ, ਜਿਹੜੀ ਫਿਊਨਰਲ ਇੰਸ਼ੋਰੈਂਸ ਆ, ਹਰ ਵੀ ਕਿੰਨੇ ਸਾਲ ਤੱਕ ਅਸੀਂ ਕਰਾ ਸਕਦੇ ਹਾਂ?
1: 85 ਤੱਕ।
0: ਜੇ ਸਪੋਜ਼ ਪਾਪਾ ਜੀ ਦੀ ਉਮਰ ਜਾਂ ਬੀਜੀ ਦੀ ਉਮਰ 84 ਸਾਲ ਦੀ ਹੋ ਗਈ ਹੈ, ਤਾਂ ਉਹਨੇ ਇੰਸ਼ੋਰੈਂਸ ਲੈ ਸਕਦੇ ਆਪਾਂ?
1: ਬਿਲਕੁਲ ਲੈ ਸਕਦੇ।
0: ਅੱਛਾ, ਲੈ ਸਕਦੇ ਹਾਂ। ਇਹ ਕਿੰਨੇ ਦੀ ਇੰਸ਼ੋਰੈਂਸ ਲੈ ਸਕਦੇ ਹਾਂ ਆਪਾਂ?
1: ਜਿੰਨੀ ਵੀ ਉਹ ਚਾਹੁਣ। ਮੋਸਟ ਆਫ ਦਾ ਟਾਈਮ ਜੇ ਹੁਣ 80-84 ਹੋ ਗਈ ਆ ਤਾਂ ਜ਼ਿਆਦਾਤਰ ਪਰਸਨ ਜਿਹੜੇ।
0: ਇੱਕ ਮਿੰਟ ਹੰਸ ਰਾਜ ਹੰਸੀ, ਮੈਨੂੰ ਥੋੜ੍ਹਾ ਆਵਾਜ਼ ਬੰਦ ਕਰ ਲੈਂਦੇ ਹੋ, ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਆ। ਹਾਂਜੀ, ਹੁਣ ਦੱਸੋ।
1: ਕਿਉਂਕਿ ਏਜ ਦੇ ਅਕੋਰਡਿੰਗਲੀ ਪ੍ਰੀਮੀਅਮ ਵੀ ਜ਼ਿਆਦਾ ਹੁੰਦਾ ਹੈ, ਸੋ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ 10-15 ਹਜ਼ਾਰ, 20-25 ਹਜ਼ਾਰ।
0: ਪ੍ਰੀਮੀਅਮ ਕਿੰਨਾ ਕੁ ਜੋ 200 ਜਗ੍ਹਾ 400, ਜੋ 400 ਜਗ੍ਹਾ 500 ਦੇ ਦਾਂਗੇ ਮਹੀਨੇ ਦਾ, ਫਿਰ ਉੱਥੇ ਕੀ ਹੈ, ਹੈਨਾ? ਪਰ ਜੇ ਏਜ 80 ਸਾਲ ਦੀ ਹੋ ਗਈ ਹੈ, ਅੱਸੀ ਸਾਲ ਦੀ ਏਜ ਦੇ ਵਿੱਚ ਅਸੀਂ ਤੁਹਾਡੇ ਕੋਲ $25,000 ਦੀ ਇੰਸ਼ੋਰੈਂਸ ਲੈ ਸਕਦੇ ਹਾਂ?
1: ਬਿਲਕੁਲ ਲੈ ਸਕਦੇ।
0: ਕਿਉਂਕਿ ਦੇਖੋ, ਕਈ ਪਰਿਵਾਰਾਂ ਵਿੱਚ ਪਤਾ ਕੀ ਹੁੰਦਾ, ਭਾਵੇਂ ਮੁੰਡੇ ਕੰਮ ਕਰਦੇ ਹੁੰਦੇ ਆ, ਕੁੜੀਆਂ ਕੰਮ ਕਰਦੀਆਂ ਹੁੰਦੀਆਂ, ਪਰ ਹਰ ਚੀਜ਼ ਦੇ ਵਿੱਚ ਸੱਚ ਤੇ ਇਹੀ ਆ, ਜ਼ਿੰਦਗੀ ਦਾ ਹਰ ਇੱਕ ਇਨਸਾਨ ਨੇ ਜਾਣਾ, ਠੀਕ ਆ ਜੀ? ਫਿਊਨਰਲ ਦੇ ਵੀ $8,000-10,000 ਲੱਗ ਜਾਂਦਾ, ਠੀਕ ਆ? ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਲੰਗਰ ਹੁੰਦਾ, ਪ੍ਰਸ਼ਾਦ, ਉਹਦੇ ਵਿੱਚ ਚਲੋ ਭੇਟਾ ਦੇਣੀ ਪੈਂਦੀ, ਜੋ ਪਰੰਪਰਾ ਬਣੀ ਹੋਈ ਉਹ ਕਰਨਾ ਹੀ ਪੈਂਦੀਆਂ ਚੀਜ਼ਾਂ ਨਾ। ਅਤੇ ਜੇ 25 ਦੀ ਕਰਾਲੀਏ, 50 ਦੀ ਵੀ ਹੋ ਸਕਦੀ ਹੈ?
1: ਬਿਲਕੁਲ ਹੋ ਸਕਦੀ ਹੈ।
0: ਜਿਹੜੀ 50 ਦੀ ਕਰਾਉਂਦੇ ਹਾਂ, ਅੱਛਾ, ਲੱਖ ਦੀ ਵੀ ਹੋ ਸਕਦੀ ਹੈ?
1: ਜੇ ਮੈਡੀਕਲੀ ਕੁਆਲੀਫਾਈ ਕਰਦੇ ਹੋਏ ਤਾਂ ਲੱਖ ਦੀ ਵੀ ਹੋ ਸਕਦੀ ਹੈ।
0: ਲੱਖ ਦੀ ਸਪੋਜ਼ ਕਰੋ ਅਸੀਂ ਇੰਸ਼ੋਰੈਂਸ ਕਰਾ ਲਈ,
1: ਹਾਂਜੀ,
0: ਠੀਕ ਆ, ਸਾਡੇ ਫਿਊਨਰਲ ਦਾ ਲੱਗਾ $10,000, ਤੇ ਉਹ ਸਾਡਾ ਲੱਖ ਸਾਰਾ ਕਿੱਥੇ ਜਾਊਗਾ, ਬਾਕੀ ਪੈਸਾ ਕਿੱਥੇ?
1: ਸਾਰਾ ਲੱਖ ਦਾ ਲੱਖ ਤੁਹਾਨੂੰ ਮਿਲ ਜਾਣਾ, ਤੁਸੀਂ ਫਿਊਨਰਲ ਤੇ $10,000 ਲਾਓ, ਚਾਹੇ ਤੁਸੀਂ $1,00,000 ਹੀ ਲਾ ਦਿਓ।
0: ਅੱਛਾ, ਜੇ ਸਪੋਜ਼ ਕਰੋ ਅਸੀਂ $1,00,000 ਦੀ ਇੰਸ਼ੋਰੈਂਸ ਕਰਾਈ ਹੈ, ਤੇ ਫਿਊਨਰਲ ਦੇ ਭਾਵੇਂ 8 ਲੱਗਣ, 10 ਲੱਗਣ, 5 ਲੱਗਣ, 4 ਲੱਗਣ, ਤੁਹਾਨੂੰ $1,00,000 ਹੀ ਮਿਲਣਾ?
1: ਬਿਲਕੁਲ ਜੀ।
0: ਇਹ ਚੋਂ ਕੋਈ ਕੱਟਿਆ ਨਹੀਂ ਜਾਂਦਾ ਪੈਸਾ?
1: ਨਹੀਂ ਜੀ, ਇਹਦੇ ਉੱਪਰ ਕੋਈ ਟੈਕਸ ਨਹੀਂ।
0: ਹਾਂ,
1: ਪੈਸੇ ਦੇ ਉੱਪਰ ਇਹ ਪੈਸਾ ਜਿਹੜਾ ਮਿਲਦਾ ਹੈਗਾ ਟੈਕਸ ਫ੍ਰੀ ਮਿਲਦਾ।
0: ਅੱਛਾ,
1: ਜਿੰਨੀ ਅਮਾਊਂਟ ਦੀ ਕਵਰੇਜ ਮਿਲੀ ਹੈਗੀ ਆ, 19 ਅਮਾਊਂਟ ਹੀ ਮਿਲਣੀ ਆ। ਅਗਰ ਤੁਸੀਂ, ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਜਿਨ੍ਹਾਂ ਵਿੱਚ ਕਵਰੇਜ ਇਨਕਰੀਜ਼ ਵੀ ਹੁੰਦੀ ਰਹੇ, ਸੋ ਤੁਸੀਂ ਉਹ ਵਾਲਾ ਪਲਾਨ ਲੈਣੇ ਆ ਤੇ ਉਹ ਚ ਕਵਰੇਜ ਇਨਕਰੀਜ਼ ਵੀ ਹੋ ਜਾਊਗੀ।
0: ਅੱਛਾ, ਇਹ ਪਲਾਨ ਮੈਂ ਪਿਛਲੇ ਹਫਤੇ ਤਕਰੀਬਨ ਹੋ ਗਏ ਤੁਹਾਡੇ ਨਾਲ 2-3 ਹਫਤੇ ਜ਼ਿਕਰ ਕੀਤਾ ਸੀ ਵਾਲਾ ਪਲਾਨ। ਇਹ ਪਲਾਨ ਵਾਕਈ ਸਾਡੀ ਫੈਮਿਲੀਆਂ ਵਾਸਤੇ ਬਹੁਤ ਲਾਹੇਵੰਦ ਹੈ। ਚਲੋ, ਆਪਾਂ ਤਾਂ ਇਹ ਬਜ਼ੁਰਗਾਂ ਦੀ ਉਮਰ ਲੰਬੀ ਹੋਵੇ, ਪਰ ਦੂਸਰੇ ਪਾਸੇ ਇਹ ਵੀ ਕਹਿੰਦੇ ਹਾਂ ਕਿ ਜ਼ਿੰਦਗੀ ਦਾ ਸੱਚ ਹੈ ਕਿ ਹਰ ਇਨਸਾਨ ਨੇ ਦੁਨੀਆ ਦੇ ਵਿੱਚੋਂ ਚਲੇ ਜਾਣਾ ਹੈ। ਇੱਕ ਏਜ ਫੈਕਟ ਡੈਫੀਨੇਟਲੀ ਹੁੰਦਾ ਹੈ, ਔਰ 70-75 ਸਾਲ ਤੋਂ ਬਾਅਦ ਤਾਂ ਡੈਫੀਨੇਟਲੀ ਇੰਸ਼ੋਰੈਂਸ ਲੈ ਲੈਣੀ ਚਾਹੀਦੀ ਹੈ, ਜੇ ਫਿਊਨਰਲ ਇੰਸ਼ੋਰੈਂਸ ਆ। ਇਹ ਵੈਸੇ ਤੁਸੀਂ ਚੰਗਾ ਕੀਤਾ ਹਰਪੀ ਜੀ, ਕਲੀਅਰ ਕਰ ਦਿੱਤਾ। ਮੈਂ ਨੰਬਰ ਹਰਪੀ ਜੀ ਦਊਂਗਾ, ਇਸ ਬਾਰੇ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ, ਡੀਟੇਲਸ ਦੇ ਵਿੱਚ ਹਰਪੀ ਸੈਨ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ, 416-817-6500, 416-817-6500। ਫਿਊਨਰਲ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਕਰੋ। ਜੇ ਅਸੀਂ 50,000 ਦੀ ਕਰਾਈ ਹੈ, $1,00,000 ਦੀ ਕਰਾਈ ਹੈ, ਜਿਵੇਂ ਤੁਸੀਂ ਦੱਸ ਰਹੇ ਹਾਂ ਕਿ ਅਸੀਂ ਭਾਵੇਂ $10,000 ਫਿਊਨਰਲ ਤੇ ਲੱਗੇ, ਭਾਵੇਂ ਸਾਡਾ $20,000 ਲੱਗੇ, ਭਾਵੇਂ ਸਾਡਾ $5,000 ਲੱਗੇ, ਸਾਨੂੰ ਪੈਸੇ ਪੂਰੇ ਮਿਲ ਜਾਣੇ।
1: ਬਿਲਕੁਲ ਜੀ, ਮੇਰੇ ਜਾਣ ਤੋਂ ਬਾਅਦ ਮੇਰੇ ਪੈਸੇ ਬੇਟਾ ਬੇਟੀ ਦੋਨਾਂ ਚ ਸ਼ੇਅਰ ਹੋ ਕੇ ਮਿਲ ਜਾਣ, ਇੱਕ ਜਾਣੇ ਨੂੰ ਮਿਲ ਜਾਣ, ਜਿੱਦਾਂ ਵੀ ਪਰਸੈਂਟੇਜ ਪੁਆਈ ਹੋਗੀ ਉਹਦੇ ਹਿਸਾਬ ਦੇ ਨਾਲ ਮਿਲ ਜਾਣਗੇ।
0: ਨਹੀਂ, ਸਪੋਜ਼ ਕਰੋ, ਚਲੋ ਪਾਪਾ ਹੀ ਘਰ ਆ, ਉਹਨਾਂ ਨੂੰ ਨਹੀਂ ਪਤਾ, ਕੋਈ ਸਾਡੇ ਵੀਰ ਸੁਣ ਰਿਹਾ, ਉਹਨਾਂ ਦੀਆਂ ਧੀਆਂ ਸੁਣ ਰਹੀਆਂ, ਜਾਂ ਬੀਜੀ ਦੇ ਕੋਈ ਸੁਣ ਰਿਹਾ ਹੈਗਾ, ਪੁੱਤਰ ਜੀ ਸੁਣ ਰਹੇ ਆ, ਉਹ ਇੰਸ਼ੋਰੈਂਸ ਕਰਾ ਲੈਂਦੇ ਆ। ਉਹਦੇ 'ਚ ਜਿਹੜਾ ਡੈਥ ਤੋਂ ਬਾਅਦ ਪੈਸੇ ਜਿਹੜੇ ਹੈ, ਉਹਦੇ 'ਚ ਲਿਖਿਆ ਹੁੰਦਾ ਜਿਹੜਾ ਬੰਦੇ ਨੂੰ ਕਿਹਨੂੰ ਪੈਸੇ ਦੇਣੇ ਆ, ਬੈਨੀਫਿਸ਼ੀਅਰ।
1: ਬਿਲਕੁਲ ਲਿਖਿਆ ਹੁੰਦਾ।
0: ਅੱਛਾ, ਉਹਦੇ 'ਚ ਆਪਾਂ 2 ਜਣੇ ਦਾ ਨਾਂ ਪਵਾ ਸਕਦੇ?
1: ਜਿੰਨੇ ਮਰਜ਼ੀ,
0: ਭੈਣ ਭਰਾ ਦਾ ਨਾਂ ਪਵਾ ਸਕਦੇ?
1: ਬਿਲਕੁਲ ਪਵਾ ਸਕਦੇ।
0: ਜੇ ਦੇਖੋ ਨਾ, ਹੁਣ ਸਪੋਜ਼ ਕਰੋ ਦੋਨੇ ਭੈਣ ਭਰਾ ਕੰਮ ਕਰਦੇ ਆ, ਤੇ ਭਰਾ ਆਪਣੀ ਸਿਸਟਰ ਨੂੰ ਕਹਿ ਸਕਦਾ ਨਾ ਵੀ ਚੱਲ ਆ ਜਾ ਭੈਣੇ, ਆਪਾਂ ਮਾਂ ਪਿਓ ਦੀ ਇੰਸ਼ੋਰੈਂਸ ਕਰਾ ਦਿੰਦੇ ਆ, ਆਪਾਂ ਜਿੰਨਾ ਪ੍ਰੀਮੀਅਮ ਜੇ 500 ਜਾਂਦਾ ਮਹੀਨੇ ਦਾ, 250 ਦੇ ਜਾਂਦੇ ਆ, ਤੇ ਲੱਖ ਦੀ ਕਰਾ ਲੈਣੇ ਜਦੋਂ ਬਾਪੂ ਜੀ ਉਹਨੀ ਚੜ੍ਹਾਈ ਕਰ ਗਏ, ਤੇ ਲੱਖ 'ਚ 50-13-50 ਮੇਰਾ।
1: ਬਹੁਤ ਸਾਰੇ ਪੇਰੈਂਟਸ, ਬਹੁਤ ਸਾਰੇ ਬੱਚੇ ਕਰਦੇ ਆ।
0: ਅੱਛਾ, ਇੱਦਾਂ ਕਰ ਲੈਂਦੇ ਆ?
1: ਹਾਂਜੀ,
0: ਪਰ ਅੱਛੀ ਗੱਲ ਆ, ਇਹਦੇ 'ਚ ਕੋਈ, ਮੇਰਾ ਨਹੀਂ ਖਿਆਲ ਕੋਈ ਇਹਦੇ 'ਚ ਕੋਈ ਦੋ ਰਾਵਾਂ। ਇਹ ਜੇ ਬੈਨੀਫਿਟ ਸਾਨੂੰ ਕੈਨੇਡਾ ਗਵਰਨਮੈਂਟ ਦੇ ਰਹੀ ਹੈ, ਤੇ ਡੈਫੀਨੇਟਲੀ ਜ਼ਰੂਰ ਲੈਣਾ ਚਾਹੀਦਾ। ਨੰਬਰ ਦਿਓ, ਅਸੀਂ ਇਹ ਤੁਹਾਨੂੰ ਡੈਫੀਨੇਟਲੀ ਕਾਲਸ ਬਹੁਤ ਆਉਣੀ ਅੱਜ, ਨੰਬਰ ਦਿਓ ਪਲੀਜ਼।
1: 416-817-6500, 416-817-6500,
0: 17 ਨੂੰ ਹੰਸ ਰਾਜ ਹੰਸ।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Douglas Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-739 7310-647-739-8710।
7: ਸ਼ੀਸ਼ਾ ਹੋਇਆ ਦਿਲ ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8383-35 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਓਹੋ, ਤੁਹਾਡੇ ਲੀਵਰ ਦਾ ਬਹੁਤ ਮੰਦਾ ਹਾਲ ਹੈ।
15: ਅੱਛਾ ਜੀ,
14: ਇਹ ਦੱਸੋ ਤੁਸੀਂ ਸ਼ਰਾਬ ਪੀ ਲੈਂਦੇ ਹੋ?
15: ਡਾਕਟਰ ਸਾਹਿਬ, ਵੈਸੇ ਤਾਂ ਦੇਣੇ ਨੀ ਕਦੀ ਲਾਈ, ਪਰ ਜੇ ਮੰਗਾਉਣੀ ਆ ਤਾਂ ਫਿਰ ਦੇਸੀ ਮੰਗਾਇਓ ਜੀ।
14: ਫਿੱਟੇ ਮੂੰਹ ਤੇਰੇ।
16: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
13: ਕਾਰਨਰ ਆਫ ਮੈਕਲੋਕਲਨ ਐਂਡ ਰੇ ਲੋਸਨ, ਕਾਲ 905-450-2800।
17: ਨਾਓ ਓਪਨ ਟਿਲ 2 AM। ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ। ਆ ਭੈਣੇ ਖਰੀਦ ਲਿਆ ਗਹਿਣੇ
21: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
20: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
21: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
22: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਏਅਰਿੰਗਸ ਵੀ ਮਿਲਣਗੇ
23: ਜਨਕ ਜਵੈਲਰਸ ਕਾਲ 905-230-8800
24: Ladies and gentlemen, introducing from CHLO AM 530, the number one radio host in the world.

0: ਪੁਰਬਾ ਸਾਹਿਬ ਦਾ ਵਿਗਲ ਵੱਜ ਗਿਆ, ਲੇਕਿਨ ਪੁਰਬਾ ਸਾਹਿਬ ਤਾਂ ਆਏ ਨੀ। ਚਲੋ ਕੋਈ ਨੀ, ਅਸੀਂ ਸਾਡੇ ਨਾਲ ਉਮਰਪ੍ਰੀਤ ਜੀ ਸਟੂਡੀਓ ਚ ਨੇ। ਉਮਰਪ੍ਰੀਤ ਜੀ ਤੁਹਾਨੂੰ ਸਵਾਗਤ ਹੈ।
1: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਜ਼ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਗੇ ਚੱਲ ਕੇ ਆਪਾਂ CNA ਦੀਆਂ 4 ਟਿਕਟਾਂ ਵੀ ਦੇਣੀਆਂ ਸਾਡੇ ਜਿਹੜੇ ਲਿਸਨਰ, ਪਹਿਲੀ ਕਾਲ ਵਾਲਿਆਂ ਨੂੰ ਦੇ ਦਾਂਗੇ। ਆਪਾਂ ਪੁੱਛਣਾ ਵੀ ਉਹ ਬੋਲੀ ਸੁਣਾ, ਗਰਮ ਸੁਣਾ, ਠੰਡੀ, ਆਪਾਂ ਉਹ ਕੰਮਾਂ ਚ ਨੀ ਪੈਣਾ ਹੈਗਾ। ਨੰਬਰ ਇੱਕ ਕਹਿੰਦਾ ਜਿਹੜੀ ਪਹਿਲੀ ਕਾਲ ਹੋਊ ਉਹਨੂੰ ਦੇ ਦਾਂਗੇ, ਪਰ ਅਜੇ ਨੀ। ਜਦੋਂ ਕਹਾਂਗੇ ਉਦੋਂ ਫੋਨ ਕਰ ਲਿਓ। ਨੰਬਰ ਨੋਟ ਕਰ ਲਓ, 905-799-0999। ਕਾਫੀ ਦੇਰ ਹੋ ਗਈ, ਮੈਂ ਬੱਚਿਆਂ ਨੂੰ ਲੈ ਕੇ ਗਿਆ ਸੀ ਜਦੋਂ ਛੋਟੇ ਹੁੰਦੇ ਸੀ, ਉੱਥੇ ਖਾਧੀ ਸੀ ਫਰਾਈਡ ਆਈਸ ਕ੍ਰੀਮ।
1: ਹਾਂਜੀ।
0: ਅੱਛਾ, ਹੁਣ ਨਵੀਆਂ ਆਈਟਮਾਂ ਆ ਗਈਆਂ ਜੀ ਉੱਥੇ, ਵੱਖਰੀਆਂ ਵੱਖਰੀਆਂ, ਲੇਕਿਨ ਮੈਕਡੋਨਲਡ ਵਾਲਿਆਂ ਨੇ ਉਦੋਂ ਵਧੀਆ ਕੰਮ ਕਰਤਾ। ਦੁਨੀਆਂ ਦੀਆਂ ਜਿਹੜੀਆਂ ਫੇਵਰੇਟ ਚੀਜ਼ਾਂ ਨੇ ਉਹ ਇੱਥੇ ਆ ਰਹੀਆਂ ਨੇ। ਚਿਕਨ ਪਰਮੀ ਬਰਗਰ, ਇਹ ਆਸਟ੍ਰੇਲੀਆ ਦਾ। ਮੈਕ ਐਕਸਟ੍ਰੀਮ ਪੁਲਡ ਪੋਰਕ ਸਪੇਨ ਦਾ ਹੈ। ਗਾਰਲਿਕ ਐਂਡ ਬਲੈਕ ਪੈਪਰ ਚਿਕਨ ਮੈਗਨਗਟ ਜਪਾਨ ਦੇ ਨੇ। ਚੀਜ਼ੀ ਬੇਕਨ ਮੈਕ ਫਲੇਵਰ, ਇਹ ਫਰਾਈਜ਼ ਨੇ ਫਰਾਂਸ ਦੇ, ਡਿਫਰੈਂਟ ਜੇ, ਵੱਖੋ ਵੱਖਰੀਆਂ ਨੇ, ਦੇਖਦੇ ਆ ਰਹੇ ਆ।
1: ਮਤਲਬ ਵੈਜੀਟੇਰੀਅਨ ਕੁਛ ਹੈਗਾ ਦੇਵ ਜੀ ਕਿ ਨਹੀਂ? ਸਾਰਾ ਕੋਈ ਨਾਨ ਵੈਜ।
0: ਬਲੈਕ ਗਾਰਲਿਕ ਸੌਸ ਵੈਜੀਟੇਰੀਅਨ। ਸਟਰੂਪ ਵਾਫਲ ਮੈਕਫਲਰੀ,
1: ਹਾਂਜੀ,
0: ਇਹ ਨੈਦਰਲੈਂਡ ਦੀ ਹੈ, ਇਹ ਵੀ ਆ ਰਹੀ ਹੈ। ਜਦੋਂ ਆਏਗੀ ਆਪਣੇ ਇੱਥੇ ਲੋਕਲ ਜਿੰਨੇ ਮੈਕਡੋਨਲਡ ਸਭ ਤੇ ਆਏਗੀ। ਅੱਛਾ, ਤੁਸੀਂ ਕਾਫੀ ਇੰਸ਼ੋਰੈਂਸ ਵਗੈਰਾ ਦਾ ਕੰਮ ਕਰਦੇ ਹੋ, ਨਾਲ ਦੀ ਨਾਲ ਜਿਹੜੀ ਪਲੈਨਿੰਗ ਦਾ ਕੰਮ ਕਰਦੇ ਹੋ, ਤਾਂ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਪੈਸੇ ਆ ਕਿਵੇਂ ਵੱਧ ਸਕਦੇ ਆ, ਕਿਵੇਂ ਸੇਫ ਰਹਿ ਸਕਦੇ ਆ, ਕਿਵੇਂ ਟੈਕਸ ਤੋਂ ਅਸੀਂ ਘੱਟ ਤੋਂ ਘੱਟ ਟੈਕਸ ਦੇ ਸਕਦੇ ਹਾਂ, ਅੱਜ ਥੋੜਾ ਪਲੈਨਿੰਗ ਦਾ ਦੱਸੋ।
1: ਬਿਲਕੁਲ ਦੇਵ ਜੀ, ਸੋ ਫਾਈਨੈਂਸ਼ੀਅਲ ਪਲੈਨਿੰਗ ਨਾ ਇੱਕ ਬਹੁਤ ਹੀ ਬਰੋਡ, ਮੈਂ ਕਹੂੰਗੀ, ਟਰਮ ਹੈ। ਕਈ ਵਾਰ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਨੂੰ ਸਿਰਫ ਇੰਸ਼ੋਰੈਂਸ ਨਾਲ ਕਨੈਕਟ ਕਰ ਦਿੰਦੇ ਹਾਂ, ਬਟ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਪਲੈਨਿੰਗ ਵੀ ਆਉਂਦੀ ਹੈ, ਇਨਵੈਸਟਮੈਂਟਸ ਵੀ ਆਉਂਦੀਆਂ ਕਿ ਆਪਾਂ ਕਿਹੜਾ ਟੂਲ, ਮਤਲਬ ਕਿਹੜੀ ਬਕਟ ਆਪਾਂ ਯੂਜ਼ ਕਰੀਏ ਤਾਂ ਕਿ ਸਾਡਾ ਪੈਸਾ ਉਹਦੇ ਅੰਦਰ, ਜਿਹੜੇ ਵੀ ਫੰਡਸ ਆਪਾਂ ਚੂਜ਼ ਕੀਤੀਆਂ, ਪੈਸਾ ਗਰੋ ਵੀ ਹੋਏ, ਲੇਕਿਨ ਉਸ ਤੋਂ ਬਾਅਦ ਟੈਕਸ ਐਫੀਸ਼ੈਂਟਲੀ ਤੁਹਾਨੂੰ ਰਿਸੀਵ ਵੀ ਹੋਏ, ਜਾਂ ਤੁਹਾਡੀਆਂ ਕਾਰਪੋਰੇਸ਼ਨ ਹੈ ਉੱਥੇ ਪੋਜ਼ਿਟਿਵ ਕੈਸ਼ ਫਲੋ ਹੈ, ਕੋਈ ਵੀ ਤੁਹਾਡਾ ਬਿਜ਼ਨਸ ਹੈ ਉਹਨੂੰ ਆਪਾਂ ਕਿਵੇਂ ਟੈਕਸ ਐਫੀਸ਼ੈਂਟਲੀ ਪੈਸੇ ਨੂੰ ਯੂਜ਼ ਕਰਨਾ ਹੈ। ਮਤਲਬ ਟੈਕਸਿਸ ਪੇ ਕਰਕੇ ਪੈਸਾ ਬਾਹਰ ਕੱਢਣਾ ਤਾਂ ਹਰ ਕੋਈ ਕਰ ਲੈਂਦਾ, ਲੇਕਿਨ ਸਟ੍ਰੈਟੇਜਾਈਜ਼ ਉਹਨੂੰ ਕਿਵੇਂ ਕਰਨਾ ਕਿ ਤੁਹਾਡੇ ਹੱਥ ਦੇ ਵਿੱਚ ਮੈਕਸੀਮਮ ਪੈਸਾ ਆਏ, ਉਹ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ ਚ ਆਉਂਦੀਆਂ। ਬਹੁਤ ਵਾਰ ਹੁੰਦਾ ਦੇਵ ਜੀ ਕਿ ਜਿੰਨੇ ਵੀ ਵੈਲਦੀ ਲੋਕ ਹੈ, ਜਿਹੜੇ ਮਤਲਬ ਜਿਹਨਾਂ ਕੋਲ ਐਕਚੁਅਲੀ ਪੈਸਾ ਹੈਗਾ, ਮੇ ਬੀ ਉਹਨਾਂ ਦੀਆਂ ਮਲਟੀਪਲ ਬਿਲਡਿੰਗਸ ਹੈ, ਪਲਾਜ਼ੇ ਹੈ, ਰੀਅਲ ਸਟੇਟ ਹੈ, ਜਾਂ ਵੱਡੇ ਵੱਡੇ ਬਿਜ਼ਨਸ ਹੈ, ਮਤਲਬ ਜਿਨ੍ਹਾਂ ਦਾ ਪੋਜ਼ਿਟਿਵ ਕੈਸ਼ ਫਲੋ ਹੈ, ਉਹਨਾਂ ਨੂੰ ਕਈ ਵਾਰ ਇਹ ਲੱਗਦਾ ਹੁੰਦਾ ਵੀ ਸਾਨੂੰ ਨਹੀਂ ਇੰਸ਼ੋਰੈਂਸ ਦੀ ਲੋੜ, ਕਿਉਂਕਿ ਇੰਸ਼ੋਰੈਂਸ ਨੂੰ ਅਸੀਂ ਸਿਰਫ ਰਿਲੇਟ ਕਰਦੇ ਹਾਂ ਇਮੀਡੀਏਟ ਲਾਇਬਿਲਟੀਜ਼ ਨਾਲ, ਰਿਸਕ ਮੈਨੇਜਮੈਂਟ ਦੇ ਨਾਲ। ਮੈਂ ਹੁਣੇ ਪਿੱਛੇ ਜੇ ਕਿਸੇ ਨੂੰ ਮਿਲੀ ਦੇਵ ਜੀ, ਉਹਨਾਂ ਦੀ ਜਿਹੜੀ ਨੈੱਟਵਰਥ 94 ਮਿਲੀਅਨ ਦੀ।
0: ਉਹ ਬੱਲੇ,
1: ਹਾਂਜੀ,
0: ਉਹਨਾਂ ਮੈਨੂੰ ਮਿਲਾਓ, ਮੈਨੂੰ ਡਾਂਟੀ ਕਰ ਲਓ ਦੇਵ ਨੂੰ।
1: ਬਹੁਤ ਲੋਕ ਹੈਗੇ ਦੇਵ ਜੀ, ਬਹੁਤ ਲੋਕ, ਹਾਂਜੀ, ਬਹੁਤ ਲੋਕ
0: ਇੱਥੇ ਮੇਰੇ 11 ਸਾਲ ਦਾ

0: हाँ जी, मतलब वो एक्चुअली क्विकर एक्शन करके ही वैल्थ बनती है।
1: okay.
0: जिथे तुम डिले किया चीजा उत्थे वैल्थ बनती ही नहीं। तो उन्होंने मैंने कहा कहते कि मेरा अकाउंटेंट कहता 23 मिलियन की तेरी टैक्स लाइबिलिटी बनती है। ते उन उदा देखो सिंपल जा मतलब है भी 23 मिलियन टैक्स लाइबिलिटी पे करने लिए 33.5 मिलियन का उन्होंने रियल स्टेट सैल करना पेगा।
1: अच्छा जी,
0: ता जाके 23 मिलियन की टैक्स लाइबिलिटी पे होगी। मतलब के 36% रियल स्टेट उन्होंने, मतलब 36% उन्होंने अस्टेट जी हैगी उन्होंने हथों जाएगी। वह कहते कि मैं ना, मैं मेरे दिमाग च भी नहीं सी, मैं कहते सोचा भी नहीं सी भी इन्नी वड्डी टैक्स लाइबिलिटी होगी। सो मेरा सिंपल जहा मैसेज है, जिन्हें भी अपने लिसनर है थोड़िया मल्टीपल रियल स्टेट है, मल्टीपल एसेट्स है, बिजनेसिस है, एक बार अपने अकाउंटेंट नु जरूर पुछो कि टैक्स लाइबिलिटी की है, या मेरे नाल तुसी गल कर लो। ऑफकोर्स मैं अकाउंटेंट नहीं हाँ, लेकिन टैक्स लाइबिलिटी आप जरूर काउंट कर सकते होंगे। कई बार सानू ये लगता मल्टीपल रियल स्टेट है जी, मेरा तो कैश फ्लो ही पॉजिटिव नहीं है। दैट्स फाइन, नहीं पॉजिटिव ना सी, एटलीस्ट थोड़ा पता होगा थोड़ी टैक्स लाइबिलिटी की, आप अरेजमेंट कर सकते हैं। सो नंबर है जी मेरा 6474461616, 647-446-1616।
1: अपने पिछे जे डाउनटाउन टोरंटो एक बिल्डिंग विच एक 2 साल का बच्चा जां बच्ची सी मेरे ख्याल, ओह 19वीं स्टोरी विंडो विच थले आ डिगी, उहदी डेथ हो गई। हुण उहदे मां-बाप ते उहदे ग्रैंड पेरेंट्स उस बिल्डिंग दे जिहड़े मालिक आ, कारपोरेशन होगी जो भी है, उहनूं सू कर रहे आ फॉर मिलियनस ऑफ डॉलर। ओह कहिंदे अच्छा, मां दा नाम है दीपाली, प्यो दा नाम है रक्षित चौहान, अते ग्रैंड पेरेंट्स इंडिया च, ਉਹ ਸਾਰੇ ਰਲ ਕੇ ਸੂ ਕਰਨ ਲੱਗੇ ਆ। ਇੱਕ ਇੰਟੀਰੀਅਰ ਇੰਕ ਦੀ ਬਿਲਡਿੰਗ ਹੈ। ਉਹ ਕਹਿੰਦੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਬੱਚੀ, ਉਹਨੇ ਮਾੜਾ ਜਿਹਾ ਵਿੰਡੋ ਨੂੰ ਹੱਥ ਲਾਇਆ, ਸ਼ੀਸ਼ਾ ਬਾਹਰ ਜਾ ਡਿੱਗਿਆ। ਹੁਣ 2 ਸਾਲ ਦੀ ਬੱਚੀ ਕਿੰਨਾ ਕੁ ਜ਼ੋਰ ਨਾਲ ਹੱਥ ਲਾ ਦੂਗੀ, ਤੇ ਇਹੋ ਜਿਹੇ ਸ਼ੀਸ਼ੇ ਕਿਹੜੇ ਆ ਜਿਹੜੇ ਉਈ ਹੱਥ ਲਾਓ ਤੇ ਬਾਹਰ ਜਾ ਡਿੱਗਣ। ਖੈਰ ਬਾਕੀ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ ਸਮਾਂ ਦੱਸੇਗਾ। ਔਰ ਇੱਕ ਮਾਂ ਨੂੰ ਪੁਲਿਸ ਨੇ ਚਾਰਜ ਕੀਤਾ ਹੈ, ਉਹਦੇ 6 ਸਾਲ ਦਾ ਮੁੰਡਾ ਲੋਡਡ ਗਨ ਲੈ ਕੇ ਸਕੂਲ ਗਿਆ, ਜਾਂ ਬੱਸ ਚ ਗਿਆ, ਸੋਰੀ ਸਕੂਲ ਬੱਸ ਚ। ਹੁਣ ਜਿਹੜੇ 6 ਸਾਲ ਦੇ ਬੱਚੇ ਆ, ਉਹ ਤਾਂ ਗਨ ਖਰੀਦ ਨਹੀਂ ਸਕਦੇ, ਤੁਸੀਂ ਲਿਆਂਦੀ ਆ ਤਾਂ ਉਹ ਚੱਕ ਕੇ ਲੈ ਗਿਆ। ਇੱਕ ਬੀਬੀ ਨੇ 81 ਸਾਲ ਦੇ ਬੰਦੇ ਦਾ ਕਤਲ ਕਰ ਦਿੱਤਾ, ਬਾਏ ਜਿਹੜਾ ਆਪਾਂ ਫੂਡ ਬਾਏ ਕਰਨ ਜਾਂਦੇ ਹਾਂ, ਜਿਹੜੇ ਲੋਬ ਲੋਸ ਆ, ਇਹਨਾਂ ਨੇ ਲਿਖਿਆ ਹੁੰਦਾ ਸੀ ਕੈਨੇਡੀਅਨ ਮੈਂਗੋ, ਮੈਕਸੀਕਨ ਮੈਂਗੋ, ਅਮੈਰੀਕਨ ਮੈਂਗੋ, ਜੋ ਵੀ ਹੈ ਪ੍ਰੋਡਕਟ ਤੇ। ਮੈਂ ਸੋ ਵੀ ਜਾਂਦਾ, ਮੈਂ ਹਮੇਸ਼ਾ ਕੈਨੇਡੀਅਨ ਪ੍ਰੋਡਕਟ ਦੇਖ ਕੇ, ਚਾਹੇ ਚੁਆਨੀ ਵੱਧ ਦੇਣੀ ਪਵੇ ਉਹ ਲੈ ਕੇ ਆਉਣਾ। ਲੋਬ ਲੋਸ ਨੇ ਵੀ ਲਾਏ ਹੋਏ ਸੀ, ਪਰ ਹੁਣ ਚੱਕਦੇ, ਜਿਹੜਾ ਮਰਜ਼ੀ ਲਈ ਚਲੋ, ਕਹਿੰਦੇ ਵੀ ਡੋਂਟ ਕੇਅਰ। ਆਰ ਸੀ ਐਮ ਪੀ ਕੋਲ ਇੱਕ ਬਲੈਕ ਹਾਰਟ ਬਾਰਡਰ ਪੈਟਰੋਲ ਹੈਲੀਕਾਪਟਰ ਹੈ, $50 ਮਿਲੀਅਨ ਤੱਕ ਦਾ ਉਹਦਾ ਖਰਚਾ ਆ ਚੁੱਕਿਆ ਹੈ। ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋ, ਹਾਊ ਆਰ ਯੂ?
2: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 countries, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
3: 40 साल हो गए अपने व्याह नूं, फिर किथे सेलिब्रेट करन दा इरादा है?
4: मेरी मन्नो, आपां पिंड ना चलिए।
3: धर्म नाल आ तां तू मेरे मन दी गल ही कहती है, पर इन्नी छेती टिकटां कित्थों मिलणगीआं?
4: गिल इंटरनेशनल ट्रैवल तो अपने साथ वर गई सा उहनां दा, अपने क्लाइंट्स दे नाल पिछले 40 सालां तों
5: बेदाग सर्विस। गिल इंटरनेशनल ट्रैवल,
4: क्वालिटी सर्विस, वधिया रेट्स ते बेस्ट डीलिंग है उहनां दी पछाण। इंडिया, पाकिस्तान या दुनिया दे किसे भी कोने च करना होए ट्रैवल,
5: सर्विंग कैनेडा नेशन वाइड,
4: 9056718400 और 9057968800 or visit giltravels.ca.
6: Indian Fruitland, one stop for all your grocery needs.
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
8: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੀ

0: ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
1: ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
2: 416-294-2857।
1: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
3: ਜਵਾਬ ਦਿਓ।
4: ਹਾਂਜੀ ਮੈਡਮ ਜੀ,
3: ਮੈਨੂੰ ਦੱਸੋ ਕਿ ਟੀਪੂ ਸੁਲਤਾਨ ਦੀ ਮ੍ਰਿਤਯੂ ਕਿਹੜੇ ਯੁੱਧ ਚ ਹੋਈ ਸੀ?
4: ਉਹਨਾਂ ਦੇ ਆਖਰੀ ਯੁੱਧ ਚ।
3: ਬੇਵਕੂਫਾ, ਚੱਲ ਅਗਲੇ ਸਵਾਲ ਦਾ ਜਵਾਬ ਦੇ।
4: ਹਾਂਜੀ,
3: ਗੰਗਾ ਕਿਹੜੀ ਸਟੇਟ ਚ ਪੈਂਦੀ ਹੈ?
4: ਲਿਕਵਿਡ ਸਟੇਟ ਚ।
3: ਹਾਏ ਰੱਬਾ, ਚੱਲ ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ?
4: ਮਹਾਤਮਾ ਗਾਂਧੀ ਦਾ ਜਨਮ,
3: ਇਹ ਸਵਾਲ ਸਾਰਿਆਂ ਨੂੰ ਪਤਾ ਹੋਏਗਾ, ਜਵਾਬ ਦੇ ਮੈਨੂੰ ਜਲਦੀ ਦੇਣੀ।
4: ਹਾਂਜੀ, ਉਹਨਾਂ ਦੇ ਜਨਮ ਦਿਨ ਵਾਲੇ ਦਿਨ।
3: ਤੇਰਾ ਕੀ ਬਣੇਗਾ ਮੈਨੂੰ ਸਮਝ ਨਹੀਂ ਆਉਂਦੀ। ਚੱਲ ਦੱਸ, 15 ਅਗਸਤ ਨੂੰ ਕੀ ਹੁੰਦਾ?
4: 15 ਅਗਸਤ।
3: ਚੱਲ ਇੱਕ ਆਖਰੀ ਸਵਾਲ ਦਾ ਜਵਾਬ ਤਾਂ ਦੇ ਦੇ ਹੁਣ।
4: ਹਾਂਜੀ,
3: 6 ਅੰਬਾਂ ਨੂੰ 8 ਲੋਕਾਂ ਚ ਕਿਵੇਂ ਵੰਡੀਏ?
4: ਮੈਂਗੋ ਸ਼ੇਕ ਬਣਾ ਕੇ ਮੈਡਮ ਜੀ।
5: ਫਿੱਟੇ ਮੂੰਹ ਤੇਰੇ।
6: ਬ੍ਰੈਂਪਟਨ ਟੀਵੀ ਅਪਲਾਈਂਸਸ ਤੇ ਸਾਡੇ ਨਾਲ ਸੁਲਤਾਨ ਜੀ ਜੁੜ ਚੁੱਕੇ ਨੇ ਬ੍ਰੈਂਪਟਨ ਟੀਵੀ ਅਪਲਾਈਂਸਸ ਤੋਂ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੇਵ ਭਾਜੀ, ਸਾਡੇ ਕੋਲ ਇਸ ਟਾਈਮ ਬਾਏ ਮੋਰ ਸੇਵ ਮੋਰ ਇਵੈਂਟ ਸਟਾਰਟ ਹੋਇਆ ਜੀ। ਬਾਏ ਮੋਰ ਸੇਵ ਮੋਰ ਚ ਐਡਵਾਂਟੇਜ ਹੈ, ਜੇ ਸਿੰਗਲ ਪੀਸ ਲਵੋਗੇ ਤਦ ਵੀ ਤੁਹਾਡਾ $400 or $500 ਸੇਵ ਹੋਣਾ, ਜੇ ਬੰਡਲ ਪੈਕੇਜ ਲਵੋਗੇ ਤਾਂ ਤੁਹਾਨੂੰ $2000 ਤੱਕ ਦੀ ਸੇਵਿੰਗ ਹੋਏਗੀ। ਫੋਰ ਐਗਜਾਂਪਲ, ਤੁਸੀਂ ਡਿਸ਼ਵਾਸ਼ਰ ਲੈਣਾ, $1000 ਵਾਲਾ ਡਿਸ਼ਵਾਸ਼ਰ ਅੱਧੀ ਪ੍ਰਾਈਸ ਤੇ $499 ਦਾ ਸਟੇਨਲੈਸ ਸਟੀਲ ਦਾ ਮਿਲੇਗਾ, $500 ਤੁਸੀਂ ਸੇਵ ਕਰਨੇ ਆ। ਜੇ ਸਿੰਗਲ ਪੀਸ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ, $1200 ਵਾਲਾ $799 ਦਾ ਮਿਲੇਗਾ, $400 ਤੁਸੀਂ ਸੇਵ ਕਰਨੇ ਆ। ਪਰ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਲੈਂਦੇ ਹੋ ਤੇ ਪੂਰੇ $2000 ਸੇਵ ਹੋਣੇ ਆ। $5000 ਵਾਲਾ ਬੰਡਲ ਪੈਕੇਜ $29.99 ਚ ਮਿਲਣਾ, ਤੇ $29.99 ਵੀ 6 ਮਹੀਨੇ ਚ ਪੇ ਕਰਨੇ ਆ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਲਾਂਡਰੀ ਸੈਕਸ਼ਨ ਚ ਜਿਹੜੇ ਕਸਟਮਰ ਸਿੰਗਲ ਪੀਸ ਵਾਸ਼ਰ ਲੈਣਾ ਚਾਹੁੰਦੇ $1000 ਵਾਲਾ, ਉਹਨਾਂ ਨੂੰ ਸਿਰਫ $599 ਦਾ ਮਿਲਣਾ, $400 ਉਹਨਾਂ ਨੇ ਸੇਵ ਕਰਨੇ ਇੱਕ ਪੀਸ ਤੇ। ਪਰ ਜੇ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਗੇ ਤੇ $400 + $400, $800 ਦੀ ਸੇਵਿੰਗ ਹੋਏਗੀ, ਕਿਉਂਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $2600 ਵਾਲਾ ਸਿਰਫ $1799 ਦਾ ਮਿਲਣਾ। ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਇਹ ਵਾਸ਼ਰ ਐਂਡ ਡਰਾਇਰ ਹੈ, ਤੇ $1799 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ, 905-450-2828।
6: ਸੁਲਤਾਨ ਜੀ, ਗੇਅਰ ਥੋੜਾ ਜਿਹਾ ਹੌਲੀ ਰੱਖੋ, ਮੈਂ ਦਿੰਦਾ ਤੁਹਾਨੂੰ ਇੰਚਾਂ ਚ ਸਾਈਜ਼, ਤੁਸੀਂ ਦੇਣੇ ਆ ਡਾਲਰਾਂ ਚ ਪ੍ਰਾਈਸ।
7: ਓਕੇ, ਠੀਕ ਹੋ ਗਿਆ ਸਰ।
6: ਆਲਰਾਈਟ, ਪਹਿਲਾਂ ਤਾਂ ਚੱਲਦੇ ਆ 50-inch ਟੈਲੀਵਿਜ਼ਨ।
7: 50-inch ਅੱਜ ਦਵਾਂਗੇ ਜੀ $299 ਦਾ।
6: 55-inch ਟੀਵੀ?
7: 55-inch ਅੱਜ ਮਿਲੇਗਾ $399 ਦਾ।
6: ਥੋੜਾ ਜਿਹਾ ਪਿੱਛੇ ਆਉਂਦੇ ਆ, 40-inch ਟੀਵੀ?
7: 40-inch $199 ਓਨਲੀ, ਪਰ ਹੈਗੇ ਮੇਰੇ ਕੋਲ 3 pieces ਸੀ ਸਿਰਫ ਜੀ, 3 lucky ਕਸਟਮਰ ਕੈਨ ਗੈਟ ਇਟ $199 ਦਾ 40-inch।
6: ਤੇ 65-inch?
7: 65-inch $599 ਦਾ ਜੀ।
6: ਤੇ 75-inch ਮਹਾਰਾਜ?
7: 75-inch $699
6: ਚ। 85-inch?
7: $2200 ਦਾ ਸੀ ਭਾਜੀ, ਪਰ $1500 ਦੀ ਸੇਵਿੰਗ ਨਾਲ $3500 ਵਾਲਾ ਓਨਲੀ $1999 ਛੇ ਮਹੀਨੇ ਚ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਜੀ
6: ਆਲਰਾਈਟ ਬ੍ਰੈਂਪਟਨ ਟੀਵੀ ਅਪਲਾਈਂਸਸ 905-450-2828-801 ਬੋਵੇ ਡਰਾਈਵ ਨੀਅਰ ਚਿੰਗਯੂਜ਼ੀ ਬ੍ਰੈਂਪਟਨ ਟੀਵੀ ਅਪਲਾਈਂਸਸ ਸਮਾਨ ਜਿਹੜਾ ਮਰਜ਼ੀ ਲੈ ਲਓ ਪੈਸੇ 6 ਮਹੀਨਿਆਂ ਬਾਅਦ ਦੇਣੇ ਕੋਈ ਵਿਆਜ ਕੋਈ ਇੰਟਰਸਟ ਨਹੀਂ ਹੈ 905-450-2828 ਥੈਂਕ ਯੂ ਸਰ
7: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
6: ਆਲਰਾਈਟ
3: ਤਾਂ ਬਹੁਤ ਵਧੀਆ ਚੱਲ ਰਿਹਾ
2: ਜੀ ਜੀ
3: ਪਰ ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਇੱਕ ਫਿਲਮ ਵੀ ਬਣਾਵਾਂ ਸੋ ਤੁਸੀਂ ਮੈਨੂੰ ਕੋਈ ਟਾਈਟਲ ਸੁਜੈਸਟ ਕਰੋ
2: ਬੜੇ
3: ਰਾਈਟਰ ਸਾਹਿਬ ਦੇਖੋ ਮੇਰਾ ਡਾਕਟਰੀ ਪੇਸ਼ਾ ਤਾਂ ਬਹੁਤ ਵਧੀਆ ਚੱਲ ਰਿਹਾ
2: ਜੀ ਜੀ
3: ਪਰ ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਇੱਕ ਫਿਲਮ ਵੀ ਬਣਾਵਾਂ ਸੋ ਤੁਸੀਂ ਮੈਨੂੰ ਕੋਈ ਟਾਈਟਲ ਸੁਜੈਸਟ ਕਰੋ
2: ਬੜੇ ਟਾਈਟਲ ਨੇ ਜੀ ਦੇਖੋ ਕਭੀ ਖਾਂਸੀ ਕਭੀ ਜ਼ੁਕਾਮ ਕਹੋ ਨਾ ਬੁਖਾਰ ਹੈ ਟੀਬੀ ਨੰਬਰ 1 ਹਮ ਬਲੱਡ ਦੇ ਚੁੱਕੇ ਸਨਮ ਰਹਿਣਾ ਹੈ ਅਬ ਹਾਸਪਿਟਲ ਮੇ
3: ਹੈ
2: ਬਚਨਾ ਹੈ ਮਰੀਜ਼ੋ ਦਿਲ ਤੋ ਕਮਜ਼ੋਰ ਹੈ ਏਕ ਹਸੀਨਾ ਦੋ ਕਿਡਨੀ
5: ਫਿੱਟੇ ਮੋਤੇਰੇ
4: ਲੋ ਜੀ ਸਿਆਣੇ ਕਹਿੰਦੇ ਆ ਜੀ ਕੰਮ ਬੈਸਟ ਕਰਾਉਣਾ ਹੈ ਤਾਂ ਕੰਮ ਕਰਨ ਵਾਲੇ ਬੰਦੇ ਬੈਸਟ ਹੋਣੇ ਚਾਹੀਦੇ ਹੁਣ ਜੇ ਤੁਸੀਂ ਘਰ ਦਾ ਡੱਕ ਸਾਫ਼ ਕਰਾਉਣਾ ਸਿਰਫ $99 ਤੋਂ ਕਰ ਦੇਣਗੇ ਕਾਰਪੇਟ ਸੋਫਾ ਕਾਰ ਟਰੱਕ ਸ਼ੈਂਪੂ ਕਰਾਉਣਾ ਤਾਂ ਵੀ ਕਾਲ ਮਾਰੋ ਹੁਣ ਮੇਰੇ ਕਹਿਣ ਦੇ ਨਾ ਰਿਹੋ ਬੈਸਟ ਨੂੰ ਪਹਿਲਾਂ ਕਾਲ ਕਰਕੇ ਟੈਸਟ ਕਰ ਲੋ ਨੰਬਰ ਮੈਂ ਦੱਸ ਦਿੰਦਾ 416-277-4416 ਅੰਗਰੇਜ਼ੀ ਚ 416-277-4616 ਹੈ ਖੜਕਾਓ ਘੰਟੀ
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
6: ਆਲਰਾਈਟ ਸੀਐਨਈ ਅੱਜ ਤੋਂ ਸ਼ੁਰੂ ਹੋ ਅੱਜ 20 ਹੈ ਕੱਲ ਨੂੰ 21 ਹੈ ਕੱਲ ਤੋਂ ਸ਼ੁਰੂ ਹੋ ਰਿਹਾ ਸਤੰਬਰ 7 ਤਰੀਕ ਤੱਕ ਚੱਲੇਗਾ 18 ਦਿਨਾਂ ਦਾ ਮੇਲਾ ਹੈ 147ਵਾਂ ਐਡੀਸ਼ਨ ਹੈ ਦੁਨੀਆ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਡਾ ਮੇਲਾ ਇਹ ਹੋ ਰਿਹਾ ਹੈ ਫਟਾਫਟ ਫੋਨ ਕਰ ਲਓ ਸਟੂਡੀਓ ਚ 905-799-0999 ਸਾਨੂੰ 4 ਟਿਕਟਾਂ ਦੇ ਦੇਣੀਆਂ 4 ਪਹਿਲੀ ਕਾਲ ਜਿਹੜੀ ਹੋਏਗੀ ਉਹਨੂੰ ਟਿਕਟਾਂ ਦੇ ਦੇਣੀਆਂ ਸਟੇ ਟਿਊਨ ਗਏ ਤੇ ਆਏ
9: Are you ready?
6: Tikka Junction Lay 647-429-4040. Catering karoni hai choti bade function lay no problem. 647-429-4040. Live cooking karoni hai kare no problem. 647-429-4040. Tusi inna re banquet hall ya lounge vich choti badi party karni hai no problem. 647-429-4040. 647-429-4040. ਲੋ ਜੀ ਫੋਨ ਲਾਈਨਾਂ ਖੜਕਣ ਲੱਗ ਗਈਆਂ ਸਾਰੇ ਦੀਆਂ ਸਾਰੀਆਂ ਚੱਲ ਰਹੀਆਂ ਨੇ ਅਸੀਂ ਜਿਹੜੀ ਪਹਿਲੀ ਕਾਲ ਹੈ ਉਹਨਾਂ ਨੂੰ ਟਿਕਟਾਂ ਦੇ ਦੇਣੀਆਂ ਔਨ ਕਰਦੇ ਆ ਦੇਖਦੇ ਆ ਕੌਣ ਨੇ ਹੈਲੋ
10: ਹੈਲੋ
6: ਹੈਲੋ ਜੀ ਤੁਹਾਡਾ ਨਾਮ ਕੀ ਹੈ ਜੀ
10: ਹਾਂਜੀ ਮੇਰਾ ਨਾਮ ਕਿਰਨ ਆ ਜੀ
6: ਕਿਰਨ ਜੀ ਇਹ ਟਿਕਟਾਂ ਤੁਹਾਡੀਆਂ ਪੱਕੀਆਂ 4 ਟਿਕਟਾਂ 4 ਮੈਂਬਰ ਤੁਸੀਂ ਫੈਮਿਲੀ ਦੇ ਜਾ ਸਕਦੇ ਹੋ ਕੱਲ ਤੋਂ ਲੈ ਕੇ ਇਹ ਸਤੰਬਰ 7 ਤੱਕ ਚੱਲਣਗੀਆਂ ਤੇ ਹੋਲਡ ਕਰਿਓ ਆਫ ਦਾ 에ਅਰ ਮੈਂ ਤੁਹਾਡੀ ਇਨਫੋਰਮੇਸ਼ਨ ਲੈ ਲਾਂ ਹੋਲਡ ਕਰਿਓ ਪਲੀਜ਼ ਲਓ ਜੀ ਗੱਲ ਇੱਦਾਂ ਇਹ ਟਿਕਟਾਂ ਜਾ ਚੁੱਕੀਆਂ ਬਾਕੀ ਸਾਰੀਆਂ ਲਾਈਨਾਂ ਹੁਣ ਰਿਲੀਜ਼ ਕਰ ਦੋ ਅਸੀਂ ਹੋਰ ਕਾਲਾਂ ਲੈ ਨਹੀਂ ਸਕਦੇ
11: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ
12: ਉਹ ਤੂੰ ਰੇਫੜਾ
11: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਵੇਲੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
13: ਹਾਂ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰ 416-356-1870 416-356-1870 ਪੈਗੀ ਪੱਲੇ
14: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-999-5939
6: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
12: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋ ਰੂਟ 9057944667।

0: Dave Tatler, and you are not. ਤੁਸੀਂ ਵੀਡੀਓ ਦੇਖੀ ਹੋਣੀ ਆ ਸ਼ਾਇਦ ਉਮਰਪ੍ਰੀਤ ਜੀ, ਇੱਕ ਬੀਬੀ ਆਪਣੀ ਬੈਗ ਜਿਹਾ ਕੁਝ ਸੀਗਾ, ਇੱਕ ਪੁਲ ਜਿਹਾ ਸੀਗਾ ਥੱਲੇ ਪਾਣੀ ਪੁਣੀ, ਉਹਦੇ ਸਾਰਾ ਗਰਭ ਸਿੱਟੀ ਗਈ ਵਿੱਚ ਆਇਆ ਕਰਕੇ
1: ਜੀ ਜੀ ਜੀ ਜੀ
0: ਫੜ ਲਈ ਤੇ ਉਹਦੀ ਫੋਟੋਆਂ ਵੀ ਆ ਗਈ ਮਾਰਕੀਟ ਚ, ਬੜਾ ਭੋਲਾ ਜਿਹਾ ਬਣਾ ਉਹ ਯਾਰ। ਅਨਪੜ੍ਹ ਹੋਣ ਲੋਕੀ, ਮੇਰੇ ਜਿੰਨੇ ਇੱਥੇ ਆਏ ਸਾਰੇ ਮਾੜੇ ਮੋਟੇ ਪੜ੍ਹੇ ਲਿਖੇ,
1: ਬਿਲਕੁਲ
0: ਅਨਪੜ੍ਹ ਕੋਈ ਨੀ ਹੋਣਾ ਇੱਥੇ। ਉਹ ਯਾਰ ਥੋੜਾ ਦਿਮਾਗ ਨੀ ਕੰਮ ਕਰਦਾ? ਰੱਬ ਨੇ ਜਿਹੜੀ ਖੋਪੜੀ ਦਿੱਤੀ ਹੈ ਇਹਦੇ ਚ ਦਿਮਾਗ ਆ ਜਿਹੜਾ ਯੂਜ਼ ਕਰ ਲਈ ਆ, ਉਹ ਵਾਧੂ ਜਾਂ ਭਾਰ ਚੱਕਣ ਲਈ ਨਹੀਂ, ਯੂਜ਼ ਕਰ ਲਿਆ ਕਰੋ। ਆਹ ਡੋਂਟ ਨੋ ਵਾਟਸ ਰੋਂਗ ਵਿਦ ਦੀਸ ਗਾਇਸ। ਅੱਛਾ, ਨੰਬਰ 2 ਤੇ ਆਉਂਦਾ ਆਹ ਉਹਦੀ ਫੋਟੋ ਬੀਬੀ ਦੀ, ਆਹ ਦੇਖ ਲਓ
1: ਹਾਂਜੀ,
0: ਆਹ ਗਰਭ ਛੱਟਿਆ ਹੋਇਆ ਸਾਰਾ ਉਹਦਾ। ਤੇ ਆਹ ਕਿਹੜੀ ਖਬਰ ਆ, 2 ਖਾਲਿਸਤਾਨੀਆਂ ਰੈਫਰੈਂਡਮ ਜਿਹੜੇ ਕਰਾਉਂਦੇ ਆ ਉਹਨਾਂ ਨੂੰ ਵਾਰਨਿੰਗ ਮਿਲੀ ਆ ਵੀ ਮਾਰ ਨਾ ਦੇਣ ਤੁਹਾਨੂੰ। ਇੱਕ ਇੱਥੇ ਆ ਬੰਦਾ ਤੇ 2 ਸਰੀ ਚ ਨੇ, ਤੇ ਆਨਲਾਈਨ ਫਰੌਤੀ ਮੰਗਣ ਵਾਲੇ ਆਹ 2 ਆਪਣੇ ਦੇਸੀ, ਇਹ ਕਹਿੰਦੇ ਹੈ ਹਮੇ ਪੈਸੇ ਦਿਓ ਨਾ, ਮੇਰੇ ਵਰਗਾ ਰੈਸਟੋਰੈਂਟ ਦੇ ਸਮੋਸੇ ਵੇਚਦਾ, ਇਹ ਕਹਿੰਦੇ ਪੈਸੇ ਦੇ ਦਿਓ। ਇੱਕ ਹੀ ਰਿਆ 23 ਸਾਲ ਆ ਤੇ ਹਰਵਿੰਦਰ ਸਿੰਘ 35 ਸਾਲ ਆ, ਇਹ ਵੀ ਪੁਲਿਸ ਨੇ ਚੱਕ ਲਏ, ਚੱਕ ਕੇ ਨਾ ਇਹਨਾਂ ਨੂੰ ਡਿਪੋਰਟ ਕਰ ਦਿਓ, ਹੋਰ ਕੁਛ ਨੀ ਕਰਨਾ, ਬਸ ਡਿਪੋਰਟ ਕਰ ਦਿਓ ਮੇਰਾ ਵੀ। ਅੱਛਾ, ਇੱਕ ਆਹ ਰਹਿ ਗਿਆ, 280 ਕਿਲੋਮੀਟਰ ਦੀ ਸਪੀਡ ਨਾਲ ਗੱਡੀ ਚਲਾ ਰਿਹਾ ਸੀ ਤੇ ਵੀਡੀਓ ਬਣਾ ਰਿਹਾ ਸੀ, ਵਿੱਚ ਖੰਡਾ ਲਾਇਆ ਹੋਇਆ, ਗੁਰੂ ਦਾ ਪਿਆਰਾ ਚੇਲਾ, ਉਹ ਖੰਡੇ ਨਾ ਲਾਇਆ ਕਰੋ ਜੇ ਇਹੋ ਜਿਹੇ ਪੁੱਠੇ ਕੰਮ ਕਰਨੇ ਆ, ਖੰਡੇ ਨਾ ਲਾਇਆ ਕਰੋ ਜੇ ਗਲੀ ਗਲੋਚ ਕਰਨਾ ਗੱਡੀ ਚ ਬਹਿ ਕੇ, ਖੰਡੇ ਨਾ ਲਾਇਆ ਕਰੋ ਜੇ ਚੁਗਲੀਆਂ ਕਰਨੀਆਂ, ਬੀ ਕੇਅਰਫੁਲ। ਐਨੀਵੇ ਸਾਡਾ ਕੰਮ ਸੁਨੇਹਾ ਦੇਣਾ, ਤੁਸੀਂ ਮੰਨੋ ਨਾ ਮੰਨੋ, ਪ੍ਰਮਾਤਮਾ ਤੁਹਾਨੂੰ ਆਪੇ ਦੇਖੇਗਾ। ਆਲਰਾਈਟ, ਹੁਣ ਇੱਕ ਟੀਚਰ ਹੈ ਇੰਡੀਆ 'ਚ
1: ਜੀ,
0: 5-6 ਸਾਲ ਦਾ ਮੇਰੇ ਖਿਆਲ ਮੁੰਡਾ ਸੀ, ਹੁਣ ਅਗਰ ਮੇਰੇ ਵਰਗਾ ਹੋਮਵਰਕ ਨਹੀਂ ਕੀਤਾ, ਮੈਂ ਅਗਰ ਕੀਤਾ ਹੀ ਨਹੀਂ ਸੀ, ਮੇਰੇ ਵੀ ਕੁੱਟ ਪੈਂਦੀ ਰਹਿੰਦੀ, ਉਹਦੇ 2-4 ਮਾਰੀਆਂ ਟਕਾ ਕੇ ਚਪੇੜਾਂ, ਉਹਦੇ ਕੱਪੜੇ ਜਿਹਾ ਲਾਉਣ ਲੱਗੀ, ਮੁੰਡਾ ਮੂਹਰੇ ਟੀਚਰ ਬੈਠੀ ਸੀ, ਉਹ ਮੂਹਰੇ ਖੜਾ ਛੋਟਾ ਜਿਹਾ, ਉਹਦੀ ਗੋਦੀ ਜਾ ਅੱਡ ਗਿਆ, ਹਾਰਟ ਅਟੈਕ ਨਾਲ ਉੱਥੇ ਹੀ ਮਰ ਗਿਆ। ਮੈਂ ਵੀਡੀਓ ਦਿਖਾ ਸਕਦਾ, ਇਟਸ ਵੈਰੀ ਡਿਸਟਰਬਿੰਗ, ਨਾ ਹੀ ਦੇਖੋ ਤੇ ਚੰਗੀ ਗੱਲ ਆ। ਯਾਰ ਕਿਹੜੇ ਕੰਮਾਂ 'ਚ ਪਏ ਹੋਏ ਲੋਕੀ, ਸਮਝ ਨਹੀਂ ਆਉਂਦੀ ਇਹਨਾਂ ਦੀ। ਚਲੋ, ਆਪਣੀ ਡੀਲ ਹੋ ਗਈ ਜੀ ਅਮੈਰੀਕਾ ਨਾਲ
1: ਜੀ,
0: ਜਿਹੜੇ ਕੰਜ਼ਰਵੇਟਿਵ ਵਾਲੇ ਤੇ ਹੋਰ ਨਹਿਲਾ ਦਹਿਲਾ ਜਾਲੀ ਮੀਡੀਆ, ਸਾਨੂੰ ਦੱਸੋ, ਸਾਨੂੰ ਉਹ ਥੋੜਾ ਠੇਕਾ ਲਿਆ ਵੀ ਸਾਨੂੰ ਪਹਿਲਾਂ ਦੱਸੀਏ, ਸਾਇੰਸ ਨੂੰ ਹੋ ਲੈਣ, ਇਹੋ ਜਿਹੀਆਂ ਡੀਲਸ ਹੁੰਦੀਆਂ ਚੁੱਪ ਚਪੀਤੇ ਹੁੰਦੀਆਂ ਹੁੰਦੀਆਂ, ਇਹ ਨਹੀਂ ਆ ਵੀ ਸ਼ਰੇਆਮ ਡੀਲਾਂ ਇਹ ਹੋਣ, ਉਹਦੀ ਹੋ ਗਈ ਆ ਉਹਦਾ ਫੇਅਰ ਡੀਲ। ਅੱਛਾ, ਸਾਨੂੰ ਕੈਨੇਡਾ ਨੂੰ ਫੇਅਰ ਡੀਲ ਚਾਹੀਦੀ ਹੈ, ਅਮਰੀਕਾ ਵਾਲੇ ਕਹਿੰਦੇ ਸਾਨੂੰ ਫੇਅਰ ਚਾਹੀਦੀ ਹੈ, ਫੇਅਰ ਤਾਂ ਦੋਨਾਂ ਲਈ ਹੋਵੇ, ਫੇਅਰ ਡੀਲ ਹੁੰਦੀ ਹੈ, ਦੇਖਦੇ ਕੀ ਬਣਦਾ। ਆਲਰਾਈਟ, ਆਹ ਆਪਾਂ ਦੱਸ ਹੀ ਦਿੱਤਾ ਸੀ ਸਾਰਿਆਂ ਨੂੰ ਮੈਕਡੋਨ ਵਾਲੀ ਗੱਲ। ਅੱਛਾ, ਰਹਿ ਗਈ CNE ਵਾਲੀ, ਹੁਣ CNE ਤੇ ਲੋਫਟਰ ਔਨ ਅ ਸਟਿਕ, ਪਿਕਲ ਚੀਜ਼ ਕੇਕ ਪੌਪ, ਫੁੱਟ ਲੌਂਗ ਬਟਰ ਚਿਕਨ, ਸਪੇਸ ਰੌਕ, ਕੋਟਨ ਕੈਂਡੀ ਵੈਫਲਸ, ਸ਼ੂਸ਼ੀ ਪੌਪਸ, ਇਹ ਨਵੀਆਂ ਆਈਟਮਾਂ ਇੰਟਰੋਡਿਊਸ ਕੀਤੀਆਂ ਉੱਥੇ। ਹੋਰ ਦੱਸੋ ਕੀ ਕਹਿਣਾ ਚਾਹੋਗੇ, ਪਹਿਲਾਂ ਆਪਾਂ ਗੱਲ ਕੀਤੀ ਸੀ
1: ਸਟੇਟ ਟੈਕਸਿਸ ਦੀ।
0: ਹਾਂਜੀ, ਹੁਣ
1: ਬਿਲਕੁਲ ਦੇਵ ਜੀ, ਸੋ ਸਟੇਟ ਟੈਕਸਿਸ ਦਾ ਆਪਾਂ ਕਹਿ ਰਹੀਏ ਜਾਂ ਆਪਾਂ ਵੈਲਥ ਨੂੰ ਜਨਰੇਟ ਕਰਨ ਦੀ ਗੱਲ ਕਰ ਰਹੀਏ, ਮੈਂ ਪਹਿਲੇ ਵੀ ਇਹੀ ਕਿਹਾ ਵੀ ਜਿਨ੍ਹਾਂ ਦਾ ਪੋਜ਼ਿਟਿਵ ਕੈਸ਼ ਫਲੋ ਹੈ, ਮਤਲਬ ਜਿਨ੍ਹਾਂ ਦੀਆਂ ਕਾਰਪੋਰੇਸ਼ਨ 'ਚ ਐਕਚੁਅਲੀ ਰਿਟੇਨਡ ਪੈਸਾ ਪਿਆ, ਚਾਹੇ ਤੁਸੀਂ ਡਾਕਟਰ ਹੋ, ਡੈਂਟਿਸਟ ਹੋ, IT ਪ੍ਰੋਫੈਸ਼ਨਲ ਹੋ, ਜਿਨ੍ਹਾਂ ਨੇ ਰੀਇਨਵੈਸਟ ਨਹੀਂ ਕਰਨਾ ਹੁੰਦਾ ਪੈਸੇ ਨੂੰ, ਔਰ ਉਹਨਾਂ ਦੀ ਕਾਰਪੋਰੇਸ਼ਨ 'ਚ ਪੈਸੇ ਪਏ ਹੁੰਦੇ ਆ, ਮੈਂ ਨੰਬਰ ਨਾਲ ਜੇ ਕੰਪੇਅਰ ਕਰਾਂ ਦੇਵ ਜੀ, ਸਾਡੇ 'ਚੋਂ ਬਹੁਤੇ ਲੋਕ ਆ ਜਿਨ੍ਹਾਂ ਦੀ ਕਾਰਪੋਰੇਸ਼ਨ 'ਚ ਰਿਟੇਨਡ ਅਰਨਿੰਗ ਪਈ ਆ, ਤੇ ਉਹ ਸੋਚਦੇ ਆ ਵੀ ਆਪਾਂ ਇਹਨੂੰ ਸਿੰਪਲ ਕਿਤੇ ਇਨਵੈਸਟ ਕਰ ਲਈਏ ਕਿਸੇ ਫੰਡਸ ਦੇ ਵਿੱਚ ਪੈਸੇ ਨੂੰ, ਤੇ ਦੂਜਾ ਮੈਂ ਕਹਿੰਦੀ ਆ ਵੀ ਇੱਕ ਇੰਸ਼ੋਰਡ ਸਟ੍ਰੈਟਜੀ ਦੇ ਅੰਡਰ ਜੇ ਆਪਾਂ ਉਹਨੂੰ ਇਨਵੈਸਟ ਕਰੀਏ ਤਾਂ ਦੋਨਾਂ 'ਚ ਫਰਕ ਕੀ ਹੋਣਾ। ਮੈਂ ਇਹ ਲਿਆ ਕਪਲ 46 ਮੇਲ ਆ, 43 ਦੀ ਫੀਮੇਲ ਆ, ਕਿਉਂਕਿ ਹਸਬੈਂਡ ਵਾਈਫ ਤੋਂ ਚੀਜ਼ਾਂ ਰੋਲ ਓਵਰ ਹੋ ਜਾਂਦੀਆਂ, ਜਦੋਂ ਸੈਕਿੰਡ ਸਪਾਊਸ ਨੇ ਜਾਣਾ ਉਦੋਂ ਸਟੇਟ ਟੈਕਸਿਸ ਪੇ ਹੋਣੇ ਆ, ਉਦੋਂ ਬੱਚਿਆਂ ਨੂੰ ਜਾਣਾ ਤਾਂ ਸਾਰਾ ਕੁਝ ਡਿਸਪੋਜੀਸ਼ਨ ਹੁੰਦੀ ਆ ਹਰ ਚੀਜ਼ ਦੀ। ਸੋ ਪਹਿਲੇ ਆਪਾਂ ਐਗਜ਼ਾਮਪਲ ਲਈਏ ਕਿ 50,000 ਆਪਾਂ 10 ਸਾਲ ਲਈ ਇਨਵੈਸਟ ਕੀਤਾ, 10 ਸਾਲ ਦੇ ਵਿੱਚ ਆਪਾਂ 5,00,000 ਇਨਵੈਸਟ ਕੀਤਾ, ਬੜੇ ਕੰਜ਼ਰਵੇਟਿਵ ਆਪਾਂ ਗਰੋਥ ਕਰ ਰਹੇ ਹਾਂ 5% ਦੀ, ਹੁਣ ਇੱਥੇ ਫੰਡ ਵੈਲਿਊ ਤੇ ਆਪਾਂ ਏਜ ਐਕਸਪੈਕਟੈਂਸੀ ਲਈ ਹੈ 85 ਸਾਲ ਦੀ। ਸੋ ਨੈਟ ਮੈਂ ਜੇ ਕਹਾਂ ਆਫਟਰ ਟੈਕਸਿਸ ਸਾਰਾ ਕੁਝ ਅਸਟੇਟ ਦੀ ਵੈਲਿਊ, ਅਸਟੇਟ ਨੂੰ ਜਾਣੇ ਆ 8,28,000। ਦੂਜੇ ਪਾਸੇ ਇਹ ਜੇ ਆਪਾਂ ਇੰਸ਼ੋਰਡ ਸਟ੍ਰੈਟਜੀ ਚ ਪਾਈਏ ਜਿਹੜੀਆਂ ਕਿ ਆਪਾਂ ਬਣਾਉਂਦੇ ਹਾਂ, ਉਹਦੇ ਚ 50,000 ਆਪਾਂ ਸੇਮ ਪਾਇਆ 10 ਸਾਲ ਦੇ ਲਈ, ਜਦੋਂ ਡੈਥ ਹੋਣੀ ਹੈ 85 ਦੀ ਆਪਾਂ ਏਜ ਲਈ ਆ, ਉਸ ਟਾਈਮ ਤੇ ਆਫਟਰ ਟੈਕਸ ਬੈਨੀਫਿਟ ਮਿਲਣਾ 3.79 ਮਿਲੀਅਨ ਦਾ।
0: ਅੱਛਾ,
1: ਹੁਣ ਦੇਖੋ ਐਡੀਸ਼ਨਲ ਸਟੇਟ ਬੈਨੀਫਿਟ ਕਿੰਨਾ ਹੋ ਗਿਆ, 2.9 million ਦਾ, ਉਹਦਾ ਮਤਲਬ ਕੀ ਆ ਕਿ 358% ਜਿਹੜਾ ਸੀਗੀ ਅਸਟੇਟ ਵੈਲਿਊ ਇਨਕਰੀਜ਼ ਕਰ ਗਈ। ਸੇਮ ਪੈਸਾ ਸੀਗਾ, ਸੇਮ ਤੁਸੀਂ ਇਨਵੈਸਟਮੈਂਟ ਕੀਤੀਆਂ, ਸਿਰਫ ਇੱਕ ਸਟ੍ਰੈਟਜੀ ਦੇ ਨਾਲ 3 ਮਿਲੀਅਨ ਤੁਹਾਡੀ ਅਸਟੇਟ ਦੀ ਵੈਲਿਊ ਵੱਧ ਗਈ। ਸੋ ਇਵੇਂ ਦੀਆਂ ਸਟ੍ਰੈਟਜੀਜ਼ ਤੁਸੀਂ ਬਿਜ਼ਨਸ ਓਨ ਕਰਦੇ ਹੋ ਆਪਾਂ ਤਾਂ ਵੀ ਕਰ ਸਕਦੇ ਹਾਂ, ਕਾਰਪੋਰੇਸ਼ਨ ਚ ਬਹੁਤ ਹੀ ਵਧੀਆ ਡਿਜ਼ਾਈਨ ਹੁੰਦੀਆਂ। ਤੁਸੀਂ ਨਹੀਂ ਬਿਜ਼ਨਸ ਓਨ ਕਰਦੇ, ਤੁਸੀਂ ਜੋਬ ਕਰ ਰਹੇ ਹੋ, ਤੁਹਾਡੇ ਕੋਲ ਪੈਸਾ ਹੈਗਾ, ਤੁਹਾਨੂੰ ਲੱਗਦਾ ਵੀ ਤੁਸੀਂ ਮਲਟੀਪਲਾਈ ਕਿਵੇਂ ਕਰਨਾ ਪੈਸੇ ਨੂੰ ਔਰ ਬਿਲਕੁਲ ਸਿਕਿਓਰ ਸੇਫ ਵੇ ਦੇ ਨਾਲ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 6474461616।
0: ਕੁਝ ਖਬਰਾਂ ਨੇ, ਖਬਰਾਂ ਵਿੱਚ ਇਹ ਹੈ ਕਿ ਜੈਸਮਿਨ ਕੌਰ ਡੇਸੀ ਐਡਮਿੰਟਨ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਸੀ ਵਿਚਾਰੀ ਦਾ। 16 ਸਾਲ ਦੇ ਮੁੰਡੇ ਨੂੰ ਪੁਲਿਸ ਨੇ ਦੂਜੇ ਸੈਕਿੰਡ ਡਿਗਰੀ ਮਰਡਰ ਚ ਚੱਕ ਲਿਆ ਹੈ। 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ, ਨਾਮ ਸੱਜਣ ਕੁਮਾਰ ਕੰਮ ਪੁੱਠੇ ਨੂੰ ਦਿੱਲੀ ਹਾਈ ਕੋਰਟ ਅਤੇ ਹੇਠਲੀ ਅਦਾਲਤ ਵੱਲੋਂ ਹੱਤਿਆ, ਹਿੰਸਾ ਭੜਕਾਉਣ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਸੀ। ਮੌਤ ਹੋ ਗਈ। ਕੀਨੀਆ ਵਿੱਚ ਹੈਲੀਕਾਪਟਰ ਹਾਦਸਾ ਹੋਇਆ, 7 ਲੋਕਾਂ ਦੀ ਮੌਤ। ਟਰੰਪ ਦੀ ਇਰਾਨ ਨੂੰ ਆਰਥਿਕ ਪਾਬੰਦੀਆਂ ਰਾਹੀਂ ਦੁਨੀਆਂ ਤੋਂ ਅਲੱਗ ਕਰਨ ਦੀ ਵਾਰਨਿੰਗ ਦਿੱਤੀ ਗਈ ਹੈ। ਉਮਰਪ੍ਰੀਤ ਜੀ, ਆਪਣਾ ਕੈਨੇਡੀਅਨ ਡਾਲਰ 60-65 ਰੁਪਏ ਹੋਣਾ ਇੰਡੀਆ ਦਾ, ਜਿਹੜਾ ਇਰਾਨ ਦੀ ਕਰੰਸੀ ਹੈ, ਇੱਕ ਕੈਨੇਡੀਅਨ ਡਾਲਰ ਦੇ ਮਿਲੀਅਨ ਰਿਆਲ ਮਿਲਦੇ ਨੇ। ਕਰੰਸੀ ਇਹਨਾਂ ਦੀ ਇੰਨੀ ਥੱਲੇ ਗਈ ਇਕੋਨਮੀ। ਲੁਧਿਆਣਾ, ਕਰਜ਼ਾ ਨਾ ਮੋੜਨ ਕਾਰਨ ਬੈਂਕ ਨੇ 5 ਤਾਰਾ ਪਾਰਕ ਹੋਟਲ ਦੇ ਕੁਝ ਹਿੱਸਾ ਕੀਤਾ ਸੀਲ। ਆਉਣ ਵਾਲੀਆਂ ਅੰਟੇਰੀਓ ਮਿਊਨਸੀਪਲ ਚੋਣਾਂ ਵਿੱਚ ਕੁਝ ਸੀਟਾਂ ਬਿਨਾਂ ਮੁਕਾਬਲਾ ਹੋ ਰਹੀਆਂ ਨੇ। ਗੱਲ ਸੁਣੋ, ਖੜ ਜਾਓ ਕਿਤੇ, ਦੇਖ ਕੇ ਜਿੱਥੇ ਕਦੇ ਖੜਾ ਜਿਤਾ ਤੁਹਾਨੂੰ ਦੇਣਾ। ਤੁਸੀਂ ਕੌਂਸਲਰ ਬਣ ਜਾਓ, ਰੀ ਲਗਾਓ, ਮੇਅਰ ਬਣਨਾ ਮੇਅਰ ਬਣਾ ਦਿੰਦੇ ਆ। ਜਦੋਂ ਮੂਹਰੇ ਪ੍ਰੋਟੈਸਟ ਹੀ ਨਹੀਂ ਹੋ ਰਿਹਾ ਕੋਈ, ਇਕੱਲੇ ਜੇ ਮੈਂ ਕੌਂਸਲਰ ਸੀ, ਮੈਂ ਹੀ ਕੌਂਸਲਰ ਖੜ ਗਿਆ, ਮੇਰੇ ਬਰਾਬਰ ਕੋਈ ਖੜਾ ਹੀ ਨਹੀਂ, ਫਿਰ ਤਾਂ ਮੈਂ ਆਟੋਮੈਟਿਕਲੀ ਜਿੱਤ ਜਾਣਾ। ਖੜ ਜਾਓ ਕਿਤੇ, ਸੀਟਾਂ ਮੈਂ ਲੱਭ ਦਿੰਦਾ ਵਧੀਆ ਜੀ। ਇੱਥੇ ਆਉਣ ਦੀ ਲੋੜ ਹੀ ਨਹੀਂ। ਆਹ ਬਿਲਡਿੰਗ ਵੇਚਤੀ, ਉਹਨੂੰ ਵੇਚਤੀ, ਉਹਨੂੰ ਵੇਚਤੀ, ਵਿੱਚੋਂ 40-50 ਮਿਲੀਅਨ ਡਾਲਰ ਬਣ ਜਾਂਦਾ। ਸਾਡੇ ਨਾਲ ਹੈਗੇ ਸੁੱਖ ਸਾਹਿਬ, ਗ੍ਰੈਂਡ ਫਰਨੀਚਰ ਚੱਲਦੇ ਆ ਵੀਰਾ ਜੀ, ਵੈਲਕਮ ਟੂ ਦ ਸ਼ੋ।
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰ ਤੱਕ। ਇਸ ਵੀਕਐਂਡ ਦੇ ਉੱਪਰ ਜਿਹੜੀ ਬਹੁਤ ਸਾਰੀ ਇਨਵੈਂਟਰੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ। ਮੇਰੇ ਸਾਹਮਣੇ ਇੱਕ ਸੋਫਾ ਸੈੱਟ ਪਿਆ, ਟਰਕੀ ਸਟਾਈਲ ਦਾ, ਗ੍ਰੇ ਕਲਰ ਦਾ, ਪਰਫਾਰਮੈਂਸ ਫੈਬਰਿਕ ਦੇ ਵਿੱਚ ਸੋਫਾ, ਲਪਸਡ ਐਂਡ ਚੇਅਰ, ਉੱਪਰ ਡਿਜ਼ਾਈਨਰ ਪਿੱਲੋ ਪਏ ਹੋਏ ਨੇ ਚੈਨਲ ਬੈਗ ਦੇ ਨਾਲ, ਗ੍ਰੇ ਕਲਰ ਦਾ ਪਰਫਾਰਮੈਂਸ ਫੈਬਰਿਕ ਦਾ ਕੰਪਲੀਟ ਸੋਫਾ ਸੈੱਟ, ਟਰਕੀ ਡਿਜ਼ਾਈਨ ਦਾ ਸੋਫਾ, ਲਪਸਡ ਐਂਡ ਚੇਅਰ, ਜਿਹਦੀ ਫਲੋਰ ਦੀ ਪ੍ਰਾਈਸ $2500 ਸੀ। ਲਾਸਟ ਪੀਸ ਕੰਪਲੀਟ ਸੋਫਾ ਸੈੱਟ $799 ਦੇ ਵਿੱਚ ਤੁਹਾਨੂੰ ਕਲੀਅਰ ਆਊਟ ਕੀਤਾ ਜਾਣਾ ਇਸ ਵੀਕਐਂਡ ਦੇ ਉੱਪਰ। ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲੈਦਰ ਦਾ ਸੋਫਾ ਸੈੱਟ ਲੈਣਾ ਲਿਵਿੰਗ ਰੂਮ ਦੇ ਲਈ, 3-ਸੀਟਰ ਸੋਫਾ, 2-ਸੀਟਰ ਲਪਸਡ ਨਾਲ ਸਿੰਗਲ ਚੇਅਰ, ਬਲੈਕ ਕਲਰ ਦਾ ਲੈਦਰ ਦਾ ਕੰਪਲੀਟ ਸੋਫਾ ਸੈੱਟ, ਕਰੋਮ ਲੈਕਸਰ ਨਾਲ, ਜਿਹਦੀ ਫਲੋਰ ਦੀ ਪ੍ਰਾਈਸ $1500 ਸੀ, $599 ਦੇ ਵਿੱਚ ਕੰਪਲੀਟ ਸੋਫਾ ਸੈੱਟ ਕਲੀਅਰ ਆਊਟ ਕੀਤਾ ਜਾ ਰਿਹਾ।
0: $599 ਦਾ
2: ਬਿਲਕੁਲ ਜੇ ਭਾਜੀ, ਸੋਫਾ, ਲਪਸਡ ਤੇ ਚੇਅਰ ਤਿੰਨੋ ਹੀ ਪੀਸ $599 ਦੇ ਵਿੱਚ ਕਲੀਅਰ ਆਊਟ ਕੀਤਾ ਜਾਣਾ। ਤੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਫਲੋਰ ਦੀ ਪ੍ਰਾਈਸ $1500 ਸੀ, $399 ਦੇ ਵਿੱਚ ਲੈ ਜਾਓ ਚੱਕ ਕੇ ਇਸ ਵੀਕਐਂਡ ਦੇ ਉੱਪਰ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦਾ, $99 ਦੇ ਵਿੱਚ। ਸੋ ਬਹੁਤ ਸਾਰੀ ਇਨਵੈਂਟਰੀ ਵਿੱਚ ਹਾਈ ਐਂਡ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਸਟਾਈਲ ਦੇ ਸੋਫਾ ਸੈੱਟ, ਡਾਇਨਿੰਗ ਟੇਬਲ, ਜਿਹੜੇ ਕਲੀਅਰ ਆਊਟ ਕੀਤੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਦੇ ਭਾਜੀ,
0: ਬੜੀ ਮਿਹਰਬਾਨੀ, ਥੈਂਕ ਯੂ। AM 530 ਡੇਵ ਟਾਵਲਾ ਸ਼ੋ, ਗੱਲਾਂ ਚੋਂ ਗੱਲ ਇਹ ਹੈ, ਕੁਝ ਸੰਦੇਸ਼ ਤੇ ਜੋਕ ਸੁਣਾਉਣੇ ਆ। ਇਸ ਤੋਂ ਪਹਿਲਾਂ ਅੱਗੇ ਚੱਲੀਏ, ਕੁਇਕ ਟਰੱਕ ਲੂਪ ਦਾ ਆਹ ਸੁਨੇਹਾ ਸੁਣੋ।
3: ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈਡ ਇੱਕ ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000।
5: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
6: ਗਰੋਸਰੀ ਕਰਨੀ ਹੈ, ਪੈਸੇ ਬਚਾਉਣੇ ਹੈ, ਚੀਕਾਂ ਮਾਰਨ ਦੀ ਲੋੜ ਨਹੀਂ, ਚੁੱਪ ਕਰਕੇ ਇੰਡੀਅਨ ਫਰੂਟ ਲੈਂਡ ਤੇ ਚਲੇ ਜਾ।
7: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
8: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
7: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
6: ਆਲਰਾਈਟ, ਟੋਰਾਂਟੋ ਦੇ ਘਰ ਵਿੱਚ ਆਟੋ ਚੋਰੀ ਕਰਨ ਗਿਆ ਤੇ ਜਿਹੜਾ ਮਕਾਨ ਮਾਲਕ ਸੀ ਉਹਨੇ ਬੰਦੂਕ ਕੱਢੀ, ਠਾ ਠਾ ਗੋਲੀਆਂ ਚਲਾ ਦੀਆਂ। ਹੁਣ ਉੱਥੇ ਚਾਰਜਸ ਲੱਗ ਗਏ ਨੇ। ਮੱਛਰ ਆਇਆ ਜੀ ਇੱਕ ਸਪੈਸ਼ਲੀ, ਉਹਦੇ 3-4 ਛੁਰਿਆਂ ਅਰਗੇ, ਮੂਹਰੇ ਬਰਛਿਆਂ ਅਰਗੇ, ਉਹਦੇ 9 ਜੇ ਨੇ। ਇਹ ਟਾਈਗਰ ਮਸਕੀਟੋ ਆ ਜਿਹੜਾ ਨਾਇਗਰਾ ਰੀਜਨ ਚ ਆਇਆ ਏਸ਼ੀਆ ਤੋਂ। ਹੁਣ ਇਮੀਗ੍ਰੇਸ਼ਨ ਨਹੀਂ ਲਈ ਇਹਨੇ ਪਰ ਅਮਰੀਕਾ ਨੇ ਦੁਬਾਰਾ ਹਮਲਾ ਕੀਤਾ ਤਾਂ ਨਵੇਂ ਵਿਨਾਸ਼ਕਾਰੀ ਹਥਿਆਰ ਛੱਡ ਦਿੱਤੇ ਜਾਣਗੇ ਤੇ ਤਬਾਹ ਕਰ ਦਿੱਤਾ ਜਾਏਗਾ। ਸਰੀ ਗੋਲੀਆਂ ਚੱਲੀਆਂ, ਰੌਲਾ ਸੀ ਜਬਰਨ ਵਸੂਲੀ ਦਾ। ਸਰੀ ਦੇ ਸਿੱਖ ਭਾਈਚਾਰੇ ਨੇ ਸਮਰਲੈਂਡ ਦੇ ਜੰਗਲੀ ਅੱਗ ਪੀੜਤਾਂ ਲਈ $28,000 ਇਕੱਠੇ ਕੀਤੇ। ਇਰਾਕ ਅਮਰੀਕਾ ਦਾ ਪੱਖ ਲੈ ਕੇ ਪਾਸਾ ਬਦਲ ਰਿਹਾ ਹੈ। ਇਰਾਕ ਦੇ ਵਿੱਚ ਕਦੇ ਹੱਲੇ ਬੋਲੇ ਸੀ, ਹੁਣ ਇਰਾਕ ਦਾ ਪੱਖ ਲੈਣ ਲੱਗ ਗਿਆ ਇਹ। ਕੀਵ ਤੇ ਰੂਸੀ ਬੰਬਾਰੀ ਦੀ ਤੇਜ਼ ਰਫ਼ਤਾਰ ਨਾਲ ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ। ਸੈਂਟਰਲ ਅਫਰੀਕਨ ਰਿਪਬਲਿਕ,
0: ਸੋਨੇ ਦੀ ਖਾਣ ਡਿੱਗ ਪਈ, 100 ਤੋਂ ਵੱਧ ਮਰ ਗਏ। ਸੋਨੇ ਦੀਆਂ ਖਾਣਾਂ ਚੋਂ ਗਰੀਬ ਲੋਕ ਆ ਵਿਚਾਰੇ ਸੋਨਾ ਕੱਢ ਕੱਢ ਕੇ ਲਿਆਉਂਦੇ ਆ, ਉਹ ਜਿਹੜੇ ਅਮੀਰਾਂ ਕੋਲੇ ਜਾ ਕੇ ਸੋਨੇ ਦੀਆਂ ਕੀਮਤਾਂ ਕਿੰਨੀਆਂ ਹੋ ਜਾਂਦੀਆਂ ਦੇਖ ਲਓ, ਉਹ ਵਿਚਾਰੇ ਉੱਥੇ ਮਰ ਗਏ ਦੱਬ ਕੇ। ਇੱਕ ਬੈਂਕਟ ਹਾਲ ਹੈ ਰਾਇਲ ਸ਼ਾਲੀਮਾਰ, ਨਹੀਂ ਸੁਣਿਆ ਤੁਸੀਂ? ਡੇਟ ਵਾਲਾ ਸੁਣਿਆ ਕਰੋ, ਬਹੁਤ ਕੁਛ ਇਹੋ ਜਿਹੀਆਂ ਗੱਲਾਂ ਸੁਣੋ ਜਿਹੜੀਆਂ ਸੁਣੀਆਂ ਨਹੀਂ ਹੈ। ਵਿਆਹ ਚੱਲ ਰਿਹਾ ਸੀ, ਲੈਂਬਰਗਿਨੀਆਂ ਮੂਹਰੇ ਖੜੀਆਂ, ਇਹੋ ਜਿਹੀਆਂ ਹੋਰ ਕਾਰਾਂ, ਲੈਂਬਰਗਿਨੀ ਹੋਰ ਕਿਹੜੀ ਹੁੰਦੀ ਹੈ ਇਹੋ ਜਿਹੀ ਮਹਿੰਗੀ ਜੀ ਕਾਰ, ਕੋਈ ਬੈਂਟਲੀ ਮੁੰਡਲੇ ਇਹੋ ਜਿਹੀਆਂ ਖੜੀਆਂ। ਤਿੰਨ ਚਾਰ ਆਏ, ਪੈਟਰੋਲ ਪੰਪ ਮਾਰੇ ਗੱਡੀਆਂ ਦੇ ਉੱਤੇ ਤੇ ਸਿੱਧਾ ਬੈਂਕਟ ਹਾਲ ਦੇ ਅੰਦਰ, ਭੱਜ ਦੜ ਪੈ ਗਈ। ਵਿਆਹ ਚੱਲ ਰਿਹਾ ਸੀ, ਵਿਆਹ ਵੂਹ ਤਾਂ ਪਤਾ ਨੀ ਕੀ ਹੋ ਜਾਣਾ, ਪਰ ਗੱਡੀਆਂ ਇੰਨੀਆਂ ਮਹਿੰਗੀਆਂ ਮੂਹਰੇ ਲਾਈਆਂ ਸੀ, ਹੈਰਾਨੀ ਦੀ ਗੱਲ। ਰਾਇਲ ਸ਼ਾਲੀਮਾਰ, ਖੈਰ ਪ੍ਰਿੰਸ ਹੈਰੀ ਅਤੇ ਮੇਗਨ ਇਸ ਮਹੀਨੇ ਦੇ ਅੰਤ ਚ ਯੂਕੇ ਵਾਪਸ ਜਾ ਰਹੇ ਨੇ, ਮਹਾਰਾਜਾ ਦਾ ਮੁੰਡਾ। ਜੰਤਰ ਮੰਤਰ ਤੇ ਪੁਲਿਸ ਕਾਰਵਾਈ, ਸੁਪਰੀਮ ਕੋਰਟ ਨੇ ਜਾਂਚ ਕਮੇਟੀ ਬਣਾ ਦੀ, ਲਓ ਜੀ ਕੰਮ ਖਤਮ। ਜਦੋਂ ਜਾਂਚ ਕਮੇਟੀ ਬਣ ਜਾਂਦੇ ਨੇ 10 ਸਾਲ ਬਾਅਦ ਜਾਂਚ ਕਮੇਟੀ ਹੁੰਦੇ, ਜਾਥੇ ਮੇਰੇ ਵਰਗੇ ਦੇ ਮਰ ਮੁਰ ਜਾਂਦੇ। ਬੱਚੇ ਨੂੰ ਅਧਿਆਪਕ ਨੇ ਕੁੱਟਿਆ ਤੇ ਉਸਦੀ ਮੌਤ ਹੋ ਗਈ। ਲਖਨਊ SBI ਅਫਸਰ ਨੇ ਬੈਂਕ ਮੈਨੇਜਰ ਦੀ ਪਤਨੀ ਦਾ ਕਤਲ ਕਰਤਾ, ਲਿਖਿਆ ਮੈਂ ਉਸਨੂੰ ਧੋਖਾ ਦਿੱਤਾ। ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਬੁਲਡੋਜ਼ਰ ਵਰਤੇ ਗਏ, ਬੈਰੀਕੇਡ ਸੀ ਉਹ ਤੋੜਤੇ, ਜਿਹੜੀਆਂ ਤਾਰਾਂ ਲਾਈਆਂ ਸੀ ਉਹ ਹਟਾਤੀਆਂ। 2 ਦਿਨ ਪਹਿਲਾਂ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕਾਰਵਾਈ ਕੀਤੀ ਗਈ ਸੀ। ਉੱਤਰਾਖੰਡ ਵਿੱਚ 10 ਸਕੂਲ ਦੇ ਨੇੜੇ ਤੇੜੇ ਪਾਗਲ ਕੁੱਤਿਆਂ ਕਾਰਨ ਬੰਦ ਕਰ ਦਿੱਤਾ ਗਿਆ, ਤੇ ਸਾਡੇ ਇੱਕ 2 ਫਿਲਮਾਂ ਬਣਾਉਣ ਵਾਲੇ, ਇੱਕ ਤਾਂ ਸੂਦ ਆ, ਇੱਕ ਕੋਈ ਬੀਬੀ ਆ। ਕੁੱਤਿਆਂ ਨੂੰ ਮਾਰਨਾ ਨਹੀਂ ਚਾਹੀਦਾ, ਉਹ ਬੱਚਿਆਂ ਨੂੰ ਨੋਚ ਨੋਚ ਕੇ ਖਾ ਜਾਂਦੇ ਆ, ਬੁੜਿਆਂ ਨੂੰ ਨੋਚ ਕੇ ਖਾ ਜਾਂਦੇ ਮਾਰ। ਹੁਣ ਉੱਥੇ ਜਿਹੜੇ ਝਾਰਖੰਡ 'ਚ ਜਿਹੜੇ ਬੰਦੇ ਆ ਨਾ, ਉਹ ਡੰਡੇ ਲੈ ਕੇ ਘਰੋਂ ਨਿਕਲਦੇ ਆ, ਬੀਬੀਆਂ ਨੂੰ ਜਿਹੜੇ ਬਜ਼ੁਰਗ ਆ ਉਹਨਾਂ ਨੇ ਕਿਹਾ ਤੁਸੀਂ ਘਰੇ ਰਹੋ, ਕੁੱਤਿਆਂ ਨੂੰ ਨਹੀਂ ਕੁਛ ਕਹਿਣਾ ਹੈਗਾ। ਐਨੀਵੇ, ਹੋਰ ਕੀ ਕਹਿਣਾ ਚਾਹੋਗੇ ਤੁਸੀਂ?
1: ਬਿਲਕੁਲ ਦੇਵ ਜੀ, ਸਟੇਟ ਟੈਕਸਿਸ ਦੀ ਆਪਾਂ ਗੱਲ ਕੀਤੀ ਹੈ, ਵੈਲਥ ਟ੍ਰਾਂਸਫਰ ਦੀ ਆਪਾਂ ਗੱਲ ਕੀਤੀ ਹੈ। ਹੁਣ 2 ਚੀਜ਼ਾਂ ਆਉਂਦੀਆਂ, ਇੱਕ ਤਾਂ ਇਹ ਹੈ ਕਿ ਆਪਣੇ ਕੋਲ ਅੱਜ ਬਹੁਤ ਐਸੈਟਸ ਹੈਗੇ, ਬਟ ਸਾਡੀ ਅੱਜ ਅਫੋਰਡੇਬਿਲਟੀ ਨਹੀਂ ਹੈ ਕਿ ਆਪਾਂ ਕੋਈ ਇਨਸ਼ੋਰਡ ਸਟ੍ਰੈਟਜੀ ਕਰ ਸਕੀਏ ਜਾਂ ਕਿਸੇ ਤਰ੍ਹਾਂ ਦੀਆਂ ਇਨਵੈਸਟਮੈਂਟ ਜਾਂ ਸੇਵਿੰਗ ਕਰ ਸਕੀਏ। ਉਹਨਾਂ ਲਈ ਮੇਰਾ ਕੁਐਸਚਨ, ਉਹਨਾਂ ਲਈ ਮੇਰਾ ਇੱਕੋ ਇੱਕ ਸੁਜੈਸ਼ਨ ਹੈ ਕਿ ਤੁਸੀਂ ਇੱਕ ਸਿੰਪਲ ਟਰਮ ਇੰਸ਼ੋਰ੸ ਕਰਵਾ ਲਓ, ਮੇ ਬੀ 10 ਸਾਲ ਦੀ ਟਰਮ ਇੰਸ਼ੋਰੈਂਸ ਕਰਵਾ ਲਓ, ਡਾਊਨ ਦਾ ਰੋਡ ਆਪਾਂ ਉਹਨੂੰ ਤੁਹਾਡੇ ਸਟੇਟ ਪਲਾਨ ਦੇ ਵਿੱਚ ਚੇਂਜ ਕਰ ਸਕਦੇ ਹੁੰਦੇ ਆ। ਦੂਜਾ ਹੈਗਾ ਵੀ ਕਈ ਐਸੇ ਲੋਕ ਹੈ ਜਿਨ੍ਹਾਂ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਹੈ, ਉਹ ਐਕਸਪਾਇਰ ਹੋਣ ਵਾਲੀ ਹੈ, ਤੇ ਤੁਹਾਨੂੰ ਪਤਾ ਤੁਹਾਡੇ ਸਟੇਟ ਟੈਕਸਿਸ ਪੇ ਹੋਣ ਵਾਲੇ ਆ, ਆਪਣੀ ਚਲਦੀ ਪਾਲਿਸੀ ਨੂੰ ਆਪਾਂ ਸਟੇਟ ਪਲੈਨਿੰਗ ਦੇ ਵਿੱਚ ਯੂਜ਼ ਕਰ ਸਕਦੇ ਹਾਂ ਐਕਸਪਾਇਰ ਹੋਣ ਤੋਂ ਪਹਿਲੇ ਪਹਿਲੇ। ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੇ ਤੁਹਾਡਾ ਕੋਈ ਵੀ ਸਿਨੈਰੀਓ ਹੈ ਸਟੇਟ ਪਲੈਨਿੰਗ ਨੂੰ ਲੈ ਕੇ, ਜਾਂ ਤੁਹਾਡਾ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਜਾਂ ਕੋਈ ਵੀ ਇਨਵੈਸਟਮੈਂਟ ਦੀ ਸੇਵਿੰਗਸ ਦੀ ਗੱਲ ਕਰਨੀ ਹੈ, ਤੁਸੀਂ ਪਹਿਲਾਂ ਕਰ ਲੈਣਾ FHSA, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, RRSP ਹੈ, TFSA। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਹਰ ਇੱਕ ਲਈ ਬਹੁਤ ਇੱਕ ਵਧੀਆ ਟੂਲ ਹੈ, ਇਹਨੂੰ ਟੋਪ ਅਪ ਕਰਕੇ ਰੱਖੋ। ਤੇ ਲਾਸਟ ਹੈਗਾ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਵੀ ਘਰ ਦੇ ਵਿੱਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਜਿਹੜਾ ਡਿਸੇਬਿਲਟੀ ਤੇ ਹੈ, DTC ਡਿਸੇਬਿਲਟੀ ਟੈਕਸ ਕ੍ਰੈਡਿਟ ਅਪਰੂਵਡ ਹੈ, ਏਜ ਤੁਹਾਡੀ 49 ਤੋਂ ਬਿਲੋ ਹੈ, ਜ਼ਰੂਰ ਤੁਸੀਂ ਵੀ 90,000 ਤੱਕ ਦੀ ਜਿਹੜੀ ਗਵਰਨਮੈਂਟ ਦੀ ਗ੍ਰਾਂਟ ਹੈ ਉਹਦੇ ਲਈ ਐਲੀਜੀਬਲ ਹੋ ਸਕਦੇ ਹੋ। ਇਹਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਮੈਂ ਲਾਇਸੈਂਸਡ ਹਾਂ। yourchavla.com ਵੈਬਸਾਈਟ ਹੈ ਤੇ ਆਫਿਸ ਹੈ ਜੀ ਸਾਡਾ ਮਕਵੀਨ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ। ਨੰਬਰ ਹੈ ਮੇਰਾ 6474416 1616, 6474416 1616। ਥੈਂਕ ਯੂ ਸੋ ਮਚ ਦੇਵ ਜੀ।
0: ਥੈਂਕ ਯੂ ਜੀ। ਅਗਰ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ ਤਾਂ ਆਹ ਸੁਣ ਲਓ।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
13: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475189999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਲਓ ਜੀ, ਏਜ਼ ਡਰਾਈਵਰ ਚਾਹੀਦੇ ਇੱਕ ਫਰਮ ਨੂੰ, ਟੋਰਾਂਟੋ, ਮੋਂਟਰੀਅਲ, ਮੋਂਟਰੀਅਲ ਟੋਰਾਂਟੋ, ਟੋਰਾਂਟੋ US, US ਟੋਰਾਂਟੋ। ਪੈਸੇ ਮੋਟੇ ਦੇ ਕਾਫੀ ਮਿਲਣਗੇ ਤੇ ਪੇ ਬੜੀ ਟੌਪ ਦੀ ਆ ਤੇ ਛੋਟੀ ਦੀ ਆ ਤੇ ਚੰਗੀ ਆ, 22 ਵੀਕਲੀ ਮਿਲੇਗੀ। ਤੁਸੀਂ ਐਂ ਕਰੋ, ਆਪਣੇ ਕੁਲਦੀਪ ਮਾਂਗੜ ਨੂੰ ਫੋਨ ਕਰ ਲਓ, 6479764455 9 $99 ਤੋਂ ਡੱਕ ਕਲੀਨਿੰਗ ਦਾ ਕੰਮ ਕੀਤਾ ਜਾਂਦਾ ਹੈ ਅਮਨ ਵੱਲੋਂ, ਡੱਕ ਸਿਸਟਮ ਸਾਫ਼ ਕਰਾ ਲਓ। ਮੋਂਟਰੀ ਜੀ, ਜਿਹੜਾ ਫਰਨਸ ਦਾ ਫਿਲਟਰ ਹੁੰਦਾ ਉਹ ਸਾਨੂੰ ਸਾਫ ਕਰਨਾ ਪੈਂਦਾ, ਨਹੀਂ ਉਹ ਚੱਲਦੀ ਨੀ ਗੀ, ਖਰਾਬ ਹੋ ਜਾਂਦੀ ਹੈ ਜਾਂ ਕੁਛ ਹੋਰ ਹੋ ਜਾਂਦਾ। ਡਕ ਸਿਸਟਮ ਉਦੋਂ ਗੰਦਾ ਹੁੰਦਾ, ਉਹਨੂੰ ਸਾਫ ਹੀ ਨੀ ਕਰਦੇ ਅਸੀਂ, ਸਾਲਾਂ ਵਧੀਆ ਲੰਘ ਜਾਂਦੇ ਆ। ਖਾਸ ਕਰਕੇ ਜਿਨ੍ਹਾਂ ਦੇ ਘਰ 'ਚ ਕਿਸੇ ਨੂੰ ਸਾਹ ਦਾ ਇਸ਼ੂ ਆ, ਪਫਰ ਪੁਫਰ ਲੈਂਦੇ ਆ, ਉਹਨਾਂ ਲਈ ਇਹ ਬਹੁਤ ਜ਼ਰੂਰੀ ਆ। ਨੰਬਰ ਹੈ 416-277-4646, 777-4646। AAA ਲੈਂਡਸਕੇਪਿੰਗ ਵਾਲੇ ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ, ਨਵਾਂ ਘਾਹ ਵੀ ਲਾ ਦਿੰਦੇ ਨੇ ਜੇ ਪੁਰਾਣੇ ਦਰਖਤ ਕੋਈ ਸੁੱਕੇ ਸਾਕੇ ਜੇ ਉਹ ਪੱਟ ਕੇ ਬਾਹਰ ਮਾਰਦੇ ਨਵੇਂ ਲਵਾ ਲਓ। ਇਹਨਾਂ ਨੂੰ ਫੋਨ ਕਰ ਲਓ ਬਾਈ ਨੂੰ 6477-784-1213, 647-1213-1213 ਇਹਨਾਂ ਦਾ ਨੰਬਰ ਆ। ਗਏ ਤੇ ਆਏ ਜੀ,
15: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
16: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
15: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ 2958 Queen Street East, Unit 26, Brampton.
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
17: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।
18: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਉਹ ਕੀ ਗੱਲ ਤੈਨੂੰ ਗੁੱਡੀ?
19: ਸਤਿ ਸ਼੍ਰੀ ਅਕਾਲ ਜੀ।
18: ਮੈਂ ਔਖੇ ਭਾਰੀ ਜੀ ਚਾਹ ਤੂੰ।
19: ਓਹੋ, ਤੁਸੀਂ ਔਖੇ ਭਾਰੇ ਹੋ ਰਹੇ ਹੋ?
18: ਕੀ ਹੈ ਤੂੰ, ਪਤਾ ਲੱਗੇ?
19: ਮੈਂ ਚਾਹੁੰਦੀ ਹਾਂ ਕਿ ਤੁਸੀਂ ਥੋੜਾ ਖੁਸ਼ ਰਿਹਾ ਕਰੋ, ਥੋੜਾ ਹੱਸ ਕੇ ਵਿਖਾਇਆ ਕਰੋ। ਅੱਛਾ ਚਲੋ ਫਿਰ, ਮੈਨੂੰ ਹੱਸ ਕੇ ਵਿਖਾਓ। ਗੰਡਾ ਸਿੰਘ ਜੀ, ਹੱਸਣ ਨੂੰ ਕਿਹਾ, ਡਰਾਉਣ ਨੂੰ ਨਹੀਂ।
18: ਬਸ ਤੇਰੀਆਂ ਇਹੋ ਗੱਲਾਂ ਮਾਰੀਆਂ ਗੁੱਡੀ।
19: ਤੁਸੀਂ ਦੇਖੋ, ਜਿਵੇਂ ਮੈਂ ਹੱਸਦੀ ਆ, ਜਿਵੇਂ ਮੈਂ ਖੁਸ਼ ਰਹਿੰਦੀ, ਜਿਵੇਂ ਮੇਰਾ ਚਿਹਰਾ ਖਿੜਿਆ ਰਹਿੰਦਾ, ਐਵੇਂ ਟਰਾਈ ਕਰਿਆ ਕਰੋ ਨਾ।
18: ਪਤਾ ਗੱਲ ਹੈ,
19: ਹਾਂਜੀ,
18: ਤੂੰ ਤਾਂ ਹੁਣ ਇਹ ਹੱਸਦੀ ਆ ਵੀ ਜਿਵੇਂ ਮਤਲਬ
19: ਚੰਗੀ ਗੱਲ ਕਰਨੀ ਆ।
18: ਛੱਡੋ, ਫਿਰ ਮੇਰੇ ਮੂੰਹ ਚੰਗੀ ਨੀ ਨਿਕਲਣੀ।
19: ਆਪਾਂ ਫੇਰ ਲੜ ਪੈਣਾ, ਫੇਰ ਤੁਸੀਂ ਗੁੱਸੇ ਹੋ ਕੇ ਹਨਾ ਆਉਣਾ ਛੱਡ ਦੇਣਾ। ਤੇ ਫੇਰ ਇਸ ਲਈ ਨਾ ਪਿਆਰ ਨਾਲ ਰਿਹਾ ਕਰੋ। ਮੈਂ ਅੱਗੇ ਅੱਜ ਸੌਂਹ ਖਾਧੀ, ਮੈਂ ਕਿਸੇ ਨਾਲ ਨੀ ਲੜਨਾ, ਕਿਸੇ ਨੂੰ ਮਾੜਾ ਨੀ ਕਹਿਣਾ।
18: ਚਲੋ ਫਿਰ, ਖੁਸ਼ੀਆਂ ਖੁਸ਼ਹਾਲੀਆਂ ਦੀਆਂ ਗੱਲਾਂ ਕਰੀਏ।
19: ਹਾਂਜੀ ਹਾਂਜੀ,
18: ਮੈਂ ਹੱਥ ਤੇ ਲੈ ਕੇ ਲਿਆ, ਜੇ ਕਹਿ ਤਾਂ ਸੁਣਾ ਦਿਆ।
19: ਇਰਸ਼ਾਦ, ਇਰਸ਼ਾਦ, ਆਉਣ ਦਿਓ।
18: ਉਹ ਕਹਿੰਦਾ ਜੀ, ਇੱਕ ਵਾਰੀ ਇੱਕ ਨਰਸਰੀ ਦੇ ਬੱਚੇ ਨੇ ਪੇਪਰ ਦੀ ਸ਼ੀਟ ਤੇ ਮੈਨੂੰ ਪਿਸ਼ਾਬ ਕਰਤਾ।
19: ਹਾਂ, ਕਿੰਨਾ ਗੰਦਾ ਬੱਚਾ ਹੈ।
18: ਟੀਚਰ ਉਹਨੂੰ ਪੁੱਛਦੀ, ਕਹਿੰਦੀ ਆ ਕੀਤਾ ਤੂੰ?
19: ਹਾਂ ਬਿਲਕੁਲ, ਚਪੇੜ ਮਾਰੀ ਹੋਣੀ ਆ ਮੈਡਮ ਨੇ।
18: ਆਹੋ,
19: ਹਾਂ,
18: ਜਵਾਕ ਵਿਚਾਰਾ ਕਿਊਟ, ਮੇਰਾ ਦਿਲ ਕੀਤਾ, ਮੈਂ ਗੱਲਾਂ ਪੁੱਟਾਂ ਉਹਦੀਆਂ।
19: ਹਾਏ,
18: ਕਹਿੰਦਾ ਹੈ ਮੈਡਮ ਜੀ, ਮੰਮੀ ਨੇ ਕਿਹਾ ਪੁੱਤ ਜਿਹੜੀ ਚੀਜ਼ ਪਹਿਲਾਂ ਉਹ ਪਹਿਲਾਂ ਕਰ ਲਈ।
0: ਲਓ ਜੀ, ਸ਼ਾਇਰ ਸਾਹਿਬ ਵੀ ਆ ਗਏ, ਹੁਣ ਸ਼ੇਰ ਸੁਣਾਉਣਗੇ, ਉਹਨਾਂ ਦੀ ਸੁਣ ਲੈਂਦੇ ਹਾਂ, ਇੱਕ ਸੈਕਿੰਡ, ਆਹ ਚੱਕੋ।
20: अर्ज किया है कि डॉक्टर के पास जाना पड़ा था जब हम बीमार हुए, तो उसके पास पहुंचकर भी दिल से ससुरी शायरी ही निकली।
21: अरे वाह, हमें भी सुनाओ जरा
2: क्या सुनाया डॉक्टर साहब को?
21: जी सुनाया उनको हमने कि कई बार जिंदगी चुपेंदियां ने ए हो जाएंगा मजबूरियां, बंदा मुक जांदा ए मुकदियां नहीं दूरियां।
2: क्या बात क्या बात,
21: कादा कल्या दा जीवना है जहान ते भी कल्ला चंगा रुख ना लगे, बस इन्ना को ख्याल रखी सोनिया जे टीका लाउना है ते दुख ना लगे।
0: ਜਨਕ ਜੂਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸ ਦਿੰਦੇ ਹਾਂ ਜੀ। ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਗ ਇਹ ਸਾਰੇ ਥੱਲੇ ਆ। ਕਰੋੜ ਡਾਲਰ ਤੇ ਸੋਨਾ ਉੱਪਰ ਜਾ ਰਿਹਾ ਹੈ। ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤੋਂ 1 ਸੈਂਟ ਥੱਲੇ ਆ ਰਹੀ ਹੈ।
22: ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ 'ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
0: ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਸੈਟਰਡੇ ਸੰਡੇ। ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ, ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰੋ ਮੇਰਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
23: 32-55-80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ? ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ

0: CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
3: 530. This is Vatno Dur Radio.
4: Vatno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
3: This is Vatno Dur Radio.

ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ। ਵਤਨ ਦੂਰ ਦੇ ਸਾਰੇ ਪਿਆਰ ਪਿਆਰ ਲਿਸਨਰਸ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰ ਰਹੇ ਕਿ ਸਾਡੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ ਚੋਂ ਸੁਣਦੇ ਹਾਂ, ਭਾਵੇਂ ਕੰਮਾਂ ਕਾਰਾਂ ਤੋਂ ਸੁਣ ਰਹੇ ਹਾਂ, ਭਾਵੇਂ ਤੁਸੀਂ ਇਸ ਟਾਈਮ ਸਾਨੂੰ ਘਰਾਂ ਚੋਂ ਸੁਣ ਰਹੇ ਹਾਂ। ਤੇ ਉਮੀਦ ਕਰਾਂਗੇ ਕਿ ਅੱਜ ਦਾ ਪ੍ਰੋਗਰਾਮ ਵੀ ਸਾਡੇ ਵਿੱਚ ਤੁਸੀਂ ਜਿਹੜੀ ਜੀ ਸਾਂਝ ਪਾਓਗੇ। ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵ ਤਾਤਲਾ ਜੀ ਨੂੰ ਸੁਣ ਕੇ ਹਟੇ ਆ, ਹੁਣ ਜਿਹੜੀ ਹੈ ਜੀ ਸਾਡੀ ਵਾਰੀ ਹੈ। ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਊਥ ਹੋਊਗਾ। ਕੁਛ ਸਟੂਡੀਓ ਦੇ ਵਿੱਚ ਜਿਹੜੇ ਜੀ ਅੱਜ ਮਹਿਮਾਨ ਵੀ ਆਉਣਗੇ ਤੇ ਉਹਨਾਂ ਦੇ ਵੀ ਮੈਸੇਜਸ ਆਪਾਂ ਤੁਹਾਡੇ ਤੱਕ ਜਿਹੜੇ ਜੀ ਸਾਂਝੇ ਕਰਾਂਗੇ। ਗੀਤ ਸੰਗੀਤ ਦੇ ਨਾਲ ਤੁਹਾਡਾ ਜਿਹੜਾ ਜੀ ਫੁੱਲ ਔਨ ਮਨੋਰੰਜਨ ਕਰਾਂਗੇ। ਔਰ ਕਰਨੀ ਹੋਵੇ ਕੋਈ ਵੀ ਗੱਲਬਾਤ, ਨੰਬਰ 9057990999 ਤੇ ਜਿਹੜੇ ਜੀ ਕਰ ਸਕਦੇ ਆ। ਔਰ ਕੜੀ ਦੇ ਮੁਤਾਬਿਕ ਸਮੇਂ ਜਿਹੜਾ ਜੀ 1:07 ਔਰ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇ ਕਿ ਅੱਜ ਦਾ ਵੈਦਰ ਹੈਗਾ 24 ਡਿਗਰੀ, ਸ਼ਾਮ ਨੂੰ ਹੈਗਾ 19 ਡਿਗਰੀ, ਓਵਰ ਨਾਈਟ ਹੈਗਾ ਜੀ 15 ਡਿਗਰੀ, ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਅੱਜ ਚੜਿਆ ਸੀ, ਸੂਰਜ ਨੇ ਜਿਹੜੀ ਹੈ ਜੀ ਆਪਣੀ ਪਹਿਲੀ ਰੋਸ਼ਨੀ ਦਿਖਾਈ ਸੀ 6:29 ਤੇ 6:29 AM ਤੇ, ਜਿਹੜਾ ਜੀ ਦਿਨ ਢਲ ਜਾਣਾ ਹੈਗਾ 8:14 ਤੇ। ਸੋ ਇਹ ਸੀਗੀ ਅੱਜ ਦੀ ਜਿਹੜੀ ਜੀ ਵੈਦਰ ਰਿਪੋਰਟ। ਔਰ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਟਿੱਲੋ ਵੀਡੀਓ ਦੇ ਸਹਿਯੋਗ ਨਾਲ, ਟਿੱਲੋ ਵੀਡੀਓ ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਲੈ ਸਕਦੇ ਹੋ ਬਹੁਤ ਹੀ ਘੱਟ ਜਿਹੜਾ ਜੀ ਪ੍ਰਾਈਸ ਤੇ। ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲਾ ਟੈਬਲੇਟ ਲੈਣੀ ਆ, ਜਾਂ ਤੁਸੀਂ ਈਅਰਲੀ HD ਗੋਲ ਪ੍ਰੋਗਰਾਮ IP ਬਾਕਸ ਲੈਣੇ ਨੇ, ਕੋਈ IP ਸਰਵਿਸਿਜ਼ ਲੈਣੀ ਆ, ਕੋਈ ਵੀਡੀਓ ਗ੍ਰਾਫੀ ਦੀ ਸਰਵਿਸਿਜ਼ ਲੈਣੀ ਆ, ਤੇ ਗੱਲਬਾਤ ਇਹਨਾਂ ਦੇ ਨਾਲ ਟਿੱਲੋ ਵੀਡੀਓ ਦੇ ਨਾਲ ਹੋ ਸਕਦੀ ਹੈ। 9052104 13 13 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰਿਓ। ਔਰ ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਦਾ ਵੀ ਪੂਰਾ ਪੂਰਾ ਸਹਿਯੋਗ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਵੁੱਡਬਾਈਨ ਬੈਂਕਿਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਸਾਥ, ਨਾਲ ਦੀ ਨਾਲ ਸਿੰਗਾਪੁਰ ਜਵੈਲਰ ਜਿੱਥੇ ਕਿ ਰੱਖੜੀ ਸਪੈਸ਼ਲ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਇਹਨਾਂ ਨਾਲ ਲਾਇਆ ਹੋਇਆ ਹੈ। ਸੋ ਫਟਾਫਟ ਜਾ ਕੇ ਤੁਸੀਂ ਇਹ ਡੀਲਸ ਜਿਹੜੀਆਂ ਜੀ ਲੈ ਸਕਦੇ ਹੋ। 9056126 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ। ਸਟੂਡੀਓ ਦੇ ਵਿੱਚ ਅੱਜ ਆਉਣਗੇ ਜੇਰੀ ਜੀ, ਜਿਨ੍ਹਾਂ ਨਾਲ ਆਪਾਂ ਜਿਹੜੀ ਹੈ ਜੀ ਇੰਸ਼ੋਰੈਂਸ ਸੰਬੰਧੀ ਗੱਲਬਾਤ ਕਰਾਂਗੇ। ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ, ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ, ਤੇ ਉਹਦੇ ਬਾਅਦ ਗੱਲਬਾਤ ਹੋਊਗੀ। ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਪਹੁੰਚਣਗੇ ਬਹੁਤ ਜਲਦੀ ਸਟੂਡੀਓ ਦੇ ਵਿੱਚ, ਤੇ ਕੀ ਸਪੈਸ਼ਲ ਜਿਹੜੇ ਜੀ ਅੱਖਾਂ ਦੇ ਰਿਲੇਟਡ ਉਹਨਾਂ ਨੇ ਆਈ ਐਗਜ਼ਾਮਸ ਤੇ ਆਫਰ ਲਾਈਆਂ, ਨਾਲ ਦੀ ਨਾਲ ਤੁਸੀਂ ਸਨ ਗਲਾਸਿਸ ਬਣਵਾਉਣੀਆਂ, ਕੋਈ ਡਿਜ਼ਾਈਨਰ ਫਰੇਮਸ, ਤੇ ਤੁਸੀਂ ਉਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਆਪਣਾ ਨੰਬਰ ਮੈਂ ਜ਼ਰੂਰ ਦੇ ਦੇਵਾਂ, ਸਾਡਾ ਨੰਬਰ 9057990999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਇੱਕ ਪਿਆਰਾ ਜਿਹਾ ਗੀਤ ਲਾਉਂਦੇ ਹਾਂ, ਉਹਦੇ ਬਾਅਦ 'ਚ ਆਪਾਂ ਅਗਲੀ ਗੱਲਬਾਤ ਕਰਦੇ ਹਾਂ।

0: तू वारी जाऊंगा नोट तेरे जीजे दा है दिल दरिया सालिए जदों तक नचेंगी तू वारी जाऊंगा नोट तेरे जीजे दा है दिल दरिया सालिए।
1: क्या बात। और मेरे लगता है गाना जी एक लोक गीत बन चुका।
2: हाँ जी, हाँ जी।
1: और मेरे जो भी किसी को खुशी का समागम होता ब्याह शादियां ते जरूर चलता
2: है।
1: और राजे विरख होरां ने इच एक्टिंग की थी।
2: हाँ जी, हाँ जी,
1: राणे ने प्रमोद ने शूट किया।
2: हाँ जी,
1: हाँ जी। मैं भी उतो तुम मैंने एज ए मॉडल गया मैंने लिया ही नहीं गाने बड़ी मेहनत मंगदा होगा यह फील्ड क्योंकि रियाज वगैरा करना पैंदा। किन्ने सालां तो तुसी गाउंदे हो शुरुआत किदां हुई सी इस फील्ड च क्योंकि तुसी एज ए बतौर टीचर भी हो एक स्टूडेंट दे विच बतौर अध्यापक भी पढ़ाने हो।
2: हाँ जी, हाँ जी।
1: ते अच्छा कई बच्चे ने भी कहा जी मैडम सुनाओगा।
2: हाँ जी, हाँ जी, कह दें किसी फंक्शन ते।
1: अच्छा जी,
2: सुना दो मैडम। फिर चलो कदे कदे बच्चा दा मन लईदा है ना।
1: हाँ, हाँ।
2: भी सुना दीदा। एक्चुअली सिक्की भाई मैं बचपन तो जिवें स्कूल टाइम है ना मैं कॉम्पीटिशन करदी रही हां।
1: ठीक है।
2: फिर कॉलेज टाइम यूथ फेस्टिवल करदी रही हां पर ए नहीं सी पता मैं किसी दिन प्रोफेशनल ऐसा बन जूंगी। और शौक सी मेरा। शौक शौक विच अगे चलो कोई सबब बनिया मैं मतलब थोड़ा किसी ने सीखने की कोशिश की उथे फिर मैं चलो प्रोफेशनल स्टेज ते गई ते उस तो बाद परमात्मा ने ऐसी बांह फड़ी कि मतलब फिर चल सो चल ही रहा ते फिर प्रोफेशनल मैं इस लाइन दे विच आ गई।
1: बहुत वधिया जी। पर किन्ना औखा काम है ये?
2: देखो औखा जो बंदा स्टार्टिंग कुछ भी अपना कोई भी अपना काम कर दे है ना स्टार्टिंग ਦੇ ਵਿੱਚ ਸਾਨੂੰ ਇੱਕ ਸੰਘਰਸ਼ ਤਾਂ ਕਰਨਾ ਪੈਂਦਾ
1: ਖਾਸ ਕਰਕੇ ਜਦੋਂ ਤੁਸੀਂ ਲੇਡੀਜ਼
2: ਨੇ। ਹਾਂਜੀ, ਅਗਰ ਤੁਹਾਡਾ ਸਾਥ ਪੇਰੈਂਟਸ ਦਿੰਦੇ ਆ ਫੈਮਿਲੀ ਤੁਹਾਡਾ ਸਾਥ ਦਿੰਦੀ ਹੈ ਤੇ ਸਭ ਤੋਂ ਪਹਿਲਾਂ ਚਲੋ ਪਰਮਾਤਮਾ ਦਾ ਸਾਥ ਹੁੰਦਾ ਉਸ ਤੋਂ ਬਾਅਦ ਚਲੋ ਪਰਿਵਾਰ ਦਾ ਸਾਥ ਹੁੰਦਾ ਜੇ ਤੁਹਾਨੂੰ ਵਧੀਆ ਅੱਛਾ ਤੁਹਾਨੂੰ ਸਪੋਰਟ ਕਰਦੇ ਤੁਸੀਂ ਤਾਂ ਮਤਲਬ ਕੁੜੀਆਂ ਅੱਗੇ ਆ ਸਕਦੀਆਂ। ਅਦਰਵਾਈਜ਼ ਕੁੜੀਆਂ ਲਈ ਹਰ ਲਾਈਨ ਚ ਜਾਣਾ ਬਹੁਤ ਔਖਾ ਕੰਮ ਹੈ ਪਰ ਮੈਂ ਇਹ ਸਮਝਦੀ ਪਹਿਲਾਂ ਔਖਾ ਸੀ ਪਰ ਹੁਣ ਨਹੀਂ ਕੋਈ ਫਰਕ ਕੁੜੀਆਂ ਮੁੰਡਿਆਂ ਦਾ ਤੇ ਹੁਣ ਮਤਲਬ ਸਾਰੇ ਹੀ ਚਲੋ ਪੜ੍ਹੇ ਲਿਖੇ ਜ਼ਿਆਦਾ ਹੋ ਗਏ ਲੋਕ ਤੇ ਉਹ ਹੁਣ ਸਭ ਕੁਛ ਵਧੀਆ ਲੱਗਦਾ ਸਾਰਿਆਂ ਨੂੰ ਕਿ ਮਤਲਬ ਕੁੜੀਆਂ ਮੁੰਡਿਆਂ ਨਾਲੋਂ ਕੋਈ ਕੋਈ ਘੱਟ ਨਹੀਂ ਹੈਗਾ ਸਾਰੇ ਹਰ ਫੀਲਡ ਵਿੱਚ ਕੁੜੀਆਂ ਅੱਗੇ ਹੈ ਹਰ ਫੀਲਡ ਵਿੱਚ ਮਤਲਬ ਚਲੋ ਮੁੰਡਿਆਂ ਦੇ ਬਰਾਬਰ ਖੜੀਆਂ ਹੈ ਇਸ ਕਰਕੇ ਹੁਣ ਥੋੜਾ ਸੌਖਾ ਹੋ ਗਿਆ ਪਹਿਲਾਂ ਤਾਂ ਥੋੜਾ ਟਫ ਹੁੰਦਾ ਹੈ।
1: ਤੁਸੀਂ ਵੀ ਕੋਈ ਬੱਚਿਆਂ ਨੂੰ ਹੋਰ ਇਸ ਫੀਲਡ ਚ ਜਿਹੜੇ ਤੁਹਾਡੇ ਸਟੂਡੈਂਟ ਹੋਣਗੇ ਉਹਨਾਂ ਨੂੰ ਵੀ ਟ੍ਰੇਨ ਕੀਤਾ ਵੀ ਚਲੋ ਵੀ ਤੁਸੀਂ ਵੀ ਗਾਓ?
2: ਹਾਂਜੀ, ਮੈਂ ਉਹਨਾਂ ਨੂੰ ਆਪਣਾ ਸਟਰਗਲ ਦੱਸਦੀ ਹੁੰਦੀ ਹਾਂ ਕਿ ਬੇਟਾ ਵੀ ਸਾਨੂੰ ਵੀ ਬਚਪਨ ਚ ਸਾਡੇ ਸਕੂਲ ਟੀਚਰ ਸਾਨੂੰ ਉਂਗਲੀ ਤੋਂ ਫੜ ਕੇ ਸਟੇਜ ਤੇ ਖੜਾਉਂਦੇ ਸੀ ਤੇ ਉਦੋਂ ਸਾਨੂੰ ਨਹੀਂ ਸੀ ਪਤਾ ਵੀ ਕਿ ਮਤਲਬ ਮੈਂ ਮਿਸ ਨੀਲਮ ਮੇਰਾ ਨਾਮ ਬਣੂਗਾ ਮੈਂ ਇੱਥੇ ਤੱਕ ਪਹੁੰਚੂਗੀ। ਵੀ ਅਗਰ ਤੁਹਾਡੇ ਵਿੱਚ ਕੋਈ ਆਰਟ ਹੈ ਕਿਸੇ ਵੀ ਲਾਈਨ ਚਾਹੇ ਤੁਸੀਂ ਸਪੋਰਟਸ ਵਿੱਚ ਹੈ ਚਾਹੇ ਸਿੰਗਿੰਗ ਚ ਹੈ ਪਰ ਤੁਹਾਨੂੰ ਅੱਗੇ ਆਉਣਾ ਚਾਹੀਦਾ ਸਟੇਜ ਤੇ ਆਉਣਾ ਚਾਹੀਦਾ ਤੇ ਉਹਨਾਂ ਨੂੰ ਵੀ ਗਾਈਡ ਕਰੀਦਾ ਬੱਚਿਆਂ ਨੂੰ ਵੀ ਤੁਸੀਂ ਬੇਟੇ ਸਟੇਜ ਤੇ ਆਓ ਕੁਛ ਜੋ ਵੀ ਤੁਹਾਡੇ ਅੰਦਰ ਕੁਛ ਕਲਾ ਹੈ ਤੁਸੀਂ ਦਿਖਾਓ ਤੇ ਤਾਂ ਜੋ ਤੁਸੀਂ ਅੱਗੇ ਮਤਲਬ ਵੀ ਫਿਰ ਤੁਸੀਂ ਜਾ ਸਕਦੇ ਹੋ।
1: ਅੱਛਾ ਜੀ, ਬਲਰਾਜ ਜੀ ਨਾਲ ਕਿੱਦਾਂ ਫਿਰ ਤੁਹਾਡਾ ਤਾਲਮੇਲ ਹੋਇਆ ਕਿਉਂਕਿ ਪਹਿਲਾਂ ਤਾਂ ਭੁਪਿੰਦਰ ਜੀ ਨਾਲ ਸੀ ਤੁਸੀਂ?
2: ਹਾਂਜੀ, ਹਾਂਜੀ, ਐਕਚੁਅਲੀ ਦਿਲਰਾਜ ਜੀ ਸਾਡੇ ਅਨੰਦਪੁਰ ਸਾਹਿਬ
1: ਹਾਂਜੀ
2: ਅਸੀਂ ਮਹਿਫਿਲ ਕਰਵਾਉਂਦੇ ਹਾਂ ਮਸਤਾਂ ਦੀ
1: ਓਕੇ
2: ਤੇ ਉੱਥੇ ਇਹਦੇ ਫਾਦਰ ਸਾਹਿਬ ਉਸਤਾਦ ਸ਼੍ਰੀ ਹਰਮੇਸ਼ ਰੰਗੀਲਾ ਜੀ ਉਸਤਾਦ ਲੋਕ ਹੈ ਉਹ ਸੂਫੀਆਨਾ ਗਾਉਂਦੇ ਆ।
1: ਓਕੇ, ਅੱਛਾ, ਮਤਲਬ ਗਾਇਕੀ ਦਾ ਕਰਿਆ ਕਰਾਣਾ ਕਹ ਲਈ?
2: ਹਾਂਜੀ, ਤੇ ਇਹ ਨਾਲ ਤਬਲਾ ਪਲੇ ਕਰਦੇ ਸੀ ਕਵਾਲੀ ਦੇ ਨਾਲ।
1: ਅੱਛਾ ਜੀ,
2: ਤੇ ਸਾਡੇ ਘਰ ਮਤਲਬ ਕਾਫੀ ਟਾਈਮ ਤੋਂ ਏਦਾਂ ਅਸੀਂ ਹਰ ਸਾਲ ਇਹਨਾਂ ਨੂੰ ਬੁਲਾਉਂਦੇ ਸੀ ਮਹਿਫਲ ਤੇ ਤੇ ਮੇਰੇ ਅਸੀਂ ਬੈਠੇ ਬੈਠੇ ਮਹਿਫਲ ਤੋਂ ਬਾਅਦ ਇੱਕ ਦਿਨ ਵੈਸੇ ਮੇਰੇ ਮੂੰਹ ਤੋਂ ਨਿਕਲਿਆ ਕਿ ਤੁਸੀਂ ਅੰਕਲ ਦਿਲਰਾਜ ਨੂੰ ਸਿੰਗਿੰਗ ਚ ਪਾ ਲਓ।
1: ਓਕੇ,
2: ਤੇ ਦਿਲਰਾਜ ਕਹਿੰਦੇ ਵੀ ਨਹੀਂ ਮੈਂ ਤਾਂ ਕਦੀ ਗਾਇਆ ਨਹੀਂ ਮੈਂ ਤਬਲਾ ਪਲੇ ਕਰਦਾ ਜੋ ਤਬਲਾ ਬਹੁਤ ਅੱਛਾ ਪਲੇ ਕਰਦੇ ਸੀ ਤੇ ਜਿਵੇਂ ਕੋਈ ਪਰਮਾਤਮਾ ਨੇ
1: ਬਹਾਇਆ ਬੂਟਾ ਭਾਜੀ ਵੀ ਉਹ ਵੀ ਪਹਿਲਾਂ ਰਿਦਮ ਤੇ ਸੀ
2: ਮਾਸਟਰ ਸੀ। ਹਾਂ ਹਾਂ, ਫਿਰ ਚਲੋ ਜਿਵੇਂ ਪਰਮਾਤਮਾ ਨਾਲ ਕਿਸੇ ਨੂੰ ਜੋੜਨਾ ਹੁੰਦਾ ਹੈ ਨਾ ਤੇ ਉਦੋਂ ਤੋਂ ਫਿਰ ਇਹਨਾਂ ਨਾਲ ਸਾਡਾ ਮਤਲਬ ਮੇਲ ਜੋਲ ਹੋਇਆ ਤੇ ਤਿਆਰੀ ਕੀਤੀ ਅਸੀਂ ਪ੍ਰੋਪਰ ਸਾਰੀ ਫਿਰ ਅਸੀਂ ਸਟੇਜਾਂ ਤੇ ਆਏ ਹੁਣ ਸਾਨੂੰ ਘੱਟੋ ਘੱਟ 13-14 ਸਾਲ ਹੋ ਗਏ ਇਕੱਠਿਆਂ ਕੰਮ ਕਰਦੇ ਆ।
1: ਕੀ ਬਾਤ ਦੀ ਦੁਆ ਸਾਡੀ ਅਰਦਾਸ ਹੈ ਕਿ ਇਹ ਸਾਰੀ ਉਮਰ ਹੀ ਇਕੱਠੇ ਕੰਮ
2: ਕਰੋ। ਹਾਂਜੀ, ਹਾਂਜੀ,
3: ਹੁਣ ਕਿ ਦੇਖੋ ਇਕੱਠੇ ਆ ਜੀ ਹੁਣ
1: ਹੁਣ ਉਦੋਂ ਵੀ ਇਕੱਠੇ ਆ।
2: ਹਾਂਜੀ, ਅਸੀਂ ਸਾਡੀ ਮੈਰਿਜ ਹੋ ਗਈ ਸੀ 5 ਸਾਲ।
1: ਅੱਛਾ, ਤੁਸੀਂ ਫਿਰ ਹੁਣ ਮਿਸ ਲਾਤਾ ਨਾਲੋਂ?
2: ਮਿਸ ਉਹ ਮੇਰਾ ਪ੍ਰੋਫੈਸ਼ਨਲ ਨਾਮ ਜੋ ਹਰ ਇੱਕ ਦੇ ਮਤਲਬ ਜ਼ੁਬਾਨ ਤੇ ਚੜਿਆ ਮਿਸ ਨੀਲਮ ਹੈ
1: ਨਾ
2: ਉਹ ਇੱਕ ਪ੍ਰੋਫੈਸ਼ਨਲ ਨਾਮ ਬਣ ਕੇ ਮਤਲਬ ਉਸੇ ਤਰ੍ਹਾਂ ਚੱਲ ਲਿਆ।
1: ਹਾਂ, ਜਿੱਦਾਂ ਪੂਜਾ ਹੋਰਾਂ ਨੇ ਵੀ ਮਿਸ ਪੂਜਾ
2: ਪੂਜਾ ਹਾਂ ਉਹ ਵੀ ਇੱਕ ਜੋ ਨਾਮ
1: ਪੂਜਾ ਹੋਰੀ ਤਾਂ ਸ਼ਾਇਦ

0: ਤੁਹਾਡੇ ਤੋਂ ਬਾਅਦ ਚੋ ਆਏ ਨਾ ਇਸ ਫੀਲਡ ਚ ਤੁਸੀਂ?
1: ਹਾਂਜੀ ਪਰ ਹਾਂਜੀ ਥੋੜਾ ਟਾਈਮ ਬਾਅਦ ਪਰ ਸਾਡਾ ਬਰਾਬਰ ਹੀ ਸੀ ਉਸ ਟਾਈਮ ਤੇ ਤਾਂ ਜਦੋਂ ਉਹਨਾਂ ਦੇ ਗਾਣੇ ਹਿੱਟ ਸੀ ਸਾਡੇ ਗਾਣੇ ਹਿੱਟ ਸੀ ਅਸੀਂ ਟੂਰ ਸਾਰੇ ਇਕੱਠਿਆਂ ਨੇ ਲਗਾਏ ਅਮਰੀਕਾ ਕੈਨੇਡਾ ਸਾਰੇ
0: ਹਾਂਜੀ
1: ਉਹ ਮਿਸ ਪੂਜਾ ਤੇ ਅਸੀਂ ਇਕੱਠੇ ਹੀ ਹੁੰਦੇ ਸੀ
0: ਨਹੀਂ ਚਲੋ ਵਧੀਆ ਜੀ ਵਧੀਆ ਤੇ ਹੁਣ ਫਿਰ ਨਵਾਂ ਹੁਣ ਕੋਈ ਚਲੋ ਇਹ ਤਾਂ ਚਲੋ ਬਟੂਆ ਤਾਂ ਹੁਣ ਪੁਰਾਣਾ ਹੋ ਗਿਆ ਨਵਾਂ ਕੋਈ ਹੁਣ ਆ ਰਿਹਾ ਹੋਵੇ ਜਾਂ ਆਇਆ ਹੋਵੇ ਤੁਹਾਡਾ ਦੋਨਾਂ
1: ਸਾਡਾ ਆਇਆ ਵੈਸੇ ਕਾਫੀ ਅਸੀਂ ਕੀਤੇ ਗਾਣੇ
0: ਤੇ
1: ਆਪਾਂ
0: ਮੇਲੇ ਤੇ
1: ਰਿਕਾਰਡਿੰਗ ਰਿਕੂਡਿੰਗ ਚੱਲ ਹੋ ਗਈ ਹੈ ਅੱਧਨ ਦੀ ਚੱਲਣੀ ਹੈ ਵੀਡੀਓ ਬਣਨੀ ਹੈ ਨਾ
2: ਜਿਹੜਾ ਕੋਈ ਨਵਾਂ ਗੀਤ ਆਪਣਾ ਪਹਿਲਾ
1: ਸਾਡਾ ਹੋਰ ਪਹਿਲਾ ਗੀਤ ਆਇਆ ਦੋਨਾਂ ਦੇ ਆਪਾਂ ਉਹ ਸੁਣਾਉਂਦੇ
0: ਚਲੋ ਜੀ ਆਉਣ ਦਿਓ
1: ਜਿਵੇਂ ਅਮਲੀ ਨੂੰ ਤੋੜ ਹੁੰਦੀ ਨਸ਼ਾ ਦੀ ਓਵੇਂ ਗੱਭਰੂ ਨੂੰ ਨਸ਼ਾ ਮੇਰੀ ਅੱਖ ਦਾ ਹੋ ਜਿਵੇਂ

0: ਕਿਆ ਬਾਤ ਜੀ ਕਿਰਨ ਜੀ ਦੇਖਿਆ ਤੁਸੀਂ ਮਤਲਬ ਬਿਨਾਂ ਮਿਊਜ਼ਿਕ ਤੋਂ ਕਿੰਨੀ ਉੱਚੀ ਆਵਾਜ਼ ਦੋਨਾਂ ਦੀ ਅੱਛਾ ਘਰੇ ਜਦੋਂ ਤੁਸੀਂ ਜਦੋਂ ਘਰੇ ਰੋਟੀ ਪਾਣੀ ਵੀ ਖਾਂਦੇ ਹੋ ਤੇ ਉਦੋਂ ਵੀ ਦਗਾ ਕੇ ਬਜਾ ਮਾਰਦੇ
1: ਨਹੀਂ ਜੀ
2: ਸੁੱਖੀ ਭਾਜੀ ਮੈਂ ਤੁਹਾਨੂੰ ਇਹ ਦੱਸਦਾ ਤੁਸੀਂ ਚਲੋ ਹੁਣ ਜਦੋਂ ਆਉਂਗੇ ਇੰਡੀਆ ਤਾਂ ਘਰ ਆ ਗਏ ਆਇਓ ਜ਼ਰੂਰ
0: ਮੈਂ ਕਿਹਾ ਜ਼ਰੂਰ ਇੱਕ ਵਾਰੀ ਮੈਂ ਸ਼ਾਇਦ ਗਿਆ ਤੁਹਾਡੇ ਆਪਾਂ ਨੂੰ ਮੌਕਾ ਮਿਲਿਆ ਸੀ ਜਾਣ ਦਾ ਹਾਂ ਉੱਥੇ
2: ਹੁਣ ਭਾਜੀ ਸਾਡਾ ਮੋਹਾਲੀ ਆ ਗਿਆ
0: ਅੱਛਾ ਜੀ
2: ਜ਼ਿਆਦਾ ਆਨੇ ਮੈਨੂੰ ਪਤਾ ਭਾਜੀ ਮੋਹਾਲੀ ਕਿਹੜਾ ਲੱਗਦਾ ਰਹਿੰਦਾ ਭਾਜੀ ਹੁਣ ਤੁਸੀਂ ਹੁਣ ਜਦੋਂ ਆਏ ਤਾਂ ਮੋਹਾਲੀ ਆਇਓ ਤੇ ਨੀਲਮ ਦੇ ਹੱਥ ਦਾ ਖਾਣਾ ਖਾਇਓ
0: ਆਪਣੇ ਲਿਸਨਰ ਨੇ ਜਿਨ੍ਹਾਂ ਨੇ ਉਸ ਦਿਨ ਨੂੰ ਮੇਲੇ ਤੇ ਪਹੁੰਚਣਾ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਸੱਦਾ ਪੱਤਰ ਦਿਓ ਆਪਣੇ ਤਰੀਕੇ ਨਾਲ
1: ਹਾਂਜੀ ਅਸੀਂ
0: ਕਿਉਂਕਿ ਬਿਲਕੁਲ ਫ੍ਰੀ ਆ ਜੀ ਮੇਲਾ ਕੋਈ ਟਿਕਟ ਨਹੀਂ
1: ਫ੍ਰੀ ਪਾਰਕਿੰਗ ਹੈ ਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਸਾਡੀ ਕਿਉਂਕਿ ਅਸੀਂ ਪੰਜਾਬ ਤੋਂ ਚੱਲ ਕੇ ਤੁਹਾਡੇ ਲਈ ਇੱਥੇ ਆਏ ਹਾਂ ਕਿ ਤੁਸੀਂ ਸਾਨੂੰ ਪਿਆਰ ਕਰਦੇ ਆ ਤੁਸੀਂ ਸਾਨੂੰ ਇੱਥੇ ਬੁਲਾਉਂਦੇ ਆ ਹਨਾ ਤੇ ਤੁਸੀਂ ਸਾਡਾ ਹੌਸਲਾ ਅਫਜ਼ਾਈ ਕਰੋ ਤੇ ਤੁਸੀਂ ਇਸ ਮੇਲੇ ਦੇ ਵਿੱਚ 22 ਤਰੀਕ ਨੂੰ ਪਹੁੰਚੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਕਿ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਸਾਨੂੰ ਪਿਆਰ ਕਰਦੇ ਆ ਇਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੇ ਲੇਡੀਜ਼ ਦੇ ਜਿਵੇਂ ਤੀਆਂ ਦਾ ਮੇਲਾ ਤੇ ਇਹਦੇ ਵਿੱਚ ਕਾਫੀ ਕੁਛ ਐਕਟੀਵਿਟੀਜ਼ ਹੈਗੀਆਂ
0: ਹਾਂਜੀ
1: ਤੇ ਖੁੱਲੇ ਅਖਾੜੇ ਹੈਗੇ ਤੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਮਤਲਬ ਸੱਜ ਧੱਜ ਕੇ ਵਧੀਆ ਹੁੰਮ ਹੁਮਾ ਕੇ ਇਸ ਮੇਲੇ ਵਿੱਚ ਪਹੁੰਚੋ ਤੇ ਸਾਨੂੰ ਸਾਰੀ ਇਸ ਮੇਲੇ ਦੀ ਰੌਣਕਾਂ ਨੂੰ ਵਧਾਓ ਤੇ ਸਾਨੂੰ ਵੀ ਹੌਸਲਾ ਮਿਲੂਗਾ ਕਿ ਸਾਡੇ ਭੈਣ ਭਰਾ ਸਾਨੂੰ ਪਿਆਰ ਕਰਦੇ ਆ ਤੇ ਸਾਨੂੰ ਸੁਣਨ ਲਈ ਆਏ ਆ
2: ਸਭ ਤੋਂ ਪਹਿਲਾਂ ਤਾਂ ਜਿਹੜੇ ਆਰਗੇਨਾਈਜ਼ਰ ਦਾ ਜਸਵਿੰਦਰ ਖੋਸਾ ਜੀ
0: ਜੀ
2: ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਪ੍ਰਮੋਟ ਕਰਦੇ ਭਾਜੀ ਸੁੱਖੀ ਭਾਜੀ
0: ਤੁਹਾਡਾ
2: ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਆਪਾਂ ਨੂੰ ਭਰਾ ਮਿਲ ਜਾਂਦੇ ਨਾ ਕਿਉਂਕਿ ਤੁਹਾਡਾ ਚਲੋ ਪ੍ਰਮਾਤਮਾ ਦੇ ਕਿਰਪਾ ਨਾਲ ਤੁਹਾਡਾ ਵੀ ਬਹੁਤ ਵਧੀਆ ਤੁਹਾਡੇ ਸ਼ੋਅ ਵੀ ਬਹੁਤ ਵਧੀਆ ਜਾਂਦੇ ਆ
1: ਤੀਆਂ ਦਾ ਮੇਲਾ ਬਹੁਤ ਫੇਮਸ ਹੈ
2: ਹਾਂਜੀ ਹਾਂਜੀ ਬਿਲਕੁਲ ਭਰਾਵਾਂ ਨੂੰ ਮਿਲ ਕੇ ਵੈਸੇ ਬਹੁਤ ਖੁਸ਼ੀ ਹੋ ਜਾਂਦੀ ਜਦੋਂ ਆਪਣਾਪਨ ਲੱਗਦਾ
0: ਹਾਂਜੀ
2: ਤੇ ਅਸੀਂ ਇਹੀ ਬੇਨਤੀ ਕਰਦੇ 22 ਤਰੀਕ ਨੂੰ ਸਾਰੇ ਜਾਣੇ ਪਹੁੰਚੋ ਹੁਮ ਹੁਮਾ ਕੇ ਪਹੁੰਚੋ ਕਿਉਂਕਿ ਸਭਿਆਚਾਰ ਦੀ ਜਿਹੜੀ ਸੇਵਾ ਕਰ ਰਹੇ ਆ ਜਿੱਦਾਂ ਭਾਜੀ ਹੁਣੀ ਵੀ ਇੱਥੇ ਕਰ ਰਹੇ ਖੋਸਾ ਸਾਹਿਬ ਵੀ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਹੁੰਦੀ ਇੱਕ ਵਿਆਹ ਤੋਂ ਬਹੁਤ ਵੱਡਾ ਇਹ ਮਾਹੌਲ ਜਦੋਂ ਕ੍ਰੀਏਟ ਕਰਦੇ ਹਾਂ ਆਪਾਂ ਕੁਛ ਟੀਮ ਬਹੁਤ ਵੱਡੀ ਹੁੰਦੀ ਮਿਹਨਤ ਬਹੁਤ ਲੱਗਦੀ ਇੱਕ ਮੇਲਾ ਕਰਾਉਣ ਨੂੰ ਉਹਦੇ ਵਿੱਚ ਇਹ ਹੁੰਦਾ ਵੀ ਜਿੰਨੀ ਆਡੀਅੰਸ ਜ਼ਿਆਦਾ ਆਉਂਦੀ ਆ ਸੱਭਿਆਚਾਰ ਨੂੰ ਦੇਖਣ ਆਪਣੇ ਕਲਾਕਾਰਾਂ ਨੂੰ ਦੇਖਣ ਹੋਰ ਵੀ ਬਹੁਤ ਜਿੱਦਾਂ ਸੀਪ ਦੀ ਬਾਜੀ ਕਬੂਤਰਾਂ ਦੀ ਬਾਜੀ ਮੈਂ ਕਹਿੰਦਾ ਵੀ ਭਾਜੀ ਆਪਣੇ ਪੰਜਾਬ ਚ ਤਾਂ ਹਜੇ ਇਹ ਚੀਜ਼ਾਂ ਹਜੇ ਘੱਟ ਗਈਆਂ
0: ਪਰ
2: ਜਿੰਨਾ ਤੁਸੀਂ ਸਾਂਭ ਕੇ ਰੱਖਿਆ ਉਹਦੀ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ
0: ਇੱਥੇ ਜੀ ਜਿੱਥੇ ਪੰਜਾਬੀ ਚੱਲ ਜਾਣ ਉੱਥੇ ਆਪਣਾ ਕਲਚਰ ਲੈ ਕੇ ਜਾਂਦੇ ਆ ਆਪਣਾ ਪਹਿਰਾਵਾ ਲੈ ਕੇ ਜਾਂਦੇ ਆ ਆਪਣਾ ਖਾਣਾ ਵੀ ਲੈ ਕੇ ਜਾਂਦੇ ਸਾਰਾ ਕੁਛ ਉਹ ਹੀ ਆ ਇੱਥੇ ਸਾਰਾ ਕੁਛ ਓਰਿਜਨਲ ਆ ਜੀ ਜਿੱਥੇ ਜੇ ਤਾਸ਼ ਖੇਡਣਗੇ ਉਹ ਵੀ ਓਰਿਜਨਲ ਆ ਪਿੱਛੇ ਜੇ ਡੋਡੇ ਵੀ ਮਿਲਦੇ ਸੀ ਉਹ ਵੀ ਓਰਿਜਨਲ ਸੀ ਉਹ ਬੰਦ ਹੋ ਗਏ ਇੱਥੇ ਸਾਰਾ ਕੁਛ ਨਾਲ ਹੀ ਲੈ ਕੇ ਆਉਂਦੇ ਆ ਜਿੱਥੇ ਜਿੱਥੇ ਜਾਣ ਫਿਰ ਦੇਖੋ ਬੜੀ ਇੱਕ ਤੁਸੀਂ ਤਾਂ ਚਲੋ ਦੁਨੀਆਂ ਭਰ ਦੇ ਵਿੱਚ ਜਾਣਦੇ ਰਹਿੰਦੇ ਹੋ ਹਰ ਮੁਲਕਾਂ 'ਚ ਜਾ ਕੇ ਆਪਣੇ ਪ੍ਰੋਗਰਾਮ ਕਰਦੇ ਹੋ ਪਰ ਬੜੀ ਕਹਾਂਗਾ ਕਿ ਪੰਜਾਬੀਆਂ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਜਾ ਕੇ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤੇ ਆ ਨਾਲ ਆਪਣੇ ਪਰਿਵਾਰ ਨੂੰ ਵਸਾਇਆ ਹੈਗਾ ਤੇ ਉੱਥੇ ਨਾਲ ਦੀ ਨਾਲ ਆਪਣੇ ਕਲਚਰ ਨੂੰ ਵੀ ਪ੍ਰਮੋਟ ਕੀਤਾ
2: ਬਿਲਕੁਲ ਜੀ ਬਿਲਕੁਲ ਇੱਥੇ ਦੇ ਸੁੱਖੀ ਭਾਜੀ ਆਪਾਂ ਵਿਆਹ ਦੇਖਦੇ ਹਾਂ ਕਿਉਂਕਿ ਇੰਡੀਆ ਵੀ ਦੇਖਦੇ
0: ਹਾਂ ਇੰਡੀਆ
2: ਤਾਂ ਇੱਕ ਦੋ ਦਿਨ 'ਚ ਵਿਆਹ ਖਤਮ ਇੱਥੇ ਹਫ਼ਤਾ ਹਫ਼ਤਾ ਵਿਆਹ ਚੱਲਦਾ ਹੁਣ ਕੋ ਟ੍ਰੈਂਡ ਬਣ ਗਿਆ ਵੀ ਟਰੈਕਟਰਾਂ ਤੇ ਨਾਨਕਾ ਮੇਲ ਆ ਰਿਹਾ ਜੀ
0: ਦੇਖੋ ਜੀ ਉਹੀ ਹਰ ਬੰਦਾ ਆਪਣੇ ਕਲਚਰ ਨੂੰ ਪ੍ਰਮੋਟ ਕਰਦਾ ਔਰ ਆਪਾਂ ਪੰਜਾਬੀਆਂ ਚ ਇਹ ਬੜੀ ਖੁੱਲ੍ਹ ਦਿਲੀ ਆ ਕਿ ਜਿੱਥੇ ਵੀ ਜਾ ਕੇ ਮਿਹਨਤ ਦੇ ਨਾਲ ਕਾਮਯਾਬ ਹੁੰਦੇ ਆ ਤੇ ਉੱਥੇ ਆਪਣੇ ਹਰ ਚੀਜ਼ ਨੂੰ ਪਿਛੋਕੜ ਨੂੰ ਨਹੀਂ ਭੁੱਲਦੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਦਾਂ ਤੁਸੀਂ ਆਰਟਿਸਟ ਲੋਕ ਹੋ ਪੰਜਾਬ ਤੋਂ ਮੈਸੇਜ ਲੈ ਕੇ ਆਏ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੋਂ ਦੇ ਪ੍ਰਮੋਟਰ ਜਾਂ ਇੱਥੋਂ ਦੇ ਬਿਜ਼ਨਸਮੈਨ ਉਹ ਤੁਹਾਨੂੰ ਵੀ ਕੁਛ ਨਾ ਕੁਛ ਦੇ ਕੇ ਜਾਣਗੇ ਤੁਸੀਂ ਉਹ ਪੰਜਾਬ 'ਚ ਲੈ ਕੇ ਜਾਓਗੇ ਪੰਜਾਬ ਦੀ ਤਾਂ ਜੇ ਰਾਤ ਨੂੰ ਸੁੱਤੇ ਵੀ ਪੈਂਦੇ ਹੁੰਦੇ ਆ ਤਾਂ ਸਾਨੂੰ ਸੁਪਨੇ ਪੰਜਾਬ ਦੇ ਹੀ ਆਉਂਦੇ
2: ਬਿਲਕੁਲ ਜੀ ਬਿਲਕੁਲ
0: ਹਾਂਜੀ ਤੇ ਪਜਵਿੰਦਰ ਜੀ ਕਿੱਦਾਂ ਚੱਲ ਰਹੀਆਂ ਤਿਆਰੀਆਂ
3: ਬਹੁਤ ਵਧੀਆ ਸੁੱਖੀ ਭਾਜੀ, ਬਿਲਕੁਲ ਇੱਕ ਅੱਧਾ ਦਿਨ ਰਹਿ ਗਿਆ, ਪਹਿਲਾਂ ਤਾਂ ਤੁਹਾਡਾ ਵਤਨ ਦੌਰ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ।
0: ਨਹੀਂ ਨਹੀਂ ਕੋਈ ਗੱਲ ਨਹੀਂ,
3: ਆਲਵੇਜ਼ ਜਦੋਂ ਕਮਿਊਨਿਟੀ ਦਾ ਕੋਈ ਵੀ ਹੁੰਦਾ ਇਸ ਤਰ੍ਹਾਂ ਦਾ ਇਵੈਂਟ, ਤੁਸੀਂ ਹਮੇਸ਼ਾ ਸਪੋਰਟ ਕਰਦੇ ਹੋ। ਸੋ ਕੱਲ੍ਹ ਦਾ ਦਿਨ ਰਹਿ ਗਿਆ ਜੀ, ਇੱਕ ਵਾਰੀ ਫਿਰ ਮੈਂ ਦੱਸ ਦਿੰਦਾ ਜਿੰਨੇ ਹਿਸਾਬ ਨਾਲ ਦਰਸ਼ਕ ਜੁੜੇ ਆ ਵੀ 11 ਵਜੇ ਮੇਲਾ ਸ਼ੁਰੂ ਹੋ ਜਾਣਾ। ਬਾਰ ਬਾਰ ਅਸੀਂ ਇੱਕੋ ਚੀਜ਼ ਕਹਿੰਦੇ ਵੀ ਟਾਈਮ ਸਿਰ ਪਲੀਜ਼ ਆਓ।
0: ਹਾਂ ਇੱਕ ਵਾਰ ਜ਼ਰੂਰ, ਬਾਰ ਬਾਰ ਇੱਕ ਚੀਜ਼ ਜ਼ਰੂਰ ਕਹੀਏ ਕਿ ਇਸ ਵਾਰ ਲੋਕੇਸ਼ਨ ਚੇਂਜ ਹੈ।
3: ਹਾਂਜੀ, ਇੱਕ ਤਾਂ
0: ਕਈ ਵਾਰੀ ਉਹ ਭੁਲੇਖੇ ਨਾ ਪੁਰਾਣੀ ਲੋਕੇਸ਼ਨ ਤੇ ਨਾ ਪਹੁੰਚ ਜਾਣ।
3: ਹਾਂਜੀ, 150 ਮੈਥਸਨ ਬਿਲੀਵਰਡ ਈਸਟ, ਆਪਾਂ ਹਰ ਰੋਜ਼ ਰੇਡੀਓ ਤੇ ਔਰ ਸੋਸ਼ਲ ਮੀਡੀਆ ਤੇ ਕਹਿ ਰਹੇ ਹਾਂ ਮੈਥਸਨ ਐਂਡ ਹਰ ਇੰਟੈਰੀਓ ਜਾਂ ਹਾਈਵੇ 10, ਕਈਆਂ ਨੂੰ ਵੀ ਭੁਲੇਖਾ ਪੈਣਾ ਹਰ ਇੰਟੈਰੀਓ ਜਾਂ ਹਾਈਵੇ 10 ਦਾ, ਉਹਦੀ ਨੁੱਕਰ ਹੈ ਜੀ ਮਿਸਾਗਾ ਦੇ ਵਿੱਚ ਜਿੱਥੇ ਹਾਈਲੈਂਡ ਫਾਰਮ ਹੁੰਦਾ ਸੀ, ਉੱਥੇ ਤੁਸੀਂ ਪਹੁੰਚਣਾ ਔਰ 11 ਵਜੇ ਬੱਚਿਆਂ ਤੋਂ ਸ਼ੁਰੂ ਹੋ ਕੇ ਤੀਆਂ, ਉਸ ਤੋਂ ਬਾਅਦ ਨਾਲ ਨਾਲ ਜਿਹੜਾ ਜੀ ਖੁੱਲ੍ਹਾ ਅਖਾੜਾ ਸੀਪ ਦੀ ਬਾਜੀ ਟਰੈਕ ਸ਼ੋ, ਜੀਪ ਸ਼ੋ, ਜਿਹਦੇ ਵਿੱਚ ਨੀਲਮ ਦਲਰਾਜ ਤਾਂ ਬੈਠੇ ਆ, ਗੁਰਵਿੰਦਰ ਬਰਾੜ ਬਾਹਰ ਬੈਠੇ ਆ, ਨਾਲ ਵੀਰ ਸੁਖਵੰਤ ਆ ਔਰ ਹਰਿੰਦਰ ਸੰਧੂ, ਅਮਨ ਧਾਲੀਵਾਲ, ਬਾਈ ਗਿੱਲ ਹਰਦੀਪ ਤੇ ਸੇਖੋਂ ਸਾਹਿਬ।
0: ਗਿੱਲ ਹਰਦੀਪ ਤਾਂ ਭਾਜੀ ਮਿਲਦਾ ਉਹਨਾਂ ਨੇ ਕੋਈ ਪੰਜਾਬ ਡੇ ਮਿਸ ਨਹੀਂ ਕੀਤਾ ਹੁਣ।
3: ਦਿਲਸ਼ਾਦ
0: ਅਖਤਰ ਦੀ ਝਾਤ ਪਾਉਣੀ ਹੋਵੇ ਤਾਂ ਉਹਨਾਂ ਚੋਂ ਨਜ਼ਰ ਆਉਂਦੀ।
3: ਬਿਲਕੁਲ ਬਿਲਕੁਲ, ਸਾਡੇ ਵੱਲੋਂ ਤਿਆਰੀਆਂ ਮੁਕੰਮਲ ਆ। ਸੋ ਬਸ ਇੱਕੋ ਬੇਨਤੀ ਫਿਰ ਬਾਰ ਬਾਰ, ਇੱਕ ਤਾਂ ਲੋਕੇਸ਼ਨ ਜਿਹਦਾ ਜ਼ਿਕਰ ਕੀਤਾ ਕਿ ਟਾਈਮ ਸਿਰ ਪਹੁੰਚੋ।
0: ਅੱਛਾ ਪੁਸ਼ਪਿੰਦਰ ਜੀ, ਜਿੱਥੇ ਉੱਥੇ ਚਲੋ ਸੰਗੀਤ ਦਾ ਤੇ ਤੁਸੀਂ ਬਾਜੀਆਂ ਦਾ ਗੱਲ ਦੱਸਦੀ, ਉੱਥੇ ਖਾਣ ਪੀਣ ਦੇ ਸਟਾਲ ਵੀ ਹੋਣੇ ਆ?
3: ਬਿਲਕੁਲ ਜੀ, ਜਿੱਥੇ ਬਿਜ਼ਨਸ ਅਦਾਰੇ ਆਪਣੇ ਵੱਖ ਵੱਖ ਬਿਜ਼ਨਸ ਅਦਾਰੇ ਸਟਾਲ ਲਾਉਣਗੇ, ਨਾਲ ਨਾਲ ਖਾਣ ਪੀਣ ਦਾ ਸਟਾਲ ਜਿਹੜਾ ਉੱਥੇ ਹੋਏਗਾ। ਔਰ ਦੇਖੋ ਥੋੜੇ ਜਿਹੇ ਪੈਸੇ ਖਰਚ ਕੇ, ਦੇਖੋ ਇੱਕ ਤਾਂ ਚੀਜ਼ ਹੁੰਦੀ ਆ ਵੀ ਮੇਲਿਆਂ ਨੂੰ ਲਾਉਣ ਲਈ ਤੁਸੀਂ ਪ੍ਰਮੋਟਰ, ਤੁਹਾਨੂੰ ਪਤਾ ਕਾਫੀ ਮਿਹਨਤ ਖਰਚੇ, ਕਾਫੀ ਬਾਇਲਾਜ਼ ਹੁੰਦੇ ਆ।
0: ਬਿਲਕੁਲ,
3: ਸੋ ਜਿਹੜੇ ਸਟਾਲ ਹੁੰਦੇ ਆ, ਸਾਡੀ ਬੇਨਤੀ ਆ ਵੀ ਜੋ ਕੁਛ ਵੀ ਤੁਸੀਂ ਲੈਣਾ, ਵੈਸੇ ਤਾਂ ਕਹੀਦਾ ਵੀ ਘਰੋਂ ਵੀ ਲੈ ਆਓ, ਜਿਹੜੇ ਉੱਥੇ ਜਿਹਨਾਂ ਨੇ ਸਟਾਲ ਲਾਏ ਉਹਨਾਂ ਤੋਂ ਵੀ ਬਾਏ ਕਰੋ, ਉਹਨਾਂ ਨੂੰ ਵਧੀਆ ਲੱਗੇ, ਸਾਰਾ ਕੁਛ ਹੋਏਗਾ ਜੀ ਇੱਕ ਸ਼ਬਦ।
0: ਕਿਉਂਕਿ ਮੇਲੇ ਦਾ ਮਾਹੌਲ ਤਾਂ ਫਿਰ ਹੁੰਦਾ ਨਾ ਉੱਥੇ ਜਾ ਕੇ, ਜਦੋਂ ਯਾਦ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਮੇਲਿਆਂ ਤੇ ਜਾਣਾ, ਭਾਵੇਂ ਉਦੋਂ ਘਰੋਂ ਦਵਾਨੀ ਠਾਣੀ ਮਿਲਦੀ ਹੁੰਦੀ ਸੀ ਕਿ ਉੱਥੇ ਜਾ ਕੇ ਜਲੇਬੀਆਂ ਖਾਣੀਆਂ, ਸ਼ਕਰਕੰਦੀ ਖਾਣੀ, ਉਹਦਾ ਨਜ਼ਾਰੇ ਹੋਰ ਹੁੰਦੇ।
3: ਹਾਂਜੀ, ਜਲੇਬੀਆਂ, ਪਕੌੜੇ, ਟੋਟਲੀ ਕੋਸ਼ਿਸ਼ ਹੁੰਦੀ ਆ, ਤੁਸੀਂ ਵੀ ਆਉਂਦੇ ਹੋ, ਤੁਸੀਂ ਮੈਂਬਰ ਹੋ ਮੇਨ ਟੀਮ ਦੇ ਪੰਜਾਬ ਵਾਲਾ ਮਾਹੌਲ ਬਣਾਉਣ ਦੀ, ਕਿਉਂਕਿ ਅੱਜ ਦੀ ਜਿਹੜੀ ਲਾਈਫ ਹੈ ਕਾਫੀ ਜ਼ਿਆਦਾ ਖਾਸ ਤੌਰ 'ਤੇ ਆਪਣੇ ਮੁਲਕਾਂ ਦੀ ਹੁਣ ਸਟ੍ਰੈਸਫੁੱਲ ਆ। ਸੋ ਕੋਸ਼ਿਸ਼ ਇਹ ਕਰੀਏ ਵੀ ਉਸ ਜਿਹੜਾ ਵਿਰਸਾ, ਜਿਹੜਾ ਆਪਣਾ ਪਿਛੋਕੜ ਆ, ਉਹਦੇ ਨਾਲ ਜੁੜੀਏ। ਇਸ ਤਰ੍ਹਾਂ ਦੇ ਜਿਹੜੇ ਇਵੈਂਟ ਆ, ਇਹਨਾਂ ਨੂੰ ਕਾਮਯਾਬ ਕਰਨ ਲਈ ਅਸੀਂ ਇਹੀ ਕਹਿੰਦੇ ਹਾਂ ਕੋਈ ਟਿਕਟ ਨਹੀਂ ਹੈਗੀ, ਟਾਈਮ ਸਿਰ ਪਹੁੰਚੋ, ਹਰ ਕਲਾਕਾਰ ਨੂੰ ਮਾਣੋ ਜਿਹਨੂੰ ਮਿਲਣਾ, ਜਿਹਦਾ ਕੋਈ ਪਿਕਚਰ ਕਰਾਉਣੀ, ਤੇ ਫਿਰ ਪਕੌੜੇ, ਜਲੇਬੀਆਂ, ਹਰ ਚੀਜ਼ ਦਾ ਆਨੰਦ ਇੱਕ ਜਗ੍ਹਾ ਮਾਣੋ।
0: ਕਿਆ ਬਾਤ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਐਡਵਾਂਸ 'ਚ, ਔਰ ਸਾਰੇ ਜਾਣੇ ਪਹੁੰਚਣਗੇ ਜੀ, ਲੋਕ ਵੀ, ਸਾਰੇ ਦਰਸ਼ਕ ਵੀ ਪਹੁੰਚਣਗੇ, ਸਾਡੀਆਂ ਵੀ ਸਾਰੀਆਂ ਟੀਮਾਂ ਸਾਰੇ ਹੋਣੇ ਆ। ਤੇ ਨੀਲਮ ਜੀ, ਦਲਰਾਜ, ਤੁਸੀਂ ਕੁਛ ਹੋਰ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ?
1: ਬਸ ਇਹੀ ਬੇਨਤੀ ਹੈ ਕਿ ਸਾਰੇ ਜਾਣੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਟਾਈਮ ਤੇ ਮੇਲੇ 'ਚ ਪਹੁੰਚਣ, ਤਾਂ ਜੋ ਸਾਰੇ ਆਰਟਿਸਟ ਨੂੰ ਟਾਈਮ ਟਾਈਮ ਮਿਲ ਸਕੇ, ਸਾਰੇ ਜਾਣੇ ਲਾਸਟ ਟਾਈਮ ਤੱਕ ਸੁਣ ਕੇ ਜਾਣਾ ਸਾਰਿਆਂ ਨੂੰ।
0: ਅੱਛਾ, ਤੁਸੀਂ ਲਾਸਟ ਤੇ ਕੋਣਾ?
1: ਨਹੀਂ ਨਹੀਂ, ਸਾਰੇ ਜਿੰਨੇ ਵੀ ਆਰਟਿਸਟ ਆਏ ਚਲੋ ਸਾਰੇ ਹੈਗੇ ਭੈਣ ਭਰਾ, ਸਾਰਿਆਂ ਨੂੰ ਸੁਣ ਕੇ ਜਾਣ ਐਂਡ ਤੱਕ।
0: ਨਹੀਂ ਨਹੀਂ, ਬਹੁਤ ਬਹੁਤ ਗੁੱਡ ਲੱਕ ਜੀ ਤੁਹਾਨੂੰ, ਔਰ ਬਹੁਤ ਤੁਸੀਂ ਆਏ ਹੋ, ਆਪਣਾ ਇੱਕ ਸੁਨੇਹਾ ਲੈ ਕੇ ਹਿੰਦੁਸਤਾਨ ਤੋਂ ਆਏ ਹੋ, ਪੰਜਾਬ ਤੋਂ ਆਏ ਹੋ, ਤੇ ਸਾਰੇ ਤੁਹਾਨੂੰ ਪਤਾ ਕਿ ਇੱਥੇ ਜਿੰਨੇ ਵੀ ਭਾਵੇਂ ਲੋਕ ਮਿਹਨਤ ਕਰਦੇ ਨੇ, ਪਰ ਆਏ ਹੋਏ ਨੂੰ ਸਾਰੇ ਵੈਲਕਮ ਕਰਦੇ।
1: ਹਾਂਜੀ, ਨਹੀਂ ਬਹੁਤ ਪਿਆਰ ਮਿਲਦਾ।
0: ਹਾਂਜੀ,
3: ਬਰਾੜ ਤੇ ਵੀਰ ਸੁਖਵੰਤ, ਇੱਕ ਮਿੰਟ,
0: ਮੈਨੂੰ
3: ਪਤਾ ਸਕੇਜੂਲ ਕਰ ਲਿਆ।
0: ਲਿਆਓ ਲਿਆਓ ਕਿਤੇ ਜੀ,
3: ਥੈਂਕ ਯੂ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM। ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474924040 6474024040 6474024040 ਜੰਕਸ਼ਨ ਬ੍ਰੈਂਪਟਨ।

0: आज
1: ਉਤਾ ਹੋਣੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤੇ ਨਕਦਾ ਬਣਦਾ ਹੀ ਹੈ
0: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕਿਆ ਤੁਹਾਡੇ ਪਾਸ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
2: ਚੱਲ ਕੇ ਰਹੇ
1: ਹੋ ਪਰ ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
3: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
4: ਇੱਕ ਲਾਈਫ ਹੈ ਜਿਸ ਲਵ ਹੈ
5: ਯੇ ਕਹਤੇ ਮੁਝਸੇ ਸਭ ਹੈ
6: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: ਜੀ ਦੋਸਤੋ, ਇੱਕ ਵਾਰੀ ਫਿਰ ਵਤਨੋਂ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। 5:30 AM ਦੇ ਤੁਸੀਂ ਜੁੜੇ ਹੋ ਸਾਡੇ ਨਾਲ ਔਰ ਬਹੁਤ ਵਧੀਆ ਮਾਹੌਲ ਇਸ ਟਾਈਮ ਸਾਡੇ ਸਟੂਡੀਓ ਦੇ ਵਿੱਚ ਬਣਿਆ ਹੋਇਆ ਹੈ, ਕਿਉਂਕਿ ਇਸ ਵੀਕਐਂਡ ਦੇ ਉੱਤੇ ਪੰਜਾਬ ਡੇ ਮੇਲਾ ਹੋਣ ਜਾ ਰਿਹਾ। ਕਾਫੀ ਆਰਟਿਸਟ ਜਿਹੜੇ ਇਸ ਟਾਈਮ ਟੋਰਾਂਟੋ ਦੀ ਧਰਤੀ ਤੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਔਰ ਜਿੰਨੇ ਸਟੂਡੀਓ 'ਚ ਪਹੁੰਚੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਰਿਹਾ। ਸੋ ਪਹਿਲਾਂ ਤਾਂ ਬਰਾੜ ਸਾਹਿਬ ਤੋਂ ਸ਼ੁਰੂ ਕਰਦੇ ਹਾਂ।
1: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਵਤਨੋਂ ਦੂਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਖੀ ਭਾਈ, ਤੁਹਾਨੂੰ ਸਪੈਸ਼ਲ ਸਤਿ ਸ਼੍ਰੀ ਅਕਾਲ।
0: ਸਪੈਸ਼ਲ
1: ਇਸ ਕਰਕੇ ਕਿ ਸਾਡਾ ਦਿਨ ਖਾਸ ਹੋ ਗਿਆ ਜੀ।
0: ਅਰੇ ਅਰੇ, ਨਹੀਂ ਨਹੀਂ, ਤੁਸੀਂ ਵੀ ਵਧੀਆ ਜੀ, ਪੰਜਾਬ ਤੋਂ ਮੈਸੇਜ ਲੈ ਕੇ ਆਏ ਹੋ ਔਰ ਬਠਿੰਡੇ ਦੀ ਧਰਤੀ ਤੋਂ ਆਏ ਹੋ।
1: ਹਾਂਜੀ ਹਾਂਜੀ,
0: ਹੈ ਨਾ। ਔਰ ਮੈਨੂੰ ਯਾਦ ਹੈ ਬਠਿੰਡੇ ਦੇ ਵਿੱਚ 1988 ਦੇ ਵਿੱਚ ਇੱਕ ਵਾਰੀ ਅਸੀਂ ਜਦੋਂ ਸਪੋਰਟਸ ਕਰਦੇ ਹੁੰਦੇ ਸੀਗੇ ਤੇ ਮੌਕਾ ਮਿਲਿਆ ਸੀਗਾ, ਉਸ ਟਾਈਮ ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਸੀਗੀ ਤੇ ਸਟੇਟ ਅਵਾਰਡ ਮਿਲਿਆ ਸੀ ਮੈਨੂੰ ਬਠਿੰਡੇ ਸਟੇਡੀਅਮ 'ਚ।
1: ਕੀ ਬਾਤ
0: ਹੈ ਨਾ। ਤੇ ਉਦੋਂ ਦੇ ਉਹਦੇ ਕਾਫੀ ਬੜੇ ਮਿੱਤਰ ਆ ਉਹ ਉਸ ਇਲਾਕੇ ਦੇ ਮੇਰੇ ਨਾਲ ਜੁੜੇ ਹੋਏ, ਤੇ ਬਾਕੀ ਤੁਸੀਂ ਉੱਥੋਂ ਆਏ ਹੋ ਵੀ ਉਹ ਧਰਤੀ ਤੋਂ ਚੰਗੀ ਚੀਜ਼ਾਂ ਲੈ ਕੇ ਆਏ ਹੋਵੋਗੇ
1: ਜੀ। ਕੋਸ਼ਿਸ਼,
0: ਮੈਨੂੰ ਤਾਂ ਯਾਦਾਂ ਪੁਰਾਣੀਆਂ ਤੁਸੀਂ ਜ਼ਿਆਦਾ ਕਰਾ ਯਾਦ ਕਰਾ
1: ਮੈਂ ਹੁਣ ਤੁਸੀਂ ਜਦੋਂ ਆਏ ਤੁਸੀਂ ਸਾਡੇ ਕੋਲ ਜ਼ਰੂਰ ਹੋ ਕੇ।
0: ਮੈਂ ਕਿਹਾ ਜੀ ਜ਼ਰੂਰ ਆਪਾਂ
1: ਔਨ ਏਅਰ ਸੱਦਾ ਦੇ ਦਾਂਗੇ,
0: ਉੱਠ ਤੇ ਚੜ ਕੇ ਝੂਟਾ ਲਵਾਂਗੇ। ਬਠਿੰਡੇ ਜੀ ਤਾਂ ਉਹੀ ਆ ਨਾ ਇੱਕ,
1: ਨਹੀਂ ਬਠਿੰਡਾ ਬਟ ਤੁਸੀਂ ਆਇਓ ਬਹੁਤ ਹੁਣ
0: ਮੇਰਾ
1: ਜੀ, ਮੈਂ ਮੇਰੀ ਸਟੱਡੀ ਤੋਂ ਲੁਧਿਆਣੇ ਦੀ ਸੀ ਤੇ ਮੇਰਾ ਪਿੰਡ ਮੁਕਤਸਰ ਸਾਹਿਬ ਦੇ ਨਾਲ ਸੀਗਾ ਔਰ ਉਹਨਾਂ ਦਿਨਾਂ ਜਦੋਂ ਪੜ੍ਹਦੇ ਹੁੰਦੇ ਸੀਗੇ ਤਾਂ ਫਿਰ ਉਹ ਐਂ ਲੱਗਣਾ ਵੀ ਮਾਰਕੀਟ ਉਦੋਂ ਬਠਿੰਡੇ ਦੀ ਬਹੁਤ ਮਤਲਬ ਪਾਪੂਲਰ ਸੀਗੀ, ਜਿਵੇਂ ਤੁਸੀਂ ਦੱਸ ਰਹੇ ਕਿ ਢਿੱਲੋਂ ਮਾਰਕੀਟ ਉੱਥੇ ਹੁੰਦੀ ਸੀ ਆਰਟਿਸਟਾਂ ਦੀ, ਉਦੋਂ ਬੇਸ਼ੱਕ ਉਹ ਸੈਡ ਸੌਂਗ ਹੀ ਚੱਲੇ ਉਹਨਾਂ ਦਿਨਾਂ 'ਚ ਤੇ ਉਹਨਾਂ ਚੜ੍ਹਾਈ ਸੀ। ਫਿਰ ਅਸੀਂ ਸਾਨੂੰ ਨਜ਼ਦੀਕ ਮੈਨੂੰ ਬਠਿੰਡਾ ਪੈਂਦਾ ਸੀ, ਮੈਂ ਸੋਚਿਆ ਵੀ ਚਲੋ ਇੱਥੋਂ ਇੱਥੇ ਜਾ ਕੇ ਸ਼ੁਰੂਆਤ ਕਰਦੇ ਹਾਂ ਜੀ।
0: ਮੈਨੂੰ ਕਾਫੀ ਸਾਲ ਪਹਿਲਾਂ ਮੌਕਾ ਮਿਲਿਆ ਸੀਗਾ ਪਰਿੰਦਾ ਜੀ ਨੂੰ ਲੈ ਕੇ ਆਉਣ ਦਾ।
1: ਉਹ ਅੱਛਾ ਅੱਛਾ,
0: ਉਹ ਵੀ ਬਠਿੰਡੇ ਤੋਂ?
1: ਹਾਂਜੀ ਹਾਂਜੀ ਹਾਂਜੀ, ਸਰੂਪ ਪਰਿੰਦਾ ਜੀ।
0: ਤੇ ਸਰੂਪ ਪਰਿੰਦਾ ਜੀ ਬੜੀ ਕਮਾਲ ਦੇ ਆਰਟਿਸਟ ਸੀਗੇ, ਉਹਨਾਂ ਨੇ ਆਪਣੇ ਤਰੀਕੇ ਨਾਲ ਜਦੋਂ ਵੀ ਜੋ ਵੀ ਨਿਭਾਇਆ
1: ਬਿਲਕੁਲ,
0: ਤੇ ਉਦੋਂ ਮੈਂ ਕਾਫੀ ਉਹਨਾਂ ਕੋਲ ਜਾਂਦੇ ਰਹੇ, ਉਹਨਾਂ ਕੋਲ ਸਿੱਖਦੇ ਵੀ ਰਹੇ ਚੀਜ਼ਾਂ ਗੱਲਾਂ ਬਾਤਾਂ। ਤੇ ਹੁਣ ਜਿਹੜਾ ਮੇਲਾ ਹੋ ਰਿਹਾ ਕੱਲ ਪਰਸੋਂ ਨੂੰ ਜੋ ਪੰਜਾਬ ਡੇ ਹੋ ਰਿਹਾ, ਤੇ ਤੁਸੀਂ ਆਪਣੇ ਵੱਲੋਂ ਜਿੰਨੇ ਵੀ ਲਿਸਨਰ ਨੇ ਉਹਨਾਂ ਨੂੰ ਸੱਦਾ ਪੱਤਰ ਦਿਓ ਫਿਰ।
1: ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਮੇਲਾ ਇਸ ਵਾਰੀ ਮਿਸਿਸ ਅਗਾ ਹੋ ਰਿਹਾ ਐਕਚੁਅਲੀ, ਜਿਹੜੀ ਉਹਦੀ ਲੋਕੇਸ਼ਨ ਉਹ ਦੱਸ ਹੀ ਦਿੱਤੀ ਹੋਣੀ ਪਹਿਲਾਂ, ਤੇ ਇਹ ਹੈ ਕਿ ਜਿਸ ਆਏ ਸਾਲ ਦੀ ਤਰ੍ਹਾਂ ਜਸਵਿੰਦਰ ਭਾਜੀ ਜਿਵੇਂ ਕਰਾਉਂਦੇ ਨੇ ਤੇ ਉਹ ਬਹੁਤ ਵਧਾਈ ਦੇ ਪਾਤਰ ਆ। ਬਹੁਤ ਲੰਬੇ ਸਮੇਂ ਤੋਂ ਜਿਹੜਾ ਇਹ ਮੇਲਾ ਚੱਲ ਰਿਹਾ ਤਾਂ ਪਰਿਵਾਰਕ ਜਿੱਦਾਂ ਸ਼ੋਅ ਹੁੰਦਾ ਜਿਸ 'ਚ ਪੂਰਾ ਪੰਜਾਬ ਜਿਹੜਾ ਦਿਖਾਈ ਦਿਓਗਾ, ਸੀਫ ਦੀਆਂ ਬਾਜੀਆਂ ਵੀ ਆ, ਸਿੰਗਰ ਵੀ ਆਏ ਨੇ, ਹੋਰ ਜਿਹੜੇ।
0: ਅੱਛਾ, ਉੱਥੇ ਜਿਹੜੇ ਜਿੱਦਾਂ ਤੁਸੀਂ ਵੀ ਸੀਫ ਖੇਡੋਗੇ?
1: ਮੈਂ ਖੇਡ ਤਾਂ ਲੈਣਾ ਜੀ, ਪਰ ਮੈਂ ਤਾਂ ਗਾਉਂਗਾ ਜੀ।
0: ਬੋਲ ਕੇ ਨਾ ਖੇਡੀ ਬਾਬਾ,
1: ਕੰਮ ਨਾ
0: ਖਰਾਬ
1: ਹੋਵੇ, ਸਹੀ
0: ਆਪਣਾ ਪੰਜਾਬ ਹੋਵੇ,
1: ਸਹੀ।
0: ਨਹੀਂ ਦੇਖੋ, ਇਹ ਬੜੀ ਵੱਡੀ ਗੱਲ ਹੁੰਦੀ। ਦੇਖੋ ਸੀਪ ਵੀ ਇੱਕ ਕਹਿੰਦੇ ਹੁੰਦੇ ਆ, ਜਦੋਂ ਜਿਹਨੂੰ ਸ਼ੌਂਕ ਪੈ ਜਾਏ ਨਾ ਉਹ ਤਾਸ਼ ਦਾ
1: ਫਲੇ ਉੱਠ ਨਹੀਂ ਸਕਦੇ ਜੀ,
0: ਉੱਠ ਨਹੀਂ ਸਕਦੇ,
1: ਸਹੀ ਹੈ।
0: ਤੇ ਕੁਛ ਫਿਰ ਦੇਖੋ ਤੁਹਾਨੂੰ ਆਵਾਜ਼ ਰਾਹੀਂ, ਚਲੋ ਗੱਲਾਂ ਨਾਲ ਤਾਂ ਤੁਹਾਡੇ ਬਹੁਤ ਸਰੋਤੇ ਆ ਜਾਣਦੇ ਹੋਣਗੇ, ਪਰ ਤੁਹਾਡੇ ਗੀਤਾਂ ਦੇ ਨਾਲ ਪਹਿਚਾਣ ਆ।
1: ਮੈਂ
0: ਕੁਛ ਗੀਤ ਹੋ
1: ਜਾ, ਹਾਂਜੀ ਮੈਂ ਇੱਕ ਉਹ ਤਾਂ ਵੈਸੇ ਗਾਣਾ ਕਾਫੀ ਸ਼ਿਵ ਦੀ ਕਿਤਾਬ ਇੱਕ ਮੇਰਾ ਗੀਤ ਚੱਲਿਆ,
0: ਹਾਂਜੀ ਕਾਫੀ ਕਾਫੀ ਸੁਣਿਆ।
1: ਹਾਂਜੀ ਹਾਂਜੀ, ਧੰਨਵਾਦ। ਬਟ ਉਹ ਤਾਂ ਚਲੋ ਸੁਣਿਆ ਮੈਂ, ਫਿਰ ਇੱਕ ਜਿੱਦਾਂ ਗੀਤ ਹੈਗਾ ਜੀ ਆਪਣੇ, ਜਿਹਨੂੰ ਬੈਕ ਨਾਲ ਟਰਾਲੀ ਲਾਉਣੀ ਆਈ ਕਾਹਦਾ ਉਹ ਪੁੱਤ ਜੱਟ ਦਾ, ਸੁਣਾਉਣਾ ਜੀ ਨੇ।
0: ਨਹੀਂ ਇੱਥੇ ਟਰੱਕ ਚਲਾਉਂਦੇ ਆ?
1: ਹਾਂਜੀ ਹਾਂਜੀ,
0: ਜਿਹਨੇ ਟਰਾਲੀ ਚਲਾਈ ਉਹੀ ਟਰੱਕ
1: ਲਾਊ ਜੀ ਬੈਕ। ਉਹ ਸੀਗਾ ਕਿ

ਭੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਉਹ ਪੱਗ ਬੰਨਣੀ ਜੋ ਆਪੇ ਨਹੀਂ ਉਹ ਜਾਣਦਾ ਕਿਹੜੀ ਫਸਲ ਹੈ ਜਿਹੜਾ

0: ਕਾਲੀ ਲਾਉਣੀ ਆਈ ਕਾਹਦਾ ਉਹ ਪੁੱਤ ਜੱਟ ਦਾ।
1: ਕਿਆ ਬਾਤ ਹੈ, ਕਿਆ ਬਾਤ। ਅਗਲੀ ਵਾਰ ਨੂੰ ਆਪਾਂ ਖੋਸਾ ਜੀ ਨੂੰ ਕਵਾਂਗੇ ਕਿ ਟਰਾਲੀ ਬੈਕ ਲਾਉਣ ਦਾ ਵੀ ਕੰਪੀਟੀਸ਼ਨ ਕਰਾਉਣਾ।
2: ਸਹੀ ਗੱਲ ਹੈ ਨਾ ਜੀ,
1: ਕਿਉਂਕਿ ਹੁਣ ਤਾਂ ਸ਼ਾਇਦ ਨਹੀਂ ਟਾਈਮ ਹੋਣਾ ਇੰਨਾ। ਹਾਂਜੀ, ਤੇ ਭਾਜੀ ਤੁਹਾਨੂੰ ਵੀ ਸਵਾਗਤ ਹੈ। ਔਰ ਤੁਸੀਂ ਤਾਂ ਦੱਸਿਆ ਕਿ ਲੁਧਿਆਣੇ ਤੋਂ, ਔਰ ਅਸੀਂ ਨਿੱਕੇ ਨਿੱਕੇ ਹੁੰਦੇ ਜਦੋਂ ਨਾ ਅਸੀਂ ਜਾਣਾ ਲੁਧਿਆਣੇ, ਕਹਿਣਾ ਯਾਰ ਇੱਥੇ ਗਾਉਣ ਵਾਲੇ ਫਿਰਦੇ ਹੋਣੇ, ਮਿਲਾਂਗੇ ਕਿਸੇ ਨੂੰ।
2: ਸਹੀ ਗੱਲ,
1: ਦੇਖਣ ਨੂੰ ਹੈ ਨਾ। ਤੇ ਪਰ ਬੋਰਡ ਹੀ ਲੱਗੇ ਦੇਖੇ ਸੀ, ਮਿਲੇ ਤਾਂ ਉੱਥੇ ਕਈਆਂ ਨਹੀਂ, ਬਾਅਦ ਚ ਹੀ ਮਿਲੇ ਕੈਨੇਡਾ ਚ ਆ ਕੇ। ਤੇ ਉਦੋਂ ਬੜਾ ਚਾਅ ਹੁੰਦਾ ਸੀ ਵੀ ਲੁਧਿਆਣੇ ਸ਼ਾਇਦ ਆਮ ਹੀ ਗਾਉਣ ਵਾਲੇ ਫਿਰਦੇ ਹੋਣਗੇ।
2: ਹਾਂਜੀ ਹਾਂਜੀ, ਦੂਰੋਂ ਐਂ ਲੱਗਦਾ ਹੁੰਦਾ।
1: ਹਾਂਜੀ,
2: ਜਦੋਂ ਅਸੀਂ ਵੀ ਪੜ੍ਹਨ ਆਏ ਸੀ ਲੁਧਿਆਣੇ ਸ਼ਹਿਰ ਚ,
1: ਓਕੇ,
2: ਉਦੋਂ ਅਸੀਂ ਬੱਸ ਚ ਬੈਠੇ ਹੀ ਦੇਖੀ ਜਾਂਦੇ ਸੀ, ਦੇਖੇ ਕਿਹੜੇ ਕਿਹੜੇ ਗਾਉਣ ਵਾਲੇ ਬੋਰਡ ਲੱਗੇ ਹੋਏ।
1: ਅੱਛਾ ਜੀ, ਉਦੋਂ ਇੱਕ ਨਾ ਕੁਛ ਸਪੈਸ਼ਲ ਲਿਖਿਆ ਹੁੰਦਾ ਸੀ ਕਿ ਬੋਰਡ ਦੇ ਥੱਲੇ ਕਿ ਰੇਡੀਓ ਤੇ ਟੀਵੀ ਕਲਾਕਾਰ।
2: ਹਾਂ, ਰੇਡੀਓ ਟੀਵੀ ਤੇ HMV।
1: HMV, ਹਾਂ, ਉਹ ਕੁੱਤੇ ਦੀ ਫੋਟੋ ਜੀ ਵਾਲਾ ਉਹਨਾਂ ਦਾ ਲੋਗੋ ਸੀ, ਹੈ ਨਾ। ਤੇ ਨਹੀਂ, ਉਹ ਬੜਾ ਹੁੰਦਾ ਸੀ ਕਿ ਵੀ ਰੇਡੀਓ ਟੀਵੀ ਅਪਰੂਵ ਆਵਾਜ਼ ਇਹਨਾਂ ਦੀ, ਕਿਉਂਕਿ ਆਮ ਬੰਦੇ ਨੂੰ ਥੋੜਾ ਉਦੋਂ ਬੜਾ ਵਧੀਆ ਹੁੰਦਾ ਸੀ ਜੋ ਵੀ ਸਿਸਟਮ ਸੀ
2: ਭਾਈ। ਇੰਨਾ ਚਾਅ ਚੜਦਾ ਸੀ, ਮਤਲਬ ਬੱਸ ਚ ਬੈਠਿਆਂ ਨੂੰ ਜਿਹੜੇ ਬੋਰਡ ਵੇਖ ਕੇ ਕਲਾਕਾਰਾਂ ਦੇ, ਉਹ ਬੋਰਡ ਵੇਖ ਕੇ ਚਾਅ ਚੜ ਜਾਂਦਾ ਜਿੱਥੇ ਲਿਖਿਆ ਹੁੰਦਾ ਹੈ ਨਾ ਕੁਲਦੀਪ ਮਾਣਕ,
1: ਵਾਹ,
2: ਸੁਰਿੰਦਰ ਸਿੰਘ, ਜਿਨ੍ਹਾਂ ਦੇ ਵੀ ਬੋਰਡ ਆਪਾਂ ਪੜ੍ਹਦੇ, ਤਾਂ ਉਹ ਬੋਰਡ ਦੇਖ ਕੇ ਅੰਦਰੋਂ ਕਿੰਨਾ ਵਧੀਆ ਲੱਗਦਾ ਸੀ।
1: ਪਰ ਹੁਣ ਜ਼ਮਾਨਾ ਚੇਂਜ ਹੋ ਗਿਆ, ਹੁਣ ਤਾਂ ਘਰੋ ਘਰੀ ਬੋਰਡ ਹੀ ਆ ਫੋਨਾਂ ਤੇ, ਹੈ ਨਾ,
2: ਫੋਨ ਤੇ ਸਾਰਾ ਕੁਝ
1: ਫੋਨਾਂ ਤੇ ਹੈਗਾ। ਤੇ ਭਾਜੀ ਆਉਣ ਦਿਓ ਤੁਸੀਂ ਵੀ ਕੁਛ।
2: ਹਾਂਜੀ ਹਾਂਜੀ, ਥੋੜੀ ਇੰਟਰੋਡਕਸ਼ਨ ਦੇ ਦਈਏ ਪਹਿਲਾਂ ਆਪਣੀ, ਹੈ
1: ਨਾ। ਹਾਂ,
2: ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਲੋਕ ਗਾਇਕ ਵੀਰ ਸੁਖਵੰਤ।
1: ਦੇਖੋ ਜੀ, ਅਸੀਂ ਮੈਂ ਰੇਡੀਓ ਦੀ ਗੱਲਬਾਤ ਕੀਤੀ, ਇਹਨਾਂ ਨੇ ਪਹਿਲਾਂ ਤਾਂ ਕਿਹਾ ਲੋਕ ਗਾਇਕ, ਇਹ ਵੀ ਇੱਕ ਬੜੀ ਚੀਜ਼ ਵੱਡੀ ਹੁੰਦੀ ਆ ਕਿ ਜੇ ਲੋਕ ਗੀਤ ਵਰਗੇ, ਕਹਿੰਦੇ ਤੇਰੀ ਉਮਰ ਹੋ ਜਾਏ ਲੋਕ ਗੀਤ ਵਰਗੇ,
2: ਕਿਉਂਕਿ ਸਾਡੇ ਵਾਸਤੇ ਇੱਥੇ ਆਉਣਾ, ਅਸੀਂ ਪਹਿਲਾਂ ਹੀ ਗੱਲ ਕਰਦੇ ਸੀ, ਬਹੁਤ ਵੱਡੀ ਗੱਲ ਹੈ, ਇਹ ਵੱਡੇ ਨਾਮ ਆ ਸਾਡੇ ਵਾਸਤੇ, ਹੈ ਨਾ, ਜਿਵੇਂ ਤੁਹਾਡਾ ਨਾਮ ਸੁਖੀ ਨਿੱਜਰ ਸਾਡੇ ਦਿਮਾਗ 'ਚ ਵਸਿਆ ਪਿਆ
1: ਭਾਜੀ। ਬਤਰੋਂ ਪੰਜਾਂ ਅੱਖਰਾਂ ਦਾ ਨਾਮ ਵੱਡਾ ਕਿੱਥੇ ਆ,
2: ਬਤਰੋਂ ਨਹੀਂ, ਅੱਖਰਾਂ ਦੀ ਗੱਲ ਨਹੀਂ ਹੈਗੀ ਰਹੀ।
1: ਹਾਂਜੀ,
2: ਕਿਉਂਕਿ ਉਹ ਕੁਛ ਗੱਲਾਂ ਜਿਹੜੀਆਂ ਹੈਗੀਆਂ ਨੇ, ਉਹ ਜਿਹੜੀਆਂ ਅਸੀਂ ਉੱਥੇ ਬਹਿ ਕੇ ਸੁਣੀਆਂ ਵੀ ਆਹ ਮੇਲੇ ਲੱਗਦੇ ਆ ਉੱਥੇ ਬਰੈਂਪਟਨ ਦੇ ਵਿੱਚ, ਕੈਨੇਡਾ ਵਿੱਚ, ਹੈ ਨਾ।
1: ਹਾਂਜੀ,
2: ਅਤੇ ਅੱਜ ਅਸੀਂ ਉਸ ਸਟੂਡੀਓ ਵਿੱਚ ਬੈਠੇ ਹਾਂ, ਹੈ ਨਾ, ਸਾਨੂੰ ਬਹੁਤ ਚੰਗਾ ਲੱਗ ਰਿਹਾ। ਸੋ ਪੰਜਾਬ ਡੇ ਮੇਲਾ 22 ਅਗਸਤ ਨੂੰ ਜਿਹੜਾ ਆ ਰਿਹਾ, ਉਹਦੇ ਵਿੱਚ ਸਾਰੇ ਕਲਾਕਾਰਾਂ ਦੀ ਹਾਜ਼ਰੀ ਲੱਗ ਰਹੀ ਆ, ਅਤੇ ਸਾਰਿਆਂ ਨੂੰ ਹੁੰਮ ਹਵਾ ਕੇ ਪਹੁੰਚਣ ਦਾ ਸੱਦਾ ਜੀ। ਪੰਜਾਬ ਦਾ, ਕੈਨੇਡਾ ਦਾ ਬਹੁਤ ਵੱਡਾ ਇਹ ਮੇਲਾ, ਅਤੇ ਸਾਰੇ ਪੰਜਾਬੀ ਉੱਥੇ ਇਕੱਠੇ ਹੁੰਦੇ ਆ, ਬਹੁਤ ਪੁਰਾਣਾ ਮੇਲਾ।
1: ਬਿਲਕੁਲ ਜੀ, ਮੈਂ ਜ਼ਰੂਰ ਇੱਕ ਬੇਨਤੀ ਕਰਾਂਗਾ, ਇਹ ਬਿਲਕੁਲ ਫ੍ਰੀ ਮੇਲਾ ਹੈਗਾ, ਉੱਥੇ ਜਾ ਕੇ ਮੇਲੇ ਵਰਗੇ ਮਾਹੌਲ ਦੇ ਵਿੱਚ ਖਾਣ ਪੀਣ ਦੇ ਸਟਾਲ ਹੋਣੇ ਆ, ਪਰ ਨਾਲ ਦੀ ਨਾਲ ਜਿੰਨੇ ਵੀ ਸਾਡੇ ਲਿਸਨਰ ਜਾਂ ਤੁਹਾਡੇ ਦਰਸ਼ਕ ਸਰੋਤੇ ਪਹੁੰਚਣਗੇ, ਉਹਨਾਂ ਨੂੰ ਬੇਨਤੀ ਕਿ ਸੇਫਟੀ ਦਾ ਧਿਆਨ ਰੱਖਣ, ਹੈ ਨਾ, ਕਿ ਇਹ ਨਾ ਹੋਵੇ ਕਿ ਦੂਜੀ ਕਮਿਊਨਿਟੀ ਨੂੰ ਆਪਾਂ ਦੱਸੀਏ ਕਿ ਨਹੀਂ ਜਿੱਥੇ ਮਰਜ਼ੀ ਖਾਧਾ ਸਿੱਟਤਾ, ਇਹ ਕਰਤਾ, ਥੋੜਾ ਜਿਹਾ ਧਿਆਨ ਆਪਣਾ ਉਹ ਜ਼ਰੂਰ ਰੱਖਣ, ਬਾਕੀ ਤਾਂ ਇੰਜੋਏ ਕਰਨਾ ਹੀ ਕਰਨਾ ਸਾਰਿਆਂ ਨੇ,
2: ਕਿਉਂਕਿ ਇਹਨਾਂ ਦੇਸ਼ਾਂ ਦੀ ਤਾਂ ਵਿਸ਼ੇਸ਼ਤਾ ਇਹ ਹੈ ਜੀ।
1: ਹਾਂਜੀ,
2: ਸਫਾਈ ਦਾ ਧਿਆਨ ਰੱਖਦੇ ਆ ਸਾਰੇ, ਰੂਲ ਐਂਡ ਰੈਗੂਲੇਸ਼ਨ ਲੋਕ ਫੋਲੋ ਕਰਦੇ ਆ।
1: ਬਿਲਕੁਲ ਜੀ, ਨਹੀਂ ਤਾਂ ਫਿਰ ਪਤਾ ਕੀ ਹੋ ਜਾਂਦਾ ਭਾਜੀ, ਫਿਰ ਨੈਕਸਟ ਟਾਈਮ ਉਹ ਤੁਹਾਨੂੰ ਜਿਹੜਾ ਜਗ੍ਹਾ ਨਹੀਂ ਮਿਲਦੀਆਂ, ਉਹ ਕਹਿ ਦਿੰਦੇ ਵੀ ਤੁਸੀਂ ਆਹ ਨਹੀਂ ਧਿਆਨ ਰੱਖਿਆ, ਫਿਰ ਬੈਨ ਲੱਗ ਜਾਂਦਾ ਕਈ ਚੀਜ਼ਾਂ ਦਾ। ਉਸ ਕਰਕੇ ਆਪਣਾ ਆਪ ਧਿਆਨ ਰੱਖਣ, ਬੈਠ ਕੇ ਇੰਜੋਏ ਕਰਨ, ਬੱਚਿਆਂ ਨੂੰ ਨਾਲ ਲਿਜਾਣ, ਬਜ਼ੁਰਗਾਂ ਨੂੰ ਨਾਲ ਲਿਜਾਣ, ਪੂਰੇ ਪਰਿਵਾਰ ਉਸ ਦਿਨ ਨੂੰ। ਮੇਰੇ ਮੌਸਮ ਵੀ ਬੜਾ ਅੱਛਾ।
2: ਹਾਂਜੀ, ਮੌਸਮ ਬਹੁਤ ਵਧੀਆ ਜੀ,
1: ਮੌਸਮ ਬੜਾ ਅੱਛਾ
2: ਉਸ ਦਿਨ, ਵਧੀਆ।
1: ਹਾਂਜੀ, ਤੇ ਭਾਜੀ ਹੋ ਜਾਏ ਫਿਰ ਤੁਹਾਡੀ ਕੁਛ ਨਾ ਕੁਛ ਗੀਤ ਦੇ ਬੋਲ।
2: ਉਹ ਤੁਸੀਂ ਪਹਿਲਾਂ ਆਪ ਹੀ ਕਹਿਤਾ ਵੀ ਲੋਕ ਗੀਤ ਵਰਗੀ ਗੱਲ।
1: ਹਾਂ,
2: ਕਈ ਗੀਤ ਇਹੋ ਜਿਹੇ ਹੁੰਦੇ ਆ, ਉਹ ਮਹਿਕ, ਜਿਵੇਂ ਪਹਿਲਾਂ ਕਹਿੰਦੇ ਦਾਤੀ ਨੂੰ ਲਵਾ ਦੇ ਘੁੰਗਰੂ, ਹੈ ਨਾ, ਉਹ ਜਦੋਂ ਕਮਾਈਨਾ ਆਈਆਂ ਤਾਂ ਕਮਾਈਨਾ ਦੇ ਗੀਤ ਬਣ ਗਏ, ਹੈ ਨਾ, ਉਹ ਮੇਰਾ ਗੀਤ ਇੱਕ ਕਾਫੀ
3: ਬਹੁਤ ਚੱਲਿਆ ਬਾਈ,
2: ਦੇਖ ਵੱਟ ਦੇਖ ਲੋ ਕੇ ਗੋਰੀਏ ਕਿਵੇਂ ਜੱਟ ਦੀ ਕਮੈਨ ਚੱਲਦੀ,
1: ਓਕੇ,
2: ਤੇ ਉਹ ਪਿੰਡਾਂ ਵਾਲਾ ਗੀਤ ਹੈ, ਉਹ ਮੈਂ ਸੁਣਾਉਂਦਾ।

0: ਪੁੱਤ ਗੱਲ ਨੇੜੇ ਹੋ ਕੇ ਸੁਣ ਸੋਣੀਏ, ਹੱਥ ਭਈਏ ਦੇ ਸਨੇਹ ਘੱਲ ਦੀ, ਦੇਖ ਵੱਟ ਦੇਖ ਲੋ ਕੇ ਗੋਰੀਏ, ਕਿਵੇਂ ਜੱਟ ਦੀ ਕਮਾਈ ਨ ਚੱਲਦੀ, ਦੇਖ ਵੱਟ ਦੇਖ ਲੋ ਕੇ ਸੋਣੀਏ, ਕਿਵੇਂ ਜੱਟ ਦੀ ਕਮਾਈ ਨ ਚੱਲਦੀ।
1: ਤੁਸੀਂ ਆਪੇ ਗੀਤ ਚ ਕਹਿਤਾ ਕਿ ਭਈਏ ਦੇ ਹੱਥ ਸੁਨੇਹ ਘੱਲ ਦੀ, ਹੁਣ ਤੁਸੀਂ ਆਪੇ ਹੀ ਫਸ ਗਏ।
2: ਲੁਧਿਆਣਾ ਆ ਗਏ, ਲੁਧਿਆਣਾ।
1: ਦੇਖੋ ਉਹ ਵੀ ਤਾਂ ਜਿੱਦਾਂ ਹੁਣ ਅਸੀਂ ਇਹਨਾਂ ਮੁਲਕਾਂ ਚ ਆ ਕੇ ਕਾਰੋਬਾਰ ਕਰਦੇ, ਉਹ ਵੀ ਬੱਚਾ ਉਹ ਤਾਂ ਕੋਈ ਉਸੇ ਸੇਮ ਮੁਲਕ ਚ, ਮੁਲਕ ਹੀ ਸੇਮ ਆ, ਪਤਾ ਨੀ ਕਿਉਂ ਆਪਾਂ ਕਹਿੰਦੇ ਰਹਿੰਦੇ ਆ। ਦੇਖੋ ਤਾਂ ਮੁਲਕ ਚ ਵੀ ਇੱਕ ਸੇਮ ਚ ਹੀ ਆਪਣੇ ਕੰਮ ਕਰਦੇ ਆ, ਤੇ ਮਿਹਨਤ ਕੋਈ ਵੀ ਕਰੂਗਾ ਕਿਤੇ ਵੀ ਹੋਊਗਾ ਉਹ ਕਾਮਯਾਬ ਹੀ ਹੋਊਗਾ।
0: ਸ਼ਬਦ ਮਾੜਾ ਨੀ ਗਾ, ਮੈਨੂੰ ਭਈਆ ਤੋਂ ਪਿਆ, ਭਈਆ ਕਹਿੰਦੇ ਨਾ ਹਰੇਕ ਨੂੰ, ਭਈਆ ਤੋਂ ਭਈਆ ਬਣ
2: ਗਿਆ ਵੈਸੇ ਤਾਂ, ਬ੍ਰਦਰ ਨੂੰ
1: ਕਹਿੰਦੇ। ਦੇਖੋ ਜੀ ਉਹ ਜਿਹਨਾਂ ਨੇ ਵੀ ਸ਼ੁਰੂਆਤ ਕੀਤਾ ਹੋਊਗਾ ਬੜਾ ਤੇਜ਼ ਹੋਊਗਾ, ਉਹਨੇ ਪਹਿਲਾਂ ਹੀ ਕਿਹਾ ਆਪਣੇ ਆਪ ਨੂੰ ਭਰਾ ਬਣਾ ਲਿਆ, ਇਹਨਾਂ ਨੂੰ ਹੋਰ ਕੁਛ ਕਹਿਣ ਦਾ ਮੌਕਾ ਇਹਨਾਂ
2: ਦੇ।
1: ਹਾਂਜੀ ਭਾਜੀ, ਸੋਰੀ ਮੈਂ ਤੁਹਾਡਾ ਪਹਿਲੀ ਵਾਰੀ ਮਿਲਿਆ। ਰਾਜ ਧਾਲੀਵਾਲ ਸਾਹਿਬ, ਕਿਆ ਬਾਤ ਹੈ, ਬੜਾ ਜੀ ਆਣ ਲੱਗ ਗਏ, ਮੈਂ ਇੱਕ ਦੇ ਆ ਜਾਓ। ਹਾਂਜੀ ਹਾਂਜੀ, ਧਾਲੀਵਾਲ ਸਾਹਿਬ ਤੁਸੀਂ ਕਿੱਥੋਂ, ਇੰਡੀਆ ਤੋਂ?
3: ਮੈਂ ਜੀ, ਮੇਰਾ ਪਿੰਡ ਹੈ ਜੀ ਗੁਰੂ ਸਰ ਸੁਧਾਰ, ਲੁਧਿਆਣਾ ਜ਼ਿਲ੍ਹੇ ਦੇ ਵਿੱਚ।
1: ਅੱਛਾ, ਸੁਧਾਰ, ਸੁਧਾਰ ਵੀ ਬੜਾ ਮਸ਼ਹੂਰ ਆ, ਕਾਫੀ ਬਹੁਤ ਲੋਕ ਨੇ ਇੱਥੇ ਸੁਧਾਰ ਦੇ ਰਹਿ ਰਹੇ। ਹਾਂਜੀ, ਤੇ ਉਹਨਾਂ ਨੂੰ ਸੱਦੋ ਫਿਰ, ਤੁਹਾਨੂੰ ਦੇਖਣ ਆਉਣ ਉਦਣ।
3: ਜੀ ਬਿਲਕੁਲ ਜੀ, ਮੈਂ ਤਾਂ ਕਹਿੰਦੇ ਹੁੰਦੇ ਵੀ ਸ਼ੇਅਰ ਕਰ ਕਰਕੇ ਨੇਰੀਆਂ ਲਿਆਂਦੀਆਂ ਪਈਆਂ ਜੀ ਉਸ ਦਿਨ ਜਦੋਂ ਦਾ ਮੇਲਾ ਸਟਾਰਟ।
1: ਅੱਛਾ ਜੀ,
3: ਹਾਂਜੀ ਹਾਂਜੀ,
1: ਨਹੀਂ ਨਹੀਂ ਜ਼ਰੂਰ ਨੇਰੀਆਂ ਨਾ ਲਿਆਓ, ਮੌਸਮ ਸਹੀ ਰਹੂਗਾ। ਤੇ ਸਾਰੇ ਜਾਣੇ ਉਦਣ ਨੂੰ ਪਹੁੰਚਣਗੇ, ਸੁਧਾਰ ਦੇ ਵੀ ਬਹੁਤ ਮਿੱਤਰ ਨੇ, ਯਾਰ ਦੋਸਤ, ਸਾਰਿਆਂ ਨੂੰ ਬੇਨਤੀ ਹੈ ਕਿ ਉਹ ਵੀ ਤੁਹਾਨੂੰ ਮਿਲਣ ਲਈ ਪਹੁੰਚਣ ਤੁਹਾਡੇ ਪਿੰਡੂ, ਤੇ ਤੁਸੀਂ ਵੀ ਕਿਸੇ ਗੀਤ ਦੇ ਬੋਲ ਹੋ ਜਾਣ।
3: ਬਿਲਕੁਲ ਜੀ, ਮੇਰਾ ਹੁਣੇ ਹੁਣੇ ਭੰਗੜਾ ਵਰਸ ਢੋਲ ਆਇਆ ਜੀ।
1: ਓਕੇ,
3: ਹਾਂਜੀ, ਉਹਦੇ ਦੋ ਬੋਲ ਸੁਣਾ ਦੇ
1: ਜਰੂਰ।
3: ਚੱਲਦੀ ਨੀ ਗੱਡੀ ਕਦੇ ਤੇਲ ਤੋਂ ਬਿਨਾ, ਹੁੰਦੀ ਨਹੀਂ ਓ ਐਸ਼ ਕਦੇ ਬੇਲ ਤੋਂ ਬਿਨਾ, ਹੇਕ ਨਾ ਵੀ ਲੱਗੇ ਉੱਚੇ ਬੋਲ ਤੋਂ ਬਿਨਾ, ਭੰਗੜਾ ਨੀ ਪੈਂਦਾ, ਭੰਗੜਾ ਨੀ ਪੈਂਦਾ ਯਾਰੋ ਢੋਲ ਤੋਂ ਬਿਨਾ, ਭੰਗੜਾ ਨੀ ਪੈਂਦਾ ਕਦੇ ਢੋਲ ਤੋਂ ਬਿਨਾ, ਭੰਗੜਾ ਨੀ ਪੈਂਦਾ ਕਦੇ ਢੋਲ ਤੋਂ ਬਿਨਾ।
1: ਕਿਆ ਬਾਤ, ਭੰਗੜੇ ਦੀ ਗੱਲ ਕੀਤੀ ਆ ਤੇ ਮੇਰੇ ਨਾਲ ਇਸ ਟਾਈਮ ਜੀ ਰਾਜਨ ਹੋਣੀ ਲਾਈਨ ਤੇ ਆ, ਇਹਨਾਂ ਨੇ ਹੁਣੇ ਹੁਣੇ ਸਰੀ ਚ ਭੰਗੜੇ ਦਾ ਕੰਪੀਟੀਸ਼ਨ ਕਰਾਇਆ। ਰਾਜਨ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਨੂੰ ਇੱਥੇ ਸੁਣ ਕੇ ਬੜਾ ਚਾਅ ਚੜ ਗਿਆ ਵੀ ਦੇਖੋ ਭਾਜੀ ਭੰਗੜੇ ਦਾ ਗੀਤ ਖੇਡਦੇ ਪਏ ਨੇ, ਤੇ
1: ਮੈਂ ਕਿਹਾ ਦੇਖੋ ਐਨਕਾਂ ਦੇ ਪ੍ਰਮੋਟ ਕਰਨ ਦੇ ਮੈਂ ਪੈਸੇ ਲੈਣਾ, ਭੰਗੜੇ ਨੂੰ ਮੈਂ ਦੇਖੋ ਫ੍ਰੀ ਚ ਤੁਹਾਡੇ ਲਈ ਪ੍ਰਮੋਟ ਕਰ ਰਿਹਾ।
0: ਬਿਲਕੁਲ ਜੀ, ਬਿਲਕੁਲ, ਭੰਗੜਾ ਹੈ ਹੀ ਸਾਡਾ ਲੋਕ ਨਾਚ ਜੀ, ਜਿੱਥੇ ਜਾਈਏ ਅਸੀਂ ਬਾਅਦ ਚ ਪਹੁੰਚਦੇ ਆ, ਭੰਗੜਾ ਪਹਿਲਾਂ ਪਹੁੰਚ ਜਾਂਦਾ।
1: ਇਹ ਰਾਜਨ ਹੋਣੀ ਜੀ ਅੰਮ੍ਰਿਤਸਰ ਖਾਲਸਾ ਕਾਲਜ ਦੇ ਨਾਲ ਜੁੜੇ ਹੋਏ ਆ, ਭੰਗੜੇ ਦਾ ਕੰਪੀਟੀਸ਼ਨ ਵੀ ਇਹਨਾਂ ਨੇ ਇੱਥੇ ਕਰਾਉਂਦੇ ਆ, ਤੇ ਆਪ ਵੀ ਅਮਰਿੰਦਰ ਗਿੱਲ ਹੋਣਾ ਨਾਲ ਭੰਗੜਾ ਪਾਉਂਦੇ ਰਹੇ। ਹਾਂਜੀ, ਤੇ ਹੁਣ ਤੁਹਾਡੇ ਗਾਣੇ ਤੇ ਮੈਨੂੰ ਪੱਕਾ ਪਤਾ ਕਿ ਇਹਨਾਂ ਦੇ ਪੱਬ ਨੱਚੇ ਹੋਣਗੇ। ਤੇ ਅੱਜ ਭਾਜੀ ਇਸ ਖੁਸ਼ੀ ਚ ਸੇਲ ਲਾਓ ਅੱਜ ਕੁਛ ਚੰਗੀ ਜੀ।
0: ਬਿਲਕੁਲ ਜੀ, ਬਿਲਕੁਲ, ਸੋ ਸਪੈਕਸ ਐਕਸਪ੍ਰੈਸ ਉੱਤੇ ਬਹੁਤ ਵਧੀਆ ਸੇਲ ਚੱਲ ਰਹੀ ਹੈ ਹੁਣ, ਖਾਸ ਕਰਕੇ ਬੱਚਿਆਂ ਨੇ ਸਕੂਲ ਜਾਣਾ ਹੈ, ਬੈਕ ਟੂ ਸਕੂਲ ਦਾ ਟਾਈਮ ਹੈ, ਬੱਚਿਆਂ ਨੂੰ ਹੁੰਦਾ ਵੀ ਜਿਸ ਦਿਨ ਪਹਿਲੇ ਦਿਨ ਸਕੂਲ ਜਾਈਏ ਨਾ, ਸਾਡੀ ਟੌਰ ਹੋਵੇ ਪੂਰੀ ਨਵੀਂ, ਸਾਡੇ ਕੋਲ ਸ਼ੂਜ਼ ਹੋਣ, ਨਵੇਂ ਸਾਡੇ ਕੋਲ ਬੈਗ ਹੋਵੇ, ਨਵੇਂ ਜਵੈਟਰ ਬਾਕਸ ਹੋਣ ਤੇ ਨਵੀਆਂ ਐਨਕਾਂ ਵੀ ਹੋਣ। ਸੋ ਐਨਕਾਂ ਵਾਸਤੇ ਤੁਸੀਂ ਪਹੁੰਚਣਾ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਹੁਣੇ ਜਾ ਕੇ ਤੁਸੀਂ ਇਹ ਲੈ ਲਓ ਕਿਉਂਕਿ ਇਹਨਾਂ ਨੂੰ ਐਨਕਾਂ ਨੂੰ ਬਣ ਕੇ ਆਉਣ 'ਚ ਇੱਕ ਹਫ਼ਤਾ ਲੱਗਦਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਨੇ, ਦੱਸ ਦਈਏ ਕਿ ਵਧੀਆ ਡੀਲ ਤੁਹਾਡੇ ਬੱਚਿਆਂ ਵਾਸਤੇ, ਚਾਹੇ ਬੱਚੇ ਤੁਹਾਡੇ ਸਕੂਲ ਜਾਂਦੇ ਨੇ, ਚਾਹੇ ਕਾਲਜ ਹੈ ਤੇ ਚਾਹੇ ਯੂਨੀਵਰਸਿਟੀ ਹੈ, ਜੇ ਤੁਸੀਂ ਬ੍ਰਾਂਡਿਡ ਫਰੇਮ ਲੈਣੇ ਨੇ, ਤੁਸੀਂ ਗੁੱਚੀ ਦੇ ਲਵੋ, ਪ੍ਰਾਡਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 30% ਆਫ ਦੇ ਰਹੇ ਹਾਂ ਜੀ, 30% ਆਫ। ਜੇ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਜਾਂ ਫਿਰ ਟੋਰੀ ਵਰਚ ਦੇ, ਇਹ ਤੁਹਾਨੂੰ ਮਿਲਣਗੇ ਜੀ ਫਲੈਟ 50% ਆਫ, ਯਾਨੀ ਕਿ ਅੱਧੇ ਮੁੱਲ ਦੇ ਉੱਤੇ। ਤੇ ਇਸ ਤੋਂ ਵੀ ਵਧੀਆ ਡੀਲ ਕੈਲਵਿਨ ਕਲਾਈਨ ਦੇ ਫਰੇਮ, ਟੌਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਨਾਲ ਵੈਲੈਂਟੀਨੋ ਦੇ ਫਰੇਮ, ਇਹ ਮਿਲਣਗੇ ਤੁਹਾਨੂੰ ਫਲੈਟ 75%, ਯਾਨੀ ਕਿ 75% ਆਫ। ਤੇ ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾਂ ਬਣਵਾ ਰਹੇ ਨੇ, ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾਏਗੀ। ਸੋ ਇਹ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਜੀ, ਤੇ ਡਾਕਟਰ ਸਾਡੇ ਕੋਲ ਅੱਜ ਸ਼ਾਮੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਹੈ, ਕੱਲ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ, ਤੇ ਫਿਰ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੀ ਡਾਕਟਰ ਅਵੇਲੇਬਲ ਨੇ। ਤੁਸੀਂ ਆਪਣਾ ਅੱਖਾਂ ਦਾ ਕੰਪਲੀਟ ਚੈੱਕਅਪ ਕਰਵਾਉਣਾ ਹੈ ਤਾਂ ਵੀ ਇੱਕੋ ਇੱਕ ਨੰਬਰ 905 460-88-88 ਤੇ ਇੱਕ ਉਹਨੂੰ ਸਪੈਸ਼ਲ ਡੀਲ ਜੀ ਵਤਨੋ ਦੂਰ ਰੇਡੀਓ ਦੇ ਸਰੋਤਿਆਂ ਵਾਸਤੇ। ਸੋ ਜਿਹੜੇ ਵੀ ਸਾਨੂੰ ਕਾਲਰ ਪਹਿਲੇ 5 ਕਾਲਰ ਕਾਲ ਕਰਨਗੇ ਜੀ ਉਹਨਾਂ ਨੂੰ ਅਸੀਂ ਅੱਜ ਟੌਮ ਫੋਰਡ ਦੇ ਬ੍ਰਾਂਡਡ ਫਰੇਮ ਲੈ ਲਓ ਜਾਂ ਟੌਮ ਫੋਰਡ ਦੇ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਦਿਆਂਗੇ ਜਿਹੜੇ ਵੀ ਸਰੋਤੇ ਸਾਨੂੰ ਕਾਲ ਕਰਨਗੇ। ਸੋ ਪਹਿਲੇ 5 ਸਰੋਤਿਆਂ ਵਾਸਤੇ ਡੀਲ ਹੈ ਜੀ। ਨੰਬਰ ਕਾਲ ਕਰਨ ਦੇ ਲਈ 905-460-88-88
1: ਅਪਡੇਟ ਕਰੀਏ।
4: ਓਹਦੇ ਵਾਸਤੇ ਵੀ ਹਰ ਕੰਪਨੀ ਨੀ ਕਰਦੀ ਤੇ ਸਾਡੇ ਕੋਲ ਕੰਪਨੀ ਹੈਗੀਆਂ ਜੇ ਕਿਸੇ ਵੀ ਭੈਣ ਭਰਾ ਇਸ ਸਿਚੁਏਸ਼ਨ ਵਿੱਚ ਤੱਕ ਨੇ ਉਹਨਾਂ ਨੂੰ ਆਕੂਪੈਂਸੀ ਪਹਿਲਾਂ ਮਿਲ ਗਈ ਆ ਤੇ ਓਹਦੇ ਵਾਸਤੇ ਸਪੈਸ਼ਲ ਇੰਸ਼ੋਰੈਂਸ ਹੁੰਦੀ ਆ ਉਹ ਰੈਗੂਲਰ ਇੰਸ਼ੋਰੈਂਸ ਨੀ ਹੁੰਦੀ। ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਇੰਸ਼ੋਰੈਂਸ ਰਿਲੇਟਿਡ ਕਮਰਸ਼ੀਅਲ ਇੰਸ਼ੋਰੈਂਸ ਟਰਕਿੰਗ ਇੰਸ਼ੋਰੈਂਸ ਮੇਰਾ ਨੰਬਰ ਹੈ ਜੀ
1: 416-902-0706 ਦੇ ਉੱਤੇ ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ। ਭਾਜੀ ਆਪਾਂ ਹੁਣ ਮਹਿਮਾਨਾਂ ਨੂੰ ਮੈਂ ਥੋੜਾ ਜਿਹਾ ਜੀਆ ਨੂੰ ਕਹਿ ਲਾਂ ਫਿਰ ਆਪਾਂ ਕੱਲ ਨੂੰ ਵਿਸਥਾਰ ਨਾਲ ਗੱਲ ਕਰਦੇ ਹਾਂ। ਤਜਰਬਾ ਸ਼ੋਅ ਬਿਜ਼ਨਸ ਦੇ ਵਿੱਚ ਆਪਣੇ ਵੱਲੋਂ ਇਹਨਾਂ ਨੂੰ ਵੈਲਕਮ ਕਰੋ
5: ਜੀ। ਬਹੁਤ ਸ਼ੁਕਰੀਆ। ਪਹਿਲੇ ਤੁਹਾਨੂੰ ਵੈਲਕਮ ਕਰਨੇ ਆ ਔਰ ਖੋਸਾ ਸਾਹਿਬ ਨੂੰ ਕ੍ਰੈਡਿਟ ਜਾਂਦਾ ਉਹ ਬਹੁਤ ਵਧੀਆ ਟੀਮ ਔਰ ਬੜੀ ਵੱਡੀ ਟੀਮ ਇਕੱਠੇ ਕਰਦੇ ਨੇ ਹਰ ਸਾਲ ਤੇ ਬਹੁਤ ਬਹੁਤ ਵਧਾਈਆਂ ਖੋਸਾ ਸਾਹਿਬ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਤੁਹਾਨੂੰ ਵੀ ਵੈਲਕਮ ਕਰਨੇ ਆ ਔਰ ਸਾਨੂੰ ਪੂਰੀ ਉਮੀਦ ਹੈ 22 ਨੂੰ ਦੋ ਦਿਨ ਇੱਕ ਦਿਨ ਰਹਿ ਗਿਆ ਕੱਲ ਦਾ ਪਰਸੋਂ ਜਿਹੜਾ ਸ਼ੋਅ ਹੋਣ ਜਾ ਰਿਹਾ ਬਹੁਤ ਇੱਕ ਹਿਸਟਰੀ ਬਣਨ ਜਾ ਰਹੀ ਹੈ ਬਹੁਤ ਵਧੀਆ ਸ਼ੋਅ ਹੋਣ ਜਾ ਰਿਹਾ ਤੁਸੀਂ ਪਹੁੰਚੋ ਲਾਜ਼ਮੀ ਪਹੁੰਚੋ ਹਾਈਲੈਂਡ ਫਾਰਮ ਜਿਹੜਾ ਹੁੰਦਾ ਸੀ ਬਿਲਕੁਲ ਉੱਥੇ ਜਗ੍ਹਾ ਤੇ ਇਹ ਸ਼ੋਅ ਜਾ ਰਿਹਾ ਰਾਈਟ
1: ਹਾਂਜੀ
5: ਤੇ ਹੋਰੰਟੈਰੀਓ ਐਂਡ ਟ੍ਰੇਡਰ ਤੇ ਆਈ ਥਿੰਕ ਹੈਗਾ
1: ਹਾਂਜੀ ਸਾਰਿਆਂ ਨੂੰ ਪਤਾ
5: ਹਾਂਜੀ ਉਹ ਹਾਈਲੈਂਡ ਫਾਰਮ ਤੁਸੀਂ ਪਾਓਗੇ ਪੁਰਾਣਾ ਐਡਰੈਸ ਉੱਥੇ ਨਿਕਲ ਆਏਗਾ ਔਰ ਉੱਥੇ ਲਾਜ਼ਮੀ ਪਹੁੰਚੋ ਆਪਣੀ ਫੈਮਿਲੀ ਲੈ ਕੇ ਆਓ ਐਸਾ ਵਧੀਆ ਸ਼ੋਅ ਤੁਸੀਂ ਪਹਿਲੇ ਨਹੀਂ ਵੇਖਿਆ ਹੋਏਗਾ ਇੰਨੀ ਵੱਡੀ ਟੀਮ ਨਹੀਂ ਵੇਖੀ ਹੋਏਗੀ ਪਹਿਲੀ ਵਾਰੀ ਇੰਨੀ ਵੱਡੀ ਟੀਮ ਇੱਥੇ ਪਹੁੰਚ ਰਹੀ ਹੈ ਔਰ ਤੁਸੀਂ ਪਹੁੰਚਣਾ ਔਰ ਇੱਕ ਮੇਲਾ ਸੱਜਣ ਜਾ ਰਿਹਾ ਔਰ ਸਾਰਾ ਦਿਨ ਤੁਸੀਂ ਇੰਜੋਏ ਕਰੋਗੇ ਆਪਣੀ ਫੈਮਿਲੀ ਬੱਚਿਆਂ ਨੂੰ ਲਿਆਓ ਦੱਸੋ ਕਲਚਰ ਦੇ ਬਾਰੇ ਜੋ ਸਾਰੇ ਇੰਜੋਏ ਕਰੋਗੇ ਇਹ ਗਰੰਟੀ ਤੁਹਾਨੂੰ ਅਸੀਂ ਹਮੇਸ਼ਾ ਕਰਨੇ ਆ ਔਰ ਫਿਰ ਕਰਨ ਜਾ ਰਹੇ ਹਾਂ ਵੀ ਤੁਸੀਂ ਆਓ ਔਰ ਉੱਥੇ ਸਾਰਾ ਦਿਨ ਇੰਜੋਏ ਕਰੋ ਜੀ। ਸੁਖੀ ਜੀ
1: ਬਿਲਕੁਲ ਜੀ ਇੱਕ ਤਾਂ ਫ੍ਰੀ ਫੰਕਸ਼ਨ ਹੈ ਤੇ ਉੱਥੇ ਨਾਲ ਹੋਰ ਖਾਣ ਪੀਣ ਦੇ ਸ਼ੋਪਿੰਗ ਦੇ ਬਹੁਤ ਸਟਾਲ ਹੋਣੇ ਆ ਸੋ ਬੱਚਿਆਂ ਨੂੰ ਔਰ ਫੈਮਿਲੀ ਨਾਲ ਉੱਥੇ ਜਾ ਕੇ ਇੰਜੋਏ ਕਰਨ ਔਰ ਕਾਫੀ ਲੋਕ ਹੋਰ ਵੀ ਆਰਟਿਸਟ ਮੇਰੇ ਖਿਆਲ ਕਾਫੀ ਲੰਬੀ ਲਿਸਟ ਹੈ
6: ਬਹੁਤ ਲੰਬੀ ਲਿਸਟ ਹੈ ਮਤਲਬ ਅੱਗੇ ਗੱਲ ਕਰਦੇ ਸੀ 22 ਤਰੀਕ ਹੈ ਜੀ 22 ਆਰਟਿਸਟ ਹੈ ਤੇ ਜਸਵਿੰਦਰ ਬਾਈ ਕਰਵਾ ਰਹੇ
1: ਤੁਸੀਂ ਤਾਂ ਮੈਨੂੰ ਨਾ 22 ਵਾਲੀ ਗੱਲ ਚੇਤੇ ਮੈਂ ਅੱਗੇ ਕੱਲ ਵੀ ਬੋਲੀ ਸੀ ਰੇਡੀਓ ਤੇ ਸਾਡੇ ਜਿੱਦਾਂ ਕਿਰਨ ਹੋਰੀਆਂ ਬੱਚੀਆਂ ਇੱਥੋਂ ਦੀਆਂ ਜੰਮੀਆਂ ਪਣੀਆਂ ਤੇ ਇੱਕ ਮੂਵੀ ਆਈ ਸੀਗੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਹੈ ਨਾ ਤੇ ਮੈਂ ਕੁੜੀ ਨੂੰ ਉਸ ਦਿਨ ਮੈਂ ਆਪ ਰੇਡੀਓ ਤੋਂ ਗੈਰ ਹਾਜ਼ਰੀ ਸੀ ਮੈਂ ਉਹਨੂੰ ਪੇਪਰ ਤੇ ਲਿਖ ਕੇ ਦੇ ਗਿਆ ਮੈਂ ਕਿਹਾ ਮੂਵੀ ਨੂੰ ਜ਼ਿਆਦਾ ਪ੍ਰਮੋਟ ਕਰਨਾ ਬਾਰ ਬਾਰ ਹੈ ਨਾ ਤੇ ਉਹ ਹੁਣ ਉਹਨੂੰ 22 ਲਿਖਿਆ ਸੀ ਤੇ ਉਹਨੂੰ ਪਤਾ ਨਾ ਲੱਗੇ ਨਾ ਉਹ ਕਹਿੰਦੀ ਤੂੰ ਮੇਰਾ 22 ਮੈਂ ਤੇਰਾ 22
5: ਹੋ ਗਿਆ
1: ਪਤਾ ਨੀ ਸੀ 22 ਦਾ ਮਤਲਬ 22 ਤਰੀਕ ਨੂੰ ਸਾਰੇ 22-22 ਇਕੱਠੇ ਹੋ ਕੇ ਤੇ ਬਾਕੀ ਰੌਣਕਾਂ ਲਾਉਣਗੇ ਤੇ ਇੱਕ ਵਾਰੀ ਫਿਰ ਜੀ ਸਾਡੀ ਟੀਮ ਵੱਲੋਂ ਵਤਨ ਦੂਰ ਵੱਲੋਂ ਔਰ ਪੂਰੇ ਕੈਨੇਡਾ ਦੇ ਪੰਜਾਬੀਆਂ ਵੱਲੋਂ ਤੁਹਾਨੂੰ ਕੈਨੇਡਾ ਚ ਜੀ ਆਇਆਂ ਨੂੰ ਤੇ ਉਸ ਦਿਨ ਨੂੰ ਮੇਲੇ ਤੇ ਫਿਰ ਮਿਲਦੇ ਆ ਤੁਹਾਨੂੰ
6: ਸ਼ੁਕਰੀਆ
1: ਹਾਂਜੀ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸੋ ਆਲਮੋਸਟ ਸਮਾਂ ਸਮਾਪਤੀ ਵੱਲ ਨੂੰ ਹੈਗਾ ਜੀ ਔਰ ਸਾਨੂੰ ਦਿਓ ਇੱਥੇ ਇਜਾਜ਼ਤ ਕਿਸੇ ਨੇ ਗੱਲਬਾਤ ਕਰਨੀ ਆ 905-799 9999 ਤੇ ਕਰ ਸਕਦੇ। ਸ਼ਾਹ ਸਾਹਿਬ ਜਾਂਦੇ ਜਾਂਦੇ ਤੁਸੀਂ ਕੋਈ ਟਿਪ ਦੇ ਦੋ ਕੋਈ ਮੋਰਗੇਜ ਦੀ।
5: ਜੀ ਬਿਲਕੁਲ, ਔਰ ਤੁਹਾਨੂੰ ਪਤਾ ਅੱਜ ਕੱਲ੍ਹ ਲੋਕਾਂ ਨੂੰ ਇਹ ਲੱਗ ਰਿਹਾ ਵੀ ਮੋਰਗੇਜਿਸ ਨਹੀਂ ਹੋ ਰਹੀਆਂ, ਬਿਲਕੁਲ ਹੋ ਰਹੀਆਂ। ਸਾਡਾ ਓਵਰ 27 ਈਅਰ ਐਕਸਪੀਰੀਅੰਸ ਹੈ ਔਰ ਅਸੀਂ ਆਲਵੇਜ਼ ਕਹਿੰਦੇ ਹਾਂ ਪਹਿਲੇ ਘੁੰਮੋ ਫਿਰੋ ਔਰ ਚੈੱਕ ਕਰੋ, ਆਖਰ ਤੇ ਸਾਨੂੰ ਕਾਲ ਕਰੋ। ਕਹਿਣ ਦਾ ਮਕਸਦ ਕੀ ਹੁੰਦਾ, ਜਦੋਂ ਤੱਕ ਸਾਡੇ ਕੋਲ ਪਹੁੰਚੇ ਤੁਹਾਡੀ ਤਸੱਲੀ ਹੋਣੀ ਚਾਹੀਦੀ ਬਾਕੀ ਲੋਕ ਕੀ ਆਫਰ ਕਰਦੇ ਪਰ ਅਸੀਂ ਕੀ ਕਰਨੇ ਪਿਆ। ਕਮਰਸ਼ੀਅਲ ਮੋਰਗੇਜ ਵਾਸਤੇ ਮੈਂ ਰਿਕੁਐਸਟ ਕਰਾਂਗਾ, ਬਹੁਤ ਸਾਰੇ ਲੋਕ ਕਮਰਸ਼ੀਅਲ ਪ੍ਰੋਪਰਟੀਜ਼ ਲੈ ਕੇ ਬੈਠੇ ਹਨ, ਪੇਡ ਪ੍ਰਾਪਰਟੀਆਂ ਕਰਕੇ ਬੈਠੇ ਹਨ। ਅਗਰ ਤੁਸੀਂ ਉਹਨੂੰ ਪੇਡ ਨੂੰ ਤੁਸੀਂ ਰੀਫਾਈਨਾਂਸ ਕਰਾ ਕੇ ਉਹਦੇ ਪੈਸੇ ਕੱਢਣਾ ਚਾਹੁੰਦੇ ਹੋ ਸਾਨੂੰ ਕਾਲ ਕਰੋ, ਬੜੀ ਆਸਾਨੀ ਦੇ ਨਾਲ ਤੁਹਾਨੂੰ ਅਸੀਂ ਪੈਸੇ ਕੱਢ ਕੇ ਦੇ ਸਕਦੇ ਹਾਂ। 3.72 ਕਮਰਸ਼ੀਅਲ ਮੋਰਗੇਜ ਦਾ ਸੁੱਖੀ ਜੀ ਰੇਟ ਹੈ ਅੱਜ ਦਾ। ਹਾਂਜੀ, ਕੋਈ ਮੈਂ ਗਰੰਟੀ ਨਹੀਂ ਦਿੰਦਾ, ਮੈਂ ਅੱਜ ਦੀ ਗੱਲ
1: ਕਰਦਾ। ਤੁਹਾਨੂੰ ਪਤਾ ਮੈਂ ਕਿਉਂ ਪੁੱਛਿਆ,
5: ਮੈਂ ਵੀ ਦਾਦੀ ਕਿਹਾ ਨਾ, ਮੈਂ ਅੱਜ ਦਾ ਕਿਹਾ, ਅੱਜ ਦਾ 3.72 ਅੱਜ ਦਾ ਰੇਟ ਹੈ। ਅਗਰ ਤੁਸੀਂ ਵਾਕਈ ਚਾਹੁੰਦੇ ਹੋ 3.72 ਰੇਟ ਲੈਣਾ ਚਾਹੁੰਦੇ ਹੋ ਤੇ ਸਾਨੂੰ ਕਾਲ ਕਰੋ 6477 7419000 ਤੇ ਕਾਲ ਕਰ ਸਕਦੇ ਹੋ। ਔਰ ਇਹਦੇ ਨਾਲ ਨਾਲ ਕੋਈ ਵੀ ਤੁਸੀਂ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਫਰੈਂਚਰ ਲੈਣੀ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਕਾਲ ਕਰੋ 6477 7419000। ਜੀ ਸੁਖੀ ਜੀ,
1: ਬਹੁਤ ਬਹੁਤ ਧੰਨਵਾਦ ਸ਼ਾਹ ਸਾਹਿਬ। ਔਰ ਕੋਈ ਵੀ ਕਿਸੇ ਨੇ ਕੋਈ ਵਪਾਰ ਖੋਲ੍ਹਣਾ, ਕਿਉਂਕਿ ਇੱਕ ਬਹੁਤ ਵੱਡਾ ਪਲਾਜ਼ਾ ਬ੍ਰਮਟਨ ਦੇ ਵਿੱਚ ਆ ਰਿਹਾ ਹੈਗਾ 410 ਤੇ ਇਹ ਹੈਗਾ ਹਾਈਵੇ 10 ਦੇ ਬਿਲਕੁਲ ਨਜ਼ਦੀਕ, ਉਹਦੇ ਲਈ 416-881-7070 ਤੇ ਕਾਲ ਕਰ ਲੈਣੀ ਹੈ, ਮੋਰਗੇਜ ਸ਼ਾਹ ਸਾਹਿਬ ਤੁਹਾਨੂੰ ਕਰਵਾ ਦੇਣਗੇ। ਸੋ ਚਲੀਏ ਸ਼ਾਹ ਸਾਹਿਬ
5: ਜੀ ਬਿਲਕੁਲ, ਔਰ ਮੇਲੇ ਵਾਸਤੇ ਤਿਆਰੀ ਕਰੋ, ਪਰਸੋਂ ਇੱਕ ਦਿਨ ਰਹਿ ਗਿਆ, ਮੇਲਾ ਵਾਕਈ ਮੇਲਾ ਸੱਜਣ ਜਾ ਰਿਹਾ। ਔਰ ਖੋਸਾ ਜੀ ਹਮੇਸ਼ਾ ਦੀ ਤਰ੍ਹਾਂ ਇੱਕ ਵਾਰੀ ਫਿਰ ਹਿਸਟਰੀ ਬਣਾਉਣ ਜਾ ਰਹੇ ਹਨ, ਤੁਸੀਂ ਲਾਜ਼ਮੀ ਪਹੁੰਚਣਾ ਮਿਸੀਸਾਗਾ ਹੋਰਨ ਟੈਰੀ ਦੇ ਉੱਤੇ ਹੈਗਾ ਜੀ।
1: ਔਰ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ। ਥੈਂਕ ਯੂ।

di Soganda Varga, che se cerca di Tanda Varga. Caute saggeri tre Varga, to delande hunde mele Varga. Budde babol de hath ci dengori Varga, ammadi di mitti jahi lori Varga. Gabbaru te chad di jawani Varga, che se pyar na ditti hoi nishani Varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਨਹੀਂ ਮੈਂ ਮਰ ਜਾ ਕਾਹਦੀਆਂ ਗੱਲਾਂ ਨੇ ਬਈ ਉਹੀ ਰੈਸਟੋਰੈਂਟ ਨੇ ਦੋ ਚਾਰ ਉਹੀ ਦੋ ਚਾਰ ਚੀਜ਼ਾਂ ਖਾਣ ਨੂੰ ਫੇਰ ਵੀ ਲੋਕਾਂ ਨੇ 50 ਲੱਖ ਚੁੱਕਿਆ ਕੈਨੇਡਾ ਆਉਣ ਨੂੰ
1: ਭੂਆ ਜੀ ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
0: ਨਹੀਂ ਮੈਂ ਮਰ ਜਾ ਉੱਥੇ ਕੀ ਹੋਣਾ
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਡੋਮਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
2: ਰਾਤ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
3: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
2: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
3: ਕਾਲ ਕਰੋ 905-874-9898
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
5: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca
7: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ ਚ ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਯਾਰ ਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
8: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਇਹ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੂਗਾ ਆਪਣਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਮੈਂ ਤਾਂ ਪਹਿਲਾਂ ਤੁਸੀਂ ਸੁਖੀ ਨਜ਼ਰ ਉਹਨਾਂ ਨੂੰ ਸੁਣਿਆ ਹੁਣ ਬਾਰੀ ਆਈ ਆ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਫਿਰ ਪੰਜਾਬੀ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ AM530 ਦੀ ਟੀਮ ਨਾਲ ਜੁੜੇ ਰਹਿਣ ਲਈ ਤੇ ਮੇਰੇ ਨਾਲ ਜਗਜੀਤ ਮਾਹਲ ਸਾਹਿਬ ਵੀ ਹਾਜ਼ਰ ਹੋ ਚੁੱਕੇ ਮਾਹਲ ਸਾਹਿਬ ਜੀ ਸਤਿ ਸ਼੍ਰੀ ਅਕਾਲ
9: ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
8: ਕੀ ਹਾਲ ਚਾਲ ਹੈ
9: ਬਹੁਤ ਵਧੀਆ ਤੁਸੀਂ ਦੱਸੋ ਜੀ
8: ਚੜ੍ਹਦੀ ਕਲਾ
9: ਪੂਰੇ ਐਨ ਰੰਗ ਬੰਨੇ ਪਏ ਜੀ ਤੁਹਾਡੇ
8: ਆੜੀ ਹੈ
9: ਆੜੀ ਆ
8: ਅੱਜ ਆੜੀ ਆਪਣਾ ਆੜੀ ਬਣਨਾ ਬੜਾ ਜ਼ਰੂਰੀ ਹੈ ਬੰਦਾ ਆਪਦਾ ਆੜੀ ਨਹੀਂ ਬਣਦਾ ਦੂਜੇ ਨੂੰ ਆੜੀ ਬਣਾ ਵੀ ਲੈਂਦਾ ਦੂਜੇ ਦਾ ਆੜੀ ਬਣ ਵੀ ਜਾਂਦਾ ਕਦੇ ਆਪਦਾ ਆੜੀ ਨਹੀਂ ਬਣ ਕੇ ਦੇਖਦਾ
9: ਬਿਲਕੁਲ
8: ਜੇ ਆਪਦਾ ਆੜੀ ਬਣ ਜਾਵੇ ਤਾਂ ਫਿਰ ਉਹਨੂੰ ਆਪਣੇ ਨਾਲ ਇੰਨੀ ਕੁ ਸਾਂਝ ਪੈ ਜੂਗੀ ਉਹਨੂੰ ਆਪਣੇ ਬਾਰੇ ਪਤਾ ਲੱਗਣ ਲੱਗ ਜਾਣਾ
9: ਕਿ ਮੈਂ ਕੌਣ ਹਾਂ
8: ਹਾਂ ਆਪਣਾ ਆੜੀ ਬਣਨਾ ਬੜਾ ਜ਼ਰੂਰੀ ਹੈ ਅਸੀਂ ਆਪਣੇ ਆੜੀ ਨਹੀਂ ਬਣ ਪਾਉਂਦੇ ਹਨਾ
9: ਜੀ ਬਿਲਕੁਲ ਜੀ ਇਹ ਤਾਂ ਗੁਰਬਾਣੀ 'ਚ ਵੀ ਲਿਖਿਆ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਵੀ ਤੁਸੀਂ ਆਪਣੇ ਅੰਦਰ ਝਾਤੋ ਝਾਤੀ ਮਾਰੋ ਤੁਹਾਡੇ ਅੰਦਰ ਹੀ ਆ ਸਾਰਾ ਕੁਝ ਆਪਾਂ ਪਰਮਾਤਮਾ ਨੂੰ ਕਿੱਥੇ ਕਿੱਥੇ ਲੱਭਦੇ ਫਿਰਦੇ
8: ਹਾਂ
9: ਪਰ ਬੰਦੇ ਨੇ ਕਦੇ ਅੰਦਰ ਝਾਕ ਕੇ ਹੀ ਨਹੀਂ ਗਏ
8: ਹਾਂ ਉਹ ਕਹਿੰਦੇ ਨੇ ਕਹਿੰਦੇ ਵੀ ਜਦੋਂ ਦੁਨੀਆ ਬਣੀ ਹੈ ਨਾ ਉਦੋਂ ਉਹ ਪਹਿਲਾਂ ਉਹ ਜਿਵੇਂ ਲੁਕਣ ਮਿੱਟੀ ਖੇਡਦੇ ਹੁੰਦੇ ਆ ਬੰਦੇ ਨਾਲ ਤੇ ਉਹ ਫਿਰ ਪਰਮਾਤਮਾ ਕਹਿੰਦਾ ਰੱਬ ਕਹਿੰਦਾ ਲੈ ਮੇਰੀ ਵਾਰੀ ਆ ਗਈ ਹੈ ਨਾ ਉਹ ਕਹਿੰਦਾ ਵੀ ਰੱਬ ਕਹਿੰਦਾ ਵੀ ਲੋਕਾਂ ਕਿੱਥੇ ਜਿੱਥੇ ਮੈਨੂੰ ਲੱਭ ਨਾ ਪਾਵੇ
9: ਬਿਲਕੁਲ
8: ਉਹ ਕਹਿੰਦਾ ਐਂ ਕਰ ਜੇ ਇਹਨੇ ਕੰਨ 'ਚ ਲੋਕ ਗਿਆ ਜਾਂ ਕਿਤੇ ਹੋਰ ਲੋਕ ਗਿਆ ਤਾਂ ਇਹਨੇ ਲੱਭ ਲੈਣਾ ਇਹਦੇ ਅੰਦਰ ਹੀ ਵੜ ਜਾਓ ਅੰਦਰ ਇਹਦੇ ਦਿਲ 'ਚ ਵੜ ਕੇ ਬਹਿ ਜਾਣਾ ਤੇ ਇਹਨੇ ਮੈਨੂੰ ਬਾਹਰ ਲੱਭੀ ਜਾਣਾ ਤਾਂ ਮੈਂ ਲੱਭਣਾ ਹੀ ਨਹੀਂ ਉਹ ਅੰਦਰ ਬੈਠਾ ਸੀ ਲੱਭਦੇ ਸਾਰੀ ਜ਼ਿੰਦਗੀ ਬਾਹਰ ਤੁਰੇ ਫਿਰਦੇ ਆ ਤੇ ਉਹ ਬਾਹਰ ਨਹੀਂ ਲੱਭਣਾ ਉਹ ਅੰਦਰ ਝਾਕਣਾ ਪੈਣਾ ਆਪਦਾ ਆੜੀ ਆਪ ਬਣਨਾ ਪੈਣਾ ਗੱਲ ਫੇਰ ਬਣਨੀ ਆ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਅੱਜ ਇੱਕ ਸਾਡੇ ਸਟੂਡੀਓ ਵਿੱਚ ਹੋਰ ਖਾਸ ਸ਼ਖਸੀਅਤ ਵੀ ਪਹੁੰਚੀ ਹੋਈ ਆ
9: ਜੀ ਬਿਲਕੁਲ ਜੀ ਉਹਨਾਂ ਨੂੰ ਵੀ ਜੀ ਨੂੰ ਆਖਾਂਗੇ
8: ਹਾਂ ਉਹਨਾਂ ਦਾ ਨਾਮ ਜਿਹੜਾ ਹੈਗਾ ਇੱਕ ਸਲਮਾਨ ਖਾਨ ਦੀ ਫਿਲਮ ਆਈ ਸੀਗੀ ਉਹ ਤੇ ਉਹਨਾਂ ਦਾ ਨਾਮ ਆ ਫਿਲਮ ਆਈ ਸੀ ਨਾ ਸਲਮਾਨ ਖਾਨ ਦੀ ਕੌਣ ਹੋ ਸਕਦਾ ਵੀ ਸਾਡੇ ਸਟੂਡੀਓ ਦੇ ਵਿੱਚ ਕੌਣ ਹੋ ਸਕਦਾ ਤੁਸੀਂ ਜੇ ਕੋਈ ਗੈਸ ਲਾ ਸਕਦੇ ਹੋ ਵੀ ਇੱਕ ਸਲਮਾਨ ਖਾਨ ਦੀ ਫਿਲਮ ਦਾ ਟਾਈਟਲ ਸੀ ਉਹਨਾਂ ਦਾ
9: ਟਾਈਟਲ ਸੀ
8: ਹਨਾ ਹੈ ਸਾਡੇ ਸਪਾਂਸਰ ਨੇ
9: ਜੀ
8: ਆਪਣੇ ਸਪਾਂਸਰ ਜੋ ਕਿਹੜਾ ਬੰਦਾ ਵੀ ਜਿਹੜੀ ਫਿਲਮ ਦਾ ਟਾਈਟਲ
9: ਸਲਮਾਨ ਖਾਨ
8: ਦੀ ਫਿਲਮ ਦਾ ਟਾਈਟਲ ਸੀਗਾ ਸੋ ਉਹ ਸਾਡੇ ਸਟੂਡੀਓ ਦੇ ਵਿੱਚ
9: ਉਹਨਾਂ ਦਾ ਨਾਮ ਵੀ ਦੱਸ ਦੋ ਕਿ ਨਹੀਂ
8: ਹੈ
9: ਹੀਰੋਇਨ ਦਾ ਨਾਮ ਵੀ ਦੱਸ ਦੋ
8: ਉਹਦ੾ ਜੀ ਉਹਦੇ ਹੀਰੋ ਕੌਣ ਸੀ ਉਹ ਹੀਰੋਇਨ ਮੈਨੂੰ ਯਾਦ ਨਹੀਂ
9: ਵਿਰਾਟ ਕੋਹਲੀ ਦੇ ਘਰ ਵਾਲੀ ਕੀ ਉਹਦਾ ਨਾਮ
8: ਅਨੁਸ਼ਕਾ ਸ਼ਰਮਾ ਅਨੁਸ਼ਕਾ ਸ਼ਰਮਾ ਉਹ ਚ ਉਹ ਹੀਰੋਇਨ ਸੀਗੀ ਤੇ ਜੇ ਕਿਸੇ ਨੂੰ ਯਾਦ ਹੋਇਆ ਵੀ ਕੌਣ ਹੋ ਸਕਦਾ ਸਾਡੇ ਸਟੂਡੀਓ ਦੇ ਵਿੱਚ ਅਸੀਂ ਗੀਤ ਵੀ ਲਾ ਦਿੰਦੇ ਹਾਂ ਇੱਕ ਗੀਤ ਇਹ ਗੀਤ ਤਾਂ ਵੈਸੇ ਹੀ ਇਹ ਹੁਣ ਮੇਰਾ ਜੀ ਕਰਦਾ ਮੈਂ ਗੱਲ ਕਰ ਹੀ ਲਵਾਂ ਪਹਿਲਾਂ ਫਿਰ ਨਹੀਂ ਤਾਂ ਇਹ ਗੀਤ ਦਾ ਸਵਾਦ ਨਹੀਂ ਆਉਣਾ ਸਾਡੇ ਸਟੂਡੀਓ 'ਚ ਸੁਲਤਾਨ ਜੀ ਪਹੁੰਚੇ ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਯਾਰ ਕੀ ਹਾਲ ਚਾਲ ਹੈ ਮੈਂ ਜਿਹੜਾ ਗੀਤ ਲਾਉਣੀ ਤਾਂ ਮੈਂ ਹਜੇ ਪੁੱਛਣ ਦੀ ਤਾਕ ਦੇ ਵਿੱਚ ਸੀ ਪਰ ਜਿਹੜਾ ਗੀਤ ਲਾਉਣਾ ਉਹ ਗੀਤ ਬੜਾ ਕਮਾਲ ਦਾ ਅਤੇ ਮੈਂ ਬੈਠਾ ਵੈਸੇ ਹੀ ਸੁਣ ਰਿਹਾ ਸੀ ਮੈਸੇਜ ਵੀ ਪਹੁੰਚਣ ਲੱਗ ਗਏ ਸੁਲਤਾਨ ਜੀ ਜੀ ਸੋ ਗੀਤ ਆ ਅਸੀਂ ਸੋਨਿਆਂ ਦੇ ਭਾਅ ਸੀਗੇ ਤੇ ਮਿੱਟੀਆਂ ਦੇ ਭਾਅ ਰਲ ਗਏ ਤੇ ਅਕਰਮ ਰਾਹੀ ਸਾਹਿਬ ਦਾ ਬੜੀ ਕਮਾਲ ਦੀ ਆਵਾਜ਼ ਇਹਨਾਂ ਦੀ ਅਕਰਮ ਰਾਹੀ ਸਾਹਿਬ ਦੀ ਇਹਨਾਂ ਦੇ ਬੜੇ ਕਮਾਲ ਕਮਾਲ ਦੇ ਹਨਾ ਸੋ ਉਹ ਗੀਤ ਦੀਆਂ ਕੁਝ ਲਾਈਨਾਂ ਨੇ ਉਹ ਸੁਣਾਉਣਾ ਮੈਨੂੰ ਚੰਗੀ ਲੱਗੀ ਆਵਾਜ਼ ਇਹਨਾਂ ਦੀ ਵੈਸੇ ਵੀ ਇਹਨਾਂ ਦੇ ਕਈ ਗੀਤ ਨੇ ਹੋਰ ਵੀ ਨਸੀਬੋ ਲਾਲ ਉਹਨਾਂ ਨਾਲ ਆਏ ਹੋਏ ਹਨਾ
10: ਜੀ ਬਿਲਕੁਲ
8: ਸੋ ਹਜੇ ਵੀ ਬਾਕਮਾਲ ਉੱਦਾਂ ਹੀ ਗਾਉਂਦੇ ਆ
10: ਹਾਂਜੀ ਬਿਲਕੁਲ
8: ਸੁਪਰ ਹਿੱਟ ਕਲਾਕਾਰ ਉੱਥੋਂ ਦੇ
10: ਬਿਲਕੁਲ
8: ਆ ਲਓ ਪਹਿਲਾਂ ਅਕਰਮ ਰਾਹੀ ਫਿਰ ਆਪਾਂ ਸੁਣਦੇ ਹਾਂ

0: ਦੱਸਦਾ ਜੀ ਇਹਨਾਂ ਦਾ ਇੱਕ ਗੀਤ, ਦੂਜਾ ਸੀ ਤੇਰੀ ਗਲੀ ਵਿੱਚੋਂ ਲੰਘੇਗਾ ਜਨਾਜ਼ਾ ਜਦੋਂ ਮੇਰਾ, ਤੇਰੇ ਦਿਲਾਂ ਦੇ ਮੁਹੱਲਿਆਂ ਚ ਵੈਣ ਪੈਣਗੇ
1: ਜੀ ਬਿਲਕੁਲ,
0: ਹਨਾ। ਇੱਕ ਇਹਨਾਂ ਦਾ ਨਸੀਬੋ ਤੇ ਇਹਨਾਂ ਦਾ ਸੀਗਾ ਮੇਰਾ ਖਿਆਲ ਕੱਚੀ ਪੈਨਸਲ ਨਾਲ ਨਸੀਬ ਸਾਡੇ ਲਿਖੇ ਰੱਬ ਨੇ। ਸੋ ਅਕਮ ਰਾਹੀ ਉਹਨਾਂ ਦੀ ਆਵਾਜ਼ ਬੜੀ ਬੜੀ ਬੁਲੰਦ ਆਵਾਜ਼ ਆ। ਸੋ ਇਹਨਾਂ ਦੇ ਨਾਲ ਅਸੀਂ ਟਾਣਾ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋਵਾਂਗੇ, ਟਾਣਾ ਸਾਹਿਬ ਦੀਆਂ ਖਬਰਾਂ ਆਪਾਂ ਤੁਹਾਡੇ ਲਈ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ। ਪਰ ਅੱਜ ਸੁਲਤਾਨ ਜੀ ਦੇ ਨਾਲ ਸਪੈਸ਼ਲੀ ਤੌਰ 'ਤੇ ਮਿਲਣ ਦਾ ਮੌਕਾ ਇਸ ਕਰਕੇ ਮਿਲਿਆ ਕਿਉਂਕਿ ਇਹਨਾਂ ਦੇ ਜਦੋਂ ਤੁਸੀਂ ਸ਼ੋਰੂਮ 'ਤੇ ਜਾਂਦੇ ਹੋ ਉੱਥੇ ਨਵੀਂ ਲੇਟੈਸਟ ਟੀ ਵੀ ਅਤੇ ਸੁਲਤਾਨ ਜੀ ਪਹਿਲਾਂ ਤਾਂ ਜਿਹੜੀ ਆਪਾਂ ਤੁਸੀਂ ਕੱਲ੍ਹ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਟੈਰਿਫ ਲੱਗ ਗਿਆ, ਆਹ ਹੋ ਗਿਆ, ਉਹ ਹੋ ਗਿਆ, ਵੱਧ ਗਏ ਰੇਟ, ਪਰ ਕੁਛ ਕੁ ਤੁਹਾਡੇ ਕੋਲ ਇਨਵੈਂਟੋਰੀ ਜਿਹੜੀ ਪਈ ਆ ਜਿਹੜੀ ਪਹਿਲਾਂ ਦੇ ਰੇਟ 'ਤੇ ਲਈ ਹੋਈ ਆ, ਤੁਸੀਂ ਵਾਅਦਾ ਇਹ ਕੀਤਾ ਸੀ ਵੀ ਜਿਹੜੀ ਉਹ ਪਹਿਲਾਂ ਦੇ ਰੇਟ 'ਤੇ ਉਹਨੂੰ ਉਸੇ ਰੇਟ 'ਤੇ ਕੱਢਾਂਗੇ।
1: ਉਹ ਵੀ ਉਸ ਰੇਟ 'ਤੇ ਦੇ ਰਹੇ ਜੀ ਅਸੀਂ, ਤੇ ਜਿਹੜਾ ਕੰਪਨੀਆਂ ਨੇ ਬਾਏ ਮੋਰ ਸੇਵ ਮੋਰ ਇਵੈਂਟ ਲਗਾਇਆ,
0: ਓਕੇ,
1: ਉਹਦੇ 'ਚ ਬਾਏ ਮੋਰ ਸੇਵ ਮੋਰ ਮਤਲਬ ਮੈਂ ਐਕਸਪਲੇਨ ਕਰ ਦਿੰਦਾ, ਇੱਕ ਪੀਸ ਲਵੋਗੇ, ਫੋਰ ਐਗਜ਼ਾਮਪਲ ਕਿਸੇ ਨੇ ਡਿਸ਼ਵਾਸ਼ਰ ਲੈਣੀ ਹੈ,
0: ਓਕੇ,
1: ਉਹਨਾਂ ਨੂੰ$1000 ਵਾਲੀ ਡਿਸ਼ਵਾਸ਼ਰ ਡਿਸਕਾਊਂਟਡ ਪ੍ਰਾਈਸ ਤੇ $499 ਦੀ ਮਿਲ ਰਹੀ ਹੈ ਸਟੇਨਲੈਸ ਸਟੀਲ ਦੀ, 500 ਸੇਵ ਹੋ ਗਿਆ। ਕਿਸੇ ਨੇ ਕੱਲਾ ਸਟੋਵ ਲੈਣਾ ਜੀ, $1200 ਵਾਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਅਸੀਂ ਦੇ ਰਹੇ ਹਾਂ $799 ਦਾ, $400 ਸੇਵ ਹੋ ਗਿਆ
0: ਹੋ ਗਿਆ।
1: ਸੋ ਸਿੰਗਲ ਸਿੰਗਲ ਪੀਸ ਤੇ ਤਾਂ ਸੇਵਿੰਗ ਹੈ ਹੀ ਹੈ, ਪਰ ਜੇ ਕੋਈ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈਂਦੇ,
0: ਤਿੰਨੇ ਚੀਜ਼ਾਂ
1: ਤੇ ਉਹਨਾਂ ਨੂੰ ਤਾਂ $2000 ਬਚ ਜਾਣਾ, ਕਿਉਂਕਿ $5000 ਵਾਲਾ ਬੰਡਲ ਪੈਕੇਜ $29.99 ਦਾ ਮਿਲਣਾ, ਪੂਰੇ $2000 ਦੀ ਬੰਡਲ ਪੈਕੇਜ ਦੇ ਉੱਪਰ ਸੇਵਿੰਗ ਹੈ, ਤੇ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: ਹੁਣ ਸੁਲਤਾਨ ਜੀ ਜਿਹਨੇ ਕੋਈ ਬੇਸਮੈਂਟ ਨਵੀਂ ਬਣਾ ਰਿਹਾ ਜਾਂ ਕੁਛ ਹੋਰ ਆ, ਉਹਨੂੰ ਤਾਂ ਚੀਜ਼ਾਂ ਇਹ ਚਾਹੀਦੀਆਂ ਨੇ।
1: ਜੇ ਬੇਸਮੈਂਟ ਦਾ ਪੈਕੇਜ ਲੈਣਾ ਉਹ $29.99 ਤੋਂ ਵੀ ਘੱਟ ਹੈ, $26.99 ਹੈ
0: ਬੇਸਮੈਂਟ ਵਾਲਾ।
1: ਉਹਦੇ ਚ ਫ੍ਰਿਜ ਐਂਡ ਸਟੋਵ ਦੋ ਚੀਜ਼ਾਂ ਹੈ ਜੀ, ਤੇ ਵਾਸ਼ਰ ਐਂਡ ਡਰਾਇਰ 4 ਪੀਸ ਹੋ ਜਾਂਦੇ ਟੋਟਲ,
0: ਚਾਰੇ ਪੀਸ 26,000
1: ਸਾਰੇ ਪੀਸ
2: ਲੈ ਬਾਜੀ
0: ਬਣਦੀ ਗੱਲ ਕਰ ਨਹੀਂ,
1: ਬਹੁਤ $26.99
0: ਅੱਗੇ ਆਪਾਂ 2100 ਦਾ ਕੱਲਾ ਵਾਸ਼ਰ ਡਰਾਇਰ ਲਾਇਆ ਹੋਇਆ ਸੀ,
1: ਇਸ ਤਰ੍ਹਾਂ ਹੀ ਹੈ ਜੀ। ਹੁਣ ਵੀ ਤੁਸੀਂ ਕੱਲਾ ਵਾਸ਼ਰ ਲੈਣਾ ਹੋਵੇ ਤੇ ਕੱਲਾ ਵਾਸ਼ਰ ਜਿਹੜਾ ਉਹ $1000 ਵਾਲਾ $599 ਚ ਹੈ
0: ਮਿਲ ਜਾਊਗਾ,
1: $100 ਸੇਵ ਹੁੰਦੇ
0: ਨਵਾਂ
1: ਬ੍ਰਾਂਡ ਨਿਊ, ਤੇ ਜੇ ਤੁਸੀਂ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਂਦੇ ਹੋ $800 ਸੇਵ ਹੁੰਦੇ ਆ।
0: ਅੱਛਾ ਮੈਂ ਕਿਸੇ ਨੂੰ ਘਰ ਦਿਖਾਉਣ ਗਿਆ, ਉਹਨਾਂ ਦੇ ਨਾ ਜਗ੍ਹਾ ਥੋੜੀ ਸੀ, ਮੈਨੂੰ ਸੁਲਤਾਨ ਜੀ ਜਿੱਥੇ ਆ ਗਏ ਉੱਥੇ ਮੈਨੂੰ ਕਹਿੰਦੇ ਇੱਥੇ, ਮੈਂ ਕਿਹਾ ਬਾਜੀ ਇੱਥੇ 2-in-1 ਨਾਲ ਵੀ ਆ ਸਕਦਾ, ਮੈਂ ਕਿਹਾ ਮੈਨੂੰ ਸਾਰਾ ਪਤਾ ਇੱਥੇ, ਮੈਂ ਕਿਹਾ ਉਹ ਇੱਕ ਦੇ ਵਿੱਚ ਹੀ ਦੋਨੇ ਕੰਮ ਕਰਦੇ, ਇੰਨੀ ਕੁ ਜਗ੍ਹਾ ਉੱਥੇ ਸੀਗੀ
1: ਬਿਲਕੁਲ।
0: ਉਹ ਹੈਗਾ ਉਹ ਵੀ
1: 3 ਚੀਜ਼ਾਂ ਹੁਣ ਹੈ ਜੀ ਵਾਸ਼ਰ ਡਰਾਇਰ ਚ, ਇੱਕ ਤਾਂ ਹੁੰਦਾ ਸਾਈਡ ਬਾਈ ਸਾਈਡ ਰੱਖਣਾ, ਇੱਕ ਹੁੰਦਾ ਸਟੈਕ ਕਰਨਾ ਤੁਸੀਂ
0: ਉੱਪਰ
1: ਥੱਲੇ ਡਰਾਇਰ
0: ਉੱਪਰ ਸਟੈਕ ਕਰਨਾ,
1: ਉਹਦੀ ਡਾਇਮੈਂਸ਼ਨ ਹੁੰਦੀ ਹੈ 27 ਇੰਚ ਵਾਈਡ ਤੇ 76 ਇੰਚ ਹਾਈਟ,
0: ਠੀਕ ਹੈ।
1: ਇੱਕ ਹੁੰਦਾ ਜੀ ਕੱਲਾ ਜਿਹੜੀ ਲੇਟੈਸਟ AI ਟੈਕਨੋਲੋਜੀ,
0: ਉਹ ਵਧੀਆ ਬਾਲੀ ਕੈਂਟ ਜੀ, ਉਹ
1: ਕੱਲਾ ਵਾਸ਼ਰ ਹੀ ਹੈ,
0: ਹਾਂ
1: ਉਹ ਕੱਲਾ ਵਾਸ਼ਰ ਹੀ ਹੈ, ਉਹਨੂੰ ਤੁਸੀਂ ਸਿਰਫ 110 ਪਿੱਛੇ ਬਿਜਲੀ ਦਾ ਪੁਆਇੰਟ ਹੈ, ਜਿੰਨੇ ਵੀ ਵਿਕੇ ਆ 15-20 ਪੀਸ ਵਿਕੇ ਆ ਮਹੀਨਿਆਂ ਚ, ਜਿੰਨੇ ਵੀ ਵਿਕੇ ਆ 0 ਕੰਪਲੇਂਟ,
0: ਸੈਟੀਸਫਾਈਡ ਬੰਦੇ ਸਾਰੇ,
1: ਬਹੁਤ ਸੈਟੀਸਫਾਈਡ ਆ। ਸਿਰਫ ਇੱਕ ਥੋੜੇ ਏਜਡ ਫੈਮਿਲੀ ਸੀ ਸਾਡੇ, ਉਹਨਾਂ ਨੂੰ ਆਪਰੇਟ ਕਰਨ ਚ ਥੋੜਾ
0: $300
1: ਵਾਲਾ $21.99
0: ਬਹੁਤ ਵਧੀਆ ਚੀਜ਼ ਆ। ਵਾਸ਼ਰ ਡਰਾਇਰ ਦੋਨੇ ਹਾਈ ਹੈਂਡ ਆ ਪੂਰੇ, ਮਾੜੀ ਮੋਟੀ ਗੱਲ ਨੀ।
1: ਮੈਂ 3 ਚੀਜ਼ਾਂ ਐਕਸਪਲੇਨ ਕਰਨੀਆਂ ਚਾਹੁੰਦਾ, ਇੱਕ ਤਾਂ ਇਹਦੇ ਚ AI ਟੈਕਨੋਲੋਜੀ ਦਾ ਸਮਾਰਟ ਡਿਸਪੈਂਸਰ ਲਗਾਇਆ ਗਿਆ।
0: ਅੱਛਾ,
1: ਡਿਸਪੈਂਸਰ ਨੂੰ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਜਿੱਦਾਂ ਆਪਾਂ ਕਾਰ ਦਾ ਟੈਂਕ ਭਰਵਾ ਲੈਂਦੇ
0: ਭਰ ਲੈਂਦੇ ਹਾਂ,
1: ਤੇ ਮੁੜ ਕੇ ਸਰਟਨ ਕਿਲੋਮੀਟਰ
0: ਆਪਾਂ ਨੂੰ ਪਤਾ ਵੀ 800 ਕਿਲੋਮੀਟਰ ਜਾਓ 700 ਜਾਓ,
1: ਤੁਸੀਂ ਡਿਟਰਜੈਂਟ ਨਾਲ ਸਮਾਰਟ ਡਿਸਪੈਂਸਰ ਫਿਲ ਅਪ ਕਰ ਦੇਣਾ, ਤੇ 40 ਲੋਡਸ ਵਾਸਤੇ ਤੁਸੀਂ ਡਿਟਰਜੈਂਟ ਨਹੀਂ ਪਾਉਣਾ,
0: ਦੁਬਾਰਾ ਕੁਛ ਨਹੀਂ ਕਰਨਾ,
1: ਸਿਲੈਕਟ ਕਰਕੇ
0: ਬਾਲੀ ਕੈਂਟ ਜੀ ਯਾਰ
1: ਪਲੇ ਕਰ ਦੇਣਾ, ਉਹਨੇ ਆਟੋਮੈਟਿਕਲੀ ਤੁਹਾਡੇ ਵਾਸ਼ਿੰਗ ਲੋਡ ਦੇ ਡਿਟਰਜੈਂਟ AI ਟੈਕਨੋਲੋਜੀ ਨੇ ਸਿਲੈਕਟ ਕਰਨਾ।
0: ਅੱਛਾ, ਇਹ ਇਹ ਚ AI ਪਾਤੀ ਉਹਨਾਂ ਨੇ,
1: AI ਇਹਦੇ ਚ ਆਈ ਹੈ ਜੀ,
0: ਹਾਂ
1: ਇਹਦੇ ਚ AI ਟੈਕਨੋਲੋਜੀ ਨੇ ਸਿਲੈਕਟ ਕਰਨਾ ਵਾਟਰ ਕਿੰਨਾ ਚਾਹੀਦਾ, ਫੋਰ ਐਗਜ਼ਾਮਪਲ ਤੁਸੀਂ ਹਾਫ ਲੋਡ ਪਾਉਂਦੇ ਹੋ, ਫਿਰ ਹਾਫ ਲੋਡ ਦਾ ਹੀ ਵਾਟਰ ਉਹਨੇ ਰਿਲੀਜ਼ ਕਰਨਾ AI
0: ਨਹੀਂ, ਮਤਲਬ ਆਪਾਂ ਕੁਛ ਨਹੀਂ, ਆਪਣੇ ਆਪ ਹੀ ਉਹਨੇ ਕਰਨਾ,
1: ਆਪਣੇ ਆਪ ਉਹਨੇ ਕਰਨਾ
0: ਉਹ ਸਾਰਾ ਕੁਝ, ਉਹਦੀ ਕੰਮ ਹੈ
1: ਕੁਛ, ਫਿਰ ਕਿਉਂਕਿ ਡਰਾਇਰ ਸੈਪਰੇਟ ਨਹੀਂ ਹੈ, ਤੁਹਾਨੂੰ ਕੋਈ 220 ਵੋਲਟ ਦਾ ਕਨੈਕਸ਼ਨ ਨਹੀਂ ਚਾਹੀਦਾ, ਅਦਰਵਾਈਜ਼ 220 ਵੋਲਟ ਤੇ ਡਰਾਇਰ ਹੁੰਦੇ ਆ ਜੀ, ਫਿਰ ਡਰਾਇਰ ਸੈਪਰੇਟ ਨਹੀਂ ਹੈ, ਤੁਹਾਨੂੰ ਵੈਂਟ ਆਊਟ ਨਹੀਂ ਚਾਹੀਦਾ, ਇਹਦਾ ਵੈਂਟ ਆਊਟ ਵੀ ਨਹੀਂ ਹੈ, ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ AI ਟੈਕਨੋਲੋਜੀ ਦੇ ਨਾਲ ਹੈ। ਮੈਂ ਤਾਂ $800 ਸੇਵਿੰਗ ਦੇ ਨਾਲ ਅੱਜ ਕਸਟਮਰ ਨੂੰ ਸਪੈਸ਼ਲ ਆਫਰ ਕਰ ਰਿਹਾ ਸੀ, ਬਾਏ ਮੋਰ ਸੇਵ ਮੋਰ, ਈਵਨ $8000 ਤੋਂ $21.99, ਪਰ ਸਾਰਿੰਗ ਦਾ ਰੈਫਰੈਂਸ ਦੇਣ ਨਾਲ $100
0: ਚੱਕਤਾ ਚੱਕਤਾ 905-450-2828
1: 905-450-2828 ਕਾਲ ਕਰਕੇ ਜਸਟ ਹੋਲਡ ਕਰਾ ਲੈਣਾ, ਫਿਰ ਸਟੋਰ ਤੇ ਆ ਕੇ ਸ਼ੋਰੂਮ ਤੇ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫੀਚਰਸ ਚੈੱਕ ਕਰਨਾ, ਫਿਰ ਡਿਲੀਵਰੀ ਸਕੇਜੂਲ ਕਰਨਾ।
0: 905-450-2828 ਤੇ ਕਾਲ ਕਰਕੇ ਬਾਜੀ ਤੁਸੀਂ ਹੋਲਡ ਕਰਵਾ ਸਕਦੇ ਹੋ। ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ, ਹੁਣ ਚੱਲਾਂਗੇ ਸਵਰਨ ਸਿੰਘ ਟਣ ਸਾਹਿਬ ਦੇ ਵੱਲ। ਟਣ ਸਾਹਿਬ ਸਤਿ ਸ੍ਰੀ ਅਕਾਲ ਜੀ, ਐਨ ਜੀ
2: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਟਹਿਣਾ ਸਾਹਿਬ। ਚੰਨੀ ਸਾਹਿਬ ਦੀ ਗੱਲ ਰੋਜ਼ ਹੀ ਕਿਤੇ ਨਾ ਕਿਤੇ ਚਰਚਾ 'ਚ ਆ ਜਾਂਦੀ ਆ, ਨਵੀਂ ਆਈ ਹੋਈ ਆ ਕਿ ਹੁਣ ਉਹ ਪੇਪਰ ਦੇਣ ਗਏ ਆ, ਉਹਦੀ ਚਰਚਾ ਛਿੜ ਗਈ ਆ, ਪਤਾ ਨਹੀਂ ਲੋਕ ਵੀ ਉਹਨਾਂ ਦੇ ਮਗਰੀ ਲੱਗੇ ਹੋਏ ਆ ਖਬਰਾਂ 'ਚ, ਜਾਂ ਉਹ ਫਿਰ ਖਬਰ ਬਣ ਜਾਂਦੀ ਆ ਉਹਨਾਂ 'ਤੇ ਅਤੇ ਖਬਰ ਹਾਈਲਾਈਟ ਵੀ ਹੋ ਜਾਂਦੀ ਆ, ਚਰਚਾ ਦਾ ਵਿਸ਼ਾ ਵੀ ਬਣਦੀ ਹੈ, ਅਤੇ ਹੁਣ ਉਹਨਾਂ ਦੇ ਪੇਪਰ ਵਾਲੀ ਖਬਰ ਆ ਜਿਹੜੀ ਉਹਦੀ ਤਸਵੀਰ 'ਤੇ ਚਰਚਾ ਛਿੜੀ ਹੋਈ ਆ, ਅਸਲ 'ਚ ਕੀ ਆ ਉਹ?
2: ਬਾਈ ਜੀ ਅਸਲ ਵਿੱਚ ਗੱਲ ਹੈ ਜੀ ਕਿ ਚਰਨਜੀਤ ਸਿੰਘ ਚੰਨੀ ਨੂੰ ਨਾ ਪੜ੍ਹਨ ਦਾ ਸ਼ੌਕ ਆ, ਉਹਨਾਂ ਨੇ ਐਮ ਪਿਲ ਵੀ ਕੀਤੀ ਆ, ਐਲ ਐਲ ਬੀ ਵੀ ਕੀਤੀ ਆ, ਪੀ ਐਚ ਡੀ ਵੀ ਕੀਤੀ ਆ, ਐਮ ਏ ਰਾਜਨੀਤੀ ਸ਼ਾਸਤਰ ਕੀਤੀ ਆ, ਤੇ ਅੱਜ ਉਹਨਾਂ ਦੇ ਇੱਕ ਨਵੀਂ ਐਮ ਏ ਜਿਹੜੀ ਕਿ ਐਡਮਿਨਿਸਟ੍ਰੇਟਿਵ ਜਿਹੜੀ ਆ ਐਡਮਿਨਿਸਟ੍ਰੇਸ਼ਨ ਦੀ ਐਮ ਏ, ਉਹਦੇ ਲਾਸਟ ਸਮੈਸਟਰ ਦਾ ਲਾਸਟ ਪੇਪਰ ਸੀਗਾ ਅੱਜ। ਅੱਜ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੇਪਰ ਦੇ ਕੇ ਆਏ ਆ। ਜਦੋਂ ਪੇਪਰ ਦਿੰਦੇ ਸੀਗੇ ਤੇ ਬਾਕੀ ਵਿਦਿਆਰਥੀਆਂ ਦੇ ਵਿੱਚ ਉਹ ਵੀ ਬੱਚੇ ਆ, ਤੇ ਉਹਨਾਂ ਦੀ ਤਸਵੀਰ ਵਾਇਰਲ ਹੋ ਗਈ ਵੀ ਜਦੋਂ ਉਹ ਪ੍ਰੀਖਿਆ ਹਾਲ ਦੇ ਵਿੱਚ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਬੈਠੇ ਆ। ਹੁਣ ਵਿਰੋਧੀਆਂ ਨੇ ਇਹ ਗੱਲ ਕਹੀ ਕਿ ਜੀ ਦੇਖੋ ਇਹੋ ਜਿਹਾ ਕਿਹੜਾ ਪੇਪਰ ਹਾਲ ਹੁੰਦਾ ਜਿਹਦੇ ਵਿੱਚ ਇਸ ਤਰੀਕੇ ਨਾਲ ਫੋਟੋ ਸੈਸ਼ਨ ਹੁੰਦਾ ਹੋਵੇ। ਉਹਨਾਂ ਨੇ ਵਿਰੋਧੀਆਂ ਨੇ ਮੁੱਦਾ ਇਹ ਚੁੱਕਿਆ, ਭਾਵੇਂ ਕਿ ਚਲੋ ਅਸੀਂ ਇਹ ਗੱਲ ਚਾਹੁੰਦੇ ਜੀ ਕਿ ਕਦੇ ਵੀ ਕਿਸੇ ਦੇ ਪੇਪਰ ਹਾਲ ਵਿੱਚੋਂ ਫੋਟੋ ਲੀਕ ਹੋ ਕੇ ਨਾ ਆਵੇ ਸਾਹਮਣੇ, ਪਰ ਮੈਂ ਇਹਨੂੰ ਹੋਰ ਪ੍ਰਸੰਗਿਕ ਲੈਂਦਾ ਵੀ ਦੇਖੋ ਜਿਹੜੀ ਸੱਤਾਧਾਰੀ ਧਿਰ ਆ ਇਹਨੇ ਕੋਈ ਕੰਧ, ਕੋਈ ਕੌਲਾ, ਕੋਈ ਬੋਰਡ, ਕੋਈ ਸਫਾਈਦਾ, ਕੋਈ ਟਾਹਲੀ, ਕੋਈ ਪਿੱਚਰ, ਕੁਝ ਨਹੀਂ ਛੱਡਿਆ ਇਹਨੇ ਵੀ ਹਰ ਥਾਂ ਦੇ ਉੱਤੇ ਇਹਨਾਂ ਨੂੰ ਆਪਦੀਆਂ ਫੋਟੋਆਂ ਲਵਾਉਣ ਦਾ ਇੱਛਾ। ਮੈਂ ਕਦੇ ਚੰਨੀ ਦੀ ਫੋਟੋ ਬਾਹਰ ਆ ਗਈ, ਸਿਆਸਤ ਰਾਹੀਂ ਬਾਹਰ ਆ ਗਈ ਜਾਂ ਅਚਾਨਕ ਬਾਹਰ ਆ ਗਈ ਮੈਨੂੰ ਪਤਾ ਨਹੀਂ ਗਾ, ਪਰ ਮੈਨੂੰ ਇਹ ਗੱਲ ਚੰਗੀ ਲੱਗੀ ਵੀ ਬੰਦਾ 63 ਸਾਲ ਦੀ ਉਮਰ ਦੇ ਵਿੱਚ ਵੀ ਪੜ੍ਹਨਾ ਚਾਹੁੰਦਾ। ਬੰਦੇ ਨੇ ਇਹ ਗੱਲ ਕਹੀ ਜੀ ਕਿ ਮੈਂ ਰਾਤ 2 ਵਜੇ ਸੁੱਤਾ, 5 ਵਜੇ ਫਿਰ ਉੱਠ ਖੜਿਆ, ਫਿਰ ਮੈਂ ਪੇਪਰ ਦੀ ਤਿਆਰੀ ਵੀ ਕਰਨੀ ਸੀ ਉਹਦੇ ਕਰਕੇ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਮੈਂ ਹਾਲੇ ਹੋਰ ਪੜ੍ਹਨਾ ਹੈਗਾ। ਜਿਹੜਾ ਬੰਦਾ ਸਾਬਕਾ ਮੁੱਖ ਮੰਤਰੀ ਹੋਵੇ ਉਹਨੂੰ ਆਪਾਂ ਇਹ ਵੀ ਨੀ ਗੱਲ ਕਹਿ ਸਕਦੇ ਵੀ ਤੂੰ ਪੜ੍ਹ ਕੇ ਕਹਿੰਦਾ ਡੀਸੀ ਲੱਗਣਾ, ਪਰ ਚੰਨੀ ਹੋਰਾਂ ਨੂੰ ਪੜ੍ਹਾਈ ਮਾਤੀ ਇਸ਼ਕ ਆ ਤੇ ਉਹ ਆਪਦਾ ਪੜ੍ਹੀ ਜਾਂਦੇ ਆ।
0: ਬਿਲਕੁਲ, ਉਹਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਤੂੰ ਪੜ੍ਹ ਕੇ ਲੈਣਾ ਕੀ ਹੈ,
3: ਹੋਰ ਡੀਸੀ ਲਾਉਣੇ ਆ।
0: ਹਾਂ
3: ਡੀਸੀ ਲਾਉਣੇ ਆ।
0: ਅੱਛਾ ਟਣ ਸਾਹਿਬ, ਕੱਲ ਨੂੰ ਪੰਜਾਬ ਬੰਦ ਆ, ਉਹਦਾ ਕਾਰਨ ਕੀ ਹੈ, ਕੀ ਗੱਲਬਾਤ?
2: ਕਾਰਨ ਹੈਗਾ ਜੀ ਦੰਦੇ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਿਹੜਾ ਨਾ ਕੌਮੀ ਇਨਸਾਫ਼ ਮੋਰਚਾ, ਉਹਨੇ ਪਿਛਲੇ ਦਿਨ ਇਹ ਗੱਲ ਕਹੀ ਸੀ ਕਿ ਪੰਜਾਬ ਬੰਦ ਰੱਖਾਂਗੇ 21 ਤਰੀਕ ਨੂੰ, ਯਾਨੀ ਕਿ 21 ਅਗਸਤ ਨੂੰ, ਤੇ ਕੱਲ ਨੂੰ ਹੈਗੀ ਜੀ 21 ਅਗਸਤ। ਇਸ ਕਰਕੇ ਸਵੇਰੇ 7 ਵਜੇ ਤੋਂ ਲੈ ਕੇ ਤੇ ਦੁਪਹਿਰੇ 2 ਵਜੇ ਤੱਕ ਪੰਜਾਬ ਬੰਦ ਰਹਿਣਾ। ਅੱਜ ਕੌਮੀ ਇਨਸਾਫ਼ ਮੋਰਚੇ ਨੇ ਗੱਲ ਕਹੀ ਆ ਵੀ ਅਸੀਂ ਸਾਰੇ ਹੀ ਜਿਹੜੀਆਂ ਰੇਲਾਂ ਉਹ ਬੰਦ ਕਰਾਂਗੇ, ਸਾਰੀਆਂ ਸੜਕਾਂ ਜਾਮ ਕਰਾਂਗੇ, ਸਾਰੀਆਂ ਦੁਕਾਨਾਂ ਬੰਦ ਰੱਖਾਂਗੇ, ਜੇਕਰ ਕੋਈ ਦੁਕਾਨ ਖੋਲੂਗਾ ਉਹਦਾ ਵਿਰੋਧ ਵੀ ਕਰਾਂਗੇ। ਉਹ ਕਹਿੰਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਧੇ ਦਿਨ ਦੇ ਪੰਜਾਬ ਬੰਦ ਦੀ ਕੌਲ ਹੈਗੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਜਥੇਬੰਦੀਆਂ ਨੇ ਵੀ ਇਸ ਗੱਲ ਦੇ ਨਾਲ ਸਹਿਮਤੀ ਪ੍ਰਗਟਾਈ ਆ। ਅਗਲੀ ਗੱਲ ਇਹ ਆ ਵੀ ਜੇਕਰ ਕੋਈ ਮੈਡੀਕਲ ਸਰਵਿਸ ਆ, ਜੇਕਰ ਕੋਈ ਐਮਰਜੈਂਸੀ ਹੈਗੀ ਆ, ਫਿਰ ਤਾਂ ਬੰਦਾ ਜਾ ਸਕਦਾ ਵੀ ਜਿਵੇਂ ਕਿਸੇ ਨੇ ਹਸਪਤਾਲ ਜਾਣਾ, ਕੋਈ ਐਂਬੂਲੈਂਸ ਲੰਘਣੀ ਆ, ਚਾਹੇ ਵੀ ਦਿੱਲੀ ਏਅਰਪੋਰਟ ਤੋਂ ਫਲਾਈਟ ਆ, ਜਾਂ ਕਹਿ ਦਈਏ ਵੀ ਫਲਾਈਟ ਲਈ ਕਿਸੇ ਦਾ ਪੇਪਰ ਆ, ਨਹੀਂ ਤਾਂ ਕੋਈ ਵੀ ਕੱਲ ਨੂੰ ਸਵੇਰੇ 7 ਵਜੇ ਤੋਂ ਲੈ ਕੇ ਤੇ ਦੁਪਹਿਰੇ 2 ਵਜੇ ਤੱਕ ਕੋਈ ਬੱਸ ਨੀ ਚੱਲਣੀ, ਕੋਈ ਕਾਰ ਨੀ ਚੱਲਣੀ, ਕੋਈ ਜੀਪ ਨੀ ਜਾਣੀ, ਕੋਈ ਟ੍ਰੇਨ ਨੀ ਜਾਣੀ, ਕੋਈ ਵੀ ਚੀਜ਼ ਨਹੀਂ ਜਾਣੀ। ਇਸ ਕਰਕੇ ਜਿਵੇਂ ਸਵੇਰੇ 7 ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਫ਼ਰ ਕਰਨਾ ਤੈਨੂੰ ਕਾਲ ਦੇਣਾ ਚਾਹੀਦਾ ਜੀ।
0: ਜੀ, ਸੋ ਅਗਲੀ ਖਬਰ ਆ ਜਿਹੜੀ ਉਹ ਤਿਹਾੜ ਜੇਲ੍ਹ 'ਚ ਬੰਦ ਸੱਜਣ ਕੁਮਾਰ ਹੋਣਾ ਦੀ ਮੌਤ ਹੋਈ ਆ, ਹਾਰਟ ਅਟੈਕ ਹੋਇਆ, ਕੀ ਕਾਰਨ ਹੈ ਜੀ?
2: ਦੇਖੋ ਜੀ, ਮੇਰਾ ਖਿਆਲ ਤਾਂ ਹਾਰਟ ਅਟੈਕ ਦੇ ਕਰਕੇ ਇਹਦੀ ਮੌਤ ਹੋਈ ਆ, ਪਰ 80 ਸਾਲ ਦੀ ਉਮਰ ਸੀ ਤੇ ਹਾਰਟ ਜੇਲ੍ਹ ਦੇ ਵਿੱਚ ਬੰਦ ਸੀ। ਸੱਜਣ ਕੁਮਾਰ 1984 ਕਤਲੇਆਮ ਦੇ ਦੋਸ਼ੀਆਂ ਦੇ ਵਿੱਚੋਂ ਇੱਕ ਸੀ ਤੇ 7 ਸਾਲ ਤੇ ਕੁੱਝ ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਤਿਹਾੜ ਜੇਲ੍ਹ ਦੇ ਵਿੱਚ। ਨੂੰ ਦੋ ਮਾਮਲਿਆਂ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ, ਦੋ ਮਾਮਲਿਆਂ ਦੇ ਵਿੱਚ ਹਾਲੇ ਕਸੂਰਵਾਰ ਸੀਗਾ।

0: ਜਾਓਗੇ ਕਿ ਨਹੀਂ?
1: ਭਾਜੀ ਦੇਖੋ ਕਾਂਗਰਸ ਦੇ ਹਾਲਾਤ ਕਿਸੇ ਹੋਰ ਨੇ ਤਾਂ ਬਾਹਰੋਂ ਆ ਕੇ ਤਾਂ ਵਿਗਾੜੇ ਨੇ, ਤਾਂ ਕਾਂਗਰਸੀਆਂ ਨੇ ਆਪ ਹੀ ਵਿਗਾੜੇ ਆ ਨਾ ਜੀ। ਜੇ ਤਾਂ ਹੋਵੇ ਕਿਸੇ ਹੋਰ ਨੇ ਕੁਛ ਕੀਤਾ ਤੇ ਆਪਾਂ ਕਹਿੰਦੇ ਜੀ ਕਿ ਫਲਾਣੇ ਨੇ ਸਿਆਸਤ ਕਰਤੀ, ਪਰ ਕਾਂਗਰਸੀ ਤਾਂ ਆਪਸ ਦੇ ਵਿੱਚ ਹੀ ਬਹਿਸਦੇ ਹੁੰਦੇ ਆ, ਲੜਦੇ ਹੁੰਦੇ ਆ, ਭਿੜਦੇ ਹੁੰਦੇ ਆ, ਝੰਡਦੇ ਆ, ਤੇ ਹੁਣ ਵੀ ਇਹਨਾਂ ਦੇ ਉਹੀ ਹਾਲਾਤ ਆ। ਕਾਂਗਰਸ ਦੇ ਵਿੱਚ ਕੋਈ ਮੈਨੂੰ ਸਥਿਤੀ ਵਿੱਚ ਸੁਧਾਰ ਆਉਂਦਾ ਨਜ਼ਰ ਤਾਂ ਨਹੀਂ ਆ ਰਿਹਾ, ਪਰ ਚਲੋ ਵਿਹਣੇ ਭਾਈ ਕੀ ਬਣਦਾ ਉਹਦੇ ਸਮੇਂ ਦੇ ਵਿੱਚ। ਇਹਨਾਂ ਹੁਣ ਰਾਹੁਲ ਗਾਂਧੀ ਦੇ ਬਾਰੇ ਪਤਾ ਲੱਗਾ ਜੀ ਕਿ ਇਹਨੇ ਅਗਲੇ ਮਹੀਨੇ ਪੰਜਾਬ ਦੇ ਵਿੱਚ ਆਉਣਾ, ਦਰਬਾਰ ਸਾਹਿਬ ਮੱਥਾ ਟੇਕਣਾ, ਕੁਝ ਹੋਰ ਧਾਰਮਿਕ ਥਾਵਾਂ ਤੇ ਵੀ ਜਾਣਾ। ਉਸ ਤੋਂ ਬਾਅਦ ਕਹਿੰਦੇ ਜੀ ਪੰਜਾਬ ਦੇ ਤਿੰਨੇ ਖੇਤਰ ਮਾਝਾ, ਮਾਲਵਾ, ਦੁਆਬੇ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ। ਮੈਂ ਤਾਂ ਇਹ ਵੀ ਪੜ੍ਹਿਆ ਕਹਿੰਦੇ ਜੀ ਸਟੈਂਡ 125-150 ਕਿਲੋਮੀਟਰ ਲੰਮੀ, ਕਹਿੰਦੇ ਵੀ ਇੱਕ ਯਾਤਰਾ ਵੀ ਕੱਢਣ ਪੰਜਾਬ ਦੇ ਵਿੱਚ। ਉਹ ਕਹਿੰਦੇ ਆ ਜੀ ਕਿ ਕਾਂਗਰਸ ਦੇ ਵਿੱਚ ਰੂਹ ਫੂਕਣ ਦੇ ਵਾਸਤੇ ਆਉਣਾ, ਪਰ ਕਾਂਗਰਸੀ ਤਾਂ ਇੱਕ ਦੂਜੇ ਨੂੰ ਦੇਖ ਕੇ ਫੂਕ ਪਏ ਆ, ਇਹ ਤਾਂ ਧੁਆਂਸੇ ਪਏ ਆ। ਇਸ ਕਰਕੇ ਭਾਈ ਇੱਕ ਕਰਨਾ ਸਾਰੇ ਕਾਂਗਰਸੀਆਂ ਨੂੰ ਬੜਾ ਔਖਾ ਕੰਮ ਹੈਗਾ ਜੀ।
0: ਜੀ ਸੋ ਬਹੁਤ ਬਹੁਤ ਸ਼ੁਕਰੀਆ ਟੰਡਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਮੌਸਮ ਜਾਂਦੇ ਜਾਂਦੇ ਦੱਸ ਦਿਓ
1: ਬਾਈ ਜੀ। ਪੰਜਾਬ ਦੇ ਵਿੱਚ ਗਰਮੀ ਪੂਰੀ ਹੈ ਜੀ, ਕੁਝ ਕੁ ਥਾਵਾਂ ਤੇ ਅੱਜ ਮੀਂਹ ਪਿਆ ਪਰ ਬਹੁਤਾ ਨਹੀਂ ਸੀ, ਪਰ ਗਰਮੀ ਪੂਰੇ ਪੰਜਾਬ ਦੇ ਵਿੱਚ ਇਕਸਾਰ ਆ, ਮੀਂਹ ਪੰਜਾਬ ਦੇ ਵਿੱਚ ਇਕਸਾਰ ਨਹੀਂ ਆ। ਉਹਦੇ 24 ਘੰਟਿਆਂ ਦੇ ਵਿੱਚ ਮੌਸਮ ਨੂੰ ਪਾਸ ਕਰਨਾ ਵੀ ਕਈ ਥਾਵਾਂ ਤੇ ਮੀਂਹ ਪੈਣ ਦੀ ਆਸ ਆ।
0: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ।
1: ਬਹੁਤ ਧੰਨਵਾਦ ਜੀ, ਮਿਹਰਬਾਨੀ
0: ਮਿਹਰਬਾਨੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਮਲ ਸਾਹਿਬ ਇੱਕ ਚੀਜ਼ ਤਾਂ ਤੁਸੀਂ ਦੇਖੀ ਆ ਕਿ ਜਿਹੜੇ ਹੁਣ ਇਹਨਾਂ ਨੇ ਵਾਸ਼ਰ ਡਰਾਇਰ ਦੱਸਿਆ ਵੀ ਇੱਕ ਇੱਕ ਨੇ ਦੋ ਦੀ ਜਗ੍ਹਾ ਲੈ ਲੈਣੀ ਆ
1: ਜੀ,
0: ਹੈ ਏ ਆਈ ਦਾ ਆਉਣ ਵਾਲਾ ਫਿਊਚਰ ਆ ਜਿਹੜਾ ਉਹ ਏ ਆਈ ਦਾ ਹੈਗਾ
1: ਹਨਾ,
0: ਤੇ ਇਹਦੇ ਨਾਲ ਇੱਕ ਤਾਂ ਫਾਇਦਾ ਹੀ ਹੋ ਜਾਣਾ ਕਿ ਸਪੇਸ ਤਾਂ ਬਚ ਗਈ ਨਾ ਤੁਹਾਡੀ।
1: ਬਿਲਕੁਲ ਜੀ,
0: ਉੱਥੇ ਉੱਥੇ ਤੁਸੀਂ ਸੁਲਤਾਨ ਜੀ ਜਿਹੜੀ ਸਪੇਸ ਉੱਥੇ ਬਚਦੀ ਆ ਉੱਥੇ ਤੁਸੀਂ ਕੋਈ ਟੇਬਲ ਲਾ ਕੇ ਤੁਸੀਂ ਪ੍ਰੈਸ ਵਾਲਾ ਜਾਂ ਜੋ ਮਰਜ਼ੀ ਤੁਸੀਂ ਕਰ ਸਕਦੇ, ਪਰ ਉਹ ਸਪੇਸ ਕਿੰਨੀ, ਕਈ ਥਾਵਾਂ ਤੇ ਸਪੇਸ ਹੁੰਦੀ ਘੱਟ ਆ।
1: ਮੈਂ ਉਹੀ ਕਹਿੰਦਾ ਜੀ ਜਿੰਨੇ ਵੀ ਹਜੇ ਤੱਕ ਡਿਲੀਵਰ ਹੋਏ ਆ ਨਾ ਜੀ,
0: ਘੱਟ ਸਪੇਸ ਵਾਲੇ,
1: ਸਪੇਸ ਸੀਗੀ ਨਹੀਂ ਡਰਾਇਰ
0: ਸੀਗੀ
1: ਇੱਕ ਚੀਜ਼। ਦੂਸਰਾ 220 ਵੋਲਟ ਦਾ ਕਨੈਕਸ਼ਨ ਡਰਾਇਰ ਵਾਸਤੇ ਤੁਹਾਨੂੰ ਪੂਰਾ ਰਨ ਕਰਨਾ ਪੈਂਦਾ ਪਿੱਛੋਂ ਪੈਨਲ ਤੋਂ। ਤੇ ਤੀਸਰੀ ਚੀਜ਼ ਇਹ ਆ ਜਾਂਦੀ ਹੈ ਕਿ ਤੁਹਾਨੂੰ ਵੈਂਟ ਆਊਟ ਚਾਹੀਦਾ ਨਾ। ਸੋ ਇਹ ਜਿਹੜੀ ਵਾਸ਼ਰ ਡਰਾਇਰ ਹੈ, ਕਈ ਮੈਂ ਦੇਖਿਆ ਇੱਕ ਸਾਡੇ ਕਸਟਮਰ ਸੀ ਉਹਨਾਂ ਦੇ ਅਪਸਟੇਅਰ ਸੈਕਿੰਡ ਫਲੋਰ ਤੇ ਉਹਨਾਂ ਦਾ ਜਿਹੜਾ ਮਾਸਟਰ ਬੈਡਰੂਮ ਸੀ ਉਹਨਾਂ ਨੇ ਉਹਦੇ ਅੰਦਰ ਜਿਹੜਾ ਵਾਸ਼ਰੂਮ ਸੀ ਅਟੈਚਡ ਉਹਦੇ ਵਿੱਚ ਉਹਨਾਂ ਕੋਲ ਇੱਕ ਪੀਸ ਦੀ ਜਗ੍ਹਾ ਸੀ ਉੱਥੇ ਲਵਾਇਆ।
0: ਅੱਛਾ,
1: ਸੋ ਉਹਨਾਂ ਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ, ਉੱਥੇ ਹੀ ਉਹ ਵਾਸ਼ਿੰਗ ਕਰਦੇ, ਉੱਥੇ ਹੀ ਉਹ ਡਰਾਇਰ ਹੋ ਜਾਂਦਾ
0: ਤੇ
1: ਕੋਈ ਵੈਂਟਲੈਸ ਨਹੀਂ, ਕੋਈ ਵੈਂਟ ਨਹੀਂ ਚਾਹੀਦਾ, ਕੋਈ 220 ਨਹੀਂ ਚਾਹੀਦਾ। ਸੋ ਵਨ ਪੀਸ ਵਿਦ ਏ ਆਈ ਟੈਕਨੋਲੋਜੀ ਤੁਸੀਂ ਕਿਤੇ ਵੀ ਇਹਨੂੰ ਕਨੈਕਟ ਕਰ ਸਕਦੇ, ਇਹਨੂੰ ਵੈਂਟ ਨਹੀਂ ਚਾਹੀਦਾ, ਇਹ ਵੈਂਟਲੈਸ ਆ, ਤੁਸੀਂ ਇਹਦਾ ਵੈਂਟ ਕਲੀਨ ਕਰਨਾ ਅੰਦਰੋਂ ਹੀ ਬਸ।
0: ਅੱਛਾ, ਉਹਦੇ ਜੀ ਉਹ ਬਸ ਕਲੀਨ ਕਰ ਦੇਣਾ
1: ਜੀ ਜੀ,
0: ਬਾਹਰ ਵਾਲੇ ਵੈਂਟ ਲਈ ਲੋੜ ਨਹੀਂ ਇਹਨੂੰ,
1: ਫਿਲਟਰ ਨੂੰ ਕਲੀਨ ਕਰਨਾ,
0: ਫਿਰ ਜਿੱਥੇ ਮਰਜ਼ੀ ਰੱਖ ਦੋ ਫਿਰ ਤੈਨੂੰ,
1: ਜਿੱਥੇ ਮਰਜ਼ੀ ਰੱਖੋ ਇਹਨੂੰ ਜੀ,
0: ਵੈਂਟ ਵਾਲਾ ਚੱਕਰ ਹੀ ਚੱਕਿਆ ਗਿਆ,
1: ਵੈਂਟ ਵਾਲਾ ਚੱਕਰ ਖਤਮ ਹੋ ਗਿਆ ਇਹਦੇ ਨਾਲ। ਦੂਸਰਾ ਇਹਦੇ ਨਾਲ ਇਹ ਹੋ ਗਿਆ ਕਿ ਤੁਸੀਂ ਇੱਕ ਵਾਰੀ ਕੱਪੜੇ ਪਾਏ ਆ ਜੀ, ਉਹ ਵਾਸ਼ ਵੀ ਹੋਣੇ ਤੇ ਡਰਾਇਰ ਵੀ ਹੋਣੇ, ਤੁਸੀਂ ਬਾਰ ਬਾਰ ਵਾਸ਼ਿੰਗ ਚੋਂ ਕੱਢ ਕੇ ਡਰਾਇਰ ਚ ਵੀ ਨਹੀਂ ਪਾਉਣੇ,
0: ਇਹ ਵੀ
1: ਕਿਉਂਕਿ ਉਹਨੇ ਡਰਾਇਰ ਆਪ ਹੀ ਬਣ ਜਾਣਾ।
0: ਇਹ ਤਾਂ ਫਿਰ ਚਾਹੇ ਜਵਾਕ ਆਨ ਕਰ ਦੇਵੇ ਕੋਈ,
1: ਹਾਂਜੀ ਬਿਲਕੁਲ, ਤੁਸੀਂ
0: ਕੱਪੜੇ ਪਾਤੇ ਜਵਾਕ ਨੂੰ ਆਨ ਕਰ ਦੋ,
2: ਦੇਖਦੇ ਰਹਿੰਦੇ ਕਦੋਂ ਵਾਸ਼ ਹੋਣਗੇ, ਉਦੋਂ ਬਾਅਦ ਦੂਜੇ
1: ਜਦੋਂ ਵਾਸ਼ ਕੰਪਲੀਟ ਹੋਏਗਾ ਫਿਰ ਡਰਾਇਰ ਚ ਜਾਣਗੇ,
2: ਦੇਖਦੇ ਰਹਿੰਦੇ ਸੀ ਟਾਈਮ,
1: ਪਰ ਇਹਦੇ ਚ ਤੁਹਾਨੂੰ ਵਾਸ਼ ਕੰਪਲੀਟ
0: ਸਿਰਫ
1: ਬਸ ਕੱਪੜੇ ਪਾ ਕੇ ਪਲੇ ਕਰ ਦੇਣਾ, ਉਹਨੇ ਵਾਸ਼ ਵੀ ਕਰਨਾ, ਉਹਨੇ ਡਰਾਇਰ ਵੀ ਕਰਨਾ, ਤੁਸੀਂ ਸਿਰਫ ਕੱਢਣਾ ਹੀ।
0: ਉਹਨੂੰ ਕਹਿੰਦਾ ਪੋਚਾ ਤੂੰ ਲਾਉਣਾ, ਉਹ ਅੱਜ ਕੱਲ ਉਹ ਵੀ ਆਇਆ ਭਰਾਵਾ, ਉਹ ਜਿਹੜਾ ਰੋਬੋਟ ਜਿਹਾ ਉਹ ਕੱਲੇ ਤੁਰੇ ਫਿਰਦਾ ਸੁਲਤਾਨ ਹੈਗਾ ਨਾ, ਉਹ
1: ਹੈ ਜੀ ਬਿਲਕੁਲ
0: ਬਿਲਕੁਲ,
1: ਜੇ
0: ਤੁਹਾਨੂੰ ਵੀ ਇਹ ਵਾਸ਼ਰ ਡਰਾਇਰ ਚਾਹੀਦਾ ਅੱਜ ਸਪੈਸ਼ਲੀ ਤੌਰ ਤੇ ਇਹ 2100 ਦਾ, ਜੇ ਦੋਨੇ ਵੀ ਮੰਗਾਓਗੇ ਦੋਨੇ ਵੀ ਇੰਨੇ ਕ ਦੇ ਪੈਣੇ ਆ।
1: ਹਾਂਜੀ, ਕਈ ਦੇਖੋ ਨਾ ਜੀ ਤੁਸੀਂ ਅਗਰ ਸਾਈਡ ਬਾਈ ਸਾਈਡ ਰੱਖਣਾ, ਟੈਨੈਂਟਸ ਵਾਸਤੇ ਰੱਖਣਾ, ਰੈਂਟਲ ਪ੍ਰੋਪਰਟੀ ਲਈ ਰੱਖਣਾ, ਉਹ ਤਾਂ $10.99 ਦਾ ਪੇਅਰ ਆ, $1700 ਵਾਲਾ ਪੇਅਰ ਤੁਹਾਨੂੰ $10.99 ਚ ਮਿਲ ਰਿਹਾ, ਵਾਸ਼ਰ ਵੀ ਤੇ ਡਰਾਇਰ ਵੀ ਸਾਈਡ ਬਾਈ ਸਾਈਡ ਦੋ ਰੱਖੇ ਜਾਣਗੇ। ਫਿਰ ਕਈ ਵਾਰੀ ਜਿਨ੍ਹਾਂ ਨੇ ਸਟੈਕ ਕਰਨਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਉਹ ਵੀ ਤੁਹਾਨੂੰ $2200 ਵਾਲਾ ਅੱਜ

0: ਸਿਰਫ 1499 ਦਾ ਮਿਲ ਰਿਹਾ,
1: 1500 ਦਾ,
0: ਉਹ ਚ ਵੀ $700 ਦੀ ਸੇਵਿੰਗ ਹੈ। 1499 ਚ ਤੁਹਾਨੂੰ ਸਟੈਕਡ ਵਾਸ਼ਰ ਡਰਾਇਰ ਮਿਲ ਜਾਏਗਾ, ਫ੍ਰੀ ਡਿਲੀਵਰ ਹੋ ਜਾਣਾ, ਐਨਰਜੀ ਸੇਵਰ, ਐਨਰਜੀ ਸਟਾਰ ਹੈ। ਤੇ 1499 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ
1: ਹੋ ਗਿਆ। ਉਹ 1499 1500
0: ਹੋ ਗਿਆ ਜੀ ਜੀ,
1: ਪਰ ਮੈਨੂੰ ਮੇਰਾ ਦਿਲ ਹਜੇ ਵੀ ਪਤਾ ਨਹੀਂ ਕਾਹਤੋਂ ਯਾਰ ਇੱਥੇ ਆਇਆ ਹੋਇਆ ਜਿਹੜਾ 2100 ਦਾ ਅੱਜ ਕਿਸ ਕਰਾਇਆ, ਹੁਣ 1500 ਦਾ ਇਹ ਆ ਤੇ $600 ਹੋਰ ਪੈਣਾ ਸਾਰਾ, ਤੇ 2100 ਦੇ ਵਿੱਚ ਇਹ ਤਾਂ ਹਾਈ ਐਂਡ ਹੈ ਤੇ ਨਵੀਂ ਟੈਕਨੋਲੋਜੀ ਹੈ।
0: ਤੇ ਨਾਲੇ ਰਾਜਵੀਰ
1: ਪਤਾ ਕੀ, ਇਹਦੀ ਜਿਹਦੀ ਗਰੰਟੀ ਵਾਰੰਟੀ ਸਾਰੀ ਪੂਰੀ ਹੈ,
0: ਫੁੱਲ 1 ਇਅਰ ਪਾਰਟਸ ਐਂਡ ਲੇਬਰ ਇਨ ਹੋਮ ਵਾਰੰਟੀ ਹੈ ਜੀ। ਹਰ ਕੰਪਨੀ ਦੀ ਜਿਹੜਾ ਵੀ ਪ੍ਰੋਡਕਟ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਕਸਟਮਰ ਲੈਣਗੇ, ਇਹ ਕਿਹੜੀ
1: ਕੰਪਨੀ ਨੇ ਕੱਢਿਆ ਵਾ ਵਾਸ਼ਰ ਡਰਾਇਰ ਜਿਹੜਾ, ਇੱਕ ਅੱਧੀ ਕੰਪਨੀ
0: ਨੇ ਕੱਢਿਆ, ਸੈਮਸੰਗ ਤੇ ਜੀਈ,
1: ਹਜੇ ਦੋਨੇ ਕੱਢਿਆ,
0: ਹਜੇ ਦੋਨੇ ਕੱਢਿਆ, ਸਿਰਫ
1: ਦੋਨੇ ਚੋਟੀ ਦੀਆਂ,
0: ਦੋਨੇ ਚੋਟੀ ਦੀਆਂ, ਬਿਲਕੁਲ।
1: ਲਓ ਜੀ 905-450-2828 ਤੇ ਕਾਲ ਕਰਕੇ ਹੋਲਡ ਕਰ ਲਿਓ, ਕਿੰਨੇ ਕੁ ਪੀਸ ਹੈਗੇ ਇਹ
0: ਜੀ? ਬਸ ਇਹ ਮੇਰਾ ਖਿਆਲ 4-5 ਪੀਸ ਇਨ ਸਟਾਕ ਹੋਣਗੇ, ਪਰ ਜਿੰਨੀ ਵੀ ਬੁਕਿੰਗ ਹੋਏਗੀ ਅੱਜ ਜਾਂ ਸੰਡੇ ਤੱਕ
1: ਅਸੀਂ
0: ਮੰਗਾ ਕੇ ਦੇਵਾਂਗੇ। ਦੂਸਰੀ ਚੀਜ਼, 32 ਪੇਅਰ ਆਫ ਵਾਸ਼ਰ ਡਰਾਇਰ ਡਿਸਪਲੇ ਤੇ ਹੈ ਜੀ ਸਾਡੇ ਕੋਲ, ਹਰ ਕਿਸਮ ਦਾ। ਕੰਪੈਕਟ ਵਾਸ਼ਰ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਸਟੀਮ ਫੀਚਰ ਦੇ ਨਾਲ ਲੈਣਾ, ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਜਾਂ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਸਾਈਡ ਬਾਈ ਸਾਈਡ ਲੈਣਾ, ਆਲ ਕਾਇੰਡ ਆਫ ਵਾਸ਼ਰ ਡਰਾਇਰ ਤੁਹਾਨੂੰ ਮਿਲਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਜੀ।
1: ਇਹ ਖਾਸਾ ਹੀ ਗਣਾ ਕੇ ਕੋਈ ਇਹਦਾ ਕੋਈ ਹਿਸਾਬ ਦਾ
2: ਹੁੰਦਾ ਹੀ ਵਾਲਾ ਕੁਛ,
0: ਕਿਉਂਕਿ ਇੱਕ ਨਾ ਜੀ ਨਵੀਂ ਲੇਟੈਸਟ ਵਾਸ਼ਰ ਡਰਾਇਰ ਉਹਨਾਂ ਨੇ ਲਾਂਚ ਕੀਤਾ ਜਿਹਨੂੰ ਉਹਨਾਂ ਨੇ ਕਿਹਾ ਫਿੱਟ ਇਨ ਕੈਬਨਿਟ।
1: ਅੱਛਾ,
0: ਕਲੋਜ਼ਿਟ ਦੇ ਵਿੱਚ ਪੂਰੀ ਚ ਫਿੱਟ ਹੋ ਜਾਏਗਾ, ਸਟ੍ਰੇਟ ਬਣਾਇਆ ਗਿਆ ਸਪੈਸ਼ਲ
1: ਕੀ
0: ਫਿੱਟ ਇਨ ਕਲੋਜ਼ਿਟ
1: ਕੀ
0: ਵਾਸ਼ਰ ਡਰਾਇਰ ਸਟੈਂਡ ਹੈ ਜਿਹੜਾ ਕਲੋਜ਼ਿਟ ਦੇ ਵਿੱਚ ਲੱਗੇਗਾ ਤੇ ਕਲੋਜ਼ਿਟ ਦਾ ਡੋਰ ਬੰਦ
1: ਹੋ ਜਾਏਗਾ।
0: ਫਿੱਟ ਇਨ ਕਲੋਜ਼ਿਟ ਉਹਦਾ ਨਾਮ,
1: ਮਤਲਬ ਕਲੋਜ਼ਿਟ ਦੇ ਵਿੱਚ ਦਰਵਾਜ਼ਾ ਬੰਦ ਕਰ ਦੋ।
0: ਹਾਂਜੀ, ਦਰਵਾਜ਼ਾ ਬੰਦ ਕਰ ਦੋ ਵਿੱਚ ਵਾਸ਼ਰ ਡਰਾਇਰ,
1: ਮੈਂ ਦਿਖਾਉਣ ਗਿਆ ਸੀ ਘਰ ਕਿਸੇ ਨੂੰ ਉੱਥੇ ਸੀਗਾ ਸੱਚੀ ਇਦਾਂ ਹੀ ਹੈ ਨਾ ਕਲੋਜ਼ਿਟ ਦੇ ਵਿੱਚ, ਫਿਰ ਉਹੀ ਹੋਣਾ ਸੁਲਤਾਨ ਜੀ।
0: ਤੁਸੀਂ ਰੀਅਲਟਰ ਹੋ, ਯਾਦ ਕਰਕੇ ਮੈਂ ਤੁਹਾਨੂੰ ਨਾਲ ਨਾਲ ਇਹ ਚੀਜ਼ਾਂ ਦੱਸਦਾ ਰਹਿਣਾ, ਤੁਸੀਂ ਹਰ ਘਰ ਚ ਜਾਣਾ।
1: ਮੈਨੂੰ ਲੱਗਿਆ ਕਿ ਇਹਨਾਂ ਨੇ ਕਲੋਜ਼ਿਟ ਉਸ ਹਿਸਾਬ ਦੀ ਬਣਾਈ ਹੋਣੀ।
0: ਨਹੀਂ ਜੀ, ਨਹੀਂ ਨਹੀਂ, ਫਿੱਟ ਇਨ ਕਲੋਜ਼ਿਟ ਵਾਸ਼ਰ ਡਰਾਇਰ ਲਾਂਚ ਕੀਤਾ ਗਿਆ ਜਿਹੜਾ ਤੁਹਾਡੀ ਕਲੋਜ਼ਿਟ ਚ ਲੱਗ ਜਾਏਗਾ, ਉਹ ਵੀ ਅਸੀਂ ਡਿਸਪਲੇ ਤੇ ਲਗਾਇਆ, ਆ ਕੇ ਚੈੱਕ ਕਰ ਸਕਦੇ ਹੋ। ਇਹ ਵੀ ਲੇਟੈਸਟ ਆਇਆ, ਇਹਦੇ ਚ ਵੀ ਸਮਾਰਟ ਡਿਸਪੈਂਸਰ AI ਟੈਕਨੋਲੋਜੀ ਦੇ ਨਾਲ।
1: ਇੱਕ ਵਾਰ ਬਾਈ ਜਾ ਕੇ ਆਇਓ ਤੁਸੀਂ, ਜਿੱਥੇ ਜਿੱਥੇ ਵੀ ਹੈਗੇ ਹੋ ਨਾ, ਦੂਰ ਨੇੜੇ ਕਿਤੇ ਆਉਂਦੇ ਹੋ ਤੁਸੀਂ,
0: ਜ਼ਰੂਰ
1: ਨਾਲੇ ਚਾਹ ਪਾਣੀ ਦਾ ਪ੍ਰਬੰਧ ਵੀ ਸੁਲਤਾਨ ਜੀ ਕਰ ਲਿਓ, ਤੁਸੀਂ ਦੂਰੋਂ ਆਇਓ, ਨਾਲੇ ਸੇਵਿੰਗ ਤਾਂ ਵੱਡੀ ਆ। 905-450-2828 ਨੰਬਰ ਹੈ, 905-450-2828, 905-450-2828, 905-450-2828। ਆ ਦੋਨੇ ਤਿੰਨੇ ਚੀਜ਼ਾਂ ਬਾਹਲੀਆਂ ਸੁਪਰ ਘੈਂਟ ਨੇ। ਇੱਕ ਜਿਹੜੀ ਮੈਂ ਲੁਕੋ ਕੇ ਰੱਖੀ ਹੋਈ ਹੈ, ਜਿਹੜਾ ਨਗੀਨਾ ਮੈਂ ਰੱਖਿਆ ਹੋਇਆ, ਜਿਹੜੇ ਮੇਰੇ ਦਿਲ ਦੇ ਬੜੀ ਕੋਲੇ ਆ,
0: ਜਿਹੜੀ ਤੁਹਾਡੀ ਥਕਾਵਟ ਲਾਹੂ,
1: ਜਿਹੜੀ ਤੁਹਾਡੀ ਟੈਨਸ਼ਨ ਲਾਹੂ, ਜਿਹੜੀ ਤੁਹਾਡੀ ਥਕਾਵਟ ਲਾਹੂ, ਜਿਹੜੀ ਤੁਹਾਨੂੰ ਕਹੂ ਫੁੱਲ ਅਰਗਾ ਕਰਦਾ, 25 ਫੁੱਲਾਂ ਦਾ ਜਿੰਨਾ ਭਾਰ ਮਿੱਤਰ ਹੈ ਜਿਹੜੀ ਕਹੂਗੀ, ਹੈ ਇਸ ਤਰੀਕੇ ਦੀ ਇੱਕ ਚੀਜ਼ ਆ ਜਿਹੜੀ ਮੈਂ, ਹਾਂ ਸੋਨੇ ਦੇ ਡੱਬੇ 'ਚ ਪਾ ਕੇ ਰੱਖਣ ਵਾਲੀ ਚੀਜ਼ ਆ ਜਿਹੜੀ, ਉਹ ਹਜੇ ਮੈਂ ਰੱਖੀ ਹੋਈ ਆ। ਉਹ ਆ ਗੀਤ ਲਾਉਣਾ, ਐਮੀ ਵਿਰਕ ਸਾਹਿਬ ਸਾਡੇ ਪਹੁੰਚੇ ਹੋਏ ਆ, 30 ਅਗਸਤ ਨੂੰ ਇਹਨਾਂ ਦਾ ਸ਼ੋਅ ਆ, ਸ਼ੋਅ ਬਹੁਤ ਕਮਾਲ ਦਾ ਹੋਣਾ, ਕਮਾਲ ਦੇ ਆਰਟਿਸਟ ਨੇ, ਕਮਾਲ ਦੇ ਸਿੰਗਰ ਨੇ, ਕਮਾਲ ਦੇ ਇਨਸਾਨ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਇੰਟਰਵਿਊ ਆਪਾਂ ਆਪਣੇ ਜਿਹੜਾ ਸਾਰੰਗ ਰੇਡੀਓ ਦਾ ਪੇਜ ਆ, ਫੇਸਬੁੱਕ ਪੇਜ, ਉਹ 'ਤੇ ਵੀ ਪਾ ਦਾਂਗੇ, ਸਾਰੰਗ ਸਟੂਡੀਓ ਦੇ ਪੇਜ 'ਤੇ ਵੀ ਪਾ ਦੇਵਾਂਗੇ। ਸੋ ਐਮੀ ਵਿਰਕ ਹੋਣਾ ਦਾ ਗੀਤ ਇੱਕ, ਮਾਲ ਸਾਹਿਬ
2: ਜੀ
1: ਆਉਣ ਦਿਓ ਜਰਾ,
2: ਬਿਲਕੁਲ ਜੀ।

0: 30 ਤਰੀਕ ਨੂੰ ਸ਼ੋਅ ਹੋਣ ਜਾ ਰਿਹਾ ਐਮੀ ਵਿਰਕੁਣ ਦਾ, ticketmaster.ca ਤੇ ਜਾ ਕੇ ਤੁਸੀਂ ਟਿਕਟਾਂ ਜਿਹੜੀਆਂ ਲੈ ਸਕਦੇ ਹੋ। ਅਮੇਜ਼ ਡਾਕਟਰ ਕਲੀਨਿੰਗ, ਇਹਨਾਂ ਦਾ ਕਮਾਲ ਅਮੇਜ਼ ਡਾਕਟਰ ਕਲੀਨਿੰਗ ਵਾਲਿਆਂ ਦਾ ਇਹ ਆ ਕਿ ਜਿਹੜਾ ਰੇਟ ਇਹਨਾਂ ਨੇ ਦਿੱਤਾ ਸੋ ਤੁਹਾਨੂੰ ਕਿਤੋਂ ਨਹੀਂ ਮਿਲਣਾ। ਬਾਹਰਲਾ ਰੇਟ ਪਤਾ ਕਰ ਲਿਓ, ਇਹਨਾਂ ਨੂੰ ਪੁੱਛ ਲਿਓ, ਬੀਟ ਕਰਨਗੇ ਕਮਰਸ਼ੀਅਲ, ਇੰਡਸਟਰੀਅਲ ਜਾਂ ਫਿਰ ਰੈਜੀਡੈਂਸ਼ੀਅਲ। ਡਾਕਟਰ ਕਲੀਨਿੰਗ ਦਾ ਇੱਕ ਵੱਡਾ ਨਾਮ ਆ ਅਮੇਜ਼ ਡਾਕਟਰ ਕਲੀਨਿੰਗ, 647-249-6667 647-249-6667 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ।
1: ਜੀ ਬਿਲਕੁਲ ਜੀ, ਤੁਸੀਂ ਵਿਸਟਰ ਵੀਜ਼ਾ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ, ਸੁਪਰ ਵੀਜ਼ਾ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ, ਜਾਂ ਤੁਹਾਨੂੰ ਕੋਈ ਕ੍ਰਿਟੀਕਲ ਇਲਨੈਸ ਦੀ ਇੰਸ਼ੋਰੈਂਸ ਚਾਹੀਦੀ ਆ, ਤੁਹਾਡੇ RSP ਦੀ ਜ਼ਰੂਰਤ ਆ, TFSA ਓਪਨ ਕਰਵਾਉਣਾ ਗਾ, ਤਾਂ ਮੁਸਕਾਨ ਦਿਓਲ ਦਾ ਤੁਸੀਂ ਨੰਬਰ ਯਾਦ ਰੱਖੋ। ਤੁਹਾਡੀ ਲੋੜ ਅਨੁਸਾਰ, ਤੁਹਾਡੀ ਜ਼ਰੂਰਤ ਅਨੁਸਾਰ, ਤੁਹਾਡੀ ਇਨਕਮ ਦੇ ਅਨੁਸਾਰ ਉਹ ਬਹੁਤ ਵਧੀਆ ਇੱਕ ਪਲਾਨ ਤੁਹਾਨੂੰ ਕਸਟਮਾਈਜ਼ ਕਰਕੇ ਦੇਣਗੇ। ਉਹਨਾਂ ਦਾ ਨੰਬਰ ਹੈ 647-564-2733 647-564-2733।
0: ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜਾਣਾ ਬਿਲਕੁਲ ਨਾ ਭੁੱਲਿਓ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ। ਜੇਕਰ ਤੁਸੀਂ ਡਿਸਪੋਜੇਬਲ ਪ੍ਰੋਡਕਟ ਲੈਣੇ ਆ, ਟੇਕ ਆਊਟ ਕੰਟੇਨਰ ਲੈਣੇ ਆ, ਕੱਪ ਪਲੇਟਾਂ ਕਟਲਰੀ ਜਾਂ ਕੋਈ ਕਲੀਨਿੰਗ ਸਪਲਾਈਜ਼ ਲੈਣੀਆਂ ਚਾਹੁੰਦੇ ਹੋ, ਓਪਨ ਟੂ ਪਬਲਿਕ ਕਰਤਾ ਰੈਸਟੋਰੈਂਟ ਨੂੰ, ਜਿਹੜਾ ਸਮਾਨ ਜਾਂਦਾ ਜਿਸ ਹਿਸਾਬ ਨਾਲ ਜਾਂਦਾ ਉਸ ਹਿਸਾਬ ਨਾਲ ਤੁਹਾਨੂੰ ਇਹਨਾਂ ਨੇ ਦੇ ਦੇਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, 416-700-2116 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 416-748-2116। ਸਤਿ ਸ਼੍ਰੀ ਅਕਾਲ ਜੀ, ਸਾਡੀ ਲਾਈਨ ਯੂਨੀ ਗਲੋਬਲ ਤੇ ਮਿਲ ਚੁੱਕੀ ਹੈ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਸਰ।
0: ਸਿਮਰਨ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਗੋਰਮੈਂਟ ਦੇ ਰਹੀ ਆ, ਇਹਦੇ ਲਈ ਐਲੀਜੀਬਲ ਹੈਗੇ ਆ, ਲੈ ਸਕਦੇ ਆ, ਅਪਲਾਈ ਕਰ ਸਕਦੇ ਆ, ਐਨਰੋਲਮੈਂਟ ਹੋ ਸਕਦੀ ਹੈ ਪਹਿਲਾਂ ਹੀ ਜਾਂ ਨਹੀਂ?
2: ਇਹਦੇ
0: ਵਿੱਚ ਏਜ ਲਿਮਿਟ ਵੀ ਕੋਈ ਨੀ, ਚਾਹੇ 40, 50, 60, 65, 70 ਤੱਕ ਵੀ ਜਾ ਸਕਦਾ ਬੰਦਾ, ਜੇ ਲੈ ਸਕਦਾ ਲੋਨ?
2: Yes, ਇਹਦੇ ਕੋਈ ਏਜ ਲਿਮਿਟ ਨਹੀਂ ਹੈਗੀ, ਤੁਸੀਂ ਕਿਸੇ ਵੀ ਏਜ ਦੇ ਵਿੱਚ ਕਰ ਸਕਦੇ ਹੋ, ਤੇ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ। ਸੋ ਅਗਰ ਤੁਹਾਡਾ ਕ੍ਰੈਡਿਟ ਸਕੋਰ ਲਾਈਕ ਬਹੁਤ ਘੱਟ ਵੀ ਹੈਗਾ, ਤੁਹਾਡਾ ਕ੍ਰੈਡਿਟ ਡਾਊਨ ਵੀ ਹੈਗਾ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਕ੍ਰੈਡਿਟ ਚੈੱਕ ਹੀ ਨਹੀਂ ਹੈ।
0: ਅਗਰ
2: ਮੰਨ ਲਓ ਹੁਣ ਤੁਹਾਡੇ ਦੋ ਬੱਚੇ ਛੋਟੇ ਹੈਗੇ ਨੇ, ਤਾਂ ਤੁਹਾਡੀ ਕਾਲਜ ਦੀ ਫੀਸ ਵੀ ਕਵਰ ਹੁੰਦੀ ਹੈ, ਪਲੱਸ ਤੁਹਾਡਾ ਲੋਨ ਦੀ ਵੈਲਿਊ ਤੁਹਾਨੂੰ ਅਰਾਊਂਡ 40,000 ਪਰ ਪਰਸਨ ਪਰ ਈਅਰ ਦੇ ਹਿਸਾਬ ਨਾਲ ਆਉਂਦਾ ਹੈ। ਸੋ ਅਗਰ ਤੁਸੀਂ 2 ਸਾਲ ਦਾ ਕੋਰਸ ਕਰਦੇ ਹੋ, ਤਾਂ ਪਰ ਪਰਸਨ 80,000 ਤੱਕ ਮੰਨ ਕੇ ਚੱਲੋ ਤੁਸੀਂ, ਸੋ 80-80 ਪਰ ਪਰਸਨ ਆਏਗਾ। ਸੋ ਇੱਦਾਂ ਡਿਪੈਂਡ ਕਰਦਾ ਵਾ ਫੈਮਿਲੀ ਆਫ 3 ਦੇ ਉੱਤੇ, ਫੈਮਿਲੀ ਤੁਹਾਡੇ ਬੱਚਾ ਛੋਟਾ ਹੈਗਾ ਹੈ ਤਾਂ ਤੁਹਾਨੂੰ ਉਸ ਹਿਸਾਬ ਨਾਲ ਫੀਸ ਤੁਹਾਡੀ ਕਵਰ ਹੁੰਦੀ ਹੈ। ਅਗਰ ਤੁਹਾਡੇ 3 ਬੱਚੇ ਛੋਟੇ ਨੇ, 11 ਸਾਲ ਦਾ, ਤੁਹਾਡੀ ਸਾਰੀ ਹੀ ਕਾਲਜ ਦੀ ਫੀਸ ਸਾਰੀ ਕਵਰ ਹੁੰਦੀ ਹੈ, ਪਲੱਸ ਤੁਹਾਨੂੰ ਲੋਨ ਦੀ ਅਮਾਊਂਟ 50-50 ਪਰ ਪਰਸਨ ਪਰ ਈਅਰ ਦੇ ਹਿਸਾਬ ਨਾਲ ਆਉਂਦਾ ਵਾ। ਸਾਡੇ ਕੋਲ 2 ਸਾਲ ਦੇ ਕੋਰਸ ਵੀ ਹੈਗੇ ਨੇ, 1 ਈਅਰ ਦੇ ਕੋਰਸਿਸ ਵੀ ਹੈਗੇ ਨੇ, ਮੋਸਟ ਆਫ ਦਾ ਕਲਾਇੰਟ 2 ਈਅਰ ਦੇ ਕੋਰਸ ਨਾਲ ਗੋ ਥਰੂ ਕਰਦੇ ਨੇ, ਕਿਉਂਕਿ 2 ਸਾਲ ਦੇ ਵਿੱਚ 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ, ਤੁਸੀਂ ਇੰਟਰਸਟ ਦੀ ਅਮਾਊਂਟ ਯੂਜ਼ ਕਰ ਸਕਦੇ ਹੋ।
0: ਲਓ ਜੀ, ਜਿਹੜੀ ਅਮਾਊਂਟ ਤੁਹਾਨੂੰ ਮਿਲਣੀ ਆ 30-90 ਦਿਨਾਂ ਦੇ ਵਿੱਚ, $1,00,000 ਵੀ ਤੁਹਾਡੇ ਅਕਾਊਂਟ 'ਚ ਆ ਸਕਦਾ, $50,000 ਵੀ ਆ ਸਕਦਾ, ਇਹਨਾਂ ਨੂੰ ਸਿਰਫ ਤੁਸੀਂ $200 ਫੀਸ ਆ ਜਿਹੜੀ ਇਹਨਾਂ ਦੀ ਦੇਣੀ ਆ, ਜਦੋਂ ਤੁਹਾਡੀ ਅਮਾਊਂਟ ਤੁਹਾਡੇ ਟੋਟਲ ਤੁਹਾਡੇ ਅਕਾਊਂਟ ਦੇ ਵਿੱਚ ਹੋ ਗਈ, ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਕੇ ਤੁਹਾਡੀ ਮਨੀ ਆ ਗਈ, ਤਾਂ ਇਹਨਾਂ ਨੂੰ $200 ਸਿਰਫ ਲੰਬਸਮ ਹੀ ਆ ਇੱਕ ਦੇਣੀ ਆ, ਬਾਅਦ 'ਚ ਕੋਈ ਪਰਸੈਂਟੇਜ ਨਹੀਂ, ਕੋਈ ਕੁਛ ਨਹੀਂ ਹੈ। ਨੰਬਰ ਇਹਨਾਂ ਦਾ ਨੋਟ ਕਰ ਲਓ, ਔਨਲਾਈਨ ਕਲਾਸਿਸ 3 ਘੰਟੇ ਆ, ਤੁਸੀਂ ਘਰੋਂ ਲਾ ਸਕਦੇ ਹੋ, ਤੁਸੀਂ ਕਲਾਸ 'ਚ ਜਿੱਥੇ ਵੀ ਬੈਠੇ ਹੋ ਔਨਲਾਈਨ ਕਲਾਸਿਸ ਲਾਉਣੀਆਂ ਨੇ, ਤਾਂ ਉਹ ਤੁਸੀਂ ਕੋਰਸ ਵੀ ਕਰ ਸਕਦੇ ਹੋ। ਪਲੱਸ ਇਹਨਾਂ ਨੇ ਪੈਸੇ ਨਹੀਂ ਦੇਣੇ, ਪੈਸੇ ਗੌਰਮੈਂਟ ਨੇ ਤੁਹਾਡੇ ਖਾਤੇ ਦੇ ਵਿੱਚ ਡਾਇਰੈਕਟ ਪਾਉਣੇ ਆ, ਇਹਨਾਂ ਦੇ ਨਹੀਂ ਪਾਉਣੇ ਹੈ। ਨੰਬਰ ਨੋਟ ਕਰੋ, 437-264-3175 437-264-3175 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਸਰ।

0: ਸੁਲਤਾਨ ਜੀ ਨੇ ਇੱਕ ਨਵੀਂ ਪਲੰਘ ਪੁੱਟੀ ਆ ਤੇ ਸੁਲਤਾਨ ਜੀ ਨੇ ਨਵੀਂ ਪਲੰਘ ਪੁੱਟੀ ਆ ਸੁਲਤਾਨ ਜੀ ਜਿਹੜੀ ਕੱਲ ਮੈਂ ਦੇਖਦਾ ਸੀਗਾ ਇੱਕ ਉਹ ਹੁਣ ਨਿਗੀਨਾ ਕੱਢਾ ਮੈਂ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀਗਾ
1: ਉਹ ਕੱਢੀਏ
0: ਉਹ ਇਹ ਆ ਵੀ ਜਦੋਂ ਤੁਸੀਂ ਉੱਥੇ ਜਾਂਦੇ ਹੋ ਉੱਥੇ ਇੱਕ ਚੇਅਰ ਪਈ ਆ ਕੁਰਸੀ ਦਾ ਦੌੜਾ ਸਾਰੇ ਲੋਕ ਮੰਤਰੀ ਵੀ ਕੁਰਸੀਆਂ ਪਿੱਛੇ ਫਿਰਦੇ ਆ ਕੁਰਸੀ ਦੀ ਗੱਲ ਆ ਕੁਰਸੀ ਐਸੀ ਆ ਕੁਰਸੀ ਕਹਿੰਦੀ ਬੰਦਾ ਕਹਿੰਦੀ ਤੁਸੀਂ ਆਓ ਤੁਸੀਂ ਆਓ ਬੈਠੋ ਤੁਸੀਂ ਬੰਦਾ ਲੱਭਦੇ ਫਿਰਦੇ ਹੋ ਵੀ ਉਰੇ ਆਈ ਹੋ ਪੁੱਤ ਆ ਚੜੀ ਕਰਾ ਡੁੱਜਦੇ ਐਵੇਂ ਜਵਾਕਾਂ ਨੂੰ ਹਨਾ ਥੱਕ ਗਿਆ ਲੱਤਾਂ ਨਾ ਨਾ ਨਾ ਨਾ ਉੱਥੇ ਕੁਰਸੀ ਤੇ ਜਾ ਕੇ ਤੁਸੀਂ ਬੈਠੋ ਚਾਹ ਦਾ ਪਿਆਲਾ ਹੱਥ 'ਚ ਫੜਨਾ ਫੜ ਲਿਓ ਨਹੀਂ ਤਾਂ ਆਰਾਮ ਨਾਲ ਅੱਖਾਂ ਬੰਦ ਕਰਕੇ ਬੈਠੇ ਹੋ ਤੇ ਤੁਹਾਨੂੰ ਉਹ ਤੁਹਾਡੀ ਲੱਤਾਂ ਵੀ ਕੁੱਟੂ ਤੁਹਾਡੀਆਂ ਬਾਹਾਂ ਵੀ ਕੁੱਟੂ ਗੱਲ ਨਹੀਂ ਕੁੱਟਦੀ ਡਿਮਾਂਡ ਬਹੁਤ ਸੀ ਬਹੁਤ ਲੋਕਾਂ ਨੂੰ ਚਾਹੀਦੀ ਹੁੰਦੀ ਆ ਘਰਾਂ ਦੇ ਵਿੱਚ ਗਿਫਟ ਕਰ ਸਕਦੇ ਹੋ ਆਪਣੇ ਪੇਰੈਂਟਸ ਨੂੰ ਗਿਫਟ ਕਰੋ ਤਾਂ ਕਿ ਉਹਨਾਂ ਨੂੰ ਲੱਗੇ ਕਿ ਯਾਰ ਆਹ ਚੀਜ਼ ਚੱਜ ਦੀ ਲਿਆਂਦੀ ਆ ਸਾਰਾ ਪਰਿਵਾਰ ਵਰਤੂਗਾ ਉਹ ਵੀਕਐਂਡ ਤੇ ਵਰਤਣ ਦੀ ਜ਼ਰੂਰਤ ਨਹੀਂ ਵਾਸ਼ਰ ਡਰਾਇਰ ਦਾ ਤੁਸੀਂ ਵੀਕਐਂਡ ਤੇ ਵਰਤਣਾ ਵਾ ਆਹ ਤਾਂ ਨਿੱਤ ਵਰਤਣੀ ਆ ਤੁਸੀਂ ਆਪਦੇ ਲਈ
2: ਇਹ ਹੈ ਜੀ ਮਸਾਜ ਚੇਅਰ
0: ਹਾਏ ਹਾਏ
2: ਔਰ ਪੈਨਾਸੋਨਿਕ ਨੇ ਜਦੋਂ ਮਸਾਜ ਚੇਅਰ ਲਾਂਚ ਕੀਤੀ ਸੀ ਨਾ ਜੀ ਅਗਰ ਕਦੀ ਤੁਸੀਂ 에어ਪੋਰਟਸ ਤੇ ਜਾਂਦੇ ਹੋ ਉੱਥੇ ਤੁਸੀਂ ਕੁਆਇਨ ਪਾ ਕੇ ਤੁਸੀਂ
0: ਮੈਂ ਬਹਿਨੇ ਉਹ ਬਹੁਤ ਹਾਈ ਐਂਡ ਨੇ ਉਹ ਤਾਂ
2: ਐਗਜ਼ੈਕਟਲੀ ਇਹ ਉਹੀ ਆ
0: ਉਹ ਜਾਣਿਆ ਕਰੋ
2: ਜੀ ਜੀ
0: ਉਹ ਜਿਹੜੀ ਉੱਥੇ ਉਹ ਪਈਆਂ
2: ਬਿਲਕੁਲ ਐਗਜ਼ੈਕਟ ਸੇਮ ਮਸਾਜ ਚੇਅਰਸ
0: ਜਿਹੜੀਆਂ ਤੁਸੀਂ ਜਿਹੜੇ ਉੱਥੇ ਬਾਈ ਪਾਸ ਨਹੀਂ ਹੁੰਦੀ ਉੱਥੇ
2: ਦਰਕਣ ਜੀ 에어ਪੋਰਟ ਦੇ ਉੱਪਰ ਯੂਜ਼ ਕੀਤੀਆਂ ਇਹ ਮਸਾਜ ਚੇਅਰ ਉਹੀ ਹੈਗੀਆਂ ਜੀ ਇਹ ਮਸਾਜ ਚੇਅਰ ਹੁਣੀ ਲਾਂਚ ਕੀਤੀ ਹੈ ਅਮਰੀਕਨ ਕੰਪਨੀ ਨੇ US ਕੰਪਨੀ ਹੈ ਇਹ ਇਹਨਾਂ ਨੇ ਲਾਂਚ ਕੀਤੀ ਹੈ ਔਰ ਇਹ 7000 5000 6000 ਤੋਂ ਘੱਟ ਨਹੀਂ ਮਿਲਦੀ
0: ਅੱਛਾ
2: ਕਿਉਂ ਇਹਦੇ 'ਚ ਲੋਅਰ ਬੈਕ ਮਸਾਜ ਹੈ ਇਹਦੇ 'ਚ ਅਪਰ ਬੈਕ ਮਸਾਜ ਹੈ ਇਹਦੇ 'ਚ ਬਾਡੀ ਮਸਾਜ ਹੈ ਇਹਦੇ 'ਚ ਤੁਹਾਨੂੰ ਥਾਈ ਮਸਾਜ ਹੈ ਇਹਦੇ 'ਚ
0: ਤੁਹਾਡੀਆਂ
2: ਜੀ ਅਪਰ ਮਸਾਜ ਹੋਈ ਹੈ ਤੇ ਇਸੇ 'ਚ ਥਾਈ ਮਸਾਜ ਹੈ ਫਿੱਟ ਮਸਾਜ ਹੈ ਜਦੋਂ ਤੁਸੀਂ ਉਹਦੇ ਉੱਤੇ ਬਹਿ ਜਾਣਾ ਪੂਰਾ ਤੁਸੀਂ ਉਹਦੇ ਵਿੱਚ ਲੱਤਾਂ ਆਪਣੀਆਂ ਰੱਖ ਲੈਣੀਆਂ ਔਰ ਫਿਰ ਦੋ ਕਿਸਮ ਦੀਆਂ ਤੁਹਾਡੇ ਕੋਲ ਹੈਗੀਆਂ ਜੀ ਜਾਂ ਤੁਸੀਂ ਉਹਨੂੰ ਹਾਰਡ ਮਸਾਜ ਲੈਣਾ ਜਾਂ ਸੌਫਟ ਮਸਾਜ ਲੈਣਾ ਮੈਂ ਹਾਂਜੀ ਆਪਸ਼ਨ ਹੈ ਪਰ ਮੈਂ ਮੋਸਟਲੀ ਰਿਕਮੈਂਡ ਸੌਫਟ ਮਸਾਜ ਤੋਂ ਸ਼ੁਰੂ ਕਰੋ ਅਗਰ ਕਿਸੇ ਨੂੰ ਚਾਹੀਦਾ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਚ ਸਾਡੇ ਵੀਰ ਭੈਣਾਂ ਇੰਨੀ ਇੰਨੀ ਦੂਰ ਟਰੈਵਲ ਕਰਦੇ ਆ ਇਹ ਆਪਣੇ ਘਰ ਚ ਰੱਖ ਸਕਦੇ ਆ ਬਹੁਤ ਸਾਰੇ ਆਫਿਸਿਸ ਹੈ ਜਿੱਥੇ ਬਹੁਤ ਸਾਰੇ ਸਾਰਾ ਸਾਰਾ ਦਿਨ ਸਟਾਫ ਬੈਠਾ ਰਹਿੰਦਾ ਤੁਸੀਂ ਆਪ ਬੈਠੇ ਰਹਿੰਦੇ ਹੋ ਉੱਥੇ ਚੇਅਰ ਰੱਖੋ ਇੱਕ ਜਸਟ ਸਾਈਜ਼ ਸੋਫੇ ਜਿੰਨੀ ਚੇਅਰ ਹੈ ਸੋਫੇ ਜਿੰਨੀ ਜਗ੍ਹਾ ਲੈਣੀ ਉਹਨੇ ਪਿੱਛੋਂ ਤੁਸੀਂ ਪਲੱਗ ਕਰ ਦੇਣੀ ਹੈ ਜਦੋਂ ਮਰਜ਼ੀ ਉੱਠ ਕੇ ਜਾ ਕੇ ਉਹਦੇ 'ਤੇ ਬੈਠੋ ਅਤੇ ਆਪਣੀ ਲੋਅਰ ਬੈਕ ਅਪਰ ਬੈਕ ਤੁਸੀਂ ਆਪਣੇ ਸ਼ੋਲਡਰ ਆਪਣੇ ਆਰਮਸ ਆਪਣੇ ਲੈਗਸ ਆਪਣੇ ਫਿੱਟ ਮਸਾਜ ਅਤੇ
0: ਅੱਜ ਤੁਹਾਨੂੰ ਲੋਟਸ ਆਫ ਫੀਚਰ ਜੀ ਆਪਸ਼ਨਾਂ ਬਾਹਲੀਆਂ
2: ਹਾਂਜੀ
0: ਡਿਜੀਟਲ ਹੈ
2: ਸੋ
0: ਬਾਹਾਂ ਵੀ ਘੁੱਟਦੀ
2: $50 ਤੋਂ ਅੱਧੀ ਪ੍ਰਾਈਸ ਤੇ $24.99
0: ਲਗਾਤੇ ਨਹੀਂ ਕਰਨਾ ਥੋੜਾ ਕਰਨਾ ਤੁਸੀਂ ਐ ਨੀ ਕਰਨਾ ਮੈਂ ਇੰਨਾ ਜ਼ੋਰ ਲਾਤਾ ਵੀ ਲੱਤਾਂ ਘੁੱਟਦੀਆਂ ਬਾਹਾਂ ਘੁੱਟਦੀਆਂ ਉਹਦੇ ਗਾਹ ਘੁੱਟਣਾ ਉਹਦੇ ਨਾਲ
2: ਨਹੀਂ ਹੁਣ
0: ਜੇਬ ਘੁੱਟੀ ਹੋਈ ਹੈ ਜੇਬ ਵੀ ਵਿੱਚ ਘੁੱਟ
2: ਦੇਖੋ ਸਰ ਮੈਂ ਤਾਂ ਇਹ ਐਗਜ਼ਾਮਪਲ ਦਿੰਦਾ ਤੁਸੀਂ ਗੂਗਲ ਤੇ ਚਲੇ ਜਾਓ ਇਸ ਚੇਅਰ ਦਾ ਮਾਡਲ ਨੰਬਰ ਪਾ ਲਓ ਗੂਗਲ ਤੇ ਚਲੇ ਜਾਓ ਪੈਨਾਸੋਨਿਕ ਮਸਾਜ ਚੇਅਰ ਦਾ ਮਾਡਲ ਨੰਬਰ ਪਾ ਲਓ ਜਿਹੜੇ ਮਰਜ਼ੀ ਬ੍ਰਾਂਡ ਨੂੰ ਸਿਲੈਕਟ ਕਰ ਲਓ ਕਿਤੇ ਵੀ ਤੁਹਾਨੂੰ ਕੋਈ ਵੀ ਚੇਅਰ $5000 ਤੋਂ ਘੱਟ ਮਿਲ ਜਾਏ ਤੇ ਤੁਸੀਂ ਮੇਰੇ ਕੋਲ
0: ਕਿਤੇ ਤੁਹਾਨੂੰ ਇਹ ਲੱਗਦਾ ਨਾ ਵੀ ਇੱਥੇ ਕੋਈ ਦੂਜੀ ਤੋਂ ਲੱਗੇ ਕਿਤੇ ਇੱਥੇ ਲੱਗੀ ਆ ਕਿਤੇ ਉਹ 1000 ਦੀ ਲੱਗੀ ਹੋ 1200 ਦੀ ਉਹ ਚੀਜ਼ਾਂ ਪਤਾ ਕੀ ਆ ਉਹ ਲੈ ਕੇ ਰੱਖ ਲਓਗੇ ਉਹ ਮੁੜ ਕੇ ਖਰਾਬ ਹੋ ਜਾਣੀਆਂ ਨੇ ਆਹ ਜਿਹੜੀ ਜਿਵੇਂ ਹੁਣ ਸੁਲਤਾਨ ਜੀ ਨੇ ਦੱਸਿਆ ਹਾਈ ਐਂਡ ਚੀਜ਼ ਆ ਤੇ ਫੀਚਰ ਜਿਹੜੇ ਹੈਗੇ ਉਹ ਚੀਜ਼ ਐਪਲ ਨਾਲ ਐਪਲ ਕੰਪੇਅਰ ਕਰਨ ਦੀ ਜ਼ਰੂਰਤ ਹੁੰਦੀ
2: ਹੈ ਪਲੱਸ ਇਹਦੀ ਸਰ 2 ਸਾਲ ਦੀ ਪਾਰਟਸ ਐਂਡ ਲੇਬਰ ਇਨ ਹੋਮ ਵਾਰੰਟੀ ਹੈ
0: ਨਹੀਂ ਫਿੱਟ ਕੌਣ ਕਰਕੇ ਉਹ ਇਹਨੂੰ
2: ਫਿੱਟ ਕਰਨ ਦੀ ਵੀ ਡਿਲੀਵਰ ਕਰਨ ਦੀ ਵੀ ਫ੍ਰੀ ਡਿਲੀਵਰੀ ਵੀ ਫ੍ਰੀ ਡਿਲੀਵਰੀ ਵੀ ਫ੍ਰੀ ਫਿੱਟ ਕਰਕੇ ਵੀ ਆਉਣਗੇ ਤੁਸੀਂ ਸਿਰਫ ਪਲੱਗ ਕਰਨਾ 2 ਸਾਲ 'ਚ ਇਹਦੇ 'ਚ ਕੋਈ ਪ੍ਰੋਬਲਮ ਆ ਜਾਏ ਤੁਹਾਨੂੰ ਘਰ 'ਚ ਆ ਕੇ ਉਹ ਫਿਕਸ ਵੀ ਕਰਨਗੇ
0: ਪੰਜ ਇੱਕ ਰਹੀ ਉਹਨਾਂ ਦੇ ਵਿੱਚੋਂ। ਮੈਂ ਗੱਲ ਗੇੜੇ ਨਾਲ ਉਈ ਚੱਲ ਗਿਆ, ਮੈਂ ਤਾਂ ਵੈਸੇ ਸੀਗੀ ਗੱਲਬਾਤ, ਮੈਂ ਉਹ ਮੈਂ ਕਿਹਾ ਆ ਕੀ ਆ, ਕਹਿੰਦੇ ਤਾਂ ਉਹ ਚੇਅਰ ਸੀਗੀ, ਮੈਂ ਕਿਹਾ ਇਹ ਤਾਂ ਕਹਿੰਦੇ ਚਾਰ ਚਲੇ ਵੀ ਗਈਆਂ, ਮੈਂ ਕਿਹਾ ਮੰਗਾਓ ਕੰਟੇਨਰ ਹੋਰ ਚਾਹੀਦੇ ਬਹੁਤ ਸਾਡੇ।
2: ਮੇਨ ਚੀਜ਼ ਇਹ ਹੈ ਕਿ ਡਿਸਪਲੇ ਤੇ ਪਈ ਹੈ ਸਾਡੇ ਕੋਲ ਸਟੋਰ ਚ ਸ਼ੋਰੂਮ ਤੇ, ਆ ਕੇ ਤੁਸੀਂ 10 ਮਿੰਟ ਦਾ ਸੈਸ਼ਨ ਲਵੋ, ਉੱਥੇ ਬੈਠੋ,
0: ਚੈੱਕ ਕਰੋ
2: ਸੌਫਟ ਮਸਾਜ ਦਾ ਤੁਸੀਂ ਉਹਦਾ
0: ਐਕਸਪੀਰੀਅੰਸ। ਜਿਹੜੇ ਅੱਜ ਹੋਲਡ ਕਰ ਲੈਣਗੇ ਉਹਨਾਂ ਨੂੰ ਕਿੰਨੇ ਜਿਦਾਂਗੇ, ਜਿਹੜੇ ਅੱਜ ਹੋਲਡ ਕਰ ਲੈਣ, ਜਿਹੜੇ ਅੱਜ ਹੀ ਕਾਲ ਕਰ ਲੈਣਗੇ, ਨੰਬਰ ਮੈਂ ਦੇ ਦਿੰਦਾ 905-450-2828 ਜਿਹੜੇ ਬੰਦੇ ਨੇ ਅੱਜ ਹੋਲਡ ਕਰ ਲਈ ਇਹ, ਵੀ ਠੀਕ ਹੈ ਬਾਈ ਜੀ ਸਾਡੇ ਲਈ ਰੱਖ ਲਓ, ਉਹਨਾਂ ਦੇ ਗਿਫਟ ਦੇਣਾ ਸੁਲਤਾਨ ਜੀ, ਆਪਾਂ ਪੇਰੈਂਟਸ ਲਈ ਗਿਫਟ ਕਰ ਦਿਓ
2: ਐਕਸਟਰਾ $100 ਹੋਰ ਆਫ ਕਰ ਦਿਓ।
0: ਕਿੰਨੇ ਦੀ ਰਹੇਗੀ ਫਿਰ?
2: $23.99
0: ਦੀ ਇੱਥੇ, ਠੀਕ ਹੈ,
2: ਹਾਂ ਠੀਕ ਆ,
0: ਠੀਕ ਹੈ ਇੱਥੇ ਹੌਲੀ ਕਿਤੇ ਨਾ, ਠੀਕ ਹੈ ਚੱਜ ਰੱਖ ਕੇ, ਠੀਕ ਤਾਂ ਲੱਤਾਂ ਘਟਾ ਦੇਣੀ ਮੈਂ ਦੇਖ ਲਾ ਉੱਥੇ ਜਾ ਕੇ, ਜੇ ਆਪਾਂ ਚੱਲਦੇ ਕੋਈ ਨਾ ਪ੍ਰੋਗਰਾਮ ਦਾ ਬਾਅਦ 10 ਮਿੰਟ ਦਾ ਲੈ ਵੀ ਇਹ 2399 ਦੀ, ਜਿਹਨਾਂ ਨੂੰ ਇਹਦੀ ਗਰੰਟੀ ਸੁਲਤਾਨ ਕਹਿੰਦੇ ਬਾਹਰ 5-5, 7-7 ਹਜ਼ਾਰ ਵਾਲੀ ਚੀਜ਼
2: ਹਾਂ ਜੀ, ਗੂਗਲ ਸਰਚ ਕਰਾਂ ਨਾ, ਕੋਈ ਮਸਲਾ ਹੀ ਨਹੀਂ ਕਸਟਮਰ,
0: ਹਾਂ ਐਂ ਤੁਹਾਨੂੰ ਲੱਗੋ ਜਿਵੇਂ ਬਿਜ਼ਨਸ ਕਲਾਸ 'ਚ ਬੈਠੇ ਹੋ
2: ਬਿਲਕੁਲ,
0: ਅਤੇ ਤੁਸੀਂ ਰਿਲੈਕਸ ਹੋਵੋਗੇ, ਹੋਰ ਥਾਵਾਂ 'ਤੇ ਆਪਾਂ ਪੈਸੇ ਲਾਉਂਦੇ ਹਾਂ, ਮੌਰਗੇ ਜਾਂ ਵਾਧੂ ਭਰੀ ਜਾਂਦੇ, ਆਹ ਵੀ ਕਰ ਲੈਂਦੇ, ਉਹ ਵੀ ਕਰ ਲੈਂਦੇ, ਇੱਕ ਵਾਰ ਇਹ ਸਾਰਾ ਟੱਬਰ ਇਹਦਾ ਫਾਇਦਾ ਲਊਗਾ,
2: ਸਾਰਾ ਟੱਬਰ ਵੀ, ਔਰ ਸਪੈਸ਼ਲੀ ਪੇਰੈਂਟਸ ਨੂੰ ਤੁਸੀਂ ਗਿਫਟ ਦੇ ਸਕਦੇ
0: ਹੋ। ਸ਼ਬਦ ਕਿੰਨਾ ਵਧੀਆ ਨਿਕਲਿਆ ਟੱਬਰ, ਆਪਾਂ ਬਹੁਤ ਘੱਟ ਗਏ ਹਨਾ ਟੱਬਰ, ਫੈਮਿਲੀ ਕਹਿਣ ਲੱਗ ਗਏ, ਪਰਿਵਾਰ ਕਹਿਣ ਲੱਗ ਗਏ,
2: ਬਹੁਤ ਸਾਰੇ ਵਰਡ ਜਿਹੜੇ ਆ ਉਹ
0: ਟੱਬਰ ਸਾਰਾ
2: ਸੁਣਨ ਨੂੰ ਮਿਲਦੇ ਨਹੀਂ,
0: ਕਿੰਨਾ ਸੋਹਣਾ ਜਾਂਦਾ ਨਾ ਟੱਬਰ ਅੱਗੇ ਕਹਿੰਦੇ ਸੀ,
2: ਬਿਲਕੁਲ
0: ਟੱਬਰ, ਸੋ ਸਾਰਾ ਟੱਬਰ ਇਹਦਾ ਫਾਇਦਾ ਲਊਗਾ,
2: ਵਿਆਹ ਦਾ ਸੱਦਾ ਜਾਂਦਾ ਸੀ ਪੂਰੇ ਟੱਬਰ ਲਈ ਜਾਂਦਾ,
0: ਪੂਰੇ ਟੱਬਰ ਲਈ ਜਾਂਦਾ ਸੀ ਹਨਾ, ਇੱਕ ਹੁੰਦਾ ਸੀ ਚੁੱਲ੍ਹੇ ਨੇ ਆਉਂਦਾ,
2: ਹੁਣ ਕਹਿ ਦਿੰਦੇ ਆ ਇਨਵੀਟੇਸ਼ਨ ਫਾਰ ਫੁੱਲ ਫੈਮਿਲੀ,
0: ਸਾਡੇ ਤੱਕ ਆਇਆ ਉਹ ਕਦੇ ਦੋ ਜਣੇ ਆਇਓ, ਹੁਣ ਇਹ ਹੋਣ ਲੱਗ ਗਿਆ ਵਿਆਹ ਦੇ ਵਿੱਚ, ਸੋ ਅੱਛਾ ਇਹ ਹੁਣ ਹੋਲਡ ਕਰਵਾ ਦਿਓ, ਦੇ ਦਿਓ ਨੰਬਰ ਸੁਲਤਾਨ,
2: ਬਿਲਕੁਲ ਸਿਰਫ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ, ਸ਼ੋਰੂਮ 'ਚ ਜਾ ਕੇ ਚੈੱਕ ਕਰਨਾ, ਕੰਪੇਅਰ ਕਰਨਾ 10 ਮਿੰਟ ਦਾ, ਉਹਦੇ 'ਤੇ ਤੁਸੀਂ ਮਸਾਜ ਸੰਚ ਆਪਣਾ ਜਿਹੜਾ ਹੈ ਐਕਸਪੈਰੀਮੈਂਟ ਲੈਣਾ, ਫਿਰ ਡਿਲੀਵਰੀ ਸਕੈਜੂਅਲ ਕਰੀਓ,
0: ਇੱਕ ਤਾਂ ਹੋਲਡ ਮੇਰੇ ਲਈ ਕਰ ਦਿਓ,
2: 905-450-2828 ਤੁਹਾਡੇ ਲਈ ਨਾ ਇੱਕ 65-inch ਟੀਵੀ ਵੀ ਮੈਂ ਹੋਲਡ ਕੀਤਾ, ਮੈਂ ਕਿਹਾ ਜੀ ਅੱਜ ਤੁਹਾਨੂੰ ਕੋਸਟ ਦੇਤੀ ਨਾ, ਆਹ ਕੋਸਟ ਹੈ 1700 ਦਾ, ਸੋਨੀ ਟੀਵੀ ਘਰ ਪਹੁੰਚ ਗਿਆ ਤੁਹਾਡੇ, ਹੁਣ ਹੌਲੀ ਹੌਲੀ ਇਸੇ ਟੀਵੀ ਤੇ ਦੇਖੀ ਜਾਇਓ ਕਿੱਦਾਂ ਸੇਲਾਂ ਲੱਗਦੀਆਂ, ਤੁਹਾਨੂੰ ਪਤਾ ਆਫਟਰ ਸਿਰਫ 12 ਮਹੀਨਿਆਂ ਦੇ ਵਿੱਚ ਵਿੱਚ ਹੀ ਉਹ ਟੀਵੀ 799 ਦਾ ਆ ਗਿਆ, ਸੇਮ ਟੀਵੀ ਜਿਹੜਾ ਇਹਨਾਂ ਨੇ 1700 ਦਾ ਲਿਆ,
0: ਮੇਰੀ ਕੋਈ ਗਲਤੀ ਨਹੀਂ, ਮੈਂ ਇਹ ਪੁੱਛਣਾ
1: ਚਾਹੁੰਦਾ 1700 ਜਿਹੜੇ ਦੇ ਮਰਜ਼ ਲੜਕਾ
2: ਜੀ, ਜਦੋਂ ਕੰਪਨੀਆਂ ਸੇਲ ਲਾਉਂਦੀਆਂ ਉਹ ਰੀਅਲ ਸੇਲ,
0: ਮੈਂ ਇਹ ਪੁੱਛਣਾ ਚਾਹੁੰਦਾ ਵੀ ਸ਼ਰਮ ਨਹੀਂ ਆਉਂਦੀ ਸੋਨੀ ਵਾਲਿਆਂ ਨੂੰ ਇੰਨਾ, ਇੱਕ ਹੋਸਟ ਬੰਦੇ ਨੂੰ ਤੁਸੀਂ ਇੰਨਾ 1700 ਦਾ ਦੇਖ ਮੁੜ ਕੇ 700 ਦਾ ਕਰਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਪਰ ਉਹਨਾਂ ਨੇ ਕਰਤਾ ਬਾਈ ਜੀ,
2: ਬਿਲਕੁਲ
0: ਚੱਲ ਰਿਹਾ
2: ਜੀ,
0: 905-450-2828 ਤੇ ਗੱਲਬਾਤ ਕੀਤੀ ਜਾ ਸਕਦੀ
3: ਹੈ। ਦਿਆਂਗੇ ਇਮਾਨ ਦਿਆਂਗੇ,
0: ਆ ਲਓ ਜੀ ਸਾਡੇ ਨਾਲ, ਚਾਹੇ ਰੇਟ ਤੁਸੀਂ ਚੈੱਕ ਕਰ ਲਓ, ਐਨਕ ਲਾ ਕੇ, ਐਨਕ ਕਿੱਥੋਂ ਲਵਾਉਣੀ ਹੈ ਰਾਜਨ ਬਾਈ ਜੀ, ਰਾਜਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਬਾਹਰੋਂ ਮਿਲਦੀ ਹੈ, ਤੇ ਜ਼ਰੂਰ ਤੁਸੀਂ ਵੀ ਇੱਕ ਵਾਰ ਗੇੜਾ ਮਾਰ ਕੇ ਬ੍ਰੈਂਪਟਨ ਟੀਵੀ ਐਂਡਪਲਾਈਂਸ ਤੇ ਐਨਕ ਲਾ ਕੇ ਜਾਣੀ ਹੈ, ਪਰ ਅੱਛਾ ਦਿਓ ਅਪਡੇਟ ਜੀ,
4: ਬਿਲਕੁਲ ਜੀ, ਸੋ ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ, ਤੁਹਾਨੂੰ ਪਤਾ ਸਕੂਲ ਖੁੱਲ ਰਹੇ ਬੱਚਿਆਂ ਦੇ, ਹਰ ਕਿਸੇ ਨੇ ਨਵੇਂ ਬੈਗ, ਨਵੇਂ ਸ਼ੂਜ਼, ਨਵੀਂ ਯੂਨੀਫਾਰਮ, ਤੇ ਨਾਲ ਦੀ ਨਾਲ ਨਵੀਆਂ ਐਨਕਾਂ ਵੀ ਲੈਣੀਆਂ, ਤੇ ਨਵੀਆਂ ਐਨਕਾਂ ਲੈਣੀਆਂ ਤੇ ਸਪੈਕਸ ਐਕਸਪ੍ਰੈਸ ਹੁਣੇ ਪਹੁੰਚੋ, ਸੇਲ ਬਹੁਤ ਵਧੀਆ ਹੈ। ਰਾਜਵੀਰ ਜੀ, ਸਾਰੇ ਬੱਚੇ ਜਿਹੜੇ ਆਪਣੇ ਕੰਪਿਊਟਰ ਦੇ ਉੱਤੇ, ਸੈੱਲ ਫੋਨ ਦੇ ਉੱਤੇ ਜਾਂ ਹੋਰ ਇਲੈਕਟ੍ਰੋਨਿਕ ਡਿਵਾਈਸ ਜਿਹੜੇ ਸਕਰੀਨ ਹੈ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਜ਼ਰੂਰ ਚਾਹੀਦੀ ਹੁੰਦੀ ਹੈ ਉਹਨਾਂ ਨੂੰ, ਸੋ ਸਪੈਕਸ ਐਕਸਪ੍ਰੈਸ ਦੇ ਉੱਤੇ ਸਪੈਸ਼ਲ ਸੇਲ ਹੈ, ਜਿੰਨੇ ਵੀ ਬੱਚੇ ਆ ਰਹੇ ਨੇ, ਚਾਹੇ ਤੁਸੀਂ ਸਕੂਲ 'ਚ ਪੜ੍ਹਦੇ ਹੋ, ਕਾਲਜ 'ਚ ਜਾਂ ਯੂਨੀਵਰਸਿਟੀ 'ਚ, ਤੁਸੀਂ ਆ ਕੇ ਜਿੰਨੀਆਂ ਵੀ ਪ੍ਰਿਸਕ੍ਰਿਪਸ਼ਨ ਗਲਾਸ ਲੈ ਰਹੇ ਹੋ, ਤੁਸੀਂ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ, ਸੋ ਨਾਲ ਤੁਸੀਂ ਜਿਹੜੇ ਫਰੇਮ ਲੈਣੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਸੇਲ ਹੈ, ਤੁਸੀਂ ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ ਦੇ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹਨਾਂ 'ਚੋਂ ਕੋਈ ਵੀ ਬ੍ਰਾਂਡਡ ਫਰੇਮ ਲੈ ਲਓ ਜਾਂ ਬ੍ਰਾਂਡਡ ਸਨ ਗਲਾਸਿਸ, ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ, ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਜਾਂ ਫਿਰ ਟੋਰੀ ਬਚ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ, ਤੁਸੀਂ ਟੋਮੀ ਹਿਲਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਫਿਰ ਵੈਲੈਂਟੀਨੋ ਦੇ ਫਿਲਮ ਦੇਣੇ ਨੇ ਲੈਣੇ ਨੇ ਤਾਂ ਵੀ ਤੁਹਾਨੂੰ ਫਲੈਟ 75% ਆਫ ਦਿੱਤਾ ਜਾ ਰਿਹਾ। ਸੋ ਬੇਸ਼ੁਮਾਰ ਡੀਲਾਂ ਚੱਲਦੀਆਂ ਨੇ, ਪਰ ਨਾਲ ਦੀ ਨਾਲ ਇਹ ਜ਼ਰੂਰ ਧਿਆਨ ਰੱਖੋ ਵੀ ਜਦੋਂ ਤੁਸੀਂ ਆ ਕੇ ਗਲਾਸਿਸ ਬਣਵਾ ਰਹੇ ਹੋ ਜ਼ਰੂਰ ਕਹੋ ਕਿ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਚਾਹੀਦੀ ਹੈ, ਤੁਹਾਨੂੰ ਬਿਲਕੁਲ ਫ੍ਰੀ ਮਿਲੇਗੀ। ਸੋ ਨੰਬਰ ਸਾਡਾ ਜੀ 905-460-88-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਥਰਸਡੇ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ। ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆਂ। ਤੇ ਰਾਜਵੀਰ ਜੀ ਕਈ ਸਾਡੇ ਕੋਲ ਸੋਚਦੇ ਆਉਂਦੇ ਉਹਨਾਂ ਕੋਲ ਬੈਨੀਫਿਟਸ ਹੁੰਦੇ ਨੀ ਬਹੁਤੇ ਜਾਂ ਬਹੁਤ ਥੋੜੇ ਹੁੰਦੇ ਨੇ, ਉਹਨਾਂ ਵਾਸਤੇ ਵੈਲੀ ਪੈਕੇਜ ਸਪੈਸ਼ਲ ਲੈ ਕੇ ਆਏ ਹੋਏ ਆ। $129 ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਮਿਲ ਰਿਹਾ, ਇਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਨੇ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ। ਤੇ $258 ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਦੇ ਰਹੇ ਹਾਂ, ਜਿਹਦੇ ਚ ਐਸੀ ਲੋਕ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਤੇ ਨਾਲ ਬ੍ਰਾਂਡਡ ਫਰੇਮ, ਨਾਲ ਆਪਣੇ ਐਂਡ ਕਰਦੇ ਜਿੰਨੀ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਡੀਲਾਂ ਲੈਣ ਲਈ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਜੀ 905-460-88-88-905-460-88-88
0: ਬਹੁਤ ਧੰਨਵਾਦ ਸਰ, ਥੈਂਕ ਯੂ।

0: 30 ਅਗਸਤ ਨੂੰ ਬੱਜੀ ਛੂਆ ਐਮੀ ਵਿਰਕ ਸਾਹਿਬ ਦਾ ਖਾਨ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ। 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ
0: 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000 6478000
2: ਜੀ
0: ticketmaster.ca ਤੇ ਜਾ ਕੇ ਆਪਣੀ ਟਿਕਟਾਂ ਹੋਲਡ ਕਰ ਲਿਓ। ਬਹੁਤ ਕਮਾਲ ਦਾ ਜਿੰਨੇ ਇਹਨਾਂ ਦੇ ਗੀਤ ਜਿੰਨੀਆਂ ਫਿਲਮਾਂ ਦੇ ਵਿੱਚ ਹਿੱਟ ਗੀਤ, ਚਾਹੇ ਉਹ ਨਿੱਕਾ ਜਲਦਾਰ 1 2 3 ਲਾ ਲਓ ਤੁਸੀਂ, ਹਨਾ ਸੋਕਲੀ ਜੋਟੇ ਵਾਲੇ ਗੀਤ, ਮਤਲਬ ਕਮਾਲ ਕਮਾਲ ਦੇ ਗੀਤ ਨੇ। ਕਿਸਮਤ ਸੋ ਵਿੱਚ ਰੋਮਾਂਟਿਕ ਗੀਤ ਵੀ ਹੋਣਗੇ, ਵਿੱਚ ਫੋਕ ਸੌਂਗ ਵੀ ਹੋਣਗੇ, ਵਿੱਚ ਬੀਟ ਸੌਂਗ ਵੀ ਹੋਣਗੇ, ਤੁਹਾਨੂੰ ਇੱਕ ਤੜਕਾ ਮਿਲੂਗਾ ਬਾਈ ਜੀ। ਤੁਸੀਂ ਬੇਫਿਕਰ ਹੋ ਕੇ ਟਿਕਟਾਂ ਨੇ ਜਿਹੜੀਆਂ ticketmaster.ca ਤੋਂ ਚੱਕ ਲਿਓ ਕਰਾਂ, ਕਿਉਂਕਿ ਸ਼ੋਅ ਬਹੁਤ ਛੇਤੀ ਭਰ ਜਾਣਾ।

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੁਲਤਾਨ ਜੀ, ਤਿੰਨ ਚਾਰ ਚੀਜ਼ਾਂ ਮੈਂ ਤੁਹਾਨੂੰ ਸੁਣਾਉਣਾ ਵੀ ਕਿਹੜੀ ਕਿਹੜੀ ਚੀਜ਼ ਮਾੜੀ ਹੁੰਦੀ ਹੈ, ਚੰਗੀਆਂ ਤਾਂ ਹੈਗੀਆਂ। ਕਹਿੰਦਾ ਚਿੰਤਾ ਦਾ ਰੋਗ ਮਾੜਾ, ਚੱਤੇ ਪੈਰ ਸੋਗ ਮਾੜਾ। ਜਿਹੜਾ ਬੰਦਾ ਸੋਗ 'ਚ ਰਿਹਾ ਵੀ ਯਾਰ ਲੁੱਟੇ ਗਏ, ਪੱਟੇ ਗਏ, ਤਬਾਹ ਹੋ ਗਏ। ਕੱਲ੍ਹ ਸੁਲਤਾਨ ਜੀ ਦੱਸਿਆ, ਕਹਿੰਦੇ ਐਵੇਂ ਹਰੇਕ ਬੰਦਾ ਹੀ ਬਾਈ ਘਰ ਦਾ ਆਹ ਹੋ ਗਿਆ, ਉਹ ਹੋ ਗਿਆ, ਛੱਡੋ ਟੈਨਸ਼ਨਾਂ ਲੈ ਕੇ ਬਾਈ ਨਜ਼ਾਰੇ ਲਓ। ਚਿੰਤਾ ਦਾ ਰੋਗ ਮਾੜਾ, ਚੱਤੇ ਪੈਰ ਸੋਗ ਮਾੜਾ, ਰੱਜੇ ਢਿੱਡ ਜੋਗ ਮਾੜਾ, ਹੋ ਜੇ ਨੁਕਸਾਨ ਬਈ। ਜੇ ਯੋਗੀ ਬੰਦੇ ਜੇ ਕਰਨ ਲੱਗ ਜਾਵੇ ਨਾ, ਉਹ ਵੀ ਉਹ ਢਿੱਡ ਭਰਿਆ ਹੋਵੇ, ਉਹ ਵੀ ਯੋਗ ਵੀ ਨਹੀਂ ਕਰਨਾ ਚਾਹੀਦਾ। ਪੈਰੀ ਪੈਣਾ ਦਾਨਿਆਂ ਦੇ, ਸ਼ੱਕ ਜੇ ਜਰਾਨਿਆਂ ਦੇ, ਧਿਗਣਾ ਬੇਗਾਨਿਆਂ 'ਤੇ, ਮਰਨ ਸਮਾਨ ਬਈ। ਬੇਗਾਨੇ 'ਤੇ ਧਿਗਦਾ ਜਿਹੜਾ ਉਹ ਮਰਨ ਸਮਾਨ ਹੁੰਦਾ। ਐਵੇਂ ਗੁੱਸਾ ਕਰੀ ਜਾਂਦਾ, ਵਿੱਚੇ ਵਿੱਚ ਸੜੀ ਜਾਂਦਾ, ਪਾਠ ਪੁੱਠੇ ਪੜੀ ਜਾਂਦਾ, ਬਦਾਂ ਬੰਦਾ ਬੇਈਮਾਨ ਬਈ। ਜਿਹੜਾ ਬੰਦਾ ਬੇਈਮਾਨ ਆ ਉਹ ਪੁੱਠੇ ਪਾਠ ਪੜਦਾ ਵਾ। ਐਵੇਂ ਗੁੱਸਾ ਕਰੀ ਜਾਂਦਾ, ਵਿੱਚੇ ਵਿੱਚ ਸੜੀ ਜਾਂਦਾ, ਪਾਠ ਪੁੱਠੇ ਪੜੀ ਜਾਂਦਾ, ਬੰਦਾ ਬੇਈਮਾਨ ਬਈ। ਖਾ ਖਾ ਕੇ ਪਲੀ ਜਾਵੇ, ਕੰਮ ਜਿਹੜਾ ਟਲੀ ਜਾਵੇ, ਸਾਹ ਨਾਲ ਸਾਹ ਰਲੀ ਜਾਵੇ, ਕਾਹਦਾ ਉਹ ਜਵਾਨ ਬਈ। ਜਿਹਦਾ ਸਾਰਾ ਸਾਰਾ ਰਲਦਾ ਹੋਵੇ, ਕਾਹਦਾ ਜਵਾਨ ਭੱਜ ਹੀ ਨਹੀਂ ਸਕਦਾ ਹੈਗਾ। ਸੱਥਰ 'ਤੇ, ਸੱਥਰ ਜਿੱਥੇ ਆਪਾਂ ਮਰੇ ਹੋਏ ਦੇ ਕਹਿੰਦੇ ਹਾਂ ਨਾ, ਸੱਥਰ 'ਤੇ ਹੱਸੀ ਜਾਵੇ, ਭੇਦ ਗੁੱਝੇ ਦੱਸੀ ਜਾਵੇ, ਹਰ ਵੇਲੇ ਨੱਸੀ ਜਾਵੇ, ਬੰਦਾ ਨਾ ਸਿਆਣਾ ਬਈ। ਗੁਰੂ ਕਾਹਦਾ ਬੋਧ ਬਿਨਾਂ, ਖਰੜਾ ਕੀ ਸੋਧ ਬਿਨਾਂ, ਛੇਤੀ ਮਾਂ ਦੀ ਗੋਦ ਬਿਨਾਂ, ਬਿਰੇ ਨਾ ਨਿਆਣਾ ਬਈ। ਜਿਹੜਾ ਨਿਆਣਾ ਉਹ ਮਾਂ ਦੀ ਗੋਦ 'ਚ ਜਾ ਕੇ ਵਿਰ ਜਾਂਦਾ ਹੈ ਨਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸੱਚੀਆਂ ਸੱਚੀਆਂ ਗੱਲਾਂ ਹੁੰਦੀਆਂ ਨੇ। ਮੋਹ ਪਿਆਰ ਦੀਆਂ ਤੰਦਾਂ ਨੇ, ਅਤੇ ਮੋਹ ਪਿਆਰ ਦੀ ਤੰਦ ਹੁਣ ਆਪਾਂ ਸੁਲਤਾਨ ਜੀ ਨਾਲ ਪਾਈਏ।
1: ਬਿਲਕੁਲ,
0: ਟੀਵੀ ਨੇ ਮੈਨੂੰ ਤਾਂ ਦੱਸਤਾ
1: ਜੀ,
0: ਮੈਂ ਕਹਿੰਦਾ ਅੱਜ ਮੈਂ ਉਹ ਤੋਂ ਵੀ ਸਸਤਾ ਕਰਾ ਦੇਵਾਂ। ਸੋਨੀ ਵਾਲੇ ਨੂੰ ਕਹੋ, ਮਾਰੋ ਫੋਨ ਸੋਨੀ ਵਾਲੇ ਨੂੰ, ਕਿ ਜੇ ਤੁਹਾਡੇ 'ਚ ਹੈਗਾ ਦਮ ਤਾਂ ਕਰੋ ਫਿਰ, ਅੱਜ ਉਦੋਂ ਵੀ ਸਸਤਾ ਕਰੋ ਫਿਰ।
2: ਜੇ ਲਓ ਜੀ, ਜਿੰਨੇ ਨੂੰ ਤੁਸੀਂ ਲਿਆ ਸੀ ਨਾ 65 ਇੰਚ,
0: ਹਾਂ ਮੇਰੇ ਤੋਂ ਗਲਤੀ ਹੋ ਗਈ ਬਾਈ,
2: ਸੋਨੀ ਵਾਲਿਆਂ ਕੋਲੋਂ ਉਹਨੇ ਨੂੰ 85 ਦਵਾ ਦਿੰਦੇ।
0: ਇਹ ਥੋੜੀ ਆੜੀ ਹੈ ਸੋਨੀ ਵਾਲਿਆਂ ਨਾਲ।
2: ਸੋਨੀ ਦਾ ਬਰੇਵੀਆ ਮਾਡਲ ਜੀ ਅੱਜ ਲੈਣਗੇ ਕਸਟਮਰ, ਤੇ ਮਿਲੇਗਾ ਵੀ ਸੋਨੀ ਬਰੇਵੀਆ 3, ਦ ਲੇਟੈਸਟ 3 ਸੀਰੀਜ਼ ਦੇ ਵਿੱਚ ਸੋਨੀ ਬਰੇਵੀਆ 3 ਮਿਲੇਗਾ। ਮਿਲੇਗਾ ਵੀ $2200 ਵਾਲਾ, ਸਿਰਫ 1599 ਦਾ, 85 ਇੰਚ, 1599।
0: ਨਹੀਂ, ਜਿੱਦਣ ਮੈਂ ਨਹੀਂ ਹੁੰਦਾ ਉਦਣ ਦੱਸ ਲਿਆ ਕਰੋ ਇਹ ਗੱਲਾਂ, ਤੁਸੀਂ ਜ਼ਰੂਰ ਨੂਨ ਭੁੱਕਣਾ ਹੁੰਦਾ ਵਾ ਜ਼ਖਮਾਂ ਦੇ।
2: ਨਹੀਂ ਨਹੀਂ, ਮੈਨੂੰ ਨੂਨ ਨਹੀਂ ਭੁੱਕਦਾ, ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ,
1: ਯਾਦ ਕਰਾ ਰਹੇ
2: ਹਾਂ, ਤੁਸੀਂ ਜਿਹੜੀ
1: ਨਾ ਕਰਾਓ ਯਾਦ,
2: ਹਾਂ ਵੀ ਜਾ, ਕਿ ਤੁਸੀਂ ਜਿਹੜੀ ਗੱਲ ਕਹੀ ਸੀ ਕਿ ਕੰਪਨੀਆਂ ਸੱਚੀ ਸੇਲ ਲਾਉਂਦੀਆਂ ਜਾਂ ਗੱਲ ਬਣ,
0: ਮੇਰੇ ਤੋਂ ਤਾਂ ਗਲਤੀ ਹੋ ਗਈ, ਮੈਂ ਦੋਨੇ ਹੱਥ ਜੋੜ ਕੇ ਮੰਨ ਲੈਣਾ, ਮੇਰੇ ਤੋਂ ਗਲਤੀ ਹੋ ਗਈ, ਮੈਂ ਪੁੱਛ, ਮੈਨੂੰ ਤਾਂ ਪਤਾ ਲੱਗ ਗਿਆ ਪੱਕਾ ਹੀ,
2: ਹੁਣ ਮੰਨੋ ਕਿ ਵਾਕਈ ਸੇਲ ਲੱਗ,
0: ਮੈਂ ਦੋ ਵਾਰ ਮੰਨਦਾ। ਤੁਸੀਂ ਹੁਣ ਕਰੋ ਟੀਵੀ ਉਹ ਲਾ ਲਿਆਓ, ਉਹ ਰੱਖੋ ਤੁਸੀਂ ਆਪਦਾ 17
1: ਨਵਾਂ ਲਾਇਓ,
0: ਕਮਾਲ ਕਰਤਾ। ਕਿੰਨੇ ਦਾ ਦਊਂਗੇ ਅੱਜ? 85 ਇੰਚ,
2: 1599 ਦਾ ਸੋਨੀ ਬਰੇਵੀਆ 3 ਮਿਲੇਗਾ।
0: ਜਿਹੜੇ ਤਾਂ ਉਦੋਂ ਵੀ ਘੱਟ ਗਿਆ, 1700 ਦਾ ਤਾਂ ਉਹ ਲਿਆ ਸੀਗਾ।
2: ਜੇ ਕਿਸੇ ਨੇ ਲੈਣਾ ਸੈਮਸੰਗ, ਉਹਨਾਂ ਨੂੰ ਮਿੰਨੀ LED ਨਵੀਂ ਜਿਹੜੀ ਟੈਕਨੋਲੋਜੀ ਲਾਂਚ ਕੀਤੀ ਉਹਨਾਂ ਨੇ, ਉਹ ਮਿੰਨੀ LED ਹੈ, ਮਿੰਨੀ LED 2026 ਦਾ ਲੇਟੈਸਟ ਮਾਡਲ ਮਿਲੇਗਾ। ਚਾਹੇ ਸੈਮਸੰਗ ਲੈ ਲੈਣ 85 ਇੰਚ 1599, ਚਾਹੇ ਸੋਨੀ ਲੈਣ 1599 85, ਐਨੀ ਆਫ ਵਨ ਬ੍ਰਾਂਡ ਮਿੰਨੀ LED ਦੇ ਨਾਲ ਟਾਪ ਆਫ ਦਾ ਲਾਈਨ।
0: ਕਮਾਲ ਕਰਤੀ ਯਾਰ, 1599 ਚ 85 ਇੰਚ ਟੀਵੀ,
2: ਬਿਲਕੁਲ
0: ਨਹੀਂ ਸੀ ਸੁਣਿਆ ਕਦੇ।
2: 905-450-2828 ਬੁੱਕ ਕਰਾ ਲੈਣਾ, ਤੇ ਜਿਹੜਾ ਬਿਲਕੁਲ ਨੀ ਤੁਸੀਂ ਕਦੀ ਸੁਣਿਆ ਹੋਊਗਾ ਨਾ, ਆ ਹੁਣ ਬੱਚੇ ਆ, ਤੁਹਾਨੂੰ ਪਤਾ ਬੈਕ ਟੂ ਸਕੂਲ ਜਾ ਰਹੇ ਆ, ਬਹੁਤ ਸਾਰੇ ਬੱਚੇ ਯੂਨੀਵਰਸਿਟੀ ਚ ਜਾਣੇ, ਆਊਟ ਆਫ ਟਾਊਨ ਜਾਣੇ, ਉਹਨਾਂ ਨੇ ਬੈਡਰੂਮ ਆਪਣੇ ਸੈੱਟ ਕਰਨੇ ਆ, 50 ਇੰਚ ਚੁਕਾਉਣੇ ਆ, 299 ਚ
0: 50 ਇੰਚ
2: ਟੀਵੀ, 200
0: ਕਿੰਨੇ ਨੇ,
2: 8-10
0: ਪੀਸ
2: ਹੈਗੇ, 190 ਦਾ 40 ਇੰਚ ਚੱਕੋ, 299 ਦਾ 50 ਇੰਚ ਲਵੋ, 399 ਦਾ 55 ਇੰਚ ਚੱਕੋ, 599 ਦਾ 65 ਇੰਚ ਲੈ ਜਾਓ, 699 ਦਾ 75 ਇੰਚ ਲੈ ਜਾਓ।
0: ਯਾਰ 13 ਇੰਚ ਦੀ ਉਹ ਟੈਬਲੇਟ ਜਿਹੜੀ ਹੁੰਦੀ ਉਹ ਵੀ 199 ਦੀ ਆਉਂਦੀ ਹੈਗੀ, ਉਹ ਵੀ 250-300 ਦੀ ਆਉਂਦੀ ਹੈ।
2: ਬਸ ਹੁਣ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 905-450-2828 ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਆਉਣਾ ਹੈ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਬਰੈਂਪਟਨ TV ਐਪ ਸਾਡਾ, ਟਿਕਟੋਕ ਅਕਾਊਂਟ ਹੈ, ਇਹਨੂੰ ਵੀ ਫੋਲੋ ਕਰ ਲੈਣਾ ਤਾਂ ਕਿ ਤੁਹਾਨੂੰ ਅਪਡੇਟ ਮਿਲਦੀਆਂ ਰਹਿਣ। 905-450-2828 905-450-2828
3: ਕਿਉਂਕਿ ਮਤਲਬ ਇਹ ਚਾਰ ਪਰਿਵਾਰ ਬਣਾ, ਮੋਹ ਇਨਕੋ ਦਿਖੇ ਨਾ ਸੰਸਾਰ, ਇਨਕੀ ਹਾਰ ਮੈਂ ਜੀਤ ਦੇਖੋ।
0: ਸੁਖ ਜੀ, ਕੀ ਹਾਲ ਚਾਲ ਹੈ?
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਇਧਰੋਂ ਵੀ ਲਾਈਵ ਰਿਪੋਰਟ ਹੀ ਆਉਣੀ ਆ ਪਰਿਵਾਰਾਂ ਤੱਕ, ਕਿਉਂਕਿ ਬੋਪਰਾ ਸਾਹਿਬ ਬਹੁਤ ਸਾਰੀ ਇਨਵੈਂਟਰੀ ਆ ਜਿਹੜੇ ਕੰਟੇਨਰ ਨਵੇਂ ਪਹੁੰਚ ਰਹੇ ਆ, ਤੇ ਵਿਕਣ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਬੋਪਰਾ ਸਾਹਿਬ। ਅਲਮਾਰੀ ਡਾਇਨਿੰਗ ਟੇਬਲ ਰੀਅਲ ਮਾਰਬਲ ਦੇ, ਕਾਫੀ ਟੇਬਲ, ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੇ ਨਾਲ ਨਾਲ ਬੋਪਰਾ ਸਾਹਿਬ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਰਾਈਟ ਵੇ ਆ ਕੇ ਭਾਵੇਂ ਚੱਕ ਕੇ ਲੈ ਜਾਓ, ਇੱਕੋ ਹੀ ਸੈੱਟ ਮਿਲਣਾ, ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਕੰਫਰਟੇਬਲੀ ਬਹਿਣਾ ਚਾਹੁੰਦੇ ਹੋ, ਸੋਫਾ ਐਂਡ ਲਬਸਡ, ਚਾਰ ਰਿਕਲਾਈਨਰ ਡਰੋਪ ਡਾਊਨ ਕੱਪ ਹੋਲਡਰਾਂ ਦੇ ਨਾਲ, ਜਿਹਦੀ ਫਲੋਰ ਦੀ ਪ੍ਰਾਈਸ $2500 ਸੀ, ਲੈ ਜਾਓ $799 ਦੇ ਵਿੱਚ ਰਿਕਲਾਈਨਰ ਸੋਫਾ ਐਂਡ ਲਬਸਡ ਚਾਰ ਰਿਕਲਾਈਨਰ ਦੇ ਨਾਲ $799 ਦਾ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਫਲੋਰ ਦੀ ਪ੍ਰਾਈਸ $1500 ਸੀ, ਲੈ ਜਾਓ ਲਾਸਟ ਪੀਸ ਆ $399 ਦੇ ਵਿੱਚ। ਸੋ ਬਹੁਤ ਸਾਰੀ ਇਨਵੈਂਟਰੀ ਬੁੱਪਰ ਸਾਹਿਬ ਇਸ ਵੀਕਐਂਡ ਦੇ ਉੱਪਰ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹੜੀ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਫਾ ਸੈੱਟ, ਕੈਨੇਡੀਅਨ ਮੇਡ ਸੋਫਾ ਸੈੱਟ, ਸੋਫਾ ਕਮ ਬੈੱਡ, ਕੁਈਨ ਸਾਈਜ਼ ਦੇ, ਕਿੰਗ ਸਾਈਜ਼ ਦੇ ਮੈਟਰਸ, ਕਲੀਅਰ ਆਊਟ, ਕਲੀਅਰ ਆਊਟ, ਕਲੀਅਰ ਆਊਟ ਪ੍ਰਾਈਸ ਤੇ ਮਿਲਣੇ ਆ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਬੁੱਪਰਾ ਸਾਹਿਬ।
0: ਬਹੁਤ ਬਹੁਤ ਧੰਨਵਾਦ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।

0: 30 ਅਗਸਤ ਦਾ ਦਿਨ ਦਿਲ ਦੀ ਡਾਇਰੀ ਤੇ ਨੋਟ ਕਰਕੇ ਰੱਖ ਲਓ। 30 ਅਗਸਤ ਨੂੰ ਐਮੀ ਵਿਰਕ ਸਾਹਿਬ ਪੂਰੇ ਬੈਂਡ ਦੇ ਨਾਲ 15-20 ਬੰਦਿਆਂ ਦਾ ਇਹਨਾਂ ਦਾ ਬੈਂਡ ਹੋ 20 ਤੋਂ ਵੱਧ ਹੀ ਹੋਣੇ ਮੇਰੇ ਖਿਆਲ ਜਿਹੜੇ ਹਿਸਾਬ ਨਾਲ ਇਹ ਦੱਸ ਰਹੇ ਸੀਗੇ, ਉਹਦੇ ਵਿੱਚ ਫਲੂਟ ਵਾਲੇ ਹੋਣੇ ਆ, ਅਲੱਗ ਹੋਣੇ ਆ, ਵਾਇਲਨ ਹੋਣੀ ਆ, ਅਲੱਗ ਬਹੁਤ ਕਮਾਲ ਦਾ ਬੈਂਡ ਹੋਣਾ। ਸੋ ਕ੍ਰਿਸਟਲ ਕਲੀਅਰ ਆਵਾਜ਼ ਤੁਹਾਨੂੰ ਸੁਣੀ ਜਾਣੀ ਹੈ। ਸੋ ticketmaster.ca ਤੇ ਜਾ ਕੇ ਆਪਣੀਆਂ ਟਿਕਟਾਂ ਖਰੀਦ ਲਓ ਜੀ। ਨਾਗਪਾਲ ਸਾਹਿਬ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ
1: ਹੈਲੋ। ਹਾਂਜੀ ਸਰ,
0: ਜੀ ਸਿਮਰਨ ਜੀ ਜੀ ਦਿਓ ਅਪਡੇਟ।
1: ਹੈਲੋ ਹਾਂਜੀ, ਸੋ ਆਪਾਂ ਗਵਰਨਮੈਂਟ ਫੰਡਡ ਲੋਨ ਅਪਲਾਈ ਕਰਵਾਉਂਦੇ ਹਾਂ ਜੀ, ਜੇ ਤੁਸੀਂ ਪੀ ਆਰ ਹੈਗੇ ਹੋ, ਸਿਟੀਜ਼ਨ ਹੈਗੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੈਗੇ ਹੋ, ਤੁਹਾਡੇ ਕੋਲ ਸਾਡਾ ਡਿਸੀਜ਼ਨ ਲੈਟਰ ਹੈਗਾ ਹੈ, ਤਾਂ ਤੁਸੀਂ ਇਸ ਲੋਨ ਦੇ ਲਈ ਐਲੀਜੀਬਲ ਹੁੰਦੇ ਹੋ ਜੀ। ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਨਹੀਂ ਹੋਏਗਾ, ਤੁਸੀਂ ਕਿਸੇ ਵੀ ਏਜ ਲਿਮਿਟ ਦੇ ਵਿੱਚ ਇਹਨੂੰ ਅਪਲਾਈ ਕਰ ਸਕਦੇ ਹੋ। ਡਿਪੈਂਡ ਕਰਦਾ ਵਾ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ ਤੇ ਤੁਹਾਡੀ ਫੈਮਿਲੀ ਇਨਕਮ ਦੇ ਉੱਤੇ। ਤੁਹਾਡੀ ਇਨਕਮ ਜਿਹੜੀ ਆ ਉਹ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ, ਪਲੱਸ ਜਿੰਨੇ ਤੁਹਾਡੇ ਡਿਪੈਂਡੈਂਟ ਵਿੱਚ 11 ਸਾਲ ਤੋਂ ਛੋਟੇ ਹੋਣਗੇ ਉਹਨਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏਗਾ। ਤੁਹਾਡੀ ਕਾਲਜ ਦੀ ਫੀਸ ਕਵਰ ਹੋ ਜਾਂਦੀ ਹੈ, ਅਗਰ ਤੁਹਾਡੇ ਬੱਚੇ ਵੱਡੇ ਵੀ ਨੇ ਤਾਂ ਵੀ ਤੁਹਾਨੂੰ ਲੋਨ ਦੀ ਵੈਲਿਊਜ਼ ਆਉਂਦੀ ਹੈ। ਤੁਹਾਨੂੰ ਪਰ ਪਰਸਨ ਆਪਾਂ ਲੋਨ ਦੀ ਵੈਲਿਊਜ਼ ਤੁਹਾਨੂੰ ਪਰ ਪਰਸਨ ਅਪਰੋਕਸੀਮੇਟਲੀ 50-50 ਪਰ ਪਰਸਨ ਆਉਂਦਾ ਵਾ। ਸੋ 1 ਲੱਖ 1 ਈਅਰ ਦਾ ਹੋ ਗਿਆ ਹੈ ਜੀ। ਸੈਕਿੰਡ ਈਅਰ ਸੇਮ ਤੋਂ ਅਪਲਾਈ ਕਰ ਸਕਦੇ, ਕਿਉਂਕਿ ਸਾਡੇ ਕੋਲ 2 ਸਾਲ ਦੇ ਕੋਰਸਿਸ ਅਵੇਲੇਬਲ ਹੈਗੇ ਨੇ। 2 ਸਾਲ ਦੇ ਕੋਰਸਿਸ ਵਿੱਚ ਤੁਹਾਨੂੰ 2 ਵਾਰ ਫੰਡਿੰਗ ਆਏਗੀ, ਫਸਟ ਈਅਰ ਦੀ ਆਏਗੀ, ਫਿਰ ਤੋਂ ਸੈਕਿੰਡ ਈਅਰ ਫਿਰ ਤੋਂ ਅਪਲਾਈ ਕਰਾਂਗੇ, ਸੈਕਿੰਡ ਈਅਰ ਦੀ ਫਿਰ ਤੋਂ ਆਏਗੀ। 2 ਸਾਲ ਲੋਨ ਦੇ ਉੱਤੇ ਕੋਈ ਇੰਟਰਸਟ ਨਹੀਂ ਹੋਏਗਾ, ਵਿਦਆਊਟ ਇੰਟਰਸਟ ਤੁਸੀਂ ਯੂਜ਼ ਕਰ ਸਕਦੇ ਹੋ। 2 ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੁੰਦਾ ਵਾ ਜੀ, ਤੇ ਗਵਰਨਮੈਂਟ ਤੁਹਾਨੂੰ 14 ਸਾਲ ਦਿੰਦੀ, 14 ਸਾਲ ਦੇ ਵਿੱਚ ਤੁਸੀਂ ਰਿਟਰਨ ਕਰਨੇ ਹੁੰਦੇ, 14.5 ਸਾਲ ਦੀਆਂ ਕਿਸ਼ਤਾਂ ਤੁਸੀਂ ਬਣਾ ਸਕਦੇ ਹੋ।
0: ਸਿਮਰਨ ਜੀ, ਜੇ ਤੁਸੀਂ ਇਹਦੇ ਮਤਲਬ ਜੇ 2.5% ਆ, ਜੇ $1,00,000 ਦਾ ਲੋਨ ਆ ਤਾਂ ਸਿਰਫ 2500 ਵਿਆਜ ਹੋਊਗਾ ਦਾ?
1: ਯੈਸ, ਤੁਸੀਂ ਈਅਰਲੀ ਵਾਈਜ਼ ਇੰਟਰਸਟ
0: ਤੇ 14 ਸਾਲਾਂ ਤੱਕ ਉਹਦੀਆਂ ਕਿਸ਼ਤਾਂ ਬਣ ਸਕਦੀਆਂ।
1: ਹਾਂਜੀ, 14-14.5 ਸਾਲ ਦੀਆਂ
0: ਤੇ ਪਹਿਲੇ 2-2.5 ਸਾਲ ਜਿਹੜਾ ਕੁਝ ਵੀ ਨਹੀਂ ਪੇ ਕਰਨਾ।
1: ਹਾਂਜੀ,
0: ਪਹਿਲੇ 2-2.5 ਸਾਲ ਕੁਝ ਵੀ ਨਹੀਂ ਪੇ ਕਰਨਾ?
1: ਨਹੀਂ, ਜਿੰਨਾ ਟਾਈਮ ਸਟੱਡੀ ਹੋਏਗੀ, ਤੁਹਾਡਾ 2 ਸਾਲ ਦਾ ਕੋਰਸ ਸਾਡੇ ਕੋਲ ਅਵੇਲੇਬਲ ਹੈਗਾ, 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ। ਮੋਸਟ ਆਫ ਦਾ ਕਲਾਇੰਟ ਸਾਡੇ 2 ਸਾਲ ਦਾ ਕੋਰਸ ਹੀ ਲੈ ਰਹੇ ਨੇ।
0: ਇਹਦੇ ਚ ਅਸਾਈਨਮੈਂਟ ਹੀ ਆ ਸਾਰੀ,
1: ਇੰਟਰਸਟ ਯੂਜ਼ ਕਰ ਸਕਦੇ
0: ਦੇਣੀਆਂ ਦੀ ਅਸਾਈਨਮੈਂਟ ਆਈਆਂ? ਅਸਾਈਨਮੈਂਟ ਨੇ ਜਾਂ ਤੇ ਐਗਜ਼ਾਮ ਹੋਣਾ?
1: ਇਹਦੇ ਵਿੱਚ ਸਿਰਫ 3 ਘੰਟੇ ਦੀ ਕਲਾਸ ਹੋਏਗੀ, ਐਗਜ਼ਾਮ ਅਸਾਈਨਮੈਂਟ ਦਾ ਕੋਈ ਇਸ਼ੂ ਨਹੀਂ ਹੋਏਗਾ। ਤੁਸੀਂ ਸਿਰਫ 3 ਘੰਟੇ ਦੀ ਕਲਾਸ ਲਗਾਉਣੀ ਹੈ, ਉਹ ਵੀ ਆਨਲਾਈਨ ਹੋਏਗੀ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ, ਤੁਸੀਂ ਆਨਲਾਈਨ ਹੀ ਕਲਾਸਿਸ ਅਟੈਂਡ ਕਰਨੀ ਹੈ।
0: ਨੰਬਰ ਸਾਂਝਾ ਕਰ ਦਿਓ ਆਪਣਾ।
1: ਨੰਬਰ ਸਾਡਾ ਹੈਗਾ ਜੀ 4372643175, 4372643175। ਤੁਸੀਂ ਸਾਨੂੰ ਹੁਣੇ ਕਾਲ ਕਰ ਸਕਦੇ ਹੋ, ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਵੀ ਤੁਹਾਨੂੰ ਕਿੰਨੀ ਲੋਨ ਦੀ ਵੈਲਿਊਜ਼ ਆਉਣਗੀਆਂ ਤੇ ਕਿੰਨਾ ਤੁਹਾਡਾ ਸਾਰਾ ਤੁਹਾਨੂੰ ਐਗਜ਼ੈਕਟ ਐਕਸਪਲੇਨ ਕਰ ਦਾਂਗੇ ਜੀ।
0: 4372643175, 4372643175।

0: ਇਹ ਸ਼ੋਅ 30 ਅਗਸਤ ਦਾ 30 ਅਗਸਤ ਦੀਆਂ ਬਿਲਕੁਲ ਤਿਆਰੀਆਂ ਸਾਡੇ ਮਿੱਤਰ ਦੋਸਤ ਆ ਜਿਹੜੇ ਉਹ ਕਰ ਰਹੇ ਆ ਅਤੇ ਐਮੀ ਵਿਰਕ ਸਾਹਿਬ ਵੀ ਪੂਰੀ ਤਿਆਰੀ ਦੇ ਵਿੱਚ ਆ ਰਹੇ ਆ 30 ਅਗਸਤ ਨੂੰ ਟੋਰਾਂਟੋ ਦੇ ਵਿੱਚ। ਸੋ ਸੁਲਤਾਨ ਜੀ ਅੱਜ ਇੱਕ ਤਾਂ ਤੁਹਾਡੀ ਨਾ ਚੇਅਰ ਆ ਜਿਹੜੀ ਆਏ ਹਾਏ ਹਾਏ ਉਹ ਧੂਪ ਆਉਂਦੀ ਹੈ ਇਕੱਲੀ ਚੇਅਰ ਜਿਹੜੀ ਹੈਗੀ ਆ
1: ਉਹ
0: 2399 ਦੀ ਕਹਿ ਤਾ ਹੁਣ ਤੁਸੀਂ
1: ਬਿਲਕੁਲ 2399
0: ਆਪਦੇ ਸਟਾਫ ਜਣ ਨੂੰ ਕਹਿ ਦੋ ਐਵੇਂ ਨੇ 4000 ਕੇ ਜਣ ਮੁੜ ਕੇ ਉੱਥੇ ਗਿਆ ਨੂੰ
1: ਨਹੀਂ ਕਹਿ ਵੀ ਦੇਣ ਤੇ ਅਸੀਂ ਔਨ ਏਅਰ ਜਿਹੜੀ
0: ਹਾਂ 2399 ਦੇਣੇ ਆ
1: ਬੁਕਿੰਗ ਹੋਏਗੀ
0: ਹਾਂ 2300
1: ਦਿਨ ਕੇ ਕਸਟਮਰ ਕੇ ਜੀ ਤੁਹਾਨੂੰ ਨਹੀਂ ਦੱਸਿਆ
0: ਬਸ
1: ਉਹਨਾਂ ਨੇ ਪਰ
0: 2399 ਆ
1: ਆਲਰੇਡੀ ਜਿਹੜਾ ਨਾ ਜੀ ਉਹ ਪੈਨਸਲ ਸ਼ਾਰਪ
0: ਕਰਕੇ ਹਾਂ ਉਹ ਕਰਤੀ ਆ ਉਹ ਸਾਈਨ ਮਾਰਤੇ ਘੁੱਗੀ ਮਾਰਤੀ ਆ
1: ਜਿਹੜਾ ਨਾ ਜੀ ਬਾਏ ਮੋਰ ਸੇਵ ਮੋਰ ਇਵੈਂਟ ਇਹਦੇ ਚ ਮੈਂ ਸਿਰਫ ਇੱਕ ਗੱਲ ਕਹੂੰਗਾ ਜੀ ਜਿੱਥੇ ਤੁਸੀਂ ਸਿੰਗਲ ਵਾਸ਼ਰ ਲੈਣਾ ਤੁਹਾਨੂੰ $1000 ਵਾਲਾ $599 ਦਾ ਮਿਲਣਾ 400 ਸੇਵ ਕਰਨੇ ਆ ਜਿੱਥੇ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਕਰ ਲੈਣਾ ਤਾਂ ਤੁਹਾਨੂੰ $2000 ਸੇਵ ਹੋ ਜਾਣੇ ਆ ਉੱਥੇ ਬਿਲਟ ਇਨ ਕਿਚਨ ਨੂੰ ਕਿਉਂਕਿ ਬਾਏ ਮੋਰ ਸੇਵ ਮੋਰ ਬਿਲਟ ਇਨ ਕਿਚਨ ਦੇ ਵਿੱਚ 5 home appliances ਆ ਜਾਂਦੇ ਆ ਉਹਦੇ ਚ ਆਲਮੋਸਟ 40% ਤੱਕ ਤੁਸੀਂ ਸੇਵ ਕਰ ਸਕਦੇ ਹੋ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕਰੋਵੇਵ ਬਿਲਟ ਇਨ ਡਿਸ਼ ਵਾਸ਼ਰ
0: 12-12 ਹਜ਼ਾਰ ਦੇ ਹੁੰਦੇ ਜਿਹੜੇ
1: ਬਿਲਕੁਲ 12-13-14 ਹਜ਼ਾਰ ਦਾ ਵੀ ਹੁੰਦਾ ਪੈਕੇਜ ਪਰ ਤੁਹਾਨੂੰ ਅੱਜ $6,900 ਚ ਮਿਲੇਗਾ ਸੈਮਸੰਗ ਦਾ ਬਿਲਟ ਇਨ ਕਿਚਨ ਲੈਣਾ 6,900 ਚ ਮਿਲ ਜਾਏਗਾ ਫਰਿਜਡੇਅਰ ਗੈਲਰੀ ਦਾ ਲੈਣਾ 6,900 ਚ ਮਿਲ ਜਾਏਗਾ ਜੀ ਈ ਦਾ ਲੈਣਾ ਚਾਹੁੰਦੇ ਹੋ 6,900 ਚ ਮਿਲ ਜਾਏਗਾ ਤੇ ਜਿਹੜਾ ਬੋਸ਼ ਦਾ ਜਰਮਨ ਬ੍ਰਾਂਡ ਹੈ ਉਹ $16,000 ਬਣਦਾ ਤੇ ਉਹਦਾ 40% ਜੇ ਕਰੀਏ ਤੇ 9,900 ਚ ਬਣਦਾ ਪਰ ਬਿਲਟ ਇਨ ਕਿਚਨ ਵਾਲੇ ਮਿਸ ਨਾ ਕਰਨ ਬਾਏ ਮੋਰ ਸੇਵ ਮੋਰ ਇਵੈਂਟ ਚ ਮੈਕਸਿਮਮ ਡਿਸਕਾਊਂਟ ਬਿਲਟ ਇਨ ਕਿਚਨ ਵਾਲਿਆਂ ਦਾ ਹੋਣਾ 905-450-2828
0: ਜੀ ਬਹੁਤ ਬਹੁਤ
1: ਹਾਂਜੀ ਬਿਲਕੁਲ ਬਿਲਕੁਲ ਜੀ
0: 905-450-2828 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੇਕਰ ਕਿਸੇ ਨੇ ਆਟੋ ਇੰਸ਼ੋਰੈਂਸ ਕਰਾਉਣੀ ਹੈ
1: ਜੀ
0: ਨੰਬਰ ਦਿਓ ਆਪਦਾ ਜੀ ਕਹਿੰਦੇ
2: ਜੀ ਬਿਲਕੁਲ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ 647-627-8820 647-628-2828
0: ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਦੇ ਦਿਓ ਇੱਥੇ ਜਾਂ ਅਗਲੇ ਪ੍ਰੋਗਰਾਮ ਤੱਕ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਰਹੇ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo
4: 5
5: ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
8: 416-509-1509
7: ਔਰ ਵਿਜ਼ਿਟ ਇੰਸ਼ੋਰੈਂਸ ਫੋਰ ਯੂ .ca
9: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵਿਲ
10: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦਾਂ
9: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਲ ਲਾਈਵ ਇਨ ਟੋਰਾਂਟੋ August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ

0: ਮੱਖਣ ਮਲਾਈ ਦੀਆਂ ਡੋਨੀਆਂ। ਦੋਸਤੋ ਕੀ ਹਾਲ ਚਾਲ ਨੇ ਤੁਹਾਡੇ? ਮੈਨੂੰ ਲੱਗਦਾ ਕਿ ਅੱਜ ਹਾਲ ਵੀ ਅਤੇ ਚਾਲ ਵੀ ਵਧੀਆ ਹੋਏਗੀ, ਕਿਉਂਕਿ ਅੱਜ ਹੈਗਾ ਯੂਨੀਅਰ ਫਰਾਈਡੇ, ਜਾਣੀ ਕਿ ਛੋਟਾ ਵੀਰਵਾਰ ਨਿੱਕਾ ਵੀਰਵਾਰ ਆ ਗਿਆ ਹੈ। ਔਰ ਅਗਸਤ ਮਹੀਨੇ ਦੀ 20 ਤਾਰੀਖ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀਆਂ ਨੂੰ। 2 ਤੋਂ 3 ਤੁਸੀਂ ਸਾਰੀਆਂ ਸੁਣਿਆ, ਹੁਣ 3 ਤੋਂ 6 ਦੇਸ਼ ਪ੍ਰਦੇਸ਼ ਦੀ ਵਾਰੀ ਹੈ। 3 ਤੋਂ 6 ਸ਼ਾਮ ਦੇ ਠੀਕ 6 ਵਜੇ ਤੱਕ 3 ਘੰਟੇ ਅਸੀਂ ਤੁਹਾਡੇ ਨਾਲ ਰਹਾਂਗੇ ਅਤੇ ਤੁਹਾਡੇ ਨਾਲ ਹਾਜ਼ਰ ਲਵਾਵਾਂਗੇ ਅਤੇ ਜੁੜੇ ਰਹੋ ਸਾਡੇ ਨਾਲ। ਬਹੁਤ ਕੁਝ ਹੈ ਪ੍ਰੋਗਰਾਮ ਦੇ ਵਿੱਚ, ਬਹੁਤ ਸਾਰੀਆਂ ਖਬਰਾਂ, ਢੇਰ ਸਾਰੀਆਂ ਗੱਲਾਂ ਬਾਤਾਂ, ਗੀਤ ਸੰਗੀਤ ਸਭ ਹੋਏਗਾ। ਇੱਕ ਵਾਰੀ ਫਿਰ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਅਤੇ ਜੀ ਹਾਂ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਬਹੁਤ ਹੀ ਖੂਬਸੂਰਤ ਜਿਹੇ ਵੈਦਰ ਨੂੰ ਇੰਜੋਏ ਕਰ ਰਹੇ ਹੋ। ਸਮਰ ਤੁਹਾਨੂੰ ਥੋੜ੍ਹੀ ਜਿਹੀ ਰਹਿ ਗਈ ਹੈ ਅਤੇ ਉਮੀਦ ਹੈ ਕਿ ਸਾਰਿਆਂ ਦਾ ਸਮਰ ਟਾਈਮ ਬੜਾ ਵਧੀਆ ਨਿਕਲ ਰਿਹਾ ਹੋਏਗਾ ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਆ ਤਾਂ ਸਟੂਡੀਓ ਦਾ ਨੰਬਰ 905-5564-44 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਇਸ ਨੰਬਰ ਦੇ ਉੱਪਰ ਗੱਲਬਾਤ ਹੋਏਗੀ 905-564-44।
0: ਦੋਸਤੋ ਇਸ ਸੈਟਰਡੇ ਨੂੰ 1 ਤੋਂ ਲੈ ਕੇ 4 ਵਜੇ ਤੱਕ, ਯਾਨੀ ਕੱਲ੍ਹ ਨੂੰ ਨਹੀਂ ਪਰਸੋਂ ਨੂੰ, ਅਸੀਂ ਪਹੁੰਚਾਂਗੇ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ ਦੇ 294 ਵਾਕਰ ਡਰਾਈਵ ਬ੍ਰੈਂਪਟਨ ਕੁਈਨ ਅਤੇ ਗੇਟਵੇ ਦੇ ਨੇੜੇ
1: ਜੀ।
0: ਟਾਰਬਮ ਕਹਿ ਲਓ, ਟਾਰਬਮ ਕੁਈਨ ਕਹਿ ਲਓ, ਏਅਰਪੋਰਟ ਕੁਈਨ ਕਹਿ ਲਓ, ਮੇਨ ਇੰਟਰਸੈਕਸ਼ਨ ਹੈਗਾ ਅਤੇ 22 ਅਗਸਤ ਦਿਨ ਸਨਿਚਰਵਾਰ ਨੂੰ ਅਸੀਂ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ। ਬਹੁਤ ਸਾਰੀਆਂ ਡੀਲਾਂ ਦਵਾਵਾਂਗੇ। ਟੈਲੀਫੋਨ ਨੰਬਰ 905-302-9494 ਅਤੇ ਮੈਂ ਪ੍ਰੀਤ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਲੈ ਲਈਏ, ਓਟ ਆਸਰਾ ਆਸ਼ੀਰਵਾਦ ਲੈ ਲਈਏ ਵਾਹਿਗੁਰੂ ਦਾ।
1: ਬਿਲਕੁਲ ਹਾਂਜੀ,
0: ਅਤੇ ਬਾਕੀ ਫਿਰ ਆਪਾਂ ਟੋਪ ਗੇਅਰ 'ਚ ਹੀ ਰੱਖਾਂਗੇ ਅੱਜ ਪ੍ਰੋਗਰਾਮ
1: ਜੀ
0: ਅਤੇ ਅੱਗੇ ਆ ਜਾ ਕੇ ਸਵਰਾਜ ਸਿੱਧੂ ਹੋਰ ਵੀ ਆਉਣਗੇ ਅਤੇ ਅਸੀਂ ਵੀ ਤੁਹਾਡੇ ਨਾਲ ਤਕਰੀਬਨ ਠੀਕ 4:10 ਤੱਕ ਅਸੀਂ ਤੁਹਾਡੇ ਨਾਲ, ਤਾਂ ਉਸ ਤੋਂ ਬਾਅਦ ਸਵਰਾਜ ਸਿੱਧੂ ਹੋਰ ਆਉਣਗੇ ਦੇਸ਼ ਪ੍ਰਦੇਸ਼ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ।

0: ਦੋਸਤੋ ਜੂਨੀਅਰ ਫਰਾਈਡੇ ਹੈਗਾ, ਤੁਹਾਡੇ ਮੁੱਖ 'ਤੇ ਪੂਰੀ ਲਾਲੀ ਹੋਏਗੀ, ਮੁਸਕਾਨ ਹੋਏਗੀ। ਕਹਿਣ ਦਾ ਮਤਲਬ ਹੈ ਵੀਕਐਂਡ ਆਪਣੇ ਬੂਹੇ 'ਤੇ ਦਸਕ ਦੇ ਰਿਹਾ ਅਤੇ ਆਪਾਂ ਸਾਰੇ ਰੈਡੀ ਹਾਂ ਵੀਕਐਂਡ ਵਾਸਤੇ ਆਲਮੋਸਟ ਵੀਰਵਾਰ ਤੋਂ ਹੀ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਸਾਰਿਆਂ ਦਾ ਨਿੱਘਾ ਸਵਾਗਤ। ਟੈਲੀਫੋਨ ਨੰਬਰ ਨੇ ਸਟੂਡੀਓ ਦੇ ਜਦੋਂ ਵੀ ਲਾਈਵ ਪ੍ਰੋਗਰਾਮ ਕਰਦੇ ਹਾਂ ਅਸੀਂ 905-564-6444 ਇਹ ਨੰਬਰ ਆਪਣਾ, ਠੀਕ ਸ਼ਾਮ ਦੇ 6 ਵਜੇ ਤੱਕ ਤੁਸੀਂ ਸਾਡੇ ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਆ ਇਸੇ ਨੰਬਰ 'ਤੇ ਜਦੋਂ ਦੇਸ਼ ਪ੍ਰਦੇਸ਼ ਦੇ ਪ੍ਰੋਗਰਾਮ ਚੱਲਦੇ ਨੇ ਤਾਂ ਕਾਲ ਕਰ ਸਕਦੇ ਹੋ। ਜੀ
1: ਜੀ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਈਏ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਹਮੇਸ਼ਾ ਹੀ। ਤੁਸੀਂ ਆਪਣੇ ਰਹਿਣ ਦੇ ਲਈ ਇੱਕ ਨਵਾਂ ਘਰ ਲੱਭ ਰਹੇ ਹੋ ਤਾਂ ਧਿਆਨ ਦੇ ਨਾਲ ਸੁਣੋ, ਇਹ ਬ੍ਰੈਂਪਟਨ ਅਤੇ ਕੈਲਡਨ ਦੇ ਬਿਲਕੁਲ ਬਾਰਡਰ ਦੇ ਉੱਪਰ ਬਹੁਤ ਨਵੇਂ ਵਧੀਆ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਨੇ। ਕੈਲਡਨ ਐਂਡ ਬ੍ਰੈਂਪਟਨ ਦੇ ਬਾਰਡਰ ਦੇ ਬਿਲਕੁਲ ਮੇਫੀਲਡ ਐਂਡ ਮੈਕਲੋਗਲਿਨ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਹੈ, ਜਿਹਦੇ ਵਿੱਚ ਮਿਡ 600 ਤੋਂ ਸਟਾਰਟ ਹੋਣਗੇ ਸਾਰੇ ਘਰ, ਜਿਨ੍ਹਾਂ ਦੇ ਵਿੱਚ ਫ੍ਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚਡ ਅਤੇ ਨਾਲੇ ਡਿਟੈਚਡ ਘਰ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ, ਮੇਫੀਲਡ ਰੋਡ ਐਂਡ ਮੈਕਲੋਗਲਿਨ ਰੋਡ ਕੈਲਡਨ ਦੇ ਵਿੱਚ। ਮਿਡ 600 ਤੋਂ ਨੇ ਫ੍ਰੀ ਹੋਲ ਟਾਊਨ ਹਾਊਸਿਸ, ਉਹ ਵੀ ਦੋ ਅਲੱਗ ਡਿਜ਼ਾਈਨਸ ਦੇ ਨੇ। ਦੋ ਸਟੋਰੀ ਦੇ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ ਬੈਕਯਾਰਡ ਦੇ ਨਾਲ, 3 ਸਟੋਰੀ ਦੇ ਰੀਅਰ ਲੇਨ ਫ੍ਰੀ ਹੋਲ ਟਾਊਨ ਹਾਊਸਿਸ ਨੇ ਡਬਲ ਕਾਰ ਗਰਾਜ ਦੇ ਨਾਲ, ਟੋਟਲ 4 ਕਾਰਸ ਨੂੰ ਤੁਸੀਂ ਪਾਰਕ ਕਰ ਸਕੋਗੇ। ਅਤੇ 25 ਫੁੱਟ ਦੇ ਲੋਟਸ ਦੇ ਸੈਮੀ ਡਿਟੈਚਡ ਘਰ ਵੀ ਨੇ। ਇਸ ਤੋਂ ਇਲਾਵਾ 36 ਫੁੱਟ ਅਤੇ 42 ਫੁੱਟ ਦੇ ਨੇ ਜਿਹੜੇ ਲੋਟ ਨੇ ਉਹ ਕਾਫੀ ਵੱਡੇ ਨੇ, ਡਬਲ ਕਾਰ ਗਰਾਜ ਨੇਗੇ ਡਿਟੈਚ ਘਰਾਂ ਦੇ, ਇਹ ਵੀ ਆ ਰਹੇ ਨੇ ਤੁਹਾਡੇ ਲਈ। ਜ਼ਰੂਰ ਤੁਸੀਂ ਗੱਲਬਾਤ ਕਰ ਲਓ, ਘਰਾਂ ਦੀ ਪੂਰੀ ਇਨਫੋਰਮੇਸ਼ਨ ਲਓ, 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹ ਤਿਆਰ ਹੋ ਜਾਣੇ ਨੇ। ਟੀਮ ਸਿੱਧੂ ਦਾ ਨੰਬਰ 416-302-0016 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ।
0: ਔਰ ਦੱਸਦਾ ਕਿ ਇੰਸ਼ੋਰੈਂਸ ਦੇ ਵਿੱਚ ਲੰਮੇ ਸਮੇਂ ਤੋਂ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਕੌਰ ਛਾਬਲਾ ਹੋ ਰਹੀ, ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ। ਵੀਰਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ, 3 ਤੋਂ ਲੈ ਕੇ 4 ਵਜੇ ਤੱਕ ਉਹ ਵੀ ਆਪਣੀ ਹਾਜ਼ਰੀ ਲਗਾਉਣਗੇ। ਮਨਪ੍ਰੀਤ, ਮੈਂ ਜਾਣਕਾਰੀ ਦੀਆਂ ਗਿਰੀ ਲੀਗਲ ਸਰਵਿਸਿਸ ਵਾਲਿਆਂ ਦੀ,
1: ਹਾਂਜੀ,
0: ਔਰ ਬੜਾ ਅੱਛਾ ਨਾਮ ਹੈ ਇਹਨਾਂ ਦਾ, ਔਰ ਅੱਗੇ ਜਾ ਕੇ ਮੈਂ ਇਹਨਾਂ ਦੀ ਪੂਰੀ ਜਾਣਕਾਰੀ ਜਿਹਨਾਂ ਉਸ ਤੋਂ ਬੁਲਾ ਕੇ ਕਾਲਰ ਨੇ ਸਾਡੇ ਉਹਨਾਂ ਨੂੰ ਵੀ ਲੈ ਲੈਣਾ।
1: ਹਾਂਜੀ, 3631 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮੰਤਰੀ ਜੀ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਅਮਰਜੀਤ,
0: ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਨਿੱਗਸ ਬਫਲ ਵਾਲਿਓ, ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਜੀ, ਵੀਰਵਾਰ ਬਹੁਤ ਵਧੀਆ ਦਿਨ ਲੱਗਾ, ਪੂਰੀ ਗਰਮੀ ਆ।
0: ਅੱਛਾ, ਬਫਲੋ ਵੀ ਤੁਹਾਡੇ ਟੈਂਪਰੇਚਰ 28 ਡਿਗਰੀ ਤੋਂ ਉੱਪਰ ਹੀ ਹੋਏਗਾ?
2: ਹਾਂਜੀ, ਸੇਮ ਹੀ ਤੁਹਾਡੇ ਨਾਲ, ਸੇਮ ਹੀ ਹੁੰਦਾ ਇੱਥੇ।
0: ਰਾਸ਼ਟਰਪਤੀ ਬਾਬਾ ਜੀ ਥੋੜੇ ਜਿਹੇ ਸਹਿਮਤ ਹੋ ਗਏ ਸਾਡੇ ਨਾਲ ਡਿਲੇ ਕਰਕੇ, ਤਿੰਨ ਕਿਤੇ ਦਿਨ ਹੋਣ ਭਾਈ,
2: ਬੜੀ ਖੁਸ਼ੀ ਹੁੰਦੀ ਆ। ਮੈਨੂੰ ਮੈਂ ਕੈਨੇਡਾ ਨਾਲ ਕੁਛ ਵੀ ਇੱਦਾਂ ਹੁੰਦਾ, ਮੈਂ ਹਮੇਸ਼ਾ ਕਹਿੰਦਾ ਉਹਨਾਂ ਨੂੰ ਕੈਨੇਡਾ ਸਾਡਾ ਅਮੈਰੀਕਾ ਦਾ ਛੋਟਾ ਭਰਾ ਹੈ, ਕੋਈ ਕੇਕੇ ਕਰਨੀ ਚਾਹੀਦੀ ਨਾ ਕਿ ਉਹਦੇ ਕੋਲ ਹੋਣ ਦਾ ਯਤਨ ਕਰਨਾ ਸੀ ਆਪਾਂ ਨੂੰ ਹਨਾ। ਨਹੀਂ, ਬੜੀ ਖੁਸ਼ੀ, ਬਹੁਤ ਵਧੀਆ ਖੁਸ਼ੀ ਦੀ ਖਬਰ ਆ ਜੀ।
0: ਹੋਰ ਕੋਈ ਸੇਵਾ ਦੱਸੋ?
2: ਤੇ ਹਾਂਜੀ,
0: ਮੈਂ ਕੋਈ ਗੀਤ ਸੁਣਨਾ ਅੱਜ ਪ੍ਰੋਗਰਾਮ 'ਚ।
2: ਅੱਜ ਵਧੀਆ ਦਿਨ ਕਣਕਾਂ ਦੇ ਗੱਲ ਸੋਹਣੇ ਮੱਖਣਾ
0: ਪਿਆਰ ਦਾ ਲਾ ਦੇਣਾ ਜੀ, ਲਾ ਦੇਣਾ, ਬਿਲਕੁਲ ਲਿਖ ਲਿਆ ਸੀ, ਬਸ ਜਲਦੀ ਜਲਦੀ ਜਲਦੀ ਸੁਣਾਵਾਂਗੇ। ਬੜੀ ਜਲਦੀ ਆਪਾਂ ਤੁਹਾਡੀ ਗੱਲ ਕਰਾਵਾਂਗੇ। ਉਮਰਪ੍ਰੀਤ ਚਾਵਲਾ ਹੋਰ ਨੇ ਸਾਡੇ ਨਾਲ ਜੁੜ ਚੁੱਕੇ ਨੇ ਲਾਈਨ ਦੇ ਉੱਤੇ, 6474461616 ਦਾ ਟੈਲੀਫੋਨ ਨੰਬਰ ਹੈ। ਇਹ 'ਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਇੰਸ਼ੋਰੈਂਸ ਦੇ ਫੀਲਡ ਦੀ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਹੁਣੇ ਹੀ ਸੰਪਰਕ ਕਰ ਸਕਦੇ, ਬੜੀ ਜਲਦੀ ਮੈਂ ਇਹਨਾਂ ਨੂੰ ਨਾਲ ਲੈਣਾ। ਅੱਛਾ, ਮੈਂ ਗਿਰੀ ਲਾਗਲ ਲੀਗਲ ਸਰਵਿਸ ਦੀ ਦੇ ਦਿਆਂ ਕਿ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੇ ਵਿੱਚ ਸਾਈਨ ਕੀਤਾ ਸੀ ਪਰ ਹੁਣ ਮੌਰਗੇਜ ਅਪਰੂਵ ਨਹੀਂ ਹੋ ਰਹੀ, ਬਿਲਡਰ ਨੇ ਤੁਹਾਨੂੰ ਤੁਹਾਡੇ ਘਰ ਬਹੁਤ ਡਿਲੇ ਕਰਤਾ ਅਤੇ ਹੁਣ ਨੋਟਿਸ ਭੇਜਿਆ ਕਿ ਜਲਦੀ ਕਲੋਜ਼ਿੰਗ ਕਰੋ, ਅਤੇ ਬਰੀ ਨਾਟ ਹਾਂਜੀ, ਅਤੇ ਕਹਿੰਦੇ ਅਸੀਂ ਸਭ ਮੰਗ ਸਨ, ਕਿਸੇ ਨੇ ਤੁਹਾਡੇ ਪੈਸੇ ਲੋਨ ਤੋਂ ਲਿਆ ਵਾਪਸ ਨਹੀਂ ਕਰ ਰਹੇ, ਜਾਂ ਤੁਹਾਨੂੰ ਕੰਮ ਦੇ ਉੱਤੇ ਇੰਪਲਾਇਰ ਹੈਗਾ ਉਹ ਤੁਹਾਨੂੰ ਲੀਗਲ ਨੋਟਿਸ ਨਹੀਂ ਦਿੱਤਾ ਬਗੈਰ ਕਿਸੇ ਕੰਮ, ਯਾਨੀ ਕਿ ਗੱਲਬਾਤ ਤੋਂ ਹੀ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਅਤੇ ਤੁਹਾਡੇ ਪੈਸੇ ਨਹੀਂ ਦੇ ਰਹੇ, ਇਹ ਸਭ ਕੁਛ ਕੰਮ ਕਰਦੇ ਨੇ ਮਨਮੀਤ ਗਿਰੀ ਹੋਰੀ ਗਿਰੀ ਲੀਗਲ ਸਰਵਿਸ ਤੋਂ, ਅਤੇ ਮੈਂ ਨੰਬਰ ਉਹਨਾਂ ਦਾ ਦਿੰਦਾ। ਸਿਵਲ ਕੇਸ ਵੀ ਲੜਦੇ ਨੇ, ਰੀਅਲ ਸਟੇਟ ਦੇ ਕੇਸ ਵੀ ਲੜਦੇ ਨੇ, ਇੰਪਲਾਇਮੈਂਟ ਕੇਸ ਵੀ ਲੜਦੇ ਨੇ, ਫੈਮਿਲੀ ਲਾਅ ਵੀ, ਇਹ ਸਾਰੇ ਮੈਟਰ ਸੁਲਝਾਉਂਦੇ ਨੇ। ਨੰਬਰ ਨੋਟ ਕਰ ਲਓ, 437-551-8000, 437-551-8000, 466 ਪੀਅਰਸ ਰੋਡ ਓਕਵਿਲ ਦੇ ਵਿੱਚ ਹੈਗੇ ਨੇ ਇਹ। ਅਤੇ ਜਿਹੜੇ ਪ੍ਰੋਗਰਾਮ ਜਿਹੜੇ ਦਿਸ ਪ੍ਰਦੇਸ਼ ਨਾਲ ਮਨਪ੍ਰੀਤ, ਕਿਉਂ ਨਹੀਂ ਕਿ ਵਧੀਆ ਜਿਹਾ ਗੀਤ ਸੁਣ ਲਈਏ, ਤੇ ਬੜੀ ਜਲਦੀ ਫਿਰ ਆਪ ਤੋਂ ਹੋਊਗੀ ਤੇ ਫੌਰਨ ਬਾਅਦ ਆਪਾਂ ਗੱਲਬਾਤ ਕਰਾਂਗੇ ਓਮਪ੍ਰੀਤ ਚਾਵਲਾ ਜੀ ਨਾਲ ਜੀ
1: ਜੀ
0: ਰੈਡੀ ਪ੍ਰਾਪਤ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜਿਹੜੇ ਦੋਸਤੋ ਬੜੇ ਬੜੇ ਸੋਹਣੇ ਸੋਹਣੇ ਫੰਕਸ਼ਨ ਹੋ ਰਹੇ ਆਪਣੇ ਸ਼ਹਿਰ ਦੇ ਵਿੱਚ, ਉਹਨਾਂ ਦੀ ਜਾਣਕਾਰੀ ਵੀ ਹੋਏਗੀ ਦੇਸ਼ ਪ੍ਰਦੇਸ਼ ਦੇ ਵਿੱਚ ਫੁੱਲ ਕਵਰੇਜ। ਔਰ ਅੱਜ ਹੈਗਾ ਯੂਨੀਅਨ ਫਰਾਈਡੇ ਯਾਨੀ ਵੀਰਵਾਰ ਹੈਗਾ, ਅਤੇ ਕੱਲ੍ਹ ਨੂੰ ਫਰਾਈਡੇ ਹੈਗਾ, ਅਤੇ ਪਰਸੋਂ ਨੂੰ ਸਨਿਚਰਵਾਰ ਹੈਗਾ। ਬਿਲਕੁਲ ਹੈਗਾ, ਪਰ ਸਨਿਚਰਵਾਰ ਨੂੰ ਇੱਕ ਬਹੁਤ ਪਿਆਰਾ ਮੇਲਾ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ, ਮਿਸਾਗਾ ਦੇ ਵਿੱਚ। ਥੋੜ੍ਹਾ ਜਿਹਾ ਵੈਨਿਊ ਬਦਲਿਆ, ਪਹਿਲਾਂ ਹੋਰ ਗਰਾਊਂਡ 'ਚ ਹੁੰਦਾ ਸੀ ਇਹ, ਪੰਜਾਬ ਡੇ ਨੋਟ ਕਰ ਲਓ। ਇਹ ਬਹੁਤ ਸਾਰੇ ਕਲਾਕਾਰ ਇਹਦੇ ਵਿੱਚ ਆ ਰਹੇ ਨੇ, ਚੜ੍ਹਦੇ ਚੜ੍ਹਦੇ ਕਲਾਕਾਰ ਸਾਰੇ, ਡਿਊਟ ਜੋੜੀਆਂ ਵੀ ਪੂਰਾ ਰੰਗ ਬੰਨੇ ਜਾਓ, ਸਵੇਰੇ 11 ਤੋਂ ਲੈ ਕੇ ਸ਼ਾਮ ਦੇ 8-9 ਵਜਣੇ ਆ। ਹਾਈਲੈਂਡ ਫਾਰਮ ਜਿਹੜਾ ਹੁੰਦਾ ਨਾ, ਹਾਈਵੇਟ ਆਪਾਂ ਟ੍ਰੇਨ ਕਹਿੰਦੇ, ਹੇਅਰ ਇੰਟੀਰੀਅਰ ਮਿਸਾਗਮ ਜਾਂਦੇ ਆਪਾਂ, ਅਗਲੈਂਟਨ ਤੋਂ ਪਹਿਲਾਂ ਖੱਬੇ ਹੱਥ ਇਹ ਪੈਂਦਾ, ਉੱਥੇ ਹਾਈਲੈਂਡ ਫਾਰਮ ਹੁੰਦਾ ਸੀ ਪਹਿਲਾਂ, ਬਹੁਤ ਵੱਡਾ ਪਾਰਕ, ਖੁੱਲ੍ਹੀ ਡੁੱਲੀ ਪਾਰਕ ਆ, ਉੱਥੇ ਹੋਣਾ ਹੈ ਮੇਲਾ। ਅਤੇ ਨੋਟ ਕਰ ਲਓ ਵੈਨਿਊ, ਮੈਥਿਸਨ ਅਤੇ ਹੇਅਰ ਇੰਟੀਰੀਅਰ ਕਹਿ ਲਓ ਜਾਂ ਹਾਈ ਬਿਟੈਨ ਕਹਿੰਦੇ ਆਪਾਂ ਨੂੰ, ਖੱਬੇ ਹੱਥ ਉੱਤੇ ਜਿਹੜਾ ਆਪਣਾ ਸਾਊਥ ਈਸਟ ਕੋਰਨ ਦੇ ਵਿੱਚ ਪੈਂਦਾ, ਅਤੇ ਉੱਥੇ ਤੁਹਾਡੇ ਲਈ ਮੇਲਾ ਹੋਣਾ, ਅਤੇ ਸਵੇਰੇ 11 ਵਜੇ ਸ਼ੁਰੂ ਹੋ ਜਾਣਾ ਚੱਲਣਾ ਹੈਗਾ। ਅਤੇ ਤੁਸੀਂ ਭਾਈ ਆਪਦੇ ਚਾਦਰ ਚੂਦਰ ਪ੍ਰੈਸ ਕਰ ਲਓ, ਚਾਦਰ ਤਾਂ ਨਾ ਵੀ ਪ੍ਰੈਸ ਕਰੋਗੇ, ਖੁਸਾ ਖਸਾ ਪਾ ਕੇ ਸੋਹਣਾ ਲੱਗਦਾ। ਹਾਂ, ਕੁੜਤਾ ਪਜਾਮਾ ਜ਼ਰੂਰ ਕਰਨਾ ਪਊ ਪ੍ਰੈਸ, ਨਾ ਕੁੜਤੇ ਪਜਾਮੇ ਤਾਂ ਪਾਏ ਹੀ ਇਹੋ ਜਿਹੇ ਫੰਕਸ਼ਨ ਜਾਂਦੇ ਨਾ, ਜਿਹੜੇ ਮੇਲੇ ਮੂਲੇ ਹੋਣ ਉੱਥੇ ਬੰਦਾ ਕਹਿੰਦਾ ਕੋਈ ਨਹੀਂ, ਅੱਜ ਕੱਢ ਲੈਂਦੇ ਹਾਂ ਵਧੀਆ ਜਿਹਾ ਕੁੜਤਾ ਪਜਾਮਾ, ਕਈ ਛੋਟੇ ਚਾਦਰਾ ਵੀ ਲੈਂਦੇ ਆ, ਕੋਈ ਗੱਲ ਨਹੀਂ, ਜਿਸ ਤਰ੍ਹਾਂ ਪਹਿਰਾਵਾ ਤੁਸੀਂ ਪੈਣਾ ਪਾਉਣਾ। ਲਓ ਮਿਲਾਉਣੇ ਤੁਹਾਨੂੰ ਆਪਾਂ ਹੁਣ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ,
1: ਜੀ ਉਮਰਪ੍ਰੀਤ ਚਾਵਲਾ ਜੀ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ। ਜੇ ਤੁਸੀਂ ਵੀ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੋਵੇ, ਹੈਲਥ ਇੰਸ਼ੋਰੈਂਸ ਦੇ ਵਿੱਚ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਪਾਲਿਸੀ ਕਰਵਾਉਣੀ ਹੈ ਪਹਿਲਾਂ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਅਤੇ ਨਾਲੇ ਜੇਕਰ ਤੁਸੀਂ ਆਪਣੀ ਪੂਰੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਯਾਦ ਰੱਖੋ ਕਿ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਕੌਰ ਚਾਵਲਾ ਜੀ। ਉਮਰਪ੍ਰੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੁਹਾਨੂੰ ਤਜਿੰਦਰ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਇਨਵੈਸਟਮੈਂਟਲੀ ਗਰੋ ਕਰਨ, ਸੀ ਆਰ ਏ ਨੂੰ ਘੱਟ ਪੇ ਹੋਏ ਔਰ ਨੈਟ ਆਪਣੇ ਹੱਥ ਜ਼ਿਆਦਾ ਰਹੇ, ਜਾਂ ਈਵਨ ਤੁਹਾਡੀਆਂ ਕਾਰਪੋਰੇਸ਼ਨ ਜਾਂ ਕਾਰਪੋਰੇਸ਼ਨ ਤੁਹਾਡੀਆਂ ਪ੍ਰੋਫਿਟੇਬਲ ਤੁਹਾਡਾ ਬਿਜ਼ਨਸ ਹੈਗਾ, ਤਾਂ ਆਪਾਂ ਕਿਵੇਂ ਤੁਹਾਡੇ ਕਾਰਪੋਰੇਟ ਡਾਲਰਸ ਨੂੰ ਟੈਕਸ ਐਫੀਸ਼ੈਂਟਲੀ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਉਹਦੀ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਆ, ਕੋਈ ਸਕਸੈਸ਼ਨ ਪਲੈਨਿੰਗ ਆ, ਕੋਈ ਇਨਹੈਰੀਟੈਂਸ ਦੇ ਵਿੱਚ, ਇੱਕ ਹੁੰਦਾ ਇਨਹੈਰੀਟੈਂਸ ਦੇ ਵਿੱਚ ਟ੍ਰਾਂਸਫਰ ਦੇਣਾ ਅੱਗੇ ਬੱਚਿਆਂ ਨੂੰ, ਇੱਕ ਹੁੰਦਾ ਇਨਹੈਰੀਟੈਂਸ ਰਿਸੀਵ ਕਰਨੀ, ਮਤਲਬ ਆਪਣੇ ਪੇਰੈਂਟਸ ਤੋਂ ਇਨਹੈਰੀਟੈਂਸ ਦੇ ਵਿੱਚ ਆਉਣਾ,

0: ਦੋਨਾਂ ਚੀਜ਼ਾਂ ਨੂੰ ਤੁਸੀਂ ਡਿਸਕਸ ਕਰ ਸਕਦੇ ਹੋ। ਨੰਬਰ ਹੈ ਜੀ 6474616 1616। ਤੇ ਇੱਕ ਮੈਂ ਅੱਜ ਸਪੈਸ਼ਲ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਮਨਪ੍ਰੀਤ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਲੈ ਕੇ, ਕਿਉਂਕਿ ਕ੍ਰਿਟੀਕਲ ਇਲਨੈਸ ਜਿਹੜੀ ਹੈਗੀ ਦੇਖੋ ਬਹੁਤ ਹੀ ਟ੍ਰੋਮੈਟਿਕ ਇਲਨੈਸ ਹੈ। ਮੈਂ ਕਹੂੰਗੀ ਜਿੱਥੇ ਤਾਂ ਮਤਲਬ ਆਪਣੀ ਸਿਹਤ ਖਰਾਬ ਹੁੰਦੀ ਹੈ, ਉਹਦੇ ਨਾਲ ਨਾਲ ਬਹੁਤ ਸਟ੍ਰੈਸ ਐਂਗਜ਼ਾਇਟੀ ਹੋ ਜਾਂਦੀ ਹੈ, ਬਹੁਤ ਵੱਡੇ ਮੈਡੀਕਲ ਬਿਲਸ ਹੈ, ਹੋਮ ਆਲਟਰੇਸ਼ਨ ਕਰਵਾਉਣੀਆਂ ਪੈ ਸਕਦੀਆਂ ਹੁੰਦੀਆਂ, ਤੁਹਾਡੇ ਸਪਾਊਸ ਨੂੰ ਕੰਮ ਘੱਟ ਜਾਂਦਾ ਉਹਦਾ ਕਿਉਂਕਿ ਉਹਨਾਂ ਨੇ ਵੀ ਤੁਹਾਡੀ ਟੇਕ ਕੇਅਰ ਕਰਨੀ ਹੈ। ਸੋ ਸਾਡੇ ਚੋਂ ਬਹੁਤੇ ਲੋਕ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਚਲੋ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਆ, ਅਸੀਂ ਸਿਕਨੈਸ ਵਿੱਚ ਐਡ ਕਰਾਈ ਹੋਈ ਆ, ਸਾਨੂੰ ਉਹਦਾ ਬੈਨੀਫਿਟ ਮਿਲ ਜਾਏਗਾ, ਬਿਲਕੁਲ ਮਿਲ ਜਾਏਗਾ, ਲੇਕਿਨ ਉਹ ਇਨਾਫ ਨਹੀਂ ਹੁੰਦੀ ਕਿਉਂਕਿ 75% ਅਪਰੋਕਸੀਮੇਟਲੀ ਤੁਹਾਡੀ ਇਨਕਮ ਦਾ ਡਿਸੇਬਿਲਟੀ ਇੰਸ਼ੋਰੈਂਸ ਪੇ ਕਰਦੀ ਆ, ਜੋ ਕਿ ਬਿਲਕੁਲ ਵੀ ਇਨਾਫ ਨਹੀਂ ਹੁੰਦਾ। ਦੂਜਾ ਹੈਗਾ ਵੀ ਲਾਈਫ ਇੰਸ਼ੋਰੈਂਸ ਇਨਾਫ ਹੋ ਸਕਦੀ ਹੈ ਲੇਕਿਨ ਉਹਨੇ ਪੇ ਨਹੀਂ ਕਰਨਾ ਕਿਉਂਕਿ ਉਹ ਲਾਈਫ ਇੰਸ਼ੋਰੈਂਸ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਕਚੁਅਲੀ ਇਟ ਫਿਲਸ ਅ ਗੈਪ ਜਦੋਂ ਕਿ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਆਪਣੀ ਫਾਈਨੈਂਸ਼ੀਅਲ ਹੈਲਥ ਦੀ ਟੇਕ ਕੇਅਰ ਕਰਨ ਦੀ। ਸੋ ਮੈਂ ਕਹੂੰਗੀ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈਗੀ ਦੈਟ ਇਜ਼ ਹੈਲਥ ਲਾਈਨ ਆਫ ਕ੍ਰੈਡਿਟ, ਜਿਹਨੇ ਉਸ ਟਾਈਮ ਤੇ ਤੁਹਾਨੂੰ ਪੈਸੇ ਦੀ ਵੀ ਫਰੀਡਮ ਦੇਣੀ ਹੈ, ਤੁਹਾਨੂੰ ਟਾਈਮ ਦੀ ਵੀ ਫਰੀਡਮ ਦੇਣੀ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਮੈਂ ਮਨਪ੍ਰੀਤ, ਮੇਰੇ ਇੱਕ ਕਲਾਇੰਟ ਸੀਗੇ ਬਿਜ਼ਨਸ ਓਨਰ, ਮੈਸਿਵ ਹਾਰਟ ਅਟੈਕ ਹੋਇਆ ਉਹਨਾਂ ਨੂੰ ਨੈਚੁਰਲੀ, ਹੁਣ ਕਿਉਂਕਿ ਉਹਨਾਂ ਦੀ ਇੰਸ਼ੋਰੈਂਸ ਵਧੀਆ ਕ੍ਰਿਟੀਕਲ ਇਲਨੈਸ ਹੋਈ ਹੋਈ ਸੀਗੀ, 2 ਲੱਖ ਦੀ ਉਹਨਾਂ ਦੀ ਇੰਸ਼ੋਰੈਂਸ ਸੀ, 2 ਲੱਖ ਉਹਨਾਂ ਨੂੰ ਮਿਲ ਗਿਆ। ਉਹਦਾ ਮਤਲਬ ਕੀ ਹੈ ਵੀ ਇੱਕ ਤਾਂ ਮੈਡੀਕਲ ਐਕਸਪੈਂਸਿਸ ਵਗੈਰਾ ਟੇਕ ਕੇਅਰ ਹੋ ਗਈ, ਦੂਜਾ ਇਹ ਹੈ ਵੀ ਉਹਨਾਂ ਨੇ ਆਪਣੇ ਆਪ ਨੂੰ ਰਿਪਲੇਸ ਕਰ ਲਿਆ ਬਿਜ਼ਨਸ ਦੇ ਵਿੱਚ ਕਿਉਂਕਿ ਕਿਸੇ ਨੂੰ ਹਾਇਰ ਕਰਨਾ ਪੈਣਾ ਸੀਗਾ। ਹੁਣ ਤੁਹਾਡੇ ਆਪਣੇ ਬਿੱਲ ਪੇ ਹੋ ਰਹੇ ਆ ਤਾਂ ਨੈਚੁਰਲੀ ਬਿਜ਼ਨਸ ਕਿਸੇ ਹੋਰ ਨੂੰ ਹਾਇਰ ਕਰਕੇ ਤੁਹਾਡੀ ਰਿਪਲੇਸਮੈਂਟ ਲੱਭ ਕੇ 1-2 ਸਾਲ ਜਿੰਨਾ ਵੀ ਤੁਹਾਨੂੰ ਲੱਗਦਾ ਰਿਕਵਰੀ ਨੂੰ ਟਾਈਮ ਚਾਹੀਦਾ ਉਹ ਆਪਾਂ ਨੂੰ ਟਾਈਮ ਮਿਲ ਜਾਂਦਾ ਹੁੰਦਾ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਹੁਤ ਜ਼ਰੂਰੀ ਇੰਸ਼ੋਰੈਂਸ ਹੈ ਵੀ ਕੱਲ ਨੂੰ ਜੇ ਸਾਡੇ ਘਰ ਦੇ ਖਰਚੇ ਚੱਲਦੇ ਰਹਿਣ, ਸਾਡੀਆਂ ਬਿੱਲ ਬੱਤੀਆਂ ਚੱਲਦੇ ਰਹਿਣ, ਜੇ ਆਪਾਂ ਕੰਮ ਤੇ ਨਹੀਂ ਵੀ ਜਾ ਰਹੇ। ਔਰ ਇਹਦੇ ਚ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਤੁਸੀਂ ਮਨੀ ਬੈਕ ਨੂੰ ਆਪਾਂ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ। 60 ਸਾਲ ਤੱਕ ਆਪਾਂ ਕੰਮ ਕਰਨਾ ਕਿਉਂਕਿ 60 ਸਾਲ ਤੋਂ ਬਾਅਦ ਸਾਨੂੰ ਇੰਸ਼ੋਰੈਂਸ ਦੀ ਲੋੜ ਵੀ ਨਹੀਂ ਹੁੰਦੀ ਕਿਉਂਕਿ ਸਾਡੀ ਇਨਕਮ ਰਿਪਲੇਸਮੈਂਟ ਸਾਨੂੰ ਚਾਹੀਦੀ ਹੋਈ ਨਹੀਂ ਜੇ ਆਪਾਂ ਨਹੀਂ ਕੰਮ ਕਰਨਾ। ਤਾਂ 60 ਸਾਲ ਤੇ ਜਾ ਕੇ ਆਪਣਾ ਜਿੰਨਾ ਵੀ ਆਪਾਂ ਪ੍ਰੀਮੀਅਮ ਪੇ ਕੀਤਾ 100% ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ। ਤੇ ਵਿਨ ਵਿਨ ਸਿਚੁਏਸ਼ਨ ਹੈ, ਇੱਕ ਚੀਜ਼ ਤਾਂ ਮਿਲਣੀ ਹੋਈ ਹੈ, ਜਾਂ ਬੈਨੀਫਿਟ ਮਿਲਣਾ ਜਾਂ ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ। ਸੋ ਤੁਸੀਂ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਬੱਚਿਆਂ ਲਈ ਇਹ ਪਲਾਨ ਲੈਣਾ ਚਾਹੁੰਦੇ ਹੋ, ਜ਼ਰੂਰ ਮੇਰੇ ਨਾਲ ਗੱਲ ਕਰ ਲਓ। ਨੰਬਰ ਹੈ ਜੀ 6474616 1646 4416 1616। ਥੈਂਕ ਯੂ ਸੋ ਮਚ ਮਨਪ੍ਰੀਤ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ
2: ਮਿਹਰਬਾਨੀ। ਨੰਬਰ ਤੁਸੀਂ ਅਮਰਪ੍ਰੀਤ ਹੁੰਦੇ ਫਿਰ 416 ਅਤੇ 446 1616 ਟੈਲੀਫੋਨ ਨੰਬਰ ਨੋਟ ਕਰਕੇ ਰੱਖੋ, ਕੰਮ ਆਏਗਾ ਤੁਹਾਡੇ ਲਈ। ਰੇਡੀ ਪ੍ਰਾਂਗ ਬੇਸ ਪ੍ਰਦੇਸ ਨਾਲ ਜੁੜੇ ਹੋਏ ਮਨਪ੍ਰੀਤ, ਟਰੰਪ ਸਾਹਿਬ ਨੇ 3 ਦਿਨ ਅੱਗੇ ਪੋਸਟਪੋਨ ਕੀਤਾ, ਕਹਿੰਦੇ ਸਾਈਨ ਹੋਣਗੇ ਸੈਟਰਡੇ ਨੂੰ, ਅਤੇ ਕਹਿੰਦੇ ਸਾਡੀ ਆਲਮੋਸਟ ਉਹ ਇਹੀ ਵਾਰ ਵਾਰ ਰਿਪੀਟ ਕਰ ਰਹੇ ਕਿ ਸਾਡੀ ਆਪਣੇ ਖਾਸ ਕਰਕੇ ਕੈਨੇਡਾ ਨਾਲ ਡੀਲ ਹੋ ਗਈ ਹੈ ਅਤੇ ਬਸ ਸਾਈਨ ਹੋਣੇ ਰਹਿੰਦੇ ਨੇ।
1: ਹਾਂਜੀ,
2: ਪਰ ਮੈਂ ਕਰਨੀ ਹੋਣੀ ਕਹਿ ਰਹੇ ਨੇ ਕਿ ਹਲੇ ਪੜ੍ਹਨੇ ਆ ਕਾਫੀ, ਉਹ ਸੂਟ ਕਰਨੀ ਆ ਕੋਸ਼ਿਸ਼ ਦੇ ਵਿੱਚ ਨਾ। ਖੈਰ ਨਹੀਂ ਵੇ, ਸਾਈਨ ਤਾਂ ਸੈਟਰਡੇ ਹੋਣਗੇ, ਚੰਗੀ ਗੱਲ ਆ ਕਿ ਆਪਣੇ ਸਾਈਨ ਹੋ ਜਾਣ ਜਿਹੜੇ ਟੈਰਫ ਵਗੈਰਾ ਨਹੀਂ ਲੱਗੇ। ਪਰ ਨਾਲ ਦੀ ਨਾਲ ਆਪਣੇ ਕਰਨੀ ਸਾਹਿਬ ਨੇ ਕਿਹਾ ਕਿ ਭਾਈ ਜਿੰਨੇ ਵੀ ਪ੍ਰੀਵੀਅਰ ਨੇ ਮੁੱਖ ਮੰਤਰੀ ਨੇ ਕਿਸੇ ਵੀ ਸੂਬੇ ਦੇ, ਡਰਿੰਕ ਜਿਹੜੀ ਹੈਗੀ ਆ, ਕਿਉਂਕਿ ਇਹਨਾਂ ਨੇ ਆਪਣੇ ਸ਼ੈਲਫਾਂ 'ਤੇ ਬੰਦ ਕੀਤੀ ਹੋਈ ਸੀ ਅਮੈਰੀਕਨ ਡਰਿੰਕ ਰੱਖਣ 'ਤੇ, ਨਾ ਬੂਜ਼ ਜਿਹਨੂੰ ਆਪਾਂ ਕਹਿੰਦੇ ਹਾਂ ਇੰਗਲਿਸ਼, ਬੂਜ਼ ਰੱਖਿਆ ਨਹੀਂ, ਰੱਖਦੇ ਨਹੀਂ ਸੀ। ਪਰ ਹੁਣ ਉਹਨਾਂ ਨੇ ਕਿਹਾ ਕਿ ਹੁਣ ਮੈਂ ਸਿਰਫ ਇਹ ਕਹਿੰਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਆਪਣੀ ਮਰਜ਼ੀ ਨਾਲ ਤੁਸੀਂ ਅਗਰ ਰੱਖਣਾ ਚਾਹੁੰਦੇ ਹੋ ਬੂਜ਼, ਹੈ ਨਾ, ਅਤੇ ਤੁਸੀਂ ਰੱਖ ਸਕਦੇ ਹੋ ਅਮੈਰੀਕਨ ਡਰਿੰਕ। ਹੁਣ ਮੈਂ ਪੁੱਛਦਾ ਬਈ ਕਿੰਨੇ ਕੁ ਬੰਦੇ ਸ਼ੌਕੀਨ ਨੇ ਜੈਕ ਡੈਨੀਅਲ ਦੇ? ਹਾਂ, ਪੀਤੀ ਵੀ ਨੇੜੇ ਜਾਂਦੀ ਆ ਉਹ, ਸਾਡੇ ਕਨੇਡੀਅਨ ਵੀ ਬਥੇਰੇ ਪੀਂਦੇ ਜੈਕ ਡੈਨੀਅਲ, ਹੈ ਨਾ। ਵਾਈਜ਼ਰ ਕਿੰਨੀ ਕੁ ਪੀਂਦੇ ਹੋਏ ਵੀ ਅਮੈਰੀਕਨ ਆ, ਬਹੁਤ ਸਾਰੀਆਂ ਡਰਿੰਕ ਹੈਗੀਆਂ ਅਮੈਰੀਕਨ ਨੇ, ਕੀ ਤੁਹਾਡਾ ਸਰ ਜੂਗਾ? ਜਿਹੜੇ ਸਾਡੇ ਕੱਟੜ ਬਜ਼ੁਰਗ ਨੇ ਕਹੀ ਨਾ ਸਾਡੇ, ਹੈ ਨਾ, ਨਹੀਂ ਨਹੀਂ ਤੁਸੀਂ ਤੁਸੀਂ ਹੱਸ ਰਹੇ ਹੋ, ਮੈਂ ਉਸ ਸੁਧਾਰਨ ਨਹੀਂ ਹੈਗੀ, ਡਰਿੰਕਾਂ ਹੋਰ ਵੀ ਹੈਗੀਆਂ ਨੇ, ਉਹ ਨਹੀਂ ਮੈਂ ਕਹਿ ਰਿਹਾ। ਮੇਰਾ ਕਹਿਣ ਦਾ ਮਕਸਦ ਜਿਹੜੇ ਸਾਡੇ ਕੱਟੜ ਜਿਹੜੇ ਕੈਨੇਡੀਅਨ ਨੇ ਬਜ਼ੁਰਗ ਨੇ, ਕਿਉਂਕਿ ਕੁਝ ਹੈਗੇ ਨੇ ਬਹੁਤ ਇੱਥੇ ਵੀ ਹੈਗੇ ਨੇ, ਉਹ ਕਹਿੰਦੇ ਅਸੀਂ ਤਾਂ ਹੱਥ ਨਹੀਂ ਲਾਉਣੀ ਅਮੈਰੀਕਨ ਡਰਿੰਕ ਰੱਖਣੀ ਨਹੀਂ। ਅਤੇ ਹੁਣ ਕੀ ਆ ਕਿ ਜਿਹੜੇ ਪ੍ਰੀਮੀਅਰ ਨੇ ਆਪਣੇ ਡੱਗ ਫੋਰਡ ਸਾਹਿਬ ਅੰਟੇਰੀਓ ਦੇ ਹੋ ਗਏ, ਕਿਊਬਿਕ ਵਾਲੇ ਹੋ ਗਏ, ਨੋਵਾ ਸਕੋਸ਼ੀਆ 3 ਹੈਗੀਆਂ ਪ੍ਰੋਵਿੰਸ, ਉਹ ਭਾਈ ਨਾ ਕਾਨੀ ਜੀ ਕਰਦੇ, ਕਹਿੰਦੇ ਅਸੀਂ ਰੱਖਣੀ ਨਹੀਂ, ਅਤੇ ਪਰ ਪ੍ਰਧਾਨ ਮੰਤਰੀ ਨੇ ਤਾਂ ਕਹਿ ਦਿੱਤਾ ਭਾਈ ਰੱਖ ਲਓ ਨਾ।
1: ਹਾਂਜੀ,
2: ਪਰ ਉਹਦਾ ਹੁਣ ਉਹਦੇ ਨਾਲ ਤਾਂ ਫਿਰ ਅਮੈਰੀਕਾ ਨੂੰ ਕਾਫੀ ਵਿਕਦੀ ਹੈ ਇੱਥੇ ਦੀ ਡਰਿੰਕ, ਕਾਫੀ ਉਹਨਾਂ ਨੂੰ ਉਹਦੇ ਨਾਲ ਮੁਨਾਫਾ ਹੁੰਦਾ, ਦੇਖੋ ਅੱਗੇ ਜਾ ਕੇ ਕੀ ਹੁੰਦਾ। ਪਰ ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਕਹਿੰਦੇ ਕਿ ਸ਼ੌਕੀਨ ਹੋ ਜੈਕ ਡੈਨੀਅਲ ਦੇ, ਵਾਈਜ਼ਰ ਦੇ, ਹੋਰ ਵੀ ਅਮੈਰੀਕਨ ਡਰਿੰਕ ਦੇ, ਕੀ ਤੁਹਾਡਾ ਸਰ ਸਕਦਾ ਜੇ ਨਾ ਹੀ ਆਊਗੀ ਸੈਲਫਾਂ ਦੇ ਉੱਤੇ ਆਪਣੇ ਇੱਥੇ ਅਮੈਰੀਕਨ ਡਰਿੰਕ? ਥੋੜ੍ਹੇ ਜਿਹੇ ਕਾਲ ਕਰਕੇ ਦੱਸ ਦਿਓ ਭਾਈ, ਵੀਕਐਂਡ ਵੀ ਹੈਗਾ ਆਲਮੋਸਟ, ਕਿਉਂਕਿ ਵੀਕਐਂਡ 'ਤੇ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਆ, ਵੀਰਵਾਰ ਤੋਂ ਬਾਅਦ ਫਿਰ ਕੰਮ ਸ਼ੁਰੂ ਹੋ ਜਾਂਦਾ ਖਾਣ ਪੀਣ ਦਾ, ਪਾਰਟੀਆਂ ਪੂੜੀਆਂ ਆ ਜਾਂਦੀਆਂ। ਥੋੜ੍ਹੇ ਜਿਹੇ ਮੈਂ ਕਾਲਾਂ ਲਵਾਂਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ, ਤੁਹਾਡੇ ਕੀ ਵਿਚਾਰ ਨੇ? ਜਿਵੇਂ ਕਿ ਡੱਗ ਫੋਰਡ ਸਾਹਿਬ ਨੇ ਕਿਹਾ ਅਸੀਂ ਨਹੀਂ ਰੱਖਾਂਗੇ, ਤੁਸੀਂ ਸਹਿਮਤ ਇਹਨਾਂ ਦੇ ਨਾਲ ਕਿ ਬਿਗਾੜਾ ਜਿਹੜਾ ਮੁੱਖ ਮੰਤਰੀ ਉਹ ਵੀ ਨਹੀਂ ਕਹਿੰਦਾ ਮੈਂ ਨਹੀਂ ਰੱਖਣੀ, ਨੋਵਾ ਸਕੋਸ਼ੀਆ ਵਾਲਾ ਕਹਿੰਦਾ ਮੈਂ ਵੀ ਰੱਖਣੀ ਨਹੀਂ ਅਮੈਰੀਕਨ, ਹੈ ਨਾ? ਇਹ ਫਿਰ ਜਿਹੜਾ ਟ੍ਰੇਡ ਹੋ ਰਿਹਾ ਆਪਣਾ ਟਰੰਪ ਦੇ ਨਾਲ, ਇਹ ਵੀ ਇੱਕ ਵਿੱਚ ਵਿੱਚ ਚਾਲੇ ਨਾ ਇੱਕ ਫਾਨਾ ਝਾੜ ਜਾਣਾ ਮੈਨੂੰ ਲੱਗਦਾ। ਅਤੇ ਵੇਖੋ, ਚਲੋ ਮੈਂ ਤਾਂ ਤੁਹਾਨੂੰ ਇਹੀ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕੀ ਲੱਗਦਾ? ਮੋਸਟ ਵੈਲਕਮ, 905-564-6444 ਨੰਬਰ ਨੇ ਜੀ।
1: ਜੀ, ਅਤੇ ਤੁਸੀਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ, ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਤੁਹਾਡਾ ਕੋਈ ਵੀ ਨੋਨ, ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਕੋਈ ਵੀ ਆ ਰਿਹਾ ਇੱਥੋਂ, ਤਾਂ ਉਹਨਾਂ ਦੇ ਲਈ ਵੀ ਤੁਸੀਂ ਟਿਕਟਸ ਬੁੱਕ ਕਰਵਾਓ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ। ਟੋਰਾਂਟੋ ਤੋਂ ਡੈਲੀ ਇਹਨਾਂ ਨੇ 27 ਅਕਤੂਬਰ ਤੋਂ ਲੈ ਕੇ 24 ਦਸੰਬਰ ਤੱਕ ਦੀਆਂ ਡੇਟਸ ਦੇ ਵਿੱਚ ਤੁਹਾਡੇ ਲਈ ਇਹ ਟਿਕਟਸ ਲਗਾਈਆਂ ਨੇ। ਆਉਣ ਜਾਣ ਦੀ ਟਿਕਟ ਹੈ ਟੋਰਾਂਟੋ ਤੋਂ ਡੈਲੀ, ਡੈਲੀ ਤੋਂ ਟੋਰਾਂਟੋ, ਅਤੇ ਲਿਮਿਟਡ ਸੀਟਸ ਹੋਣਗੇ ਇਹਦੇ ਵਿੱਚ, ਅਤੇ $1820 ਦੀਆਂ ਟਿਕਟਸ ਨੇ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1820 ਦੇ ਵਿੱਚ। ਜੇਕਰ ਅਕਤੂਬਰ ਦੇ ਵਿੱਚ ਤੁਹਾਡਾ ਕੋਈ ਨੋਨ ਆ ਰਿਹਾ ਇੰਡੀਆ ਤੋਂ, ਡੈਲੀ ਤੋਂ ਟੋਰਾਂਟੋ 1-way ਟਿਕਟ ਹੈਗੀ ਆ $850 ਦੀ, $850 ਦੀ। ਅਤੇ ਜੇਕਰ ਡੈਲੀ ਤੋਂ ਟੋਰਾਂਟੋ ਅਕਤੂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਵਾਪਸੀ ਵੀ ਕਰਨੀ ਹੋਵੇ ਤਾਂ ਰਾਊਂਡ ਟ੍ਰਿਪ ਦੀ ਟਿਕਟ ਹੋਏਗੀ $1550 ਦੀ, $1550 ਦੀ। ਅਤੇ ਲਾਸਟ ਵਿੱਚ ਜੇਕਰ ਟੋਰਾਂਟੋ ਤੋਂ ਡੈਲੀ ਕਿਸੇ ਨੇ 1-way ਟਿਕਟ ਲੈ ਕੇ ਜਾਣਾ ਆ ਫੈਬਰੀ ਮਹੀਨੇ ਦੇ ਵਿੱਚ, ਤਾਂ $940 ਦੀ ਟਿਕਟ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $940 ਫੋਰ ਦ ਮੰਥ ਆਫ ਫੈਬਰੀ। ਅਤੇ ਈਟੋਬਿਕ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਦਿਓਲ ਟਰੈਵਲਸ ਦਾ, ਨੰਬਰ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ ਦੀ ਗੱਲ ਕਰ ਸਕਦੇ ਹੋ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ ਜੀ। 1415 ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ
3: ਅਕਾਲ ਜੀ। ਸੰਧੂ ਸਾਹਿਬ ਕੀ ਹਾਲ ਚਾਲ ਹੈ ਜੀ?
2: ਬਹੁਤ ਵਧੀਆ, ਬਾਬੇ ਦੀ ਫੁੱਲ ਕਿਰਪਾ। ਹਾਂਜੀ,
3: ਕਿਰਪਾ ਵੀ ਫੁੱਲ ਹੋਣੀ ਚਾਹੀਦੀ। ਸੰਧੂ ਸਾਹਿਬ, ਜਿਹੜਾ ਤੁਸੀਂ ਟੋਪਿਕ ਛੇੜਿਆ, ਦੇਖੋ ਕੋਈ ਵੀ ਜਿਹੜਾ ਖਾਣ ਪੀਣ ਦਾ ਮਸਲਾ ਹੈਗਾ, ਜਦੋਂ ਉਹਨੇ ਅੰਦਰ ਜਾ ਕੇ ਸੇਮੀ ਪ੍ਰੋਗਰਾਮ ਕਰਨਾ, ਜਿਹੜੀ ਮਰਜ਼ੀ ਪੀ ਲਓ।
2: ਨਹੀਂ, ਇਹ ਤਾਂ ਨਹੀਂ ਕਹਿ ਸਕਦੇ ਆਪਾਂ, ਟੇਸਟਿੰਗ ਵੀ ਹੁੰਦੀ ਆ, ਜਿਹੜੇ ਬੰਦੇ ਸ਼ੌਕੀਨ ਨੇ।
3: ਟੇਸਟ ਬੜਾ ਮੋਟਾ, ਚਲੋ ਵੱਖਰਾ ਹੈਗਾ ਆ, ਉਹਨਾਂ ਜੇ ਸ਼ੈਲਫਾਂ ਤੋਂ ਚੱਕ ਦੇਣਗੇ ਤਾਂ ਅਮਰੀਕਾ ਨੇ ਭੁੱਖਾ ਨਹੀਂ ਮਰਨਾ, ਜੇ ਰੱਖ ਦੇਣਗੇ। ਇਹ ਆ ਕਿ ਹੁਣ ਦੇਖੋ ਜਿਹੜਾ ਉਹ ਰੱਖਿਆ ਇੰਨੇ ਚਿਰ ਦਾ ਸੰਭਾਲ ਕੇ, ਤੁਸੀਂ ਵੇਅਰ ਹਾਊਸਾਂ ਚ ਉਹ ਵੇਚਦੇ ਹੋ, ਬਾਅਦ ਚ ਨਾ ਮੰਗਾਓ, ਹੁਣ ਉਹ ਸਾਂਭਣ ਦੇ ਪੈਸੇ ਲਾਈ ਜਾਂਦੇ। ਬਾਕੀ ਜਿਹੜਾ ਹੁਣ ਜਗੜਹਿਣੀ ਲੋਕ ਜਾਂ ਦੂਜੀ ਹੋ ਗਈ, ਜਿਹੜੇ ਲੋਕ ਸ਼ੌਕੀਨ ਆ, ਉਹਨਾਂ ਨੇ ਉੱਥੋਂ ਵੀ ਲੈ ਆਉਣੀ ਜਾਂ ਮੰਗਾ ਲੈਣੀ ਆ, ਉਹ ਤਾਂ ਕੋਈ ਚੱਕਰ ਨਹੀਂ।
2: ਉਹ ਤਾਂ ਬਾਰਡਰ ਤੋਂ ਵੀ ਆ ਜਾਣੀ ਆ, ਹਨਾ?
3: ਉਹ ਤਾਂ ਬਾਰਡਰ ਤੋਂ ਲੈ ਆਉਣੀ, ਅਗਲੇ ਨੇ ਉੱਧਰ ਨੂੰ ਬਾਰਡਰ ਤੇ ਵੀ ਚੱਲ ਜਾ ਕਰੂਗੇ, ਦੋ ਦਿਨ ਨਾਲੇ ਸ਼ੁਗਲ ਮੇਲਾ ਕਰੇਗਾ, ਨਾਲੇ ਦੋ ਚਾਰ ਘੜੇ ਲੈ ਆਊਗੇ, ਇੱਧਰ ਜਾ ਕਿਸੇ ਨੂੰ ਕਹਿ ਦੇਊਗੇ।
2: ਹਾਂ, ਨਹੀਂ ਤਾਂ ਹੈ,
3: ਬਾਕੀ ਕੰਮ ਸੇਵੇ ਹੀ ਕਰਨਾ, ਝੁੜ ਜਾਣੀਆਂ ਉਨੀਆਂ ਹੀ ਹੋਣੀਆਂ ਜਿੱਧਰ ਮਰਜ਼ੀ।
2: ਨਹੀਂ, ਇਸ ਤਰ੍ਹਾਂ ਨਹੀਂ ਹੁੰਦੀ, ਪਰ ਜੇ ਫਿਰ ਇਸ ਤਰ੍ਹਾਂ ਵੀ ਹੋ ਜਾਂਦਾ ਵਿੱਚ ਪੂਰੀ ਪਾਰਟੀ ਵਾਸਤੇ ਵਿਆਹ ਸ਼ਾਦੀ ਦੇ ਜੈਕ ਡੈਨੀਅਲ ਮੰਗਾਉਣੀ ਆ, ਤਾਂ ਉੱਧਰ ਪੂਰਾ ਟਰੱਕ ਆ ਜਾਂਦਾ। ਚੱਲਣੀ ਚਾਹੀਦੀ ਆ, ਲਿਆਉਣੀ ਚਾਹੀਦੀ ਆ। ਖੈਰ, ਇਹ ਸਾਡੇ ਵੀਰ ਨੇ ਕਿਹਾ ਕਿ ਨਹੀਂ, ਸ਼ਿਲਪ ਉਹਨੂੰ ਗੋਦਾਮ ਚ ਦੇਖਣਾ ਚਾਹੀਦਾ, ਸ਼ਿਲਪਾਂ ਤੇ ਰੱਖੋ, ਜਿਹਨੇ ਖਰੀਦਣੀ ਖਰੀਦਣੀ, ਨਹੀਂ ਖਰੀਦੇ ਨਾ ਖਰੀਦੇ, ਹੈ ਨਾ? ਇਹ ਵੀ ਗੱਲ ਤੁਹਾਡੀ ਠੀਕ ਆ ਕਿ ਹਰ ਇੱਕ ਬੰਦੇ ਇੰਡੀਵਿਜੁਅਲ ਤੇ ਡਿਪੈਂਡ ਕਰ ਸਕਦਾ। 905-564-6444 ਤੇ ਆਪਾਂ ਕਿਉਂ ਨਾ ਫਿਰ ਗੱਲ ਫਰਮਾਇਸ਼ੀ ਚਲਾ ਦਈਏ ਤੇ ਰੇਡੀਓ ਪ੍ਰੋਗਰਾਮ ਦੇ ਇਸ ਪਰਦੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਜੀ 4537 ਜੀਆਂ ਨੂੰ ਨਿੱਘਾ ਸਵਾਗਤ ਤੁਹਾਡਾ ਜੀ।
1: ਸਿੱਧੂ ਸਾਹਿਬ ਤੇ ਮਨਪ੍ਰੀਤ ਸਤਿ ਸ੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
1: ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ, ਜੇ ਡੀਲ ਅਮਰੀਕਾ ਨਾਲ ਨਹੀਂ ਹੁੰਦੀ ਸੀਗੀ ਤਾਂ ਤਦ ਵੀ ਲੋਕ ਕਹਿੰਦੇ ਸੀਗੇ ਜੇ ਹੁਣ ਮਾੜੀ ਮੋਟੀ ਡੀਲ ਹੋਈ ਆ ਤਾਂ ਹੁਣ ਕਹਿੰਦੇ ਸ਼ੈਲਫਾਂ ਤੇ ਉਹਨਾਂ ਦੀ ਵਿਸਕੀ ਵਰਾਂਡੀ ਨਹੀਂ ਰੱਖਣੀ। ਵਿਸਕੀ ਵਰਾਂਡੀ ਉੱਥੇ ਸ਼ੈਲਫਾਂ ਤੇ ਰੱਖ ਦਿਓ ਤੇ ਜਿਹਨੇ ਲੈਣੀ ਆ ਲੈ ਹੀ ਲੈਣੀ, ਨਹੀਂ ਤਾਂ ਅਗਲੇ ਨੇ ਅਮਰੀਕਾ ਤੋਂ ਉੱਥੋਂ ਬਾਰਡਰ ਪਾਰ ਕਰਕੇ ਜਾ ਕੇ ਲੈ ਆਉਣੀ ਆ। ਇੱਥੇ ਜਿੰਨੀ ਪਈ ਆ ਉਹ ਨਹੀਂ ਤਾਂ ਵੇਸਟ ਹੀ ਜਾਣੀ ਇਹਨਾਂ ਦੀ, ਮਗਰੋਂ ਕਹਿਣਾ ਵੀ ਖਰਾਬ ਹੋ ਗਈ ਆ, ਤੇ ਇਸ ਕਰਕੇ ਸ਼ੈਲਫਾਂ ਤੇ ਰੱਖ ਦਿਓ। ਜਿਹਨੇ ਖਰੀਦਣੀ ਉਹ ਖਰੀਦ ਲੈ, ਜਿਹਨੇ ਨਹੀਂ ਖਰੀਦਣੀ ਨਾ ਖਰੀਦੇ।
0: ਦੇਖੋ ਆਪਾਂ
1: ਨਹੀਂ ਤਾਂ ਮੇਰੀ ਇੱਕ ਹੋਰ ਗੱਲ ਸੁਣ ਲਓ, ਨਹੀਂ ਤਾਂ ਜੇ ਸ਼ੈਲਫਾਂ ਤੇ ਨਾ ਰੱਖੀ ਤੇ ਟਰੰਪ ਸਾਹਿਬ ਦੇ ਤਾਂ ਕੋਈ ਨਵਾਂ ਸੱਪ ਕੱਢ ਮਾਰਨਾ।
0: ਉਹ ਨਹੀਂ ਹੁੰਦਾ ਹੀ ਆ ਇਸ ਤਰ੍ਹਾਂ, ਕਦੇ ਗੁੱਸਾ ਤਾਂ ਫਿਰ ਆਉਂਦਾ ਹੀ ਆ। ਆਪਣਾ ਹੀ ਚਾਹੀਦਾ ਕਿ ਆਪਣਾ ਜਿਹੜਾ ਗਵਾਂਢੀ ਮੁਲਕ ਆ, ਆਪਾਂ ਕਿੰਨੇ ਸਾਲਾਂ ਦੇ ਇਕੱਠੇ ਇੱਕ ਤਰ੍ਹਾਂ ਰਹਿੰਦੇ ਹਾਂ, ਵਿਚਾਲੇ ਬਾਰਡਰ ਵੀ ਇੰਨਾ ਖਾਸ ਹੈ ਨਹੀਂ ਗਾ, ਮੰਨ ਲੈਣੀ ਚਾਹੀਦੀ ਆ ਇੱਕ ਦੂਜੇ, ਮੇਰੇ ਖਿਆਲ ਮੁਤਾਬਕ ਮੰਨ ਲੈਣੀ ਚਾਹੀਦੀ ਆ। ਉਹਨਾਂ ਦੀ ਚੀਜ਼ ਵੀ ਵਰਤੋ ਤੇ ਉਹ ਆਪਣੀ ਵਰਤਣ ਤੇ ਫਿਰ ਆਪਣੇ ਦੋਹਾਂ ਨੂੰ ਹੀ ਫਾਇਦਾ, ਕੰਟਰੀਆਂ ਨੂੰ, ਹੈ ਨਾ,
1: ਦੋਨਾਂ ਨੂੰ ਫਾਇਦਾ ਜੀ। ਦੇਖੋ ਜੀ, ਜੇ ਉਹ ਟੈਰਫ ਲਾਉਂਦਾ ਤਾਂ ਅਸੀਂ ਉਹੀ ਕਹਾਂਗੇ ਵੀ ਜਿਹੜੀ ਚੀਜ਼ ਅੱਗੇ ਅਸੀਂ ਉਹਨਾਂ ਨੂੰ 100 ਨੂੰ ਵੇਚਦੇ ਸੀਗੇ ਅਸੀਂ 150 ਨੂੰ ਕਰ ਦੇਣੀ ਆ।
0: ਨੇੜੇ ਗ੍ਰੈਂਡ ਫਰਨੀਚਰ ਤੋਂ ਸੁਖ ਹੋਰ ਮੇਰੇ ਜੜ ਚੁੱਕੇ ਨੇ, ਜਾਣਕਾਰੀ ਦੇਣਗੇ। ਇਸ ਲਾਈਵ ਲੋਕੇਸ਼ਨ 'ਤੇ ਬਹੁਤ ਸਾਰੇ ਕੰਟੇਨਰ ਪਹੁੰਚ ਚੁੱਕੇ ਨੇ ਔਰ ਕੌੜੀਆਂ ਦੇ ਭਾਅ ਦੇ ਵਿੱਚ ਫਰਨੀਚਰ ਤੁਹਾਨੂੰ ਚੁਕਾ ਦੇਣਾ ਅਸੀਂ ਮੋਢਿਆਂ 'ਤੇ, ਜਿਵੇਂ ਮਰਜ਼ੀ ਲੈ ਜਾਓ, ਹੈ ਨਾ, ਪਰ ਤੁਹਾਨੂੰ ਪ੍ਰਾਈਸਾਂ ਬਹੁਤ ਵਧੀਆ ਦੇਣੀਆਂ ਜੀ। ਸੁਖ,
3: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਸਿੱਧੂ ਸਾਹਿਬ ਕਲੀਅਰ ਕਰ ਦੇਣੀ ਆ, ਜਿਸ 'ਚ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ, ਪਾਵਰ ਰਿਕਲਾਈਨਰ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਮਿਲਣਾ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਚੋਕਲੇਟ ਕਲਰ ਦੇ ਵਿੱਚ, ਲੈਦਰ ਦਾ 3-ਸੀਟ ਸੋਫਾ, 2-ਸੀਟ ਲਫੜ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, $799 ਦਾ ਰਿਕਲਾਈਨਰ ਸੋਫਾ ਸੈੱਟ ਲੈ ਜਾਓ ਚੱਕ ਕੇ ਵੀਕਐਂਡ ਦੇ ਉੱਪਰ $799 ਦਾ। ਜੇ ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ ਲੈਣਾ, ਜੀ ਹਾਂ, ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $1500 ਸੀ, $399 ਦੇ ਵਿੱਚ ਕਲੀਅਰ ਆਊਟ ਕੀਤਾ ਜਾਣਾ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੀ ਜਾ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਸਿੱਧੂ ਸਾਹਿਬ,
0: ਮਿਹਰਬਾਨੀ ਰੇਡੀ ਪ੍ਰਾਪ ਦੇ। ਅੱਜ ਕੱਲ੍ਹ ਜਿਹੜੀ ਮਨਪ੍ਰੀਤ, ਜਿਹੜਾ ਗਲੋਬਲੀ ਨਾ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਅਸੀਂ।
2: ਹਾਂਜੀ ਬਿਲਕੁਲ,
0: ਪਹਿਲਾਂ ਹੁੰਦਾ ਸੀਗਾ ਇੱਥੋਂ ਕੋਈ ਡਰਿੰਕ ਕਿਸੇ ਨੂੰ ਲੈ ਕੇ ਜਾਣੀ ਵਧੀਆ ਨਾ, ਇੱਥੇ ਜੈਕ ਡੈਨੀਅਲ ਕਹਿ ਲਓ, ਬਲੈਕ ਐਂਡ ਵਾਈਟ ਹੈ ਨਾ ਕਹਿ ਲਓ, ਜਾਂ ਕੋਈ ਹੋਰ ਬਹੁਤ ਅੱਛੀਆਂ ਅੱਛੀਆਂ ਡਰਿੰਕਾਂ ਹੁੰਦੀਆਂ ਸੀਗੀਆਂ, ਇੰਡੀਆ ਲਈ ਜਾਂਦੇ ਹੁੰਦੇ ਸੀਗੇ ਲੋਕਾਂ ਨੇ ਕਹਿਣਾ ਉਹ ਬੱਲੇ ਬੱਲੇ ਹੈ ਨਾ ਲੈ ਕੇ ਆਏ ਸਾਡੇ ਵਾਸਤੇ ਡਰਿੰਕ। ਹੁਣ ਤੁਸੀਂ ਚੰਡੀਗੜ੍ਹ ਚਲੇ ਜਾਓ, ਵੱਡੇ ਸ਼ਹਿਰ ਲੁਧਿਆਣੇ ਚਲੇ ਜਾਓ, ਕਿਹੜੀ ਡਰਿੰਕ ਆ ਜੈਕ ਡੈਨੀਅਲ ਤੋਂ ਲੈ ਕੇ ਕਿਹੜੀ ਨਹੀਂ ਪਈ ਉੱਥੇ, ਕਿਹੜਾ ਬ੍ਰਾਂਡ ਬਕਾਇਡੀ ਆਪਣੇ ਇੱਥੇ ਬਣਦੀ ਸੀ ਪਹਿਲਾਂ, ਹੁਣ ਵੀ ਇੱਥੇ ਬਣਦੀ ਕੈਨੇਡਾ ਦੇ ਵਿੱਚ, ਰੰਮ ਜਿਹਨੂੰ ਕਹਿੰਦੇ ਆਪਾਂ, ਉਹ ਵੀ ਉੱਥੇ ਮਿਲਦੀ ਆ, ਕਹਿੰਦਾ ਹਰ ਕੰਟਰੀ 'ਚ ਮਿਲਦੀ ਆ। ਤੋ ਜਿਹੜੀ ਇਹ ਚੀਜ਼ਾਂ ਨੇ ਜਿਹੜੀਆਂ, ਮੈਂ ਸਮਝਦਾ ਕਿ ਦੋਨਾਂ ਕੰਟਰੀ ਨੂੰ ਫਾਇਦਾ ਆ ਡਰਿੰਕ ਰੱਖਣ ਦੇ ਵਿੱਚ, ਜਿਹਦੇ ਉਹਦਾ ਨੁਕਸਾਨ ਹੀ ਨੁਕਸਾਨ ਆ ਕਿ ਆਪਾਂ ਕਹੀਏ ਜੀ ਅਸੀਂ ਅਮੈਰੀਕਨ ਡਰਿੰਕ ਨਹੀਂ ਰੱਖਣੀ, ਫਿਰ ਉਹ ਹੋਰ ਟੈਰਫ ਲਾ ਦੇਣਗੇ। ਅਗਲੇ ਟੈਰਫ ਲਈ ਆ 2292 ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ, ਕੀ ਸ਼ੁਭ ਨਾਮ ਆਪਣਾ?
4: ਮੇਰਾ ਨਾਮ ਰਕੇਸ਼ ਹੈ ਜੀ।
0: ਜੀ ਕੀ ਕਹਿਣਾ ਚਾਹੁੰਦੇ ਹੋ?
4: ਸਿੱਧੂ ਸਾਹਿਬ, ਇਸ ਤਰ੍ਹਾਂ ਹੈ ਕਿ ਇਹ ਤਾਂ ਦੇਖੋ, ਮਤਲਬ ਕਾਫੀ ਲੋਕਾਂ ਨੇ ਕਿਹਾ ਵੀ ਹੈਗਾ ਬੱਚਿਆਂ ਵਾਂਗੂ ਲੜਦੇ ਪਏ, ਮੈਂ ਤੇਰਾ ਬਾਲਟੀਨ ਦੇਣੀ, ਮੈਂ ਤੇਰਾ ਮੱਗਾਂ ਨਹੀਂ ਦੇਣਾ, ਤੂੰ ਮੇਰੇ ਥੜੇ ਤੇ ਪਾਣੀ ਪਾਤਾ, ਉਹ ਜਿੱਦਾਂ ਇੰਡੀਆ ਨਹੀਂ ਹੁੰਦੇ ਪੰਜਾਬ ਦੇ ਵਿੱਚ, ਤੂੰ ਮੇਰੇ ਥੜੇ ਤੇ ਪਾਣੀ ਕਿਉਂ ਪਾਇਆ ਅੱਜ, ਪਰ ਉਹ ਉਹਨੇ ਵੀ ਤੇ ਪੁਆਇੰਟ ਫੜਿਆ ਨਾ ਟਰੰਪ ਕੋਈ, ਚਲੋ ਅੱਗੋਂ ਗੱਲ ਅਲੱਗ ਹੈ ਕਿ ਉਹਦੀ ਜਵਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਸ਼ੇਰ ਨੂੰ ਸਾਹਿਬ ਬਹਾਦਰ ਕੁਛ ਕਹਿੰਦੇ ਤੇ ਸ਼ਾਮ ਨੂੰ ਕੁਛ ਕਹਿੰਦੇ ਹੈ, ਲੇਕਿਨ ਅਗਲੇ ਨੇ ਟਰੰਪ ਅਗਲੇ ਨੇ ਵੀ ਇੱਕ ਪੁਆਇੰਟ ਫੜਿਆ ਤਾਂ ਸੀਗਾ, ਜਿਹੜਾ ਉਹਨੇ ਕਿਹਾ ਕਿ ਡੀਲ ਬਣਾਉਣੀ ਹੈ ਤੇ ਗੱਲ ਕਰੋ ਸਾਡੀ ਸ਼ਰਾਬ ਤੁਹਾਡੇ ਕੰਟਰੀ ਦੇ ਵਿੱਚ ਵਿਕੇ
0: ਜੀ।
4: ਦੋ ਇੱਕ ਪੁਆਇੰਟ ਹੈ ਹੁਣ ਮਾਰਕਾਰਨੀ ਸਾਹਿਬ ਨੇ ਇਹ ਕਿਹਾ ਸਾਰੇ ਪ੍ਰੀਮੀਅਰਸ ਨੂੰ ਲੇਕਿਨ ਡੱਗ ਫੋਰਡ ਸਾਹਿਬ ਦਾ ਜਿਹੜਾ ਐਟੀਟਿਊਡ ਹੈ ਇਹਨਾਂ ਦਾ ਹੀ ਪਹਿਲੀ ਜੋਬ ਵਾਲਾ ਐਟੀਟਿਊਡ ਹੈ ਕਿਉਂਕਿ ਇਹ ਪੁਲਿਸ ਦੇ ਵਿੱਚ ਸੀਗੇ ਤੇ ਇਹਨਾਂ ਨੂੰ ਡਿਪਲੋਮੈਸੀ ਦੀ ਟ੍ਰੇਨਿੰਗ ਨਹੀਂ ਹੈਗੀ ਇਹਨਾਂ ਨੂੰ ਦੇਖੋ ਕਿਸੇ ਕੰਟਰੀ ਦੇ ਨਾਲ ਕੋਈ ਤੁਸੀਂ ਕੰਮ ਕਰਨਾ ਕਈ ਵਾਰੀ ਤੁਹਾਨੂੰ ਡਿਪਲੋਮੈਟਿਕ ਢੰਗ ਦੇ ਨਾਲ ਚੱਲਣਾ ਪੈਂਦਾ ਤੁਸੀਂ ਇਹ ਡਿਪਲੋਮੈਟਿਕ ਢੰਗ ਦੇ ਨਾਲ ਹੀ ਚੱਲਦੇ ਐਡਵਾਈਜ਼ਰ ਦੇ ਪਰ ਇਹ ਜੋ ਇਹਨਾਂ ਦੇ ਪਿੱਛੇ ਐਡਵਾਈਜ਼ਰ ਹੈ ਉਹੀ ਇਹ ਕਹੀ ਜਾਂਦੇ ਆ ਦੋ ਹੱਥਾਂ ਨਾਲ ਮਤਲਬ ਬੜਾ ਚੀਪ ਜਿਹਾ ਕੁਆਲਿਟੀ ਜੀ ਲੱਗਦੀ ਕਿ ਦੋ ਹੱਥਾਂ ਨਾਲ ਤੁਸੀਂ ਆਪਣੀ ਸ਼ਰਾਬ ਦੀ ਡੋਲਦੀ ਦਿਖਾਉਂਦੇ ਪਏ ਹੋ ਮਤਲਬ ਜਿਹਨੇ ਪੀਣੀ ਹੈ ਉਹਨੇ ਤਾਂ ਪੀਣੀ ਹੈ ਤੁਸੀਂ ਸਿਰਫ ਦਿਮਾਗ ਦੇ ਨਾਲ ਕੰਮ ਲਵੋ ਮਾਰਕਾਰਨੀ ਇਸ ਵਕਤ ਦਿਮਾਗ ਨਾਲ ਕੰਮ ਲੈਂਦੇ ਪਏ ਆ ਥੋੜਾ ਜਿਹਾ ਤੁਸੀਂ ਜੇ ਸਪੋਜ਼ ਤੁਹਾਡੀ ਗੱਡੀ ਸਟਿਲ ਸਟ੍ਰਿਗਰਿੰਗ ਕਰ ਗਈ ਹੈ ਤੁਸੀਂ ਪਿਆਰ ਦੇ ਨਾਲ ਉਹਨੂੰ ਲੈ ਕੇ ਆਓ ਲੈਣ ਦੇ ਉੱਤੇ
0: ਫਿਰ ਕਰੂਡ ਓਇਲ ਦੀ ਜਿਹੜੀ ਲਾਈਨ ਚਾਲੂ ਕਰ ਰਹੇ ਨੇ ਟਰੰਪ ਸਾਹਿਬ ਉਹ ਕਿੰਨੇ ਸਮੇਂ ਤੋਂ ਰੁਕੀ ਪਈ ਆ ਉਹਦੇ ਨਾਲ ਬਹੁਤ ਸਾਰਾ ਫਾਇਦਾ ਹੋਣਾ ਕੈਨੇਡਾ ਨੂੰ
4: ਦੇਖੋ ਮੇਰੀ ਗੱਲ ਸੁਣੋ ਪਹਿਲੇ ਹੁੰਦਾ ਸੀ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਸੀ ਜਦੋਂ ਸਾਹਿਬ ਬੜੇ ਕੁਛ ਸਾਲ ਪਹਿਲੇ 1990 ਦੇ ਵਿੱਚ ਅਸੀਂ ਉਸ ਸਮਿਆਂ ਦੇ ਵਿੱਚ ਦੇਖੋ ਤੇ ਫ੍ਰੀ ਟ੍ਰੇਡ ਹੁੰਦਾ ਸੀ ਨਾ ਟੈਰਫ ਅਸੀਂ ਲਵਾਂਗੇ ਨਾ ਤੁਸੀਂ ਲਵਾਂਗੇ ਇਹ ਹੋਇਆ ਤਾਂ ਇਸ ਕਰਕੇ ਉਹਨਾਂ ਨੇ ਦੇਖਿਆ ਕਿ ਅਸੀਂ ਇਹਨਾਂ ਦੀ ਮਿਲਟਰੀ ਦੇ ਉੱਤੇ ਇੰਨਾ ਪੈਸਾ ਖਰਚ ਕਰ ਰਹੇ ਹਾਂ ਇਹ ਕਿਉਂ ਨਹੀਂ ਆਪਣਾ ਬਾਰਡਰ ਖੁਦ ਆਪ ਸਿਕਿਓਰ ਕਰਦੇ ਇਹਨਾਂ ਨਾਲ ਧਿਆਨ ਹੀ ਨਹੀਂ ਕਰਦੇ ਸੀ ਤੁਸੀਂ ਇਹਨਾਂ ਦਾ ਫਿਰ ਉਹ ਵੀ ਬੰਦ ਕਰਦੇ ਆਲੂ ਵੀ ਬੰਦ ਕਰਦੇ ਹੋ ਮੈਕਡੋਨਲਡ ਦੇ ਕਿੰਨੇ ਆਲੂ ਆਉਂਦੇ ਆ ਇਹਨਾਂ ਦੇ ਤੁਸੀਂ ਇਹਨਾਂ ਦਾ ਜੂਸ ਬੰਦ ਕਰ ਦਿਓ ਹਰ ਡੱਬੇ ਦੇ ਉੱਤੇ ਮੇਡ ਇਨ USA ਲਿਖਿਆ ਇੱਥੇ ਸ਼ੋਪਰ ਡਰੱਗ ਮਾਰਟ 'ਚ ਚੱਲ ਜਾਓ ਤੁਸੀਂ ਫਰੈਸ਼ਕੋ 'ਚ ਚੱਲ ਜਾਓ ਜ਼ੇਅਰ 'ਚ ਚੱਲ ਜਾਓ ਤੁਸੀਂ ਸਭ ਕੁਛ ਉੱਥੇ ਤੁਸੀਂ USA ਦਾ ਬੰਦ ਕਰ ਦਿਓ ਇਹਨਾਂ ਦਾ
2: ਕਾਫੀ ਵਧੀਆ ਵਧੀਆ ਨਵੇਂ ਟਿਪਸ ਦਿੰਦੇ ਨੇ ਤੇ ਉਹਨਾਂ ਦੇ ਨਾਲ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ 6474461616 ਦੇ ਉੱਪਰ ਜੀ ਉਮਰਪ੍ਰੀਤ ਜੀ
5: ਥੈਂਕ ਯੂ ਸੋ ਮਚ ਮਨਪ੍ਰੀਤ ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕੀਤੀ ਹੈ ਪਹਿਲੇ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਆ ਕਈ ਵਾਰ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਮਤਲਬ ਆਪਣੀ ਪਹਿਲੀ ਜਨਰੇਸ਼ਨ ਆ ਜਿਹਨਾਂ ਲੋਕਾਂ ਦੀ ਅਸੀਂ ਕਈ ਚੀਜ਼ਾਂ ਮਿਸ ਵੀ ਕਰ ਦਿੰਦੇ ਹਾਂ ਸਾਨੂੰ ਲੱਗਦਾ ਕਿਉਂਕਿ ਹੁਣ ਉਹ ਟਾਈਮ ਨਹੀਂ ਹੈਗਾ ਉਹ ਚੀਜ਼ਾਂ ਨੂੰ ਕਰਨ ਦਾ ਬਟ ਆਪਾਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਧਿਆਨ ਦੇ ਸਕਦੇ ਹਾਂ ਤੁਹਾਡੇ ਘਰ 'ਚ ਕੋਈ ਵੀ ਨਿਊ ਬੋਰਨ ਬੱਚਾ ਹੈਗਾ ਚਾਹੇ ਤੁਹਾਡਾ ਆਪਣਾ ਬੱਚਾ ਹੈ ਜਾਂ ਕੋਈ ਗ੍ਰੈਂਡ ਚਾਈਲਡ ਹੈ ਉਹਦੀ ਆਪਾਂ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਉਹਦੇ ਪੂਰੇ ਫਿਊਚਰ ਨੂੰ ਸਿਕਿਓਰ ਕਰ ਸਕਦੇ ਹੁੰਦੇ ਆ ਔਰ ਇਹ ਨਹੀਂ ਕਿ ਤੁਸੀਂ ਆਪਣੀ ਪਾਕਿਟ 'ਚੋਂ ਕੁਝ ਪਾਉਣਾ ਤੁਹਾਡੇ ਘਰ ਦੇ ਵਿੱਚ ਬੱਚਿਆਂ ਦੇ ਚਾਈਲਡ ਕੇਅਰ ਬੈਨੀਫਿਟਸ ਆ ਰਹੇ ਆ ਆਫਕੋਰਸ ਫੈਮਿਲੀ ਇਨਕਮ ਤੇ ਡਿਪੈਂਡ ਕਰਦਾ ਇਨਕਮ ਫੈਮਿਲੀ ਦੀ ਘੱਟ ਸ਼ੋਅ ਕੀਤੀ ਹੋਈ ਹੈ ਹੀ ਘੱਟ ਜਾਂ ਕਈ ਵਾਰ ਬਿਜ਼ਨਸ ਓਨਰ ਆਪਾਂ ਘੱਟ ਵੀ ਸ਼ੋਅ ਕਰਦੇ ਹਾਂ ਤਾਂ $500-650 ਪਰ ਚਾਈਲਡ ਬੱਚਿਆਂ ਦਾ ਆ ਜਾਂਦਾ ਸੋ ਉਹਨੂੰ ਡਾਈਵਰਸੀਫਾਈ ਕਰਨ ਦੀ ਲੋੜ ਹੁੰਦੀ ਹੈ ਮੈਂ ਹਮੇਸ਼ਾ ਕਹਿੰਦੀ ਹਾਂ ਵੀ ਜੂਇਸ਼ ਕਮਿਊਨਿਟੀ ਬਹੁਤ ਅੱਗੇ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਿਉਂਕਿ ਉਹ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਸਟਾਰਟ ਕਰ ਦਿੰਦੇ ਆ ਬਿਫੋਰ ਦਾ ਬਰਥ ਆਫ ਦਾ ਚਾਈਲਡ ਕੁਝ ਪਲਾਨ ਹੈ ਜਿਹੜੇ ਆਪਾਂ ਬਿਫੋਰ ਬਰਥ ਵੀ ਸ਼ੁਰੂ ਕਰ ਸਕਦੇ ਹੁੰਦੇ ਆ ਔਰ ਕੁਝ ਪਲਾਨ ਆ ਜਿਹੜੇ ਆਫਟਰ ਬਰਥ ਕਰਨੇ ਹੁੰਦੇ ਆ ਸੋ ਤਿੰਨ ਪਲਾਨ ਦੇ ਵਿੱਚ ਮੈਂ ਡਾਇਵਰਸੀਫਾਈ ਕਰਦੀ ਹੁੰਦੀ ਹਾਂ ਲੈਸ ਤੇ ਤੁਹਾਡੇ ਬੱਚੇ ਨੂੰ ਆਪਾਂ $600 ਆਪਾਂ ਇਨਵੈਸਟ ਕਰਨਾ ਉਹਦੇ ਲਈ $200 ਆਪਾਂ ਐਜੂਕੇਸ਼ਨ ਸੇਵਿੰਗ ਪਲਾਨ ਦੇ ਵਿੱਚ ਕਰ ਲਾਂਗੇ 7% ਦੀ ਗਰੋਥ ਦੇ ਨਾਲ ਜਦੋਂ ਬੱਚੇ ਨੇ ਕਾਲਜ ਸਕੂਲ ਯੂਨੀਵਰਸਿਟੀ ਜਾਣਾ ਅਪਰੋਕਸੀਮੇਟਲੀ 96,000 ਉੱਥੇ ਬਣ ਜਾਏਗਾ ਦੂਜਾ ਹੈਗਾ ਵੈਲਥ ਪਲਾਨ ਉਹਦੇ 'ਚ ਵੀ ਆਪਾਂ $200 ਪਰ ਮੰਥ ਪਾਵਾਂਗੇ 20 ਸਾਲ ਦੇ ਲਈ ਉਹ ਪਲਾਨ ਨੇ ਲਾਈਫ ਟਾਈਮ ਲਈ ਗਰੋ ਹੋਈ ਜਾਣਾ ਕੈਸ਼ ਵੈਲਿਊ ਬੱਚੇ ਨੇ ਆਪ ਯੂਜ਼ ਕਰਨੀ ਹੈ ਤੇ ਅੱਗੋਂ ਜਿਹੜਾ ਫੇਸ ਅਮਾਊਂਟ ਹੈ ਉਹ ਅਗਲੀ ਜਨਰੇਸ਼ਨ ਨਹੀਂ ਹੁੰਦਾ ਤੀਜਾ ਹੈਗਾ ਫਿਊਚਰ ਫਲੈਕਸ ਫੰਡਸ ਜਿਹਦੇ ਚ ਅਗੇਨ ਆਪਾਂ $200 ਮੰਥਲੀ ਪਾਵਾਂਗੇ 20 ਸਾਲਾਂ ਦੀ 10% ਦੀ ਗਰੋਥ ਦੇ ਨਾਲ ਬਹੁਤ ਹੀ ਇਹ ਵਧੀਆ ਪਲਾਨ ਚੱਲਦਾ ਸੋ ਬੇਸਿਕਲੀ ਇਹ ਇੱਕ ਫਲੈਕਸੀਬਲ ਪਲਾਨ ਹੈ ਕੱਲ ਨੂੰ ਜੇ ਬੱਚੇ ਦੀ ਐਜੂਕੇਸ਼ਨ ਲਈ ਪੈਸੇ ਘਟੇ ਤਾਂ ਆਪਾਂ ਇਸ ਪਲਾਨ ਚੋਂ ਲੈ ਲੈਣੇ ਆ ਤੁਸੀਂ ਕੱਲ ਨੂੰ ਬੱਚਿਆਂ ਨੂੰ ਘਰ ਲੈ ਕੇ ਦੇਣਾ ਤੁਹਾਨੂੰ ਲੱਗਦਾ ਤੁਸੀਂ ਵੈਲਥ ਪਲਾਨ ਚੋਂ ਪੈਸੇ ਕੱਢੇ ਆ ਪਰ ਉਹਦੇ ਲਈ ਪੈਸੇ ਘੱਟ ਗਏ ਜਾਂ ਗੱਡੀ ਲੈ ਕੇ ਦੇਣੀ ਹੈ ਪੈਸੇ ਘੱਟ ਗਏ ਤਾਂ ਤੁਸੀਂ ਇਸ ਪਲਾਨ ਚੋਂ ਪੈਸੇ ਕੱਢ ਸਕਦੇ ਹੋ ਬਟ ਇਹ ਪਲਾਨ ਜੇ ਤੁਸੀਂ ਕੰਟੀਨਿਊਡ ਅਕਮੂਲੇਸ਼ਨ ਦੇ ਵਿੱਚ ਰਹੂਗਾ ਮਤਲਬ ਤੁਸੀਂ ਕੰਟਰੀਬਿਊਸ਼ਨ ਬੰਦ ਕਰਤੀ 20 ਸਾਲ ਬਾਅਦ ਲੇਕਿਨ ਉਹ ਆਪੇ ਹੀ ਗਰੋ ਕਰਦਾ ਰਹੂਗਾ ਜੇ 40 ਸਾਲ ਵੀ ਆਪਾਂ ਇਸ ਪਲਾਨ ਨੂੰ ਚੱਲਣ ਦਈਏ ਤਾਂ ਅਪਰੋਕਸੀਮੇਟਲੀ 1,000,000 ਦਾ ਉੱਥੇ ਹੋਊਗਾ ਬੈਨੀਫਿਟ ਤੇ ਜੇ 60 ਸਾਲ ਰਹਿਣ ਦਈਏ ਤਾਂ 6.4 million ਬਣ ਜਾਂਦਾ ਸੋ ਤੁਸੀਂ ਇਹਨਾਂ ਪਲਾਨ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਅਜੇ 6474646 646 1616
0: ਥੈਂਕ ਯੂ ਸੋ ਮਚ ਮੰਤਰੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਅੱਗੇ ਜਾ ਕੇ ਹੋਰ ਗੱਲਬਾਤ ਕਰਦੇ ਹਾਂ ਰੇਡੀਓ ਪ੍ਰੋਗਰਾਮ ਬੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਜੁੜੇ ਹੋ ਜੁੜੇ ਰਹੋ ਸਾਡੇ ਨਾਲ ਕਰੋ ਇੰਜੋਏ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਠੀਕ ਸ਼ਾਮ ਦੇ 6 ਵਜੇ ਤੱਕ।
6: ਦੀਦਾ ਨੇ ਸਾਹਮਣੇ ਪੁਲਿਸ ਲਾਈ ਵਿੱਚ ਨਾਕਾ, ਨਾਲੇ ਫਰੋਲਣਗੇ ਜੇਬਾਂ ਤੇ ਨਾਲੇ ਬਸ ਆਏ ਚਿੰਬੜ ਜਾਣਗੇ ਬਣ ਕੇ ਝਾਪਾ। ਗੱਲ ਸੁਣ ਸਖਤ ਸੁਣ, ਮੈਨੂੰ ਐ ਲੱਗਦਾ ਵੀ ਜਿਵੇਂ ਇਹ ਪੁਲਿਸ ਤਾਂ ਨੀ ਹੋਣੀ, ਪੂਰੇ ਵਿੱਚ ਅਮਲੀ ਜੇ ਇਕੱਠੇ ਹੋਏ ਨੇ।
7: ਚੱਲ ਚੱਲ ਫਿਰ ਆਪਾਂ ਨੂੰ ਕੀ ਆਦੇ ਨਾ, ਆਪਾਂ ਬੁੜੀਆਂ ਲੰਘ ਚੱਲਦੀਆਂ।
6: ਗੱਲ ਸੁਣ, ਆਪਾਂ ਨੂੰ ਕੀ ਆਦੇ ਹੈ ਜੇ ਪੁਲਿਸ ਵਾਲਾ ਦਾ ਨਾਕਾ ਹੋਇਆ ਤਾਂ ਕੋਲ ਦੀ ਪਸੂ ਨੀ ਲੰਘਣ ਦਿੰਦੇ ਆਪਾਂ ਤੇ ਫਿਰ ਵੀ ਬੁੜੀਆਂ। ਨਾ ਮੈਨੂੰ ਤਾਂ ਅਮਲੀ ਲੱਗਦੇ, ਔਰ ਬੂਟਾ ਅਮਲੀ ਨੀ
7: ਜਮਾ ਸਲਾਮਾ ਦਾ, ਮੈਨੂੰ ਤਾਂ ਉਹੀ ਲੱਗਦਾ।
6: ਸਾਰੇ ਅਮਲੀ ਇਕੱਠੇ ਹੋਏ ਮੈਨੂੰ ਕਿ ਪੁਲਿਸ ਹੀ ਆ ਭਾਈ, ਚੱਲ ਕੋਲੇ ਚੱਲ ਕੇ ਬਹਿਣੀ ਹੈ।
7: ਚੱਲ ਚੱਲ
6: ਪੁਲਿਸ ਹੀ ਲੱਗਦੀ ਹੋ, ਪੁਲਿਸ
7: ਜੀ ਉਰੇ ਜੇ ਖੜੋ ਜਾ।
8: ਇਕੱਠੇ ਹੋ ਗਏ ਅਮਲੀ ਚਾਰ, ਚਾਰੇ ਬਹਿ ਕੇ ਕਰਨ ਵਿਚਾਰ, ਵਗਦੀ ਨਦੀ ਵਿੱਚ ਲਾਈਏ ਗੋਤਾ, ਐਵੇਂ ਨਸ਼ੇ ਤੋਂ ਹੋਏ ਲਚਾਰ। ਇੱਕ ਪੁਰਾਣਾ ਕੱਢਿਆ ਪੁਲਸੀਆ, ਸਭ ਦਾ ਬਣ ਗਿਆ ਉਹ ਸਰਦਾਰ, ਨਕਲੀ ਵਰਦੀ ਨਕਲੀ ਰਫਲਾ, ਨਕਲੀ ਬਣ ਗਏ ਥਾਣੇਦਾਰ।
6: ਮਰਬੇ ਤੁਹਾਡੇ ਮਰਜਣ,
8: ਬਣੇ ਛਪਾਈ ਹੋਮਗਾਰਡੀਏ, ਪੂਰੀ ਕਰ ਲਈ ਫੋਰਸ ਤਿਆਰ। ਥਾਣੇਦਾਰ ਕਹੇ ਸੁਣੋ ਕਾਕਾ, ਤੜਕੇ ਦੇ ਪਏ ਕੱਟਦੇ ਫਾਕਾ, ਚਲੋ ਨਹਿਰ ਤੇ ਲਾਈਏ ਨਾਕਾ, ਨਾਲੇ ਡਿਊਟੀ ਨਾਲੇ ਝਾਕਾ।
6: ਲਗਾਤਾਰ
8: ਚ ਰਫਲਾ ਪਾ ਲੋ, ਇੱਕ ਇੱਕ ਭਾਵੇਂ ਪੈਗ ਲਗਾ ਲੋ। ਸਾਹਾ ਬਹਿ ਗਿਆ ਕੁਰਸੀ ਡਾ ਕੇ ਹੋਮ ਗਾਰਡੀਆਂ ਨੂੰ ਸਮਝਾ ਕੇ, ਸੌਦਾ ਪੱਤਾ ਨੋਟ 50 ਦਾ, 20 30 10 15 5 7 1 ਦੁੱਕਾ, ਕੋਈ ਨਾ ਇੱਥੋਂ ਜਾਵੇ ਸੁੱਕਾ। ਮੇਰੇ ਤੱਕ ਨਾ ਆਵੇ ਕੋਈ, ਜਿਹੜਾ ਦਿੰਦਾ ਲੈ ਲੋ ਸੋਈ, ਖਿੰਡ ਕੇ ਖੜ ਜੋ ਕੱਲੇ ਕੱਲੇ, ਦੇਖਣ ਨੂੰ ਪੂਰੀ ਚੈਕਿੰਗ ਚੱਲੇ। ਉਹ ਦੇਖਾਉਂਦਾ ਖੋਤਾ ਰੇੜਾ,
6: ਖੋਤੇ ਤੋਂ ਕੀ ਭਾਂਜੇ ਨੇ।
8: ਰੋਕੋ, ਪੁੱਛੋ ਪਿੰਡ ਹੈ ਕਿਹੜਾ, ਕਿੱਥੋਂ ਆਇਆ, ਕਿੱਥੇ ਜਾਣਾ, ਉਹ ਆ ਮਗਰ ਕੀ ਲੱਦਿਆ ਲਾਣਾ, ਪਾਸੇ ਕਰਕੇ ਸਾਈਡ ਤੇ ਲਾ, ਕਾਗਜ਼ ਸਾਰੇ ਕੱਢ ਵਿਖਾ।
6: ਲੈ ਦੱਸ, ਇਹ ਕਾਗਜ਼ ਗਧੇ ਦੇ ਵੇਹਦੇ ਨੇ ਕਿ ਬੰਦੇ ਦੇ।
8: ਮੈਂ ਕਿਹੜਾ ਇਹਨੂੰ ਮੁੱਲ ਲਿਆਇਆ ਜੀ, ਇਹ ਤਾਂ ਰੇੜਾ ਘਰੇ ਬਣਾਇਆ।
6: ਕੀ ਕਰੇ ਵਿਚਾਰਾ,
8: ਸੌ ਗਊ ਦੀ ਕਿਹੜੇ ਕਾਗਜ਼, ਮੇਰੇ ਤਾਂ ਕੋਈ ਸਮਝ ਨੀ ਆਉਂਦਾ, ਹਨੇਰਾ ਹੁੰਦਾ ਜਾਵਾਂ ਸਾਹਿਬ ਜੀ, ਮਾਈ ਬਾਪ ਮੈਂ ਤਰਲੇ ਪਾਉਂਦਾ।
6: ਨਹੀਂ ਛੱਡਦੇ ਹੈ ਤੈਨੂੰ,
8: ਖੜੇ ਛਪਾਈ ਠੋਕਿਆ ਸੋਟਾ, ਚੱਲ ਥਾਣੇ ਤੇਰੇ ਲਾਈਏ ਘੁੱਟ।
6: ਤੁਹਾਡੇ ਮਰਜਣ ਤੁਹਾਡੇ,
8: ਉਹ ਲੈਣ ਦੇਣ ਦੀ ਗੱਲ ਨੀ ਕਰਦਾ, ਮਿੰਤਾਂ ਨਾਲ ਸਾਡਾ ਢਿੱਡ ਨੀ ਭਰਦਾ।
6: ਵਿਚਾਰੇ ਕੋਲ ਕੀ ਪਿਆ,
8: ਅਸੀਂ ਤੜਕੇ ਦੇ ਖੜੇ ਭੁੱਖਣ ਪਾਣੇ, ਚੱਲ ਰੇੜੇ ਨੂੰ ਲੈ ਚੱਲ ਥਾਣੇ।
6: ਸਵਾਹ ਖਾ ਲੋ 70 ਚੁੱਲਿਆਂ ਦੀ,
8: ਨਹੀਂ ਕੱਢ 50 ਦਾ ਡੰਡੀ ਪਾ ਜਾ ਤੇ ਡੱਕਰ ਰੇੜਾ ਘਰ ਨੂੰ ਲੈ ਜਾ। ਟਰੱਕ ਰੋਕ ਲੋ ਸਾਈਡ ਤੇ ਲਾ ਕੇ, ਟਰੱਕ ਰੋਕ ਲੋ ਸਾਈਡ ਤੇ ਲਾ ਕੇ, ਕਾਗਜ਼ ਦੇਖੋ ਕੋਲ ਬੁਲਾ ਕੇ, ਸਾਰੇ ਜਾਲੀ ਕਾਗਜ਼ ਤੇਰੇ, ਉਹ ਲਿਆ ਕੇ ਮੱਥੇ ਮਾਰੇ ਮੇਰੇ,
6: ਜ਼ਰੂਰ ਹੋਣਗੇ।
8: ਕਿੱਥੋਂ ਆਇਆ, ਕਿੱਥੇ ਚੱਲਿਆ, ਭੁੱਕੀ ਲੱਦੀ ਫਿਰਦਾ ਬੱਲਿਆ,
6: ਸਵਾਦ ਆ ਗਿਆ।
8: ਬੋਰੀਆਂ ਲਾ ਕੇ ਚੈੱਕ ਕਰਾ, ਭੁੱਕੀ ਵਾਲਾ ਸ਼ੱਕ ਮਟਾ,
6: ਖੜ ਜਾ ਇੱਥੇ।
8: ਨਹੀਂ ਚੱਲ ਥਾਣੇ ਤੇਰੀ ਰੇਲ ਬਣਾਈਏ, ਬਲੈਕ ਕਰਨ ਦਾ ਢੰਗ ਸਿਖਾਈਏ।
6: ਜ਼ਰੂਰ ਬਣਾਵੇ ਦੀ ਰੇਲ ਤਾਂ।
8: ਨਹੀਂ ਮਾਲਕੋ, ਸੇਬ ਭਰੇ ਨੇ, ਆ ਪਿਛਲੇ ਨਾਕੇ ਤੇ ਚੈੱਕ ਕਰੇ ਨੇ।
6: ਕਿਵੇਂ ਮਿੰਤਾਂ ਕਰਦਾ
8: ਸਾਲਿਆ, ਅੱਗੋਂ ਰੋਹਬ ਦਿਖਾਉਣਾ, ਅੱਖਾਂ ਕੱਢ ਕੇ ਕਿਵੇਂ ਡਰਾਉਣਾ। ਚੱਲ ਇੱਕ ਸੇਬਾਂ ਦੀ ਪੇਟੀ ਲਾ ਜਾ, ਸੌਦਾ ਪੱਤਾ ਇੱਕ ਫੜਾ ਜਾ।
6: ਲੋਕ ਸੇਬ ਸਾਨੂੰ ਦੇ ਦੀ ਭਾਈ,
8: ਉਹ ਤੋੜ ਲਾ ਪਿਓ ਨੂੰ, ਲਾਤਾ ਜਾਮ, ਉੱਤੋਂ ਪੈਂਦੀ ਜਾਂਦੀ ਸ਼ਾਮ। ਰੋਕ ਸਕੂਟਰ ਦੋ ਚੜੇ ਨੇ, ਭਾਈ ਸਾਹਿਬ ਹੌਲਦਾਰ ਨੇ ਆਖ ਸੁਣਾਇਆ, ਤੁਸੀਂ ਤਾਂ ਦੋ ਦੋ ਦੱਬੀ ਫਿਰਦੇ ਹੋ, ਜਿੱਦਾਂ ਕਰਦਾ ਰਾਜ ਬਣਾਇਆ। ਯਾਰ ਡਬਲ ਰਾਈਡਿੰਗ ਕੱਲ ਤਾਂ ਖੁੱਲੀ ਸੀ, ਨਵਾਂ ਹੁਕਮ ਇਹ ਕਰਦਾ ਆ,
6: ਇਹਨਾਂ ਨੇ ਅੱਡ ਕਰਦੇ ਨੂੰ ਕੋਈ ਚਿਰ ਲੱਗਦਾ,
8: ਨਾ ਮਨਿਆਦੀ ਨਾ ਰੇਡੀਓ ਨਾ ਹੀ ਕਿਸੇ ਅਖਬਾਰ ਚ ਆਇਆ। ਮੇਰਾ ਕੰਮ ਨੀ ਤੈਨੂੰ ਦੱਸਣਾ, ਸਾਡੀ ਡਿਊਟੀ ਅੰਦਰ ਰੱਖਣਾ। 188 ਚ ਕਰੂੰਗਾ ਬੰਦ, ਚੱਲ ਥਾਣੇ ਤੈਨੂੰ ਪਾਈਏ ਖੰਡ।
6: ਜ਼ਰੂਰ ਕਰ ਦੇਣਗੇ ਭਾਈ, ਕਿਹੜਾ ਕਿਸੇ ਨੂੰ ਪੁੱਛਣਾ ਹੈ।
8: ਹੌਲਦਾਰ ਜਾਰਾ ਕਾਹਨੂੰ ਕਰਦਾ ਝੇੜ, ਚਾਹ ਪਾਣੀ ਫੜਦੇ ਕੰਮ ਨੇ ਮੇਰਾ। ਹਾਂ ਬੰਦੇ ਚੰਗੇ ਹੋ, ਛੱਡਤਾ ਤੁਹਾਨੂੰ, ਸਾਹਿਬ ਦੇਊਗਾ ਝਟਕਾ ਮੈਨੂੰ।
6: ਅੱਡ ਦਿੱਤਾ ਤਾਂ ਛੱਡਿਆ, ਐਵੇਂ ਤੈਨੂੰ ਛੱਡਿਆ।
8: ਥਾਣੇਦਾਰ ਤੋਂ ਅੱਖ ਬਚਾ ਕੇ ਬੋਤਲ ਜਾਊਗੇ ਜੇਬ ਚ ਪਾ ਕੇ, ਉਹ ਦੋ ਨਾ ਚੜਿਓ ਕਿਵੇਂ ਬਚੋਗੇ, ਅੱਗੇ ਨਾਕਾ ਫੇਰ ਫਸੋਗੇ।
6: ਵੇਖੋ ਕਹਿਣਾ ਫੇਰ ਕੁਛ ਦੇਣਾ ਪਊ, ਆਹ ਸਾਈਕਲ ਵਾਲਾ ਆਉਂਦਾ ਇਹਨੂੰ ਭੁੱਲ ਲੰਘ ਦੇਣ ਦੇਖਣਾ।
8: ਉਹ ਸਾਈਕਲ ਵਾਲੇ ਤੂੰ ਕੀ ਚਾਹੁੰਦਾ, ਸਾਈਕਲ ਵਾਲੇ ਤੂੰ ਕੀ ਚਾਹੁੰਦਾ, ਬੂਥਾ ਚੱਕੀ ਤੁਰਿਆ ਜਾਂਦਾ।
6: ਵਿਚਾਰਾ
8: ਰੋਕਿਆ ਤੈਨੂੰ ਕਿਉਂ ਨੀ ਰੋਕਿਆ, ਇੱਕ ਇੱਕ ਸੁਨ ਗਿੱਚੀ ਵਿੱਚ ਠੋਕਿਆ।
6: ਓਏ ਹੋਏ ਮਾਰ ਤਾਂ ਗਰੀਬ ਵਿਚਾਰਾ,
8: ਓਏ ਆਹ ਝੋਲੇ ਵਿੱਚ ਕੀ ਆ ਤੇਰੇ, ਕਿੱਥੋਂ ਆਇਆ ਇੰਨੇ ਨੇਰੇ।
6: ਲੈ ਦੱਸ,
8: ਚਾਬੀਆਂ ਪੇਚਕਸ ਪਲਾਸ ਤੇ ਰੈਂਚ ਮਾਰੀ ਡਾਂਗ ਮੋਰਾਂ ਵਿੱਚ ਖੈਂਚ।
6: ਵੇ ਪੁੱਤ ਖਾਣੇ ਦੇ ਬੰਦਾ ਕਵੰਡਾ ਤਾਂ ਵੇਖ ਲਿਆ ਕਰੋ।
8: ਲੋਟੂ ਟੋਲੇ ਨਾਲ ਤੁਰ ਰਿਹਾ, ਲੈਣ ਗੱਡੀ ਦੀ ਤੋੜਨ ਚੱਲਿਆ, ਤੂੰ ਤਾਂ ਪੱਕਾ ਮੁਰਜਮ ਲੱਗਦਾ।
6: ਦੁਰ ਫਿੱਟੇ ਮੂੰਹ ਤੁਹਾਡਾ।
8: ਨਹੀਂ ਮਾਲਕੋ, ਮਾਇਆ ਮਿਸਤਰੀ ਸਾਈਕਲ ਵਾਲਾ, ਲਾ ਕੇ ਮਾਇਆ ਕੋਖੇ ਨੂੰ ਤਾਲਾ।
6: ਵਿਚਾਰਾ ਗਰੀਬ ਹੈ,
8: ਆਹ ਨੇੜੇ ਦੇਖੋ ਪਿੰਡ ਹੈ ਮੇਰਾ, ਕੰਮ ਕਰਦੇ ਨੂੰ ਹੋ ਗਿਆ ਹਨੇਰਾ।
6: ਮੈਂ ਜਾਣਦੀ ਹਾਂ,
8: ਮਾਈ ਬਾਪ ਕਿਉਂ ਪਾਉਂਦੇ ਰੱਟੇ, ਆਹ ਫੜੋ ਬਸ ਸਾਰੇ ਦਿਨ ਦੇ 70 ਵੱਟੇ।
6: ਇਹ ਜਵਾਕ ਭੁੱਖੇ ਮਰਨਗੇ ਪੁੱਤ।
8: ਬੱਚਿਆਂ ਵਾਸਤੇ ਲਏ ਸੀ ਕੇਲੇ, ਉਹ ਵੀ ਛਾਗੇ ਕਰਤੇ ਵੇਲੇ।
6: ਉਹ ਵੀ ਡੰਮ ਤਾਂ ਮੱਥਾ।
8: ਦੱਸੋ ਕਿੱਥੇ ਅੱਡਾ ਤੇਰਾ, ਦੱਸੋ ਕਿੱਥੇ ਅੱਡਾ ਤੇਰਾ, ਸਾਈਕਲ ਕਰਦੀ ਠੀਕ ਤੂੰ ਮੇਰਾ, ਟਾਇਰ ਟਿਊਬ ਤੇ ਚੱਕਾ ਪਾ ਦੀ ਸਾਈਕਲ, ਕੱਲ ਨੂੰ ਕਾਰ ਬਣਾ ਦੀ।
6: ਵੇਖ ਲੈ ਦੱਸ,
8: ਉਹ ਭੱਜ ਕੇ ਰੋਕ ਟਰੈਕਟਰ ਆਇਆ,
6: ਇਹਨੂੰ ਰੋਕੋ।
8: ਭੱਜ ਕੇ ਰੋਕ ਟਰੈਕਟਰ ਆਇਆ, ਪੁਰਜਾ ਪੁੱਛੀ ਕਿੱਥੋਂ ਚੜਾਇਆ।
6: ਤੁਹਾਡਾ ਬੇੜਾ ਪੁੱਛ ਤਾਂ ਲੋ ਭਾਈ, ਆਦੀ ਕੀ ਲੱਗਦੀ ਹੈ,
8: ਦੱਸੋ ਮਾਲ ਤੂੰ ਕਿਵੇਂ ਫਸਾਇਆ, ਪਾਸੇ ਕਰਕੇ ਸਾਈਡ ਤੇ ਲਾਇਆ। ਹੌਲਦਾਰ ਦਾ ਸੁਰਤ ਕਰੋ, ਹੌਲਦਾਰ ਸਾਹਿਬ ਸੁਰਤ ਕਰੋ, ਇਹ ਛੋਟੀ ਭੈਣ ਹੈ ਮੇਰੀ, ਕੱਲ ਨੂੰ ਕਰੂਆਂ ਦਾ ਵਰਤ ਜੋ ਹੈਗਾ ਪਾਉਣ ਚੱਲੀਏ ਪੇਕੀ
6: ਫੇਰੀ ਕਰੇ ਵਿਚਾਰੀ ਚਾਹ ਵੈਸੇ ਹੈ
8: ਹਾਂ ਭੈਣ ਭਾਈ ਨੇ ਪਲ ਵਿੱਚ ਬਣਦੇ ਜਦੋਂ ਪੁਲਿਸ ਕੋਲ ਅੜਦੇ
6: ਨਾ ਵੇ ਪੁੱਤ ਜਾਣ
8: ਖੜੀ ਬੰਨਣ ਨੂੰ ਮਿੰਟ ਨਹੀਂ ਲਾਉਂਦੇ ਸਭ ਡਾਂਗਾ ਤੋਂ ਡਰਦੇ
6: ਫਿਰ ਫਿੱਟੇ ਮੂਲ ਲੈ
8: ਜਦ 109 ਵਿੱਚ ਕੀਤੇ ਬੰਦ ਦੇਖੀ ਹਵਾ ਲਾੜ ਚੋਂ ਚੜਦਾ ਜਾਂਦਾ
6: ਦੱਸ ਭੈਣ ਭਰਾਵਾਂ ਨੂੰ ਅੰਦਰ ਕਰਦਾ ਵੇਖ ਇਹਦਾ ਬੇੜਾ ਬਹਿ ਜੇ
8: ਉਹ ਸਿਪਾਹੀ ਪਿੰਡ ਮੇਰੇ ਦਾ ਹੈਗਾ ਜਮਾ ਗਵਾਂਢੀ
6: ਉਹ ਸਿਪਾਹੀ ਵੀ ਚੰਗਾ ਹੈ
8: ਉਹ ਸਿਪਾਹੀ ਪਿੰਡ ਮੇਰੇ ਦਾ ਹੈਗਾ ਜਮਾ ਗਵਾਂਢੀ ਪੁੱਛ ਲਓ ਭਾਵੇਂ ਕੋਲ ਬੁਲਾ ਕੇ ਕਹਿੰਦਾ ਸਾਡੀ ਸਾਂਝੀ
6: ਸੱਚ ਬੋਲੂਗਾ ਵਿਚਾਰਾ
8: ਹਾਂ ਜਨਾਬ ਇਹ ਠੀਕ ਆਖਦਾ ਇਹ ਭੈਣ ਆ ਪਾਲੀ ਦੇ ਚਾਹ ਪਾਣੀ ਤੇ ਤੁਰਦਾ ਲੱਗ ਗੱਲ ਕਰੀ ਨਾ ਵਾਲੀ
6: ਆ ਵੇਖ ਵਿੱਚ ਚੰਗੇ ਬੰਦੇ ਵੀ ਬਥੇਰੇ ਨੇ
8: ਫੌਜੀ ਰੰਗ ਦਾ ਮੋਟਰਸਾਈਕਲ ਫੌਜੀ ਵਰਦੀਆਂ ਪਾ ਕੇ
6: ਇਹਨਾਂ ਤੁਸੀਂ ਭੈਣਦੇ ਹੋ
8: ਫੌਜੀ ਰੰਗ ਦਾ ਮੋਟਰਸਾਈਕਲ ਫੌਜੀ ਵਰਦੀਆਂ ਪਾ ਕੇ ਬੇਖ ਇਸ਼ਾਰਾ ਰੋਗੇ ਦੋਨੋਂ ਕੋਲ ਬ੍ਰੇਕਾਂ ਲਾ ਕੇ
6: ਦੇਣਗੇ ਪਤੰਦਰ ਤੁਹਾਡੇ ਪਤਾ
8: ਥੱਲੇ ਉਤਰੋ ਓਏ ਥੱਲੇ ਉਤਰੋ ਕੌਣ ਤੁਸੀਂ ਉਹ ਦੱਸੋ ਕਿੱਥੋਂ ਆਏ
6: ਉਹਨਾਂ ਤੇ ਵੀ ਰੋਹ ਪਾ ਲਿਆ
8: ਕੀ ਕਰਦੇ ਹੋ ਐਡੇ ਨੇੜੇ ਹੋਏ ਆਹ ਕੀ ਭੇਸ ਬਣਾਏ
6: ਲੈ
8: ਜਨਾਬ ਅਸੀਂ ਫੌਜੀਆਂ ਵਰਦੀਆਂ ਪਾਈਆਂ ਦੋਨੋਂ ਫੌਜੀ ਬੋਲੇ
6: ਦੇਸ਼ ਦੇ ਰਾਖੇ ਨਾ
8: ਆਈਡੈਂਟੀ ਕਾਰਡ ਵੇਖ ਲਓ ਭਾਵੇਂ ਹੈਗੇ ਸਾਡੇ ਕੋਲੇ
6: ਮੰਨਦੇ ਨਹੀਂ ਇਹ ਪਰ
8: ਕਿਉਂ ਹੋਰ ਕੋਈ ਵਰਦੀਆਂ ਪਾ ਨਹੀਂ ਸਕਦੇ ਉਹ ਕੀ ਰੰਗ ਰੰਗਾ ਨਹੀਂ ਸਕਦੇ ਆਈਡੈਂਟੀ ਕਾਰਡ ਤਾਂ ਬਣਦੇ ਜਾਲੀ ਉਹ ਕੀ ਬੁਲਟ ਚਲਾ ਨਹੀਂ ਸਕਦੇ
6: ਇਹ ਵੀ ਸੱਚੀ ਗੱਲ ਹੈ ਸਭ ਕੁਝ ਜਾਲੀ ਬਣੀ ਜਾਂਦਾ ਹੈ
8: ਸਾਨੂੰ ਤਾਂ ਤੁਸੀਂ ਲੱਗੋ ਲਟੇਰੇ ਕਰਨ ਕੀ ਆਏ ਇੰਨੇ ਨੇਰੇ
6: ਵੇਖੋ ਭਾਈ ਲਟੇਰੇ ਆ ਕਿ ਕੌਣ ਹੈ
8: ਸਾਨੂੰ ਤਾਂ ਤੁਸੀਂ ਲੱਗੋ ਲਟੇਰੇ ਕਰਨ ਕੀ ਆਏ ਇੰਨੇ ਨੇਰੇ ਫੌਜੀਓ ਦਾ ਰੰਮ ਦਿਖਾਓ ਫੌਜੀਆਂ ਦਾ ਰੰਮ ਦਿਖਾਓ ਬੋਤਲ ਦੇ ਕੇ ਚਾਲੇ ਪਾਓ ਉਹ ਭਈਆ ਜਰਾ ਇਧਰ ਆਈਏ
6: ਇਹ ਤਾਂ ਵਿਚਾਰਾ ਮਜ਼ਦੂਰ ਹੈ ਵੀ ਇਹਨੂੰ ਕੀ ਭਾਲਦੇ ਹੋ
8: ਉਹ ਭਈਆ ਜਰਾ ਇਧਰ ਆਈਏ ਕਿਆ ਇਸਮੇ ਬੈਗ ਦਿਖਾਈਏ
6: ਸਵਾ ਸੱਤਾਂ ਚੁੱਲ੍ਹਾ ਦੇ ਸਿਲਵਰ ਦੇ ਭਾਂਡੇ ਹੋਣਗੇ
8: ਸਰ ਇਸਮੇ ਕੱਪੜਾ ਪਰਨੇ ਗਲਾਸ ਕਟੋਰੀ ਦਸ ਵਾਲਿਆ ਕਿੱਥੋਂ ਕੀਤੇ ਚੋਰੀ
6: ਲੈ ਦੱਸ ਚੋਰ ਹੈ ਹੁਣ ਦੀਦਾ ਤੁਹਾਨੂੰ
8: ਤੂੰ ਤਾਂ ਲੱਗਦਾ ਚੋਰ ਚੱਕਾ ਹੋਮ ਗਾੜੀਏ ਮਾਰਿਆ ਧੱਕਾ
6: ਆਹੋ ਭਾਈ ਜੀ ਨੂੰ ਮਰਜ਼ੀ ਬਣਾ ਲਓ
8: ਕਾਲੇ ਕੱਛਾਂ ਵਾਲੇ ਜਿਹੜੇ ਤੁਸੀਂ ਉਹ ਸਾਲੇ ਉਹ ਲਟੇਰੇ
6: ਓਹੋ ਭਾਈ ਹੋ ਠੀਕ ਆ ਕਹਿੰਦਾ
9: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711 ਕੋਮਲ ਟਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 5 ਬਰੈਂਪਟਨ 9985 ਮਕਵੀਨ ਡਰਾਈਵ ਬਰੈਂਪਟਨ 1465 ਮੇਫੀਲਡ ਰੋਡ ਬਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਟਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਸਭ ਨੂੰ ਜੀ ਆਉਣ ਜੀ ਆਓ ਤੁਹਾਨੂੰ ਚੱਲੀਏ ਸਪੈਕਟਰ ਐਕਸਪ੍ਰੈਸ 'ਤੇ ਔਰ ਜਿੱਥੇ ਕਿ ਬਹੁਤ ਵੱਡੇ ਸਪੈਸ਼ਲ ਲੱਗੇ ਹੋਏ ਨੇ ਅਤੇ ਡਾਕਟਰ ਵੀ ਅਵੇਲੇਬਲ ਹੁੰਦੇ ਨੇ ਵੀਕਐਂਡ ਦੇ ਉੱਤੇ ਉਹਦੀ ਜਾਣਕਾਰੀ ਰਾਜਨ ਹੋਰ ਦੇਣਗੇ ਰਾਜਨ ਜੀ ਆਇਆਂ ਨੂੰ ਨਿੱਘਾ ਸਵਾਗਤ
10: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਡਾਕਟਰ ਜੀ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ ਅੱਜ ਸ਼ਾਮੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੀ ਕ੍ਰੈਡੀਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਡਾਕਟਰ ਅਵੇਲੇਬਲ ਨੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਫਰਾਈਡੇ ਨੂੰ ਤੇ ਪਰਸੋਂ ਸੈਟਰਡੇ ਨੂੰ ਦੋਨੋਂ ਦਿਨ ਡਾਕਟਰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਤੇ ਨਾਲ ਦੇ ਨਾਲ ਦੱਸਦੇ ਜਾਈਏ ਕਿ ਬੈਕ ਟੂ ਸਕੂਲ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾ ਬਣਵਾ ਰਹੇ ਨੇ ਤੁਸੀਂ ਆਪਣੀ ਐਨਕਾ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਜਿਹੜੇ ਤੁਸੀਂ ਬ੍ਰਾਂਡਿਡ ਫਰੇਮ ਲੈਣੇ ਆ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਸੇਲ ਚੱਲ ਰਹੀ ਹੈ ਜੀ। ਵਰਸਾਚੀ ਦੇ ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਦੇ ਉੱਤੇ, ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬੈਨ ਦੇ ਫਰੇਮ, ਅਰਮਾਨੀ ਦੇ ਫਰੇਮ, ਕੋਚ ਦੇ ਫਰੇਮ, ਮਾਈਕਲ ਕੋਰਸ ਦੇ ਜਾਂ ਫਿਰ ਕੇਜ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਮਿਲ ਰਹੇ ਨੇ। ਤੇ ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਜਾਂ ਫਿਰ ਵੈਲੰਟੀਨੋ ਦੇ ਫਰੇਮ ਲੈਣਾ ਚਾਹੁੰਦੇ ਹੋ ਤੇ ਫਲੈਟ 75% ਆਫ ਮਿਲ ਰਹੇ ਨੇ। ਤੇ ਨਾਲ ਦੀ ਨਾਲ ਸਾਡਾ ਵੈਲੀ ਪੈਕੇਜ ਵੀ ਅਵੇਲੇਬਲ ਹੈ, $129 ਸਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ, ਤੇ $258 ਸਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾ ਸਕਦੇ ਜੀ, ਸਾਰੀ ਦੀ ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਸੋ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ, ਸਪੈਕਸ ਐਕਸਪ੍ਰੈਸ ਦੇ ਉੱਤੇ ਜ਼ਰੂਰ ਵਿਜ਼ਿਟ ਕਰੋ। 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤਾ ਰੇਡੀਓ ਪ੍ਰਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ ਜੀ।
2: ਜੀ, ਤੇ ਸਿਟੀ ਆਫ ਬ੍ਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਤੁਹਾਨੂੰ ਦੇ ਦਈਏ ਕਿ ਹੁਣ ਵੀਕਐਂਡ ਆ ਗਿਆ ਆ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰ ਰਹੇ ਹੋ, ਗੈਦਰਿੰਗਸ ਕਰ ਰਹੇ ਹੋ, ਤਾਂ ਜ਼ਰੂਰ ਧਿਆਨ ਰੱਖੋ ਕਿ ਜਿਹੜਾ ਸ਼ੋਰ ਸ਼ਰਾਬਾ ਬਹੁਤ ਘੱਟ ਰੱਖੋ। ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੀ ਗੈਦਰਿੰਗਸ ਤੋਂ। ਤੇ ਜਦੋਂ ਵੀ ਕੋਈ ਪਾਰਕ ਕਰਦੇ ਹੋ ਕਾਰਾਂ ਨੂੰ ਆਪਣੇ ਡਰਾਈਵੇ ਤੋਂ ਇਲਾਵਾ ਕਾਰ ਸਟਰੀਟ ਦੇ ਉੱਪਰ ਪਾਰਕ ਕਰਦੇ ਹੋ, ਤਾਂ ਜ਼ਰੂਰ ਯਾਦ ਰੱਖੋ ਕਿ ਸਾਈਡ ਵਾਕਸ ਅਤੇ ਬਾਈਕ ਲੇਨਸ ਨੂੰ ਹਮੇਸ਼ਾ ਕਲੀਅਰ ਰੱਖਣਾ ਆ, ਉਹਨਾਂ ਨੂੰ ਤੁਸੀਂ ਬਲੋਕ ਨਾ ਕਰੋ ਕਦੇ ਵੀ। ਅਤੇ ਰਾਤ ਦੇ ਟਾਈਮ, ਦਿਨ ਦੇ ਟਾਈਮ 3 ਘੰਟੇ ਦੀ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ ਸਟਰੀਟ ਦੇ ਉੱਪਰ। ਅਤੇ ਜੇਕਰ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਤੁਸੀਂ ਕਿਤੇ ਵੀ ਪਾਰਕ ਕਰਦੇ ਹੋ ਤਾਂ ਧਿਆਨ ਰੱਖੋ ਕਿ ਤੁਹਾਨੂੰ ਟਿਕਟ ਮਿਲ ਸਕਦੀ ਹੈ। 2 AM to 6 AM ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ। ਅਤੇ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ, ਕੋਈ ਵੀ ਪਬਲਿਕ ਜਾਂ ਪ੍ਰਾਈਵੇਟ ਪ੍ਰੋਪਰਟੀ ਦੇ ਉੱਪਰ ਤੁਸੀਂ ਇੱਧਰ ਉੱਧਰ ਡੰਪ ਨਾ ਕਰੋ ਕੋਈ ਵੀ ਵੇਸਟ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਅਤੇ ਅਮਰਪ੍ਰੀਤ ਕੌਰ ਚਾਵਲਾ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਅੱਜ ਥਰਸਡੇ ਸਾਡੇ ਮਹਿਮਾਨ ਹੁੰਦੇ ਨੇ ਜੀ। ਅਮਰਪ੍ਰੀਤ ਜੀ,
5: ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਹੈ। ਸਿਰਫ RESP ਕਰਕੇ ਨਹੀਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ, ਉਹਨੂੰ ਪ੍ਰੋਪਰ ਡਾਇਵਰਸੀਫਾਈ ਕਰਨਾ ਬਹੁਤ ਜ਼ਰੂਰੀ ਹੁੰਦਾ। ਜੋ ਵੀ ਤੁਹਾਡੀ ਬਜਟ ਹੈਗਾ ਉਹਦੇ ਅਕੋਰਡਿੰਗ ਆਪਾਂ ਦੇਖ ਸਕਦੇ ਹੁੰਦੇ ਹਾਂ ਵੀ ਕਿਹੜਾ ਪਲਾਨ ਕਿਹੜੇ ਟਾਈਮ 'ਤੇ ਬੱਚਿਆਂ ਦੀ ਬੈਸਟ ਬੈਨੀਫਿਟਸ ਲੈ ਕੇ ਆ ਸਕਦਾ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਤੁਹਾਡਾ ਕੋਈ ਆਲਰੇਡੀ ਚੱਲਦਾ ਪਲਾਨ ਹੈ, ਤੁਹਾਡੇ ਐਡਵਾਈਜ਼ਰ ਨਾਲ ਤੁਹਾਡੀ ਗੱਲ ਨਹੀਂ ਹੋ ਰਹੀ ਜਾਂ ਐਡਵਾਈਜ਼ਰ ਤੁਹਾਡਾ ਕੰਮ ਛੱਡ ਚੁੱਕਾ, ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਉਸ ਪਲਾਨ ਦੇ ਵਿੱਚ ਕੋਈ ਵੀ ਤੁਸੀਂ ਅਪਡੇਟ ਕਰਨਾ, ਕੋਈ ਐਡਰੈਸ ਅਪਡੇਟ ਕਰਨਾ, ਕੋਈ ਬੈਨੀਫਿਸ਼ਰੀ ਅਪਡੇਟ ਕਰਨਾ, ਜਾਂ ਤੁਹਾਡੀ ਕੋਈ ਟਰਮ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਹੈ, ਉਹਦੇ 'ਚ ਤੁਹਾਡੇ ਕੋਲ ਕਿਹੜੀਆਂ ਆਪਸ਼ਨਸ ਆ, ਉਹਦੀ ਆਪਾਂ ਗੱਲ ਕਰ ਸਕਦੇ ਹਾਂ। ਸੁਪਰ ਵੀਜ਼ਾ, ਵਿਜ਼ਟਰ ਟਰੈਵਲ ਇੰਸ਼ੋਰੈਂਸ ਦੀ ਤੁਸੀਂ ਕੋਟੇਸ਼ਨ ਲੈਣੀ ਹੈ, ਜਾਂ ਕਿਸੇ ਵੀ ਤਰ੍ਹਾਂ ਦੀਆਂ ਸੇਵਿੰਗਸ ਦੀ ਗੱਲ ਕਰਨੀ ਹੈ, RESP, TFSA, FHSA, RRSP ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਦੇ ਘਰ 'ਚ ਕੋਈ ਵੀ ਬੱਚਾ ਵੀ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਡਿਸੇਬਿਲਟੀ 'ਤੇ, 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ ਜੇ ਤੁਹਾਡੀ ਏਜ 49 ਤੋਂ ਘੱਟ ਆ। ਇਹਨਾਂ ਸਾਰੇ ਪਲਾਨ ਦੀ ਇਨਫੋਰਮੇਸ਼ਨ ਤੁਸੀਂ ਮੇਰੇ ਤੋਂ ਲੈ ਸਕਦੇ ਹੋ, ਨੰਬਰ ਜੀ 6474461616, uchawla.com ਵੈਬਸਾਈਟ ਹੈ ਜੀ, ਉਸ 'ਤੇ ਵਿਜ਼ਿਟ ਕਰ ਸਕਦੇ ਹੋ। ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸ ਵਿੱਚ।
11: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ

0: ਸਵੀਟਨ ਫੈਕਟਰੀ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਨਾਮ ਹੈ। 2131 ਵਿਲੀਅਮਸ ਪਾਰਕਵੇ 905-799-2616 ਕਿਸੇ ਵੀ ਤਰ੍ਹਾਂ ਦੀ ਕੇਟਰਿੰਗ ਕਰਵਾਉਣੀ ਆ, ਟਰੱਕ ਇਹਨਾਂ ਦੇ ਪਾਸ ਨੇ, 100% ਸ਼ੁੱਧ ਵੈਜੀਟੇਰੀਅਨ ਨੇ। 5 ਚਲੋ ਫਰੈਸ਼ ਕੁਝ ਲੋਕੇਸ਼ਨ ਨਹੀਂ ਹੈ, 2 ਕੈਲਗਰੀ 'ਚ ਨੇ, 6 ਲੋਕੇਸ਼ਨ ਆਪਣੇ ਇੱਥੇ ਨੇ, ਅਤੇ ਹੈੱਡ ਆਫਿਸ ਹੈਗਾ ਤੁਹਾਨੂੰ ਪਤਾ ਹੀ ਆ, 2131 ਵਿਲੀਅਮਸ ਪਾਰਕਵੇ। ਰੇਡੀਓ ਪ੍ਰੋਗਰਾਮ ਬੇਸ ਪਰਦੇ ਨੂੰ ਜੁੜੇ ਹੋ ਦੋਸਤੋ, ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਮਰਾਜ ਸਿੱਧੂ ਹੋਣਾ ਬੜੀ ਜਲਦੀ, ਪਰ ਅਸੀਂ ਤੁਹਾਨੂੰ ਇੱਕ ਗੀਤ ਨੂੰ ਛੱਡ ਕੇ ਜਾਵਾਂਗੇ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ, ਕਿਉਂਕਿ ਵੀਰਵਾਰ ਹਿਸਾਬ ਹੀ ਲਈਏ, ਫਿਰ ਆਪਾਂ ਜਾਂਦੇ ਜਾਂਦੇ ਇੱਕ ਵਧੀਆ ਜਿਹੀ ਗੀਤ ਨਾਲ ਤੁਹਾਨੂੰ ਛੱਡ ਕੇ ਜਾਵਾਂਗੇ। ਰੇਡੀਓ ਪ੍ਰੋਗਰਾਮ ਦੇਸ ਪਰਦੇ।
1: ਰਾਮੂ ਬੈਠਾ ਮੱਖੀ ਮਾਰੀ ਜਾਂਦਾ, ਇੱਕ ਤਾਂ ਤੜਕੇ ਦਾ ਕੋਈ ਗਾਹਕ ਨਹੀਂ ਆਇਆ, ਉੱਠ ਕੇ ਮੇਜ਼ਾਂ ਤੇ ਕੱਪੜਾ ਹੀ ਮਾਰਨਾ। ਉਹ ਲੱਗਦਾ ਉਹ ਕਾਰ ਵਾਲੇ ਪੁਰਜੇ ਤਾਂ ਆਪਣੇ ਹੋਟਲ 'ਚ ਆ ਕੇ ਰੁਕਣਗੇ।
2: ਗੱਡੀ ਫੇਰ ਕਰ ਲਈ ਖੜੀ,
3: ਮੈਨੂੰ ਤਾਂ ਭੈਣੇ ਭੁੱਖ ਲੱਗੀ ਬੜੀ, ਨਾ ਤਕਣੀ ਚਾਹ, ਨਾ ਖਣੀ ਰੋਟੀ, ਆ ਵੇਖ ਮਟਰਾਂ ਵਾਲੇ ਦਾ ਢਾਬਾ ਲੱਗਦਾ ਬਾਹਰ ਨਿਕਲਿਆ ਇਹ
2: ਬੜੀ ਹੋਵੇਗੀ।
3: ਆ ਜਾ ਹਾਂ ਬੇ, ਹੋਟਲ ਵਾਲਾ ਭਾਈ
1: ਆਇਆ ਜੀ,
3: ਆ ਜਾ। ਅੱਛਾ ਐਂ ਦੱਸ ਵੀਰ, ਵੀ ਨਾਲੇ ਤਾਂ ਅਸੀਂ ਪੀਣੀ ਚਾਹ ਤੇ ਨਾਲੇ ਖਾਣੀ ਰੋਟੀ
2: ਤੇ ਨਾਲੇ ਘੰਟਾ ਕਰਾਂਗੀ ਆਰਾਮ,
3: ਹੁਣ ਦੱਸ ਤੇਰੇ ਕੋਲ ਕੀ ਕੁਛ ਬਣਿਆ ਵਿਆ?
1: ਗੱਡੀ ਲਾ ਦੇ ਸੜਕ ਤੇ ਰੋਟੀ ਜੈਕੇਦਾਰ ਖਵਾਵਾਂਗੇ, ਲਾਚੀ ਵਾਲੀ 100 ਮਿਲ ਦੀ ਅੜੀਏ ਚਾਹ ਪਿਆਵਾਂਗੇ,
3: ਜ਼ਰੂਰ ਪੀਵਾਂਗੇ।
1: ਬਰਫਾਂ ਵਾਲਾ ਪਾਣੀ ਪੀ ਕੇ ਠੰਡ ਕਾਲਜੇ ਪਾਓ, ਆਲੂ ਗੋਭੀ ਮਟਰ ਪਨੀਰ ਭੜਥਾ ਪਾਲਕ ਦਾਲ ਫਰਾਈ ਕੜੀ ਕੁੱਕ ਤੇ ਖਾਓ, ਅਰਬੀ ਛੋਲੇ ਸਾਗ ਸਰੋਂ ਦਾ ਸ਼ਿਮਲਾ ਮਿਰਚ ਤੇ ਭਿੰਡੀ ਕੱਦੂ ਪੈਸੇ ਵਧਣ ਲਾਵਾਂਗੇ, ਲਾਚੀ ਵਾਲੀ 100 ਮਿਲ ਦੀ ਅੜੀਏ ਚਾਹ ਪਿਆਵਾਂਗੇ।
3: ਬਸ ਬਸ ਬਹੁਤ ਹੋ ਗਿਆ।
1: ਦਹੀਂ ਮੀਟ ਤੇ ਚਾਂਪਾਂ ਗੁਰਦੇ ਸਰੀ ਖਰੋੜੇ ਖਾਣਾ, ਰੋਸਟ ਮੁਰਗਾ ਕੀਮਾ ਕਲੇਜੀ, ਵਧੀਆ ਮੱਛੀ ਮਗ ਤੇ ਸੀਨਾ ਪੁੱਟ ਤੇ ਚਾਵਲ ਤਰੀ ਚ ਪੈਸੇ ਲੈਗ ਪੀਸੂਗਾ, ਸੁੱਕਾ ਮੀਟ 4 ਮੀਟ ਦਾ ਤਰੀ ਵਾਲਾ ਤੇ ਪਾਲਕ ਵਾਲਾ ਤੜਕਾ ਲਾ ਕੇ ਲਿਆਵਾਂਗੇ, ਲਾਚੀ ਵਾਲੀ 100 ਮਿਲ ਦੀ ਬੱਲੀਏ ਚਾਹ ਪਿਆਵਾਂਗੇ, ਪਿਆਜ ਮੂਲੀਆਂ ਖੀਰਾ ਚਟਣੀ ਤਰ੍ਹਾਂ ਤੇ ਨੂਣ ਲਗਾ ਕੇ, ਟਮਾਟਰ ਕੱਟ ਕੇ, ਨਿੰਬੂ ਲਾ ਕੇ, ਕਾਲੀਆਂ ਮਿਰਚਾਂ ਉੱਤੇ ਪਾ ਕੇ, ਆਊ ਨਜ਼ਾਰਾ ਖਾ ਕੇ, ਤੰਦੂਰੀ ਰੋਟੀ ਅਤੇ ਕਰਾਰੀ ਚੋਪੜ ਚੋਪੜ ਰਾੜ ਰਾੜ ਕੇ ਖਵਾਵਾਂਗੇ, ਲਾਚੀ ਵਾਲੀ 100 ਮਿਲ ਦੀ ਅੜੀਏ ਚਾਹ ਪਿਆਵਾਂਗੇ, ਮੱਛੀ ਪਕੌੜੇ ਭੰਗਾਂ ਵਾਲੇ ਚਟਣੀ ਨਾਲ, ਆਲੂ ਟਿੱਕੀ ਪਨੀਰ ਦੇ ਨਾਲ, ਬੈਂਗਣ ਪਾਲਕ ਗੋਭੀ ਵਾਲੇ, ਹਰੀਆਂ ਮਿਰਚਾਂ ਬਚੂਰ ਮਿਲਾ ਕੇ, ਬੇਸਣ ਦੇ ਨਾਲ ਤਲੀਆਂ ਖਾ ਕੇ, ਵੇਖੀ ਪੈਂਦੇ ਮੋਸ਼ੇ, ਬੀਕਾਨੇ ਦੀ ਭੁਜੀਆ ਲਿਆ ਕੇ, ਮੱਠੀਆਂ ਤਾਜ਼ੇ ਮਟਰ ਬਣਾ ਕੇ, ਉਬਲਿਆਂ ਦਾ ਦਾਲ ਸੇਜੀਆਂ, ਵਧੀਆ ਚਾਟ ਖਵਾਵਾਂਗੇ, ਲਾਚੀ ਵਾਲੀ 100 ਮਿਲ ਦੀ ਬੱਲੀਆ ਚਾਹ ਪਿਆਵਾਂਗੇ।
2: ਜਿਹਦਾ ਵਰਦੀ ਜਾਂਦੀ ਹੈ ਹਾਂ, ਇੰਨਾ ਕੁਛ ਕੀ ਉਹ ਅੱਛਾ ਮਾੜੀ ਜੀ ਸੁਰਤ ਖਾਣਾ ਕਰੋ।
3: ਹਾਂ ਹਾਂ, ਮੈਂ ਕਿੱਥੇ ਆ?
2: ਹੋਟਲ 'ਚ।
3: ਹੋਟਲ 'ਚ ਮੈਂ?
2: ਹਾਂ,
3: ਤੇ ਹੋਟਲ ਵਾਲਾ ਭਾਈ ਕਿੱਥੇ ਆ?
1: ਮੈਂ ਹਾਜ਼ਰਾਂ ਜਨਾਬ, ਪੱਤੀ ਜਾ ਦੇ ਦੁੱਧ ਵੀ ਪੂਰਾ ਨਾਲ ਮਲਾਈ ਪਾ ਕੇ, ਮਿੱਠਾ ਤੇ ਲੌਂਗ ਲੈਤੀਆਂ, ਸੌਫ ਮਲੱਠੀ, ਅਦਰਕ ਕੱਟ ਕੇ, ਕਾਲਾ ਨੂਣ ਮਲਾ ਕੇ, ਕੇਰਾ ਨੇਕ ਦੀ ਚਾਹ ਜੇ ਪੀ ਲਈ, ਪਿੰਡ ਮਟਰਾਂ ਤੋਂ ਦੁਖੀ ਜੂ ਦਿੱਲੀ, ਲੱਗੂ ਪੈਰਾਂ ਵਿੱਚ ਬਠਿੰਡਾ, ਟਾਇਰ ਨਹੀਂ ਲੱਗਣ ਭੁੰਜੇ ਦਿੰਦਾ, 100 ਮਿਲ ਦੀ ਚਾਹ ਪਿਆ ਕੇ ਸ਼ਰਤੀ ਅੱਖ ਖੜਾਵਾਂਗੇ, ਲਾਚੀ ਵਾਲੀ 100 ਮਿਲ ਦੀ ਬੱਲੀਏ ਚਾਹ ਪਿਆਵਾਂਗੇ,
3: ਲੱਗਦਾ ਦੀ ਸ਼ਰਾਬ,
1: ਮਿੱਠੀ ਲੱਸੀ, ਪੂਰੀਆਂ ਛੋਲੇ, ਖੀਰ 'ਚ ਕਾਜੂ ਪਾ ਕੇ, ਗਰਮ ਪਰੌਂਠੇ, ਆਲੂ ਵਾਲੇ, ਮੱਖਣ ਟਿੱਕੀ ਮਿਲਦੀ, ਨਾਲੇ ਵੇਖ ਲਾ ਬਾਈ ਟਰੱਕਾਂ ਵਾਲੇ ਸਫਰਾਂ ਦੇ ਸਭ ਥੱਕੇ ਆ ਰਹੇ, ਇੱਥੇ ਬਹਿ ਕੇ ਲੈਣ ਨਜ਼ਾਰੇ, ਮੋਟੇ ਪਤਲੇ ਲਾ ਲਿਆ ਕੇ, ਇੱਥੋਂ ਜਾਂਦੇ ਹਲਵਾ ਖਾ ਕੇ, ਕੁੜੀਆਂ ਮੁੰਡੇ ਜਿੰਨੇ ਪਾੜੇ, ਇੱਥੇ ਬਹਿ ਕੇ ਲਾਉਂਦੇ ਰਾੜੇ, ਪਾਪੜ ਬੜੀਆਂ ਚਾਟ ਕਰਾਰੇ ਖਾ ਕੇ, ਦਿਨ ਨੂੰ ਦੀਨੇ ਤਾਰੇ ਪੈਕ ਕਰਾ ਕੇ, ਘਰ ਨੂੰ ਲੈ ਜੀ, ਬੰਦੇ ਨੂੰ ਨਾ ਕੁੱਟਣ ਬਹਿ ਜੇ, ਲਾਉਣਾ ਪੈ ਇੱਕ ਗਲਾਸ ਮਿਲੂਗਾ, ਅੰਦਰ ਕੈਬਨ ਸਾਫ ਮਿਲੂਗਾ, 90 ਮੀਲ ਦਾ ਕਿੰਡੂ ਬਾਚਣਾ, ਐਸਾ ਤੜਕਾ ਲਾਵਾਂਗੇ, ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ, ਕੋਕਾ ਕੋਲਾ ਥੰਮ ਜੱਪ, ਦੁੱਧ ਦੀ ਬੋਤਲ, ਕਰੀਮ ਦਾ ਕੱਪ, ਗੋਲਡ ਸਪਾਟ, ਭਾਵੇਂ ਖਾਰਾ, ਵਧੀਆ ਬੱਤਾ, ਗੋਲੀ ਵਾਲਾ ਲੱਡੂ, ਬਰਫੀ, ਕਲਾ ਕੰਦ, ਤਾਜ਼ਾ ਪੇਠਾ, ਮਨ ਪਸੰਦ, 22 ਵਾਲੇ ਕੁਰਸੀ ਲੈ ਕੇ, ਭਾਵੇਂ ਮੱਝੇ ਉੱਤੇ ਬਹਿ ਕੇ, ਮੰਗ ਜੋ ਮਰਜ਼ੀ, ਮੂੰਹੋਂ ਕਹਿ ਕੇ, 36 ਮਸਾਲੇ 18 ਜਾ ਕੇ ਮਿੰਟਾਂ ਵਿੱਚ ਦਵਾਵਾਂਗੇ।
0: ਵਾਹ ਵੀ ਵਾਹ, ਅੱਜ ਮਰਪ੍ਰੀਤ ਇਹ ਸੁਣ ਕੇ ਸਕਿੱਟ ਜਿਹੜਾ ਯਾਦ ਆ ਗਿਆ ਵੀ ਉੱਥੇ ਕਿਵੇਂ ਤੇਜ਼ ਬਤੇਜ਼ ਬੋਲ ਦਿੰਦੇ ਆ ਢਾਬੇ ਢੁੱਬੇ ਦੇ, ਹੈ ਨਾ, ਖਾਣ ਖੁਣ ਖਾਣ ਵਾਲੇ। ਅਤੇ ਲਓ ਫਿਰ ਆਪਾਂ ਤੁਹਾਨੂੰ ਛੱਡ ਕੇ ਜਾ ਰਹੇ ਹਾਂ, ਇੱਕ ਵਧੀਆ ਗੀਤ ਨਾਲ ਅਸੀਂ ਸਾਈਨ ਆਫ ਕਰਦੇ ਹਾਂ। ਅਗਲਾ ਪ੍ਰੋਗਰਾਮ ਲੈ ਕੇ ਸਮਰਾਜ ਸਿੱਧੂ ਹੋਰੀ, ਕੈਨੇਡਾ ਦੀਆਂ ਨੌਰਥ ਮਾਰਕ ਸਾਰੀਆਂ ਖਬਰਾਂ ਹੋਣਗੀਆਂ, ਤੁਹਾਡਾ ਮਨਪਸੰਦ ਗੀਤ ਸੰਗੀਤ ਹੋਏਗਾ, ਠੀਕ ਸ਼ਾਮ ਦੇ 6 ਵਜੇ ਤੱਕ ਸਾਨੂੰ ਫਿਰ ਦਿਓ ਅਗਰ ਲਈ ਆ ਗਿਆ।
4: ਬਿਲਕੁਲ, ਕੱਲ੍ਹ ਨੂੰ ਸਾਡੀ ਮੁਲਾਕਾਤ ਹੋਏਗੀ 3 ਘੰਟੇ ਦੇ ਲਈ, 3 ਤੋਂ 6 ਵਜੇ ਤੱਕ, ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਹੋਏਗਾ, ਅਤੇ ਫਿਲਹਾਲ ਸਾਨੂੰ ਇੱਥੇ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ,
0: ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।

0: ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨੀਵਰਸ 17, 170 ਗਿਲਡਨ ਰੋਡ ਯੂਨੀਵਰਸ 17, ਟੈਲੀਫੋਨ ਨੰਬਰ 6473021322, 3702 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
3: Simply Indian brings you all simply delicious deals. Buy one, get one free every day. Surya Dasto Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dine-in, take-out and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-7710-647-739-8710। License number M2000-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ। 416-991-5939, 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939, ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ, ਮਿਸਿਸਾਗਾ, 416-991-5939।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲ ਰੋਡ, ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
7: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
8: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-4444।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ ਇਸ 3 ਤੋਂ ਲੈ ਕੇ ਠੀਕ 6 ਵਾਲੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਸਲਾਟ ਦੇ ਵਿੱਚ ਅਤੇ 6 ਵਜੇ ਤੱਕ ਹੀ ਦੋਸਤੋ ਤੁਹਾਨੂੰ ਅੱਜ ਦੀਆਂ ਨਵੀਆਂ ਸਭ ਤੋਂ ਅਹਿਮ ਸਭ ਤੋਂ ਵੱਡੀਆਂ ਬ੍ਰੇਕਿੰਗ ਖਬਰਾਂ ਵੀ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਫਰੋਮ ਕੈਨੇਡਾ ਵਾਈਡ ਐਂਡ ਸੀਰੀਓ ਵਾਈਡ ਅਤੇ ਖਾਸ ਲੋਕਲ ਜੀ ਟੀ ਏ ਦੀਆਂ ਨਵੀਆਂ ਖਬਰਾਂ ਅਤੇ ਸਾਡੇ ਵਿਚਾਰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ ਅਤੇ 6 ਵਜੇ ਤੱਕ ਹੀ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਜੋ ਵੀ ਤੁਸੀਂ ਚਾਕਮਾ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਉਹ ਜ਼ਰੂਰ ਰਿਕੁਐਸਟ ਕਰੋ ਕਾਲ ਟੈਕਸਟ ਵਟਸਐਪ ਦੇ ਰਾਹੀਂ ਠੀਕ 6 ਵਜੇ ਤੱਕ ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹੁਣ ਆਨ ਡਿਮਾਂਡ ਬਾਰੀ ਬਾਰੀ ਪੇਸ਼ ਕਰਦੇ ਰਹੀਏ। ਨਾਲ ਦੀ ਨਾਲ ਹੀ 6 ਵਜੇ ਤੱਕ ਸਾਡੇ ਅਲੱਗ ਅਲੱਗ ਡਿਫਰੈਂਟ ਐਡਵਰਟਾਈਜ਼ਰਸ ਸਾਡੇ ਸਪਾਂਸਰਸ ਜਿੰਨਾ ਕਰਕੇ ਪ੍ਰੋਗਰਾਮ ਨਿਤ ਰੋਜ਼ ਤੁਹਾਡੇ ਤੱਕ ਪੇਸ਼ ਕੀਤੇ ਜਾਂਦੇ ਆ ਉਹਨਾਂ ਦੇ ਵੀ ਕੁਝ ਮੈਸੇਜਸ ਲਵਾਂਗੇ ਡਾਇਰੈਕਟ ਏਅਰ ਤੁਹਾਡੇ ਤੱਕ ਪੇਸ਼ ਕਰਾਂਗੇ। ਸਾਨੂੰ ਵੀ ਕੁਝ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ ਅੱਜ, ਕੁਝ ਇਮੀਗ੍ਰੇਸ਼ਨ, ਕੁਝ ਨਾਲ ਦੀ ਨਾਲ ਮੋਰਗੇਜ ਰਿਲੇਟਡ, ਕੁਝ ਸੇਲਸ ਦੇ ਬਾਰੇ, ਕੁਝ ਲਾਈਵ ਲੋਕੇਸ਼ਨ ਪ੍ਰੋਗਰਾਮਸ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਪੇਸ਼ ਕਰਦੇ ਰਵਾਂਗੇ ਅਤੇ ਸਾਡੇ ਡਿਫਰੈਂਟ ਡਿਫਰੈਂਟ ਸਪਾਂਸਰ ਦੇ ਸੱਦਾ ਪੱਤਰ ਵੀ ਤੁਹਾਨੂੰ ਦਿੰਦੇ ਰਵਾਂਗੇ ਉਹਨਾਂ ਦੇ ਬਿਜ਼ਨਸ ਦੇ ਬਾਰੇ। ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਕਈ ਡਿਫਰੈਂਟ ਡਿਫਰੈਂਟ ਤਰੀਕੇ ਨੇ। ਅਫਕੋਰਸ ਜਿਹੜਾ ਸਭ ਤੋਂ ਆਮ ਤਰੀਕਾ ਹੈ, ਸਭ ਤੋਂ ਸਿੰਪਲ ਤਰੀਕਾ ਹੈ ਕਿ ਤੁਸੀਂ ਆਪਣੇ ਰੇਡੀਓਜ਼ 'ਤੇ AM 530 ਫ੍ਰੀਕੁਐਂਸੀ 'ਤੇ ਸਾਨੂੰ ਸੁਣ ਸਕਦੇ ਹੋ। ਇਹ ਬ੍ਰੈਂਪਟਨ ਬੇਸਡ ਫ੍ਰੀਕੁਐਂਸੀ ਹੈ, 530 AM ਬੈਂਡ, ਸਾਡੀ ਪੂਰੀ ਕਮਿਊਨਿਟੀ ਦੀ ਸਭ ਤੋਂ ਮਸ਼ਹੂਰ, ਸਭ ਤੋਂ ਬਹੁਤ ਦੂਰ ਤੱਕ ਪਹੁੰਚਦੀ ਫ੍ਰੀਕੁਐਂਸੀ ਹੈ ਅਤੇ ਪੂਰੇ ਕੈਨੇਡਾ ਵਿੱਚ ਸਭ ਤੋਂ ਪਹਿਲੀ HD AM ਫ੍ਰੀਕੁਐਂਸੀ ਹੈ AM 530। ਤੁਸੀਂ ਨੌਰਥ ਥਿਲ ਅਰੇਲੀਆ, ਈਸਟ ਆਲਮੋਸਟ ਥਿਲ ਕਿੰਗਸਟਨ, ਸਾਊਥ ਪਾਸਟ ਦ ਬੋਰਡਰ, ਵੈਸਟ ਆਲਮੋਸਟ ਥਿਲ ਵਿੰਜ਼ਰ, ਕਾਫੀ ਦੂਰ ਤੱਕ ਸਾਡੀ ਆਵਾਜ਼ ਨੂੰ ਸੁਣ ਸਕਦੇ ਹੋ ਆਪਦੇ ਗੱਡੀਆਂ ਦੇ ਵਿੱਚ, ਟਰੱਕਾਂ ਦੇ ਵਿੱਚ, ਕੰਮ, ਘਰ, ਕਾਰੋਬਾਰ ਦੇ ਵਿੱਚ, ਜਿੱਥੇ ਮਰਜ਼ੀ ਵੀ ਤੁਹਾਡਾ ਰੇਡੀਓ ਚੱਲਦਾ ਹੈ ਐਨ ਟੱਲੀ ਵਾਂਗੂ ਆਵਾਜ਼ ਖੜਕਦੀ ਆ, ਕਲੀਅਰ ਆਉਂਦੀ ਆ, ਫਿਰ ਸਾਨੂੰ ਸੁਣਦੇ ਰਹੋ ਆਪਣੇ ਰੇਡੀਓਜ਼ 'ਤੇ। ਪਰ ਜੇਕਰ ਤੁਸੀਂ ਕਿਸੇ ਰੇਂਜ ਤੋਂ ਦੂਰ ਜਾ ਰਹੇ ਹੋ, ਜਾਂ ਆਵਾਜ਼ ਟੁੱਟ ਕੇ ਆ ਰਹੀ ਹੈ, ਰੁੱਕ ਰੁੱਕ ਕੇ ਆ ਰਹੀ ਹੈ, ਜਾਂ ਤੁਸੀਂ ਕੋਈ ਡਾਊਨ ਟਾਊਨ ਮੇਜਰ ਸਿਟੀ ਕੋਰ ਦੇ ਵਿੱਚੋਂ ਉੱਚੀਆਂ ਬਿਲਡਿੰਗ ਕਰਕੇ ਵੀ ਕੋਈ ਨਾ ਕੋਈ ਪੰਗਾ ਪੈ ਰਿਹਾ ਹੈ, ਕੋਈ ਡਿਸਟਰਬੈਂਸ ਆ ਰਹੀ ਹੈ, ਫਿਰ ਹੋਰ ਵੀ ਕਈ ਤਰੀਕੇ ਹਨ ਸਾਡੇ ਪ੍ਰੋਗਰਾਮ ਨੂੰ ਸੁਣਨ ਦੇ ਲਈ ਅਤੇ ਵੇਖਣ ਦੇ ਲਈ। ਸੁਣਨ ਦੇ ਤਰੀਕੇ ਪਹਿਲਾਂ ਹੀ ਦੱਸ ਦਿੰਦਾ, ਰੇਡੀਓ ਤੋਂ ਇਲਾਵਾ ਤੁਸੀਂ ਇੱਕ ਨੰਬਰ ਘੁਮਾ ਸਕਦੇ ਹੋ। ਨੰਬਰ ਘੁਮਾਓ ਕੈਨੇਡਾ ਵਾਈਡ, ਕੈਨੇਡਾ ਵਾਈਡ ਆਪਦੇ ਫੋਨ ਦੇ ਵਿੱਚ, ਚਾਹੇ ਉਹ ਘਰ ਲੈਂਡਲਾਈਨ ਫੋਨ ਰੈਗੂਲਰ ਫੋਨ ਹੋਵੇ, ਹੋਮ ਫੋਨ ਹੋਵੇ, ਜਾਂ ਫਿਰ ਉਹ ਤੁਹਾਡਾ ਸੈੱਲ ਫੋਨ ਹੋਵੇ, ਤੁਸੀਂ ਕੈਨੇਡਾ ਵਾਈਡ ਜਿਹੜੇ ਮਰਜ਼ੀ ਪ੍ਰੋਵਿੰਸ ਟੈਰੀਟੋਰੀ ਦੇ ਵਿੱਚ ਆਹ ਨੰਬਰ ਘੁਮਾ ਕੇ ਆਪਦੇ ਫੋਨ ਦੇ ਥਰੂ ਵੀ ਸਾਡੇ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ। 416-477-2040 ਕੈਨੇਡਾ ਵਾਈਡ ਨੰਬਰ ਹੈ, 416-477-2040। ਲਿਸਨ ਲਾਈਵ ਥਰੂ ਯੋਰ ਫੋਨ, ਚਾਹੇ ਘਰ ਦਾ ਫੋਨ ਆ ਜਾਂ ਸੈੱਲ ਫੋਨ ਆ, ਪੂਰੇ ਕੈਨੇਡਾ ਦੇ ਵਿੱਚ ਜਿਹੜੀ ਮਰਜ਼ੀ ਪ੍ਰੋਵਿੰਸ ਟੈਰੀਟੋਰੀ ਦੇ ਵਿੱਚ ਤੁਸੀਂ ਇੱਕ ਚੱਲਦੇ ਫੋਨ ਦੇ ਨਾਲ, ਫੋਨ ਪਲਾਨ ਨਾਲ ਸਾਡੇ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਐਟ 416-477-2040 ਜਾਂ ਫਿਰ www.am530.ca ਜਾਂ www.desprodesradio.com ਜਾਂ www.desprodestv.com ਤੇ ਜਾ ਕੇ ਵੀ ਤੁਸੀਂ ਲਿਸਨ ਲਾਈਵ ਕਲਿੱਕ ਕਰ ਸਕਦੇ ਹੋ। ਤੁਹਾਡੇ ਫੋਨਸ ਦੇ ਵਿੱਚ ਅਲੱਗ ਅਲੱਗ ਬਿਲ 3 ਤੇ ਤੁਹਾਡੇ ਵੱਲੋਂ ਵੀ ਡਾਊਨਲੋਡ ਕੀਤੇ ਹੋਏ ਟੂਨ ਇਨ ਐਪਸ ਨੇ, ਡਿਫਰੈਂਟ ਡਿਫਰੈਂਟ ਰੇਡੀਓ ਬ੍ਰਾਡਕਾਸਟਿੰਗ ਐਪਸ ਨੇ, ਉਹਦੇ 'ਤੇ ਓਬਵੀਅਸਲੀ ਤੁਸੀਂ HD ਦੇ ਵਿੱਚ ਤੁਸੀਂ ਜਾ ਕੇ HD ਦੇ ਵਿੱਚ ਸਾਨੂੰ ਸੁਣ ਸਕਦੇ ਹੋ। AM 530 'ਤੇ ਤੁਸੀਂ ਜਾ ਕੇ ਸਾਨੂੰ ਵੀ ਲਾਈਵ HD ਕੁਆਲਿਟੀ ਵਿੱਚ ਵੀ ਸੁਣ ਸਕਦੇ ਹੋ। ਜੇ ਸਾਨੂੰ ਲਾਈਵ ਦੇਖਣਾ ਵੀ ਚਾਹੁੰਦੇ ਹੋ, ਤੁਸੀਂ IPTV ਬਾਕਸ 'ਤੇ ਇੱਕ ਵਾਰੀ ਜਾ ਕੇ ਗਾਈਡ ਦੇ ਵਿੱਚ ਲੱਭੋ ਇੰਡੀਅਨ ਚੈਨਲ ਜਾਂ ਪੰਜਾਬੀ ਚੈਨਲ, ਉਹਦੇ ਵਿੱਚ ਜਾ ਕੇ ਲੱਭੋ ਇੱਕ ਵਾਰੀ, ਪੱਕਾ ਹੀ ਪੱਕਾ ਲੱਭ ਲਓ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ NTV, ਉਹਨੂੰ ਫੇਵਰਟ ਕਰ ਲਓ, ਸਟਾਰ ਕਰ ਲਓ, ਅਤੇ ਫਿਰ ਚੈਨਲ ਨੰਬਰ ਕੋਈ ਯਾਦ ਕਰਨ ਦੀ ਕੋਈ ਲੋੜ ਨਹੀਂ ਪੈਣੀ, ਹਮੇਸ਼ਾ ਇਹ ਫੇਵਰਟ ਲਿਸਟ ਦੇ ਵਿੱਚ ਹੀ ਹੋਊਗਾ ਅਤੇ ਨਿਤ ਰੋਜ਼ ਹੀ ਤੁਸੀਂ ਸਾਨੂੰ ਲਾਈਵ IPTV ਬਾਕਸ 'ਤੇ ਇਕੱਠੇ ਦੇਖ ਅਤੇ ਸੁਣ ਵੀ ਸਕਦੇ ਹੋ, ਜਾਂ ਫਿਰ www.desprodestv.com ਜਾ ਕੇ ਵਾਚ ਲਾਈਵ ਵੀ ਕਲਿੱਕ ਕਰ ਸਕਦੇ ਹੋ। ਅੱਜ 6 ਵਜੇ ਤੱਕ ਹੀ ਸਾਡੇ ਨਾਲ ਸਟੂਡੀਓ ਦੇ ਵਿੱਚ ਲਾਈਵ ਗੱਲਬਾਤ ਕਰਨੀ ਆ, ਗੱਲਬਾਤ ਜਿਹੜੀ ਮਰਜ਼ੀ ਹੋਵੇ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ।

ਕਮਾਉਣਾ ਹੈ 905-564-64-46 905-564-64-46 ਜਾਂ ਫਿਰ ਤੁਸੀਂ ਦੋਸਤੋ ਸਾਨੂੰ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਐਟ 416-457-3381 ਟੈਕਸਟ ਔਰ ਵਟਸਐਪ ਤੇ ਵੀ ਲਾਈਵ ਗੱਲਬਾਤ ਥਰੂ ਮੈਸੇਜਸ ਕਰ ਸਕਦੇ ਹੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ ਅੰਟੇਰੀਓ ਦੇ ਸਾਰੇ ਦੇ ਸਾਰੇ ਵੱਡੇ ਸ਼ਹਿਰਾਂ 'ਚ ਇੰਨੀ ਵੱਡੀ ਇੱਕ ਡਰੱਗ ਅਡਿਕਸ਼ਨ ਐਪਾਡੈਮਿਕ ਡਰੱਗ ਅਡਿਕਸ਼ਨ ਤੋਂ ਸਫ਼ਰ ਕਰਦੇ ਹੋਏ ਲੋਕਾਂ ਦੀ ਗਿਣਤੀ ਅਤੇ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਕਮਿਟ ਕੀਤੇ ਜਾਂਦੇ ਕ੍ਰਾਈਮਸ ਦੀ ਗਿਣਤੀ ਦਿਨੋ ਦਿਨ ਵਧਣ ਕਰਕੇ ਅੰਟੇਰੀਓਜ਼ ਬਿਗ ਸਿਟੀ ਮੇਅਰਸ ਕਾਕਸ ਜੋ ਕਿ ਇਸ ਪ੍ਰੋਵਿੰਸ ਦੇ 23 ਸਭ ਤੋਂ ਵੱਡੇ ਸ਼ਹਿਰਾਂ ਨੂੰ ਰੈਪ੍ਰਜੈਂਟ ਕਰਦੇ ਮੇਅਰ ਨੇ including Brampton, including Toronto and many more. Unna de saryan ne ral mil ke hi Ontario Premier Doug Ford to hun mang kiti aa ki oh is drug addiction di crisis nu is epidemic nu kabu karan de layi involuntary drug addiction treatment da program ja legislation pesh kare matlab ki inna nishediyan nu ਧੱਕੇ ਦੇ ਨਾਲ ਹੀ ਰੀਹੈਬਿਲਿਟੇਸ਼ਨ ਤੱਕ ਭੇਜਿਆ ਜਾਵੇ ਚਾਹੇ ਉਹ ਚਾਹੁੰਦੇ ਨੇ ਚਾਹੇ ਨਹੀਂ ਕਿਉਂ ਕਿਉਂਕਿ ਇਹਨਾਂ ਨੂੰ ਬਾਰ ਬਾਰ ਫੈਰੀ ਕ੍ਰਾਈਮਸ ਲਈ ਜੇਲ੍ਹ ਦੇ ਵਿੱਚ ਅੰਦਰ ਫਿਰ ਬਾਹਰ ਕਰਕੇ ਤਾਂ ਟੈਕਸ ਪੇਅਰ ਦਾ ਪੈਸਾ ਹੀ ਬਰਬਾਦ ਕੀਤਾ ਜਾ ਰਿਹਾ ਹੈ ਸੋ ਇਹ ਚਾਹੁੰਦੇ ਨੇ ਕਿ ਇਹਨਾਂ ਨੂੰ ਧੱਕੇ ਦੇ ਨਾਲ ਹੀ ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਟ੍ਰੀਟ ਕੀਤਾ ਜਾਏ ਅਤੇ ਸੜਕਾਂ ਨੂੰ ਸਾਫ਼ ਕੀਤਾ ਜਾਏ ਕਿਉਂ ਕਿਉਂਕਿ ਦੋਸਤੋ ਚਾਹੇ ਤੁਸੀਂ ਟੋਰਾਂਟੋ ਜਾਂਦੇ ਹੋ ਚਾਹੇ ਤੁਸੀਂ ਈਵਨ ਡਾਊਨ ਟਾਊਨ ਛੋਟਾ ਜਿਹਾ ਤਾਂ ਹੈਗਾ ਸਾਡਾ ਬਰੈਂਪਟਨ ਉੱਥੇ ਜਾਂਦੇ ਹੋ ਚਾਹੇ ਜਿੱਥੇ ਮਰਜ਼ੀ ਜਾਂਦੇ ਹੋ ਇਸ ਪੂਰੇ ਮੁਲਕ ਦੇ ਵਿੱਚ ਇਨਫੈਕਟ ਐਵਰੀ ਮੇਜਰ ਡਾਊਨ ਟਾਊਨ ਕੋਰ ਦੇ ਵਿੱਚ ਜਾ ਕੇ ਤਾਂ ਐਂ ਲੱਗਦਾ ਹੈ ਕਿ ਵਾਕਿੰਗ ਡੈਡ ਕੋਈ ਜ਼ਾਂਬੀ ਅਪੋਕਲਿਪਸ ਹੈ ਇਹ ਫੈਂਟਨੋ ਕਰਕੇ ਤਾਂ ਬਹੋਸ਼ ਨੇ ਅੱਧੇ ਹੋਸ਼ ਦੇ ਵਿੱਚ ਨੇ ਖੜ੍ਹੇ ਖੜ੍ਹੇ ਹੀ ਪੈਸਟ ਆਊਟ ਨੇ ਫੈਂਟੀ ਲੀਨ ਕਰ ਰਹੇ ਨੇ ਇਨਸਾਨ ਘੱਟ ਤਾਂ ਇਹ ਲੱਗਦਾ ਜ਼ਿਆਦਾ ਹੈ ਕਿ ਜ਼ਾਂਬੀਜ਼ ਹੀ ਨੇ ਕੋਈ ਸੇਫ ਫੁੱਲੀ ਡਿਵੈਲਪਡ ਟੋਰਾਂਟੋ ਵਰਗਾ ਇੰਨਾ ਖੂਬਸੂਰਤ ਸ਼ਹਿਰ ਕਿੱਥੇ ਹੁਣ ਰਹਿ ਗਿਆ ਹੁਣ ਤਾਂ ਲੱਗਦਾ ਜਿਵੇਂ ਕੋਈ ਥਰਡ ਵਰਲਡ ਕੰਟਰੀ ਦੇ ਵਿੱਚ ਗੰਦ ਮੰਦ ਨਾਲ ਭਰੀਆਂ ਹੋਈਆਂ ਸੜਕਾਂ ਅਤੇ ਖਤਰਨਾਕ ਇਹ ਨਸ਼ੇੜੀਆਂ ਹੀ ਹਨ ਸੋ ਇਸ ਇੰਨੀ ਵੱਧ ਰਹੀ ਇਸ਼ੂ ਨੂੰ ਕੁਛ ਹੱਦ ਤੱਕ ਕਾਬੂ ਕਰਨ ਲਈ ਅੰਟੇਰੀਓ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਮੇਅਰਸ ਰਲ ਮਿਲ ਕੇ ਅੰਟੇਰੀਓ ਪ੍ਰੀਮੀਅਰ ਡਾਗ ਫੂਡ ਨੂੰ ਕਹਿ ਰਹੇ ਨੇ ਕਿ ਇਨਵੋਲੰਟੇਰੀ ਧੱਕੇ ਦੇ ਨਾਲ ਇਹਨਾਂ ਨੂੰ ਰੀਹੈਬ ਤੱਕ ਭੇਜਣ ਦੀ ਲੈਜਿਸਲੇਸ਼ਨ ਜਾਂ ਕੋਈ ਨਾ ਕੋਈ ਪ੍ਰੋਗਰਾਮ ਚਾਹੀਦਾ ਹੈ ਨਾਲ ਦੇ ਨਾਲ ਦੋਸਤੋ ਅੰਟੇਰੀਓ ਸਰਕਾਰ ਦੇ ਵੱਲੋਂ ਵੀ ਇਸ ਹੀ ਪਿਛਲੇ ਮੰਡੇ August 17, 2026 ਨੂੰ ਹੀ ਸਾਰੇ ਤੇ ਸਾਰੇ ਜੱਜਿਸ ਨੂੰ ਜਸਟਿਸਿਸ ਨੂੰ ਇੰਸਟਰਕਟ ਕੀਤਾ ਗਿਆ ਕਿ ਉਹ ਕਿਸੇ ਵੀ criminally charged individual day bail hearing de vich sirf cash bail grant karan matlab bail jekar judge kisi nu grant karda hai bahar chhadde jaan to baad ohna nu ja ohna de surety nu do business days de andar andar hi paise court de naal jama karne hi pehne han par kal hi ਇੱਕ ਮਿਲਟਨ ਬੇਸਡ ਜੱਜ ਨੇ ਇੱਕ ਔਰਤ ਦੇ ਹੀ ਬੜੇ ਸੀਰੀਅਸ ਹਿਊਮਨ ਟ੍ਰੈਫਿਕਿੰਗ ਕੇਸ ਦੇ ਵਿੱਚ ਉਸ ਔਰਤ ਨੂੰ ਜਾਣ ਬੁੱਝ ਕੇ ਹੀ ਬਿਨਾਂ ਕੋਈ ਵੀ ਕੈਸ਼ ਬੇਲ ਤੋਂ ਹੀ ਕੈਸ਼ਲੈਸ ਬੇਲ ਤੋਂ ਹੀ ਸਿਰਫ ਪ੍ਰੋਮਿਸਡ ਪੇ ਦੇ ਨਾਲ ਹੀ ਉਹਨੂੰ ਬੇਲ ਗ੍ਰੈਂਟ ਕਰ ਦਿੱਤੀ ਹੈ ਜਾਣ ਬੁੱਝ ਕੇ ਇਸ ਬ੍ਰੈਂਡ ਨਿਊ 17 ਤਰੀਕ ਨੂੰ ਪੇਸ਼ ਕੀਤੇ ਗਏ ਅੰਟੇਰੀਓ ਡਾਇਰੈਕਟਿਵ ਨੂੰ ਇਹਨਾਂ ਨੇ ਡਿਫਾਈ ਕੀਤਾ ਹੈ ਇਸ ਡਾਇਰੈਕਟਿਵ ਨੂੰ ਦੋ ਦਿਨ ਹੀ ਲੰਘੇ ਸੀ ਪਾਸ ਹੋਏ ਨੂੰ ਤੇ ਇੱਕ ਜੱਜ ਨੇ ਮਿਲਟਨ ਦੇ ਵਿੱਚ ਜਾਣ ਬੁੱਝ ਕੇ ਹੁਣ ਕਿਸ ਨੂੰ ਬੇਲ ਗ੍ਰੈਂਟ ਕੀਤੀ ਆ ਬਿਨਾਂ ਕੋਈ ਵੀ ਅਪ ਫਰੰਟ ਕੈਸ਼ ਤੋਂ ਸੋ ਇਸੇ ਤਰ੍ਹਾਂ ਦੇ ਸ਼ਾਇਦ ਹੋਰ ਵੀ ਕੇਸ ਜਲਦ ਪੇਸ਼ ਹੋ ਸਕਦੇ ਨੇ ਪਰ ਦੇਖਣਾ ਪਊਗਾ ਕਿ ਅੰਟੇਰੀਓ ਸਰਕਾਰ ਇਹਦੇ ਬਾਰੇ ਹੁਣ ਕਰਦੀ ਕੀ ਹੈ ਹੁਣ ਤੱਕ ਤਾਂ ਇਹ ਇਹਦੇ ਬਾਰੇ ਕਾਫੀ ਚੁੱਪ ਚਾਪ ਨੇ ਆਬਵੀਅਸਲੀ ਇਹ ਐਕਸਪੈਕਟ ਕਰਦੇ ਸੀ ਕਿ ਕੁਛ ਤਾਂ ਅਲਟਰਾ ਲੈਫਟ ਲੀਨਿੰਗ ਬਲੀਡਿੰਗ ਹਾਰਟ ਜਿਹੜੇ ਲਿਬਰਲ ਆਪਾਂ ਕਹਿੰਦੇ ਹਾਂ ਇਸ ਤਰ੍ਹਾਂ ਦੇ ਜੱਜ ਹੋਣਗੇ ਜੋ ਕਿ ਇਸ ਡਾਇਰੈਕਟਿਵ ਦੇ ਖਿਲਾਫ ਹੋਣਗੇ ਪਰ ਪਤਾ ਨਹੀਂ ਇਹ ਕਿੰਨੀ ਐਕਸਟੈਂਟ ਤੱਕ ਪ੍ਰੋਬਲਮ ਪੇਸ਼ ਹੋਊਗੀ ਬੇਲ ਗ੍ਰੈਂਟ ਕਰਨ ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਪੁਲਿਸ ਫੋਰਸਿਸ ਹੁਣ ਇੱਥੇ ਪੀਓ ਰੀਜਨਲ ਪੁਲਿਸ ਵੀ ਯੋਰਕ ਰੀਜਨਲ ਪੁਲਿਸ ਵੀ ਟੋਰਾਂਟੋ ਪੁਲਿਸ ਸਰਵਿਸ ਵੀ ਇਹ ਲੋਕਾਂ ਨੂੰ ਵਾਰਨ ਕਰ ਰਹੇ ਆ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਢੇਰ ਸਾਰੇ ਲੋਕਾਂ ਨੂੰ ਸ਼ਾਇਦ ਲੱਖਾਂ ਹੀ ਰਲੇ ਹੁਣ ਠੱਗਿਆ ਗਿਆ ਹੈ ਅਤੇ ਹੁਣ ਉਹਨਾਂ ਕੋਲ ਕੋਈ ਵੀ ਚਾਰਾ ਹੈ ਹੀ ਨਹੀਂ ਉਹ ਪੈਸੇ ਵਾਪਸ ਕਲੈਕਟ ਕਰਨ ਦੇ ਲਈ ਜਾਂ ਕੋਈ ਰੀਫੰਡ ਦੇ ਲਈ ਜਾਂ ਕੋਈ ਰੀਬੇਟ ਦੇ ਲਈ ਜਾਂ ਤਾਂ ਫਿਰ ਕੋਈ ਨਾ ਕੋਈ ਬ੍ਰੇਕ ਦੇ ਲਈ ਕਿਉਂਕਿ ਇਹ ਜਿਹੜੇ ਸਕੈਮਰਸ ਨੇ ਇਹ ਤੁਹਾਡਾ ਨਾਮ ਤੁਹਾਡਾ ਅਤਾ ਪਤਾ ਅਤੇ ਹੋਰ ਵੀ ਮਾੜੀ ਮੋਟੀ ਜੋ ਵੀ ਪਰਸਨਲ ਇਨਫੋਰਮੇਸ਼ਨ ਹੈ ਉਹ
ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਸਲ ਕਰ ਚੁੱਕੇ ਨੇ। ਮੇ ਬੀ ਕਿਸੇ ਕੰਪਨੀ ਦੇ ਇੰਪਲੋਈਜ਼ ਤੋਂ ਇਹ ਇਨਫੋਰਮੇਸ਼ਨ ਲੀਕ ਕੀਤੀ ਗਈ ਆ, ਮੇ ਬੀ ਕੋਈ ਡਾਟਾ ਬ੍ਰੀਚ ਹੋਇਆ ਹੈ, ਮੇ ਬੀ ਕੋਈ ਹੈਕ ਕੀਤਾ ਗਿਆ ਹੈ, ਪਰ ਇਹ ਸਕੈਮਰਸ ਤੁਹਾਡੀ ਪਰਸਨਲ ਇਨਫੋਰਮੇਸ਼ਨ ਜਾਣਦੇ ਨੇ। ਇਹ ਜਾਣਦੇ ਨੇ ਕਿ ਤੁਸੀਂ ਕਿਹੜੇ ਟੈਲੀਕਮਿਊਨੀਕੇਸ਼ਨ ਕੰਪਨੀ ਦੇ ਕਲਾਇੰਟ ਹੋ। ਸੋ ਇਹ ਹੁਣ ਰੋਜਰਸ, ਬੈਲ, ਟੈਲਸ, ਫਾਈਡੋ ਵਰਗੀਆਂ ਜਿਹੜੀਆਂ ਵੱਡੀਆਂ ਵੱਡੀਆਂ ਟੈਲੀਕਮਿਊਨੀਕੇਸ਼ਨ ਕੰਪਨੀਜ਼ ਨੇ, ਉਹਨਾਂ ਦੇ ਹੀ ਨਕਲੀ ਇੰਪਲੋਈਜ਼ ਬਣ ਕੇ, ਨਕਲੀ ਰੈਪ੍ਰਜੈਂਟੇਟਿਵ ਬਣ ਕੇ ਤੁਹਾਨੂੰ ਆਊਟ ਆਫ ਬਲੂ ਫੋਨ ਕਾਲ ਕਰਦੇ ਨੇ ਅਤੇ ਕਹਿੰਦੇ ਨੇ ਕਿ ਦੇਖੋ ਤੁਸੀਂ ਇੰਨੇ ਸਾਡੇ ਲੋਇਲ ਵਫਾਦਾਰ ਕਸਟਮਰ ਹੋ, ਅਸੀਂ ਤੁਹਾਨੂੰ ਫਰੀ ਦੇ ਵਿੱਚ ਹੀ ਨਵਾਂ ਸਮਾਰਟਫੋਨ ਦੇਣਾ ਚਾਹੁੰਦੇ ਹਾਂ, ਅਪਗ੍ਰੇਡ ਕਰਨਾ ਚਾਹੁੰਦੇ ਹਾਂ, ਜਾਂ ਤਾਂ ਅਸੀਂ ਤੁਹਾਨੂੰ ਕੋਈ ਆਈਪੈਡ, ਕੋਈ ਟੈਬਲੇਟ ਵਗੈਰਾ ਫਰੀ ਦੇ ਵਿੱਚ ਆਫਰ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਇੰਨੇ ਲੋਇਲ ਕਸਟਮਰ ਹੋ। ਅਤੇ ਅਖੀਰ ਦੇ ਵਿੱਚ ਤਾਂ ਉਹ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਹਜ਼ਾਰਾਂ ਹੀ ਡਾਲਰ ਦੀਆਂ ਡਿਵਾਈਸਿਸ ਨੇ, ਚਾਹੇ ਉਹ ਆਈਪੈਡ ਹੋਵੇ, ਆਈਫੋਨ ਹੋਵੇ, ਜੋ ਮਰਜ਼ੀ ਹੋਵੇ, ਉਹ ਤਾਂ ਆਮ ਲੋਕਾਂ ਦੇ ਤੱਕ ਨਹੀਂ, ਇਹਨਾਂ ਸਕੈਮਰਸ ਤੱਕ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਂਦੀਆਂ। ਕਿਹੜਾ ਤਰੀਕਾ ਹੈ? ਬੜਾ ਆਸਾਨ ਤਰੀਕਾ ਹੈ, ਤੁਹਾਨੂੰ ਅੱਗੇ ਜਾ ਕੇ ਦੱਸੂੰਗਾ, ਪਰ ਸਮਾਨ ਪਹੁੰਚਦਾ ਹੈ, ਨਵਾਂ ਫੋਨ, ਨਵਾਂ ਟੈਬਲੇਟ ਪਹੁੰਚਦਾ ਹੈ ਸਕੈਮਰਸ ਤੱਕ, ਅਤੇ ਤੁਹਾਨੂੰ ਕੀ ਪਹੁੰਚਦਾ? ਬਿੱਲ। ਬਿੱਲ ਪਹੁੰਚਦਾ ਕਿ ਭਾਈ ਤੁਸੀਂ ਤਾਂ ਨਵਾਂ ਫੋਨ ਮੰਗਵਾਇਆ, ਨਵਾਂ ਆਈਪੈਡ ਮੰਗਵਾਇਆ, ਫੜਾਓ ਸਾਨੂੰ 2500, ਫੜਾਓ ਸਾਨੂੰ 2000, ਅਤੇ ਤੁਹਾਨੂੰ ਪੇ ਹੀ ਕਰਨਾ ਪੈਣਾ ਹੈ, ਹੋਰ ਕੋਈ ਵੀ ਚਾਰਾ ਹੈ ਹੀ ਨਹੀਂ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਜਲਦ ਦੱਸਾਂਗੇ। ਨਾਲ ਦੀ ਨਾਲ ਜਿਹੜੀ ਕੱਲ੍ਹ ਤੱਕ ਕੈਨੇਡਾ US ਦੀ ਟੈਰਿਫ ਟ੍ਰੇਡ ਡੀਲ ਹੈ, ਉਹਦੇ ਵਿੱਚ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਖਾਸ ਤਾਂ ਸਾਡੇ ਅਲੱਗ ਅਲੱਗ ਪ੍ਰੀਮੀਅਰਸ ਨੇ ਬਿਆਨ ਦਿੱਤੇ ਹਨ ਕਿ ਕੱਲ੍ਹ ਹੀ ਮਾਰਕ ਕਾਰਨੀ ਦੇ ਵੱਲੋਂ ਇੱਕ ਮੀਟਿੰਗ ਕਨਵੀਨ ਹੋਣ ਤੋਂ ਬਾਅਦ ਉਹਨੇ ਸਾਨੂੰ ਦੱਸਿਆ ਕੀ ਹੈ, ਕੀ ਨਹੀਂ ਦੱਸਿਆ ਹੈ, ਅਤੇ ਹੁਣ ਸਾਡੇ ਕੀ ਵਿਚਾਰ ਨੇ ਉਹ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ। ਇੱਕ ਤਾਂ ਅਜੂਬਾ ਹੀ ਆ, ਮੈਨਿਟੋਬਾ ਪ੍ਰੀਮੀਅਰ ਵਾਬ ਖਨੂ, ਜੋ ਕਿ ਇੱਕ ਫੋਰਮਰ ਫੈਲਨ ਹੈ, ਫੋਰਮਰ ਕ੍ਰਿਮੀਨਲੀ ਕਨਵਿਕਟਿਡ ਬਦਮਾਸ਼ ਹੈ ਅਤੇ ਫੋਰਮਰ ਗੈਂਗਸਟਰ ਰੈਪਰ ਵੀ ਹੈ, ਬਣ ਗਿਆ ਹੈ ਪ੍ਰੀਮੀਅਰ ਹੈ, ਕਿਉਂਕਿ ਇਸੇ ਤਰ੍ਹਾਂ ਦੇ ਨਮੂਨੇ ਹੀ ਬਣਦੇ ਨੇ ਪ੍ਰੀਮੀਅਰ। ਇਹਨੇ ਕਿਹਾ ਹੈ ਕਿ ਜੇਕਰ ਸਾਨੂੰ ਅਸਲੀ ਫਰੀ ਟ੍ਰੇਡ ਨਹੀਂ ਮਿਲਦੀ, ਜੇਕਰ ਸਾਨੂੰ 0% ਟੈਰਿਫ ਨਹੀਂ ਮਿਲਦੇ, ਫਿਰ ਤਾਂ ਇਹ ਡੀਲ ਐਕਸੈਪਟ ਕਰਨ ਜੋਗੀ ਹੀ ਨਹੀਂ ਹੈਗੀ, ਨਾ ਤਾਂ ਮੈਂ ਇਹਨੂੰ ਕਦੇ ਐਕਸੈਪਟ ਕਰਦਾ ਹਾਂ, ਪਰ ਕਿਉਂਕਿ ਮੈਂ ਟੀਮ ਕੈਨੇਡਾ ਦਾ ਇੱਕ ਮੈਂਬਰ ਹਾਂ ਅਤੇ ਨਾ ਕਿ ਪ੍ਰਾਈਮ ਮਿਨਿਸਟਰ ਹਾਂ, ਮੈਂ ਫਿਰ ਵੀ ਅਮੈਰੀਕਨ ਦਾਰੂ ਫਿਰ ਤੋਂ ਮੈਨਿਟੋਬਾ ਦੇ ਠੇਕਿਆਂ ਦੇ ਵਿੱਚ ਵੇਚਣ ਦੀ ਇਜਾਜ਼ਤ ਦਊਂਗਾ। ਹੁਣ ਤੱਕ ਤਾਂ ਦੱਸਿਆ ਗਿਆ ਹੈ ਕਿ ਤਕਰੀਬਨ ਹਰੇਕ ਪ੍ਰੀਮੀਅਰ ਨੇ ਕਹਿ ਦਿੱਤਾ ਹੈ ਦੇ ਆਨ ਬੋਰਡ, ਉਹ ਆਪਣੇ ਪ੍ਰੋਵਿੰਸ਼ਲੀ ਔਰ ਟੈਰੀਟੋਰੀਅਲੀ ਓਨਡ ਐਂਡ ਆਪਰੇਟਡ ਠੇਕਿਆਂ ਦੇ ਵਿੱਚ ਅਮੈਰੀਕਨ ਦਾਰੂ ਵੇਚਣ ਲਈ ਤਿਆਰ ਹੋ ਗਏ ਨੇ। ਇਹ ਤਕਰੀਬਨ ਸਾਰੇ ਹੀ ਪ੍ਰੀਮੀਅਰਸ ਕਹਿ ਚੁੱਕੇ ਹਨ, ਪਰ ਮੈਨਿਟੋਬਾ ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਇਹ ਕੋਈ ਚੱਜ ਦੀ ਡੀਲ ਹੋਣੀ ਨਹੀਂ ਹੈਗੀ ਅਨਲੈਸ ਕਿ ਸਾਨੂੰ 18-19 ਮਹੀਨਿਆਂ ਪਹਿਲਾਂ ਤੋਂ ਅਸਲੀ ਫਰੀ ਟ੍ਰੇਡ ਮਿਲਦੀ ਹੈ। ਪਰ ਉਹਨੇ ਕਿਹਾ ਕਿ ਜੇ ਕੱਲ੍ਹ ਨੂੰ ਅਸੀਂ ਹੁਣ ਪੂਰੇ ਕੈਨੇਡਾ ਦੇ ਵਿੱਚ ਠੇਕਿਆਂ ਦੇ ਵਿੱਚ ਅਮਰੀਕਨ ਦਾਰੂ ਵੇਚਦੇ ਵੀ ਹੈਗੇ ਹਾਂ, ਤੁਹਾਨੂੰ ਫਿਰ ਵੀ ਖਰੀਦਣੀ ਚਾਹੀਦੀ ਨਹੀਂ ਹੈਗੀ। ਇਹਨੇ ਸਿੱਧੇ ਕਿਹਾ ਡੂ ਨਾਟ ਬਾਏ ਇਟ, ਲੈਟ ਇਟ ਜਸਟ ਸਿਟ ਔਨ ਦ ਸ਼ੈਲਵਸ। ਨਾਲ ਦੀ ਨਾਲ ਕੁਬੈਕ ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਕੱਲ੍ਹ ਤੱਕ ਇਸ ਮੀਟਿੰਗ ਦੇ ਵਿੱਚ ਵਿਦ ਕਾਰਨੀ ਉਹਦੇ ਬਹੁਤ ਜ਼ਿਆਦਾ ਸਵਾਲ ਸੀ, ਕਾਰਨੀ ਨੇ ਕੋਈ ਵੀ ਜਵਾਬ ਦਿੱਤਾ ਹੀ ਨਹੀਂ। ਅੱਜ ਉਹਨਾਂ ਦੀ ਫੋਨ ਕਾਲ ਦੇ ਵਿੱਚ ਗੱਲਬਾਤ ਹੋਈ ਆ ਅਤੇ ਜ਼ਿਆਦਾ ਕਲੈਰਿਟੀ ਮਿਲ ਗਈ ਹੈ। ਨਾਲ ਦੀ ਨਾਲ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕਿਹਾ ਹੈ ਕਿ ਜੋ ਵੀ ਅਸੀਂ ਮੰਗ ਰਹੇ ਹਾਂ ਸਾਰਾ ਕੁਛ ਤਾਂ ਮਿਲਣ ਵਾਲਾ ਨਹੀਂ ਹੈਗਾ। ਉਹਨੇ ਵੀ ਕਿਹਾ ਹੈ ਕਿ ਮੈਂ ਵੀ ਟੀਮ ਕੈਨੇਡਾ ਦਾ ਇੱਕ ਮੈਂਬਰ ਹੀ ਹਾਂ, ਅਸੀਂ ਜੋ ਵੀ ਹੁਣ PM ਕਾਰਨੀ ਕਹਿੰਦਾ ਹੈ ਕਰਾਂਗੇ ਜ਼ਰੂਰ ਇਸ ਡੀਲ ਨੂੰ ਬਣਾਉਣ ਦੇ ਖਾਤਰ, ਕਿਉਂਕਿ ਜੇ ਟੈਰਿਫ ਘੱਟਦੇ ਨੇ ਚਲੋ ਐਟਲੀਸਟ ਇੱਕ ਪਹਿਲਾ ਕਦਮ, ਇੱਕ ਫਰਸਟ ਸਟੈਪ ਤਾਂ ਹੋਊਗਾ ਚੱਜ ਦਾ। ਪਰ ਉਹਨੇ ਕਿਹਾ ਹੈ ਕਿ ਜਿਹੜਾ ਇੱਕ ਮੇਨ ਮਕਸਦ ਹੈ ਉਹਦਾ, ਉਹ ਹੈ ਕਿ ਸਾਫਟਵੁੱਡ ਲੰਬਰ 'ਤੇ ਟੈਰਿਫਸ ਵੀ ਘਟਾਏ ਜਾਣ ਜਾਂ ਹਟਾਏ ਜਾਣ, ਪਰ ਅਨਫੋਰਚੁਨੇਟਲੀ ਉਹਦੇ 'ਤੇ 1% ਵੀ ਰਿਲੀਫ ਜਾਂ ਰਿਡਕਸ਼ਨ ਨਹੀਂ ਮਿਲਣੀ ਹੈ। ਪਰ ਹੁਣ ਜੋ ਸਾਨੂੰ ਪਤਾ ਲੱਗ ਗਿਆ ਹੈ, ਸੋਰਸਿਸ ਦੱਸ ਰਹੇ ਨੇ ਕਿ ਸਟੀਲ, ਕੈਨੇਡੀਅਨ ਸਟੀਲ 'ਤੇ 50% ਦਾ ਟੈਰਿਫ 25% ਤੱਕ ਘਟਾਇਆ ਜਾਊਗਾ, ਜੋ ਕਿ ਹਾਫ ਦੇ ਵਿੱਚ ਅੱਧ ਤੱਕ ਤਾਂ ਰਿਡਕਸ਼ਨ ਹੈ। ਪਰ ਕੈਨੇਡੀਅਨ ਸਟੀਲ ਮੇਕਰਸ ਰੌਲਾ ਪਾ ਰਹੇ ਨੇ ਕਿ ਉਹ ਫਿਰ ਵੀ ਨਹੀਂ ਆਪਣੇ ਬਿਗੈਸਟ ਕੰਪਟੀਸ਼ਨ ਅਮੈਰੀਕਨ ਸਟੀਲ ਮੇਕਰਸ ਫੋਰ ਦੇਅਰ ਬਿਗੈਸਟ ਕਲਾਇੰਟ ਅਮੈਰੀਕਨ ਕੰਪਨੀਜ਼ ਮੁਕਾਬਲਾ ਕਰ ਹੀ ਨਹੀਂ ਸਕਦੇ। ਇਹਨਾਂ ਨੇ ਕਿਹਾ ਹੈ, ਖਾਸ ਤਾਂ ਸੂ ਸੇਂਟ ਮਰੀ ਅੰਟਾਰੀਓ ਦੇ ਮੇਅਰ ਨੇ ਕਿਹਾ ਹੈ ਕਿ ਇਹਦੇ ਨਾਲ ਸਾਨੂੰ ਕੋਈ ਭੰਗੜਾ ਪਾਉਣ ਦਾ ਕੋਈ ਮੌਕਾ ਨਹੀਂ ਮਿਲਿਆ, ਕੋਈ ਜਸ਼ਨ ਮਨਾਉਣ ਦਾ, ਕੋਈ ਸੈਲੀਬ੍ਰੇਟ ਕਰਨ ਦਾ, ਕੋਈ ਵਿਕਟਰੀ ਮਨਾਉਣ ਦਾ ਮੌਕਾ ਨਹੀਂ ਮਿਲਿਆ ਹੈ। ਉਹਨੇ ਕਿਹਾ
ਕਿ ਸੂ ਸੇਂਟ ਮਰੀ ਅੰਟਾਰੀਓ ਦੇ ਵਿੱਚ ਅਲਗੋਮਾ ਸਟੀਲ ਨੇ 1000 ਬੰਦਾ ਤਾਂ ਲੇਅ ਆਫ ਕਰ ਹੀ ਦਿੱਤਾ। ਹੁਣ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਪੱਕੇ ਤੌਰ 'ਤੇ 25% ਦਾ ਹੀ ਇੱਕ ਟੈਰਿਫ ਰਹਿਣਾ ਹੈ, ਉਹਨਾਂ ਨੇ ਕੋਈ ਕੰਮ ਵਧਾਉਣਾ ਨਹੀਂ, ਉਹਨਾਂ ਨੇ ਜਾਂ ਤਾਂ ਹੋਰ ਬੰਦੇ ਕੰਮ ਤੋਂ ਲੇਅ ਆਫ ਕਰਨੇ ਆ ਜਾਂ ਤਾਂ ਆਪਣੇ ਆਪਰੇਸ਼ਨਸ ਅਮੈਰੀਕਾ ਰਿਮੂਵ ਕਰ ਹੀ ਦੇਣੇ ਆ। ਸੋ ਇਹ ਕੋਈ ਚੱਜ ਦੀ ਡੀਲ ਹੈ ਹੀ ਨਹੀਂ। ਸੇਮ ਥਿੰਗ ਫੋਰ ਅਲੂਮੀਨਮ, ਸੇਮ ਥਿੰਗ ਫੋਰ ਦ ਆਟੋ ਇੰਡਸਟਰੀ। ਕੋਈ ਵੀ ਇੰਨਾ ਖੁਸ਼ ਹੈ ਹੀ ਨਹੀਂ ਇਸ ਡੀਲ ਦੇ ਨਾਲ, ਨਾ ਤਾਂ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੂਰੀ ਕਲੀਅਰਿਟੀ ਅਤੇ ਪਬਲਿਕ ਰਿਲੀਜ਼ ਆਫ ਐਗਜੈਕਟ ਡੀਟੇਲਸ, ਕਿਉਂਕਿ ਤੁਹਾਨੂੰ ਪਤਾ ਹੈ ਦ ਡੈਵਲ ਇਜ਼ ਇਨ ਦ ਡੀਟੇਲਸ, ਜਦੋਂ ਸਾਰੀ ਜਾਣਕਾਰੀ ਮਿਲੂਗੀ ਇਸ ਡੀਲ ਦੇ ਬਾਰੇ ਜੋ ਕਿ ਹੁਣ ਐਕਸਪੈਕਟਡ ਹੈ ਕੱਲ੍ਹ ਰਾਤ ਤੱਕ, ਟਮੋਰੋ ਨਾਈਟ ਤੱਕ, ਫਿਰ ਹੀ ਕਨੇਡੀਅਨਸ ਹੀ ਜੱਜ ਕਰਨਗੇ, ਫਿਰ ਹੀ ਕਨੇਡੀਅਨਸ ਪੋਲ ਕੀਤੇ ਜਾਣਗੇ, ਫਿਰ ਹੀ ਕਨੇਡੀਅਨ ਸੋਸ਼ਲ ਮੀਡੀਆ 'ਤੇ ਦੱਸਣਗੇ ਕਿ ਕੀ ਇਹ ਸਹੀ ਡੀਲ ਹੈ ਜਾਂ ਮਾੜੀ ਡੀਲ ਹੈ। ਅਤੇ ਲੋਕ ਵੀ ਫਿਰ ਦੱਸਣਗੇ ਕਿ ਜਿਹੜਾ ਵਾਅਦਾ ਹੁਣ 18-19 ਮਹੀਨਿਆਂ ਤੋਂ ਕਾਰਨੀ ਨੇ ਕੀਤਾ ਸੀ ਅਤੇ ਹੁਣ ਜੋ ਉਹਨੇ ਹਾਸਲ ਕੀਤਾ ਹੈ ਉਹ 'ਚ ਕਿੰਨਾ ਕੁ ਫਰਕ ਹੈ। ਕਾਫੀ ਲੰਬੀ ਚੌੜੀ ਤਕਰੀਬਨ ਘੰਟੇ ਦੀ ਲਗਾਤਾਰ ਦੀ ਹੀ ਇੱਕ ਖਬਰ ਹੈ ਜੋ ਕਿ ਤੁਹਾਨੂੰ ਜਲਦ ਤੋਂ ਜਲਦ ਵੀ ਪੇਸ਼ ਕਰਾਂਗੇ। ਹੋਰ ਵੀ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਸਟੂਡੀਓ ਦਾ ਫੋਨ ਨੰਬਰ ਹੁਣ ਘੁਮਾ ਸਕਦੇ ਹੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਠੀਕ 6:00 PM ਤੱਕ ਸਾਡਾ ਇੱਕੋ ਹੀ ਨੰਬਰ ਹੈ 905-564-6444, 905-564-6444, 905-564-6444. ਟੈਕਸਟ ਜਾਂ ਵਟਸਐਪ ਵੀ ਕਰ ਸਕਦੇ ਹੋ, ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,
ਪੇਸ਼ ਕਰਨ ਲੱਗਿਆਂ। ਉਸ ਤੋਂ ਬਾਅਦ ਯਾਰ ਤੁਸੀਂ ਰਿਕੁਐਸਟ ਕਰਦੇ ਰਹੋ ਅਤੇ ਅਸੀਂ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਫਿਰ ਪੇਸ਼ ਕਰਦੇ ਰਹਾਂਗੇ। 905-564-6444 905-564-6464 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: AM530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਐਮੀ ਵਿਰਕ ਲਾਈਵ ਔਨ ਸਟੇਜ ਯੂਨਿਟੀ ਟੂਰ, ਇੱਕ ਬਹੁਤ ਹੀ ਕਮਾਲ ਦਾ ਪਰਿਵਾਰਕ ਸ਼ੋਅ ਤੁਹਾਡੇ ਲਈ ਬਹੁਤ ਹੀ ਜਲਦ ਪੇਸ਼ ਹੋਣ ਵਾਲਾ ਹੈ ਸੰਡੇ ਅਗਸਤ 30 ਤਰੀਕ ਨੂੰ। 10 ਹੀ ਦਿਨ ਰਹਿ ਗਏ ਨੇ ਹੁਣ, 10 ਦਿਨਾਂ ਬਾਅਦ ਸੰਡੇ ਅਗਸਤ 30 ਤਰੀਕ ਨੂੰ ਟੋਰਾਂਟੋ ਸ਼ਹਿਰ ਦੇ ਵਿੱਚ ਵੁਡਬਾਈਨ ਕਸੀਨੋ 'ਤੇ ਜਿਹੜਾ ਇੱਕ ਬਹੁਤ ਹੀ ਸ਼ਾਨਦਾਰ ਕਾਂਸਰਟ ਵੈਨਿਊ ਤਿਆਰ ਹੋਇਆ ਹੈ, ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਐਟ ਵੁਡਬਾਈਨ ਕਸੀਨੋ, ਅਤੇ ਐਮੀ ਵਿਰਕ ਤੁਹਾਨੂੰ ਲਾਈਵ ਸਟੇਜ 'ਤੇ ਐਂਟਰਟੇਨ ਕਰਨਗੇ, ਗਾਉਣਗੇ, ਪਰਫੋਰਮ ਕਰਨਗੇ, ਨੱਚਣਗੇ, ਟੱਪਣਗੇ, ਅਤੇ ਟਿਕਟਾਂ ਜਲਦ ਤੋਂ ਜਲਦ ਲੈ ਲਓ ਕਿਉਂਕਿ 10 ਹੀ ਦਿਨ ਰਹਿ ਗਏ ਨੇ। www.ticketmaster.ca ਸਭ ਤੋਂ ਸਿੰਪਲ ਇੱਕੋ ਇੱਕ ਤਰੀਕਾ ਹੈ ਟਿਕਟਾਂ ਹਾਸਲ ਕਰਨ ਦੇ ਲਈ। ਤੁਹਾਨੂੰ ਪੂਰਾ ਨਕਸ਼ਾ ਹੀ ਮਿਲ ਜੂਗਾ ਕਿ ਕਿੱਥੇ ਕਿਹੜੀ ਰੋਹ ਦੇ ਵਿੱਚ, ਕਿੱਥੇ ਟੌਪ 'ਤੇ, ਬਾਟਮ 'ਤੇ, ਮਿਡਲ ਦੇ ਵਿੱਚ, ਜਿੱਥੇ ਮਰਜ਼ੀ ਬਹਿਣਾ ਹੈ। www.ticketmaster.ca ਦੈਟਸ www.ticketmaster.ca। ਐਮੀ ਵਿਰਕ ਲਾਈਵ ਔਨ ਸਟੇਜ, 10 ਦਿਨ ਰਹਿ ਗਏ ਨੇ ਸੰਡੇ ਅਗਸਤ 30 ਤਰੀਕ ਨੂੰ, ਤੋਂ ਲਈ ਲਾਈਵ ਔਨ ਸਟੇਜ ਪਰਫੋਰਮ ਕਰ ਰਹੇ ਨੇ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗਿਰੀ ਲੀਗਲ ਸਰਵਿਸਿਜ਼। ਗਿਰੀ ਲੀਗਲ ਸਰਵਿਸਿਜ਼ ਦਾ ਕਹਿਣਾ ਹੈ ਕਿ ਜੇ ਤੁਸੀਂ ਕਿਤੇ ਵੀ ਕੰਮ ਕੀਤਾ ਹੈ ਜਾਂ ਹੁਣ ਵੀ ਕੰਮ ਕਰ ਰਹੇ ਹੋ, ਤੁਹਾਨੂੰ ਤੁਹਾਡੀ ਪੇ ਚੈੱਕ ਨਹੀਂ ਦਿੱਤੀ ਗਈ ਆ, ਜਾਂ ਫਿਰ ਤੁਹਾਡੇ ਹਜ਼ਾਰਾਂ ਹੀ ਡਾਲਰ ਉਹ ਕੀਤੇ ਜਾਂਦੇ ਨੇ, ਜਾਂ ਤੁਸੀਂ ਕਿਸੇ ਟਰੱਕਿੰਗ ਕੰਪਨੀ ਲਈ ਵੀ ਕੰਮ ਕੀਤਾ ਹੈ ਅਤੇ ਟਰੱਕਿੰਗ ਕੰਪਨੀ ਨੇ ਪੈਸੇ ਮਾਰ ਦਿੱਤੇ ਨੇ, ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੈਸੇ ਜਿਹੜੇ ਤੁਸੀਂ ਹੱਕ ਦੇ ਤੁਸੀਂ ਮਿਹਨਤ ਨਾਲ ਕਮਾਏ ਨੇ, ਜੋ ਤੁਹਾਨੂੰ ਉਹ ਕੀਤੇ ਜਾਂਦੇ ਨੇ, ਉਹ ਤੁਸੀਂ ਜਲਦ ਤੋਂ ਜਲਦ ਹਾਸਲ ਕਰਨਾ ਚਾਹੁੰਦੇ ਹੋ, ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ ਹੀ ਹਾਸਲ ਕਰਨਾ ਚਾਹੁੰਦੇ ਹੋ, ਫਿਰ ਅੱਜ ਹੀ ਗਿਰੀ ਲੀਗਲ ਅਤੇ ਮਨੀਤ ਗਿਰੀ ਦੇ ਨਾਲ ਸੰਪਰਕ ਕਰੋ। 437-551-8000 437-551-8000 ਇਹਨਾਂ ਦੇ ਬ੍ਰੈਂਪਟਨ ਐਂਡ ਓਕਵਿਲ ਦੇ ਵਿੱਚ ਆਫਿਸਿਸ ਨੇ, ਫ੍ਰੀ ਕੰਸਲਟੇਸ਼ਨ ਹੈ। ਮੇਕ ਸ਼ੋਰ ਕਿ ਤੁਸੀਂ ਦੇਸ ਪ੍ਰਦੇਸ ਦਾ ਰੈਫਰੈਂਸ ਦਿਓ, ਤੁਹਾਨੂੰ ਜ਼ਰੂਰ ਡਿਸਕਾਊਂਟ ਮਿਲੂਗਾ ਜੇ ਕੇ ਸ਼ੁਰੂ ਕੀਤਾ ਜਾਂਦਾ ਹੈ। ਹੁਣ ਜੇ ਤੁਸੀਂ ਕੋਈ ਵੀ ਇੰਪਲੋਇਰ ਦੇ ਵੱਲੋਂ ਕਿਸੇ ਵੀ ਕਾਰਨ ਕਰਕੇ ਕੰਮ ਤੋਂ ਕੱਢੇ ਗਏ ਹੋ, ਤੁਹਾਨੂੰ ਕੋਈ ਵੀ ਸੈਵਰੈਂਸ, ਕੋਈ ਵੀ ਜਾਂਦੇ ਹੋਏ ਪੈਸੇ ਨਹੀਂ ਦਿੱਤੇ ਗਏ, ਤੁਸੀਂ ਕਾਫੀ ਜ਼ਿਆਦਾ ਸ਼ਾਇਦ ਦਸਾਂ ਹਜ਼ਾਰਾਂ ਸ਼ਾਇਦ ਲੱਖਾਂ ਡਾਲਰ ਤੱਕ ਦੇ ਪੈਸਿਆਂ ਦੇ ਹੱਕਦਾਰ ਹੋ ਸਕਦੇ ਹੋ। ਡਿਪੈਂਡ ਕਰਦਾ ਹੈ ਤੁਸੀਂ ਉੱਥੇ ਕਿੰਨੇ ਚੱਲੇ ਕੰਮ ਕੀਤਾ ਹੈ, ਪਰ ਜੇ ਕਿਸੇ ਬਕਵਾਸ ਦੇ ਕਾਰਨ ਕਰਕੇ, ਉੱਦਾਂ ਹੀ ਬਹਾਨੇ ਕਰਕੇ ਜਾਂ ਬਿਨਾਂ ਕਾਰਨ ਕਰਕੇ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ, ਇਹ ਤੁਹਾਨੂੰ ਵੱਧ ਤੋਂ ਵੱਧ ਪੈਸੇ ਦਿਲਵਾ ਸਕਦੇ ਆ, ਸੈਵਰੈਂਸ ਤੁਹਾਡੀ ਕੰਪਨੀ ਤੋਂ ਦਿਲਵਾ ਸਕਦੇ ਆ। ਜੇ ਤੁਸੀਂ ਕੋਈ ਵੀ ਬਿਲਡਰ ਤੋਂ ਕਾਂਡੋ ਜਾਂ ਘਰ ਬੁੱਕ ਕੀਤਾ ਸੀ, ਹੁਣ ਬਿਲਡਰ ਤੁਹਾਡਾ ਡਿਪਾਜ਼ਿਟ ਨਹੀਂ ਦੇ ਰਿਹਾ ਵਾਪਸ, ਟਾਈਮ ਬਹੁਤ ਜ਼ਿਆਦਾ ਲੰਘ ਗਿਆ ਹੈ, ਤੁਸੀਂ ਕਹਿੰਦੇ ਹੋ ਕਿ ਯਾਰ ਪੈਸੇ ਫੜਾ ਅਤੇ ਦਫਾ ਹੋ, ਜੇ ਪੈਸੇ ਹੀ ਨਹੀਂ ਵਾਪਸ ਦੇ ਰਿਹਾ ਤੁਹਾਨੂੰ ਬਿਲਡਰ, ਇਹਨਾਂ ਨਾਲ ਸੰਪਰਕ ਕਰੋ, ਇਹ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਨੂੰ ਪੈਸੇ ਦਿਲਵਾ ਦੇਣਗੇ। ਜੇ ਹੁਣ ਬਿਲਡਰ ਲਾਰੇ ਲਾ ਕੇ ਕਹੀ ਜਾਂਦਾ ਹੈ ਕਿ ਕਲੋਜ਼ਿੰਗ ਹੋਣ ਵਾਲੀ ਆ, ਹੋਣ ਵਾਲੀ ਆ, ਹੋਣ ਵਾਲੀ ਆ, ਡਿਲੇਅ ਕਰੀ ਜਾਂਦਾ ਹੈ ਅਤੇ ਪੈਸੇ ਨਹੀਂ ਤੁਹਾਨੂੰ ਵਾਪਸ ਮੋੜ ਰਿਹਾ, ਫਿਰ ਵੀ ਇਹਨਾਂ ਨੂੰ ਕਾਲ ਕਰੋ। ਜੇ ਤੁਸੀਂ ਹੁਣ ਬਿਲਡਰ ਤੋਂ ਲੀਗਲ ਨੋਟਿਸ ਅਤੇ ਲੀਗਲ ਨੋਟਿਸ ਪੜ੍ਹੀ ਜਾਂਦੇ ਹੋ ਅਤੇ ਉਹ ਕਹੀ ਜਾਂਦਾ ਹੈ ਕਿ ਮੋਰਗੇਜ ਹੁਣੇ ਕਰਵਾ, ਕਲੋਜ਼ਿੰਗ ਤੇਰੀ ਆਉਣ ਵਾਲੀ ਆ, ਜੇ ਹੁਣ ਮੋਰਗੇਜ ਹੋ ਰਹੀ ਨਹੀਂ ਜਾਂ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ, ਜੇ ਤੁਸੀਂ ਬੁੱਕ ਕੀਤਾ ਸੀ ਮਹਿੰਗਾ ਘਰ ਜਾਂ ਕਾਂਡੋ, ਹੁਣ ਕੀਮਤ ਉਹਦੀ ਡਿੱਗ ਗਈ ਆ ਲੱਖਾਂ ਦੀ, ਅਤੇ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ, ਤੁਹਾਨੂੰ ਕੰਟਰੈਕਟ ਦੇ ਵਿੱਚੋਂ ਇਹ ਬਚਾ ਸਕਦੇ ਆ, ਤੁਹਾਡੇ ਪੈਸੇ ਵੀ ਡਿਪਾਜ਼ਿਟ ਵੀ ਵਾਪਸ ਦਿਲਵਾ ਸਕਦੇ ਆ। ਕਾਲ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, 437-551-8000 437-551-8000। ਇਹ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ, ਫੈਮਿਲੀ ਲਾਅ ਦੇ ਵਿੱਚ ਮਾਹਰ ਨੇ। 437-551-8000। ਜੇ ਤੁਸੀਂ ਆਪਦੇ ਘਰ ਦੇ ਵਿੱਚ ਸਭ ਤੋਂ ਅਫੋਰਡੇਬਲ ਅਤੇ ਸਭ ਤੋਂ ਫਾਸਟੈਸਟ ਇੰਟਰਨੈਟ ਪੈਕੇਜ ਲਵਾਉਣਾ ਚਾਹੁੰਦੇ ਹੋ, ਰੋਇਲ ਡਿਜੀਟਲ ਹਾਜ਼ਰ ਹੈ, ਨੰਬਰ ਕਮਾਓ 647-201-1313 647-201-1313। ਚਾਹੇ ਤੁਸੀਂ ਆਈ ਪੀ ਟੀ ਵੀ ਪੈਕੇਜ ਜ਼ਿਆਦਾ ਵਧੀਆ ਲੱਭ ਰਹੇ ਹੋ, ਜ਼ਿਆਦਾ ਅਫੋਰਡੇਬਲ ਲੱਭ ਰਹੇ ਹੋ, ਨਵਾਂ 4K HD ਡੱਬਾ ਹੀ ਲੱਭ ਰਹੇ ਹੋ, ਚਾਹੇ ਤੁਹਾਨੂੰ ਹੋਮ ਫੋਨ ਚਾਹੀਦਾ, ਚਾਹੇ ਲੌਂਗ ਡਿਸਟੈਂਸ ਪਲਾਨ ਚਾਹੀਦਾ, ਚਾਹੇ ਹੋਮ ਕੇਬਲ ਚਾਹੀਦੀ ਆ, ਚਾਹੇ ਹੋਮ ਇੰਟਰਨੈਟ ਚਾਹੀਦੀ ਆ, ਇਹ ਦੋਨੇ ਹੀ ਸਭ ਤੋਂ ਵੱਡੀਆਂ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ, ਸਾਰੀਆਂ ਡਾਇਰੈਕਟ ਕੰਪਨੀ ਨਾਲ ਡੀਲ ਕਰਦੇ ਆ, ਅਤੇ ਜੋ ਵੀ ਤੁਹਾਡਾ ਪੋਸਟਲ ਕੋਡ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਦੱਸਣਗੇ ਕਿ ਕਿਹੜੀ ਕੰਪਨੀ ਜ਼ਿਆਦਾ ਤੇਜ਼ ਸਪੀਡ ਆ, ਉੱਥੇ ਕਿੱਥੇ ਫਾਈਬਰ ਆਪਟਿਕ ਤਾਰਾਂ ਲੱਗੀਆਂ ਹੋਈਆਂ, ਨਹੀਂ ਲੱਗੀਆਂ ਹੋਈਆਂ ਨੇ, ਪਰ ਪੈਕੇਜ ਬਹੁਤ ਜ਼ਬਰਦਸਤ ਹੈ, ਹਾਈ ਸਪੀਡ, ਅਨਲਿਮਿਟਡ ਇੰਟਰਨੈਟ, ਜਿੰਨਾ ਮਰਜ਼ੀ ਵਰਤੋ, ਕੋਈ ਕੈਪ ਨਹੀਂ, ਕੋਈ ਬੈਂਡਵਿਡਥ ਲਿਮਿਟ ਨਹੀਂ, ਤੁਸੀਂ ਹਾਈ ਸਪੀਡ ਯੂਜ਼ ਕਰੋ, ਨੋ ਬਫਰਿੰਗ, ਨੋ ਲੋਡਿੰਗ, ਨੋ ਲੈਗਿੰਗ, ਫਾਸਟ ਸਪੀਡ ਯੂਲ ਐਵਰ ਗੈਟ ਇਨ ਯੋਰ ਹਾਊਸ, 1.5 GB ਸਪੀਡ, $55 per month ਦੇ ਵਿੱਚ, ਬਸ ਇਕੱਲਾ $55 ਮਹੀਨੇ ਦਾ ਖਰਚਾ, ਅਤੇ ਨੋ ਹਿਡਨ ਫੀ, ਨੋ ਐਕਸਟਰਾ ਫੀ, ਨੋ ਸੈਟਅਪ ਫੀ, ਨੋ ਅਡੀਸ਼ਨਲ ਚਾਰਜਿਸ, ਹੋਰ ਕੋਈ ਫੀਸ ਹੈ ਨਹੀਂ. $55 ਪਰ ਮੰਥ. ਜੇ ਤੁਸੀਂ ਹੁਣ ਉਸ ਤੋਂ ਵੱਧ ਪੇ ਕਰ ਰਹੇ ਹੋ, ਸਵਿਚ ਕਰ ਲਓ, ਬੈਟਰ ਪਲਾਨ ਮਿਲੂਗਾ. $55 ਅਨਲਿਮਿਟਡ, ਆਲ ਯੂ ਕੈਨ ਯੂਜ ਹਾਈ ਸਪੀਡ ਇੰਟਰਨੈਟ. ਇਹ ਗਰੰਟੀ ਕਰਦੇ ਨੇ ਕਿ ਫਾਸਟ ਸਪੀਡ ਤੁਹਾਡੇ ਪੂਰੇ ਨੇਬਰਹੁੱਡ ਦੇ ਵਿੱਚ ਹੀ ਹੋਊਗੀ. 647-1313, 6472011313. ਅਤੇ ਤੁਸੀਂ ਇਨ ਪਰਸਨ ਇਹਨਾਂ ਦੀ ਦੁਕਾਨ ਵਿਜ਼ਿਟ ਵੀ ਕਰ ਸਕਦੇ ਹੋ. ਕਾਫੀ ਜ਼ਰਾ ਡੀਲਾਂ ਨੇ. ਇਹ ਹੈ ਏਅਰਪੋਰਟ 'ਤੇ ਕੁਈਨ, ਏਅਰਪੋਰਟ 'ਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, 80 Maritime Ontario Boulevard, 80 Maritime Ontario Boulevard, number 58, 647-201-1313, 6472011313. ਅਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਨਾਲ ਦੇ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਇੱਕ ਬੜਾ ਕਮਾਲ ਦਾ ਪ੍ਰੋਜੈਕਟ, ਫਰਸਟ ਟਾਈਮ ਹੋਮ ਬਾਇਰਸ ਜੋ ਵੀ ਬਣਨਾ ਚਾਹੁੰਦੇ ਨੇ, ਨਾਲ ਦੀ ਨਾਲ ਜਿਹੜੇ ਵੀ ਲੋਕ ਜ਼ਿਆਦਾ ਵੱਡੇ ਘਰ ਤੱਕ ਮੂਵ ਹੋਣਾ ਚਾਹੁੰਦੇ ਨੇ, ਜਿਹੜਾ ਹੁਣ ਬ੍ਰੈਂਪਟਨ ਦੇ ਵਿੱਚ ਤੁਹਾਨੂੰ ਪਤਾ ਹੀ ਕੋਈ ਜਗ੍ਹਾ ਤਾਂ ਰਹੀ ਨਹੀਂ ਹੈਗੀ ਕੁਛ ਬਣਾਉਣ ਲਈ. ਹੁਣ ਤਾਂ ਬ੍ਰੈਂਪਟ ਤੋਂ ਮਿੰਟ ਕੁ ਦੂਰ, ਬ੍ਰੈਂਪਟਨ ਨੌਰਥ, ਕੈਲਡਨ ਸਾਊਥ ਐਂਡ ਬੋਰਡਰ 'ਤੇ, 1 minute ਪਾਸਟ ਬੋਰਡਰ. ਹੁਣ ਕੈਲਡਨ ਸ਼ਹਿਰ ਦੇ ਵਿੱਚ, ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਐਂਡ ਮੈਕਲੋਗਲਨ, Mayfield and Chinkoozy, ace door intersections, they're right in between Mayfield and McLaughlin, Mayfield and Chinkoozy in the Caledon side. Ek nami master plan community eh kal hi release hoyi a, te eh de vich freehold townhouses sirf 679,000 to shuru hunde ne, ਸੈਮੀ ਡੀਟੈਚ ਘਰ ਸਿਰਫ 7,99,000 ਤੋਂ, 799 ਤੋਂ ਸ਼ੁਰੂ ਹੁੰਦੇ ਨੇ. ਅਤੇ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ, ਉਹ ਵੀ ਫਰੀ ਬਿਲਡਰ ਦੇ ਵੱਲੋਂ ਫਿਨਿਸ਼ਡ ਬੇਸਮੈਂਟ ਦੇ ਨਾਲ, ਓਨਲੀ ਫਰੋਮ 1.1 million, 11 lakh ਤੋਂ. ਅਤੇ ਇਹਨਾਂ ਦੀ ਕਲੋਜ਼ਿੰਗ ਇੱਕ ਤੋਂ ਵੀ ਵੱਧ ਸਾਲ ਬਾਅਦ ਹੋਣੀ ਆ, November 2027 ਤੋਂ ਲੈ ਕੇ Spring 2028 ਤੱਕ, Winter 2027 ਤੋਂ ਲੈ ਕੇ Spring 2028 ਤੱਕ, 1.5 years ਤੱਕ ਵੀ ਟਾਈਮ ਹੈ. ਸੋ ਬੀ ਫੁੱਟ ਲਾਟ 'ਤੇ ਟ੍ਰੈਡੀਸ਼ਨਲ 2-story freehold townhouses, private backyard ਦੇ ਨਾਲ, price has sirf 679,679, ਤੇ ਉਹ ਵੀ 2030 square foot ਤੱਕ, 5 bedroom ਤੱਕ, unfinished basement ਦੇ ਨਾਲ. ਬੀ ਫੁੱਟ ਲਾਟ 'ਤੇ ਹੀ ਰੀਅਰ ਲੇਨ 3-story freehold townhouses ਵੀ ਆ ਰਹੇ ਨੇ, ਡਬਲ ਕਾਰ ਗਰਾਜ, ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਦੇ ਨਾਲ, ਪ੍ਰਾਈਸ ਹੈ ਸਿਰਫ 699, 699. ਅਤੇ ਇਹ ਬਣਨੇ ਆ 2550 ਸਕੁਆਇਰ ਫੁੱਟ ਤੱਕ, 6 ਬੈਡਰੂਮ ਤੱਕ, ਡਬਲ ਕਾਰ ਗਰਾਜ ਐਂਡ ਡਰਾਈਵਵੇ ਪਾਰਕਿੰਗ ਦੇ ਨਾਲ. 25 feet ਲਾਟ 'ਤੇ ਸੈਮੀ ਡੀਟੈਚ ਘਰ for only 799,799,000, 2280 square foot tak, 4 bedroom tak. Par sab to khas jehde vi log hun upgrade karna chahunde ne, jyada vadda ghar chahunde ne, 36 38 and 42 foot lot te, sare te sare double car garage wale detached ghar, ਬਿਲਡਰ ਦੇ ਵੱਲੋਂ ਫਰੀ ਫਿਨਿਸ਼ਡ ਬੇਸਮੈਂਟ ਤਿਆਰ ਕੀਤੀ ਜਾ ਰਹੀ ਆ, ਕਿ ਪਹਿਲੇ ਦਿਨ ਤੋਂ ਕਿਰਾਏ 'ਤੇ ਦੇ ਦਿਓ, ਤੁਹਾਡੀ ਮੋਰਗੇਜ ਬਹੁਤ ਜ਼ਿਆਦਾ ਮਦਦ ਹੋ ਜਾਊਗੀ. ਸੋ 36, 38 and 42 foot lot, ਸਾਰੇ ਡਬਲ ਕਾਰ ਗਰਾਜ ਡੀਟੈਚਡ ਹੋਮਸ ਵਿਦ ਫਰੀ ਫਿਨਿਸ਼ਡ ਬੇਸਮੈਂਟ, ਓਨਲੀ ਫਰੋਮ 1.1 million, 1.1 11 lakh ਤੋਂ. ਅਤੇ ਇਹ 3500 ਸਕੁਆਇਰ ਫੁੱਟ ਤੱਕ ਤਿਆਰ ਹੋਣੇ ਆ, 6 ਬੈਡਰੂਮ ਤੱਕ, ਡਬਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, ਫਰੀ ਫਿਨਿਸ਼ਡ ਬੇਸਮੈਂਟ ਫਰੋਮ ਦ ਬਿਲਡਰ ਪਹਿਲੇ ਦਿਨ. ਅਤੇ ਸਾਰੇ ਅਤੇ ਸਾਰੇ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਲਗਜ਼ਰੀ ਅਪਗ੍ਰੇਡ ਬਿਲਕੁਲ ਫਰੀ ਵਿੱਚ ਮਿਲ ਰਹੇ ਨੇ. ਸਟੇਨਲੈਸ ਸਟੀਲ ਅਪਲਾਇੰਸ ਪੈਕੇਜ ਵੀ, ਕੁਆਰਟਜ਼ ਜਾਂ ਗ੍ਰੈਨਾਈਟ ਤੁਹਾਡੀ ਮਰਜ਼ੀ ਆ, ਕਾਊਂਟਰ ਟਾਪਸ ਵੀ, 9 feet ਦੀ ਸੀਲਿੰਗ ਪਹਿਲੇ ਫਲੋਰ 'ਤੇ ਵੀ, ਦੂਜੇ ਫਲੋਰ 'ਤੇ ਵੀ, ਐਂਡ ਮੱਚ ਮੱਚ ਮੋਰ. ਕਾਲ ਥੀਮ ਸਿੱਧੂ, ਇਹ ਪਹਿਲਾ ਫੇਜ਼ ਹੈ, ਕੱਲ੍ਹ ਹੀ ਜਾਂ ਪਰਸ ਵੀ ਰਿਲੀਜ਼ ਹੋਇਆ ਹੈ. ਤੁਹਾਨੂੰ ਸਭ ਤੋਂ ਲੋਐਸਟ ਪ੍ਰਾਈਸ ਗਰੰਟੀ ਮਿਲ ਰਹੀ ਆ. ਇਹ ਕੈਲਡਨ ਦੇ ਵਿੱਚ, ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਮੈਕਲੋਗਲਨ, ਮੇਫੀਲਡ ਚਿੰਕੂਜ਼ੀ 'ਤੇ, 27 ਦੇ ਐਂਡ 28 ਦੀ ਸ਼ੁਰੂਆਤ 'ਚ ਘਰ ਤਿਆਰ ਹੋਣੇ ਆ. 416-302-0016, 416-302-0016, 416-316-0016, 416-302-0016. ਟੀਮ ਸਿੱਧੂ ਨਾਲ ਸੰਪਰਕ ਕਰੋ. ਸੋ ਇਸ ਟਾਈਮ 'ਚ ਦੋਸਤੋ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ, ਜਿਹਨਾਂ ਦਾ ਫੋਨ ਨੰਬਰ ਹੈ 905-673-9000, 905-673-9000. ਹੁਣ 17 ਸਾਲਾਂ ਤੋਂ ਲਗਾਤਾਰ ਇਮੀਗ੍ਰੇਸ਼ਨ ਦੀਆਂ ਤੁਹਾਨੂੰ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। 17 ਸਾਲ ਦਾ ਇਹਨਾਂ ਦਾ ਤਜਰਬਾ ਹੈ। 905-673-9000 ਅਮਨ ਜੀ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਅਮਨ ਜੀ, ਅੱਜ ਕੱਲ ਬਹੁਤ ਲੋਕੀ ਕਹਿੰਦੇ ਨੇ ਕਿ ਯਾਰ ਆਪਾਂ ਤਾਂ ਪਹਿਲਾਂ ਹੀ ਵਿਆਹ ਕਰਵਾਇਆ, ਜੈਨੂਇਨ ਵਿਆਹ ਕਰਵਾਇਆ, ਇੰਡੀਆ ਜਾ ਕੇ ਧੂਮ ਧਾਮ ਨਾਲ ਕਰਵਾਇਆ, ਤੇ ਹੁਣ ਜਦੋਂ ਅਸੀਂ ਹਸਬੈਂਡ ਜਾਂ ਵਾਈਫ ਨੂੰ ਸੱਦ ਰਹੇ ਹਾਂ, ਇੰਨੀਆਂ ਜ਼ਿਆਦਾ ਕੰਪਲੀਕੇਸ਼ਨਸ ਹੀ ਆ ਰਹੀਆਂ ਨੇ। ਸੋ ਕੰਪਲੀਕੇਸ਼ਨ ਅੱਜ ਕੱਲ ਕਿਉਂ ਇੰਨੀਆਂ ਜ਼ਿਆਦਾ ਨੇ ਤੇ ਹੁਣ ਇਹਦਾ ਸਲੂਸ਼ਨ ਵੀ ਕੀ ਹੈ?
1: ਜੀ, ਸਪਾਊਸਲ ਸਪੋਂਸਰਸ਼ਿਪ ਸਮਰਾਜ ਜੇ ਗੱਲ ਕਰੀਏ ਸ਼ੁਰੂ ਤੋਂ ਹੀ, ਆਫ ਕੋਰਸ ਇਟਸ ਅ ਵੈਰੀ ਸਿੰਪਲ ਐਪਲੀਕੇਸ਼ਨ, ਲੇਕਿਨ ਡਾਕੂਮੈਂਟਰੀ ਐਵੀਡੈਂਸਿਸ ਬਹੁਤ ਚਾਹੀਦੇ ਹੁੰਦੇ ਹੈ, ਕਿਉਂਕਿ ਤੁਹਾਡੀ ਮੈਰਿਜ ਜੈਨੂਇਨ ਹੈਗੀ ਹੈ, ਤੁਹਾਡਾ ਰਿਲੇਸ਼ਨ ਔਨਗੋਇੰਗ ਹੈਗਾ, ਇਹ ਪ੍ਰੂਫ ਕਰਨਾ ਤੁਹਾਡੇ ਡਾਕੂਮੈਂਟਸ ਨਹੀਂ ਹੁੰਦਾ। ਜਦੋਂ ਉੱਥੇ ਕਿਤੇ ਵੀ ਕਮੀ ਰਹਿ ਜਾਂਦੀ ਹੈ ਤਾਂ ਡੈਫੀਨੇਟਲੀ ਰਿਫਿਊਜ਼ਲ ਫੇਸ ਕਰਨਾ ਪੈਂਦਾ ਹੈਗਾ। ਸੋ ਬਹੁਤ ਸਾਰੇ ਐਸੇ ਕੇਸਿਸ ਦੇਖਣ ਨੂੰ ਮਿਲਦੇ ਹੈਗੇ ਆ ਜਿਹਨਾਂ ਵਿੱਚ ਫਾਈਲਿੰਗ ਜਿਹੜੀ ਉਹ ਪ੍ਰੋਪਰਲੀ ਨਹੀਂ ਹੁੰਦੀ ਐਂਡ ਫਾਈਨਲੀ ਅਪੀਲ 'ਤੇ ਜਾ ਕੇ ਜਿਹੜਾ ਕੇਸ ਹੈਗਾ ਉਹ ਵਿਨ ਹੁੰਦਾ ਹੈਗਾ। ਐਂਡ ਆਊਟਲੈਂਡ ਐਪਲੀਕੇਸ਼ਨ ਦੇ ਵਿੱਚ ਤੇ ਅਪੀਲ ਦਾ ਰਾਈਟ ਹੈ, ਵਿਦਨ ਕੈਨੇਡਾ ਦੇ ਵਿੱਚ ਅਪੀਲ ਦਾ ਰਾਈਟ ਵੀ ਨਹੀਂ ਹੁੰਦਾ। ਸੋ ਹੁਣ ਦੀ ਸਿਚੁਏਸ਼ਨ ਦੇਖੀਏ, ਬਹੁਤ ਸਾਰੇ ਐਸੇ ਟੈਂਪਰ ਰੈਜ਼ੀਡੈਂਟ ਨੇ, ਸਟੂਡੈਂਟਸ ਨੇ, ਵਿਜ਼ਿਟਰਸ ਨੇ ਜਿਹਨਾਂ ਦੇ ਇੱਥੇ ਵਿਆਹ ਹੁੰਦੇ ਹੈਗੇ ਹੈ। ਸੋ ਇਨਲੈਂਡ ਐਪਲੀਕੇਸ਼ਨ ਦੇ ਵਿੱਚ ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਤੁਹਾਡੀ ਫਾਈਲਿੰਗ ਪ੍ਰੋਪਰਲੀ ਹੋਏ। ਐਂਡ ਏਮਸ ਇਮੀਗ੍ਰੇਸ਼ਨ ਸਪਾਊਸਲ ਐਪਲੀਕੇਸ਼ਨ ਵਿੱਚ ਸਪੈਸ਼ਲਾਈਜ਼ ਕਰਦਾ ਫਰੋਮ ਲਾਸਟ 17 ਈਅਰਸ। ਸੋ ਸਪਾਊਸਲ ਐਪਲੀਕੇਸ਼ਨ ਫਾਈਲ ਕਰਨੀ ਹੈ ਇਨਲੈਂਡ, ਆਊਟਲੈਂਡ ਜਾਂ ਫਿਰ ਆਲਰੇਡੀ ਸਬਮਿਟਡ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਕੰਪਲੀਕੇਸ਼ਨ ਫੇਸ ਕਰ ਰਹੇ ਹੈਗੇ ਹੋ। ਐਂਡ ਅਗਰ ਅਪੀਲ ਦੀ ਗੱਲ ਕਰੀਏ ਤਾਂ ਆਊਟਸਾਈਡ ਐਪਲੀਕੇਸ਼ਨ ਦਾ ਵੀ ਲਿਮਿਟਡ ਟਾਈਮ ਹੁੰਦਾ ਜਿਹਦੇ ਵਿੱਚ ਅਪੀਲ ਫਾਈਲ ਕਰਨੀ ਹੁੰਦੀ ਹੈ, ਉਹਦੇ ਵਿੱਚ ਵੀ ਸਾਡਾ ਲੰਬਾ ਤਜਰਬਾ ਹੈਗਾ। ਸੋ ਐਨੀ ਹੈਲਪ ਯੂ ਨੀਡ, ਚਾਹੇ ਰਿਫਿਊਜ਼ਲ ਆਈ ਹੈ, ਤੁਹਾਨੂੰ ਕੋਈ ਪ੍ਰੋਸੀਜਰ ਫੇਅਰਨੈਸ ਲੈਟਰ ਆਈ ਹੈ, ਇੰਟਰਵਿਊ ਆਈ ਹੈਗੀ ਹੈ, ਜਾਂ ਤੁਸੀਂ ਅਪੀਲ ਫਾਈਲ ਕਰਨੀ ਹੈ, ਜਾਂ ਕੋਈ ਵੀ ਕੁਐਰੀਜ਼ ਰਿਗਾਰਡਿੰਗ ਸਪਾਊਸਲ ਐਪਲੀਕੇਸ਼ਨ, ਯੂ ਕੈਨ ਕੰਟੈਕਟ ਏਮਸ ਇਮੀਗ੍ਰੇਸ਼ਨ। ਨੰਬਰ ਇਜ਼ 905-673-9000
0: 905-673-9000 ਏਮਸ ਇਮੀਗ੍ਰੇਸ਼ਨ। ਤੇ ਅਮਨ ਜੀ, ਇਹ ਵੀ ਦੱਸੋ ਕਿ ਜਿਹੜੇ ਵੀ ਹੁਣ ਇੱਥੇ ਪਹਿਲਾਂ ਪਹਿਲਾਂ ਆਏ ਸੀ ਐਜ਼ ਇੰਟਰਨੈਸ਼ਨਲ ਸਟੂਡੈਂਟ, ਤੇ ਹੁਣ ਜਿਹੜੇ ਮਰਜ਼ੀ ਸਟੈਟਸ 'ਤੇ ਨੇ ਪਰ ਉਹ ਪੀ ਆਰ ਤੱਕ ਸਟੈਟਸ ਚਾਹੁੰਦੇ ਨੇ, ਉਹਨਾਂ ਲਈ ਅੱਜ ਕੱਲ੍ਹ ਕੀ ਕੁਛ ਆਪਸ਼ਨ ਨੇ?
1: ਜੀ, ਬਹੁਤ ਅਫਕੋਰਸ ਵੱਡੀ ਪ੍ਰੋਬਲਮ ਵਿੱਚ ਕਈ ਸਟੂਡੈਂਟਸ ਫਸੇ ਹੋਏ ਹੈਗੇ। ਉੱਦਾਂ ਵੀ ਦੇਖੀਏ ਤਾਂ ਹਜ਼ਾਰਾਂ ਸਟੂਡੈਂਟਸ ਦੇ ਸਟਾਟਸ ਇਸ ਸਾਲ ਵਿੱਚ ਐਕਸਪਾਇਰ ਹੋ ਰਹੇ ਹੈਗੇ ਦਸੰਬਰ ਤੱਕ। ਸਭ ਤੋਂ ਜ਼ਰੂਰੀ ਆਪਣੇ ਸਟਾਟਸ ਨੂੰ ਮੇਨਟੇਨ ਕਰਨਾ, ਉਹ 'ਚ ਐਕਸਟੈਂਸ਼ਨ ਹੈ, ਵਿਜ਼ਿਟਰ ਰੈਕਰਡ ਹੈ, ਸਟੂਡੈਂਟ ਹੈ ਜਾਂ ਕਲੋਜ਼ ਵਰਕ ਪਰਮਿਟ ਹੈਗਾ। ਬਹੁਤ ਸਾਰੇ ਕੇਸਿਸ ਦੇ ਵਿੱਚ ਬ੍ਰਿਜਿੰਗ ਵਰਕ ਪਰਮਿਟ ਦੀ ਵੀ ਆਪਸ਼ਨ ਹੈਗੀ ਹੈ, ਲੇਕਿਨ ਸਹੀ ਪਾਥਵੇ ਤੁਹਾਡੇ ਕ੍ਰੈਡੈਂਸ਼ੀਅਲਸ ਤੁਹਾਡੀ ਸਟਾਟਸ ਦੇ ਅਕੋਰਡਿੰਗਲੀ ਚੂਜ਼ ਕਰਨਾ, ਇਟਸ ਵੈਰੀ ਵੈਰੀ ਇੰਪੋਰਟੈਂਟ। ਬਹੁਤ ਸਾਰੇ ਸਟੂਡੈਂਟ ਨੇ ਜਿਹਨਾਂ ਕੋਲ ਯੂਨੀਵਰਸਿਟੀਜ਼ ਦੀਆਂ ਵੀ ਆਪਸ਼ਨ ਹੈਗੀਆਂ ਨੇ, ਐਂਡ ਕਈਆਂ ਦੇ ਸਪਾਊਸ ਵੀ ਨਾਲ ਆਏ ਹੋਏ ਹੈਗੇ, ਉਹਨਾਂ ਨੂੰ ਵੀ ਓਪਨ ਵਰਕ ਪਰਮਿਟ ਚਾਹੀਦਾ। ਸੋ ਉਹ ਸਿਨਾਰੀਓ ਵੀ ਦੇਖਣਾ ਹੁੰਦਾ ਹੈ ਕਿ ਕਿਹਦੇ ਵਿੱਚ ਉਹ ਐਜ਼ ਅ ਸਪਾਊਸ ਕੁਆਲੀਫਾਈ ਕਰ ਸਕਣਗੇ ਟੂ ਗੈਟ ਓਪਨ ਵਰਕ ਪਰਮਿਟ। ਸੋ ਜਿਹਨਾਂ ਦੇ ਵੀ ਸਟਾਟਸ ਐਕਸਪਾਇਰ ਹੋ ਰਹੇ ਹੈਗੇ ਹੈ, ਜ਼ਰੂਰ ਟਾਈਮ ਰਹਿੰਦੇ ਐਕਟ ਕਰੋ। ਐਂਡ ਅਖੀਰਲੇ ਮੂਮੈਂਟਸ 'ਤੇ ਜਦੋਂ ਕਲਾਇੰਟ ਆਉਂਦੇ ਹੈਗੇ ਤਾਂ ਫਿਰ ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦਾ ਸੋਲਿਊਸ਼ਨ ਫਾਇੰਡ ਕਰਨਾ। ਸੋ ਜਦੋਂ ਵੀ 5-6 ਮਹੀਨੇ ਰਹਿੰਦੇ ਹੈਗੇ ਹੈ, ਸੋ ਜ਼ਰੂਰ ਕੋਸ਼ਿਸ਼ ਕਰੋ ਕਿ ਆਪਣਾ ਸਟਾਟਸ ਦੇ ਰਿਗਾਰਡਿੰਗ ਸਲਾਹ ਲੈਣੀ ਸ਼ੁਰੂ ਕਰੋ। ਐਂਡ ਜਿਹਨਾਂ ਦੇ ਆਲਰੇਡੀ ਐਕਸਪਾਇਰ ਹੋ ਰਹੇ ਹੈ, ਵਿਦਨ 90 ਡੇਜ਼ ਨੇ ਰਿਸਟੋਰੇਸ਼ਨ ਦਾ ਵੀ ਟਾਈਮ ਹੈਗਾ। ਐਂਡ ਬਹੁਤ ਸਾਰੇ ਐਸੇ ਹੋਣਗੇ ਜਿਹਨਾਂ ਦਾ ਰਿਸਟੋਰੇਸ਼ਨ ਵੀ ਖਤਮ ਹੋ ਚੁੱਕਿਆ ਹੈਗਾ, ਉਹ ਵੀ ਜ਼ਰੂਰ ਆਪਣੀ ਕੰਸਲਟੇਸ਼ਨ ਬੁੱਕ ਕਰੋ ਕਿ ਅਗਲੇ ਰਸਤੇ ਕੀ ਹੋ ਸਕਦੇ ਹੈਗੇ ਹੈ। ਐਂਡ ਪੀ ਆਰ ਦੀ ਗੱਲ ਕਰਦੇ ਹਾਂ ਤਾਂ ਅਫਕੋਰਸ ਕਟ ਆਫ ਸਕੋਰ ਕਾਫੀ ਹਾਈ ਹੈਗਾ, ਜਿਹੜੇ ਗ੍ਰੇਡ 12 ਕਰਕੇ ਆਏ ਹੈ, ਕਾਫੀ ਕੰਪਲੀਕੇਟਡ ਉਹਨਾਂ ਲਈ ਸਿਚੁਏਸ਼ਨ ਹੈ। ਪਰ ਪੀ ਐਨ ਪੀਜ਼ ਨੂੰ ਜ਼ਰੂਰ ਐਕਸਪਲੋਰ ਕਰੋ, ਜਿਹੜੇ ਰੀਜਨਲ ਪ੍ਰੋਗਰਾਮਸ ਨੇ ਉਹ ਵੀ ਥਾਊਜ਼ੰਡਸ ਆਫ ਐਪਲੀਕੈਂਟਸ ਦੀ ਹੈਲਪ ਕਰ ਰਹੇ ਹੈਗੇ ਹੈ। ਸੋ ਜਿਹੜੀ ਰਾਈਟ ਸਟ੍ਰੈਟਜੀ ਚੂਜ਼ ਕਰਨੀ ਕਾਫੀ ਜ਼ਰੂਰੀ ਹੈ ਇਸ ਟਾਈਮ ਤੇ। ਸੋ ਐਨੀ ਹੈਲਪ ਸਟੂਡੈਂਟਸ ਨੀਡ, ਚਾਹੇ ਸਟਾਟਸ ਮੇਨਟੇਨ ਕਰਨ ਲਈ ਹੈਗਾ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸ ਲਈ ਹੈਗਾ, ਸਾਡੀ ਟੀਮ ਨੂੰ ਕਾਲ ਕਰ ਸਕਦੇ ਆ। ਨੰਬਰ ਇਜ਼ ਸੇਮ, 905-673-9000
0: 905-673-9000 ਏਮਸ ਇਮੀਗ੍ਰੇਸ਼ਨ। ਅਮਨ ਬਾਜਵਾ ਤੇ ਉਹਦੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਹਨਾਂ ਦਾ 17 ਸਾਲ ਦਾ ਤਜਰਬਾ ਹੈ ਇਮੀਗ੍ਰੇਸ਼ਨ ਫੀਲਡ ਵਿੱਚ। ਤੇ ਅਮਨ ਜੀ, ਇਹ ਵੀ ਦੱਸੋ ਕਿ ਜੇਕਰ ਕਿਸੇ ਨੇ ਮੰਨ ਲਓ ਆਪ ਹੀ ਜਾਂ ਕਿਸੇ ਹੋਰ ਇਮੀਗ੍ਰੇਸ਼ਨ ਕੰਸਲਟੈਂਟ ਰਾਹੀਂ ਹੀ ਕੋਈ ਵੀ ਕੇਸ, ਕੋਈ ਵੀ ਫਾਈਲ ਲਾਈ ਸੀ, ਹੁਣ ਮਾਮਲਾ ਐਨ ਪੂਰਾ ਖਰਾਬ ਹੀ ਹੋ ਗਿਆ ਹੈ, ਰਿਜੈਕਟ ਹੀ ਹੋ ਗਿਆ ਹੈ, ਹੁਣ ਜੇਕਰ ਬਹੁਤ ਹੀ ਜ਼ਿਆਦਾ ਔਖਾ ਕੰਪਲੈਕਸ ਕੇਸ ਵੀ ਹੋਵੇ, ਅਪੀਲ ਤੱਕ ਵੀ ਮਾਮਲਾ ਪਹੁੰਚ ਗਿਆ ਹੈ, ਕੀ ਤੁਸੀਂ ਉਹਨਾਂ ਕੇਸਿਸ ਨੂੰ ਟੇਕ ਆਨ ਕਰਦੇ ਹੋ ਕਿ ਨਹੀਂ ਜੀ?
1: ਜੀ ਬਿਲਕੁਲ ਅਸੀਂ ਇਹਦੇ ਵਿੱਚ ਹੀ ਸਪੈਸ਼ਲਾਈਜ਼ ਕਰਦੇ ਹਾਂ ਜ਼ਿਆਦਾਤਰ ਸਾਡੇ ਕੋਲ ਕੰਪਲੈਕਸ ਕੇਸਿਸ ਜਿਨ੍ਹਾਂ 'ਚ ਆਲਰੇਡੀ ਕਾਫੀ ਕੰਪਲੀਕੇਸ਼ਨਸ ਹੈਗੀਆਂ ਨੇ ਜਿਹੜੇ ਮਲਟੀਪਲ ਟਾਈਮ ਰਿਫਿਊਜ਼ ਹੋ ਚੁੱਕੇ ਨੇ ਉੱਦਾਂ ਦੇ ਕੇਸਿਸ ਵੀ ਆਉਂਦੇ ਆ ਜਿਹਨਾਂ ਨੂੰ ਅਸੀਂ ਸਕਸੈਸਫੁਲੀ ਸੋਲਵ ਕਰਦੇ ਹੈਗੇ ਹਾਂ ਸੋ ਜਿਹਨਾਂ ਦੀ ਵੀ ਰਿਫਿਊਜ਼ਲ ਹੋਈ ਹੈ ਚਾਹੇ ਉਹ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਕੇਸਿਸ ਨੇ ਇਮੀਗ੍ਰੇਸ਼ਨ ਡਿਵੀਜ਼ਨ ਦੇ ਕੇਸਿਸ ਹੈਗੇ ਆ ਰਿਮੂਵਲ ਆਰਡਰਸ ਇਸ਼ੂ ਹੋਏ ਆ ਕਿਸੇ ਵੀ ਤਰ੍ਹਾਂ ਦੀ ਇਨਐਡਮਿਸਿਬਿਲਿਟੀ ਹੈਗੀ ਹੈ ਜਿਹੜੇ ਆਲਰੇਡੀ ਕੈਨੇਡਾ ਤੋਂ ਰਿਮੂਵ ਹੋ ਚੁੱਕੇ ਆ ਵਾਪਸ ਆਉਣਾ ਚਾਹੁੰਦੇ ਹੈਗੇ ਆ ਜਾਂ ਫਿਰ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਦੀ ਆਪਾਂ ਗੱਲ ਕਰੀਏ ਰਿਫਿਊਜ਼ਲ ਫੇਸ ਕੀਤੇ ਹੈਗੇ ਆ ਵਿਜ਼ਿਟਰ ਐਕਸਟੈਂਸ਼ਨ ਰਿਫਿਊਜ਼ਲ ਵੀ ਅੱਜ ਕੱਲ੍ਹ ਕਾਫੀ ਆ ਰਹੇ ਹੈਗੇ ਆ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਆ ਸੋ ਇਮੀਗ੍ਰੇਸ਼ਨ ਦੀ ਕੋਈ ਵੀ ਕੰਪਲੀਕੇਸ਼ਨ ਕੋਈ ਵੀ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਸਾਡੀ ਟੀਮ ਦੇ ਐਕਸਪੀਰੀਅੰਸ ਦਾ ਬੈਨੀਫਿਟ ਲੈ ਸਕਦੇ ਹੋ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ ਸਮਰਾਜ
0: ਥੈਂਕ ਯੂ ਵੈਰੀ ਮਚ ਤੁਸੀਂ ਵੀ ਹੁਣ ਇਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਇਮੀਗ੍ਰੇਸ਼ਨ ਦਾ ਬਹੁਤ ਹੀ ਵੱਡਾ ਬਹੁਤ ਹੀ ਅਹਿਮ ਕੰਮ ਹੈ ਕੋਈ ਵੀ ਤੁਸੀਂ ਇਮੀਗ੍ਰੇਸ਼ਨ ਦਾ ਸਵਾਲ ਪੁੱਛਣਾ ਹੈ ਫ੍ਰੀ ਕੰਸਲਟੇਸ਼ਨ ਹੈ ਤੇ ਇਹਨਾਂ ਦਾ 17 ਈਅਰਸ 17 ਸਾਲ ਦਾ ਤਜ਼ਰਬਾ ਬੋਲਦਾ ਹੈ ਕਾਲ ਏਮਜ਼ ਇਮੀਗ੍ਰੇਸ਼ਨ ਅਮਨ ਬਾਜਵਾ 905-673-9000 ਫ੍ਰੀ ਕੰਸਲਟੇਸ਼ਨ ਹੈ ਚਾਹੇ ਫੋਨ 'ਤੇ ਚਾਹੇ ਇਹਨਾਂ ਦੇ ਦਫ਼ਤਰ ਦੇ ਵਿੱਚ 905-673-9000 ਦੋਸਤੋ ਹੁਣ ਸਟੇਸ਼ਨ ਆਈ ਡੀ 2 ਮਿੰਟ ਲੱਗਣ ਲੱਗੀ ਆ ਸਟੇਸ਼ਨ ਆਈ ਡੀ ਦੇ ਬਿਲਕੁਲ ਬਾਅਦ ਆ ਕੇ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਹਾਨੂੰ ਕੁਝ ਬੈਕ ਟੂ ਬੈਕ ਵੱਡੀਆਂ ਖਬਰਾਂ ਪੇਸ਼ ਕਰਦੇ ਹਾਂ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444 905-564-6444 905-564-6444 ਜੁੜੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

0: ਆਪ ਨਾ ਰੇਡੀਓ ਦੇਸ ਪਰਦੇਸ
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 9 5 5 6 4 6 4 44

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਜਿਵੇਂ ਕਿ ਤੁਹਾਨੂੰ ਦੱਸਦੇ ਆ ਰਹੇ ਹਾਂ, ਇਸ ਸੈਟਰਡੇ ਨੂੰ ਦੋਸਤੋ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ, ਜੋ ਕਿ 294 ਵਾਕਰ ਡਰਾਈਵ ਬ੍ਰੈਂਪਟਨ, ਕੁਈਨ ਐਂਡ ਗੇਟਵੇ। ਕੁਈਨ ਐਂਡ ਗੇਟਵੇ ਤੇ ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ, ਵਾਲਮਾਰਟ ਦੇ ਬਿਲਕੁਲ ਨਾਲ 294 ਵਾਕਰ ਡਰਾਈਵ ਬ੍ਰੈਂਪਟਨ ਤੇ ਇਸ ਸੈਟਰਡੇ ਨੂੰ ਬੜੀ ਜ਼ਬਰਦਸਤ ਤੁਹਾਡੇ ਡੀਲਾਂ ਮਿਲਣੀਆਂ। ਨਵੀਆਂ ਤੇ ਨਵੀਆਂ ਸ਼ਿਪਮੈਂਟ ਪਹੁੰਚੀਆਂ ਹੋਈਆਂ ਨੇ ਫਰਨੀਚਰ ਦੀਆਂ, ਸੋਫਾ ਸੈਟਸ, ਬੈਡਰੂਮ ਸੈਟਸ, ਡਾਇਨਿੰਗ ਟੇਬਲ ਸੈਟਸ, ਐਕਸੈਟਰਾ ਐਕਸੈਟਰਾ, ਤੇ ਉਹ ਵੀ ਹਜ਼ਾਰਾਂ ਡਿਫਰੈਂਟ ਡਿਜ਼ਾਈਨਸ ਤੇ ਕਲਰਸ ਤੇ ਪੈਟਰਨਸ ਤੇ ਲੈਦਰ ਤੇ ਫੈਬਰਿਕ ਦੇ ਵਿੱਚ ਤੁਹਾਨੂੰ ਨਾਲੇ ਤਾਂ ਬਹੁਤ ਹੀ ਸੋਹਣਾ ਫਰਨੀਚਰ ਵੀ, ਨਾਲੇ ਬਹੁਤ ਹੀ ਸੋਹਣਾ ਡਿਸਕਾਊਂਟ ਵੀ, ਨਾਲੇ ਬਹੁਤ ਹੀ ਸੋਹਣਾ ਤੋਹਫਾ ਵੀ। 3-in-1 ਸਪੈਸ਼ਲ ਮਿਲਣਾ ਹੀ ਮਿਲਣਾ ਹੈ ਇਸ ਸੈਟਰਡੇ। ਦੇਸ ਪ੍ਰਦੇਸ ਦੀ ਟੀਮ 1 PM ਟੂ 4 PM ਲਾਈਵ ਲੋਕੇਸ਼ਨ ਪਹੁੰਚੂਗੀ ਐਟ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਬ੍ਰੈਂਪਟਨ, ਕੁਈਨ ਐਂਡ ਗੇਟਵੇ। ਤੇ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੋਂ ਸਾਡੇ ਨਾਲ ਸਾਡੇ ਬਾਈ ਸੁੱਖ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਜੀ। ਬਿਲਕੁਲ ਸੈਟਰਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਜਿੰਨੇ ਵੀ ਪਰਿਵਾਰ ਉਸ ਦਿਨ ਸਾਡੇ ਕੋਲ ਪਹੁੰਚਣਗੇ, ਭਾਰੀ ਡਾਲਰਾਂ ਦੀ ਸੇਵਿੰਗ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾਣਗੇ। ਤੇ ਨਾਲ ਦੀ ਨਾਲ ਸਮਰਾਜ ਬਾਈ ਜੀ, ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਸ 'ਚ ਬਹੁਤ ਸਾਰੇ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਪਾਵਰ ਰਿਕਲਾਈਨਰ, ਡਾਇਨਿੰਗ ਟੇਬਲ, ਕਾਫੀ ਟੇਬਲ, ਜਿਹੜੇ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਬਿਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਵਿਕਣ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ। ਸੋ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ ਉਸ ਵਿਕਣ ਦੇ ਉੱਪਰ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੇ ਬਹੁਤ ਸਾਰੀ ਇਨਵੈਂਟਰੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋਫਾ ਕਮ ਬੈੱਡ, ਗ੍ਰੇ ਕਲਰ ਦਾ ਸੋਫਾ ਕਮ ਬੈੱਡ, ਹਜ਼ਾਰ ਹਜ਼ਾਰ ਡਾਲਰ ਦਾ ਲੈਂਦੇ ਆਇਓ। ਲਾਸਟ ਪੀਸ ਲੈ ਜਾਓ 199 ਦਾ ਸੋਫਾ ਕਮ ਬੈੱਡ, 199 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਗਲਾਸ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਗਲਾਸ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਲੈ ਜਾਓ, ਇਹ ਵੀ 199 ਦੇ ਵਿੱਚ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਸਪੀਕਰ ਦੇ ਉੱਪਰ ਕਲੀਅਰ ਆਊਟ ਕੀਤੀਆਂ ਜਾਣੀਆਂ। ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਇੱਕ ਚੱਕਰ ਜ਼ਰੂਰ ਲਾਓ ਸਪੀਕਰ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਸਮਰਾਜ ਬਾਜੀ,
0: ਥੈਂਕ ਯੂ ਵੈਰੀ ਮੱਚ। ਹੁਣ ਦੋਸਤੋ, ਸੈਟਰਡੇ ਨੂੰ ਯਾਨੀ ਕਿ ਪਰਸੋਂ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ ਪ੍ਰਦੇਸ ਦੀ ਟੀਮ ਲਾਈਵ ਲੋਕੇਸ਼ਨ ਪਹੁੰਚੂਗੀ, ਤੇ ਉਹਨਾਂ ਘੰਟਿਆਂ ਦੇ ਅੰਦਰ ਅੰਦਰ ਲਾਈਵ ਟੂ ਏਅਰ ਜੇਕਰ ਸੁਣੋਗੇ ਕੁਝ ਐਕਸਟਰਾ ਸਪੈਸ਼ਲ ਡੀਲਸ ਐਕਸਕਲੂਸਿਵਲੀ ਦੇਸ ਪ੍ਰਦੇਸ ਲਿਸਨਰਸ ਲਈ ਹੋਣਗੀਆਂ। ਪਰ ਤੁਸੀਂ ਅੱਜ ਵੀ, ਕੱਲ੍ਹ ਵੀ, ਪਰਸੋਂ ਵੀ, ਜਦੋਂ ਮਰਜ਼ੀ ਹੀ ਪਹੁੰਚੋ 294 ਵਾਕਰ ਡਰਾਈਵ ਬ੍ਰੈਂਪਟਨ, ਜੋ ਕਿ ਕੁਈਨ ਐਂਡ ਗੇਟਵੇ, ਜਿਹੜਾ ਵੱਡਾ ਵਾਲਮਾਰਟ ਹੈ ਕੁਈਨ ਤੇ ਗੇਟਵੇ ਤੇ, ਉਹਦੇ ਬਿਲਕੁਲ ਨਾਲ ਹੀ 294 ਵਾਕਰ ਡਰਾਈਵ ਬ੍ਰੈਂਪਟਨ ਤੇ ਗ੍ਰੈਂਡ ਹੋਮ ਫਰਨੀਚਰ ਹੈ, ਜਿੱਥੇ ਕਿ ਤੁਹਾਨੂੰ ਆਬਵੀਅਸਲੀ ਫਰਨੀਚਰ ਹੀ ਮਿਲਣਾ, ਪਰ ਤੁਹਾਨੂੰ ਹਰੇਕ ਪਰਚੇਸ ਨਾਲ ਮੈਸਿਵ ਡਿਸਕਾਊਂਟ ਦੇਸ ਪ੍ਰਦੇਸ ਦੇ ਰੈਫਰੈਂਸ ਨਾਲ ਖਾਸ ਲਾਈਵ ਲੋਕੇਸ਼ਨ ਪਹੁੰਚਣ ਕਰਕੇ ਮਿਲਣਾ। ਨਾਲੇ ਤੁਹਾਨੂੰ ਕਮਾਲ ਦੇ ਹੀ ਤੋਹਫੇ ਮਿਲਣੇ ਹਨ, ਥਾਊਜ਼ੈਂਡਸ ਆਫ ਡਾਲਰਸ ਵੈਲਿਊਡ ਦੇ ਤੋਹਫੇ, ਜਿਵੇਂ ਕਿ ਵੱਡੇ ਵੱਡੇ ਫਲੈਟ ਸਕਰੀਨ ਟੀਵੀਜ਼ ਐਕਸੈਟਰਾ ਐਕਸੈਟਰਾ, ਉਹ ਵੀ ਨਾਲ ਦੀ ਨਾਲ ਮਿਲਣੇ ਹੀ ਮਿਲਣੇ ਆ। ਸੋ ਸੈਟਰਡੇ ਨੂੰ ਜੇ ਫਰਨੀਚਰ ਸ਼ਾਪਿੰਗ ਕਰਨੀ ਹੈ, ਇੱਕੋ ਇੱਕ ਜਗ੍ਹਾ, ਬ੍ਰੈਂਪਟਨ 294 ਵਾਕਰ ਡਰਾਈਵ, ਰਾਈਟ ਬਾਈ ਕੁਈਨ ਐਂਡ ਗੇਟਵੇ, ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚਿਓ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਖਾਸ ਤੌਰ 'ਤੇ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਪੈਕਸ ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਵਾਲੇ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਲਈ ਬਹੁਤ ਅਫੋਰਡੇਬਲ ਐਨਕਾਂ ਤਿਆਰ ਕਰਦੇ ਆ ਰਹੇ ਨੇ, ਅਤੇ ਬਹੁਤ ਪ੍ਰੋਫੈਸ਼ਨਲ ਤੁਹਾਡੇ ਲਈ ਆਪਟੀਕਲ ਸੇਵਾਵਾਂ, ਖਾਸ ਕਰ ਜੇਕਰ ਤੁਸੀਂ ਨਿਗਾਹ ਦਾ ਟੈਸਟ ਕਰਵਾਉਣਾ ਹੋਵੇ ਕਰਵਾ ਸਕਦੇ ਹੋ। ਬੱਚਿਆਂ ਨੂੰ, ਬਜ਼ੁਰਗਾਂ ਨੂੰ, ਜਿਹਨੂੰ ਮਰਜ਼ੀ ਲੈ ਕੇ ਜਾਓ, ਕਿਉਂਕਿ ਤੁਹਾਡੀ ਬੋਲੀ ਬੋਲਦੇ ਆ, ਕੋਈ ਵੀ ਲੈਂਗੁਏਜ ਬੈਰੀਅਰ ਹੋਣੀ ਨਹੀਂ ਹੈਗੀ। ਇਹ ਹਿੰਦੀ ਵੀ, ਉਰਦੂ ਵੀ, ਪੰਜਾਬੀ ਵੀ, ਇੰਗਲਿਸ਼ ਵੀ ਬੋਲਦੇ ਬੋਲਦੇ ਨੇ। ਸਪੈਕਸ ਐਕਸਪ੍ਰੈਸ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, Kennedy and Steeles. Kennedy and Steeles, 410 and Steeles in Brampton. Walmart wala plaza hai, 35 Resolution Drive, Brampton. Phone number hai 905-460-8888. 905-460-8888. Specs Express de back to school. Bachiyan de layi ਕਮਾਲ ਦੀਆਂ ਡੀਲਾਂ ਚੱਲ ਰਹੀਆਂ ਨੇ। ਹੁਣ ਜੇਕਰ ਤੁਹਾਡੇ ਬੱਚੇ ਆਲਰੇਡੀ ਪਹਿਲਾਂ ਐਨਕਾਂ ਲਾਉਂਦੇ ਨੇ, ਚਾਹੀਦੀਆਂ ਹੀ ਚਾਹੀਦੀਆਂ ਨੇ ਯਾਰ, ਕਿਹੜਾ ਕੁਛ ਦਿਸਣਾ ਹੈਗਾ ਬਲੈਕ ਬੋਰਡ ਤੇ ਜਿਹੜਾ ਸਕੂਲ ਦੇ ਵਿੱਚ ਹੈ, ਕਲਾਸ ਦੇ ਵਿੱਚ ਹੈ। ਸੋ ਹੁਣ ਤੁਸੀਂ ਹੁਣ ਦਾ ਇੱਕ ਵਾਰੀ ਪਹਿਲਾਂ ਆ ਐਗਜ਼ਾਮ ਕਰਵਾ ਲਓ ਕਿ ਨਿਗਾਹ 'ਚ ਕੋਈ ਫਰਕ ਤਾਂ ਨਹੀਂ ਪਿਆ ਹੈ, ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਸਹੀ ਤਰ੍ਹਾਂ ਦਿਸਦਾ ਹੀ ਨਹੀਂ ਹੈਗਾ, ਫਿਰ ਤਾਂ ਐਗਜ਼ਾਮ ਕਰਨਾ ਜ਼ਰੂਰੀ ਹੀ ਜ਼ਰੂਰੀ ਹੈ। ਐਨਕਾਂ ਵੀ ਤਿਆਰ ਕਰਵਾ ਲਓ, ਕੰਟੈਕਟ ਲੈਂਸ ਵੀ ਤਿਆਰ ਕਰਵਾ ਲਓ। ਸਪੈਕਸ ਐਕਸਪ੍ਰੈਸ 905-460-8888 ਸਾਡੇ ਨਾਲ। ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ ਭਾਈ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਅਵੇਲੇਬਲ ਨੇ ਸਾਡੇ ਕੋਲ ਅੱਜ, ਕੱਲ ਤੇ ਪਰਸੋਂ, ਤਿੰਨੋਂ ਦਿਨ ਡਾਕਟਰ ਅਵੇਲੇਬਲ ਨੇ। ਤੇ ਜਿਹੜੀ ਬੈਕ ਟੂ ਸਕੂਲ ਸਪੈਸ਼ਲ ਸੇਲ ਚੱਲ ਰਹੀ ਹੈ ਜੀ, ਉਹਦੇ ਚ ਜਿੰਨੇ ਵੀ ਬੱਚੇ ਆ ਕੇ ਆਪਣੀਆਂ ਐਨਕਾਂ ਬਣਵਾ ਰਹੇ ਨੇ, ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ, ਕਿਉਂਕਿ ਬੱਚੇ ਬਹੁਤ ਸਮਾਂ ਸਪੈਂਡ ਕਰਦੇ ਨੇ ਸਕਰੀਨ ਦੇ ਉੱਤੇ, ਤੇ ਜਦੋਂ ਸਕਰੀਨ ਦੇ ਉੱਤੇ ਸਮਾਂ ਸਪੈਂਡ ਕਰਦੇ ਨੇ ਤੇ ਉਹਨਾਂ ਦੀ ਅੱਖਾਂ ਡੈਮੇਜ ਹੁੰਦੀਆਂ ਜੀ ਬਲੂ ਲਾਈਟ ਦੇ ਨਾਲ। ਸੋ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ। ਸਪੈਕਸ ਐਕਸਪ੍ਰੈਸ ਵੱਲੋਂ ਸਪੈਸ਼ਲ ਡੀਲ ਕਰਕੇ ਵੈਂਡਰਸ ਦੇ ਨਾਲ ਇਹ ਡੀਲ ਲਿੱਤੀ ਗਈ ਹੈ ਜੀ, ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਜਿਹੜੇ ਤੁਸੀਂ ਫਰੇਮ ਲੈਣੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਚੱਲ ਰਿਹਾ ਜੀ, ਤੁਹਾਨੂੰ ਵਰਸਾਚੀ ਦੇ ਫਰੇਮ, ਬਰਬਰੀ ਦੇ, ਟੋਮ ਫੋਰਡ ਦੇ, ਬਲੈਂਸੀਆਗਾ ਦੇ ਜਾਂ ਫਿਰ ਟਿਫਨੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਕੋਚ ਦੇ ਜਾਂ ਫਿਰ ਕੇਟ ਸਪੇਡ ਦੇ, ਮਾਈਕਲ ਕੋਰਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਆਫ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹਨਾਂ ਦੇ ਉੱਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸੋ ਬਹੁਤ ਭਾਰੀਆਂ ਭਾਰੀਆਂ ਸੇਲਾਂ ਚੱਲ ਰਹੀਆਂ ਨੇ, ਤੇ ਨਾਲ ਦੀ ਨਾਲ ਸਾਡਾ ਵੈਲਿਊ ਪੈਕੇਜ ਵੀ ਲੈ ਸਕਦੇ ਹੋ, $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਦਿੱਤਾ ਜਾ ਰਿਹਾ ਜੀ। ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $256 ਚ ਦਿੱਤਾ ਜਾ ਰਿਹਾ ਹੈ। ਤੇ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਬਹੁਤ ਸਾਰੀਆਂ ਡੀਲਸ ਚੱਲ ਰਹੀਆਂ ਨੇ, ਜ਼ਰੂਰ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਸਮਰਾਜ ਜੀ,
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣੇ ਆਪਣੀ ਐਗਜ਼ਾਮ ਦੀ, ਆਈ ਐਗਜ਼ਾਮ ਦੀ ਅਪਾਇੰਟਮੈਂਟ ਬੁੱਕ ਕਰੋ ਐਟ ਸਪੈਕਸ ਐਕਸਪ੍ਰੈਸ 905-460-8888, 905-460-8888। ਇਹ ਕੈਨੇਡੀਅਨ ਸਟੀਲਸ, ਫੋਰਟਨ ਸਟੀਲਸ, ਵਾਲਮਾਰਟ ਪਲਾਜ਼ਾ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਲੋਕੇਟਡ ਹਨ। ਸਪੈਕਸ ਐਕਸਪ੍ਰੈਸ ਤੇ ਬਹੁਤ ਕਮਾਲ ਦੀ, ਬੱਚਿਆਂ ਦੇ ਲਈ, ਐਨਕਾਂ ਲਈ, ਕੰਟੈਕਟ ਲੈਂਸ ਲਈ, ਬੈਕ ਟੂ ਸਕੂਲ ਸਪੈਸ਼ਲ ਡੀਲਰ ਚੱਲ ਰਹੀਆਂ ਨੇ, ਪਹੁੰਚੋ ਕੈਨੇਡੀ ਐਂਡ ਸਟੀਲਸ। ਦੋਸਤੋ ਕੱਲ੍ਹ ਨੂੰ, ਟਮੋਰੋ, ਕੱਲ੍ਹ ਨੂੰ ਫਰਾਈਡੇ August 21, 2026 2:00 PM ਸਾਰੀਆਂ ਤੇ ਸਾਰੀਆਂ ਮਿਊਨਿਸਪਲ ਚੋਣਾਂ ਜੋ ਕਿ ਅੰਥੇਰੀਓ ਦੇ ਵਿੱਚ 26 October ਨੂੰ ਹੋ ਰਹੀਆਂ ਨੇ, ਕੱਲ੍ਹ ਨੂੰ 2:00 PM ਉਹਦੇ ਵਿੱਚ ਆਪਣਾ ਮੇਅਰ ਦਾ, ਰੀਜਨਲ ਕੌਂਸਲ ਦਾ, ਕੌਂਸਲ ਦਾ ਅਤੇ ਬਾਕੀ ਜਿੰਨੇ ਵੀ ਪੋਜੀਸ਼ਨਸ ਨੇ ਉਹਦੇ ਲਈ ਆਪਣਾ ਨਾਮ ਰਜਿਸਟਰ ਕਰਨ ਲਈ ਟੂ ਰਨ ਡੈਡਲਾਈਨ ਹੈ। ਸੋ ਆਬਵੀਅਸਲੀ ਹੁਣ ਜਦੋਂ ਆਹ ਟਰੰਪ ਅਤੇ ਕਾਰਨੀ ਦਾ ਠੇਰਫ ਦਾ ਜਿਹੜਾ ਹੈ ਸਿਆਪਾ ਹੈ ਉਹ ਤਾਂ ਠੰਡਾ ਹੀ ਪੈ ਜਾਣਾ ਹੈ ਆਉਣ ਵਾਲੇ ਦਿਨਾਂ ਤੱਕ, ਵੀਕਐਂਡ ਤੋਂ ਬਾਅਦ ਤੱਕ। ਸੋ ਸਟਾਰਟਿੰਗ ਨੈਕਸਟ ਵੀਕ, ਅਗਲੇ ਹਫ਼ਤੇ ਮੰਡੇ ਨੂੰ, ਜਦੋਂ ਸਾਰੇ ਤੇ ਸਾਰੇ ਬ੍ਰੈਂਪਟਨ ਸ਼ਹਿਰ ਦੇ ਕੈਂਡੀਡੇਟਸ ਦੀ ਲਿਸਟ ਫਾਈਨਲਾਈਜ਼ ਹੋ ਜਾਣੀ ਆ, ਫਿਰ ਹੀ ਅਸੀਂ ਬੇਸਿਕਲੀ 26 October ਤੱਕ ਚੋਣਾਂ ਤੱਕ ਹੀ ਲਗਾਤਾਰ ਬ੍ਰੈਂਪਟਨ ਸ਼ਹਿਰ ਦੇ ਮੁੱਦਿਆਂ ਦੇ ਬਾਰੇ ਅਤੇ ਬ੍ਰੈਂਪਟਨ ਸ਼ਹਿਰ ਦੇ ਅਲੱਗ ਅਲੱਗ ਪੋਜੀਸ਼ਨ ਦੇ ਵਿੱਚ ਖੜ੍ਹਨ ਵਾਲੇ ਮਿਊਨਿਸਪਲ ਕੈਂਡੀਡੇਟਸ ਦੇ ਨਾਲ ਵੀ ਗੱਲਬਾਤ ਕਰਦੇ ਰਹਾਂਗੇ। ਹੱਥ ਜੋੜ ਕੇ ਬੇਨਤੀ ਆ ਕਿ ਬਿਨਾਂ ਸਾਡੇ ਨਾਲ ਪਹਿਲਾਂ ਸੰਪਰਕ ਕਰ ਤੋਂ ਜੁਨਾ ਬੰਬਾਰਡ ਅਸ ਵਿਦ ਕਾਲਸ, ਇਸ ਪਹਿਲੇ ਘੰਟੇ ਦੇ ਵਿੱਚ 4 to 5 PM ਤੱਕ ਇੱਕ ਬ੍ਰੈਂਪਟਨ ਸਿਟੀ ਕੌਂਸਲਰ ਨੇ, ਹੁਣੇ ਮੈਂ ਕਹਿ ਦਿੰਦਾ, 7 ਵਾਰੀ ਕਾਲ ਕੀਤੀ ਆ, ਬਾਰ ਬਾਰ ਹੀ ਕਾਲ ਕੀਤੀ ਆ, ਮੇਰੇ ਫੋਨ 'ਤੇ ਵੀ, ਵਟਸਐਪ 'ਤੇ ਵੀ, ਸਟੂਡੀਓ ਦੇ ਫੋਨ ਨੰਬਰ 'ਤੇ ਵੀ। ਭਰਾਵੋ ਪਹਿਲਾਂ ਤਾਂ ਕੋਈ ਹਾਏ ਹੈਲੋ ਵੀ ਕਰ ਲਓ, ਜੇ ਤੁਸੀਂ ਕਿਤੇ ਖੜ੍ਹੇ ਵੀ ਹੈਗੇ ਹੋ। ਅਸੀਂ ਕਿਹੜਾ ਉੱਦਾਂ ਹੀ ਫ੍ਰੀ 'ਚ ਪ੍ਰਮੋਸ਼ਨ ਕਰਨ ਲੱਗੇ ਹਾਂ, ਸੋ ਸਾਰੀਆਂ ਪੇਡ ਪ੍ਰਮੋਸ਼ਨਸ ਹੀ ਹੁੰਦੀਆਂ ਨੇ। ਜੇਕਰ ਕੋਈ ਐਡ ਚਲਾਉਣੀ ਹੋਵੇ, ਇਟਸ ਅ ਜਨਰਲ ਆਈਡੀਆ, ਅਸੀਂ ਬਿਜ਼ਨਸ ਚਲਾ ਰਹੇ ਹਾਂ, ਫ੍ਰੀ ਦੇ ਵਿੱਚ ਤਾਂ ਕੋਈ ਸਮਾਜ ਸੇਵਾ ਤਾਂ ਕਰਦੇ ਨਹੀਂ ਹੈਗੇ, ਸੋ ਜੇ ਐਡ ਚਲਾਉਣੀ ਆ ਫ੍ਰੀ ਦੇ ਵਿੱਚ ਤਾਂ ਅਸੀਂ ਕਰਨ ਨਹੀਂ ਲੱਗੇ ਕੰਮ। ਸਿੰਪਲ ਜੀ ਗੱਲ ਹੈ। ਅਤੇ ਜੇ ਤੁਸੀਂ ਕਿਸੇ ਮੁੱਦੇ ਦੇ ਬਾਰੇ ਗੱਲਬਾਤ ਕਰਨਾ ਹੈ, ਕੋਈ ਟੈਨਸ਼ਨ ਨਹੀਂ, ਖੁੱਲ੍ਹਾ ਟਾਈਮ ਦੇਵਾਂਗੇ, ਪਰ ਪਹਿਲਾਂ ਹੀ ਗੱਲਬਾਤ ਕਰੋ। ਆਏ ਨਹੀਂ ਕਿ ਐਨ ਰੈਂਡਮਲੀ ਕਾਲ ਕਰਕੇ ਸਾਨੂੰ ਕਹੀ ਜਾਓਗੇ ਇਹਦੇ 'ਤੇ ਟਾਈਮ ਦਿਓ। ਤੁਹਾਡਾ ਕਿਹੜਾ ਇਹ ਮਾਮੇ ਦਾ ਚੈਨਲ ਹੈ ਪ੍ਰੋ? ਆਨੈਸਟਲੀ ਇਹ ਇੰਨਾ ਕੀਮਤੀ ਟਾਈਮ ਹੈ, ਵੀ ਕੈਨਟ ਜਸਟ ਗਿਵ ਇਟ ਐਨੀਬਡੀ ਫੋਰ ਫ੍ਰੀ ਫੋਰ ਨੋ ਰੀਜ਼ਨ ਐਟ ਆਲ। ਸੋ ਜੇਕਰ ਕੋਈ ਵੀ ਆਪ ਹੀ ਕੈਂਡੀਡੇਟ ਹੈ ਜਾਂ ਫਾਈਨਲਾਈਜ਼ ਹੋ ਜੂਗਾ ਮੰਡੇ ਤੱਕ ਬ੍ਰੈਂਪਟਨ ਸਿਟੀ ਦੇ ਵਿੱਚ ਕੋਈ ਵੀ ਪੋਜੀਸ਼ਨ ਲਈ ਰਨ ਕਰ ਰਹੇ ਹੋ, ਜੇ ਤੁਸੀਂ 5-6 ਮਿੰਟ ਚਾਹੁੰਦੇ ਵੀ ਹੈਗੇ ਹੋ, ਉਹ ਵੀ ਫ੍ਰੀ ਦੇ ਵਿੱਚ ਦੇ ਵੀ ਦੇਵਾਂਗੇ, ਕਿਉਂਕਿ ਸਾਰਿਆਂ ਦਾ ਮੈਸੇਜ ਲੋਕਾਂ ਤੱਕ ਜਾਣਾ ਚਾਹੀਦਾ ਹੀ ਚਾਹੀਦਾ ਹੈ। ਪਰ ਪਹਿਲਾਂ ਹੀ ਲਾਈਕ ਅ ਨੋਰਮਲ ਹਿਊਮਨ ਬੀਇੰਗ ਸਾਡੇ ਨਾਲ ਕੰਟੈਕਟ ਕਰੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਕਾਲ, ਟੈਕਸਟ, ਵਟਸਐਪ ਕਰ ਸਕਦੇ ਹੋ, ਬਿਫੋਰ ਔਰ ਆਫਟਰ ਦਾ ਸ਼ੋ ਐਨੀ ਟਾਈਮ, ਅਤੇ ਤੁਹਾਡੇ ਲਈ ਸਹੀ ਦਿਨ, ਸਹੀ ਟਾਈਮ, ਖੁੱਲ੍ਹਾ ਟਾਈਮ ਫਿਰ ਸੈਟਅਪ ਕੀਤਾ ਜਾ ਸਕਦਾ। ਸੋ ਜੇ ਤੁਸੀਂ ਆਪ ਇੱਕ ਕੈਂਡੀਡੇਟ ਹੋ ਜਾਂ ਕਿਸੇ ਕੈਂਡੀਡੇਟ ਦੇ ਕੈਂਪੇਨ 'ਤੇ ਹੋ ਅਤੇ ਚਾਹੁੰਦੇ ਹੋ ਕਿ 4-5 ਮਿੰਟ ਹੋਵੇ ਤੁਹਾਡਾ ਮੈਸੇਜ ਜਨਤਾ ਤੱਕ ਪੇਸ਼ ਕਰਨ ਲਈ, ਨੋ ਪ੍ਰੋਬਲਮ। ਅਸੀਂ ਵੀ ਚਾਹੁੰਦੇ ਹਾਂ ਕਿ ਬ੍ਰੈਂਪਟਨ ਦੇ ਵਿੱਚ ਪਾਜ਼ਿਟਿਵ ਚੇਂਜ ਹੋਵੇ। ਅਸੀਂ ਤਾਂ ਇੱਥੇ ਬੋਰਨ ਐਂਡ ਰੇਜ਼ ਹੋਏ ਹਾਂ, ਹੁਣ ਤਾਂ 30+ ਸਾਲ ਤੋਂ ਦੇਖਿਆ ਹੀ ਆ ਕਿ ਕਿੱਥੇ ਦੇ ਕਿੱਥੇ ਬ੍ਰੈਂਪਟਨ ਦਾ ਬਰੂਮਟਨ ਬਣ ਗਿਆ ਹੈ। ਸੋ ਜੇ ਤੁਸੀਂ ਕੁਝ ਵਧੀਆ ਕੰਮ ਕਰਨਾ ਚਾਹੁੰਦੇ ਹੋ ਅਤੇ ਕੈਂਡੀਡੇਟ ਹੋ ਜਾਂ ਕੈਂਡੀਡੇਟ ਦੀ ਟੀਮ 'ਤੇ ਹੋ, ਜ਼ਰੂਰ ਸਾਡੇ ਨਾਲ ਐਡਵਾਂਸ ਦੇ ਵਿੱਚ ਸੰਪਰਕ ਕਰੋ। ਮੈਂ ਆਪਣਾ ਪਰਸਨਲ ਨੰਬਰ ਦੇ ਦਿੰਦਾ, ਜਿਹਦੇ 'ਤੇ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ ਅਤੇ ਟਾਈਮ ਸੈਟਅਪ ਕੀਤਾ ਜਾ ਸਕਦਾ ਹੈ। 416-457-3381 416-457-3381 416-457-3381 416-457-3381 416-457-3381 416-457-3381 ਅਤੇ ਸਾਡੇ ਨਾਲ ਪਹਿਲਾਂ ਹੀ ਐਡਵਾਂਸ ਵਿੱਚ ਹੀ ਕੰਟੈਕਟ ਕੀਤਾ ਜਾ ਸਕਦਾ ਹੈ ਇੱਕ ਟਾਈਮ ਸਿਰਪ ਕਰਨ ਲਈ, 416-457-3381। ਸੋ ਕੱਲ੍ਹ ਨੂੰ, ਟਮੋਰੋ, August 21, 2 ਵਜੇ ਡੈਡਲਾਈਨ ਹੈ। ਉਸ ਤੋਂ ਬਾਅਦ ਮੰਡੇ ਤੱਕ ਮੇਰੇ ਖਿਆਲ ਦੇ ਵਿੱਚ ਸਾਰੀ ਲਿਸਟ, ਫਾਈਨਲਾਈਜ਼ ਲਿਸਟ ਪੇਸ਼ ਹੋ ਜਾਣੀ ਆ ਕਿ ਕੌਣ ਕਿਹੜੇ ਸਿਟੀ ਕੈਂਸਲ ਲਈ, ਰੀਜਨਲ ਕੈਂਸਲ ਕਿਹੜੇ ਵਾਰਡ 'ਚ ਖੜ ਰਿਹਾ ਹੈ, ਅਤੇ ਫਿਰ ਹੀ ਕੋਈ ਗੱਲਬਾਤ ਆਪਾਂ ਕਰਾਂਗੇ 26 ਅਕਟੂਬਰ ਦੀਆਂ ਮਿਊਨਸਿਪਲ ਚੋਣਾਂ ਦੇ ਬਾਰੇ, ਖਾਸ ਸਾਡੇ ਬ੍ਰੈਂਪਟਨ ਸ਼ਹਿਰ ਦੇ ਬਾਰੇ। ਹੁਣ ਫਿਲਹਾਲ ਤੁਹਾਨੂੰ ਦੱਸਾਂ ਕਿ ਜਿਹੜੀ ਅੱਜ ਦੀ ਸਭ ਤੋਂ ਵੱਡੀ ਟਾਪਿਕ ਹੈ ਉਹ ਹੈ ਟੈਰਿਫਸ ਐਂਡ ਦ ਟ੍ਰੇਡ ਵਾਰ। ਕਈ ਸੋਰਸਿਸ ਕੈਨੇਡੀਅਨ ਪ੍ਰੈਸ ਨੂੰ ਦੱਸ ਰਹੇ ਨੇ ਕਿ ਕੱਲ੍ਹ ਨੂੰ, ਫਰਾਈਡੇ August 21, 2026 ਨੂੰ ਰਾਤ ਤੱਕ ਕੈਨੇਡਾ ਅਤੇ US ਟ੍ਰੇਡ ਡੀਲ ਨੂੰ ਫਾਈਨਲਾਈਜ਼ ਕੀਤਾ ਜਾਊਗਾ। ਪਰ ਇਹਦੇ ਸਾਰੇ ਡੀਟੇਲਸ, ਕੰਸੈਸ਼ਨਸ, ਟੈਰਿਫ ਰਿਡਕਸ਼ਨਸ, ਕਮਿਟਮੈਂਟਸ ਵਗੈਰਾ, ਇਹਦੇ ਬਾਰੇ ਹਜੇ ਤੱਕ ਤਾਂ ਸਪੈਕੂਲੇਸ਼ਨ ਹੀ ਹੈ, ਅੰਦਾਜ਼ਾ ਹੀ ਲਾਇਆ ਜਾ ਰਿਹਾ ਹੈ। ਕਿਉਂ? ਕਿਉਂਕਿ ਅੱਜ ਵੀ ਇਹ ਜਿਹੜੇ ਸਭ ਤੋਂ ਟਾਪ ਦੇ ਟ੍ਰੇਡ ਨੈਗੋਸ਼ੀਏਟਰ ਨੇ ਇੱਕ ਦੂਜੇ ਨਾਲ ਮਿਲ ਰਹੇ ਨੇ, ਸੋ ਕਲੀਅਰਲੀ ਦ ਡੀਲ ਇਜ਼ ਨਾਟ ਕੰਪਲੀਟਲੀ ਡਨ। ਫਿਲਹਾਲ ਤਾਂ ਸਾਨੂੰ ਇਹ ਪਤਾ ਹੈ ਕਿ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਅਤੇ ਚੀਫ ਟ੍ਰੇਡ ਨੈਗੋਸ਼ੀਏਟਰ ਜੈਨਿਸ ਸ਼ਰੈ ਇਹ ਅੱਜ ਫਿਰ ਤੋਂ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ, ਹੁਣ ਵੀ ਉੱਥੇ ਹੀ ਆ, ਹੁਣੇ ਨਿਕਲੇ ਹੀ ਆ, ਘੰਟਾ ਪਹਿਲਾਂ ਹੀ ਨਿਕਲੇ ਹੀ ਆ। ਇਹ ਅੱਜ ਤੱਕ ਦੀ ਸਭ ਤੋਂ ਲੰਬੀ ਇਹਨਾਂ ਦੀ ਮੀਟਿੰਗ ਹੋਈ ਆ, 3 ਤੋਂ ਵੀ ਵੱਧ ਘੰਟੇ ਲਗਾਤਾਰ ਇਹ ਬੈਠੇ ਰਹੇ US ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗਰੀਅਰ ਦੇ ਨਾਲ, ਜੋ ਕਿ ਹੁਣ ਕੁਝ ਪੋਲੀਟੀਕਲ ਪੰਡਿਤ ਦਾ ਕਹਿਣਾ ਹੈ ਕਿ ਬੜਾ ਪੋਜ਼ਿਟਿਵ ਨਿਸ਼ਾਨੀ ਹੈ, ਸਾਈਨ ਹੈ ਕਿ 3+ hours ਇਹ ਬੈਠੇ ਰਹੇ, ਇਹਨਾਂ ਨੇ ਕੁਛ ਨਾ ਕੁਛ ਤਾਂ ਹੈਮਰ ਆਊਟ ਤਾਂ ਕੀਤਾ ਹੀ ਹੋਣਾ ਹੈ ਔਨ ਪੇਪਰ। ਅਤੇ ਹੁਣ ਸਾਡੇ US ਕੈਨੇਡਾ ਟ੍ਰੇਡ ਮਿਨਿਸਟਰ, ਕੈਬਨਿਟ ਮਿਨਿਸਟਰ ਡੋਮਿਨਿਕ ਲਬਲਾਂਕ ਨੇ ਘੰਟਾ ਪਹਿਲਾਂ ਕਿਹਾ, we are very very close, very very close to a deal, te lagda ta hai ke kal raat tak eh deal ban hi jaugi, te hun kafi jyada different provinces, the territories, the premiers vi ek virtual meeting with Mark Carney to baad vi apne apne opinions te vichar vi hun express kar rahe ne। ਖਾਸ ਤਾਂ ਇਹ ਪਤਾ ਲੱਗ ਗਿਆ ਹੈ ਦੋਸਤੋ, ਇਸ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਸਾਰੇ ਪ੍ਰੀਮੀਅਰਸ ਦੀ ਮੀਟਿੰਗ ਤੋਂ ਬਾਅਦ ਕਿ ਪ੍ਰੀਮੀਅਰਸ ਨੂੰ ਪੁੱਛਿਆ ਗਿਆ ਹੈ, ਮੰਗ ਕੀਤੀ ਗਈ ਹੈ ਬਾਏ ਮਿਸਟਰ ਕਾਰਨੀ ਕਿ ਤੁਸੀਂ ਆਪਣੇ ਪ੍ਰੋਵਿੰਸ਼ੀਅਲੀ ਔਰ ਟੈਰੀਟੋਰੀਅਲੀ ਓਨਡ ਐਂਡ ਆਪਰੇਟਡ ਠੇਕਿਆਂ ਦੇ ਵਿੱਚ ਅਮੈਰੀਕਨ ਦਾਰੂ ਫਿਰ ਤੋਂ ਰੱਖੋ। ਉਹ ਵਿਕਦੀ ਆ ਬਾਅਦ ਦੀ ਗੱਲ ਆ, ਪਰ ਰੱਖੋ ਤਾਂ ਸਹੀ, ਇਹਦੇ ਨਾਲ ਅਮਰੀਕਾ ਨੂੰ ਬੜੀ ਖੁਸ਼ੀ ਹੋਊਗੀ ਅਤੇ ਕੰਸੈਸ਼ਨ ਇਹ ਦੇਣੀ ਪੈਣੀ ਆ। ਦੂਜੀ ਕੰਸੈਸ਼ਨ ਜੋ ਕਿ ਸ਼ਾਇਦ ਇਸ ਐਲਕੋਹਲ ਨਾਲੋਂ ਵੀ ਜ਼ਿਆਦਾ ਵੈਲਿਊਬਲ ਹੈ, ਉਹ ਹੈ ਕਿ ਮਾਰਕ ਕਾਰਨੀ ਨੇ ਸਾਰੇ ਪ੍ਰੀਮੀਅਰਸ ਨੂੰ ਕਿਹਾ ਹੈ ਕਿ ਤੁਹਾਡੇ ਜਿੰਨੇ ਵੀ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਪ੍ਰੋਕਿਊਰਮੈਂਟ ਕੰਟਰੈਕਟਸ ਨੇ, ਉਹਦੇ 'ਤੇ ਵੱਧ ਤੋਂ ਵੱਧ ਪ੍ਰੋਵਿੰਸਿਸ ਅਤੇ ਟੈਰੀਟੋਰੀਜ਼ ਨੇ ਹੁਣ ਇੱਕ ਤੋਂ ਵੀ ਵੱਧ ਸਾਲ

ਸਿਰਫ ਵਾਈਟ ਹਾਊਸ ਦੇ ਵੱਲੋਂ ਕੱਲ੍ਹ ਸ਼ਾਮ ਆ ਹੀ ਇੱਕ ਅਨਾਊਂਸਮੈਂਟ ਪੇਸ਼ ਕੀਤੀ ਗਈ ਸੀ ਕਿ ਤੁਸੀਂ ਉਡੀਕ ਕਰਦੇ ਰਹੋ ਅਫੀਸ਼ਲ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਅਨਾਊਂਸਮੈਂਟ ਦੇ ਬਾਰੇ। ਉਨੀ ਚਿਰ ਤਾਂ ਸਭ ਕੁਛ ਤਾਂ ਜੋ ਕੁਛ ਵੀ ਮੀਡੀਆ ਵਿੱਚ ਰਿਪੋਰਟ ਕੀਤਾ ਜਾ ਰਿਹਾ ਹੈ, ਬੇਸਿਕਲੀ ਈਵਨ ਜੋ ਮੈਂ ਤੁਹਾਨੂੰ ਹੁਣ ਵੀ ਦੱਸਣ ਲੱਗਿਆ ਹੈ ਕ੍ਰੈਡੀਬਲ ਸੋਰਸ ਦੇ ਮੁਤਾਬਕ, ਉਹ ਵੀ ਗਲਤ ਸਾਬਿਤ ਹੋ ਸਕਦਾ ਹੈ, ਨੰਬਰ ਚੇਂਜ ਵੀ ਹੋ ਸਕਦੇ ਆ। ਉਹ ਕਹਿ ਰਹੇ ਨੇ ਸਭ ਕੁਛ ਤਾਂ ਸਪੈਕੂਲੇਸ਼ਨ ਹੀ ਹੈ ਜਿੰਨੀ ਚਿਰ ਸੱਚਾਈ ਨਹੀਂ ਪੇਸ਼ ਕੀਤੀ ਜਾਂਦੀ, ਯਾਨੀ ਕਿ ਜਿੰਨੀ ਚਿਰ ਇਹ ਅਫੀਸ਼ਲ ਅਨਾਊਂਸਮੈਂਟ ਨਹੀਂ ਕੀਤੀ ਜਾਂਦੀ। ਹੁਣ ਇਹ ਸੋਰਸਿਸ ਦੱਸ ਰਹੇ ਨੇ ਕਿ ਅਫੀਸ਼ਲ ਅਨਾਊਂਸਮੈਂਟ ਕੱਲ੍ਹ ਸ਼ਾਮ ਕੱਲ੍ਹ ਰਾਤ ਤੱਕ ਹੋਣੀ ਹੋਣੀ ਆ, ਓਬਵੀਅਸਲੀ ਹੋਣੀ ਹੀ ਪੈਣੀ ਆ। ਕਿਉਂ? ਕਿਉਂਕਿ ਸੈਟਰਡੇ ਨੂੰ ਅਗਸਤ 22, 2026 ਨੂੰ 12:01 AM ਮਿਡਨਾਈਟ ਤੋਂ ਇੱਕ ਮਿੰਟ ਬਾਅਦ ਨਵੇਂ 50% ਦੇ ਟੈਰਿਫ ਦੀ ਡੈਡਲਾਈਨ ਆਲਰੇਡੀ ਤੇ ਐਕਸਟੈਂਡ ਕੀਤੀ ਗਈ ਆ, ਸ਼ੁਰੂ ਹੋ ਹੀ ਜਾਣੇ ਆ। ਸੋ ਓਬਵੀਅਸਲੀ ਕੱਲ੍ਹ ਸ਼ਾਮ ਜਾਂ ਕੱਲ੍ਹ ਰਾਤ ਤੱਕ ਤਾਂ ਇਹ ਅਨਾਊਂਸਮੈਂਟ ਕਰਨੀ ਹੀ ਪੈਣੀ ਆ। ਕੱਲ੍ਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪਹਿਲਾਂ ਤਾਂ ਆਪਦੇ ਕੈਬਨਿਟ ਮੰਤਰੀਆਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਅਪ ਟੂ ਡੇਟ ਕਰਨ ਦੇ ਲਈ, ਫਿਰ ਇਸ ਪੋਟੈਂਸ਼ੀਅਲ ਡੀਲ ਦੇ ਬਾਰੇ ਇਹਨੇ ਪੂਰੀ ਜਾਣਕਾਰੀ ਇੱਕ ਵਰਚੁਅਲ ਮੀਟਿੰਗ ਦੇ ਰਾਹੀਂ ਪੇਸ਼ ਕੀਤੀ ਕੈਨੇਡਾ ਦੇ ਹਰੇਕ ਪ੍ਰੋਵਿੰਸ ਅਤੇ ਟੈਰੀਟੋਰੀ ਦੇ ਪ੍ਰੀਮੀਅਰਸ ਤੱਕ। ਉਹਨਾਂ ਨੂੰ ਸਾਰਾ ਕੁਛ ਤਾਂ ਹੈ ਨਹੀਂ, ਪਰ ਉਹਨਾਂ ਨੂੰ ਹੁਣ ਕੀ ਕੁਛ ਕਨਸੈਸ਼ਨ ਦੇਣੇ ਪੈਣੇ ਆ ਉਹਦੇ ਬਾਰੇ ਕੁਛ ਜਾਣਕਾਰੀ ਰਿਲੀਜ਼ ਕੀਤੀ ਹੈ। ਕਿਉਂ ਸਾਰਾ ਕੁਛ ਕਿਉਂ ਨਹੀਂ ਦੱਸਿਆ ਗਿਆ? ਕਿਉਂਕਿ ਇਹ ਕਾਫੀ ਛੇਤੀ ਹੀ ਮੀਡੀਆ ਦੇ ਸਾਹਮਣੇ ਬੋਲਣ ਲੱਗ ਜਾਂਦੇ ਨੇ। ਜਿਵੇਂ ਕਿ ਉਸ ਤੋਂ ਬਾਅਦ ਹੀ ਨੋਵਾ ਸਕੋਸ਼ਾ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਭੱਜ ਕੇ ਹੀ ਮੀਡੀਆ ਨੂੰ ਦੱਸਿਆ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਮੀਟਿੰਗ ਦੇ ਵਿੱਚ ਸਾਰਿਆਂ ਹੀ ਪ੍ਰੀਮੀਅਰਸ ਨੂੰ ਰਿਕੁਐਸਟ ਕੀਤੀ ਹੈ, ਰਿਕੁਐਸਟ ਹੀ ਕਰ ਸਕਦਾ ਹੈ ਕਿਉਂਕਿ ਫੈਡਰਲ ਜੁਰਿਸਡਿਕਸ਼ਨ ਤਾਂ ਹੈ ਨਹੀਂ, ਪ੍ਰੋਵਿੰਸ਼ੀਅਲ ਟੈਰੀਟੋਰੀਅਲ ਜੁਰਿਸਡਿਕਸ਼ਨ ਹੀ ਹੈ। ਰਿਕੁਐਸਟ ਕੀਤੀ ਹੈ ਕਿ ਇਸ ਡੀਲ ਨੂੰ ਅੱਗੇ ਵਧਾਉਣ ਦੇ ਲਈ ਆਪਦੇ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਠੇਕਿਆਂ ਦੇ ਵਿੱਚ ਫਿਰ ਤੋਂ ਅਮੈਰੀਕਨ ਐਲਕੋਹਲ ਸ਼ੈਲਫ ਕਰੋ, ਸਟਾਕ ਕਰੋ ਅਤੇ ਵੇਚੋ। ਪਰ ਟਿਮ ਹਿਊਸਟਨ ਜੋ ਕਿ ਨੋਵਾ ਸਕੋਸ਼ਾ ਦਾ ਪ੍ਰੀਮੀਅਰ ਹੈ, ਉਹਨੇ ਆਪ ਕਿਹਾ ਕਿ ਕੈਨੇਡੀਅਨਸ ਫਿਰ ਤੋਂ ਅਮੈਰੀਕਨ ਐਲਕੋਹਲ ਖਰੀਦਣਗੇ ਜਾਂ ਬੋਇਕਾਟ ਵਧਾਉਣਗੇ ਉਹ ਤਾਂ ਕੰਪਲੀਟਲੀ ਅਲੱਗ ਗੱਲਬਾਤ ਹੈ। ਕੋਈ ਵੀ ਮਜਬੂਰਨ ਇਹਨਾਂ ਨੂੰ ਕਹਿ ਨਹੀਂ ਸਕਦਾ ਕਿ ਚੱਕੋ ਜੈਕ ਡੈਨੀਅਲਸ, ਚੱਕੋ ਬਰਬਨ। ਲੋਕ ਫਿਰ ਵੀ ਕਹਿ ਸਕਦੇ ਆ ਆਮ ਗੁੱਡ ਵਿਦ ਮਾਈ ਕਰਾਊਨ, ਕੀ ਪਤਾ ਹੈ। ਹੁਣ ਪਤਾ ਸਾਨੂੰ ਇਹ ਵੀ ਲੱਗ ਗਿਆ ਹੈ, ਇੱਕ ਰੀਸੈਂਟ ਨੈਨੋਜ਼ ਰਿਸਰਚ ਸਰਵੇ ਦੇ ਰਿਜ਼ਲਟਸ ਦਿਖਾਉਂਦੇ ਨੇ ਕਿ ਮਜੋਰਿਟੀ ਆਫ ਕੈਨੇਡੀਅਨਸ, 69% ਆਫ ਕੈਨੇਡੀਅਨਸ, ਕਾਫੀ ਵੱਡੀ ਮਜੋਰਿਟੀ ਆ, ਇਹਨਾਂ ਨੇ ਤਾਂ ਕਹਿ ਹੀ ਦਿੱਤਾ ਹੈ ਨੈਨੋਜ਼ ਰਿਸਰਚ ਨੂੰ ਕਿ ਜੇਕਰ ਹੁਣ ਉਹਨਾਂ ਦੇ ਪ੍ਰੋਵਿੰਸ ਜਾਂ ਟੈਰੀਟੋਰੀ ਦੇ ਵਿੱਚ ਉਹਨਾਂ ਦੀ ਸਰਕਾਰ ਠੇਕਿਆਂ ਦੇ ਵਿੱਚ ਅਮੈਰੀਕਨ ਦਾਰੂ ਫਿਰ ਤੋਂ ਵੇਚਦੀ ਆ, ਉਹ ਫਿਰ ਵੀ ਨਹੀਂ ਉਹਨੂੰ ਹੱਥ ਲਾਉਣਗੇ, ਉਹਨੂੰ ਫਿਰ ਵੀ ਨਹੀਂ ਖਰੀਦਣਗੇ। ਸੋ ਇਟਸ ਨਾਟ ਲੁਕਿੰਗ ਗੁੱਡ ਫੋਰ ਅਮੈਰੀਕਨ ਐਲਕੋਹਲ ਪ੍ਰੋਡਿਊਸਰ ਜੇ 69% ਦਾ ਇਹ ਕਹਿਣਾ ਹੈ। ਪਰ ਜਦੋਂ ਇਹ ਮਾਮਲਾ ਮੰਨ ਲਓ ਮਹੀਨਾ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ ਠੰਡਾ ਹੀ ਹੋ ਜਾਂਦਾ ਹੈ, ਲੋਕਾਂ ਦੀ ਵੀ ਯਾਦਾਸ਼ ਵੀ ਇੱਕ ਗੋਲਡ ਫਿਸ਼ ਦੇ ਵਾਂਗੂ ਹੀ ਆ। ਗੋਲਡ ਫਿਸ਼ ਜੋ ਕਿ ਗੋਲਡ ਫਿਸ਼ ਬੋਲ ਦੇ ਵਿੱਚ ਹੁੰਦੀ ਆ, ਜਦੋਂ ਤੱਕ ਪੂਰਾ 365 ਡਿਗਰੀ ਸਰਕਲ ਘੁੰਮ ਲਿਆ ਗੋਲਡ ਫਿਸ਼ ਨੇ, ਉਹਦੀ ਯਾਦਾਸ਼ ਗਈ, ਸਭ ਕੁਛ ਹੀ ਭੁੱਲ ਜਾਂਦੇ ਨੇ ਜਿਵੇਂ ਕਿ ਕੈਨੇਡੀਅਨ ਵੋਟਰ ਭੁੱਲ ਜਾਂਦੇ ਆ। ਸੋ ਕੀ ਪਤਾ ਸਾਲ ਬਾਅਦ ਹੀ ਚੱਲੂਗੀ ਅਮਰੀਕਨ ਦਾਰੂ। ਫਿਰ ਨੋਵਾ ਸਕੋਸ਼ਾ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਇਸ ਗੱਲ ਨੂੰ ਵੀ ਕਨਫਰਮ ਕੀਤਾ ਹੈ ਕਿ ਪ੍ਰਾਈਮ ਮਿਨਿਸਟਰ ਕਾਰਨੀ ਨੇ ਸਾਰਿਆਂ ਪ੍ਰੀਮੀਅਰਸ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਹੁਣ ਤੋਂ ਅੱਗੇ ਕਿਸੇ ਵੀ ਪ੍ਰੋਵਿੰਸ਼ੀਅਲ ਜਾਂ ਫਿਰ ਟੈਰੀਟੋਰੀਅਲ ਪ੍ਰੋਕਿਊਰਮੈਂਟ ਕੰਟਰੈਕਟ ਪ੍ਰੋਸੈਸ ਦੇ ਵਿੱਚ ਜਦੋਂ ਤੁਸੀਂ ਡਿਫਰੈਂਟ ਡਿਫਰੈਂਟ ਕੰਪਨੀਆਂ ਤੋਂ, ਫਰਮ ਤੋਂ ਬਿੱਡ ਲੈਂਦੇ ਹੋ ਕਿ ਤੁਸੀਂ ਆਹ ਸਮਾਨ ਸਾਨੂੰ ਕਿੰਨੇ ਪ੍ਰਾਈਸ ਦੇ ਵਿੱਚ ਵੇਚੋਗੇ ਜਾਂ ਸਪਲਾਈ ਕਰੋਗੇ, ਉਸ ਪ੍ਰੋਸੈਸ ਦੇ ਵਿੱਚ ਤਾਂ ਸਾਰੀਆਂ ਪ੍ਰੋਵਿੰਸਿਸ ਅਤੇ ਟੈਰੀਟੋਰੀਜ਼ ਨੇ ਬੇਸਿਕਲੀ ਅਮੈਰੀਕਾ ਲਾਸਟ ਬਣਾਇਆ ਹੈ ਕਿ ਜੇ ਅਖੀਰਲਾ ਇਹ ਆਪਸ਼ਨ ਰਹਿੰਦਾ ਹੈ ਫਿਰ ਅਮੈਰੀਕਨ ਕੰਪਨੀ, ਅਮੈਰੀਕਨ ਫਰਮ ਹੀ ਪਸੰਦ ਕਰਾਂਗੇ, ਪਰ ਪਹਿਲੀ ਪਸੰਦ ਹੋਊਗੀ ਇੱਕ ਕੈਨੇਡੀਅਨ ਕੰਪਨੀ। ਉਹ ਹੁਣ ਕੰਮ ਬੰਦ ਕਰਨਾ ਪਊਗਾ, US ਕੰਪਨੀਜ਼ ਨੂੰ ਬਿੱਡ ਕਰਨ ਤੋਂ ਤੁਸੀਂ ਹੁਣ ਐਕਸਕਲੂਡ ਨਹੀਂ ਕਰ ਸਕਦੇ, ਬੈਨ ਨਹੀਂ ਕਰ ਸਕਦੇ। ਸੋ ਜਦੋਂ ਤੋਂ ਇਹ ਟ੍ਰੇਡ ਵੋਰ ਸ਼ੁਰੂ ਹੋਈ ਹੈ, ਹਰੇਕ ਲੈਵਲ ਆਫ ਗਵਰਨਮੈਂਟ ਨੇ ਕੈਨੇਡੀਅਨ ਕੰਪਨੀਜ਼ ਨੂੰ ਹੀ ਇਨਕਰੇਜ ਕੀਤਾ ਹੈ ਪ੍ਰੋਕਿਊਰਮੈਂਟ ਕੰਟਰੈਕਟ 'ਤੇ ਬਿੱਡ ਕਰਨ ਦੇ ਲਈ, ਉਸ ਗਵਰਨਮੈਂਟ ਸਰਟਨ ਗੁੱਡਸ, ਪ੍ਰੋਡਕਟ, ਸਪਲਾਈਜ਼ ਜਾਂ ਸਰਵਿਸਿਜ਼ ਪ੍ਰੋਵਾਈਡ ਕਰਨ ਲਈ, ਭਾਵੇਂ ਸਾਡੀ ਬਹੁਤ ਪੁਰਾਣੀ ਹਿਸਟਰੀ, ਬਹੁਤ ਇੰਟਰਟਵਾਇੰਡ ਹਿਸਟਰੀ ਰਹੀ ਹੈ, ਅਮੈਰੀਕਨ ਫਰਮਸ ਹੀ ਸ਼ਾਇਦ ਜ਼ਿਆਦਾ ਬਿਹਤਰ ਸੇਵਾਵਾਂ, ਜ਼ਿਆਦਾ ਬਿਹਤਰ ਰੇਟ ਵੀ ਪ੍ਰੋਵਾਈਡ ਕਰਦੇ ਨੇ ਫਰ ਕੈਨੇਡੀਅਨ ਟੈਕਸ ਪੇਅਰਸ, ਪਰ ਸਾਡੇ ਟੈਕਸ ਪੇਅਰ ਦਾ ਪੈਸਿਆਂ ਦਾ ਸਹੀ ਇਸਤੇਮਾਲ ਹੁਣ ਕੀਤਾ ਹੀ ਨਹੀਂ ਗਿਆ ਹੈ ਜਦੋਂ ਤੋਂ ਇਹ ਟ੍ਰੇਡ ਵੋਰ ਸ਼ੁਰੂ ਕੀਤੀ ਗਈ ਹੈ, ਇਸ ਬਹਾਨੇ ਨਾਲ ਕਿ ਕੈਨੇਡਾ ਫਰਸਟ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਆਫਿਸ PMO ਤੋਂ ਵੀ ਸਟੇਟਮੈਂਟ ਰਿਲੀਜ਼ ਕੀਤੀ ਗਈ ਹੈ ਜਿਸ ਦੇ ਮੁਤਾਬਕ
ਮਾਰਕ ਕਾਰਨੀ ਨੇ ਸਾਰੇ ਪ੍ਰੀਮੀਅਰ ਨੂੰ ਦੱਸਿਆ ਹੈ।

0: ਕਿ ਪਰਸੋਂ ਤੋਂ ਪਹਿਲਾਂ ਸੈਟਰਡੇ ਤੋਂ ਪਹਿਲਾਂ ਇਸ ਟ੍ਰੇਡ ਡੀਲ ਨੂੰ ਫਾਈਨਲਾਈਜ਼ ਕਰਨ ਦਾ ਮਕਸਦ ਹੈ ਟੂ ਸਿਕਿਉਰ ਦ ਬੈਸਟ ਡੀਲ ਫੋਰ ਕੈਨੇਡੀਅਨਸ। ਯਾਦ ਰੱਖੋ ਜਿਹੜੀ ਇਕੱਲੀ ਡੀਲ ਦੀ ਗੱਲਬਾਤ ਕਰਨੀ ਨੇ 18-19 ਮਹੀਨੇ ਤੋਂ ਹੁਣ ਕੀਤੀ ਹੈ, ਉਹ ਕੀਤੀ ਹੈ ਬੈਕ ਟੂ ਹਾਉ ਇਟ ਵਾਜ਼, ਫਰੀ ਟ੍ਰੇਡ, 0% ਟੈਰਿਫ। ਹੁਣ ਇਹਨਾਂ ਦੀ ਪੂਰੀ ਮੈਸੇਜਿੰਗ ਚੇਂਜ ਹੋ ਗਈ ਆ ਕਿ ਅਸੀਂ ਟੈਰਿਫ ਫਰੀ ਟ੍ਰੇਡ ਡੀਲ ਨਹੀਂ, ਸਿਰਫ ਸਾਡੀ ਕਾਬਲੀਅਤ ਦੇ ਵਿੱਚ ਹੀ ਬੈਸਟ ਡੀਲ ਦਿਲਵਾਵਾਂਗੇ ਟੂ ਸਿਕਿਉਰ ਦ ਬੈਸਟ ਡੀਲ ਫੋਰ ਕੈਨੇਡੀਅਨਸ, ਜੋ ਕਿ ਨਾਈਟ ਐਂਡ ਡੇ, 0-100, ਗਰਾਊਂਡ ਐਂਡ ਸਕਾਈ ਦੇ ਵਿੱਚ ਬਹੁਤ ਵੱਡਾ ਫਰਕ ਹੈ ਕਿ ਬੈਸਟ ਡੀਲ ਕੀ ਹੈ ਅਤੇ ਟੈਰਿਫ ਫਰੀ ਟ੍ਰੇਡ ਕੀ ਡੀਲ ਹੈ, ਬਹੁਤ ਵੱਡਾ ਫਰਕ ਹੈ। ਹੁਣ ਇਹਨਾਂ ਦੀ ਬੋਲੀ ਦੇ ਵਿੱਚ ਵੀ ਬਹੁਤ ਵੱਡਾ ਫਰਕ ਹੈ ਟੂ ਸਿਕਿਉਰ ਦ ਬੈਸਟ ਡੀਲ ਫੋਰ ਕੈਨੇਡੀਅਨਸ, one that provides the greatest possible US market access for Canadian businesses. So hun kamal di gall aa, pehla ta sanu lara lai gaye election to pehla vi, us to baad vi 19 mahinyan to lara lai gaye ke tariff sare hatawange, trade war vich jit jawange, sade kole bahut jada leverage hai, negotiation power hai, te hun ta kehnde aa ke bas jehdi vi deal de naal sanu sade businesses nu greatest possible US market access milda hai, ohd layi hi kam saarna pena hai, ਬਸ ਦੈਟਸ ਇਟ। ਸੋ ਹੁਣ ਗੱਲ ਇਹ ਹੈ ਦੋਸਤੋ ਕਿ ਅੱਜ ਮੈਨਿਟੋਬਾ ਦੇ ਪ੍ਰੀਮੀਅਰ ਵਾਬ ਕੀਨੂ ਨੇ ਕਿਹਾ ਕਿ ਉਹ ਸੈਟਿਸਫਾਈਡ ਹੋਣਾ ਹੀ ਨਹੀਂ ਹੈਗਾ, ਬਿਲਕੁਲ ਵੀ ਨਹੀਂ ਹੋਣਾ ਹੈਗਾ ਇਸ ਨਵੀਂ ਟ੍ਰੇਡ ਡੀਲ ਦੇ ਨਾਲ, ਭਾਵੇਂ ਇਹਨੂੰ ਟ੍ਰੇਡ ਡੀਲ ਦੇ ਪੂਰੇ ਡੀਟੇਲਸ ਪਤਾ ਹੀ ਨਹੀਂ ਹੈਗੇ। ਇਹਨੇ ਪਹਿਲਾਂ ਹੀ ਕਹਿ ਦਿੱਤਾ ਹੈ ਮੈਨਿਟੋਬਾ ਦੇ ਪ੍ਰੀਮੀਅਰ ਦਾ, ਆਈ ਕੈਂਟ ਬੀ ਸੈਟਿਸਫਾਈਡ ਵਿਦ ਇਟ। ਕਿਉਂ? ਕਿਉਂਕਿ ਇਹ ਟੈਰਿਫ ਫਰੀ ਹੈ ਨਹੀਂ, ਜਿਵੇਂ 19 ਮਹੀਨੇ ਪਹਿਲਾਂ ਸਾਨੂੰ ਬਿਨਾਂ ਟੈਰਿਫਸ ਤੋਂ ਕੰਪਲੀਟਲੀ ਫਰੀ ਟ੍ਰੇਡ ਮਿਲੀ ਹੋਈ ਸੀ ਯੂ ਐਸ ਦੇ ਨਾਲ, ਉਹਦੇ ਨਾਲ ਹੀ ਉਹ ਸੈਟਿਸਫਾਈਡ ਹੋਊਗਾ। ਉਹਦੇ ਨਾਲ ਤਾਂ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਕੈਨੇਡੀਅਨਸ ਹੀ ਸੈਟਿਸਫਾਈਡ ਹੋਣਗੇ, ਪਰ ਇਹਨੇ ਕਿਹਾ ਵਾਬ ਕੀਨੂ ਨੇ ਕਿ ਉਹਨੂੰ ਲੱਗਦਾ ਹੈ ਕਿ ਮਾਰਕ ਖਾਨ ਦੀ ਗਵਰਨਮੈਂਟ ਨੂੰ ਲੜਨਾ ਚਾਹੀਦਾ ਹੈ, ਨਾ ਕਿ ਇਸ ਡੀਲ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਇਹ ਇਕੱਲਾ ਹੀ ਪ੍ਰੀਮੀਅਰ ਹੈ ਜੋ ਕਿ ਇਸ ਤਰਫ ਕਹਿ ਰਿਹਾ ਹੈ ਕਿ ਇਸ ਡੀਲ ਨੂੰ ਐਕਸੈਪਟ ਕਰਨਾ ਹੀ ਨਹੀਂ ਚਾਹੀਦਾ, ਲੜਨਾ ਹੀ ਚਾਹੀਦਾ ਹੈ। ਇਹਨੇ ਕਿਹਾ ਇਸ ਮਾੜੀ ਡੀਲ ਨੂੰ ਐਕਸੈਪਟ ਕਰਨਾ ਹੀ ਨਹੀਂ ਚਾਹੀਦਾ, ਜੇਕਰ ਇਹ ਪਾਵਰ 'ਚ ਹੁੰਦਾ ਪੀਐਮ ਦੀ ਕੁਰਸੀ ਦੇ ਵਿੱਚ, ਇਹਨੂੰ ਐਕਸੈਪਟ ਹੀ ਨਾ ਕਰਦਾ, ਇਹ ਤਾਂ ਲੜਦਾ। ਮੈਨਿਟੋਬਾ ਦੇ ਪ੍ਰੀਮੀਅਰ ਵਾਬ ਕੀਨੂ ਨੇ ਕਿਹਾ ਕਿ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਦੀ ਜਿਹੜੀ ਰਿਪਬਲਿਕਨ ਪਾਰਟੀ ਹੈ ਇੰਨੀ ਆਊਟ ਆਫ ਟੱਚ ਹਨ ਆਮ ਅਮੈਰੀਕਨ 'ਚ ਫਾਈਨੈਂਸ਼ਲੀ ਸਟਰਗਲ ਕਰ ਰਹੇ ਵੋਟਰਸ ਤੋਂ ਕਿ ਉਹ ਨਵੰਬਰ 2026 ਦੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਸਲੋਟਰ ਹੋਣ ਲੱਗੇ ਨੇ, ਯਾਨੀ ਕਿ ਬੱਲੀ ਦੇ ਬੱਕਰਾ ਬਣ ਲੱਗੇ ਨੇ, ਜਿਵੇਂ ਝਟਕੇ ਨਾਲ ਮੁਰਗੇ ਦਾ ਸਿਰ ਵੱਢੀ ਦਾ, ਉਸੇ ਤਰ੍ਹਾਂ ਇਹਨਾਂ ਨੂੰ ਸਲੋਟਰ ਕੀਤਾ ਜਾਣਾ ਹੈ ਅਕੋਰਡਿੰਗ ਟੂ ਵਾਬ ਕੀਨੂ, ਰਿਪਬਲਿਕਨ ਪਾਰਟੀ ਨੂੰ ਨਵੰਬਰ ਦੀਆਂ ਮਿਡ ਟਰਮ ਚੋਣਾਂ ਦੇ ਵਿੱਚ। ਤਾਂ ਹੀ ਤਾਂ ਇਹਨੇ ਕਿਹਾ ਹੈ ਮੈਨੂੰ ਲੱਗਦਾ ਹੈ ਕਿ ਇਸ ਟਾਈਮ 'ਤੇ ਡੀਲ ਬਣਾਉਣੀ ਜ਼ਰੂਰੀ ਨਹੀਂ ਹੈ, ਕੁਛ ਹੋਰ ਮਹੀਨੇ ਠਹਿਰ ਜਾਓ ਅਤੇ ਜਦੋਂ ਇਹ ਬਲੇਡ ਆਊਟ ਹੋਣਗੇ ਸਾਨੂੰ ਜ਼ਿਆਦਾ ਬਿਹਤਰ ਡੀਲ ਮਿਲ ਸਕਦੀ ਹੈ। ਇਹਨੇ ਕਿਹਾ ਹੈ ਵੀ ਸ਼ੁੱਡ ਫਾਈਟ, ਇਹ ਇਕੱਲਾ ਪ੍ਰੀਮੀਅਰ ਹੈ ਜੋ ਕਿ ਕਹਿ ਰਿਹਾ ਹੈ ਬਸ ਲੜੀ ਜਾਓ ਟ੍ਰੇਡ ਵਾਰ ਨੂੰ। ਪਰ ਫਿਰ ਵੀ ਸੇਮ ਟਾਈਮ 'ਤੇ ਵਾਬ ਕੀਨੂ ਨੇ ਕਿਹਾ ਕਿ ਉਹ ਟੀਮ ਕੈਨੇਡਾ ਦਾ ਮੈਂਬਰ ਹੀ ਹੈ, ਟੀਮ ਕੈਨੇਡਾ ਦਾ ਮੈਂਬਰ ਹੀ ਰਹੂਗਾ। ਸੋ ਜੇ ਮਾਰਕ ਕੈਰਨੀ ਕਹਿ ਰਿਹਾ ਹੈ ਕਿ ਸਾਨੂੰ ਅਮੈਰੀਕਨ ਆਲਕੋਹਲ ਵੇਚਣੀ ਪੈਣੀ ਹੈ, ਇਹ ਹੁਣ ਤਿਆਰ ਹੋ ਗਿਆ ਹੈ, ਕਹਿ ਰਿਹਾ ਹੈ ਕਿ ਠੀਕ ਹੈ ਅਸੀਂ ਮੈਨਿਟੋਬਾ ਦੇ ਠੇਕਿਆਂ 'ਚ ਵੀ ਵੇਚ ਦੇਵਾਂਗੇ, ਪਰ ਉਹਨੇ ਕਿਹਾ ਹੈ ਕਿ ਜੇ ਅਸੀਂ ਅਲਕੋਹਲ ਵੇਚਦੇ ਵੀ ਹਾਂ ਇਹਦਾ ਮਤਲਬ ਇਹ ਨਹੀਂ ਕਿ ਲੋਕਾਂ ਨੂੰ ਖਰੀਦਣੀ ਚਾਹੀਦੀ ਹੈ। ਇਹਨੇ ਅੱਜ ਡਾਇਰੈਕਟਲੀ ਕੈਨੇਡੀਅਨਸ ਨੂੰ ਕਿਹਾ ਡੂ ਨਾਟ ਟੱਚ ਅਮੈਰੀਕਨ ਅਲਕੋਹਲ, ਡੂ ਨਾਟ ਬਾਏ ਅਮੈਰੀਕਨ ਅਲਕੋਹਲ। ਬੜੀ ਮਿਕਸਡ ਮੈਸੇਜਿੰਗ ਪੇਸ਼ ਕੀਤੀ ਜਾ ਰਹੀ ਹੈ ਇਸ ਬੰਦੇ ਵੱਲੋਂ। ਕੁਬੈਕ ਦੇ ਪ੍ਰੀਮੀਅਰ ਕ੍ਰਿਸਟੀਨ ਫ੍ਰੈਸ਼ੈਟ ਨੇ ਮਾਰਕ ਕਰਨੀ ਦੀ ਕੱਲ੍ਹ ਮੀਟਿੰਗ ਦੇ ਵਿੱਚ ਗੱਲਬਾਤ ਸੁਣਨ ਤੋਂ ਬਾਅਦ ਕਿਹਾ ਕਿ ਉਹਦੇ ਕੋਲ ਹਜੇ ਤੱਕ ਪੂਰੀ ਜਾਣਕਾਰੀ ਮਿਲੀ ਨਹੀਂ ਹੈਗੀ ਇਸ ਟ੍ਰੇਡ ਡੀਲ ਦੇ ਬਾਰੇ, ਸੋ ਉਹ ਕਹਿ ਹੀ ਨਹੀਂ ਸਕਦੀ ਜੇਕਰ ਇਹ ਇੱਕ ਚੰਗੀ ਡੀਲ ਹੈ ਮਾੜੀ ਡੀਲ ਹੈ। ਉਹਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਉਹਨੇ ਮਾਰਕ ਕਰਨੀ ਨੂੰ ਕਈ ਸਵਾਲ ਪੁੱਛੇ ਪਰ ਬਹੁਤ ਘੱਟ ਦਾ ਕੋਈ ਵੀ ਜਵਾਬ ਮਿਲਿਆ। ਉਹਨੇ ਇਸ ਗੱਲ ਨੂੰ ਫਿਰ ਤੋਂ ਰਿਪੀਟ ਕੀਤਾ ਕੁਬੈਕ ਦੇ ਪ੍ਰੀਮੀਅਰ ਨੇ, ਜੋ ਕਿ ਮੋਸਟ ਲਾਈਕਲੀ ਤਾਂ ਵੋਟ ਆਊਟ ਹੀ ਕੀਤੀ ਜਾਊਗੀ ਅਕਤੂਬਰ ਦੇ ਵਿੱਚ, ਬੁਰੀ ਤਰ੍ਹਾਂ ਹਾਰੂਗੀ, ਕੁਰਸੀ ਵੀ ਹਾਰੂਗੀ। ਉਹਨੇ ਕਿਹਾ ਕਿ ਇਹ ਇੱਕ ਪ੍ਰੋਵਿੰਸ਼ੀਅਲ ਮਸਲਾ ਹੈ, ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੈ, ਅਤੇ ਜੇ ਕੁਬੈਕ ਦੇ ਲਈ ਫਾਇਦਾ ਨਜ਼ਰ ਆਉਂਦਾ ਹੈ ਇਸ ਡੀਲ ਦੇ ਵਿੱਚ ਫਿਰ ਹੀ ਕੁਬੈਕ ਦੇ ਜਿਹੜੇ ਠੇਕੇ ਨੇ SAQ ਉਹਨਾਂ ਦੇ ਵਿੱਚ ਹੀ ਫਿਰ ਅਮੈਰੀਕਨ ਅਲਕੋਹਲ ਰੱਖੀ ਜਾਊਗੀ। ਜੇ ਕੁਬੈਕ ਨੂੰ ਫਾਇਦਾ ਨਹੀਂ ਨਜ਼ਰ ਆਉਂਦਾ। ਜੇ ਡੇਅਰੀ ਸਪਲਾਈ ਮੈਨੇਜਮੈਂਟ 'ਚ ਪੰਗਾ ਪੈਂਦਾ ਫਿਰ ਤਾਂ ਇਹ ਕਹਿੰਦੀ ਹੈ ਦੈਟਸ ਅ ਰੈਡ ਲਾਈਨ ਦੈਟ ਦੇ ਸ਼ੁੱਡ ਨਾਟ ਕ੍ਰੋਸ, ਅਤੇ ਅਸੀਂ ਫਿਰ ਐਲਕੋਹਲ ਨਹੀਂ ਸਟਾਕ ਕਰਾਂਗੇ ਕੁਬੈਕ ਦੇ ਐਸ ਏ ਕਿਊਜ਼ ਦੇ ਵਿੱਚ। ਪਰ ਇਹ ਤਾਂ ਇਹਦਾ ਕੱਲ੍ਹ ਦਾ ਬਿਆਨ ਸੀ, ਅੱਜ ਇਹਨੇ ਕਿਹਾ ਕਿ ਫੋਨ ਕਾਲ ਹੋਈ ਆ ਕਰਨੀ ਨਾਲ, ਅਤੇ ਕਰਨੀ ਨੇ ਉਹਦੇ ਕੁਛ ਕੁ ਸਵਾਲਾਂ ਦੇ ਕੁਛ ਜਵਾਬ ਦਿੱਤੇ ਆ, ਅਤੇ ਇਹ ਹੁਣ ਰੀਅਸ਼ੋਰਡ ਹੋ ਗਈ ਆ। ਇਹ ਵੀ ਹੁਣ ਬੀਬੀ ਕਹਿੰਦੀ ਆ ਕਿ ਐਸ ਏ ਕਿਊ ਠੇਕਿਆਂ 'ਚ ਅਸੀਂ ਦਾਰੂ ਰੱਖ ਲਵਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਹਦਾ ਵੀ ਨਹੀਂ ਕੋਈ ਵੀ ਇਮੀਡੀਏਟ ਪਲਾਨ ਬੀ ਸੀ ਦੇ ਪ੍ਰੋਵਿੰਸ਼ਲ ਠੇਕਿਆਂ 'ਚ ਅਮੈਰੀਕਨ ਦਾਰੂ ਵੇਚਣ ਲਈ। ਇਹ ਸ਼ਾਇਦ ਇਕੱਲਾ ਹੀ ਪ੍ਰੀਮੀਅਰ ਹੈ ਜਿਹਨੇ ਹਜੇ ਤੱਕ ਕੋਈ ਵੀ ਸਟੇਟਮੈਂਟ ਪੇਸ਼ ਕੀਤੀ ਆ। ਨੋਟ ਕਰੋ, ਅਨਸੇਰੀਓ ਪ੍ਰੀਮੀਅਰ ਡਾਗ ਫੋਰਡ ਗਾਇਬ ਹੋ ਗਿਆ ਹੈ ਅੱਜ, ਪੂਫਟ ਐਂਡ ਡਿਸਅਪੀਅਰ। ਐਵਰੀ ਡੇ ਬਿਨਾਂ ਲੋੜ ਤੋਂ ਹੀ ਮੈਸੇਜਿੰਗ ਪੇਸ਼ ਕਰਦਾ ਹੈ, ਪਰ ਅੱਜ ਤਾਂ ਡਿਸਅਪੀਅਰ ਹੋ ਗਿਆ ਹੈ ਮਿਸਟਰ ਫੋਰਡ। ਅਤੇ ਇਸ ਠੇਕਿਆਂ ਦੇ ਬਾਰੇ, ਦਾਰੂ ਦੇ ਬਾਰੇ, ਜੋ ਕਿ ਫੋਰਡ ਦੀ ਸਭ ਤੋਂ ਫੇਵਰਟ ਟੋਪਿਕ ਇਨ ਦਾ ਵਰਲਡ ਹੈ, ਭਾਵੇਂ ਉਹ ਕਹਿੰਦਾ ਮੈਂ ਤਾਂ ਪੈਗ ਲਾਉਂਦਾ ਹੀ ਨਹੀਂ ਹੈਗਾ, ਹੱਥ ਹੀ ਨਹੀਂ ਲਾਉਂਦਾ, ਉਹਦੇ ਬਾਰੇ ਬੋਲਤੀ ਬਣਦਾ, ਬੜੀ ਇੰਟਰਸਟਿੰਗ ਗੱਲ ਹੈ। ਸੋ ਅੱਜ ਬੀ ਸੀ ਦਾ ਪ੍ਰੀਮੀਅਰ ਡੇਵਿਡ ਈਬੀ ਇਕੱਲਾ ਹੀ ਪ੍ਰੀਮੀਅਰ ਹੈ ਜਿਹਨੇ ਕਿਹਾ ਹੈ ਕਿ ਮੈਂ ਹਜੇ ਤੱਕ ਅਗਰੀ ਨਹੀਂ ਕੀਤਾ, ਕੋਈ ਇਮੀਡੀਏਟ ਪਲਾਨ ਹੈ ਨਹੀਂ ਬੀ ਸੀ ਦੇ ਪ੍ਰੋਵਿੰਸ਼ਲ ਠੇਕਿਆਂ 'ਚ ਅਮੈਰੀਕਨ ਦਾਰੂ ਵੇਚਣ ਲਈ। ਪਰ ਉਹਨੇ ਕਿਹਾ ਬੀ ਸੀ ਸਟੈਂਡਸ ਵਿਦ ਟੀਮ ਕੈਨੇਡਾ, ਕਿਉਂਕਿ ਚਰਚਾ ਹੋ ਰਹੀ ਹੈ ਕਿ ਯੂ ਐਸ ਦੇ ਵੱਲੋਂ ਕੈਨੇਡੀਅਨ ਸਾਫਟਵੁੱਡ ਲੰਬਰ 'ਤੇ 0% ਰਿਲੀਫ ਮਿਲਣੀ ਆ, ਅਤੇ ਬੀ ਸੀ ਦੀ ਇਹ ਸਭ ਤੋਂ ਵੱਡੀ ਸਟਿਕਿੰਗ ਇਸ਼ੂ ਹੈ, ਇਰੀਟੈਂਟ ਹੈ। ਡੇਵਿਡ ਈਬੀ ਨੇ ਫਿਰ ਤੋਂ ਵੀ ਕਿਹਾ ਹੈ, ਸਮਝਦਾਰੀ ਵਾਲੀ ਗੱਲ ਇਹਦੇ ਸ਼ਾਇਦ ਮੂੰਹੋਂ ਪਹਿਲੀ ਵਾਰੀ ਨਿਕਲੀ ਆ, ਨੋ ਅਗਰੀਮੈਂਟ ਵਿਲ ਆਫਰ ਐਵਰੀਥਿੰਗ ਆਰ ਕੰਟਰੀ ਇਜ਼ ਹੋਪਿੰਗ ਫੋਰ, ਯਾਨੀ ਕਿ ਅਸੀਂ ਸਾਰਾ ਕੁਛ ਮੰਗ ਕੇ ਤਾਂ ਸਾਰਾ ਕੁਛ ਪਾਉਣ ਤਾਂ ਲੱਗੇ ਨਹੀਂ ਹੈਗੇ, ਜੇ ਹੋਰਾਂ ਪ੍ਰੋਵਿੰਸ ਦਾ ਫਾਇਦਾ ਹੁੰਦਾ ਹੈ, ਮੈਂ ਵੀ ਟੀਮ ਪਲੇਅਰ ਹੀ ਹਾਂ ਟੀਮ ਕੈਨੇਡਾ ਦਾ, ਅਸੀਂ ਵੀ ਸ਼ਾਇਦ ਅਮਰੀਕਨ ਦਾਰੂ ਵੇਚਣ ਲੱਗ ਜਾਵਾਂਗੇ। ਸੋ ਜਿੰਨੀ ਚਿਰ ਡੀਲ ਦੇ ਡੀਟੇਲਸ ਪਬਲਿਕਲੀ ਰਿਲੀਜ਼ ਨਹੀਂ ਕੀਤੇ ਜਾਂਦੇ, ਤੁਹਾਨੂੰ ਸਿਰਫ ਉਹੀ ਜਾਣਕਾਰੀ ਪੇਸ਼ ਕਰ ਸਕਦਾ ਜੋ ਕਿ ਮੇਨ ਸਟ੍ਰੀਮ ਮੀਡੀਆ ਨੂੰ ਪੇਸ਼ ਕੀਤੀ ਜਾ ਰਹੀ ਹੈ, ਸੋ ਕਾਲਡ ਕ੍ਰੈਡੀਬਲ ਪਰ ਕੌਨਫੀਡੈਂਸ਼ੀਅਲ ਸੋਰਸ ਦੇ ਵੱਲੋਂ। ਪਰ ਬੇਅਰ ਇਨ ਮਾਈਂਡ ਪਲੀਜ਼ ਕਿ ਕੱਲ੍ਹ ਤੱਕ ਇਹ ਨੰਬਰ ਚੇਂਜ ਵੀ ਹੋ ਸਕਦੇ ਆ, ਸੋ ਡੋਂਟ ਸ਼ੂਟ ਦ ਮੈਸੇਂਜਰ। ਦੋਨੇ ਸਾਈਡਸ ਆਫ ਦ ਬੋਰਡਰ ਦੀਆਂ ਸਰਕਾਰਾਂ ਦੇ ਹੀ ਖਾਸ ਬੰਦਿਆਂ ਨੇ ਇਹ ਇਨਫੋਰਮੇਸ਼ਨ ਪੇਸ਼ ਕੀਤੀ ਆ ਕੈਨੇਡੀਅਨ ਪ੍ਰੈਸ ਅਤੇ ਮੇਨ ਸਟ੍ਰੀਮ ਮੀਡੀਆ ਨੂੰ। ਯੂ ਐਸ ਹੁਣ ਕੈਨੇਡੀਅਨ ਸਟੀਲ 'ਤੇ 50% ਦੇ ਟੈਰਿਫਸ ਨੂੰ ਘਟਾ ਸਕਦਾ ਹੈ ਕੱਲ੍ਹ ਨੂੰ 25% ਤੱਕ, from 50 down to 25%. Just to baad, Canadian Institute of Steel Construction, to Rita Ramadi, ne aaj hi kiya, 25% just doesn't get us close enough to really be competitive. Ohne kiya, ki haan, eh relief ta hai, 50 to leke 25 tak, par Canadian steel makers, ਫਿਰ ਵੀ ਨਹੀਂ US ਸਟੀਲ ਮੇਕਰਸ ਦੇ ਨਾਲ ਅਸਲੀ ਮੁਕਾਬਲਾ ਕਰ ਸਕਦੇ ਨੇ। ਕਿਉਂ? ਕਿਉਂਕਿ ਦੋਨਾਂ ਦਾ, ਮੁਲਕਾਂ ਦਾ, ਕੈਨੇਡਾ ਦਾ ਅਤੇ ਨਾਲ ਦੀ ਅਮਰੀਕਾ ਦਾ ਸਟੀਲ ਪ੍ਰੋਡਕਸ਼ਨ, ਸਟੀਲ ਬਣਾਉਣ ਦਾ ਖਰਚਾ ਲਗਭਗ ਤਾਂ ਬਰਾਬਰ ਹੈ, ਪਰ ਸਾਡਾ ਸਭ ਤੋਂ ਵੱਡਾ ਕਸਟਮਰ ਕਿਉਂਕਿ US ਦੇ ਵਿੱਚ ਹੀ ਬੈਠਾ ਹੈ, ਉਹਨਾਂ ਨੂੰ ਕੈਨੇਡੀਅਨ ਸਟੀਲ ਮੰਗਵਾਉਣ ਦੇ ਵਿੱਚ ਪ੍ਰਾਈਸ ਫਿਰ ਵੀ ਵੱਧ ਹੀ ਪੈਣੀ ਹੈ, ਬਹੁਤ ਜ਼ਿਆਦਾ ਹੀ ਵੱਧ ਪੈਣੀ ਹੈ। ਸੋ ਅਸੀਂ ਫਿਰ ਵੀ ਨਹੀਂ ਉਹਨਾਂ ਨਾਲ ਮੁਕਾਬਲਾ ਕਰ ਸਕਦੇ। ਸੂ ਸੇਂਟ ਮਰੀ ਅੰਟੇਰੀਓ ਇੱਕ ਸਟੀਲ ਮੇਕਿੰਗ ਕੈਪੀਟਲ ਹੈ ਆਫ ਅੰਟੇਰੀਓ ਐਂਡ ਕੈਨੇਡਾ। ਸੂ ਸੇਂਟ ਮਰੀ ਅੰਟੇਰੀਓ ਦੇ ਮੇਅਰ ਮੈਥਿਊ ਸ਼ੂਮੇਕਰ ਨੇ ਅੱਜ ਹੀ ਕਿਹਾ ਕਿ ਜੇਕਰ ਕੈਨੇਡੀਅਨ ਸਟੀਲ ਅਤੇ ਟੈਰਿਫਸ 50% ਤੋਂ ਲੈ ਕੇ 25% ਤੱਕ ਵੀ ਘਟਾਏ ਜਾਂਦੇ ਨੇ ਕੱਲ੍ਹ ਨੂੰ, ਉਹਨੇ ਵਰਡ ਫੋਰ ਵਰਡ ਕਿਹਾ, ਦੈਟ ਵੁਡਨਟ ਬੀ ਸਮਥਿੰਗ ਟੂ ਸੈਲੀਬ੍ਰੇਟ, ਕਿ ਭੰਗੜਾ ਕਾਹਦਾ ਪਾਉਣਾ ਤੁਸੀਂ, ਕਿਹੜਾ ਜਸ਼ਨ, ਕਿਹੜੀ ਜਿੱਤ, ਇਹ ਕੋਈ ਵੀ ਜਸ਼ਨ ਮਨਾਉਣ ਦੀ ਗੱਲਬਾਤ ਹੈ ਹੀ ਨਹੀਂ, ਨਾ ਤਾਂ ਉਹਨੂੰ ਇੱਕ ਜਿੱਤ, ਇੱਕ ਵਿਕਟਰੀ ਜਾਂ ਚੰਗੀ ਡੀਲ ਇਹ ਮੰਨ ਸਕਦਾ ਹੈ। ਕਿਉਂ? ਕਿਉਂਕਿ ਸੂ ਸੇਂਟ ਮਰੀ ਅੰਟੇਰੀਓ ਦੇ ਮੇਅਰ ਸ਼ੂਮੇਕਰ ਨੇ ਕਿਹਾ ਕਿ ਉਹਦੇ ਸ਼ਹਿਰ ਦੇ ਵਿੱਚ ਐਲਗੋਮਾ ਸਟੀਲ ਮਿੱਲ ਤੋਂ 1000 ਤੋਂ ਵੀ ਜ਼ਿਆਦਾ ਵਰਕਰ ਨੂੰ ਕੰਮ ਤੋਂ ਆਲਰੇਡੀ ਕੱਢਿਆ ਗਿਆ ਹੈ, ਅਤੇ ਉਮੀਦ ਸੀ ਕਿ ਇੱਕ ਟੈਰਿਫ ਫਰੀ ਟ੍ਰੇਡ ਡੀਲ ਹਾਸਲ ਕੀਤੀ ਜਾਣੀ ਹੈ। ਸੋ ਇੰਨੇ ਮਹੀਨਿਆਂ, 18-19 ਮਹੀਨਿਆਂ ਤੋਂ ਇਹਨਾਂ ਨੇ 1000 ਬੰਦਾ ਤਾਂ ਕੱਢਤਾ, ਹੋਰ ਨਹੀਂ ਕੱਢਿਆ, ਪਰ ਹੁਣ ਜੇਕਰ ਐਲਗੋਮਾ ਸਟੀਲ ਅਤੇ ਬਾਕੀ ਸਟੀਲ ਕੰਪਨੀਜ਼ ਨੂੰ ਪਤਾ ਲੱਗ ਜਾਂਦਾ ਹੈ ਕਿ ਯਾਰ ਪੱਕਾ ਹੀ ਪੱਕਾ, ਕਈ ਸਾਲਾਂ ਲਈ ਹੀ ਪੱਕਾ 25% ਸਟੀਲ ਟੈਰਿਫ ਬੇਸ ਲਾਈਨ ਰੇਟ ਰਹਿਣਾ ਹੀ ਰਹਿਣਾ ਹੈ ਕੈਨੇਡੀਅਨ ਸਟੀਲ 'ਤੇ, ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਟਿੱਕੇ ਬੈਠੇ ਰਹਿਣਗੇ? ਨੋ, ਇਹ ਹੋਰ ਇੰਪਲੋਈਜ਼ ਕੰਮ ਤੋਂ ਕੱਢਣਗੇ, ਜਾਂ ਤਾਂ ਕੁਛ ਹੱਦ ਤੱਕ ਜਾਂ ਸਾਰੀ ਹੀ ਪ੍ਰੋਡਕਸ਼ਨ ਸਾਊਥ ਆਫ ਦਾ ਬੋਰਡਰ ਮੂਵ ਕਰਨਗੇ, ਕਿਉਂਕਿ 90% ਤਾਂ ਸਾਡਾ ਸਟੀਲ ਦਾ ਐਕਸਪੋਰਟ ਦਾ ਕਲਾਇੰਟ ਅਮਰੀਕਾ ਹੀ ਹੈ। American company hi ne. So why not move steel making to America and have 0% tariffs? So ehi natija pesh hoga. Eh Sault Ste. Marie mayor da kehna hai. US hun Canadian aluminum te 50% de tariffs nu kata sakda hai 25% tak. Nale US hun Canadian gaddiyan te truck te ਜਿਹੜਾ 25% ਦਾ ਟੈਰਿਫ ਹੈ ਉਹਨੂੰ ਵੀ ਘਟਾ ਸਕਦਾ ਹੈ 15% ਤੱਕ ਆਹੀ ਨੰਬਰ ਮਲਟੀਪਲ ਸੋਰਸਿਸ ਕਹਿ ਰਹੇ ਨੇ ਕਿ ਆਟੋ ਐਂਡ ਟਰੱਕ ਟੈਰਿਫਸ ਵਿਲ ਬੀ ਰਿਡਿਊਸਡ ਫਰੋਮ 25 ਤੋਂ ਲੈ ਕੇ 15% ਤੱਕ ਜਿਸ ਤੋਂ ਬਾਅਦ ਅੱਜ ਹੀ ਕੈਨੇਡੀਅਨ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ ਦੇ ਸੀਈਓ ਹਿਊ ਵਿਲੀਅਮਸ ਨੇ ਕਿਹਾ ਆਈ ਥਿੰਕ ਔਨ ਆਟੋ ਵੀ ਗੈਟਿੰਗ ਕਲੋਸ ਟੂ ਅ ਡੀਲ ਦੈਟ ਦ ਕੰਟਰੀ ਕੈਨ ਲਿਵ ਵਿਥ ਕਿ ਬਰਦਾਸ਼ਤ ਕਰ ਸਕਦੇ ਹਾਂ ਉਹਦੇ ਨੇੜੇ ਪਹੁੰਚ ਰਹੇ ਹਾਂ ਪਰ ਪਹੁੰਚੇ ਨਹੀਂ ਹੈਗੇ ਮਤਲਬ ਆਟੋ ਇੰਡਸਟਰੀ ਸ਼ਾਇਦ 15% ਦੇ ਟੈਰਿਫ ਨੂੰ ਬਰਦਾਸ਼ਤ ਕਰ ਸਕਦੀ ਆ ਖਾਸ ਜੇਕਰ ਉਸ 'ਤੇ ਜਿਹੜਾ ਇਫੈਕਟਿਵ ਟੈਰਿਫ ਰੇਟ ਹੈ ਉਹਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ 7.5% ਤੱਕ ਘਟਾਇਆ ਜਾ ਸਕਦਾ ਹੈ ਮੈਕਸਿਮਮ ਜੇਕਰ ਨੈਗੋਸ਼ੀਏਟ ਕੀਤਾ ਜਾਂਦਾ ਹੈ ਕਿ ਜਿਹੜੀ ਵੀ ਗੱਡੀ ਕੈਨੇਡਾ 'ਚ ਬਣਾਈ ਜਾ ਰਹੀ ਆ ਉਹਦੇ ਵਿੱਚ 50% ਤੋਂ ਵੱਧ ਪਾਰਟ ਅਮਰੀਕਾ 'ਚ ਬਣੇ ਨੇ ਜਾਂ ਪੂਰੇ ਨੌਰਥ ਅਮਰੀਕਾ 'ਚ ਬਣੇ ਨੇ ਆਹ ਵੀ ਇੱਕ ਬਹਿਸ ਦੀ ਇਸ਼ੂ ਹੈ ਕਿ ਕਾਰ ਕੰਪੋਨੈਂਟਸ ਆਈਦਰ 50% ਇੰਟਾਇਰਲੀ ਅਮੈਰੀਕਨ ਹੋਣੇ ਚਾਹੀਦੇ ਆ ਜਾਂ ਫਿਰ ਕੈਨੇਡਾ ਕਹਿ ਰਿਹਾ ਕਿ ਭਾਈ ਬੰਦੇ ਬਣ ਜਾਓ ਨੌਰਥ ਅਮੈਰੀਕਨ ਹੀ ਹੋਣੇ ਚਾਹੀਦੇ ਆ ਇਹ ਵੀ ਇੱਕ ਡੈਵਲ ਇਨ ਦ ਡੀਟੇਲ ਪੜ੍ਹਨੀ ਹੀ ਪਊਗੀ ਇਸ ਕੰਟਰੈਕਟ ਦੇ ਵਿੱਚ ਸੋ 15% ਤਾਂ ਹੋਊਗਾ ਰੇਟ ਪਰ 7.5% ਤੱਕ ਘਟਾਇਆ ਜਾ ਸਕਦਾ ਹੈ ਫਿਰ ਵੀ ਉਲਟਾ ਵੀ ਕਈ ਆਟੋ ਇੰਡਸਟਰੀ ਇਨਸਾਈਡਰਸ ਕਹਿ ਰਹੇ ਨੇ ਇਹ ਕਹਿ ਰਹੇ ਨੇ ਕਿ ਜੇਕਰ 15% ਹੋਵੇ ਜਾਂ 7.5% ਹੋਵੇ ਮਾਰਕ ਕਾਰਨੀ ਦੀ ਗਵਰਨਮੈਂਟ ਨੂੰ ਹੀ ਸਾਫ਼ ਕਹਿ ਰਹੇ ਨੇ ਕਿ ਫਿਰ ਵੀ ਆਟੋ ਇੰਡਸਟਰੀ ਇੱਥੇ ਟਿਕ ਕੇ ਬੈਠੀ ਨਹੀਂ ਰਹਿਣੀ ਹੈ ਕੁਛ ਨੇ ਤਾਂ ਕਿਹਾ ਹੈ ਆਟੋ ਇੰਡਸਟਰੀ ਇਨਸਾਈਡਰਸ ਨੇ ਕਿ ਜਦੋਂ ਕੈਨੇਡਾ ਦੇ ਵਿੱਚ ਚਾਹੇ ਬ੍ਰੈਂਪਟਨ ਹੋਵੇ ਚਾਹੇ ਵੈਲੈਂਡ ਹੋਵੇ ਚਾਹੇ ਜਿਹੜਾ ਮਰਜ਼ੀ ਵੁੱਡਸਟਾਕ ਹੋਵੇ ਜਿੱਥੇ ਵੀ ਜਿਹੜੀ ਮਰਜ਼ੀ ਹੀ ਗੱਡੀ ਦੀ ਮੇਕ ਐਂਡ ਮਾਡਲ ਹੁਣ ਬਣ ਰਹੀ ਆ ਓਬਵੀਅਸਲੀ ਉਸ ਕੰਪਨੀ ਨੂੰ ਉੱਥੇ ਪ੍ਰੋਡਕਸ਼ਨ ਫੈਕਟਰੀ ਦੇ ਵਿੱਚ ਬੰਦੋਬਸਤ ਕਰਨ ਲਈ ਬਿਲੀਅਨਸ ਡਾਲਰ ਦੇ ਪੈਸੇ ਲਾਉਣੇ ਪਏ ਨੇ ਸਪੈਸੀਫਿਕ ਗੱਡੀਆਂ ਨੂੰ ਮੇਕ ਐਂਡ ਮਾਡਲ ਨੂੰ ਬਣਾਉਣ ਦੇ ਲਈ ਹੁਣ ਜਦੋਂ ਉਹ ਪੂਰੀ ਪ੍ਰੋਡਕਸ਼ਨ ਖਤਮ ਹੋ ਗਈ ਉਸ ਇੱਕ ਗੱਡੀ ਦੀ ਮੇਕ ਐਂਡ ਮਾਡਲ ਦੀ ਫਿਰ ਤਾਂ ਵੱਧ ਤੋਂ ਵੱਧ ਕੈਨੇਡੀਅਨ ਆਟੋ ਪਲਾਂਟਸ ਆਪਦੇ ਸਾਰੇ ਆਪਰੇਸ਼ਨ ਬੰਦ ਕਰਕੇ ਦਰਵਾਜ਼ੇ ਪੱਕੇ ਤੌਰ 'ਤੇ ਬੰਦ ਕਰਕੇ ਯੂ ਐੱਸ ਤੱਕ ਮੂਵ ਹੋਣਗੇ ਜੇਕਰ 15% ਟੈਰਿਫ ਹੀ ਰਹਿਣਾ ਹੈ ਇਹ ਪਰਮਨੈਂਟਲੀ ਮੂਵ ਹੋਣਗੇ ਕਿਉਂਕਿ ਇਹਨਾਂ ਨੂੰ ਸ਼ਾਇਦ ਕੋਈ ਵੀ ਉਮੀਦ ਹੈ ਨਹੀਂ ਕਿ ਇਸ 15% ਤੋਂ ਘੱਟ ਕਦੇ ਵੀ ਕਾਰਨੀ ਦੇ ਵੱਲੋਂ ਇਹ ਰੇਟ ਨੈਗੋਸ਼ੀਏਟ ਕੀਤਾ ਜਾ ਸਕਦਾ ਹੈ ਨਾਲੇ ਮਾਰਕ ਕਾਰਨੀ ਦੇ ਹੀ ਜਿਹੜੀ ਇੱਕ ਹੈਂਡ ਪਿਕਡ ਕਮੇਟੀ ਹੈ ਐਡਵਾਈਜ਼ਰੀ ਕਮੇਟੀ ਔਨ ਕੈਨੇਡਾ ਯੂ ਐੱਸ ਐਕਨੋਮਿਕ ਰਿਲੇਸ਼ਨਸ ਉਹਦੇ 'ਤੇ ਇੱਕ ਬੰਦਾ ਜੋ ਕਿ ਬਹਿੰਦਾ ਹੈ ਉਹ ਹੈ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਆਫ ਕੈਨੇਡਾ ਪ੍ਰੈਜ਼ੀਡੈਂਟ ਗੱਡੀਆਂ ਦੇ ਪਾਰਟ ਦੇ ਜਿਹੜੇ ਬਣਾਉਂਦੇ ਨੇ ਫਲਾਵੀਓ ਵੋਲਪੀ ਉਹਨੇ ਵੀ ਕਿਹਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਹੋਰ ਅਤੇ ਹੋਰ ਕੈਨੇਡੀਅਨ ਆਟੋ ਪਾਰਟਸ ਮੈਨੂਫੈਕਚਰਰਸ ਵੀ ਆਪਦੇ ਦਰਵਾਜ਼ੇ ਪੱਕੇ ਤੌਰ 'ਤੇ ਬੰਦ ਕਰਕੇ ਸਾਊਥ ਆਫ ਦ ਬਾਰਡਰ ਮੂਵ ਹੋਣਗੇ ਕਿਉਂਕਿ ਉੱਥੇ ਕੋਈ ਵੀ ਟੈਰਿਫ ਨਹੀਂ ਲੱਗੂਗਾ ਜੇ ਗੱਡੀ ਦੇ ਪਾਰਟ ਬਣਾਉਂਦੇ ਹਾਂ ਅਤੇ ਵੇਚਦੇ ਹਾਂ ਅਤੇ ਜਾਂ ਫਿਰ ਵਰਤੇ ਜਾਂਦੇ ਨੇ ਸੋ ਹੁਣ ਦੋਸਤੋ ਦੇਖਣਾ ਪਊਗਾ ਲਾਈਕ ਆਈ ਸੈਡ ਦ ਡੈਵਲ ਇਜ਼ ਇਨ ਦ ਡੀਟੇਲ ਹੁਣ ਦੇਖਣਾ ਪਊਗਾ ਕਿ ਅੱਜ ਰਾਤ ਤੱਕ ਜਾਂ ਕੱਲ੍ਹ ਰਾਤ ਤੱਕ ਲੇਟੈਸਟ ਇਹ ਡੀਓ ਪੇਸ਼ ਕਦੋਂ ਕੀਤੀ ਜਾਂਦੀ ਆ ਅਤੇ ਇਹਦੇ ਵਿੱਚ ਐਗਜੈਕਟਲੀ ਕੀ ਪੇਸ਼ ਕੀਤਾ ਜਾਂਦਾ ਹੈ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਫਿਰ ਦੇਖਿਆ ਜਾਊਗਾ ਮੇਨ ਸਟ੍ਰੀਮ ਮੀਡੀਆ ਡਿਫਰੈਂਟ ਡਿਫਰੈਂਟ ਪੋਲਿੰਗ ਦੇ ਵੱਲੋਂ ਵੀ ਮੇਨ ਸਟ੍ਰੀਮ ਮੀਡੀਆ ਵੱਡੇ ਵੱਡੇ ਆਊਟਲੈਟਸ ਦੇ ਵੱਲੋਂ ਵੀ ਅਤੇ ਨਾਲ ਦੇ ਨਾਲ ਸੋਸ਼ਲ ਮੀਡੀਆ ਦੇ ਵੱਲੋਂ ਵੀ ਪਤਾ ਲੱਗ ਹੀ ਜਾਊਗਾ ਕਿ ਲੋਕਾਂ ਦਾ ਕੀ ਵਿਚਾਰ ਹੈ ਇਸ ਡੀਲ ਦੇ ਬਾਰੇ ਅਤੇ ਉਹਨਾਂ ਵਾਅਦਿਆਂ ਦੇ ਬਾਰੇ ਜੋ ਕਿ ਮਾਰਕ ਕਾਰਨੀ ਨੇ ਕੀਤੇ ਸੀ ਕੈਨੇਡੀਅਨ ਲੋਕਾਂ ਲਈ ਅਤੇ ਉਹ 'ਚ ਕਿੰਨਾ ਕੁ ਫਰਕ ਹੈ ਵਾਅਦਾ ਕਿ ਅਸੀਂ ਸਾਰੇ ਟੈਰਿਫਸ ਹਟਾਵਾਂਗੇ ਅਤੇ ਜਿਹੜਾ ਐਕਚੁਅਲ ਡੀਲ ਮਿਲਣੀ ਹੈ ਉਹ 'ਚ ਵੀ ਕਿੰਨਾ ਫਰਕ ਹੈ ਲੋਕ ਵੀ ਦੱਸਣਗੇ ਅਖੀਰ ਦੇ ਵਿੱਚ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜਿਹੜੇ ਹੈ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਮੋਰਗੇਜ ਦਾ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੋਵੇ ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ ਸਾਰੀਆਂ ਮੇਜਰ ਬੈਂਕਾਂ ਨਾਲ ਇਹ ਸਿੱਧੇ ਕੰਮ ਕਰਦੇ ਨੇ ਸਿੱਧਾ ਤੁਹਾਡਾ ਹੀ ਕੰਮ ਕਰਵਾਉਂਦੇ ਨੇ ਚਾਹੇ ਤੁਸੀਂ ਸੈਲਫ ਇੰਪਲੋਇਡ ਹੋ ਚਾਹੇ ਪੇਰੋਲ 'ਤੇ ਹੋ ਚਾਹੇ ਹੁਣੇ ਪੱਕੇ ਹੋਏ ਹੋ ਚਾਹੇ ਇੱਥੇ ਦੇ ਹੀ ਜੰਮੇ ਹੋ ਚਾਹੇ ਤੁਸੀਂ ਘੱਟ ਇਨਕਮ ਕਮਾਉਂਦੇ ਹੋ ਜਾਂ ਘੱਟ ਹੀ ਦਿਖਾਉਂਦੇ ਹੋ ਜੇ ਮੋਰਗੇਜ ਕਰਵਾਉਣੀ ਆ ਇਹ ਇਸ ਤਰ੍ਹਾਂ ਦੇ ਬੰਦੇ ਨੇ ਜੋ ਕਿ ਇੱਕ ਵਾਰੀ ਹਾਂ ਕਹਿ ਦਿੰਦੇ ਆ ਫਿਰ ਕਰਕੇ ਹੀ ਦਿਖਾਉਂਦੇ ਆ ਸਿੰਪਲ ਜੀ ਗੱਲ ਹੈ 416-710 416-710-7524. 416-710-7524. Prabdeep Singh, Mortgage Broker. Bhai ji, Sat Sri Akal ji.
1: Sat Sri Akal, Samraj Virat, Naal Naal Pyar Bhari. Sat Sri Akal, Sare Hi Listeners Nu Ji. Aas Karda, Saryan Di Shaam, Sohni Langri Hoegi.
0: ਬਾਈ ਜੀ, ਹੁਣ ਬਹੁਤ ਲੋਕ ਨੇ ਜੋ ਕਿ ਸ਼ਾਇਦ ਸੋਚਦੇ ਹੋਣਗੇ ਕਿ ਆਪਣੇ ਬਥੇਰੇ ਹੋਰ ਵੀ ਵਾਧੂ ਘਾਟੂ ਖਰਚੇ ਨੇ ਕਰਜ਼ੇ ਨੇ, ਆਪਾਂ ਹੁਣ ਆਪਣੀ ਪ੍ਰਾਪਰਟੀ ਨੂੰ ਹੀ ਰੀਫਾਈਨੈਂਸ ਕਰਵਾ ਲਈਏ, ਸ਼ਾਇਦ ਜ਼ਿਆਦਾ ਬਿਹਤਰ ਹੀ ਰੇਟ ਮਿਲ ਜੂਗਾ, ਘੱਟ ਹੀ ਵਿਆਜ ਹੋ ਜੂਗਾ। ਹੁਣ ਤੁਸੀਂ ਇਹ ਦੱਸੋ ਕਿ ਰੀਫਾਈਨੈਂਸਿੰਗ ਦਾ ਕਦੋਂ ਸਹੀ ਟਾਈਮ ਹੁੰਦਾ ਹੈ ਅਤੇ ਇਹਦਾ ਫਾਇਦਾ ਕੀ ਹੁੰਦਾ ਹੈ, ਇਹ ਦੱਸੋ ਜੀ।
1: ਬਿਲਕੁਲ ਸਮਰਾਜ ਵੀਰ, ਦੇਖੋ ਗੱਲ ਜਿਹੜੀ ਰੀਫਾਈਨੈਂਸ ਦੀ ਹੁੰਦੀ ਨਾ, ਮੈਂ ਹਮੇਸ਼ਾ ਕਹਿੰਦਾ ਹੁਣ ਅਕਸਰ ਜ਼ਿਕਰ ਕਰਦਾ ਨਾ, ਸਾਡੇ ਭੈਣ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ ਇੱਕ ਜਿਹੜਾ ਭਰਮ ਰਹਿ ਜਾਂਦਾ ਉਹ ਪੈਨਲਟੀ ਦਾ ਹੀ ਰਹਿ ਜਾਂਦਾ। ਬਟ ਜੇ ਤੁਸੀਂ ਉਹ ਇੱਕ ਚੀਜ਼ ਨੂੰ ਪਾਸੇ ਰੱਖ ਕੇ ਬਾਕੀ ਦੇ ਫਾਇਦੇ ਦੇਖੋ ਨਾ, ਤਾਂ ਹਰ ਇੱਕ ਚੀਜ਼ 'ਚ ਫਾਇਦਾ ਹੁੰਦਾ ਤੁਹਾਨੂੰ। ਇੱਕ ਤਾਂ ਦੇਖੋ ਤੁਸੀਂ ਅੱਜ ਜਿਹੜੇ ਵੀ ਲੈਂਡਰ ਨਾਲ ਹੈਗੇ ਹੋ, ਜ਼ਰੂਰੀ ਨਹੀਂ ਤੁਸੀਂ ਅੱਜ ਟੀ ਡੀ ਦੇ ਬੀ ਐਮ ਓ ਨਾਲ ਹੋਵੋਗੇ, ਹੋ ਸਕਦਾ ਤੁਸੀਂ ਕੋਈ ਬੀ ਸਾਈਡ ਵਾਲੇ ਲੈਂਡਰ ਨਾਲ ਹੈਗੇ, ਹੋ ਸਕਦਾ ਤੁਸੀਂ ਕਿਸੇ ਪ੍ਰਾਈਵੇਟ ਮੌਰਗੇਜ 'ਚ ਸਟੱਕ ਹੈਗੇ ਹੋ। ਹਰ ਇੱਕ ਪਰਿਵਾਰ ਦਾ ਵੱਖਰੋ ਵੱਖਰਾ ਸਨੈਰੀਓ ਹੈ। ਜੇ ਅੱਜ ਤੁਸੀਂ ਰੀਫਾਈਨੈਂਸ ਕਰਵਾਉਂਦੇ ਹੋ, ਸਭ ਤੋਂ ਪਹਿਲੀ ਵੱਡੀ ਗੱਲ ਜਿਹੜੀ ਫਾਇਦੇ ਵਾਲੀ ਹੈ, ਨਵੇਂ ਲੈਂਡਰ ਕੋਲ ਜਾਓਗੇ, ਵਧੀਆ ਕੰਪੈਟੀਟਿਵ ਤੁਹਾਨੂੰ ਇੰਟਰਸਟ ਰੇਟ ਮਿਲੂਗਾ। ਬਥੇਰੀ ਵਾਰੀ ਭੈਣ ਭਰਾਵਾਂ ਦਾ ਗਿਲਾ ਸ਼ਿਕਵਾ ਰਹਿੰਦਾ ਵੀ ਸਾਡੀ ਜਿਹੜੀ ਪੁਰਾਣੀ ਫਾਈਲ ਸੈਟਅਪ ਪਤਾ ਨਹੀਂ ਕਿਵੇਂ ਹੋਈ ਸੀ, ਸਾਡੇ ਕੋਲ ਲਾਈਨ ਆਫ ਕ੍ਰੈਡਿਟ ਨਹੀਂ ਹੈਗੀ, ਤੁਹਾਡੇ ਕੋਲ ਨਵੀਂ ਬੈਂਕ ਦੇ ਜਾਣ ਨਾਲ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਖੁੱਲਦੀ ਆ, ਫਿਰ ਤੁਹਾਨੂੰ ਕੈਸ਼ ਬੈਕ ਦੀ ਆਪਸ਼ਨ ਆਉਂਦੀ ਹੈਗੀ। ਬਥੇਰੀ ਵਾਰੀ ਲੈਂਡਰ ਕੋਲ ਸਾਨੂੰ ਇਹ ਵੀ ਆਪਸ਼ਨ ਮਿਲਦੀਆਂ ਵੀ ਤੁਹਾਡੀ ਜਿਹੜੀ ਵਕੀਲ ਦੀ ਵੀ ਫੀਸ ਹੈ ਉਹ ਵੀ ਲੈਂਡਰ ਆਪ ਪੇ ਕਰਦਾ। ਸੋ ਕਹਿਣ ਦਾ ਭਾਵ ਫਾਇਦੇ ਹੀ ਫਾਇਦੇ ਨੇ, ਕਿੱਥੇ ਰੈਦਰ ਤੁਸੀਂ ਅੱਜ ਜੇ ਬੈਠੇ ਹੋ ਹੱਥ ਤੇ ਹੱਥ ਧਰ ਕੇ ਵੀ ਇਕੱਲੀ ਪੈਨਲਟੀ ਪੈਣੀ ਹੈ। ਮੇਰਾ ਹਮੇਸ਼ਾ ਇਹੀ ਕਹਿਣਾ ਹੁੰਦਾ, ਆਪਣੀ ਆਪਸ਼ਨ ਐਕਸਪਲੋਰ ਕਰੋ, ਜ਼ਰੂਰ ਦੇਖੋ, ਕਿਉਂਕਿ ਦੇਖੋ ਗੱਲ ਕਰੋਗੇ ਗੱਲ ਕਰਿਆਂ ਦਾ ਕੋਈ ਮੁੱਲ ਨਹੀਂ, ਕੋਈ ਚਾਰਜ ਨੀਗਾ, ਤੁਹਾਨੂੰ ਜੋ ਹੱਲ ਦੱਸਿਆ ਜਾਊਗਾ ਤੁਹਾਨੂੰ ਜਚੂਗੀ, ਤਾਂ ਹੀ ਆਪਾਂ ਅਗਾਂਹ ਵਧਣਾ ਗਾ, ਸਾਈਨ ਐਕਸਰ ਅਲਟੀਮੇਟਲੀ ਤੁਸੀਂ ਹੀ ਕਰਨੇ ਪੇਪਰਾਂ ਦੇ ਉੱਤੇ। ਸੋ ਰੀਫਾਈਨੈਂਸ ਕਰਾਉਣ ਲਈ ਕੋਈ ਐਂ ਨਹੀਂ ਵੀ ਤੁਹਾਨੂੰ ਬਹੁਤ ਜ਼ਿਆਦਾ ਵੱਡੀ ਪੈਨਲਟੀ ਪੈ ਜਾਣੀ। ਜੇ ਤੁਹਾਡੇ ਮਨ ਦੇ ਵਿੱਚ ਕੋਈ ਇਸ ਤਰੀਕੇ ਦਾ ਵਹਿਮ ਵੀ ਰਹਿੰਦਾ, ਤੁਸੀਂ ਆਲਵੇਜ ਆਪਣੇ ਲੈਂਡਰ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਤੁਹਾਨੂੰ ਐਗਜੈਕਟ ਪੈਨਲਟੀ ਪੈਣੀ ਕੀ ਆ। ਸੋ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਨਾਲ ਮਹਿੰਗੇ ਕਰਜ਼ੇ ਚੱਕੀ ਬੈਠੇ ਹੋ, ਭਾਵੇਂ ਕ੍ਰੈਡਿਟ ਕਾਰਡ ਹੈ, ਕਾਰ ਲੋਨ ਹੈ, ਕਿਸੇ ਤਰੀਕੇ ਦਾ ਸਾਰਾ ਇੱਕ ਛੱਤ ਹੇਠ ਲੈ ਕੇ ਆਉਣਾ ਚਾਹੁੰਦੇ ਹੋ, ਰੀਫਾਈਨੈਂਸ ਇਜ਼ ਆਲਵੇਜ਼ ਦ ਬੈਸਟ ਆਪਸ਼ਨ। ਇੱਕ ਪੇਮੈਂਟ ਬਣ ਜੂਗੀ ਤੁਹਾਡੇ ਸਾਰੇ ਕਾਸੇ ਦੀ, ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਰੂਟੀਨ 'ਚ ਚੱਲਦਿਆਂ ਚੱਲਦਿਆਂ ਭੈਣ ਭਰਾ ਮਿਸ ਕਰ ਜਾਂਦੇ ਨੇ ਆਪਣੀ ਪੇਮੈਂਟਾਂ ਕਰਨੀਆਂ, ਭਾਵੇਂ ਉਹ ਮਿਨੀਮਮ ਪੇਮੈਂਟ ਕਰ ਰਹੇ ਨੇ, ਉਹ ਇੱਕ ਅੱਧੀ ਪੇਮੈਂਟ ਮਿਸ ਹੋਈ ਨਹੀਂ ਤੁਹਾਡੇ ਕ੍ਰੈਡਿਟ ਬਿਊਰੋ ਦਾ, ਉਹਦਾ ਮਾੜਾ ਇੰਪੈਕਟ ਪੈਂਦਾ ਹੈਗਾ। ਸੋ ਰੀਫਾਈਨੈਂਸ ਇਜ਼ ਦ ਬੈਸਟ ਸਲੂਸ਼ਨ। ਇੱਕ ਪੇਮੈਂਟ ਬਣ ਜੂਗੀ ਅੱਜ ਦੀ ਤਰੀਕ ਦੇ ਵਿੱਚ 3.75 ਤੋਂ ਲੈ ਕੇ 4% ਇੰਟਰਸਟ ਰੇਟ ਆਫਰ ਹੋ ਰਿਹਾ ਬੈਂਕਾਂ ਵੱਲੋਂ। ਇੱਕ ਪੇਮੈਂਟ ਸਾਰੇ ਕਾਸੇ ਦਾ ਤੁਹਾਡਾ ਜਿਹੜਾ ਵੱਖਰਾ ਵੱਖਰਾ ਕਰਜ਼ਾ ਹੈਗਾ ਇੱਕ ਛੱਤ ਹੇਠ ਆਜੂਗਾ। ਰੀਫਾਈਨੈਂਸ ਕਰਾਉਣ ਲਈ ਕਿਸੇ ਵੀ ਭੈਣ ਭਰਾ ਨੇ ਗੱਲਬਾਤ ਕਰਨੀ, ਆਪਣਾ ਸਨੈਰੀਓ ਡਿਸਕਸ ਕਰਨਾ, ਐਨੀ ਟਾਈਮ ਕਾਲ ਕਰ ਸਕਦੇ ਨੇ, ਤੁਹਾਨੂੰ ਨੰਬਰ ਦੱਸ ਦਿੰਦਾ ਜੀ 416-710-7524 416-710-7524। ਤੇ ਇਸ ਦੇ ਨਾਲ ਨਾਲ ਹੋਰ ਜ਼ਰੂਰੀ ਜਿਹੜੀ ਗੱਲ ਦੱਸਣੀ ਚਾਹੁੰਦਾ, ਰੀਫਾਈਨੈਂਸ ਅੱਜ ਦੀ ਤਰੀਕ 'ਚ ਕਰਾਉਣ ਦਾ ਸਭ ਤੋਂ ਵੱਡਾ ਫਾਇਦਾ ਕੀ ਹੋਊਗਾ ਜੀ, ਅੱਜ ਜੇ ਤੁਹਾਡੇ ਘਰ ਦੀ ਵੈਲਿਊ ਆ ਰਹੀ ਹੈ ਤਾਂ ਬਹੁਤ ਵਧੀਆ, ਹੋ ਸਕਦਾ ਜਿਹੜੇ ਹਿਸਾਬ ਨਾਲ ਮਾਰਕੀਟ ਨੇ ਰਾਹ ਫੜਿਆ ਗਾ ਕੱਲ ਨੂੰ ਜੇ ਘਰ ਦੀ ਵੈਲਿਊ ਨਾ ਆਈ ਤਾਂ ਘਰ ਦੇ ਵਿੱਚੋਂ ਜਿਹੜੀ ਐਕੁਇਟੀ ਨਿਕਲਣੀ ਹੈ ਉਹ ਵੀ ਸ਼ਾਇਦ ਨਾ ਨਿਕਲ ਪਾਵੇ। ਸੋ ਇਸ ਚੀਜ਼ ਨੂੰ ਜ਼ਰੂਰ ਗੌਰਿਓ ਜੇ ਤੁਸੀਂ ਰੀਫਾਈਨੈਂਸ ਕਰਾਉਣ ਬਾਰੇ ਸੋਚ ਰਹੇ ਹੋ। ਨੰਬਰ ਇੱਕ ਵਾਰੀ ਫੇਰ ਦੱਸ ਦਿੰਦਾ 416-710-7524 416-710-7524। ਬੈਕ ਟੂ ਸਮਰਾਜ ਵੀਰ,
0: ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਫੋਨ ਨੰਬਰ ਹੈ 416-710-7524 416-710-7524। ਜੇ ਤੁਸੀਂ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਫਸਟ ਟਾਈਮ ਮੋਰਗੇਜ ਕਰਵਾਉਣੀ ਹੈ, ਜਾਂ ਤੁਸੀਂ ਬਹੁਤ ਹੀ ਮਹਿੰਗੇ ਹਾਈ ਇੰਟਰਸਟ ਰੇਟ 'ਤੇ ਲੋਨ ਚੱਕੇ ਹੋਏ ਨੇ, ਤੁਸੀਂ ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ, ਪੂਰੀ ਪਿਕਚਰ ਦੇਖ ਕੇ ਤੁਹਾਨੂੰ ਇੱਕ ਸਹੀ ਅਤੇ ਅਫੋਰਡੇਬਲ ਪੈਸੇ ਬਚਾਉਣ ਵਾਲਾ, ਕਰਜ਼ਾ ਘਟਾਉਣ ਵਾਲਾ ਇੱਕ ਫੁੱਲ ਸਲਿਊਸ਼ਨ ਪੇਸ਼ ਕਰ ਸਕਦੇ ਆ। 416-710-7524। ਨਾਲ ਦੀ ਨਾਲ ਬਾਈ ਜੀ ਇਹ ਦੱਸੋ ਕਿ ਜੇਕਰ ਹੁਣ ਕੋਈ ਵੀ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਹੈ, ਅੱਜ ਕੱਲ੍ਹ ਤਾਂ ਰੀਸੇਲ ਦੀਆਂ ਪ੍ਰਾਈਸ ਤਾਂ ਘਟੀਆਂ ਹੋਈਆਂ ਨੇ, ਤੁਹਾਨੂੰ ਪਤਾ ਹੀ ਹੈਗਾ ਬੁਰਾ ਹਾਲ ਆ। ਨਾਲ ਦੀ ਨਾਲ ਜਿਹੜੇ ਨਵੇਂ ਘਰ ਅਤੇ ਕਾਂਡ ਵਗੈਰਾ ਬਣ ਰਹੇ ਆ ਉਹ 'ਤੇ ਵੀ 13% ਦਾ ਰੀਬੇਟ ਹੁਣ ਮਿਲ ਰਿਹਾ ਹੈ। ਸੋ ਉਹਨਾਂ ਲੋਕਾਂ ਨੂੰ, ਪੋਟੈਂਸ਼ੀਅਲ ਫਸਟ ਟਾਈਮ ਹੋਮ ਬਾਇਰਸ ਨੂੰ, ਜੋ ਕਿ ਹਜੇ ਤੱਕ ਵੀ ਮੰਨ ਲਓ ਹੈਜ਼ੀਟੇਟ ਕਰਦੇ ਆ ਜਾਂ ਡਰੇ ਹੋਏ ਆ ਕਿ ਲਈਏ ਜਾਂ ਨਾ ਲਈਏ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ?
1: ਬਿਲਕੁਲ ਸਮਰਾਜ, ਦੇਖੋ ਜਿਹੜੇ ਵੀ ਫਸਟ ਟਾਈਮ ਹੋਮ ਬਾਇਰ ਭੈਣ ਭਰਾ ਹੈਗੇ ਨੇ, ਜਿਹੜੀ ਤਾਂ ਹੁੰਦੀ ਆ ਕੌਨਫੀਡੈਂਸ ਨਾਲ ਤੁਸੀਂ ਬਾਇੰਗ ਕਰਨੀ, ਉਹ ਤਾਂ ਜੀ ਹੋਏਗੀ ਤੁਹਾਡੀ ਸਿਰਫ ਉਦੋਂ ਹੀ ਜੇ ਤੁਹਾਡੇ ਕੋਲ ਪ੍ਰੀ ਅਪਰੂਵਲ ਹੈਗਾ। ਜੇ ਤਾਂ ਦੇਖੋ ਤੁਸੀਂ ਕਿਸੇ ਘਰ ਤੇ ਆਫਰ ਨਹੀਂ ਪਾਈ ਜਾਂ ਕਿਸੇ ਕੰਟਰੈਕਟ ਦੇ ਵਿੱਚ ਬਾਇੰਡ ਨਹੀਂ ਹੈਗੇ ਕਿਸੇ ਪ੍ਰੀ ਕੰਸਟਰਕਸ਼ਨ ਯੂਨਿਟ ਦੇ ਵਿੱਚ, ਤਾਂ ਤੁਸੀਂ, ਮੈਂ ਇਹੀ ਸੁਜੈਸਟ ਕਰੂੰਗਾ, ਪਹਿਲਾਂ ਪ੍ਰੀ ਅਪਰੂਵਲ ਲਓ ਜਿਹਦੀ ਕਿ ਵੈਲਿਡਿਟੀ ਹੁੰਦੀ ਬਾਈ ਜੀ 120 ਦਿਨ। ਅੱਜ ਤੁਸੀਂ ਲੈ ਲਓ ਵਿਦਿਨ 120 ਦਿਨ ਤੁਸੀਂ ਆਪਦਾ ਘਰ ਕੌਨਫੀਡੈਂਟਲੀ ਬਾਏ ਕਰ ਸਕਦੇ ਹੋ। ਕਿਉਂ? ਕਿਉਂਕਿ ਤੁਹਾਨੂੰ ਪਤਾ ਤੁਸੀਂ ਆਲਰੇਡੀ ਲੋਨ ਅਮਾਊਂਟ ਲਈ ਅਪਰੂਵ ਹੈਗੇ ਹੋ। ਤੇ ਜਿਹੜੇ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਘਰਾਂ ਤੇ ਆਫਰ ਪਾ ਚੁੱਕੇ ਨੇ, ਰੀਸੇਲ ਦੇ ਘਰ ਨੇ ਜਾਂ ਬਿਲਡਰ ਵਾਲੀ ਪ੍ਰੋਪਰਟੀ ਆ, ਤੁਹਾਨੂੰ ਇੰਜ ਲੱਗਦਾ ਪਿਆ ਵੀ ਕੋਈ ਸਾਹਮਣੇ ਤੁਹਾਨੂੰ ਲਾਰੇ ਲਾਈ ਜਾਂਦਾ, ਭਾਜੀ ਅੱਜ ਇਹ ਆ ਰਿਹਾ ਉਹ ਆ ਰਿਹਾ, ਕਿਉਂਕਿ ਦੇਖੋ ਮੈਟਰ ਸਮਰਾਜ ਵੀਰੇ ਇਸ ਇੰਡਸਟਰੀ ਦੇ ਵਿੱਚ ਇਹ ਕਰਦਾ, ਤੁਸੀਂ ਡਾਇਰੈਕਟ ਡੀਲਿੰਗ ਤੁਹਾਡੀ ਕਿਹਦੇ ਨਾਲ ਆ। ਬਥੇਰੀ ਵਾਰੀ ਕੀ ਹੁੰਦਾ, ਮਾਫੀ ਮੰਗਣਾ ਗੱਲ ਕਰਦਾ, ਰੀਅਲਟਰ ਭੈਣ ਭਰਾ ਜਿਹੜੇ ਨਵੇਂ ਨੇ ਉਹਨਾਂ ਨੇ ਆਪਣੇ ਹਾਇਰ ਅਪ ਨੂੰ ਦੇਖਣਾ, ਜਿਹੜਾ ਕੋਈ ਹੈਗਾ ਉਹਨੂੰ ਉਹਨੂੰ ਕਹਿਣਾ ਭਾਜੀ ਕੋਈ ਮੌਰਗੇਜ ਵਾਲਾ ਟਕਰਾਓ। ਉਹ ਮੌਰਗੇਜ ਵਾਲਾ ਟਕਰਾਉਂਦਿਆਂ ਟਕਰਾਉਂਦਿਆਂ ਵਿੱਚ ਪਤਾ ਨਹੀਂ 3-4 ਬੰਦੇ ਇਹੋ ਜਿਹੇ ਵੜ ਜਾਣਗੇ, ਉਹਨੇ ਕਹਿਣਾ ਉਹਨੂੰ ਪਤਾ ਕਰਕੇ ਦੱਸਦਾ, ਉਹਨੂੰ ਪਤਾ ਕਰਕੇ ਦੱਸਦਾ, ਉਹਦੇ ਵਿੱਚ ਅਲਟੀਮੇਟਲੀ ਨੁਕਸਾਨ ਹੁੰਦਾ ਬਾਇਰ ਦਾ। ਬਾਇਰ ਦਾ ਨੁਕਸਾਨ ਵੀ ਪੈਸੇ ਵਜੇ ਬਹੁਤ ਜ਼ਿਆਦਾ ਹੋ ਜਾਂਦਾ ਅਤੇ ਇਮੋਸ਼ਨਲੀ ਬੰਦਾ ਬਹੁਤ ਟੁੱਟਦਾ ਹੈਗਾ। ਸੋ ਜਿਹੜੇ ਬੰਦੇ ਕੋਲ ਡਾਇਰੈਕਟ ਲੈਂਡਰ ਦਾ ਐਕਸੈਸ ਹੈ ਗੱਲਬਾਤ, ਉਹਦੇ ਨਾਲ ਹੀ ਕਰੇਦਾ ਫਾਇਦਾ, ਤੁਹਾਨੂੰ ਕੌਨਫੀਡੈਂਸ ਰਹਿੰਦਾ ਵੀ ਬਾਈ ਮੈਨੂੰ ਡਾਇਰੈਕਟ ਲੈਂਡਰ ਦਾ ਜੋ ਜਵਾਬ ਆ ਰਿਹਾ ਮੈਨੂੰ ਡਾਇਰੈਕਟ ਮੇਰੇ ਤੱਕ ਕਨਵੇ ਹੋ ਰਿਹਾ। ਸੋ ਕੋਈ ਵੀ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ, ਜੇ ਤੁਹਾਡੇ ਕੋਲ 5% ਵੀ ਹੈਗਾ ਤੁਸੀਂ ਕਾਲ ਕਰ ਸਕਦੇ ਹੋ। ਇਕੱਲੇ ਇਕੱਲੇ ਪਰਿਵਾਰ ਦਾ ਵੱਖਰੋ ਵੱਖਰਾ ਸਨੈਰੀਓ ਹੈ, ਤੁਹਾਡਾ ਕ੍ਰੈਡਿਟ ਸਕੋਰ ਕਿਹੋ ਜਿਹਾ ਆ, ਜੇ ਤੁਹਾਨੂੰ ਲੱਗਦਾ ਤੁਹਾਡੀ ਮਹੀਨੇ ਦੀ ਪੇਮੈਂਟ ਜ਼ਿਆਦਾ ਬਣਦੀ ਪਈ ਹੈ ਤਾਂ ਜ਼ਿਆਦਾ ਵੋਲਿਊਮ ਕੱਢਣ ਕਰਕੇ ਹਮੇਸ਼ਾ ਕਹਿੰਦਾ ਉਹਨੇ ਮੇਰੇ ਕੋਲ ਇਹੋ ਜਿਹੇ ਲੈਂਡਰ ਵੀ ਨੇ ਜਿਹੜੇ 40 ਸਾਲਾਂ ਦੀ ਅਮੋਟਾਈਜੇਸ਼ਨ ਦੇ ਰਹੇ ਨੇ। ਆਮ ਤੌਰ 'ਤੇ ਬੈਂਕਾਂ 30 ਦੀਆਂ ਦੰਦਾਂ ਦਿੰਦੇ ਨੇ, 40 ਸਾਲਾਂ ਦੇ ਵੀ ਆਪਣੇ ਕੋਲ ਬੈਂਕ ਹੈਗੇ ਨੇ। ਸੋ ਗੱਲ ਕੀ ਹੈ, ਤੁਹਾਡਾ ਜਿਹੜਾ ਡੇ ਟੂ ਡੇ ਲਿਵਿੰਗ ਇੰਪੈਕਟ ਨਾ ਹੋਵੇ, ਤੁਹਾਨੂੰ ਕਿਹੜੀ ਚੀਜ਼ ਜਚੂਗੀ, ਤੁਹਾਡੇ ਜਿਹੜੇ ਮੰਥਲੀ ਕੋਸਟ ਹੈ ਇੱਕ ਮੌਰਗੇ ਦੀ ਕੀ ਤੁਹਾਡੀ ਪੋਕਟ ਚੋਂ ਨਿਕਲਣੀ ਹੈ, ਤੁਹਾਨੂੰ ਦੱਸ ਕੇ ਹੀ ਅਗਾਂਹ ਵਧਿਆ ਜਾਊਗਾ। ਇੱਕ ਵਾਰੀ ਜ਼ਰੂਰ ਕਾਲ ਕਰਿਓ ਫਸਟ ਟਾਈਮ ਹੋਮ ਬਾਇਰ, ਕੋਈ ਵੀ ਭੈਣ ਭਰਾ ਜੇ ਤੁਸੀਂ ਆਫਰ ਪਾਈ ਬੈਠੇ ਹੋ, ਤੁਹਾਨੂੰ ਕੋਈ ਹੱਥ ਪਾ ਨਹੀਂ ਪੈ ਰਿਹਾ ਤਾਂ ਜ਼ਰੂਰ ਡੈਫੀਨੇਟਲੀ ਕਾਲ ਕਰ ਲਿਓ ਵੀ ਇਸ ਤੋਂ ਪਹਿਲਾਂ ਤੁਹਾਨੂੰ ਕੋਈ ਪ੍ਰਾਈਵੇਟ ਮੌਰਗੇਜ ਮੜ ਦਿੱਤੀ ਜਾਵੇ। ਸੋ ਕਿਸੇ ਤਰੀਕੇ ਦੀ ਪਰਚੇਸ ਕਰਨੀ ਹੈ, ਕਰਨੀ ਚਾਹੁੰਦੇ ਹੋ ਅਗਾਂਹ ਤੋਂ ਪ੍ਰੀ ਅਪਰੂਵਲ ਲੈਣਾ, ਨੰਬਰ 1 ਹੈ ਜੀ 416-710-7524, 416-710-7524। ਕਿਸੇ ਤਰੀਕੇ ਦਾ ਰੈਜ਼ੀਡੈਂਸ਼ੀਅਲ ਮੌਰਗੇਜ ਜਾਂ ਕਮਰਸ਼ੀਅਲ ਮੌਰਗੇਜ ਦਾ ਕੋਈ ਵੀ ਸਵਾਲ ਹੈ, 24 ਘੰਟੇ 7 ਦਿਨ ਫੋਨ ਅਵੇਲੇਬਲ ਹੈ, ਐਨੀ ਟਾਈਮ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਤੋਂ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਹੁਣ ਤੁਸੀਂ ਜ਼ਰੂਰ ਗੱਲਬਾਤ ਕਰੋ ਮੌਰਗੇਜ ਬ੍ਰੋਕਰ, ਮੌਰਗੇਜ ਐਕਸਪਰਟ ਪ੍ਰਭਦੀਪ ਸਿੰਘ ਦੇ ਨਾਲ, 416-710-7524 ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਜੇ ਤੁਸੀਂ ਵੀ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਟੀਮ ਸਿੱਧੂ ਇੱਕ ਬੜਾ ਕਮਾਲ ਦਾ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ ਜੋ ਕਿ ਕੈਲਡਨ ਸ਼ਹਿਰ ਦੇ ਵਿੱਚ ਹੈ, ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਐਂਡ ਮਕਲੋਗਲਨ, ਮੇਫੀਲਡ ਐਂਡ ਚਿੰਕੂਜ਼ੀ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਕੱਲ੍ਹ ਹੀ ਰਿਲੀਜ਼ ਹੋਈ ਆ, ਜਿਹਦੇ ਵਿੱਚ ਤੁਹਾਨੂੰ ਫਰੀ ਹੋਲਡ ਟਾਊਨ ਹਾਊਸਿਸ ਵੀ, ਸੈਮੀ ਡੀਟੈਚ ਵੀ ਅਤੇ ਡੀਟੈਚ ਘਰ ਵੀ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹ ਸਾਰੇ ਅਤੇ ਸਾਰੇ ਘਰ ਤਿਆਰ ਹੋਣੇ ਆ End of 2027, so ek to vi vadh saal pya hai, starting of the closing time tak to leke 28 tak, so 1 to 1.5 year tak di closing tak da time hai, te bada flexible deposit hai. Beefer lot te traditional 2-story freehold townhouses, private backyard dinal, inna di price hai sirf 679,000, te ehe 2030 2030 ਸਕੁਆਇਰ ਫੁੱਟ ਤੱਕ, 5 ਬੈਡਰੂਮ ਤੱਕ, ਸਿੰਗਲ ਕਾਰ ਗਰਾਜ ਨਾਲੇ ਡਰਾਈਵੇ ਨਾਲ ਪਲੱਸ ਅਨਫਿਨਿਸ਼ ਬੇਸਮੈਂਟ ਨਾਲ ਤਿਆਰ ਕੀਤੇ ਜਾ ਰਹੇ ਨੇ। ਨਾਲੇ ਜਿਹੜੇ ਵੱਡੇ ਪਰਿਵਾਰ ਨੇ ਇੱਥੇ 20-foot ਲਾਟ 'ਤੇ ਰੀਅਰ ਲੇਨ ਫਰੀ ਹੋਲਡ ਟਾਊਨ ਹਾਊਸ ਵੀ ਤਿਆਰ ਹੋਣੇ ਆ, ਡਬਲ ਕਾਰ ਗਰਾਜ ਨਾਲ, ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਨਾਲ, ਅਤੇ ਇਹਦੀ ਪ੍ਰਾਈਸ ਹੈ, ਫਰੀ ਹੋਲਡ ਹੈ, ਨੋ ਮੰਥਲੀ ਫੀਸ, 6,99,000, 699, 2550 ਸਕੁਆਇਰ ਫੁੱਟ ਤੱਕ, 5 ਬੈਡਰੂਮ ਤੱਕ, ਡਬਲ ਕਾਰ ਗਰਾਜ ਨਾਲੇ ਡਰਾਈਵਵੇ ਪਾਰਕਿੰਗ ਪਲੱਸ ਅਨਫਿਨਿਸ਼ਡ ਬੇਸਮੈਂਟ, ਨਾਲੇ 25-foot ਲਾਟ 'ਤੇ ਸੈਮੀ ਡੀਟੈਚ ਘਰ ਵੀ, ਉਹ ਵੀ 2280 ਸਕੁਆਇਰ ਫੁੱਟ ਤੱਕ, ਓਨਲੀ ਫਰੋਮ 799, 799,000, 4 ਬੈਡਰੂਮ ਤੱਕ। ਅਤੇ ਸਭ ਤੋਂ ਖਾਸ ਤਾਂ ਜਿਹੜੇ ਵੀ ਲੋਕ ਡੀਟੈਚ ਘਰ ਲੱਭ ਰਹੇ ਨੇ, ਇੱਕ ਕਮਾਲ ਦੀ ਡੀਲ ਹੈ ਲਿਮਿਟਡ ਟਾਈਮ ਲਈ, 36, 38 and 42-foot ਲਾਟ 'ਤੇ ਸਾਰੇ ਅਤੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਬਿਲਡਰ ਫਰੀ ਦੇ ਵਿੱਚ ਹੀ ਫਿਨਿਸ਼ਡ ਬੇਸਮੈਂਟ ਤਿਆਰ ਕਰਕੇ ਦੇ ਰਿਹਾ ਹੈ। ਹੋਰ ਕੀ ਚਾਹੀਦਾ, ਫਰੀ ਫਿਨਿਸ਼ਡ ਬੇਸਮੈਂਟ, on all detached homes, 36, 38, and 42 foot lot te, sare te sare double car garage aur detached ne with free finished basement. A price 11 lakh to shuru hundi hai, 1.1 million. Te 3500 square foot tak eh makan banne a, 6 bedroom tak, double car garage plus driveway parking, free finished basement from the builder. Te harek ghar de vich, chahe town hove, chahe semi, chahe detached, luxury, kafi jyada upgraded features free, stainless steel appliances free, quartz ja granite the countertops to adimarji free, no for the ceiling pelli nale duji floor te, and much much more. Call 416-302-0016 416-302-0016. Je tusi ghar leya hoya ਅਤੇ ਘਰ ਨੂੰ ਐਨ ਨਵਾਂ ਨਕੋਰ ਵਾਂਗੂ ਬਣਾਉਣਾ, ਫਿਰ ਸੰਧੋ ਪੇਂਟਿੰਗ ਦੀ ਬਹੁਤ ਹੀ ਕਮਾਲ ਦੀ ਟੀਮ ਨੂੰ ਸੱਦੋ, ਜੋ ਕਿ ਪ੍ਰੋਫੈਸ਼ਨਲ ਅਤੇ ਸਾਫ਼ ਸੁਥਰਾ ਅਤੇ ਅਫੋਰਡੇਬਲ, ਸਭ ਤੋਂ ਖਾਸ ਤਾਂ ਅਫੋਰਡੇਬਲ ਰੈਜ਼ੀਡੈਂਸ਼ੀਅਲ ਪੇਂਟਿੰਗ ਕਰਦੇ ਨੇ। ਸੰਧੋ ਪੇਂਟਿੰਗ ਦਾ ਬਹੁਤ ਲੰਬਾ ਤਜ਼ਰਬਾ ਹੈ। ਇਹ ਕਹਿੰਦੇ ਨੇ ਕਿ ਅਸੀਂ ਇੰਟਾਇਰ ਜੀ ਟੀ ਏ ਐਂਡ ਬਿਯੋਂਡ ਨੂੰ ਸਰਵ ਕਰਦੇ ਆ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ। ਚਾਹੇ ਤੁਸੀਂ ਇੱਥੇ ਲੋਕਲ ਹੀ ਰਹਿੰਦੇ ਹੋ, ਚਾਹੇ ਤੁਸੀਂ ਕੇ ਡਬਲਯੂ ਸੀ ਰੀਜਨ 'ਚ ਰਹਿੰਦੇ ਹੋ, ਚਾਹੇ ਲੰਡਨ ਤੱਕ ਵੀ ਰਹਿੰਦੇ ਹੋ, ਚਾਹੇ ਨਾਇਗਰਾ ਰੀਜਨ ਵਿੱਚ ਰਹਿੰਦੇ ਹੋ, ਨੇੜੇ ਹੋ ਦੂਰ ਹੋ, ਅਸੀਂ ਪ੍ਰੋਫੈਸ਼ਨਲ ਪੇਂਟ ਦਾ ਕੰਮ ਕਰਾਂਗੇ ਅਤੇ ਡਿਜ਼ਾਈਨਰ ਨੇਮ ਬ੍ਰੈਂਡ ਪੇਂਟ ਯੂਜ਼ ਕਰਦੇ ਨੇ ਸੰਧੋ ਪੇਂਟਿੰਗ ਵਾਲੇ। ਕਾਲ ਫ੍ਰੀ ਐਸਟੀਮੇਟ ਲਈ ਸੁਖਜੀਤ ਨਾਲ ਸੰਪਰਕ ਕਰੋ 647-822-3313 647-822-3313 647-822-3313 647-822-3313 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲੇ ਦੋਸਤੋ, ਜੇ ਇੰਡੀਆ ਆਉਣ ਜਾਣ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ, ਦਿਓਲ ਟਰੈਵਲ ਦੀਆਂ ਦੋ ਲੋਕੇਸ਼ਨ ਨੇ, ਨੰਬਰ ਵੀ ਜਲ ਦਿੰਦਾ। ਇਹਨਾਂ ਨੇ ਅੱਜ ਹੀ ਸਾਨੂੰ ਕੁਝ ਨਵੇਂ ਅਪਡੇਟ ਫੇਅਰ ਭੇਜੇ ਆ। ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਧਿਆਨ ਨਾਲ ਸੁਣੋ। ਅਕਟੋਬਰ 27 ਤਰੀਕ ਨੂੰ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ, ਵਾਪਸੀ ਹੋਊਗੀ ਇੱਥੇ ਤੱਕ ਡਿਸੰਬਰ 24 ਨੂੰ। ਸੈਂਟਾ ਬਾਬੇ ਨੂੰ ਅਗਲੇ ਦਿਨ ਮਿਲ ਲਿਓ, ਇਹ ਕ੍ਰਿਸਮਿਸ ਈਵ ਨੂੰ ਵਾਪਸੀ ਹੈ, ਬਹੁਤ ਲਿਮਿਟਿਡ ਸੀਟਸ ਨੇ। ਸੋ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਅਕਟੋਬਰ 27 ਨੂੰ, ਵਾਪਸੀ ਹੈ ਇੱਥੇ ਤੱਕ ਡਿਸੰਬਰ 24 ਨੂੰ। ਬਹੁਤ ਘੱਟ ਸੀਟਾਂ ਨੇ, ਦੋ ਬੈਗ ਵਿੱਚ ਹੀ ਇੰਕਲੂਡ ਨੇ, ਦੋ ਟੈਚੀ, ਦੋ ਸੂਟਕੇਸ ਇੰਕਲੂਡਿਡ। $1820 $1820 ਦੇ ਵਿੱਚ, ਜੇ ਕਿਸੇ ਨੇ ਅਕਟੋਬਰ ਦੇ ਵਿੱਚ ਆਪਦੇ ਲਵਡ ਵਨ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਸੱਦਣਾ ਹੋਵੇ, 850 ਸਿਰਫ 850 ਦੇ ਵਿੱਚ, 850 'ਚ ਵਨ ਵੇ ਟਿਕਟ ਬੁੱਕ ਕਰ ਲਓ। ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਟੂ ਨਵੰਬਰ ਰਾਊਂਡ ਟ੍ਰਿਪ ਬੁੱਕ ਕਰਨੀ ਆ, $1550 ਜੇ ਤੁਸੀਂ ਅਗਲੇ ਸਾਲ ਦੀ ਤਿਆਰੀ ਕਰ ਰਹੇ ਹੋ, ਆਪ ਚੱਲੇ ਆਪਾਂ ਪਿੰਡ ਨੂੰ, ਪਿੰਡ ਤੋਂ ਪਹਿਲਾਂ ਦਿੱਲੀ ਜਾਣਾ ਪਊ, ਟੋਰਾਂਟੋ ਤੋਂ ਲੈ ਕੇ ਦਿੱਲੀ ਫੈਬਰੀ ਮਹੀਨੇ ਵਿੱਚ ਵਨ ਵੇ, ਟੋਰਾਂਟੋ ਟੂ ਦਿੱਲੀ ਵਨ ਵੇ ਇਨ ਫੈਬਰੀ 2027, ਟੂ ਬੈਗਸ ਇੰਕਲੂਡਿਡ, 940 ਵਿੱਚ 940 ਵਿੱਚ। ਸੋ ਦੇ ਆਲ ਟਰੈਵਲ ਟੂ ਲੋਕੇਸ਼ਨਸ, ਇਟੋਬਕੋ 905-588-5100 905-588-5100 ਜਾਂ ਬਰੈਂਪਟਨ 905-588-4200 905-588-4200 ਨਾਲੇ ਇੱਕ ਜ਼ਿਆਦਾ ਅਹਿਮ ਨੰਬਰ ਦਿੰਦਾ, ਇਸ ਨੰਬਰ 'ਤੇ ਤੁਸੀਂ 7 ਦਿਨ, ਪ੍ਰੋਗਰਾਮ ਤੋਂ ਪਹਿਲਾਂ ਵੀ, ਪ੍ਰੋਗਰਾਮ ਤੋਂ ਬਾਅਦ ਵੀ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ, ਕੋਈ ਇਨਫੋਰਮੇਸ਼ਨ ਵੀ ਮੰਗਵਾ ਸਕਦੇ ਹੋ। ਕਾਲ, ਟੈਕਸਟ ਜਾਂ ਵਟਸਐਪ ਦੇ ਰਾਹੀਂ 416-457-3381 ਸਾਡੇ ਪ੍ਰੋਗਰਾਮ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਆਹ ਨੰਬਰ ਕਾਲ, ਟੈਕਸਟ, ਵਟਸਐਪ ਕਰ ਸਕਦੇ ਹੋ। 416-457-3381 416-457-3381 416-457-3381

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਜਿਹੜੇ ਹਨ ਦੋਸਤੋ ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਪਹੁੰਚੋ 2 o'clock ਇਨ ਦ ਮਾਰਨਿੰਗ 7 days a week ਜਿਹੜੇ ਮਰਜ਼ੀ ਦਿਨ ਸਵੇਰੇ 2 ਵਜੇ ਤੱਕ ਜਾਓ ਤੁਹਾਨੂੰ ਤਾਜ਼ਾ ਹੀ ਫਰੈਸ਼ ਹੀ ਫੂਡ ਪ੍ਰੋਵਾਈਡ ਕੀਤਾ ਜਾਊਗਾ ਤੁਸੀਂ ਡਾਈਨ ਇਨ ਇਨਡੋਰਸ ਪੂਰੇ ਏਸੀ ਦੇ ਨਜ਼ਾਰੇ ਲਓ ਬਾਹਰ ਪੈਟੀਓ ਵੀ ਹੈ ਹਰੇਕ ਲੋਕੇਸ਼ਨ ਤੇ ਟੇਕ ਆਊਟ ਤਾਂ ਆਫਕੋਰਸ ਕਰ ਹੀ ਸਕਦੇ ਹੋ 3 ਲੋਕੇਸ਼ਨ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਤੇ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਦੂਜੀ ਲੋਕੇਸ਼ਨ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਜਿਹੜਾ ਕੈਲਸੀਜ਼ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਾਲ ਵਾਲੇ ਪਲਾਜ਼ੇ ਵਿੱਚ 85 ਮੌਂਟਪੈਲੀਏ ਸਟਰੀਟ ਬ੍ਰੈਂਪਟਨ ਤੇ ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ ਜੋ ਕਿ ਬੋਵੇਰਡ ਤੇ ਚਿੰਕੂਜ਼ੀ ਤੇ ਹੈ ਐਵਰੀ ਡੇ ਕੋਈ ਨਾ ਕੋਈ ਇੱਕ ਜਾਂ ਉਸ ਤੋਂ ਵੱਧ ਵੈੱਜ ਵੀ ਨਾਨ ਵੈੱਜ ਵੀ ਬਾਏ ਵਨ ਗੈਟ ਵਨ ਫਰੀ ਸਪੈਸ਼ਲ ਡੀਲ ਵੀ ਮਿਲਦੀ ਆ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਇਹ ਬੜਾ ਲਾਜਵਾਬ ਪਕਵਾਨ ਤਿਆਰ ਕਰਦੇ ਆ ਵੈੱਜ ਵੀ ਨਾਨ ਵੈੱਜ ਵੀ 15 ਕਿਸਮ ਦੇ ਡੋਸੇ ਹੀ ਨੇ ਇਕੱਲੇ ਇੰਡੀਆ ਸਟਾਰ ਕੇਕ ਪੇਸਟਰੀ ਵੀ ਤਿਆਰ ਕਰਦੇ ਆ ਰੋਜ਼ ਨਾਲੇ ਇੰਨੀਆਂ ਜ਼ਿਆਦਾ ਵਰਾਇਟੀਆਂ ਮਿਠਾਈਆਂ ਸ਼ੁੱਧ ਖੋਏ ਦੀਆਂ ਵੀ ਤਿਆਰ ਕਰਦੇ ਆ ਸੋ ਪਹੁੰਚੋ ਆਪਣੀ ਨੇੜਲੀ 3 ਡਿਫਰੈਂਟ ਬ੍ਰੈਂਪਟਨ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨਸ ਤੇ ਇਹ ਲਾਈਵ ਟਰੱਕ ਕੇਟਰਿੰਗ ਦੇ ਵਿੱਚ ਮਾਹਰ ਨੇ ਤਾਂ ਇੱਥੇ 10 ਟਰੱਕ ਰੱਖੇ ਹੋਏ ਨੇ ਲਾਈਵ ਟਰੱਕ ਕੇਟਰਿੰਗ ਲਈ ਕਾਲ 905-794-8111 ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ANJ ਆਟੋ ਰਿਪੇਅਰ 91 ਹੀਲੀ ਰੋਡ ਬੋਲਟਨ ਇਹ ਜਿਹੜਾ ਹਾਈਵੇ 50 ਅਤੇ ਮੇਫੀਲ ਅਤੇ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਨੇੜੇ ਹੀ ਆ ਹਾਈਵੇ 50 ਐਂਡ ਮੇਫੀਲ ਮੇਜਰ ਇੰਟਰਸੈਕਸ਼ਨ ਹੈ 91 ਹੀਲੀ ਰੋਡ ਬੋਲਟਨ ANJ ਆਟੋ ਰਿਪੇਅਰ ਕਹਿੰਦੇ ਨੇ ਜਿਹੜਾ ਮਰਜ਼ੀ ਮੇਕ ਐਂਡ ਮਾਡਲ ਗੱਡੀ ਦਾ ਹੋਵੇ ਚਾਹੇ ਨੋਰਥ ਅਮੈਰੀਕਨ ਚਾਹੇ ਯੂਰਪੀਅਨ ਚਾਹੇ ਡੋਮੈਸਟਿਕ ਹੋਵੇ ਅਸੀਂ ਗਰੰਟੀ ਵਾਰੰਟੀ ਨਾਲ ਤਸੱਲੀ ਬਖਸ਼ ਰਿਪੇਅਰ ਕਰਾਂਗੇ ਨਵੇਂ ਟਾਇਰ ਪਾਉਣੇ ਆ ਕੋਈ ਪ੍ਰਾਈਸ ਨਹੀਂ ਬੀਟ ਕਰ ਸਕਦਾ ਸਸਪੈਂਸ਼ਨ ਦਾ ਕੰਮ ਇੰਜਨ ਦਾ ਕੰਪਲੀਟ ਕੰਮ ਬ੍ਰੇਕਾਂ ਦਾ ਕੰਮ ਉਹ ਇਕੱਲਾ ਓਇਲ ਚੇਂਜ ਕਰਾਉਣਾ ਹੋਵੇ ਰਸਟ ਪਰੂਫ ਐਗਜ਼ਾਸਟ ਰਿਪੇਅਰ ਤੁਹਾਡੀ ਬੋਲੀ ਬੋਲ ਦੇ ਮਾਹਰ ਮਕੈਨਿਕ ਨੇ 905-857-7596 91 ਹੀਲੀ ਰੋਡ ਬੋਲਟਨ ਹਾਈਵੇ 50 ਐਂਡ ਮੇਫੀਲਡ ANJ ਆਟੋ ਰਿਪੇਅਰ ਨਾਲੇ ਦੋਸਤੋ ਜਾਣਦੇ ਜਾਣਦੇ ਇੱਕ ਹੋਰ ਨੰਬਰ ਦਿੰਦਾ ਤੁਹਾਨੂੰ ਇਹ ਨੰਬਰ ਹੈ ਜੇਕਰ ਤੁਸੀਂ ਕਿਸੇ ਵੀ ਰੀਅਲ ਇਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਡੀਲ ਦੇ ਵਿੱਚ ਫਸੇ ਹੋਏ ਹੋ ਬਿਲਡਰ ਤੁਹਾਡਾ ਡਿਪਾਜ਼ਿਟ ਨਹੀਂ ਹੁਣ ਵਾਪਸ ਦੇ ਰਿਹਾ ਲਾਰੇ ਲਾ ਰਿਹਾ ਜਾਂ ਲਾਰੇ ਲਾ ਕੇ ਹੁਣ ਸਾਲ ਲੰਘ ਗਏ ਨੇ ਕਲੋਜ਼ਿੰਗ ਕੀਤੀ ਨਹੀਂ ਹੈਗੀ ਲੀਗਲ ਨੋਟਿਸ ਭੇਜੀ ਜਾਂਦਾ ਕਈਆਂ ਦਾ ਹੋਰ ਪੈਸੇ ਹੋਰ ਚੈੱਕ ਫੜਾਓ ਕਈਆਂ ਦਾ ਕਿ ਮੋਰਗੇਜ ਦੇ ਪੇਪਰ ਹੁਣੇ ਫੜਾਓ ਮੋਰਗੇਜ ਕਰਵਾਓ ਅਤੇ ਮੋਰਗੇਜ ਤੁਹਾਡੇ ਜੇ ਹੁੰਦੀ ਨਹੀਂ ਹੈਗੀ ਜਾਂ ਕਰਾਉਣਾ ਚਾਹੁੰਦੇ ਨਹੀਂ ਹੈਗੇ ਤੁਹਾਡੇ ਕਈ ਲੀਗਲ ਆਪਸ਼ਨ ਨੇ ਮਨੀਤ ਗਿਰੀ ਗਿਰੀ ਲੀਗਲ ਤਾਂ ਤੁਹਾਡੀ ਪੂਰੀ ਮਦਦ ਕਰਨਗੇ ਹੁਣ ਤੱਕ ਤਾਂ ਢੇਰ ਸਾਰੇ ਲੋਕਾਂ ਦੀ ਅਤੇ ਪਰਿਵਾਰ ਦੀ ਮਦਦ ਕਰ ਚੁੱਕੇ ਨੇ 437-551-8000 ਕਿਸੇ ਨੇ ਤੁਹਾਡੇ ਪੈਸੇ ਮਾਰੇ ਆ ਕੋਈ ਪੇਚੈੱਕ ਨਹੀਂ ਦਿੱਤੀ ਜਾਂ ਕੋਈ ਟਰੱਕਿੰਗ ਕੰਪਨੀ ਨੇ ਤੁਹਾਨੂੰ ਪੇ ਨਹੀਂ ਦਿੱਤੀ ਉਸ ਫੀਲਡ ਦੇ ਵਿੱਚ ਵੀ ਇਹ ਵੈਰੀ ਵੈਲ ਵਰਸਡ ਐਂਡ ਐਕਸਪੀਰੀਅੰਸਡ ਹਨ ਗਿਰੀ ਲੀਗਲ 437-551-8000 ਸੋ ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਕਾਲ ਟੈਕਸਟ ਵਟਸਐਪ 416-453-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਜੇਕਰ ਕਾਜੇ ਕੋਈ ਵੀ ਪਲੈਨਿੰਗ ਆਪਣੇ ਪਰਿਵਾਰ ਦੇ ਲਈ ਆਪਣੇ ਫਿਊਚਰ ਦੇ ਲਈ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਡਿਸਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਨਹੀਂ ਕੀਤੀ ਹੈ ਕਰਵਾਓ ਬਿਨਾਂ ਕਿਸੇ ਵੀ ਕਮਿਟਮੈਂਟ ਜਾਂ ਆਬਲੀਗੇਸ਼ਨ ਤੋਂ ਫਰੀ ਕੰਸਲਟੇਸ਼ਨ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ 416-453-3381 416-453-3381 ਇੱਥੋਂ ਅੱਗੇ ਜੀ ਸਤਿ ਸ਼੍ਰੀ ਅਕਾਲ

0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ. ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ. ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ. ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ. ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ. ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ. 9915154548.
6: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ. ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਿਵਾ ਚੁੱਕੇ ਨੇ. ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ. ਬਰਾੜ ਟੈਂਬਰ ਲੋਇਰਸ, 6478901437, 647-840-1490-1437. GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ. ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ. ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ. ਟੌਪ ਦੀ ਪ੍ਰਾਈਸ. ਦੁਆਬਾ ਟਰੈਵਲ 9057960 9057960. ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ.
7: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
8: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ. 416-655-2000.
6: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ. ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ. ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ 1 ਗੇਟ 1 ਫ੍ਰੀ. ਚਨਾ ਭਟੂਰਾ, ਬਾਏ 1 ਗੇਟ 1 ਫ੍ਰੀ. ਫਿਸ਼ ਪਕੌੜਾ, ਬਾਏ 1 ਗੇਟ 1 ਫ੍ਰੀ. ਤੰਦੂਰੀ ਚਿਕਨ ਲੈਗ, ਬਾਏ 1 ਗੇਟ 1 ਫ੍ਰੀ. ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ, ਬਾਏ 1 ਗੇਟ 1 ਫ੍ਰੀ. ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ. ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ. ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ. ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ. ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99. ਸਬਜ਼ੀ ਮਾਰਕੀਟ ਓਪਨ 24/7.

ਹੁਣ ਮੈਂ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਪੰਜਾਬੀ ਲਹਿਰਾਂ ਦੇ ਸਰੋਤਿਆਂ ਦਾ? ਬੀਤੇ ਇੱਕ ਦਿਨ ਤੁਹਾਡੀ ਅਤੇ ਸਾਡੀ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਫੋਨ ਲਾਈਨਸ ਡਾਊਨ ਸੀ। ਆਓ ਹੁਣ ਟੈਸਟ ਕਰੀਏ ਕਿ ਫੋਨ ਲਾਈਨ ਚੱਲ ਰਹੀਆਂ ਅਤੇ ਸਭ ਤੋਂ ਪਹਿਲਾਂ ਕਿੰਨੇ ਕੁ ਸੱਜਣ ਨੇ ਜਿਹੜੇ ਪੰਜਾਬੀ ਲਹਿਰਾਂ ਦੇ ਨਾਲ ਇਸ ਵੇਲੇ ਦੁਆ ਸਲਾਮ ਕਰਨਾ ਚਾਹੁੰਦੇ ਨੇ, ਸਤਿ ਸ਼੍ਰੀ ਅਕਾਲ ਕਰਨਾ ਚਾਹੁੰਦੇ ਨੇ ਔਰ ਸਰੋਤਿਆਂ ਨੂੰ ਆਪਣੇ ਵੱਲੋਂ ਗੁੱਡ ਈਵਨਿੰਗ, ਸ਼ੁਭ ਸ਼ਾਮ ਕਹਿਣਾ ਚਾਹੁੰਦੇ ਨੇ? ਤੁਸੀਂ ਸਾਡੇ ਪੰਜਾਬੀ ਲਹਿਰਾਂ ਦੇ ਹੋਸਟ ਬਣ ਸਕਦੇ ਹੋ ਅੱਜ 5-7 ਮਿੰਟ ਵਾਸਤੇ ਔਰ ਤੁਹਾਡੀ ਆਵਾਜ਼ ਜਿਹੜੀ ਹੈ ਲੱਖਾਂ ਸਰੋਤਿਆਂ ਤੱਕ ਪਹੁੰਚੂਗੀ। ਯੂ ਨੈਵਰ ਨੋ ਕਿ ਤੁਸੀਂ ਖੁਦ ਵੀ ਕਿਸੇ ਦਿਨ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆ ਕੇ ਅਤੇ ਹੋਸਟਿੰਗ ਕਰ ਸਕੋ, ਤਾਂ ਉਹਦੇ ਲਈ ਅਤੇ ਨਾਲੇ ਆਪਣੀ ਲਾਈਨ ਟੈਸਟ ਹੋਜੂਗੀ। ਕਾਲ ਕਰਨੀ ਹੈ 905-673-3337 905-673-3337 ਅਤੇ ਨਾਲ ਦੀ ਨਾਲ ਇੱਕ ਛੋਟੇ ਜਿਹੇ ਮਿਊਜ਼ਿਕ ਪੀਸ ਤੁਹਾਡੇ ਵਾਸਤੇ ਵਜਾਏ ਜਾ ਰਹੇ ਆ ਅਤੇ ਤੁਸੀਂ ਯਾਦ ਕਰਨਾ ਕਿ ਇਹ ਕਿਹੜੇ ਕਲਾਕਾਰ ਦਾ ਗੀਤ ਹੈ ਅਤੇ ਕਿਹੜਾ ਗੀਤ ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ। ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ। ਗ੍ਰੈਂਡ ਹੋਮ ਫਰਨੀਚਰ 'ਤੇ ਫਰਾਈਡੇ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਅਤੇ ਤੁਹਾਨੂੰ ਪਤਾ ਹੀ ਹੈ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋਵੇ ਫਿਰ ਲੁੱਟਾਂ ਪੈ ਜਾਂਦੀਆਂ ਨੇ ਲੁੱਟਾਂ, ਔਰ ਇੰਨਾ ਜ਼ਿਆਦਾ ਘੱਟ ਕੀਮਤਾਂ ਅਤੇ ਨਾਲ ਦੀ ਨਾਲ ਸਭ ਨੂੰ ਤੋਹਫੇ ਦਿੱਤੇ ਜਾਣਗੇ। ਸੋ ਤੁਸੀਂ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ 'ਤੇ 294 ਵਾਕਰਸ ਡਰਾਈਵ ਉੱਤੇ ਪਹੁੰਚਣਾ, ਬਹੁਤ ਪਿਆਰਾ ਲਾਈਵ ਔਨ ਲੋਕੇਸ਼ਨ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਨੂੰ ਮੱਲੀ ਟੈਂਟ ਸਰਵਿਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੀ ਹਾਂ, ਟੈਂਟ ਦੀਆਂ ਸਾਰੀਆਂ ਸੇਵਾਵਾਂ ਲੈਣ ਲਈ ਮੱਲੀ ਟੈਂਟ ਸਰਵਿਸ ਤੁਹਾਡੇ ਬੈਂਕਟ ਵਰਗੀਆਂ ਕਨਵੈਨਸ਼ਨ ਸੈਂਟਰ ਵਰਗੀਆਂ ਸੇਵਾਵਾਂ ਤੁਹਾਨੂੰ ਦੇ ਦਿੰਦੇ ਨੇ ਔਰ ਬਿਲਕੁਲ ਫਰੈਸ਼ ਮੇਜ਼, ਕੁਰਸੀਆਂ, ਲਾਈਟਾਂ ਚੱਕਾ ਚੌਂਦ ਤੋਂ 647-999-2569 647-999-2569 ਟੈਲੀਫੋਨ ਨੰਬਰ ਹੈ ਅਤੇ ਨਾਲ ਹੀ ਤੁਹਾਨੂੰ ਗਿੱਲ ਫਾਰਮ 'ਤੇ ਭੇਜੀਏ। ਵੀਕਐਂਡ 'ਤੇ ਗਿੱਲ ਫਾਰਮ 'ਤੇ ਗਏ ਤੋਂ ਬਿਨਾਂ ਤੁਹਾਡਾ ਕਹਿੰਦੇ ਹੁੰਦੇ ਆ ਕਿ ਵੀਕਐਂਡ ਪੂਰਾ ਨਹੀਂ ਹੋਣਾ। ਗਿੱਲ ਫਾਰਮ 'ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਲੈ ਕੇ ਆਓ, ਚੱਕੀ ਦਾ ਆਟਾ ਲੈ ਕੇ ਆਓ। ਗਿੱਲ ਫਾਰਮ ਤੋਂ ਤੁਸੀਂ ਬਹੁਤ ਕਮਾਲ ਦੀਆਂ ਫਰੈਸ਼ ਆਈਟਮਸ ਅਤੇ ਨਾਲੇ ਤੁਹਾਨੂੰ ਖਰਬੂਜ਼ੇ ਮਿਲਣਗੇ, ਮਿੱਠੇ ਮਿੱਠੇ, ਖੰਡ ਮਿਸ਼ਰੀ, ਤੂੰ ਮੇਰੀ ਖੰਡ ਮਿਸ਼ਰੀ ਅਤੇ ਖਰਬੂਜ਼ੇ ਗਿੱਲ ਫਾਰਮ ਦੇ। ਚਿਬੜਾਂ ਦੀ ਚਟਣੀ ਬਣਾਓ ਗਿੱਲ ਫਾਰਮ ਤੋਂ ਅਤੇ ਮੇਥੇ, ਬਾਥੂ, ਬਹੁਤ ਸਾਰੀਆਂ ਪਾਲਕ, ਧਨੀਆ, ਸਭ ਆਈਟਮਾਂ ਮਿਲਣਗੀਆਂ ਕਿੱਥੋਂ? ਗਿੱਲ ਫਾਰਮ ਤੋਂ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ। ਤੁਹਾਡੀਆਂ ਲਾਈਨਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਵੇਖਦੇ ਹਾਂ ਪ੍ਰੋਗਰਾਮ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਨ ਲੱਗੇ ਹਾਂ। ਲਓ ਜੀ, ਚੱਕ ਦਿਓ ਫਟੇ ਫਿਰ, ਕਿਵੇਂ ਆ?

0: ਸੁਣਾ ਮੈਂ ਪੰਜਾਬੀ ਲਹਿਰਾਂ। ਪਹਿਲੀ ਕਾਲ ਲੈਂਦੇ ਹੀਰਾ ਸਿੰਘ ਜੀ। ਜੀ ਹੀਰਾ ਸਿੰਘ, ਕੋਹਿਨੂਰ ਹੀਰਾ। ਹੈਲੋ ਹੈਲੋ ਹੀਰਾ ਸਿੰਘ ਜੀ।
1: ਹਾਂਜੀ ਹਾਂਜੀ ਬੋਲ ਰਿਹਾ ਭਾਜੀ।
0: ਉਹ ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ?
1: ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਜੀ।
0: ਹਾਂ ਤਾਂ ਪਹਿਲਾਂ ਹੀ ਹੀਰਿਆਂ ਦੀ ਕਾਲ ਆ ਗਈ, ਕਹਿੰਦੇ ਹੁੰਦੇ ਆ ਹੁਣ ਹੋਰ ਕ ਦੱਸ ਕੀ ਭਾਲ ਦੀ। ਪਹਿਲੀ ਕਿੱਕ ਤੇ ਸਟਾਰਟ ਸਾਡਾ ਯਾਮਾ ਹੈ।
1: ਹਾਂਜੀ ਹਾਂਜੀ।
0: ਤੇ ਹੋਰ ਸੁਣਾਓ ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਸਾਨੂੰ। ਤੁਹਾਡੀ ਆਵਾਜ਼ ਹੀ ਬਹੁਤ ਮਿੱਠੀ ਹੈ ਜੀ।
0: ਆਵਾਜ਼ ਬਹੁਤ ਮਿੱਠੀ ਆ।
1: ਹਾਂਜੀ ਹਾਂਜੀ।
0: ਘਰਦੇ ਤਾਂ
1: ਮੇਰਾ ਤਾਂ ਨਾਂ ਹੀਰਾ ਜੀ, ਤੁਹਾਡੇ ਪਰ ਤੁਸੀਂ ਬੰਦੇ ਹੀਰੇ ਤੁਸੀਂ ਹੋ।
0: ਕੀ ਬਾਤ ਹੈ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਤੇ ਤੁਸੀਂ ਸਾਡੀ ਆਵਾਜ਼ ਦੀ ਪ੍ਰਸ਼ੰਸਾ ਕੀਤੀ। ਇਹੀ ਸਾਡਾ ਗੁਣ ਹੈ, ਇਹੀ ਸਾਡਾ ਗਹਿਣਾ ਹੈ, ਇਹੀ ਸਾਡੀ ਦੌਲਤ ਆ।
1: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਕੁਝ ਹੋਰ ਕਹਿਣਾ ਚਾਹੁੰਦੇ ਹੋ?
1: ਮੈਂ ਜੀ ਇੱਕ ਗਾਣਾ ਸੁਣਨਾ ਸੀ।
0: ਕਿਹੜਾ?
1: ਅਰਜਨ ਢਿੱਲੋਂ ਦਾ ਟਰੱਕਰ ਦਾ ਜੀ।
0: ਅਰਜਨ ਢਿੱਲੋਂ ਦਾ ਟਰੱਕਰ?
1: ਹਾਂਜੀ ਹਾਂਜੀ।
0: ਲੈ ਫਿਰ ਅਰਜਨ ਢਿੱਲੋਂ ਹੀ ਲੱਗੂਗਾ ਅੱਜ, ਚੱਕ ਦਿਆਂਗੇ ਫੱਟੇ। ਗੱਲ ਹੀ ਕੋਈ ਨੀ, ਜ਼ਰੂਰ ਸੁਣਾਵਾਂਗੇ ਹੀਰਾ ਜੀ, ਜ਼ਰੂਰ ਸੁਣਾਵਾਂਗੇ ਤੁਹਾਨੂੰ ਪ੍ਰੋਗਰਾਮ ਪੰਜਾਬੀ ਲੈਣਾ। ਅਗਲੀ ਕਾਲ ਲੈਂਦੇ ਹਾਂ 6780। ਜੀ ਵੈਲਕਮ।
2: ਹਾਂਜੀ ਸਤਿ ਸ਼੍ਰੀ ਅਕਾਲ ਸਰ।
0: ਉਹ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਵੀਰੇ?
2: ਬਹੁਤ ਜੀ ਬਹੁਤ ਸ਼ੁਕਰ ਹੈ ਪਰਮਾਤਮਾ, ਤੁਸੀਂ ਦੱਸੋ ਠੀਕ ਹੋ?
0: ਬਹੁਤ ਵਧੀਆ, ਬੱਲੇ ਬੱਲੇ ਬੱਲੇ ਆ। ਕੱਲ ਲਾਈਨ ਨਹੀਂ ਚੱਲ ਸਕੀ ਮੇਰੇ ਖਿਆਲ, ਬਹੁਤ ਸਾਰੇ ਲੋਕਾਂ ਨੂੰ ਮਹਿਸੂਸ ਹੋਇਆ ਹੋਣਾ ਯਾਰ ਸਾਡੀ ਗੱਲਬਾਤ ਹੋਈ ਨਹੀਂ, ਅੱਜ ਸਾਰਾ ਦਿਨ ਵੀ ਲਾਈਨਾਂ ਨਹੀਂ ਚੱਲੀਆਂ।
2: ਮੈਂ ਸਵੇਰੇ ਵੀ ਕੰਮ ਚ ਆਉਂਦੇ ਟਾਈਮ 6 ਵਜੇ ਲਾਨਾ ਹੁੰਦਾ।
0: ਅੱਛਾ, ਵੈਰੀ ਗੁੱਡ,
2: ਸ਼ਾਮ ਨੂੰ ਛੁੱਟੀ ਵੇਲੇ ਵੀ ਲਾਨਾ ਹੁੰਦਾ।
0: ਅੱਛਾ ਵੈਰੀ ਗੁੱਡ, ਬਹੁਤ ਅੱਛਾ, ਸ਼ਾਬਾਸ਼, ਲਾਇਆ ਕਰੋ ਜਦੋਂ ਵੀ ਟਾਈਮ ਲੱਗੇ।
2: ਬਿਲਕੁਲ, ਤੁਹਾਡਾ ਪ੍ਰੋਗਰਾਮ ਸਰ ਬਹੁਤ ਵਧੀਆ, ਬਹੁਤ ਨੌਲੇਜ ਮਿਲਦੀ, ਮਤਲਬ ਨਾ
0: ਅੱਛਾ
2: ਕੁਛ
0: ਠੀਕ ਹੈ
2: ਨੂੰ ਮਿਲਦਾ। ਹਾਂਜੀ
0: ਵੈਰੀ ਗੁੱਡ, ਬਹੁਤ ਖੁਸ਼ੀ ਦੀ ਗੱਲ ਹੈ ਸਰ ਪਲੇਅਰ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਇੱਕ ਮਿਆਰੀ ਪ੍ਰੋਗਰਾਮ ਤੇ ਪਰਿਵਾਰਕ ਪ੍ਰੋਗਰਾਮ ਸਮਝਦੇ ਹੋ, ਇਹ ਸਾਡੇ ਵਾਸਤੇ ਵੀ ਬੜੀ ਖੁਸ਼ੀ ਦੀ ਗੱਲ ਹੈ। ਕੁਛ ਹੋਰ ਕਹਿਣਾ ਚਾਹੋਗੇ?
2: ਨਹੀਂ ਬਾਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ,
0: ਬਹੁਤ ਬਹੁਤ ਮਿਹਰਬਾਨੀ। ਤੁਸੀਂ ਵੀ ਚੜ੍ਹਦੀ ਕਲਾ ਚ ਰਹੋ, ਤੁਹਾਡਾ ਪਰਿਵਾਰ ਚੜ੍ਹਦੀ ਕਲਾ ਚ ਰਹੇ, ਔਰ ਚਾਰੇ ਪਾਸਿਆਂ ਤੋਂ ਠੰਡੀਆਂ ਮਿੱਠੀਆਂ ਤੇ ਬਹੁਤ ਪਿਆਰੀਆਂ ਹਵਾਵਾਂ ਆਉਣ। ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਲੈਣਾ। ਲਖਵਿੰਦਰ ਜੀ, ਲਖਵਿੰਦਰ ਜੀ, ਇੱਕ ਤੇਰਾ ਲੱਖ ਵਰਗਾ ਦੂਜਾ ਮੋੜ ਕੇ ਜੇਬ ਵਿੱਚ ਪਾ ਲਾ। ਵੈਲਕਮ।
3: ਵਾਹਿਗੁਰੂ ਵਾਹਿਗੁਰੂ, ਥੈਂਕ ਯੂ ਭਾਜੀ।
0: ਜੀ ਲਖਵਿੰਦਰ,
3: ਭਾਜੀ ਇੱਕ ਗਾਣਾ ਸੁਣਨਾ ਸੀ ਜੀ।
0: ਜੀ ਸੁਣੋ ਸੁਣੋ।
3: ਹਿੰਦੀ ਦਾ ਗਾਣਾ ਆ।
0: ਹਿੰਦੀ ਦਾ?
3: ਸਮਾ, ਹਾਂਜੀ, ਸ਼ਮਾ ਸੇ ਕੋਈ ਕਹਿ ਦੇ ਕਿ ਤੇਰੇ ਰਹਤੇ ਰਹਤੇ।
0: ਸ਼ਮਾ ਸੇ ਕਿਆ ਕਹਿਣਾ ਯਾਰ,
3: ਸੁਣ ਕੇ ਤਾਂ ਦੇਖੋ ਸਰ,
0: ਸ਼ਮਾ ਤੋਂ ਤਾਂ ਇੰਜੋਏ ਕਰੋ। ਸ਼ਮਾ ਨੂੰ ਕਹਿੰਦੇ ਹੁੰਦੇ ਆ ਗਲੇ ਨਾਲ ਲਾਓ, ਸ਼ਮਾ ਨੂੰ ਅੱਖਾਂ ਨਾਲ ਦੇਖੋ, ਕੰਨਾਂ ਨਾਲ ਸੁਣੋ, ਸ਼ਮਾ ਦੀਆਂ ਗੱਲਾਂ ਹੀ ਕਿਆ ਕਰਨੀਆਂ। ਇਹ ਕੌਣ ਆ ਸ਼ਮਾ?
3: ਸਰ ਕੋਈ ਨੀ, ਹੁਣ ਕਿੱਥੇ ਸਮਾਂ ਸਰ, ਹੁਣ ਤੇ ਵਿਆਹ ਨੂੰ ਚਿਹਰ ਹੋ ਗਿਆ,
0: ਹੁਣ ਤਾਂ ਸ਼ਮਾ ਦੇ ਕੋਲੇ ਵੀ ਸਮਾਂ ਹੈ ਨੀ ਮੇਰੇ ਖਿਆਲ, ਤੇ ਤੁਹਾਡੇ ਕੋਲੇ ਵੀ ਸਮਾਂ ਹੈ ਨੀ। ਚਲੋ ਖੈਰ ਕੋਈ ਗੱਲ ਨੀ, ਥੈਂਕ ਯੂ ਜ਼ਰੂਰ ਲਖਵਿੰਦਰ ਜੀ, ਕੋਸ਼ਿਸ਼ ਕਰਾਂਗੇ ਤੁਹਾਡੀ ਸ਼ਮਾ ਕਹਿੰਦੇ ਬਲਦੀ ਰਹੇ ਤੇ ਪੂਰਾ ਮੌਜਾਂ ਲੱਗਦੀਆਂ ਰਹਿਣ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ ਜੀ 4313 ਪੰਜਾਬੀ ਲੈਣਾ। ਵੈਲਕਮ।
4: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
4: ਮੈਂ ਤਾਂ ਬਸ ਦੋ ਲਾਈਨਾਂ ਕਹਿਣੀਆਂ ਚਾਹੁੰਦਾ ਸੀ।
0: ਅੱਛਾ, ਦੋ ਲਾਈਨਾਂ ਕਹੋ ਭਾਵੇਂ ਚਾਰ ਕਹੋ, ਗੱਲ ਆ ਕੋਈ ਕਹਿੰਦੇ ਜਦੋਂ ਖੁੱਲ ਗਈ ਪਟਾਰੀ ਤੇ ਫਿਰ ਲਾਈਨਾਂ ਦੀ ਗਿਣਤੀ ਮਿਣਤੀ ਨਹੀਂ ਹੁੰਦੀ। ਜਿਹੜੀ ਯਾਰੀ ਦੋਸਤੀ ਆ ਤੇ ਇਸ਼ਕ ਆ ਮੁਹੱਬਤ ਆ ਉਹਦੇ ਵਿੱਚ ਗਿਣਤੀਆਂ ਮਿਣਤੀਆਂ ਨਾਲ ਕੰਮ ਨਹੀਂ ਚੱਲਦਾ।
4: ਹਾਂਜੀ ਹਾਂਜੀ
0: ਜੀ,
4: ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗਗਨ ਤੇ ਪੰਜਾਬੀ ਲਹਿਰਾਂ ਸੁਣ ਲਏ ਸਾਰੇ ਸਰੋਤਿਆਂ ਦਾ ਪਿਆਰ ਭਰਾ ਸਵਾਗਤ, ਨਿੱਘਾ ਸਵਾਗਤ। ਮੈਨੂੰ ਉਮੀਦ ਹੈ ਤੁਸੀਂ ਸਾਰੇ ਸ਼ਾਮ ਦਾ ਆਨੰਦ ਮਾਣ ਰਹੇ ਹੋਵੋਗੇ, ਤੇ ਬਸ ਇਹੀ ਕਹਿਣਾ ਚਾਹੁੰਦਾ ਸੀ।
0: ਮੈਨੂੰ ਲੱਗਦਾ ਤੁਸੀਂ ਕਹਿੰਦੇ ਹੁੰਦੇ ਆ ਕਿ ਆਪਣਾ ਹੋਸਟ ਬਣਨ ਲਈ ਟੈਸਟ ਦੇ ਦਿੱਤਾ।
4: ਹਾਂਜੀ ਕਹਿ ਸਕਦੇ,
0: ਕਹਿ ਸਕਦੇ ਆ।
4: ਹਾਂਜੀ
0: ਵੈਰੀ ਗੁੱਡ, ਬਹੁਤ ਖੁਸ਼ੀ ਦੀ ਗੱਲ ਆ। ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲੈਣਾ 905-673-3333। ਤੋ ਸਰਦੂਲ ਜੀ, ਥੋੜ੍ਹਾ ਜਿਹਾ ਤੁਹਾਨੂੰ ਅਸੀਂ ਪੌਜ਼ 'ਤੇ ਪਾਇਆ, ਉਹਦੇ ਲਈ ਆਮ ਸੌਰੀ। ਪੰਜਾਬ ਦੇ ਬਹੁਤ ਵੱਡੇ ਕਲਾਕਾਰ ਨੂੰ ਉਹਦੇ ਲਈ ਅਸੀਂ ਖਿਮਾ ਮੰਗਦੇ ਹਾਂ। ਤੋ ਬਹੁਤ ਪਿਆਰ ਨਾਲ ਬੜੀ ਜਲਦ ਪੰਜਾਬੀ ਲਹਿਰਾ ਦੇ ਸਟੂਡੀਓ 'ਚ ਮੇਲਾ ਲੱਗਣ ਜਾ ਰਿਹਾ, ਉਸ ਮੇਲੇ ਨੂੰ ਸਪੋਂਸਰ ਕਰਨਗੇ ਇੰਡੀਅਨ ਫਰੂਟ ਲੈਂਡ। ਫਰੈਸ਼ ਗ੍ਰੋਸਰੀ ਦੇ ਵਾਸਤੇ 7 ਲੋਕੇਸ਼ਨਸ ਨੇ, ਔਰ 7 ਦੀਆਂ 7 ਲੋਕੇਸ਼ਨਸ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਨਾਲ ਇਹਨਾਂ ਦੀ ਗ੍ਰੈਂਡ ਓਪਨਿੰਗ ਹੋਈ ਆ। ਮਨੀਸ਼ ਅਤੇ ਉਹਨਾਂ ਦੇ ਸਾਰੇ ਸਾਥੀ ਇੰਨੀ ਮਿਹਨਤ ਕਰਦੇ ਆ, ਜਿੱਥੇ ਗ੍ਰੋਸਰੀ ਤੁਸੀਂ ਲੈਂਦੇ ਹੋ ਉੱਥੇ ਉਹਨਾਂ ਦੀ ਨਾ ਜਿਹੜੀ ਬਹੁਤ ਅੱਛੀ ਤੰਦੂਰੀ ਗ੍ਰਿੱਲ ਆ ਉਹਦਾ ਖਾਣਾ ਖਾ ਕੇ ਦੇਖਿਓ ਇੱਕ ਵਾਰੀ, ਖਾਣਾ ਤੁਹਾਡੇ ਕਹਿੰਦੇ ਆ ਕਿ ਮੂੰਹ ਨੂੰ ਲੱਗ ਗਿਆ ਤਾਂ ਫਿਰ ਉਦੋਂ ਬਾਅਦ ਤੁਸੀਂ ਸੁੱਤੇ ਪਏ ਬਰੜਾ ਬਰੜਾ ਕੇ ਉੱਠ ਕੇ ਵੀ ਕਹੋਗੇ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ। ਤੋ ਸੱਤਾਂ ਲੋਕੇਸ਼ਨ ਤੋਂ ਕਿਸੇ ਲੋਕੇਸ਼ਨ 'ਤੇ ਵੀ ਜਾ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ। ਇੱਕ ਜਾਣਕਾਰੀ ਤੁਹਾਨੂੰ ਮੈਂ ਦੇਵਾਂ ਹਾਰਡਵੁੱਡ ਜਾਇੰਟ ਦੀ। ਹਾਰਡਵੁੱਡ ਜਾਇੰਟ ਬਹੁਤ ਕਮਾਲ ਦਾ ਔਰ ਪੂਰੇ ਪਿੰਡ ਜਿੱਡਾ ਇਹ ਹਾਰਡਵੁੱਡ ਜਾਇੰਟ ਦਾ ਸਟੋਰ ਹੈ, ਟੋਰਬਰਮ ਅਤੇ ਸਟੀਲ ਦੇ ਨੇੜੇ ਹੈ। ਤੋ ਤੁਸੀਂ ਵੱਧ ਚੜ੍ਹ ਕੇ ਹਾਰਡਵੁੱਡ ਜਾਇੰਟ 'ਤੇ ਪਹੁੰਚਣਾ ਅਤੇ ਕਿਸੇ ਵੀ ਜਾਣਕਾਰੀ ਵਾਸਤੇ ਪੰਜਾਬੀ ਲਹਿਰਾਂ ਦਾ ਹਵਾਲਾ ਦੇ ਦੇਣਾ। ਇਸ ਵੀਕਐਂਡ 'ਤੇ ਤੁਹਾਨੂੰ ਅਸੀਂ ਟੀ ਡੋਟ ਵਾਟਰ ਟੈਕਸੀ 'ਤੇ ਸੈਂਟਰਲ ਆਈਲੈਂਡ ਦੀ ਸੈਰ ਕਰਾਉਣੀ ਆ। ਅਤੇ ਜਸਵਿੰਦਰ ਖੋਸਾ ਸਾਹਿਬ ਨੂੰ ਵੀ ਕਹਿਣਾ ਵੀ ਭਾਵੇਂ ਸ਼ੋਅ ਹੋਣ ਤੋਂ ਪਹਿਲਾਂ ਜਾਂ ਭਾਵੇਂ ਸ਼ੋਅ ਹੋਣ ਤੋਂ ਬਾਅਦ ਜਿਹੜਾ ਹਵਾਈ ਜਹਾਜ਼ ਭਰ ਕੇ ਪੂਰਾ ਇਹਨਾਂ ਨੇ ਕਲਾਕਾਰਾਂ ਦਾ ਲੈ ਕੇ ਆਉਂਦਾ, ਉਹਨਾਂ ਨੂੰ ਟੀ ਡੋਟ ਵਾਟਰ ਟੈਕਸੀ 'ਤੇ ਘੁਮਾ ਕੇ ਲੈ ਕੇ ਆਉਣ ਸੈਂਟਰਲ ਆਈਲੈਂਡ 'ਚ। ਇਹਨਾਂ ਨੂੰ ਵਿਚਾਰੇ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰੇਡੀਓ ਸਟੇਸ਼ਨਾਂ 'ਤੇ ਘੁਮਾਈ ਜਾਂਦੇ ਆ, ਅਤੇ ਉੱਥੇ ਜਾ ਕੇ ਕਈ ਨਵੇਂ ਆਏ ਹੁੰਦੇ ਆ। ਗਿੱਲ ਹਰਦੀਪ ਹੋਣੀ ਤਾਂ ਚਲੋ ਇਹਨਾਂ ਨੂੰ ਤਾਂ ਪਤਾ ਸਾਰਾ ਦੁਨੀਆ ਭਰ ਗਾਹ ਲਈ, ਅਤੇ ਕੁਝ ਸੱਜਣ ਨਵੇਂ ਆਏ ਹੁੰਦੇ ਕਈ ਵਾਰ, ਉਹ ਫਿਰ ਕਹਿੰਦੇ ਯਾਰ ਟੋਰੰਟੋ ਦਿਖਾਇਆ ਕਾਹਦਾ, ਰੇਡੀਓ ਸਟੇਸ਼ਨਾਂ 'ਤੇ ਹੀ ਲਈ ਫਿਰਦੇ ਰਹੇ। ਤਾਂ ਖੈਰ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3333। ਦੋ ਚਾਰ ਸੰਦੇਸ਼ ਲੈ ਲਈਏ ਅਤੇ ਫਿਰ 22 ਤਾਰੀਖ ਨੂੰ ਇੱਕ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਜਿਹੜਾ ਸਾਡਾ ਆਪਣਾ ਮੇਲਾ, ਔਰ ਉਹ ਮੇਲਾ ਜਸਵਿੰਦਰ ਖੋਸਾ ਉਹਦੇ ਕਹਿੰਦੇ ਹੁੰਦੇ ਆ ਕਿ ਰੂਹੇ ਰਵਾਂ ਨੇ ਅਤੇ ਸਾਡੇ ਅਜ਼ੀਜ਼ ਨੇ, ਔਰ ਸਟੂਡੀਓ ਦੇ ਵਿੱਚ ਆਏ ਹੋਏ ਕਲਾਕਾਰਾਂ ਦੀ ਬੜੀ ਜਲਦ ਤੁਹਾਡੇ ਨਾਲ ਮੈਂ ਮੁਲਾਕਾਤ ਕਰਵਾਉਣ ਲੱਗਿਆ। 905-673-3333 ਇੱਕ ਕਾਲ ਲੈ ਲਈਏ ਜੀ। 2118 ਹੈਲੋ 2118 ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਲਾਈਆਂ ਕਿਤੇ ਵਧਾਈਆਂ ਕਿਤੇ, ਮੈਨੂੰ ਲੱਗਦਾ ਤੁਸੀਂ ਨਾਲ ਉੱਧਰ ਕੋਈ ਹੋਰ ਕਸਟਮਰ ਸਰਵ ਕਰੀ ਜਾਂਦੇ ਆ, ਇੱਧਰ ਮੇਰੇ ਨਾਲ ਗੱਲ ਕਰੀ ਜਾਂਦੇ ਆ। 2118
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਥੇ ਚਲੇ ਗਏ ਸੀਗੇ?
5: ਨਹੀਂ ਮੈਂ ਇੱਥੇ ਆ, ਜਾਣਾ ਕਿੱਥੇ ਆ?
0: ਇੱਥੇ ਸੀ। ਅੱਛਾ ਠੀਕ ਆ, ਕੀ ਹਾਲ ਚਾਲ?
5: ਸੁਣਦਾ ਰਹੀਦਾ ਤੁਹਾਨੂੰ, ਕਦੀ ਕਦੀ ਮੈਂ ਲੋਕਾਂ ਨੂੰ ਸੁਣਨਾ ਚਾਹੀਦਾ ਕੀ ਕਹਿੰਦੇ ਆ।
0: ਬਿਲਕੁਲ ਸੁਣਨਾ ਚਾਹੀਦਾ, ਕਿਉਂ ਨਹੀਂ ਸੁਣਨਾ ਚਾਹੀਦਾ? ਕੁਝ ਸੁਣ ਨਹੀਂ ਦਿੰਦੇ, ਕੁਝ ਸੁਣਾ ਨਹੀਂ ਦਿੰਦੇ।
5: ਹਾਂਜੀ ਸੁਣੋ, ਇੱਕ ਗਾਲਿਬ ਦਾ ਸ਼ੇਰ ਆ,
0: ਹਾਂ
5: ਕਹਿੰਦਾ ਹਸਰਤ ਹੀ ਰਹੇ ਤੋ ਅੱਛਾ ਹੈ,
0: ਹਸਰਤ ਹੀ ਰਹੇ ਤੋ ਅੱਛਾ ਹੈ,
5: ਹਸਰਤ ਹੀ ਰਹੇ ਤੋ ਅੱਛਾ ਹੈ ਗਾਲਿਬ,
0: ਹਾਂ ਹਾਂ
5: ਚਾਂਦ ਹਾਸਿਲ ਹੋ ਜਾਏ ਤੋ ਦਾਗ ਦਿਖਣੇ ਲਗਤੇ ਹੈ।
0: ਬਿਲਕੁਲ ਬਿਲਕੁਲ, ਕਹਿੰਦੇ ਆ ਕਿ ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ਹੈ, ਕਭੀ ਜ਼ਮੀਂ ਤੋ ਕਭੀ ਆਸਮਾਨ ਨਹੀਂ ਮਿਲਦਾ। ਬੜਾ ਖੂਬਸੂਰਤ ਸ਼ੇਅਰ ਆ, ਤੁਹਾਡੇ ਸ਼ੇਅਰ ਨਾਲ ਮਿਲਦਾ ਜੁਲਦਾ ਕਿ ਬੜਾ ਖੂਬਸੂਰਤ ਹੈ। ਓਕੇ
5: ਨਹੀਂ ਨਹੀਂ ਇੱਕ ਹੋਰ,
0: ਹਾਂ ਇੱਕ ਹੋਰ, ਅੱਛਾ ਪਹਿਲਾਂ ਤੁਹਾਡੀ ਵਾਰੀ ਹੈ। ਓਕੇ ਗੋ ਅਹੈਡ।
5: ਵਕਤ ਨੇ ਪੁੱਛਾ ਅਬ ਕਿਸਸੇ ਉਮੀਦ ਰੱਖਤੇ ਹੋ,
0: ਵਕਤ ਨੇ ਪੁੱਛਾ
5: ਅਬ ਕਿਸਸੇ ਉਮੀਦ ਰੱਖਤੇ ਹੋ, ਹਮਨੇ ਮੁਸਕਰਾ ਕੇ ਕਹਾ ਬਸ ਉੱਪਰ ਵਾਲੇ ਸੇ।
0: ਉੱਪਰ ਵਾਲਾ ਕੌਣ ਆ? ਪਹਿਲਾਂ ਤਾਂ ਉੱਪਰ ਵਾਲੇ ਨੂੰ ਲੱਭੋ।
5: ਉਹ ਹੱਸਕਰ ਬੋਲਾ ਲੋਗੋ ਸੇ ਨਹੀਂ, ਹਮਨੇ ਧੀਰੇ ਸੇ ਕਹਾ ਅਮੀਰ ਜਿਤਨੀ ਕੰਮ ਹੋ ਦਰਦ ਵੀ ਉਤਨਾ ਹੀ ਕੰਮ ਹੋਤਾ ਹੈ।
0: ਕਿਆ ਬਾਤ ਹੈ, ਦੁਨੀਆ ਕਹਿੰਦੇ ਹੁੰਦੇ ਆ ਮਿਲ ਜਾਏ ਤੋ ਮਿੱਟੀ ਹੈ, ਹੈ ਨਾ ਮਿਲੇ ਤਾਂ ਸੋਨਾ। ਜਿਹੜੀ ਚੀਜ਼ ਮਿਲ ਜਾਂਦੀ ਆ ਉਹਦੀ ਕਦਰ ਘੱਟ ਜਾਂਦੀ ਆ,
5: ਕਦਰ ਘੱਟ ਜਾਂਦੀ ਆ,
0: ਉਹੀ ਮਹਿਬੂਬਾ ਹੁੰਦੀ ਹੈ ਜਿਹਦੇ ਮਗਰ ਲਾਲਾਂ ਸੜਦੇ ਤੁਰੇ ਫਿਰਦੇ ਲੋਕ ਤੇ ਜਦੋਂ ਘਰ ਵਾਲੀ ਬਣ ਜਾਂਦੀ ਆ
5: ਫਿਰ ਬਸ ਫਿਰ ਵੈਲਿਊ ਖਤਮ।
0: ਤੂੰ ਕੌਣ ਤੇ ਮੈਂ ਕੌਣ,
5: ਨਾ ਫਿਰ ਮਿਲ ਜਾਂਦੀ ਆ ਨਾ ਉਹੀ ਨਾ ਫਿਰ ਨਜ਼ਰ ਆਉਣ ਲੱਗ ਪੈ ਗਿਆ।
0: ਥੈਂਕ ਯੂ ਵੈਰੀ ਮੱਚ, ਥੈਂਕ ਯੂ ਥੈਂਕ ਯੂ। ਬਸ ਜੀ ਨਾ ਇੰਨਾ ਟਾਈਮ ਨਹੀਂ ਹੈ, ਇੰਨਾ ਤਾਂ ਅਸੀਂ ਕਲਾਕਾਰਾਂ ਨੂੰ ਟਾਈਮ ਨਹੀਂ ਦੇ ਸਕਦੇ, ਤੁਸੀਂ ਤਾਂ ਹੁਣ ਇੱਕ ਸੁਣਾਇਆ ਦੋ ਸੁਣਾਏ, ਤੇ ਵਿਦ ਆਨਰ ਵਿਦ ਲਵ ਵਿਦ ਰਿਸਪੈਕਟ ਪਲੀਜ਼ ਟਾਈਮ ਦਾ ਖਿਆਲ ਰੱਖੋ। ਕੱਲ੍ਹ ਨੂੰ ਨਹੀਂ ਸੁਣਾਉਣੇ, ਕੱਲ੍ਹ ਨੂੰ ਵੀ ਇਹੀ ਕੰਮ ਕਰਨਾ ਆਪਾਂ। 905-673-3333

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: जे तुसी जाना होवे किसे भी टोरंटो आइलैंड्स नो, सेंटर आइलैंड, वार्ड्स आइलैंड या हैनलिन्स पॉइंट, ता लेके जाओ T-Dot वाटर टैक्सी। फेरी दिया 2-3 घंटे दिया लाइनअप्स तो बचो अते लेके जाओ अपनी प्राइवेट T-Dot वाटर टैक्सी। T-Dot वाटर टैक्सी दी डॉक लोकेटेड है 1 क्वींस की ईस्ट ते, यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजिया वांग जाओ अपनी प्राइवेट वाटर टैक्सी ते। T-Dot वाटर टैक्सी 6473708368। इन्हां दी डॉक ते पार्किंग भी अवेलेबल है। उत्थों तुसी अपनी टिकट्स भी बाय कर सकदे हो कैश या क्रेडिट कार्ड दे नाल। T-Dot वाटर टैक्सी दी ऐप भी डाउनलोड करो। T-Dot वाटर टैक्सी, द बेस्ट वे टू गो टू सेंटर आइलैंड। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ। ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796

0: 00 to call. Karo.
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਹਾਡੇ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ। ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।

0: ਮੈਡਮ ਮੈਂ ਪੰਜਾਬੀ ਲਹਿਰਾਂ 'ਚ ਕਾਲ ਲੈਂਦੇ ਹਾਂ ਔਰ ਉਸ ਤੋਂ ਬਾਅਦ 758 ਸ੍ਰੀ ਜੀ ਵੈਲਕਮ।
1: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰ ਜੀ। ਰਾਣੀ ਤੋਂ ਭੀਖ ਮੰਗਾੜੀਏ ਕੀ ਕੀਤਾ ਤਕਦੀਰੇ, ਮੋਹਨ ਸਿੰਘ ਰੋਡੇ ਵਾਲੇ ਦੀ ਕਵਿਸ਼ਰੀ ਆ।
1: ਹਾਂ ਮੋਹਨ ਸਿੰਘ ਰੋਡੇ,
0: ਵਰਮਾ ਕੰਪਨੀ ਮੋਗੇ ਰਿਕਾਰਡ ਹੋਇਆ ਸੀ ਇਹ।
1: ਓ ਵੈਰੀ ਗੁੱਡ ਵੈਰੀ।
0: ਹਾਂ ਉਦੋਂ ਸਪੀਕਰ ਉਹ ਰਿਕਾਰਡਿੰਗ ਵੀ ਨਹੀਂ ਸੀ ਹੁੰਦੀ ਇੰਨੀ, ਤੇ ਉਹਨਾਂ ਦੀ ਕੰਪਨੀ ਛੋਟੀ ਜਿਹੀ ਕੰਪਨੀ ਹੁੰਦੀ ਸੀ HMV ਤੋਂ ਬਾਅਦ, ਕਿਉਂਕਿ HMV ਚ ਸਾਰੇ ਕਲਾਕਾਰਾਂ ਨੂੰ ਰਿਕਾਰਡ ਨਹੀਂ ਸੀ ਕਰਦੇ।
1: ਜੀ ਜੀ ਜੀ।
0: ਉਹ ਫਿਰ ਕਈ ਵਾਰੀ ਤਾਂ ਖੋਲਣੀਆਂ ਤੇ ਬਹਿ ਕੇ ਹੀ ਰਿਕਾਰਡਿੰਗ ਹੋ ਜਾਂਦੀ ਸੀ, ਵਰਮਾ ਕੰਪਨੀ ਸੌਖੀ ਸੀ, ਤੋ ਕੋਈ ਵੀ ਕਿਸੇ ਵੀ ਕਿਸਮ ਦੀ ਰਿਕਾਰਡਿੰਗ ਜਿਹੜੀ ਆ ਜ਼ਰੂਰ। ਸ਼ਾਣੀ ਤੋਂ ਭੀਖ ਮੰਗਾ ਅੜੀਏ ਕੀ, ਮਹਾਰਾਣੀ ਜਿੰਦ ਕੌਰ ਜਦੋਂ ਚਨਾਰ ਦੇ ਕਿਲੇ ਚੋਂ ਨਿਕਲਦੀ ਆ ਤੇ ਬੇਸਰੋ ਸਮਾਨ ਤੇ ਪਤੀ ਵੀ ਹੈ ਨੀ, ਪੁੱਤ ਵੀ ਦੂਰ ਹੋ ਗਿਆ, ਉਦੋਂ ਵੀ ਉਹ ਕਵਿਤਾ ਜ਼ਰੂਰ ਲਾਵਾਂਗੇ। ਕੁਦਰਤ ਦੀਆਂ ਖੇਡਾਂ ਪਤਾ ਨੀ ਕੀ ਕਾਹਦੀਆਂ ਖੇਡਾਂ, ਇਹ ਤਾਂ ਹੁਣ ਰੱਬ ਜਾਣਦਾ। ਚੰਗਾ, ਬਹੁਤ ਮਿਹਰਬਾਨੀ ਤੁਹਾਡਾ, ਧੰਨਵਾਦ, ਜ਼ਰੂਰ ਲਾਵਾਂਗੇ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ। ਅਸੀਂ ਗੱਲਬਾਤ ਕਰਨ ਲੱਗੇ ਉਹਨਾਂ ਕਲਾਕਾਰਾਂ ਦੇ ਨਾਲ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਪੇਸ਼ ਹੋ ਰਹੇ ਨੇ 22 ਅਗਸਤ ਨੂੰ, ਜੋ ਬਹੁਤ ਵੱਡਾ ਪੰਜਾਬ ਡੇ ਮੇਲਾ ਹੋ ਰਿਹਾ। ਜਸਵਿੰਦਰ ਖੋਸਾ ਦੀ ਅਗਵਾਈ ਦੇ ਵਿੱਚ ਹਰ ਸਾਲ ਇਹ ਮੇਲਾ, ਟਰੱਕਾਂ ਦਾ ਮੇਲਾ, ਬਹੁਤ ਵੱਡੇ ਵੱਡੇ ਜਿਹੜੇ ਮੁਕਾਬਲੇ ਹੁੰਦੇ ਆ, ਬਹੁਤ ਆਪਣੇ ਤੁਸੀਂ ਦੇਖੋਗੇ ਤੀਆਂ ਦਾ ਮੇਲਾ ਲੱਗੂਗਾ ਉੱਥੇ, ਸੀਪ ਦਾ ਮੇਲਾ ਲੱਗੂਗਾ, ਅਤੇ ਨਾਲ ਦੀ ਨਾਲ ਗਵਈਏ ਜਿਹੜੇ 22 ਤਰੀਕ ਹੈ, 22 ਤੋਂ ਵੀ ਵੱਧ ਕਲਾਕਾਰ ਪੇਸ਼ ਹੋਣਗੇ। ਕੁਝ ਕਲਾਕਾਰ ਨਾਲ ਕੱਲ੍ਹ ਅਸੀਂ ਇੰਟਰਵਿਊ ਕੀਤੀ ਸੀ, ਕੁਝ ਕਲਾਕਾਰ ਅੱਜ ਸਾਡੇ ਸਟੂਡੀਓ 'ਚ ਨੇ, ਤੋ ਅੱਜ ਸ਼ੁਰੂ ਕਰਦੇ ਹਾਂ। ਧੀਰਾ ਗਿੱਲ ਸਟੂਡੀਓ 'ਚ ਆਏ ਹੋਏ ਨੇ, ਪਹਿਲਾਂ ਤਾਂ ਸਾਰੇ ਜਾਣੇ ਸਤਿ ਸ਼੍ਰੀ ਅਕਾਲ ਬੋਲ ਲਈਏ ਆਪਾਂ, ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆਉਣ ਦਾ ਤੁਹਾਨੂੰ ਕਿੰਨਾ ਕੁ ਚਾਅ ਹੈ ਪਤਾ ਲੱਗ ਜੇ, ਅਤੇ ਉਦੋਂ ਬਾਅਦ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲਹਿਰਾਂ ਸੁਣ ਰਹੇ ਸਾਰੇ ਜਿੰਨੇ ਵੀ ਸਰੋਤ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬੜਾ ਵਡਭਾਗਾ ਟਾਈਮ ਹੁੰਦਾ ਜੀ ਜਦੋਂ ਇਸ ਧਰਤੀ 'ਤੇ ਆ ਕੇ ਇਸ ਪੰਜਾਬ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ, ਔਰ ਪੰਜਾਬੀ ਲਹਿਰਾਂ ਦੇ ਵਿੱਚ ਆ ਕੇ ਤਾਂ ਲਹਿਰਾਂ ਲਹਿਰ ਲੱਗ ਜਾਂਦੀ ਹੈ ਜੀ।
0: ਇੱਧਰ ਆ ਜਾਓ ਤੁਸੀਂ, ਇੱਥੇ ਇੱਥੇ ਆ ਜਾਓ, ਇਹ ਮਾਈਕ ਥੋੜ੍ਹਾ ਜਿਹਾ ਬੰਦ ਕੀਤਾ ਹੋਇਆ ਤੁਹਾਡਾ,
2: ਪੰਜਾਬੀ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਪੰਜਾਬੀ ਲਹਿਰਾਂ ਦੇਖ ਰਹੇ ਸਰੋਤਿਆਂ ਨੂੰ, ਪ੍ਰੋਗਰਾਮ ਨੂੰ।
4: ਬਹੁਤ ਹੀ ਇੱਕ ਮਹਾਨ ਗਾਇਕ ਕਲਾਕਾਰ, ਮੋਗੇ ਬੰਦੇ ਪਾਣੀ ਵਾਂਗੂ ਜਿਹਦਾ ਬੋਲ ਚੱਲਦਾ ਹੈ, ਕੋਕਰੀ ਦਾ ਜੰਪਲ, ਤੇ ਬੜਾ ਪੰਜਾਬੀਆਂ ਦਾ ਮਹਾਨ ਗਿੱਲ ਹਰਦੀਪ ਸਾਡੇ ਸਟੂਡੀਓ ਚ ਆ। ਗਿੱਲ
2: ਸਾਰੇ ਟੋਰਾਂਟੋ ਵਾਸੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
5: ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਇੰਨਾ ਪਿਆਰ ਸਤਿਕਾਰ ਦੇਣ ਲਈ। ਜਿੰਨੇ ਵੀ ਪੰਜਾਬੀ ਲਹਿਰਾਂ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤਹਿ ਦਿਲ ਤੋਂ ਧੰਨਵਾਦ ਜੀ ਸਿੱਧਵਾਂ ਸਾਹਿਬ ਆਪ ਜੀ ਦਾ, ਜਸਵਿੰਦਰ ਖੋਸਾ ਜੀ ਦਾ, ਕਿ ਸਾਨੂੰ ਇੱਥੋਂ ਦੇ ਪੰਜਾਬ ਦੇ ਰੂਬਰੂ ਕਰਾਉਂਦੇ ਰਹਿੰਦੇ ਆ ਪੰਜਾਬ ਡੇ ਦੇ ਰਾਹੀਂ।

0: ਬਿਲਕੁਲ
1: ਬਿਲਕੁਲ ਨਹੀਂ ਲੱਗਦੀ ਨੀ
2: ਸਾਰੀਆਂ ਪੰਜਾਬ ਵਾਲੀਆਂ ਆਦਤਾਂ ਪੰਜਾਬ ਵਾਲਾ ਸਾਰਾ ਖੁੱਲਾ ਮੇਲਾ ਲੱਗੂਗਾ ਮੈਥਸਨ ਤੇ ਹੈਰੀ ਸੰਧੂ ਸਾਡਾ ਛੋਟਾ ਵੀਰ ਆ ਵੱਡਾ ਕਲਾਕਾਰ ਆ ਸਾਡੀ ਵੀਡੀਓ ਬਣਾ ਰਿਹਾ ਥੈਂਕ ਯੂ ਵੈਰੀ ਮਚ ਹੈਰੀ ਤੋ ਹਰਿੰਦਰ ਜੀ ਬਹੁਤ ਪਿਆਰ ਤੁਹਾਡੇ ਪਿਛਲੇ ਦਿਨੀ ਗਾਣੇ ਵੀ ਬੜੇ ਸੋਹਣੇ ਤੇ ਤੁਹਾਡੇ ਅਮਨ ਧਾਲੀਵਾਲ ਨਾਲ ਤੇ ਤੁਹਾਡਾ ਜਿਹੜੀ ਕੋਲੈਬ ਕੀਤੀ ਤੁਸੀਂ ਜਸਵੰਤ ਸੰਦੀਲਾ ਨਾਲ ਉਹਨੂੰ ਵੀ ਅਸੀਂ ਕਾਫੀ ਸਟੂਡੀਓ ਚ ਵਜਾਇਆ ਤੇ ਸੰਦੀਲਾ ਸਾਹਿਬ ਨੇ ਵੀ ਉੱਥੋਂ ਵਿਸ਼ੇਸ਼ ਤੌਰ ਤੇ ਸੁਨੇਹਾ ਭੇਜਿਆ ਤੁਸੀਂ ਆਪਣੇ ਕਿਸੇ ਗਾਣੇ ਦੇ ਬੋਲ ਨਾਲ ਅੱਜ ਦੀ ਮਹਿਫਲ ਨੂੰ ਗਰਮ ਕਰ ਦਿਓ ਤੇ 22 ਤਰੀਕ ਨੂੰ ਪਹੁੰਚਣ ਲਈ ਸਾਰੇ ਸੋਤਿਆਂ ਨੂੰ ਸੱਦਾ ਪੱਤਰ ਦੇ ਦਿਓ
0: ਜੀ ਸਿਧਵੰਤ ਸਾਹਿਬ ਜਿਹੜਾ ਸੰਦੀਲਾ ਸਾਹਿਬ ਦਾ ਲੋਕ ਤੱਥ ਤੁਸੀਂ ਬਹੁਤ ਚਲਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਲਹਿਰਾਂ ਤੇ ਤੇ ਡਿਊਟ ਦੇ ਵਿੱਚ ਵੀ ਦਗਾਣਿਆਂ ਵਿੱਚ ਅਸੀਂ ਕੋਸ਼ਿਸ਼ ਕੀਤੀ ਲੋਕ ਤੱਥ ਗਾਉਣ ਦੀ ਦੋ ਲੈਣਾ ਤੁਹਾਨੂੰ ਸੁਣਾਉਣੇ
2: ਵੈਰੀ ਗੁੱਡ

0: ਅਮਨ ਧਾਲੀਵਾਲ ਯਾਰ ਬੜੀ ਸੁਰੀਲੀ ਕੁੜੀ ਆ।
1: ਥੈਂਕ ਯੂ ਜੀ।
0: ਮੈਂ ਤਾਂ
2: ਜੀ
0: ਕਾਫੀ ਲੰਬੇ ਸਮੇਂ ਤੋਂ ਬਾਅਦ ਇੱਕ ਸੁਰ ਤਾਲ
2: ਬਹੁਤ ਅੱਛਾ
0: ਹੈ, ਆਵਾਜ਼
2: ਪਰਫਾਰਮ ਬੜਾ ਅੱਛਾ ਕਰਦੇ,
0: ਕੰਟਰੋਲ ਪਹਿਲੀ ਵਾਰੀ ਇੱਕ ਫੀਮੇਲ ਆਰਟਿਸਟ ਨੂੰ ਚੰਗੀ ਤਰ੍ਹਾਂ ਦੁਗਾਣਾ ਦੇ ਵਿੱਚ, ਕਿਉਂਕਿ ਸੋਲੋ ਚ ਕਈ ਕੁੜੀਆਂ ਕਾਫੀ ਮਿਹਨਤ ਕਰ ਰਹੀਆਂ, ਪਰ ਦੁਗਾਣੇ ਦੇ ਵਿੱਚ ਬੀਬਾ ਰਣਜੀਤ ਕੌਰ ਨੂੰ ਯਾਦ ਕਰਾਉਣਾ ਹੈ,
1: ਰਵਿੰਦਰ
0: ਸੰਧੂ ਨੂੰ,
1: ਥੈਂਕ ਯੂ,
0: ਤੇ ਪੁਰਾਣੀਆਂ ਜਿਹੜੀਆਂ ਗਾਇਕਾਵਾਂ ਸੀ, ਬਹੁਤ ਖੂਬਸੂਰਤ, ਬਹੁਤ
1: ਸ਼ਾਬਾਸ਼। ਇੱਕ ਗੱਲ ਸਾਂਝੀ ਕਰਨੀ ਚਾਹੁੰਦੀ ਸੀ ਜੀ, ਮੇਰੇ ਪਾਪਾ ਢਾਡੀ ਬਲਵੀਰ ਸਿੰਘ ਬੀਲਾ ਜੀ ਢਾਡੀ ਸੀਗੇ, ਉਹਨਾਂ ਦੀ ਬੇਟੀਆਂ। ਬਹੁਤ ਨੇ, ਹਾਂਜੀ,
0: ਜੀਵਨ
1: ਰਾਜੀਵਨ, ਰਾਜੀਵਨ ਬੀਲਾ,
0: ਰਾਜੀਵਨ ਵੀ ਉਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਹੁੰਦਾ, ਤੇ ਬੀਲਾ ਤੂਫਾਨ
2: ਸਿੰਘ
0: ਬੜੇ ਅੱਛੇ ਉਹਨਾਂ ਨੇ ਲਿਖਾਰੀ ਆ,
1: ਤੇ
0: ਤੁਹਾਡੇ ਪਿਤਾ ਜੀ ਬਹੁਤ ਵਧੀਆ, ਸ਼ਾਬਾਸ਼, ਬਹੁਤ ਚੰਗਾ ਕੀਤਾ ਤੁਸੀਂ ਇਸ ਖੇਤਰ ਵਿੱਚ ਆ ਕੇ, ਤੁਹਾਨੂੰ ਜੀ ਆਇਆ,
1: ਥੈਂਕ ਯੂ,
0: ਤੋਂ ਨਾਲ ਤੁਹਾਨੂੰ ਸਾਥ ਬੜਾ ਚੰਗਾ ਮਿਲਿਆ, ਰਵਿੰਦਰ ਸੰਧੂ ਵਰਗਾ ਪੜ੍ਹਿਆ ਲਿਖਿਆ ਇੰਟੈਲੈਕਚੁਅਲ ਸਿਆਣਾ ਤੇ ਦੂਰ ਅੰਦੇਸ਼ ਇਨਸਾਨ ਹੈ, ਤੇ ਬਹੁਤ ਮੈਂ ਸਮਝਦਾ ਕਿ ਬਹੁਤ ਹੀ ਇੱਕ ਖੁਸ਼ੀ ਵਾਲੀ ਗੱਲ ਆ। ਸੋ ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਧੀਰੇ ਗੱਲ ਭਾਈ, ਤੁਸੀਂ ਵੀ ਆਪਣੀ ਵੰਨਗੀ, ਵੈਸੇ ਤਾਂ ਤੁਹਾਡੀਆਂ ਸਾਰੀਆਂ ਹੀ ਵੰਨਗੀਆਂ ਨੇ, ਤੇ ਪੂਰਾ ਕਹਿੰਦਾ ਖੜਕਾਟਾ ਪਾਉਣ ਵਾਲਾ ਕਲਾਕਾਰ ਆ ਜਿਹੜਾ 22 ਤਾਰੀਖ ਨੂੰ ਤੁਹਾਡੇ ਸ਼ਹਿਰ 'ਚ ਪੇਸ਼ ਹੋ ਰਿਹਾ, ਤੋਂ ਆਉਣ ਦਿਓ।
3: ਹੋਵੇ ਬੁਰਾ ਹੁੰਦਾ ਹੈ ਨੇ ਹੋਲੇ ਸੱਪ ਦਾ, ਧਰਾਂ ਬੂਰੇ ਰੱਖੀਏ ਨਾ ਬੂਟਾ ਅੱਕ ਦਾ, ਸੱਥ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ, ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ, ਆਓ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਓ ਗੈਰ ਵੇਲੇ ਬੈਠ ਨਹੀਂ ਅੰਦਰ ਝਾਕੀ ਦਾ, ਤੇ ਕੁੜੀ ਕੱਤਰੀ ਨੂੰ ਪੁਰਜਾ ਨੀ ਆਖੀ ਦਾ,
4: ਵਗਾੜ
3: ਦਿੰਦਾ ਕੰਮ ਜੀ ਚੋਰੀ ਦਾ ਅਸਲਾ, ਵਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ, ਅੱਗੇ ਜਾ ਕੇ ਔਖਾ ਫਿਰ ਹੁੰਦਾ ਮਸਲਾ, ਬਾਪ ਦਾ ਜੀ ਨਾਮ ਨੀ ਮਿੱਟੀ ਚ ਰੋਲੀ ਦਾ,
4: ਬਈ ਵਾਹ ਧੀਰੇ,
3: ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ, ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ, ਓ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ,
4: ਇਹਦਾ ਮਤਲਬ ਉੱਥੇ ਨਾ ਕੁਫਰ ਤੋਲੋ, ਬਾਹਰ ਜਾ ਕੇ ਚੱਕ ਦੋ ਪੱਟੇ। ਇੱਕ ਕਹਿੰਦੇ ਗਿੱਲ ਸਾਹਿਬ ਕਹਿੰਦੇ ਵੀ ਕੱਚੀ ਉਮਰ ਨੀ ਜਵਾਕ ਵਿਆਹਣਾ ਚਾਹੀਦਾ, ਅਸੀਂ ਤਾਂ ਹੁਣ ਇਹ ਕਹਿੰਦੇ ਆ ਵੀ ਵਿਆਹ ਕਰਾ ਲਓ ਭਾਵੇਂ ਜਿਹੜੀ ਮਰਜ਼ੀ ਉਮਰ ਚ ਕਰਾ ਲਓ, ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਵਿਆਹ ਕਰਾਉਣ ਤੋਂ ਇਨਕਾਰੀ ਹੋਏ ਹੋਏ, ਪਤਾ ਨੀ ਕੀ ਕਾਰਨ ਆ, ਬਹੁਤ ਸਾਰੇ ਟਾਕ ਸ਼ੋਅ ਵੀ ਨਵੀਂ ਸਿੱਧੂ ਕਰਦਾ ਉਹਨਾਂ ਉੱਤੇ, ਪਰ ਫਿਰ ਵੀ ਚਲੋ ਪ੍ਰੋਗਰਾਮ ਪੰਜਾਬੀ ਲਹਿਰਾਂ ਇਹ ਸਾਰੇ ਕਲਾਕਾਰ 22 ਅਗਸਤ ਨੂੰ ਮੈਥਸਨ ਉੱਤੇ, ਬਹੁਤ ਖੂਬਸੂਰਤ ਵੈਨਿਊ ਆ, ਤੇ ਉੱਥੇ ਸਵੇਰੇ 11 ਵਜੇ ਪ੍ਰੋਗਰਾਮ ਸ਼ੁਰੂ ਹੋਜੂਗਾ, ਤੇ 11 ਵਜੇ ਤੋਂ ਬਾਅਦ ਸਾਰਾ ਦਿਨ ਇਹ ਮੇਲਾ ਚੱਲਦਾ ਰਹਿਣਾ, ਤੇ ਇਹ ਕਲਾਕਾਰ ਉੱਥੇ ਤੁਹਾਡੇ ਵਾਸਤੇ ਪੇਸ਼ ਹੋਣਗੇ, ਤੇ ਹੁਣ ਵਾਰੀ ਆਉਂਦੀ ਆ ਸਾਡੇ ਬਹੁਤ ਹੀ ਪਿਆਰੇ ਤੇ ਹਰਦਲ ਅਜ਼ੀਜ਼ ਤੇ ਤੱਕੜ ਸਟੇਜ ਦਾ ਕਹਿੰਦੇ ਹੁੰਦੇ ਆ ਸ਼ਿੰਗਾਰ ਗਿੱਲ ਹਰਦੀਪ ਸਾਹਿਬ ਨਾਲ ਕੁਛ ਗੱਲਾਂ ਬਾਤਾਂ ਕਰਦੇ। ਸੀਟੀ ਮਾਰ ਅਰਜਣਾ ਵੇ ਭੁੱਲ ਗਈ ਮੋੜ ਗੁਲਾਬੋ ਘਰ ਦਾ। ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਪੰਜਾਬੀ ਲਹਿਰਾਂ ਦੇ ਸਟੂਡੀਓ ਇੱਕ ਵਾਰ ਫਿਰ, ਕਿਉਂਕਿ ਤੁਸੀਂ ਤਾਂ ਜਦੋਂ ਵੀ ਆਉਂਦੇ ਹੋ ਜ਼ਰੂਰ ਪੰਜਾਬੀ ਲਹਿਰਾਂ ਦਾ ਸ਼ਿੰਗਾਰ ਬਣਦੇ ਹੋ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਖੁਸ਼ੀ ਹੁੰਦੀ ਜੀ ਤੁਹਾਡੇ, ਇੱਕ ਤਾਂ ਤੁਹਾਡੇ ਦਰਸ਼ਨ ਹੋ ਜਾਂਦੇ ਔਰ ਤੁਹਾਡੇ ਪਰਿਵਾਰ ਦੀਆਂ ਗੱਲਾਂ ਬਾਤਾਂ ਸੁਣ ਕੇ ਚੰਗਾ ਲੱਗਦਾ, ਬਜ਼ੁਰਗਾਂ ਦੀ ਗੱਲਬਾਤ ਹੋ ਜਾਂਦੀ ਇੱਥੇ ਆ ਕੇ ਦੁਬਾਰਾ ਫਿਰ।
4: ਬਿਲਕੁਲ ਬਿਲਕੁਲ, ਤੁਹਾਨੂੰ ਸਾਰੇ ਆਪਾਂ ਬਹੁਤ ਸਾਰੇ ਸਮਾਗਮਾਂ ਚ ਵੀ ਇਕੱਠੇ ਹੁੰਦੇ ਰਹਿੰਦੇ ਹਾਂ, ਪਾਪਾ ਜੀ ਸਾਹ ਰਣਜੀਤ ਸਿੰਘ ਸਿੱਧਵਾਂ ਵੀ ਤੁਹਾਡੀ ਆਵਾਜ਼ ਦੇ ਬੜੇ ਕਹਿੰਦੇ ਯਾਰ ਮੇਰੇ ਵਾਂਗੂ ਦੋਹਰਾ ਲਾ ਲੈਂਦਾ ਚੱਕਦਾ ਹਰਦੀਪ, ਤੋ ਬਹੁਤ ਖੁਸ਼ੀ ਹੋਈ ਆ। ਤੇ ਅੱਜ ਦੇ ਪ੍ਰੋਗਰਾਮ ਚ ਇੱਕ ਵਾਰ ਫਿਰ ਤੁਸੀਂ ਇੱਕ ਤਾਂ ਤੁਹਾਡੇ ਮਿੱਤਰ ਦੋਸਤ ਬੜੇ ਨੇ ਇੱਥੇ, ਸਾਰਾ ਪਿੰਡ ਤੁਹਾਡਾ ਮਿੱਤਰਾਂ ਦਾ ਹੀ ਆ।
5: ਬਿਲਕੁਲ ਜੀ, ਮੈਂ ਤੁਹਾਡੇ ਜ਼ਰੀਏ ਉਹਨਾਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਸਾਰੇ ਹੁੰਮ ਹੁੰਮਾ ਕੇ ਆਓ, ਤੇ ਪੰਜਾਬ ਤੋਂ ਸਾਰੇ ਬੜੇ ਅੱਛੇ ਫੰਕਾਰ ਹੋਰ ਪਹੁੰਚੇ ਆ, ਤੇ ਪੰਜਾਬ ਵਰਗਾ ਰੰਗ ਅਖਾੜਾ ਹੋਈ ਸਜੂਗਾ ਪੂਰਾ।
4: ਬਿਲਕੁਲ, ਅਖਾੜਾ ਪੂਰਾ ਸਜੂਗਾ, ਔਰ ਜਸਵਿੰਦਰ ਖੋਸਾ ਲਾਈਟ ਦਾ, ਸਾਊਂਡ ਦਾ, ਹੋਰ ਬਹੁਤ ਸਾਰੇ ਪ੍ਰਬੰਧ ਜਿਹੜੇ ਹੁੰਦੇ ਆ ਮੇਰਾ ਖਿਆਲ ਹੈ ਜਸਵਿੰਦਰ ਤੋਂ ਵਧੀਆ ਆਰਗੇਨਾਈਜ਼ਰ ਐਡਮਿਨਿਸਟ੍ਰੇਟਰ ਕਲਾਕਾਰ ਨਾਲ ਜਿੰਨਾ ਉਹਦਾ ਪਿਆਰ ਆ ਹਰੇਕ ਬੰਦੇ ਦਾ ਨਹੀਂ ਹੋ ਸਕਦਾ।
5: ਬਿਲਕੁਲ ਜੀ ਬਿਲਕੁਲ, ਬਹੁਤ ਵੱਡੀ ਗੱਲ ਹੈ ਜੀ, ਜਿਹੜੀ ਹੈ ਜ਼ਿੰਮੇਵਾਰੀ ਹੈ।
4: ਤੁਸੀਂ ਤਾਂ ਇਸ ਮੇਲੇ ਨੂੰ ਹਰ ਸਾਲ ਇੰਜੋਏ ਕਰਦੇ ਰਹਿੰਦੇ ਹੋ, ਤੁਹਾਡਾ ਕੀ ਪਿਛਲੇ ਸਾਲਾਂ ਦਾ ਪ੍ਰਭਾਵ ਹੈ ਇਸ ਮੇਲੇ ਬਾਰੇ?
5: ਇੱਥੇ ਤਾਂ ਜੀ ਤੁਸੀਂ ਵੀ ਦੇਖਿਆ ਹੋਣਾ, ਆਪਦੀਆਂ ਆਪਦੀਆਂ ਡਰੈਸਾਂ ਪਾ ਕੇ, ਚਾਦਰੇ ਕੁੜਤੇ ਪਾ ਕੇ ਆਉਂਦੇ, ਕੋਈ ਫਰਲੇ ਛੱਡ ਕੇ ਆਉਂਦੇ ਆ, ਕੋਈ ਖੁੰਡੇ ਲੈ ਕੇ ਆਉਂਦੇ ਆ, ਮੈਂ ਦੇਖਦਾ ਰਿਹਾ ਪਿਛਲੇ ਸਾਲਾਂ ਚ ਵੀ। ਔਰ ਸਦਮਾ ਸਭਾ ਇੱਕ ਵੱਡੀ ਗੱਲ ਮੈਂ ਦੇਖੀ, ਉਹ ਮੀਂਹ ਬਹੁਤ ਪੈ ਰਿਹਾ ਸੀਗਾ, ਲੋਕ ਛਤਰੀਆਂ ਵੀ ਲੈ ਕੇ ਆਏ, ਪਰ ਕੋਈ ਭੱਜਿਆ ਨੀ, ਸਾਰਾ ਮੇਲਾ ਖੜ ਕੇ ਉਵੇਂ ਵੇਖਿਆ, ਮੈਂ ਗਾ ਰਿਹਾ ਸੀਗਾ, ਇਸ ਤਰ੍ਹਾਂ ਦਾ ਮਾਹੌਲ ਹੈ।
4: ਔਰ ਬੜੇ ਤੁਸੀਂ ਨਵੀਆਂ ਨਵੀਆਂ ਕੋਲੈਬੋਰੇਸ਼ਨ ਵੀ ਕਰ ਰਹੇ ਹੋ ਤੇ ਮੱਖਣ ਬਰਾੜ
5: ਜੀ,
4: ਕੱਲ ਵੀ ਮੱਖਣ ਬਰਾੜ ਦਾ ਫੋਨ ਆਇਆ ਸੀ, ਉਹ ਜਦੋਂ ਮੈਨੂੰ ਮਿਲਦੇ ਆ ਮੈਂ ਕਹਿੰਦਾ ਉਹਨਾਂ ਮੱਖਣ ਬਰਾੜਾ ਖੁੱਲੀ ਪਿਆਰ ਦੀ ਕਿਤਾਬ, ਤੋ ਮੱਖਣ ਬਰਾੜ ਦੇ ਬੜੇ ਗੀਤ ਤੁਸੀਂ ਗਾਏ ਆ, ਹੈ ਕਰੀ ਕਿਤੇ ਮੇਲ ਰਬਾ ਦਿੱਲੀ ਤੇ ਲਾਹੌਰ ਦਾ, ਬਹੁਤ ਸਾਰੇ ਹੋਰ ਜਿਹੜੇ ਲੋਕ ਅਖਾਣ, ਤੇ ਅੱਜ ਦੇ ਪ੍ਰੋਗਰਾਮ ਵਿੱਚ ਫਿਰ ਕਿਸ ਗਾਇਕੀ ਦੀ ਵੰਨਗੀ ਨਾਲ ਸਰੋਤਿਆਂ ਨਾਲ ਰੂਬਰੂ ਹੋਵਾਂਗੇ?
5: ਵੰਨਗੀ ਤੁਹਾਡਾ ਆਪਣਾ ਪੁਰਾਣਾ ਬਾਬਿਆਂ ਵਾਲਾ ਰੰਗ ਆ ਲੈਂਦੇ ਆ।
4: ਅੱਛਾ ਚਲੋ, ਅਸੀਂ ਤੁਹਾਡੇ ਨਾਲ
5: ਤੇ ਕਹਿੰਦਾ ਦੂਰ ਪ੍ਰਦੇਸੀ ਬੈਠੇ ਮਾਹੀ ਨੂੰ ਸੱਜ ਵਿਆਹੀ ਮੁਟਿਆਰ ਸੁਨੇਹਾ ਘੱਲਦੀ ਹੈ ਹਵਾ ਮਾਰਾ ਹੀ, ਕੀ ਕਹਿੰਦੀ ਹੈ? ਕਿਤੋਂ ਬੋਲਵੇ ਕਿਤੋਂ ਬੋਲਵੇ ਕਿਤੋਂ ਬੋਲਵੇ ਕਲੈਰੀ ਮੋਰਾ ਵੇ ਬੱਦਲਾਂ ਦੀ ਘੱਟ ਚੜ ਗਈ, ਕਿਤੋਂ ਆ ਜਾਵੇ ਕਿਤੋਂ ਆ ਜਾਵੇ ਕਿਤੋਂ ਆ ਜਾਵੇ ਦਿਲਾਂ ਦਿਆ ਚੋਰਾ ਵੇ ਬੱਦਲਾਂ ਦੀ ਘੱਟ ਚੜ ਗਈ।
4: ਅੰਤਰਾ ਵੀ ਲਾ ਦਿਓ ਹੁਣ।
5: ਉਹ ਕੁੜੀਆਂ ਨੇ ਪੀਂਗਾ ਜਾ ਕੇ ਪਿੱਪਲਾਂ ਤੇ ਪਾਲੀਆਂ, ਅੱਲੜਾਂ ਨੇ ਪੀਂਗਾ ਜਾ ਕੇ
4: ਕਿੱਕਲਾਂ ਤੇ ਪਾਲੀਆਂ, ਸਾਡੇ ਵੀ ਬਣਾ ਦੀ ਭਾਈ ਇਧਰ,
5: ਤੇਰੇ ਬਾਜੂ ਨਾ
4: ਤੇਰੇ ਬਾਜੂ ਨਾ
5: ਆਵੇ ਭੋਰਾ ਵੇ ਬੱਦਲਾਂ ਦੀ ਘੱਟ ਚੜ ਗਈ,
4: ਕਿਤੋਂ ਆਵੇ
5: ਯਾ ਮੋਰਾ ਇਹ ਬੱਦਲਾਂ ਦੀ ਘੱਟ
4: ਚੜ ਗਈ। ਬੱਦਲਾਂ ਦੀ ਘਾਟ ਚੜੇ ਨਾ ਚੜੇ, ਇਸ ਗਾਇਕੀ ਦੀਆਂ ਘਟਾਵਾਂ ਜ਼ਰੂਰ ਚੜਨਗੀਆਂ, ਤੋ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਪਹੁੰਚਣਾ, ਅਤੇ ਹੁਣ ਤੁਸੀਂ ਕੋਈ ਇੱਕ ਇੱਕ ਬੋਲੀ ਪਾ ਦਿਓ ਅਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਅਤੇ ਆਪਣੀ ਅਮਨ ਅਤੇ ਹਰਿੰਦਰ ਤਿੰਨੇ ਚਾਰੇ ਜਾਣੇ ਕੋਈ ਬੋਲੀ ਪਾ ਕੇ ਸਮਾਪਤੀ ਕਰ ਦਿੰਦੇ ਹਾਂ। ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਟੂਡੀਓ 'ਚ ਆਉਣ 'ਤੇ, ਤੁਹਾਨੂੰ ਜੀ ਆਇਆਂ ਨੂੰ। ਇੱਕ ਵਾਰੀ ਫਿਰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਅਪੀਲ ਆ, ਤੁਸੀਂ ਪੰਜਾਬੀ ਲਹਿਰਾਂ ਦੀ ਅਪੀਲ ਜਿਹੜੀ ਆ ਉਹਨੂੰ ਇੰਨਾ ਪਿਆਰ ਦਿੰਦੇ ਹੋ ਪਿਛਲੇ ਲੰਬੇ ਸਮੇਂ ਤੋਂ, ਜਿਹੜੇ ਕਲਾਕਾਰ ਵੀ ਆਉਂਦੇ ਆ ਉਹ ਜਦੋਂ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆ ਜਾਂਦੇ ਉਦੋਂ ਬਾਅਦ ਕਹਿੰਦੇ ਯਾਰ, ਪ੍ਰਮੋਟਰ ਵੀ ਕਹਿਣ ਲੱਗ ਜਾਂਦਾ ਹੁਣ ਆਪਾਂ ਨੂੰ ਹੋਰ ਸਟੇਸ਼ਨ ਜਾਂ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ, ਅਤੇ ਫੁੱਲ ਹਾਊਸ ਹੋ ਜਾਏਗਾ। ਸੋ ਸਾਡੀ ਮੇਰੇ ਵੱਲੋਂ ਨਵੀਂ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਪਿਆਰ।
5: ਛੋਟੇ ਸਾਡਾ ਵੀਰ ਆ, ਉਹਨੇ ਬੜੀ ਤਰੱਕੀ ਕਰੀ ਹੈ
4: ਸ਼ੁਰੂ ਕਰ ਦਿਓ ਫਿਰ ਬੋਲੀ, ਤੇ ਉਦੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਹਾਂ।

0: ਦਰਸ਼ਨ ਹੋ ਗਏ ਜੀ, ਜਸਵਿੰਦਰ ਖੋਸ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ। ਮੈਂ ਇੱਕ ਹੋਰ ਤਰ੍ਹਾਂ ਦੀ ਬੋਲੀ ਜੀ, ਮੈਂ
1: 50
0: ਬੋਲੀਆਂ ਰਿਲੀਜ਼ ਕੀਤੇ ਹੋਏ ਚ ਹੈ। ਅਨੋਖੀ ਆਈ ਮਸ਼ੀਨ ਹਾਣੀ ਹੋ ਰਹੀ ਹੈ ਸੱਚਨ ਤਾਰ, ਅਨੋਖੀ ਆਈ ਮਸ਼ੀਨ ਹਾਣੀ ਹੋ

0: ਇੱਕ ਸੱਜਣ ਦੀ ਫਰਮਾਇਸ਼ ਸੀ ਕਵੀਸ਼ਰੀ,
1: ਅੱਛਾ ਜੀ,
0: ਆਪਾਂ ਇੱਕੋ ਹੀ ਲਾਈਨ ਬੋਲਣੀ ਆ,
1: ਅੱਛਾ ਜੀ ਠੀਕ ਹੈ,
0: ਤੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਆਵੇ ਇੱਕ ਜਾਵੇ ਉਹਦੇ ਚ ਇੱਕ ਮੈਂ ਸ਼ੁਰੂ ਕਰਦਾ ਤੇ ਆਪਾਂ ਇੱਕ ਲਾਈਨ, ਚਲੋ ਦੋ ਲਾ ਦਿੰਦੇ ਆ,
1: ਲਾਓ ਜੀ ਲਾਓ,
0: ਤੇ ਘਰ ਨੂੰ ਨੇ ਸਾਂਭਲਿਆ,
2: ਘਰ ਨੂੰ ਨੇ ਸਾਂਭਲਿਆ,
0: ਤੁਸੀਂ ਮੇਰੇ ਨਾਲ ਤੀਜੀ ਤੋਂ ਬਾਅਦ ਚੌਥੀ ਪੰਕਤੀ ਬੋਲਣੀ ਆ,
1: ਇਸ਼ਾਰਾ ਕਰਦੇ ਸੀ,
0: ਘਰ ਨੂੰ ਨੇ ਸਾਂਭਲਿਆ, ਤੁਰ ਗਈ ਧੀ ਛਾੜ ਕੇ ਪੱਲੇ, ਪੋਤੇ ਨੇ ਜਨਮ ਲਿਆ ਤੇ ਬਾਬਾ ਸਿਵਿਆਂ ਦੇ ਵੱਲ ਚੱਲੇ, ਉਹ ਕਿਤੇ ਜ਼ੋਰ ਮਕਾਣਾ ਦਾ ਕਿਧਰੇ ਹਨ ਵਿਆਹ ਤੇ ਮੁਕਲਾਵੇ,
2: ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ,
0: ਚੰਦ ਤੇ ਰਣਜੀਤ ਹੋਰਾ, ਹਰਿੰਦਰ ਸੰਧੂ ਧੀਰਾ ਗਿੱਲ ਤੇ ਗਿੱਲ ਹਰਦੀਪ ਹੋਰਾ, ਹਰਿੰਦਰ ਸੰਧੂ ਧੀਰਾ ਗਿੱਲ ਗਿੱਲ ਹਰਦੀਪ ਤੇ ਅਮਨ ਧਾਲੀਵਾਲ ਹੋਰਾ, ਨਿਤ ਨਹੀਂ ਲਾਉਣੇ ਛੰਦ ਇਕੱਠਿਆਂ, ਕਰਨੈਲ ਕਵੀਸ਼ਰ ਨੇ ਕਿਧਰੇ ਲੁੱਕ ਨਹੀਂ ਜਾਣਾ ਨੱਠਿਆ, ਵਾਂਗੂ ਇਲ ਭੁੱਖੀ ਦੇ ਵਾਂਗੂ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਲਾਵੇ,
2: ਜਗ ਜਗ ਛਿੰਦ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਗ ਜਗ ਛਿੰਦ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ,
0: ਬਹੁਤ ਮਿਹਰਬਾਨੀ, ਤੇ 22 ਤਾਰੀਖ ਦਾ ਮੇਲਾ ਆਪਾਂ ਸਾਰੇ ਜਾਣੇ ਇੰਜੋਏ ਕਰਾਂਗੇ। ਇੱਕ ਇੰਟਰਵਿਊ ਸੁਣਦੇ ਆ ਨਵੀਂ ਸਿੱਧੂ ਅਤੇ ਰੂਮੀ ਜੋ ਬਿਯੋਂਡ ਆਈ ਵੇਅਰ ਤੋਂ ਨੇ,
3: ਸਾਡੇ ਨਾਲ ਬਿਯੋਂਡ ਆਈ ਵੇਅਰ ਤੋਂ ਰੂਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈ ਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ। ਵੀ ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
4: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
3: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
4: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨਸ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, ਵੀ ਆਰ ਆਫਰਿੰਗ ਇਟ ਫੋਰ $249, ਫਰੇਮ ਐਂਡ ਪ੍ਰੋਗਰੈਸਿਵ ਡਿਜੀਟਲ ਪ੍ਰੋਗਰੈਸਿਵ ਲੈਂਸਿਸ, ਇਹ ਐਸਲਰ ਦੇ ਬ੍ਰਾਂਡਡ ਲੈਂਸਿਸ ਹੈਗੇ ਆ, ਇਹ $249 ਦਾ ਪੈਕੇਜ ਹੈਗਾ ਕੰਪਲੀਟ।
3: ਵੈਰੀ ਗੁੱਡ।
4: ਐਂਡ ਬੱਚਿਆਂ ਵਾਸਤੇ ਅੱਜ ਕੱਲ੍ਹ ਬਲੂ ਲਾਈਟ ਗਲਾਸਿਸ ਇਹ ਪੈਕੇਜ ਅਸੀਂ ਬਣਾਇਆ ਹੈਗਾ ਸਪੈਸੀਫਿਕਲੀ ਫੋਰ ਬੱਚਿਆਂ ਵਾਸਤੇ ਜਿਹਨਾਂ ਦਾ ਸਕਰੀਨ ਟਾਈਮ ਜ਼ਿਆਦਾ ਹੈਗਾ। ਸੋ ਫਰੇਮ ਵਿਥ ਲੈਂਸਿਸ ਐਂਡ ਬਲੂ ਕੋਡਿੰਗ ਇਹ $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ। ਵਿਥ ਅਸ ਅਗੇਨ ਯੂ ਵਿਲ ਗੈਟ ਇਟ ਫੋਰ $149 ਨਵੀ।
3: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤਕੀ?
4: Yes.
3: Very good. And ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ। ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਤੁਹਾਨੂੰ ਡੀਲਾਂ ਤਾਂ ਮਿਲੀਆਂ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937 ਰੋਮੀ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ?
4: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਆ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲੇ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
3: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937 ਬਿਯੋਂਡ ਆਈਵਰ 9057933937 ਰੋਮੀ, ਥੈਂਕ ਯੂ।
0: ਰੋਮੀ ਤੁਸੀਂ ਬੜੀ ਪਿਆਰੀ ਗੱਲਬਾਤ ਕੀਤੀ, ਅਤੇ ਇੱਕ ਵਾਰ ਫਿਰ ਸਾਰੇ ਹੀ ਸਰੋਤਿਆਂ ਦਾ ਵੀ ਧੰਨਵਾਦ। ਪ੍ਰੋਗਰਾਮ ਪੰਜਾਬੀ ਲਹਿਰਾ 905-673-33-37 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਦੋ ਸੰਦੇਸ਼ ਲੈਂਦੇ ਹਾਂ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਫਿਰ ਪ੍ਰੋਗਰਾਮ ਨੂੰ ਇੱਕ ਵਾਰ ਫਿਰ ਤੁਹਾਡੇ ਰੂਬਰੂ ਕਰਨ ਦਾ ਯਤਨ ਕਰ ਰਹੇ ਹਾਂ। ਤੁਸੀਂ ਬੜਾ ਇੰਜੋਏ ਕਰ ਰਹੇ ਹੋ, ਬੜੇ ਟੈਲੀਫੋਨ ਕਾਲ ਤੁਹਾਡੇ ਆ ਰਹੇ ਸੀਗੇ, ਬਟ ਤੁਹਾਨੂੰ ਪਤਾ ਹੀ ਆ ਕਿ ਮੇਰਾ ਹੁੰਦਾ ਕਿ ਜਦੋਂ ਕਲਾਕਾਰ ਆਏ ਆ, ਕਿਉਂਕਿ ਸਾਡੀ ਇਹ ਪਰਿਵਾਰਕ ਸਾਂਝ ਆ ਇੱਕ ਦੂਜੇ ਨਾਲ, ਔਰ ਜਿੰਨੇ ਵੀ ਕਲਾਕਾਰ ਉਹਨਾਂ ਨਾਲ ਵੀ, ਅਤੇ ਜਸਵਿੰਦਰ ਖੋਸੇ ਨਾਲ ਖਾਸ ਤੌਰ 'ਤੇ, ਅਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਕਲਾਕਾਰਾਂ ਨੂੰ ਇੱਕਦਮ ਤੁਹਾਡੇ ਰੂਬਰੂ ਕਰ ਦਈਏ। 22 ਤਰੀਕ ਨੂੰ ਮੇਲੇ ਦੇ ਵਿੱਚ ਜਾਣਾ ਨਹੀਂ ਭੁੱਲਣਾ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
5: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: India, September 18, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा इस बार भी तुसी आशीर्वाद दोगे।
2: वे आ जा दो में हल नचिए, नचिए बाहच बाहपा, वे आ जा दो में हल नचिए।
0: For tickets, visit Ticketmaster. For information, call Singh Harjeet at 647-448-1000.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
4: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ। ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ? ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984। 400 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਸੈਂਡਲਵੁੱਡ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ।
3: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਕਾਲਰ ਮੇਰੇ ਨਾਲ 4902 ਜੀ, ਵੈਲਕਮ।
5: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ।
5: ਆਪਣਾ ਬਲਜੀਤ ਫੌਜੀ ਦਾ ਨੰਬਰ ਹੈਗਾ ਜੀ
3: 416-786-7211।
5: ਥੈਂਕ ਯੂ। ਓਕੇ,
3: ਫਿਰ ਬੋਲ, ਤੁਸੀਂ ਵੀ ਬੋਲ ਦੋ, ਫਿਰ ਭੁੱਲ ਜਾਣਾ ਤੁਸੀਂ।
5: ਨਹੀਂ ਨਹੀਂ, ਭੁੱਲਦੇ ਨਹੀਂ।
3: ਕੀ ਆ ਬੋਲੋ?
5: 416-786-7211।
3: ਬਲਜੀਤ ਫੌਜੀ, ਕਿਸੇ ਵੀ ਤਰ੍ਹਾਂ ਦੀ ਧੰਨ ਪੈ ਗਈ ਹੈ, ਚੁੱਕ ਪੈ ਗਈ ਹੈ, ਗਿੱਟੇ ਗੋਡੇ ਜਾਂ ਮਸਾਜ ਕਰਾਉਣੀ ਹੈ ਔਰ ਗੋਡਾ ਮੋਢਾ ਚੜ ਗਿਆ, ਤਾਂ ਪਿਛਲੇ ਦਿਨੀ ਮੈਂ ਬਲਜੀਤ ਫੌਜੀ ਕੋਲ ਗਿਆ ਅਤੇ ਆਸਟ੍ਰੇਲੀਆ ਤੋਂ ਇੱਕ ਪਰਿਵਾਰ ਆਇਆ ਹੋਇਆ ਸੀ ਬਲਜੀਤ ਫੌਜੀ ਸਾਹਿਬ ਦੇ ਕੋਲੋਂ ਆਪਣੇ ਬੱਚੇ ਦਾ ਇਲਾਜ ਕਰਾਉਣ ਲਈ। ਬਹੁਤ ਉਹਦੇ ਹੱਥਾਂ 'ਚ ਕੁਦਰਤ ਨੇ ਬਖਸ਼ਿਸ਼ ਦਿੱਤੀ ਹੋਈ ਹੈ, ਤਾਂ ਤੁਸੀਂ ਵੀ ਬਲਜੀਤ ਫੌਜੀ ਫੌਜੀ ਮਸਾਜ ਸੈਂਟਰ 'ਤੇ 416-786-7211 ਟੈਲੀਫੋਨ ਕਰੋ। ਅਤੇ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ। ਬਾਈ ਸੁੱਖ ਮੇਰੇ ਨਾਲ ਹੈ ਅਤੇ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ। ਬਾਕੀ ਮੈਂ ਆਪਣੇ ਬਿਜ਼ਨਸਮੈਨ ਜਿੰਨੇ ਵੀ ਸਾਡੇ ਪਰਿਵਾਰ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਲਾਈਨ ਜਿਹੜੀ ਆ ਹੁਣ ਆਪਣੇ ਫੋਨ ਦੀ, ਉਹ ਅੱਜ ਪੂਰੀ ਮਿਹਨਤ ਨਾਲ ਅਮਨ ਬੇਨੀਪਾਲ, ਰਮਨ ਸਾਡੇ, ਮੈਂ ਨਵੀਂ ਚਾਰੇ ਜਣੇ ਲੱਗੇ ਰਹੇ ਹਾਂ ਅਤੇ ਹੁਣ ਇਹ ਲਾਈਨ ਠੀਕ ਹੋ ਗਈ ਹੈ ਅਤੇ ਤੁਸੀਂ 905-673-33-37 'ਤੇ ਕਾਲਸ ਕਰ ਸਕਦੇ ਹੋ। 905-673-33-37 ਜੀ ਸੁੱਖ, ਵੈਲਕਮ।
6: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਚ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ। ਤੇ ਇਸ ਵੀਕਐਂਡ ਜਿਹੜੀ ਬਹੁਤ ਸਾਰੀ ਇਨਵੈਂਟਰੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਸ ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਬੈਡਰੂਮ ਸੈੱਟ, ਅਲਮਾਰੀ ਵਾਲੇ ਬੈਡਰੂਮ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਰਿਕਲਾਈਨਰ ਸੋਫਾ ਸੈੱਟ, ਜਿਹੜੇ ਬਿਲੋ ਦਾ ਕੋਸਟ ਅੰਡਰ ਕੋਸਟ ਇਨਵੈਂਟਰੀ ਕਲੀਅਰ ਹੀ ਰਾਊਟ ਕੀਤੀ ਜਾਣੀ ਆ 294 ਵਾਕ ਡਰਾਈਵ ਉੱਪਰ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ। ਲਾਸਟ ਪੀਸ ਫਲੋਰ ਮਾਡਲ ਤੁਸੀਂ ਫਰਾਈਡੇ ਵਾਲੇ ਦਿਨ ਆ ਕੇ ਲੈ ਕੇ ਜਾ ਸਕਦੇ ਹੋ। 2500 ਵਾਲਾ ਰਿਕਲਾਈਨਰ ਸੋਫਾ ਸੈੱਟ $799 ਦੇ ਵਿੱਚ, ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਰੀਅਲ ਮਾਰਬਲ ਰੀਅਲ ਪੱਥਰ ਦਾ ਟੇਬਲ ਪਲੱਸ 6 ਚੇਅਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ, $399 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, $399 ਦਾ ਜਿਹੜਾ ਫਲੋਰ ਮਾਡਲ ਕਲੀਅਰ ਆਊਟ ਕੀਤਾ ਜਾਣਾ। ਸੋ ਇਹਦੇ ਨਾਲ ਦੀ ਨਾਲ ਬਹੁਤ ਸਾਰੀ ਹਾਈ ਐਂਡ ਇਨਵੈਂਟਰੀ ਜਿਹਦੇ ਵਿੱਚ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਬੈਡਰੂਮ ਸੈੱਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
3: ਬਹੁਤ ਮਿਹਰਬਾਨੀ, ਬੜੀ ਜਲਦ ਅਸੀਂ ਫਿਰ ਜੁੜਾਂਗੇ ਤੁਹਾਡੇ ਨਾਲ। ਪਲੀਜ਼ ਕਾਲ ਐਸ ਸੂਨ ਐਸ ਪੋਸੀਬਲ। ਪ੍ਰੋਗਰਾਮ ਪੰਜਾਬੀ ਦਾ 905-673-3337 ਫਰਾਈਡੇ ਕੱਲ ਨੂੰ ਆ, ਤੇ ਅੱਜ ਨਵੀਂ ਕਹਿੰਦਾ ਹੁੰਦਾ ਜੂਨੀਅਰ ਫਰਾਈਡੇ ਆ, ਅੱਜ ਜੂਨੀਅਰ ਫਰਾਈਡੇ ਆ, ਕੱਲ੍ਹ ਨੂੰ ਫਰਾਈਡੇ ਆ, ਸ਼ੁੱਕਰਵਾਰ ਆ, ਕੱਲ੍ਹ ਨੂੰ ਜੁੰਮਾ ਹੈ, ਕੱਲ੍ਹ ਨੂੰ ਤਾਂ ਤੁਸੀਂ ਵੱਧ ਚੜ੍ਹ ਕੇ ਪਹੁੰਚਣਾ। 18 ਸਪਟੰਬਰ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਹਾਰਥੀ ਔਰ ਗਾਇਕੀ ਦੇ ਸ਼ਾਹ ਸਵਾਰ ਹੰਸ ਰਾਜ ਹੰਸ ਜੀ ਪਹੁੰਚ ਰਹੇ ਆ। ਲਿਵਿੰਗ ਆਰਟ ਸੈਂਟਰ ਦਾ ਬੜਾ ਸੋਹਣਾ ਵੈਨਿਊ ਆ, ਬਹੁਤ ਕਮਾਲ ਦਾ ਆਡੀਟੋਰੀਅਮ ਆ, ਮਿਊਜ਼ਿਕ ਇਕੱਲਾ ਇਕੱਲਾ ਪੀਸ ਸੁਣੂੰਗਾ ਤੁਹਾਨੂੰ। ਅਤੇ ਤੁਹਾਨੂੰ ਪਤਾ ਹੀ ਹੈ ਕਿ ਹੰਸ ਰਾਜ ਹੋਰਾਂ ਦੀ ਸੂਫੀਆਨਾ ਗਾਇਕੀ, ਫੋਕ ਗਾਇਕੀ ਔਰ ਬਹੁ ਪੱਖੀ ਹਸਤੀ, ਉਹ ਤੁਹਾਡੇ ਵਾਸਤੇ ਪੇਸ਼ ਹੋਣਗੇ। ਟਿਕਟਾਂ ਲੈ ਲਓ, ਸਪੋਂਸਰ ਕਰੋ ਸ਼ੋਅ ਨੂੰ। ਕੋਈ ਜਾਣਕਾਰੀ ਚਾਹੀਦੀ ਹੈ ਤਾਂ 647-448-1000 'ਤੇ ਕਾਲ ਕਰੋ, 647-448-1000। ਢਿੱਲੋਂ ਵੀਡੀਓ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾਂਦਾ, ਅਤੇ ਤੁਹਾਨੂੰ ਪਤਾ ਹੈ ਕਿ ਅਸੀਂ ਰਿਕਮੈਂਡ ਕਰਦੇ ਹਾਂ ਕੋਠੇ 'ਤੇ ਸਪੀਕਰ ਖੜ ਕੇ ਢਿੱਲੋਂ ਵੀਡੀਓ ਦਾ। ਅਤੇ ਅੱਜ ਕੱਲ੍ਹ ਉਹਨਾਂ ਨੇ ਇੱਕ ਨਵਾਂ ਰੇਡੀਓ ਸ਼ੁਰੂ ਕੀਤਾ ਜਿਹੜਾ ਕਿ ਪਲੱਗ ਇਨ ਕਰ ਦੇਣਾ ਤੁਸੀਂ, ਅਤੇ ਬਸ ਫਿਰ ਚਾਰੇ ਕਹਿੰਦੇ ਹੁੰਦੇ ਆ ਜਿੰਨੇ ਬੈਡਰੂਮ ਆ ਜਾਂ ਪੂਰਾ ਘਰ ਹੈ ਉੱਥੇ ਹਰ ਵਕਤ ਤੁਸੀਂ ਗੁਰਬਾਣੀ ਸਰਵਣ ਕਰ ਸਕਦੇ ਹੋ। ਚੋਇਸ ਤੁਹਾਡੀ ਆ ਕਿ ਸਵੇਰ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਪਾਠ ਸੁਣਨੇ ਆ ਜਾਂ ਸ਼ਾਮ ਨੂੰ ਰਹਿਰਾਸ ਸੁਣਨਾ। ਤੋ ਢਿੱਲੋਂ ਵੀਡੀਓ ਨੂੰ ਹੋਰ ਜਾਣਕਾਰੀ ਲਈ ਟੈਲੀਫੋਨ ਕਰੋ 905-204-1313। ਤੁਹਾਡੀਆਂ ਕੁਝ ਫਰਮਾਇਸ਼ਾਂ ਕੱਲ੍ਹ ਰਹਿ ਗਈਆਂ ਸੀਗੀਆਂ, ਅੱਜ ਪੂਰੀਆਂ ਕਰਾਂਗੇ। ਤੋ 905-673-3337 ਕਿੰਨੇ ਕੁ ਸੱਜਣਾ ਜਿਹੜੇ ਕੱਲ੍ਹ ਜਿਹੜਾ ਕਾਲਾਂ ਜਦੋਂ ਬੰਦ ਰਹੀਆਂ ਤਾਂ ਉਹਨਾਂ ਨੂੰ ਕਾਫੀ ਕਹਿੰਦੇ ਹੁੰਦੇ ਆ ਕਿ ਇਹ ਲੱਗਦਾ ਹੋਣਾ ਸੁੰਨਾ ਸੁੰਨਾ ਜਿਹਾ, ਸੁੰਨਾ ਸੁੰਨਾ ਸੁੰਨੀ ਸੁੰਨੀ ਭੈਣੀ। ਤੋ ਅੱਜ ਤੁਹਾਡੇ ਵਾਸਤੇ ਓਪਨ ਹੈ, ਮਾਈਕ ਓਪਨ ਹੈ, ਕਾਲਾਂ ਓਪਨ ਹੈ, ਤੁਸੀਂ ਕਰ ਸਕਦੇ ਹੋ। ਇੱਕ ਬਹੁਤ ਵੱਡੀ ਡੀਲ ਜਿਹੜੀ ਆ ਉਹ ਅਮੈਰੀਕਾ ਅਤੇ ਕੈਨੇਡਾ ਦੇ ਵਿਚਕਾਰ ਜਿਹੜੀ ਸੰਧੀ ਹੋ ਰਹੀ ਆ, ਅਮੈਰੀਕਾ, ਮੈਕਸੀਕੋ ਅਤੇ ਕੈਨੇਡਾ, ਉਹਦੇ ਵਿੱਚ ਉਮੀਦ ਆ ਕਿ ਪ੍ਰਾਈਮ ਮਿਨਿਸਟਰ ਕਾਰਨੀ ਕਾਫੀ ਨੇੜੇ ਪਹੁੰਚ ਗਏ ਆ, ਅਤੇ ਮਿਸਟਰ ਟਰੰਪ ਉਹਨਾਂ ਨੇ ਵੀ ਹਾਮੀ ਭਰ ਦਿੱਤੀ ਆ ਅੱਜ ਰਾਤ ਨੂੰ। ਕੱਲ੍ਹ ਨੂੰ ਇਹਦੀ ਹੋਰ ਡਿਟੇਲ ਜਿਹੜੀ ਆ ਤੁਹਾਡੇ ਸਾਹਮਣੇ ਆਜੂਗੀ। ਇੱਕ ਜਿਹੜੇ ਅਮੈਰੀਕਨ ਸ਼ਰਾਬ ਦੇ ਪ੍ਰੇਮੀ ਆ ਜਿਹੜੇ ਬਹੁਤ ਲੰਬੇ ਸਮੇਂ ਤੋਂ ਸ਼ੈਲਫਾਂ ਉੱਤੇ ਅਮੈਰੀਕਨ ਦਾਰੂ ਹੈ ਨਹੀਂ ਸੀ, ਅਤੇ ਹੁਣ ਪ੍ਰਾਈਮ ਮਿਨਿਸਟਰ ਨੇ ਪ੍ਰੀਮੀਅਰਸ ਨੂੰ ਆਖਿਆ ਕਿ ਤੁਸੀਂ ਅਮੈਰੀਕਨ ਦਾਰੂ ਜਿਹੜੀ ਵਾਪਸ LCBO 'ਤੇ ਰੱਖੋ। ਉਹਦੇ ਵਿੱਚੋਂ ਕਿਊਬਿਕ ਵਾਲਿਆਂ ਨੇ ਸੀ ਰੱਖੀ, ਆਪਣੇ ਫੋਰਡ ਸਾਹਿਬ ਨੇ ਚੁਕਵਾਤੀ ਸੀ, BC ਵਾਲਿਆਂ ਨੇ ਚੁਕਵਾਤੀ ਸੀ। ਤੁਹਾਡੇ ਵਿੱਚੋਂ ਹੈ ਕੋਈ ਅਮੈਰੀਕਨ ਦਾਰੂ ਦੇ ਸ਼ੌਕੀਨ? ਕਿੰਨੇ ਕੁ ਲੋਕ ਨੇ ਬਰਬਨ ਆਦਿ ਪੀਂਦੇ ਆ? ਤੋ ਮੈਨੂੰ ਨਹੀਂ ਬਾਹਲਾ, ਕਿਉਂਕਿ ਆਪਣੀ ਪਾਰਟੀਆਂ ਪੂਰਟੀਆਂ 'ਤੇ ਵੀ ਨਹੀਂ ਚੱਲਦੀ, ਅਤੇ ਫਿਰ ਵੀ ਮੇਰੇ ਖਿਆਲ ਕਿ ਕਾਫੀ ਇਹਦਾ ਅਸਰ ਪੈਂਦਾ ਹੋਣਾ, ਜਾਂ ਫਿਰ ਅਮੈਰੀਕਾ ਤੋਂ ਆਈ ਹੋਈ ਡਰਿੰਕ ਜਿਹੜੀ ਕਿੰਨੇ ਕੁ ਲੋਕ ਲਾਈਕ ਕਰਦੇ ਆ। ਤੁਹਾਡੇ ਵਿੱਚੋਂ ਹੈ ਕੋਈ ਸੱਜਣ ਮਿੱਤਰ? ਦੱਸਿਓ ਤਰਾ ਕੀ ਅਸਰ ਪਊਗਾ ਕੋਈ ਤੁਹਾਡੇ 'ਤੇ, ਕਿ ਕੋਈ ਬਾਹਲਾ ਕੋਈ ਫਰਕ ਨਹੀਂ ਹੈ ਤੁਹਾਨੂੰ? ਜੇ ਭਲਾ ਦੁਬਾਰਾ ਅਮੈਰੀਕਨ ਦਾਰੂ ਆ ਵੀ ਜਾਵੇ ਤਾਂ ਉਹਦਾ ਕੋਈ ਬਹੁਤਾ ਪ੍ਰਭਾਵ ਜਾਂ ਅਸਰ ਨਹੀਂ ਹੈ। ਸੁਜੋਕ ਹੋਮਿਓ ਕਲੀਨਿਕ ਸਾਡੇ ਨਾਲ ਅੱਜ ਗੱਲਬਾਤ ਵੀ ਕਰਨਗੇ ਹੋਮਿਓਪੈਥ ਡਾਕਟਰ ਪਰਮਿੰਦਰ ਜੀ, ਪਰ ਹਾਲ ਦੀ ਘੜੀ ਇੱਕ ਸੰਦੇਸ਼ ਸੁਣਦੇ ਹਾਂ ਉਹਨਾਂ ਦਾ।
4: ਸੁਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਗਜ਼ੀਮਾ ਸੋਰਾਇਸਿਸ ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ ਕੇਅਰ ਯੂ ਕੈਨ ਟਰਸਟ ਹੀਲਿੰਗ ਯੂ ਕੈਨ ਫੀਲ ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516 ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ 6478562516
3: ਪ੍ਰੋਗਰਾਮ ਹੈ ਪੰਜਾਬੀ ਲਾਲਾ 905-673-3337 ਔਰ ਸਾਡੇ ਨਾਲ ਡਾਕਟਰ ਹੋਮਿਓਪੈਥ ਪ੍ਰਸਿੱਧ ਡਾਕਟਰ 40 ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਮਿਸਟਰ ਕੁਲਦੀਪ ਜੀ ਹਾਜ਼ਰ ਨੇ ਔਰ ਮੈਂ ਵੀ ਹੋਮਿਓਪੈਥੀ ਦਾ ਫੈਨ ਹਾਂ ਅਤੇ ਖਾਸ ਤੌਰ 'ਤੇ ਡਾਕਟਰ ਕੁਲਦੀਪ ਦਾ ਫੈਨ ਹਾਂ ਜੀ ਡਾਕਟਰ ਸਾਹਿਬ ਵੈਲਕਮ
7: ਆਪਣੇ ਕੰਮ ਪਿੱਛੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ ਜਰੂਰ ਮੇਰਾ ਨੰਬਰ ਯਾਦ ਰੱਖੋ ਜਰੂਰ ਮੈਂ ਤੁਹਾਡੀ ਹੈਲਪ ਕਰੂੰਗਾ ਕੋਈ ਕਿਸੇ ਤਰ੍ਹਾਂ ਦਾ ਇਸ਼ੂ ਹੈ ਤੁਹਾਨੂੰ ਪੇਟ ਦਾ ਇਸ਼ੂ ਹੈ IBS ਹੈ ਕੋਲਾਈਟਿਸ ਹੈ ਪਾਇਲਸ ਹੈਗੀ ਹੈ ਥਾਇਰੋਇਡ ਦੀ ਪ੍ਰੋਬਲਮ ਜਿਵੇਂ ਆਮ ਗੋਲੀਆਂ ਖਾਈ ਜਾਂਦੇ ਨੇ ਥਾਇਰੋਇਡ ਕੋਲੈਸਟਰ ਡਾਇਬਟੀਜ਼ ਦੀ ਦੇਖੋ ਡਾਕਟਰ ਨਾ ਜ਼ਬਰਦਸਤੀ ਤੁਹਾਨੂੰ ਗੋਲੀਆਂ ਨਹੀਂ ਲਾਉਂਦਾ ਹੈਗਾ ਤੁਸੀਂ ਜਦ ਆਪਣੀ ਕੇਅਰ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਗੋਲੀਆਂ ਲੱਗ ਗਈਆਂ ਜਿਵੇਂ ਆਮ ਜਿਹੜੀਆਂ ਗੋਲੀਆਂ ਮੈਂ ਗੱਲ ਕੀਤੀ ਹੈ ਥਾਇਰੋਇਡ ਕੋਲੈਸਟਰ ਡਾਇਬਟੀਜ਼ ਹਰ ਬਿਮਾਰੀ ਦਾ ਇਲਾਜ ਸਾਡੇ ਕੋਲ ਹੈਗਾ ਐਂਗਜਾਇਟੀ ਡਿਪਰੈਸ਼ਨ ਆਰਥਰਾਈਟਿਸ ਪੇਨ ਪੇਨ ਦੀਆਂ ਗੋਲੀਆਂ ਖਾਈ ਜਾਂਦੇ ਨੇ ਜਿਵੇਂ ਟੋਫੀਆਂ ਹੁੰਦੀਆਂ ਨੇ ਟੋਫੀਆਂ ਠੀਕ ਹੈ ਆਪਣੇ ਸਿਹਤ ਦਾ ਧਿਆਨ ਰੱਖੋ ਸਕਿਨ ਦੇ ਇਸ਼ੂ ਹੈਗੇ ਨੇ ਐਗਜ਼ੀਮਾ ਹੋ ਗਿਆ ਸਰਾਇਸਿਸ ਹੋ ਗਿਆ ਫਲਵੇਰੀ ਹੋ ਗਈ ਸਲੀਪ ਐਪਨੀਆ ਬੱਚਿਆਂ ਦਾ ਆਟਿਜ਼ਮ ਦਾ ਜ਼ਰੂਰ ਨਾਮ ਲਵਾਂਗਾ ਆਟਿਜ਼ਮ ਦੇ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਤੇ ਆਟੋਮਿਊਨਿਟੀਜ਼ ਹੈਗੀ ਹੈ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੇਰਾ ਨੰਬਰ ਯਾਦ ਰੱਖੋ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਹੁਣ ਥੋੜਾ ਜਿਹਾ ਅੱਜ ਆਪਾਂ ਐਂਗਜ਼ਾਇਟੀ ਤੇ ਡਿਪਰੈਸ਼ਨ ਬਾਰੇ ਗੱਲ ਕਰਦੇ ਹਾਂ
3: ਜੀ ਜੀ
7: ਉਹ ਨੀਂਦ ਦੀ ਪ੍ਰੋਬਲਮ ਇਹ ਆਮ ਪ੍ਰੋਬਲਮ ਹੈ ਲੋਕਾਂ ਨੂੰ ਇਹ ਤੁਸੀਂ ਦੇਖਦੇ ਹੋਵੋਗੇ ਤੁਸੀਂ ਤੇ ਇਹ ਉਹਦੇ ਲੋਕ ਨੇ ਇਹ ਕਿੰਨੇ ਲੋਕ ਸੁਸਾਈਡ ਕਰਦੇ ਨੇ ਇਹ ਖਾਲੀ ਡਿਪਰੈਸ਼ਨ ਕਰਕੇ ਜੀ ਤਾਂ ਇਸ ਕਰਕੇ ਕਿਸੇ ਨੂੰ ਵੀ ਐਂਗਜ਼ਾਇਟੀ ਦੇਖੋ ਜੇ ਤੁਹਾਡੀ ਨੀਂਦ ਹੈਗੀ ਹੈ ਤੁਹਾਡੀ 7-8 ਘੰਟੇ ਦੀ ਨੀਂਦ ਹੋਣੀ ਚਾਹੀਦੀ ਹੈ ਉਹ 14 ਮਿੰਟ ਦੇ ਅੰਦਰ ਨੀਂਦ ਆਉਣੀ ਚਾਹੀਦੀ ਹੈ ਜੇ 14 ਮਿੰਟ ਦੇ ਅੰਦਰ ਨੀਂਦ ਨਹੀਂ ਆਉਂਦੀ ਘੰਟੇ ਦੋ ਘੰਟੇ ਤੁਸੀਂ ਪਾਸੇ ਪਲਦੇ ਪ੍ਰੋਬਲਮ ਠੀਕ ਹੈ ਐਂਗਜ਼ਾਇਟੀ ਦੀ ਪ੍ਰੋਬਲਮ ਹੈਗੀ ਹੈ ਜਿਵੇਂ ਪੈਨਿਕ ਡਿਸਆਰਡਰ ਹੁੰਦਾ ਹੈ ਸੋਸ਼ਲ ਐਂਗਜ਼ਾਇਟੀ ਹੈ ਫੋਬੀਆ ਹੈਗਾ ਜਨਰਲ ਐਂਗਜ਼ਾਇਟੀ ਹੁੰਦੀ ਹੈ ਬੰਦੇ ਜਿਵੇਂ ਛੋਟੀ ਛੋਟੀ ਗੱਲ ਤੇ ਚਿੜ ਜਾਂਦੇ ਨੇ ਇੱਕ ਤਰ੍ਹਾਂ ਦੀ ਐਂਗਜ਼ਾਇਟੀ ਹੈ ਠੀਕ ਹੈ ਇਹ ਹੋਰ ਤੁਹਾਡੇ ਜਿਵੇਂ ਨੀਂਦ ਨਹੀਂ ਆਏਗੀ ਤੁਸੀਂ ਥੱਕੇ ਥੱਕੇ ਰਹੋਗੇ ਤੁਹਾਨੂੰ ਕੰਮ ਕਰਨੇ ਮਨ ਨਹੀਂ ਲੱਗੇਗਾ ਇਹ ਸਾਰੇ ਪ੍ਰੋਬਲਮ ਛੋਟੀ ਛੋਟੀ ਪ੍ਰੋਬਲਮ ਤੋਂ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਜੇ ਤੁਹਾਡੀ ਐਂਗਜ਼ਾਇਟੀ ਹੈਗੀ ਹੈ ਉਹਨੂੰ ਟ੍ਰੀਟਮੈਂਟ ਕਰੋ ਤੁਹਾਨੂੰ ਕੋਈ ਗੁੱਸਾ ਆਉਂਦਾ ਜਾਂ ਕੁਛ ਆਉਂਦਾ ਘਬਰਾਹਟ ਹੁੰਦੀ ਹੈ ਹੋਮਿਓਪੈਥੀ ਦਾ ਬੈਸਟ ਠੀਕ ਹੈ ਇਹਦਾ ਕੁਛ ਔਰ ਜੇ ਤੁਸੀਂ ਟ੍ਰੀਟਮੈਂਟ ਨਹੀਂ ਫਿਰ ਡਿਪਰੈਸ਼ਨ ਹੋਏਗਾ ਸੈਡ ਹੋ ਜਾਂਦੇ ਨੇ ਲੋਕ ਇੰਨੇ ਕੰਮ ਕਰਨ ਦਾ ਮਨ ਨਹੀਂ ਕਰਦਾ ਨੀਂਦ ਡਿਸਟਰਬ ਹੁੰਦੀ ਹੈ ਥਕਾਵਟ ਹੋਏਗੀ ਥੋਟ ਸੁਸਾਈਡਲ ਥੋਟ ਹੁੰਦੇ ਨੇ ਇਹ ਸਾਰੇ ਦੇ ਸਿੰਪਟਮ ਹੁੰਦੇ ਨੇ ਕਿਸੇ ਨੂੰ ਪ੍ਰੋਬਲਮ ਹੈਗਾ 6478805560488000 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਟੂਡੇ ਬੁਲੇਵਾਰਡ ਯੂਨਿਟ ਨੰਬਰ 2 ਹੋਮ ਡਿਪੂ ਵਾਲਾ ਪਲਾਜ਼ਾ 6478805560488000 ਕਦੇ ਵੀ ਕਾਲ ਕਰਕੇ ਆ ਸਕਦੇ ਹੋ
3: 6478805060 ਸੌਖਾ ਜਿਹਾ ਨੰਬਰ ਹੈ 6478805055 ਦ ਮੋਸਟ ਰਿਨਾਊਂਡ ਡੈਡੀਕੇਟਡ ਅਤੇ ਬਹੁਤ ਆਪਣੇ ਪੈਸ਼ਨ ਨਾਲ ਤੁਹਾਨੂੰ ਹੋਮਿਓਪੈਥੀ ਦੀਆਂ ਸਰਵਿਸ ਦਿੰਦੇ ਨੇ ਡਾਕਟਰ ਕੁਲਦੀਪ 6478805055 ਜੀ ਕੁਛ ਐਡ ਕਰਨਾ ਚਾਹੋਗੇ
7: ਠੀਕ ਹੈ ਥੈਂਕ ਯੂ ਸਰ
3: ਥੈਂਕ ਯੂ ਹੈਵ ਅ ਨਾਈਸ ਟਾਈਮ ਪ੍ਰੋਗਰਾਮ ਪੰਜਾਬੀ ਲਹਿਰਾਂ HK ਮੂਵਰਸ ਮੂਵਿੰਗ ਦੇ ਵਾਸਤੇ ਤੁਸੀਂ ਉੱਤਰੀ ਅਮਰੀਕਾ ਵਿੱਚ ਕਿਤੇ ਵੀ ਮੂਵ ਕਰਨਾ ਚਾਹੁੰਦੇ ਹੋ ਨਾ ਤਾਂ ਮੇਰੀ ਸਲਾਹ ਮੰਨੋ ਬਸ 100 ਹੱਥ ਰੱਸਾ ਸਿਰੇ ਅਤੇ ਗੰਢ ਇੱਕੋ ਹੀ ਮੂਵਰਸ ਨੇ ਉਹ ਹੈ HK ਮੂਵਰਸ 416-524-6004 ਗਲੋਬਲ ਕੰਫਰਟ ਏਅਰ। ਅੱਜ ਕੱਲ੍ਹ ਤੁਹਾਨੂੰ ਪਤਾ ਏ ਸੀ ਬੜੇ ਚੱਲਦੇ ਆ, ਇੱਕ ਤਾਂ ਨਾ ਤੁਸੀਂ ਆਪਣੇ ਏ ਸੀ ਦਾ ਜਿਹੜਾ ਫਿਲਟਰ ਆ ਉਹਨੂੰ ਜ਼ਰੂਰ ਚੇਂਜ ਕਰਦੇ ਰਿਹਾ ਕਰੋ, ਹੋਮ ਡਿਪੂ ਤੋਂ ਜਾਂ ਕਿਤੇ ਹੋਰ ਲਿਆ ਕੇ ਰੱਖ ਲਓ, ਫਿਲਟਰ ਚੇਂਜ ਕਰਦੇ ਰਹੋ ਮਹੀਨੇ ਦੋ ਮਹੀਨੇ ਬਾਅਦ, ਕਿਉਂਕਿ ਬਹੁਤ ਜ਼ਿਆਦਾ ਮਿੱਟੀ ਕੱਟਾ ਫਿਲਟਰ ਦੇ ਵਿੱਚ ਆ ਜਾਂਦਾ, ਉਹ ਫਿਰ ਫਿਲਟਰ ਦੇ ਰਾਹੀਂ ਅੱਗੇ ਚਲਾ ਜਾਂਦਾ, ਨੁਕਸਾਨ ਹੁੰਦਾ। ਇਹ ਮੇਰੀ ਤੁਹਾਨੂੰ ਸਲਾਹ ਹੈ, ਮੈਂ ਵੈਸੇ ਐਕਸਪਰਟ ਨਹੀਂ ਹਾਂ, ਕਦੇ ਕਦੇ ਮੈਂ ਵੀ ਕੋਸ਼ਿਸ਼ ਕਰਦਾ ਕਿ ਚੇਂਜ ਕਰ ਦੇਵਾਂ, ਪਰ ਗਲੋਬਲ ਕੰਫਰਟ ਵਾਲੇ ਇਹ ਸਾਨੂੰ ਦੱਸਦੇ ਹੁੰਦੇ ਆ, ਉਹ ਆਪ ਹੀ ਆ ਕੇ ਕਰ ਜਾਂਦੇ ਆ। ਅਤੇ ਤੁਸੀਂ ਵੀ ਉਹਨਾਂ ਨੂੰ ਟੈਲੀਫੋਨ ਕਰੋ, ਕੋਈ ਵੀ ਕੂਲਿੰਗ ਦਾ ਔਰ ਤੁਹਾਨੂੰ ਕੰਫਰਟ ਨੀਡਸ ਚਾਹੀਦੀਆਂ ਨੇ, ਏਅਰ ਕੰਡੀਸ਼ਨ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆ, ਫਰਨਸ ਨਵੀਂ ਲਗਾਉਣੀ ਹੈ, ਗੌਰਮੈਂਟ ਤੋਂ ਗਰਾਂਟ ਲੈ ਕੇ ਨਵਾਂ ਜਿਹੜਾ ਟੈਂਕ ਲਵਾਉਣਾ ਪਾਣੀ ਗਰਮ ਕਰਨ ਵਾਲਾ, ਤਾਂ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ ਨੂੰ ਕਾਲ ਕਰੋ, 905-790-9080 905-790-9080। ਅਤੇ ਜਦੋਂ ਗੁਰਦਾਸ ਮਾਨ ਸਾਹਿਬ ਦੇ ਕੈਰੀਅਰ ਵਿੱਚ ਇੱਕ ਬਹੁਤ ਉਭਾਰ ਲਿਆਉਣ ਵਾਲਾ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਮੱਖਣ ਬਰਾੜ ਦੀ ਕਲਮ 'ਚੋਂ ਨਿਕਲਿਆ, ਆਪਣਾ ਪੰਜਾਬ ਹੋਵੇ।

0: ਮੱਖਣ ਬਰਾੜਾ ਖੁੱਲ੍ਹੇ ਪਿਆਰ ਦੀ ਕਿਤਾਬ ਹੋਵੇ। ਪੈਸ਼ਨ ਰੂਫਿੰਗ, ਰੂਫਿੰਗ ਦਾ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਹੋ, ਰਿਪੇਅਰ ਕਰਵਾਉਣੀ ਹੈ ਜਾਂ ਹੋਮ ਦੀ ਐਕਸਟੀਰੀਅਰ ਕਿਸੇ ਕਿਸਮ ਦੀ ਘਰ ਦੀ ਕੋਈ ਵੀ ਮੁਰੰਮਤ ਦੀ ਲੋੜ ਹੈ ਤਾਂ ਪੈਸ਼ਨ ਰੂਫਿੰਗ ਵਾਲੇ ਪ੍ਰੋਫੈਸ਼ਨਲ ਨੇ ਔਰ ਲੰਬੇ ਸਮੇਂ ਤੋਂ ਬੜੀਆਂ ਕਹਿੰਦੇ ਸਿੱਕੇਬੰਦ ਤੁਹਾਡੇ ਵਾਸਤੇ ਸਰਵਿਸਿਜ਼ ਦੇ ਰਹੇ ਨੇ। ਨੰਬਰ ਹੈ 647-919-9413 647-919-9413 ਗਿੱਲ ਫਾਰਮ। ਇੱਕ ਵਾਰੀ ਫਿਰ ਵੀਕਐਂਡ 'ਤੇ ਤੁਸੀਂ ਜ਼ਰੂਰ ਗਿੱਲਾਂ ਦੇ ਫਾਰਮ 'ਤੇ ਜਾਣਾ ਹੈ, ਬੱਚਿਆਂ ਨੂੰ ਲੈ ਜਾਓ ਅਤੇ ਗਿੱਲ ਫਾਰਮ 'ਤੇ ਤੁਹਾਨੂੰ ਨਾ ਬੱਚਿਆਂ ਦੇ ਵਾਸਤੇ ਜਿਹੜੀ ਸਪੈਸ਼ਲ ਤੁਹਾਨੂੰ ਉਹਨਾਂ ਨੂੰ ਫਾਰਮ ਦਿਖਾਉਣ ਦਾ ਤੁਹਾਨੂੰ ਟਾਈਮ ਮਿਲੂਗਾ। ਤੋ ਗਿੱਲ ਫਾਰਮ ਬਹੁਤ ਹੀ ਪਾਪੂਲਰ, ਤੁਹਾਡੇ ਬਿਲਕੁਲ ਨੇੜੇ ਆ, 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦੇ ਨੇੜੇ ਨੇ। 905-925-2300 ਫੋਨ ਨੰਬਰ ਹੈ। ਗਿੱਲ ਫਾਰਮ 'ਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਚੱਕੀ ਦਾ ਆਟਾ, ਫਰੈਸ਼ ਤੁਹਾਡੇ ਵਾਸਤੇ ਮੇਥੇ ਔਰ $10 ਦੇ 10 ਗੁੱਛੀਆਂ ਮੇਥਿਆਂ ਦੀਆਂ, ਚਿੱਬੜ ਮਿਲ ਜਾਣਗੇ, ਖਰਬੂਜ਼ੇ ਮਿਲ ਜਾਣਗੇ, ਬਹੁਤ ਸਾਰੀਆਂ ਹੋਰ ਆਈਟਮ। ਜਾ ਕੇ ਦੇਖਿਓ, ਤੁਸੀਂ ਕਹਿੰਦੇ ਕਹੋਗੇ ਯਾਰ ਇਹ ਤਾਂ ਮੇਲਾ ਹੀ ਲੱਗ ਗਿਆ। ਤੋ ਗਿੱਲ ਫਾਰਮ ਕੈਲਡਨ, ਤਕਰੀਬਨ 10 ਮਿੰਟ ਲੱਗਦੇ ਆ ਸਾਰੇ ਬ੍ਰੈਂਪਟਨ ਤੋਂ। ਮੱਲੀ ਟੈਂਟ ਸਰਵਿਸ ਦਾ ਨੰਬਰ ਪੁੱਛਿਆ ਸੱਜਣਾ ਨੇ, ਲੋਫਰ ਟੈਂਟ ਲਗਵਾਓ ਮੱਲੀਆਂ ਦਾ, 647-999-2569 647-999-2569 TSC ਕੰਸਟਰਕਸ਼ਨ। ਇਹ ਡਰਾਈਵੇ ਦਾ ਕੰਮ ਕਰਦੇ ਆ, ਬੈਕਯਾਰਡ 'ਚ ਤੁਸੀਂ ਪੈਟੀਓ ਬਣਾਉਣਾ ਚਾਹੁੰਦੇ ਹੋ ਅਤੇ ਕੰਸਟਰਕਸ਼ਨ ਕਰਵਾਉਣਾ ਚਾਹੁੰਦੇ ਹੋ, ਰੈਨੋਵੇਸ਼ਨ ਦਾ ਕੋਈ ਕੰਮ ਆ ਤਾਂ TSC ਕੰਸਟਰਕਸ਼ਨ ਨੂੰ 416-930-4238 'ਤੇ ਕਾਲ ਕਰ ਸਕਦੇ ਹੋ। ਦੋ ਤਿੰਨ ਸੰਦੇਸ਼ ਲੈਂਦੇ ਹਾਂ, ਫਿਰ ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਦਾ ਹੋਰ ਕਹਿੰਦੇ ਨੇ ਕਿ ਪ੍ਰਵਾਹ ਤੁਹਾਡੇ ਵਾਸਤੇ ਚਲਾਉਣ ਲੱਗੇ ਹਾਂ, ਅਤੇ ਤੁਸੀਂ ਸਾਡੇ ਨਾਲ ਅਤੇ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਅਤੇ ਰਲ ਮਿਲ ਕੇ ਆਪਾਂ ਇਸ ਖੂਬਸੂਰਤ ਸ਼ਾਮ ਨੂੰ ਹੋਰ ਖੂਬਸੂਰਤ ਬਣਾਉਣਾ। ਤੁਸੀਂ ਕੋਈ ਫਰਮਾਇਸ਼ ਕਰਨੀ ਚਾਹੁੰਦੇ ਹੋ 905-673-3337 'ਤੇ ਕਾਲ ਕਰ ਸਕਦੇ ਹੋ, 905-673-3337। ਕੋਈ ਵੀ ਗੱਲਬਾਤ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਤੁਹਾਡੀ, ਉਹਨੂੰ ਵੈਲਕਮ ਕਰਦੇ ਹਾਂ ਅਸੀਂ, ਅਤੇ ਨਾਲੇ ਦੇਖ ਲਈਏ ਕਿ ਲਾਈਨਾਂ ਪੂਰੀ ਤਰ੍ਹਾਂ ਚੰਗੀਆਂ ਚੱਲਦੀਆਂ। 905-673-3337 ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-825-8800 ਤੇ ਕਾਲ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਬੋਲਦੇ ਰਹਾਂ ਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਕੱਲ੍ਹ ਨੂੰ ਸੱਦਾ ਪੱਤਰ ਦਈਏ ਕਿ ਕੱਲ੍ਹ ਨੂੰ ਵੱਡਾ ਮੇਲਾ ਲੱਗਣ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਮਿਸਟਰ ਸੁੱਖ ਮੇਰੇ ਨਾਲ ਨੇ ਅਤੇ ਪੂਰੀ ਜਾਣਕਾਰੀ ਤੁਹਾਡੇ ਵਾਸਤੇ ਅਸੀਂ ਪੇਸ਼ ਕਰਨ ਲੱਗੇ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਈ ਕਰਨੀ ਆ ਤੇ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾਣਾ, ਤੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾਣੀ ਹੈ, ਬਿਲੋ ਦਾ ਕੋਸਟ ਅੰਡਰ ਕੋਸਟ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਹਾਂ। ਮੇਰੇ ਸਾਹਮਣੇ ਇੱਕ ਸੋਫਾ ਸੈੱਟ ਪਿਆ ਟਰਕੀ ਸਟਾਈਲ ਦਾ, ਸੋਫਾ ਲਪਸਿਡ ਐਂਡ ਚੇਅਰ ਗ੍ਰੇ ਕਲਰ ਦਾ, ਪਰਫਾਰਮੈਂਸ ਫੈਬਰਿਕ ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਲਪਸਿਡ ਐਂਡ ਚੇਅਰ ਜਿਹਦੀ ਫਲੋਰ ਦੀ ਪ੍ਰਾਈਸ 2500 ਡਾਲਰ ਸੀ। ਜਿੰਨੇ ਵੀ ਪਰਿਵਾਰਕਾਂ ਨੂੰ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਦੇ ਉੱਪਰ ਪਹੁੰਚਣਗੇ, ਸੋਫਾ ਲਪਸਿਡ ਦੇ ਚੇਅਰ ਲੈ ਜਾਓ 699 699 ਡਾਲਰ ਦੇ ਵਿੱਚ, ਤੇ ਜਿਹਨਾਂ ਪਰਿਵਾਰਾਂ ਨੇ ਐਲ ਸ਼ੇਪ ਦਾ ਸੈਕਸ਼ਨ ਲੈਣਾ 1-2-3 ਸੀਟਾਂ ਤੇ ਕਾਰਨਰ ਚੇਅਰ ਵੱਡੇ ਸਾਈਜ਼ ਦਾ 6-7 ਸੀਟਰ ਐਲ ਸ਼ੇਪ ਦਾ ਸੈਕਸ਼ਨ ਕੋਡਰਾਈ ਫੈਬਰਿਕ ਦੇ ਵਿੱਚ ਗ੍ਰੇ ਕਲਰ ਦਾ, ਜਿਹਦੀ ਫਲੋਰ ਦੀ ਪ੍ਰਾਈਸ 1200 ਡਾਲਰ ਸੀ, 599 ਦਾ ਲੈ ਜਾਓ, ਤੇ ਨਾਲ ਸਟੋਰੇਜ ਆਟੋਮਨ ਬਿਲਕੁਲ ਫ੍ਰੀ ਮਿਲੂਗਾ। ਸੋਲਿਡ ਵੁੱਡ ਦਾ ਟੇਬਲ ਜਿਹਨਾਂ ਪਰਿਵਾਰਾਂ ਨੇ ਲੈਣਾ, ਸਖਤ ਲੱਕੜੀ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ ਫਲੋਰ ਦੇ ਉੱਪਰ 1000 ਡਾਲਰ ਲੱਗੀ ਆ, 399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਇਨ ਸਟੋਰ ਤੁਹਾਡਾ ਵੇਟ ਕਰ ਰਹੀਆਂ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
2: ਕੱਲ੍ਹ ਨੂੰ ਲਾਈਵ ਓਨ ਲੋਕੇਸ਼ਨ ਪੰਜਾਬੀ ਲਹਿਰਾਂ ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਵੱਧ ਚੜ ਕੇ ਪਹੁੰਚੋ, ਸਭ ਨੂੰ ਗਿਫਟ ਦਿੱਤੇ ਜਾਣਗੇ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ, ਮੈਂ ਹਾਂ ਸਤਿੰਦਰਪਾਲ। ਕੈਲਡਨ ਮਿਤਸੁਬਿਸ਼ੀ ਵੱਲੋਂ ਖੁਸ਼ ਖਬਰੀ, ਹੁਣ ਉਹਨਾਂ ਨੇ ਬੋਲਟਨ ਕੀਆ ਵੀ ਕੈਲਡਨ ਮਿਤਸੁਬਿਸ਼ੀ ਅਤੇ ਬਾਈ ਜੀ ਆਟੋ ਦਾ ਹਿੱਸਾ ਬਣ ਗਈ ਹੈ। ਮਿਤਸੁਬਿਸ਼ੀ ਦੀਆਂ ਗੱਡੀਆਂ ਔਰ ਟ੍ਰੇਡ ਕਰਨ ਵਾਸਤੇ ਗੱਡੀਆਂ ਕੈਲਡਨ ਅਤੇ ਬੋਲਟਨ ਵਿੱਚ ਹੁਣ ਤੁਸੀਂ ਪਹੁੰਚ ਸਕਦੇ ਹੋ, ਔਰ ਜਿਹੜੀ ਵੀ ਲੋਕੇਸ਼ਨ 'ਤੇ ਜਾਓਗੇ ਜੀਵਨ ਜੀ ਨਾਲ ਜਾਂ ਮਨੀ ਬੋਪਰ ਆਏ ਨਾਲ ਗੱਲਬਾਤ ਕਰੋ, 647-678-2754। ਮਿਤਸੁਬਿਸ਼ੀ ਦੀਆਂ ਗੱਡੀਆਂ 'ਤੇ 10 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਆ, ਪਲੱਗ ਇਨ ਅਤੇ ਨਾਲ ਦੀ ਨਾਲ ਹਾਈਬ੍ਰਿਡ ਗੱਡੀ ਉਹਨਾਂ ਕੋਲੋਂ ਮਿਲਦੀ ਹੈ। ਜਿਹੜੀ ਛੋਟੀ ਗੱਡੀ ਆ ਉਹ 18-20 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ, 10 ਸਾਲ ਦੀ ਵਾਰੰਟੀ। 647-678-2754 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਨਾਲ ਮਿਸਟਰ ਸਿੰਘ ਪੀਜ਼ਾ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਮਿਸਟਰ ਸਿੰਘ ਪੀਜ਼ਾ ਬਿਲਕੁਲ ਪਿਓਰ ਵੈਜੀਟੇਰੀਅਨ ਸ਼ਾਕਾਹਾਰੀ ਸ਼ੁੱਧ ਦੇਸੀ ਸਟਾਈਲ ਦਾ ਪੀਜ਼ਾ, ਬਸ ਫਿਰ ਮਾਊਥ ਵਾਟਰਿੰਗ। 905-500-4000 ਇਰਸ਼ਾਦ ਸੰਧੂ ਲਿਖਦੇ ਆ, ਕਹਿੰਦੇ ਕੀਤੇ ਕਾਲ ਨਿਭਾ ਨਹੀਂ ਜਿੰਦੇ। ਕਿੰਨੇ ਕੁ ਲੋਕ ਆ ਜਿਹੜੇ ਕਾਲ ਕੀਤੇ, ਜਿਹੜੇ ਵਚਨ ਕੀਤੇ ਆ, ਜਿਹੜੇ ਵਾਅਦੇ ਕੀਤੇ ਆ ਉਹ ਨਿਭਾਉਂਦੇ ਆ। ਹੁਣ ਤਾਂ ਕਹਿੰਦੇ ਜੋ ਵਾਅਦਾ ਹੀ ਕਿਹਾ ਜੋ ਵਫਾ ਹੋ ਗਿਆ, ਵਾਅਦੇ ਤਾਂ ਕਹਿੰਦੇ ਤੋੜਨ ਨੂੰ ਕੀਤੇ ਜਾਂਦੇ ਆ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਜਿਹੜੇ ਲੋਕ ਵਾਅਦੇ ਕਰਦੇ ਆ ਉਹ ਕਰਦੇ ਹੀ ਤਾਂ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ। ਕਹਿੰਦੇ ਕੀਤੇ ਕੌਲ ਨਿਭਾ ਨਹੀਂ ਜਿੰਦੇ, ਇਸ਼ਕ ਉਲਾਮੇ ਲਾਹ ਨਹੀਂ ਜਿੰਦੇ, ਇੰਜ ਸੂਲੀ 'ਤੇ ਪਾ ਧਮਾਲਾਂ, ਮੌਤ ਵੀ ਆਖੇ ਵਾਹ ਨਹੀਂ ਜਿੰਦੇ, ਦਿਲ ਦੇ ਕੱਪਾਂ ਵਿੱਚ ਹੀ ਠਰ ਗਈ, ਦਿਲ ਦੇ ਕੱਪਾਂ ਵਿੱਚ ਹੀ ਠਰ ਗਈ ਮੇਰੀ ਉਹਦੀ ਚਾਹ ਨਹੀਂ ਜਿੰਦੇ ਮੈਂ ਵੇਖੇ ਨੇ ਚੰਨ ਤੇ ਸੂਰਜ ਅੰਦਰੋਂ ਕਾਲੇ ਸ਼ਾਹ ਨਹੀਂ ਜਿੰਦੇ ਔੜਕ ਇੱਕ ਦਿਨ ਡੰਗ ਲੈਂਦੇ ਨੇ ਸੱਪ ਸੱਜਣ ਤੇ ਸਾਹ ਨਹੀਂ ਜਿੰਦੇ ਜੀਣਾ ਕੀ ਸੀ ਪੈ ਗਏ ਸਾਡੇ ਗਲ ਤੋਂ ਵੱਡੇ ਫਾਹ ਨਹੀਂ ਜਿੰਦੇ ਖੌਰੇ ਸੰਧੂ ਮੁੜ ਹੀ ਆਵੇ ਖੌਰੇ ਸੰਧੂ ਮੁੜ ਹੀ ਆਵੇ ਰਾਹ ਤੇ ਮੰਜਾ ਡਾਹ ਨਹੀਂ ਜਿੰਦੇ ਖੌਰੇ ਸੰਧੂ ਮੁੜ ਹੀ ਆਵੇ ਰਾਹ ਤੇ ਮੰਜਾ ਡਾਹ ਨਹੀਂ ਜਿੰਦੇ ਤੋ ਗਲੀ ਦੇ ਵਿੱਚੋਂ ਕੌਣ ਲੰਘਿਆ ਕਿਤੇ ਉਹ ਵੀ ਨਾ ਹੋਵੇ ਜਿਹਦਾ ਸ਼ੱਕ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ 905-673-3337 'ਤੇ ਤੁਹਾਡੀਆਂ ਕਾਲਜ਼ ਆ ਸਕਦੀਆਂ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਫਰਮਾਇਸ਼ ਆ ਤੁਹਾਡੀ ਕੋਈ ਤਾਂ ਯੂ ਆਰ ਵੈਲਕਮ 905-673-3337 ਕਾਫੀ ਸਾਰੀਆਂ ਖਬਰਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਔਰ ਇਹਨਾਂ ਨਿਊਜ਼ ਦੇ ਵਿੱਚ ਸਭ ਤੋਂ ਵੱਡੀ ਤਾਂ ਜਿਹੜੀ ਟ੍ਰੀਟੀ ਹੋ ਰਹੀ ਆ ਉਹ ਕੈਨੇਡਾ ਅਮੈਰੀਕਾ ਐਂਡ ਮੈਕਸੀਕੋ ਦੇ ਵਿਚਕਾਰ ਵਿਸ਼ੇਸ਼ ਤੌਰ 'ਤੇ ਕੈਨੇਡਾ ਅਤੇ ਯੂ ਐੱਸ ਏ ਦੇ ਵਿਚਕਾਰ ਮੇਰਾ ਖਿਆਲ ਹੈ ਕਿ ਉਹਦੀ ਡਰਾਫਟਿੰਗ ਹੋ ਗਈ ਹੈ ਅਤੇ ਇੱਕ ਅੱਧੇ ਦਿਨ 'ਚ ਸਾਰੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਆਜੂਗੀ ਤੋ 8:40 ਦੇ ਕਰੀਬ ਅਸੀਂ ਪੰਜਾਬ ਤੋਂ ਸਿੱਧੀਆਂ ਖਬਰਾਂ ਤੁਹਾਡੇ ਵਾਸਤੇ ਦੇਵਾਂਗੇ ਮੌਸਮ ਬੜਾ ਖੂਬਸੂਰਤ ਆ ਅਤੇ ਹਵਾਈ ਜਹਾਜ਼ ਲਾਈਨਾਂ ਲੱਗੀਆਂ ਪਈਆਂ ਟੇਕ ਆਫ ਕਰਨ ਵਾਲਿਆਂ ਦੀਆਂ ਅਤੇ ਉਤਰਨ ਵਾਲਿਆਂ ਦੀਆਂ ਅਤੇ ਤੁਸੀਂ ਵੀ ਦੂਰ ਦੁਰਾਡੇ ਕਿਤੇ ਚੱਲੇ ਹੋ ਤਾਂ ਪਲੀਜ਼ ਆਪਣੇ ਆਪ ਦਾ ਖਿਆਲ ਰੱਖਣਾ ਬੀ ਸੇਫ ਬੀ ਹੈਪੀ ਖੁਸ਼ ਰਹੋ ਦੂਜਿਆਂ ਨੂੰ ਖੁਸ਼ ਰੱਖਣ ਦਾ ਯਤਨ ਕਰੋ ਇੱਕ ਦੋ ਸੰਦੇਸ਼ ਲੈ ਲਈਏ ਫਿਰ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਗੀਤ ਸੰਗੀਤ ਤੁਹਾਨੂੰ ਸੁਣਾਉਂਦੇ ਹਾਂ ਅਤੇ 9 ਪ੍ਰਭ ਸੰਧੂ ਉਡਾਨ ਰੇਡੀਓ ਪੇਸ਼ ਕਰਨਗੇ 10 ਵਿਲੇਜ ਆਫ ਇੰਡੀਆ ਅਤੇ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਸਹਿਯੋਗ ਨਾਲ ਦਲਬੀਰ ਕਥੂਰੀਆ ਜੀ ਵਿਸ਼ਵ ਪੰਜਾਬੀ ਭਵਨ ਦੇ ਸਹਿਯੋਗ ਨਾਲ ਪੇਸ਼ ਕਰਨਗੇ ਰੇਡੀਓ ਪੰਜਾਬੀ ਸਾਂਝ ਅਤੇ ਸਵੇਰੇ 4 ਹਰਜੀਤ ਜੰਜੂਆ ਟੱਲੀ ਵਾਂਗੂ ਟਣਕਦੀ ਆਵਾਜ਼ ਅਤੇ 5 ਸ਼ਮੀ ਪੱਠਲ ਰੀਅਲ ਸਟੇਟ ਅਤੇ ਇੰਸ਼ੋਰੈਂਸ ਅਤੇ ਹੋਰ ਜਾਣਕਾਰੀ 6 ਬਲਜਿੰਦਰ ਤੰਬੜ ਬੜਾ ਚੋਟੀ ਦਾ ਪ੍ਰੋਗਰਾਮ ਪੇਸ਼ ਕਰਦੇ ਆ ਕਰੰਟ ਇਸ਼ੂਜ਼ ਨੂੰ ਡੀਲ ਕਰਦੇ ਆ 7 ਪ੍ਰਭ ਸੰਧੂ 8 ਤੁਹਾਨੂੰ ਨਵੀਂ ਸਿੱਧੂ ਮਿਲ ਲੈਂਦਾ 7 ਪੰਜਾਬ ਦੀਆਂ ਖਬਰਾਂ ਸਿੱਧੀਆਂ ਰਮੇਸ਼ ਹੁਸ਼ਿਆਰਪੁਰੀ ਜੀ ਤੋਂ ਤੁਸੀਂ ਸੁਣਦੇ ਹੋ ਸਾਰੇ ਪ੍ਰੋਗਰਾਮ ਲਗਾਤਾਰ ਸੁਣਦੇ ਰਿਹਾ ਕਰੋ ਦਿਨੇ ਵੀ ਸਾਰਾ ਪ੍ਰੋਗਰਾਮ ਚੱਲਦਾ ਰਹੂਗਾ ਅਤੇ ਤੁਸੀਂ ਇੰਜੋਏ ਕਰੋਗੇ ਅਤੇ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਨੂੰ ਤੁਸੀਂ ਆਨੰਦ ਨਾਲ ਇੰਜੋਏ ਕਰ ਰਹੇ ਹੋ ਆਉਣ ਵਾਲੇ ਦਿਨਾਂ 'ਚ ਇਲੈਕਸ਼ਨਸ ਆ ਰਹੀਆਂ ਨੇ ਮਿਊਂਸਪਲ ਇਲੈਕਸ਼ਨਸ ਸਾਡੇ ਜਿਹੜੇ ਸਰੋਤੇ ਆ ਉਹ ਕਈ ਵਾਰ ਮਿਊਂਸਪਲ ਇਲੈਕਸ਼ਨਸ ਨੂੰ ਬਹੁਤ ਕਹਿੰਦੇ ਨੇ ਕਿ ਟਿੱਚ ਕਰਕੇ ਜਾਣਦੇ ਆ ਪਰ ਜਿਹੜੀ ਸਭ ਤੋਂ ਵੱਡੀ ਆਪਣੀ ਜ਼ਰੂਰਤ ਆ ਨਾ ਜਿਹੜੀ ਸਭ ਤੋਂ ਵੱਧ ਆਪਾਂ ਨੂੰ ਪ੍ਰਭਾਵਿਤ ਕਰਦੀ ਆ ਉਹ ਮਿਊਂਸਪਲ ਇਲੈਕਸ਼ਨ ਹੀ ਆ ਇਸ ਮਿਊਂਸਪਲ ਜਿਹੜੇ ਅਸੀਂ ਮੇਅਰ ਚੁਣਦੇ ਹਾਂ ਰੀਜਨਲ ਕੌਂਸਲਰ ਚੁਣਦੇ ਹਾਂ ਕੌਂਸਲਰ ਚੁਣਦੇ ਹਾਂ ਉਹਨਾਂ ਨੂੰ ਤਾਂ ਮੋਟੀ ਮੋਟੀ ਤਨਖਾਹ ਮਿਲਦੀ ਹੋ ਮਿਲਦੀ ਆ ਪਰ ਜਿਹੜੇ ਫੈਸਲੇ ਲੋਕਲ ਲੈਵਲ 'ਤੇ ਹੁੰਦੇ ਆ ਪੁਲਿਸ ਦੇ ਲੈਵਲ 'ਤੇ ਹੁੰਦੇ ਆ ਪੀਲ ਪੁਲਿਸ ਆ ਔਰ ਪੀਲ ਦੇ ਪਾਣੀ ਦੀ ਆ ਟੈਕਸਿਸ ਦੀ ਆ ਉਹ ਸਾਡੇ ਲੋਕਲ ਲੈਵਲ ਦੀ ਜਿਹੜੀ ਗੌਰਮੈਂਟ ਆ ਉਹ ਹੈ ਮਿਊਂਸਪਲ ਗੌਰਮੈਂਟ ਔਰ ਉਹਦੇ ਲਈ ਸਾਨੂੰ ਵੱਧ ਤੋਂ ਵੱਧ ਵੋਟਿੰਗ ਕਰਨੀ ਚਾਹੀਦੀ ਆ ਅਸੀਂ ਉਹਨੂੰ ਇਉਂ ਸਮਝ ਲੈਂਦੇ ਹਾਂ ਵੀ ਯਾਰ ਮਿਊਂਸਪਲ ਵੋਟਾਂ ਦੀ ਕੀ ਲੋੜ ਆ ਜਾਂ ਮਿਊਂਸਪਲ ਚੋਣਾਂ ਵਿੱਚ ਕਈ ਵਾਰ ਵੋਟ ਹੀ ਨਹੀਂ ਕਰਦੇ ਅਸੀਂ ਤੁਸੀਂ ਉਹਨੂੰ ਕਿਉਂ ਨਹੀਂ ਅਹਿਮੀਅਤ ਦਿੰਦੇ ਤੁਸੀਂ ਮਿਊਂਸਪਲ ਚੋਣਾਂ ਤੁਹਾਡੇ ਲਈ ਸਭ ਤੋਂ ਵੱਧ ਸਕੂਲਾਂ ਦਾ ਪ੍ਰਬੰਧ ਉਹਨਾਂ ਨੇ ਕਰਨਾ ਵੀ ਪੁਲਿਸ ਦਾ ਪ੍ਰਬੰਧ ਉਹਨਾਂ ਨੇ ਕਰਨਾ ਟੈਕਸ ਉਹਨਾਂ ਨੇ ਲਾਉਣੇ ਆ ਹੈਂ ਤੁਹਾਡੇ ਜਿੰਮ ਜਿਹੜੇ ਆ ਉਹ ਉਹਨਾਂ ਨੇ ਵਧੀਆ ਤੋਂ ਵਧੀਆ ਬਣਾਉਣੇ ਆ ਸੋ ਇਸ ਲਈ ਲੋਕਲ ਚੋਣਾਂ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਆ ਤੁਹਾਡੇ ਵੱਲੋਂ ਕੋਈ ਸੁਝਾਅ ਲੋਕਲ ਚੋਣਾਂ ਵਾਸਤੇ

0: किधर जाते हो, किधर का ख्याल है? बीमार अप्लायंसेस का मिस्टर प्रदीप अस्पताल है, 647-622-3203। फैशन आई क्यू, एक बार फिर नंबर दे दिए प्रदीप जी का, अपलायंसिस रिपेयर वास्ते, किसी भी तरह का अपलायंस की रिपेयर, 647-622-3203। फैशन आई क्यू ने बड़ी वड्डी सिलेक्शन कलैक्शन दे नाल सेल लाई हुई है, लगेज है, लेटेस्ट फैशन आ, जिवें बॉम्बे दे ते दिल्ली दे वड्डे वड्डे शोरूम होंदे आ ना, उस तरह के शोरूम आ इत्थे फैशन आई क्यू दे, 905-453-2225। जी वेलकम, सत श्री अकाल जी।
1: सत श्री अकाल ਮੈਂ ਤੁਹਾਡੀ ਇੱਕ ਥੋੜਾ ਜਿਹਾ ਸੁਝਾਵ ਦੇਣਾ ਚਾਹੁੰਦਾ ਸੀਗਾ। ਮੈਂ ਕਿਹਾ ਅੱਜ ਕੱਲ ਜਿਸ ਤਰ੍ਹਾਂ ਨਵੀਆਂ ਗੱਡੀਆਂ ਆ ਰਹੀਆਂ ਹੈਗੀਆਂ
0: ਨਾ। ਕੌਣ ਬੋਲ ਰਹੇ ਹੋ ਤੁਸੀਂ?
1: ਹਾਂਜੀ ਜੀ, ਸਤਿ ਸ਼੍ਰੀ ਅਕਾਲ, ਮੈਂ ਪ੍ਰਦੀਪ ਹੋ ਰਿਹਾ ਜੀ।
0: ਜੀ ਪ੍ਰਦੀਪ,
1: ਹਾਂਜੀ ਹਾਂਜੀ, ਤੇ ਉਹਦੇ ਵਾਸਤੇ ਗੱਲ ਕਰਨੀ ਸੀਗੀ ਵੀ ਜਿਸ ਤਰ੍ਹਾਂ ਅੱਜ ਕੱਲ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਇਹਨਾਂ ਦੇ ਵਿੱਚ AM ਨਹੀਂ ਆ ਰਿਹਾ ਅੱਜ ਕੱਲ, ਜਿਹੜਾ FME ਆ ਰਿਹਾ ਹੈਗਾ, ਕੋਈ ਆਪਾਂ ਇਹਦੇ
0: ਨਹੀਂ ਕੋਈ ਐਸੀ ਗੱਲ ਨਹੀਂ, ਆਪਾਂ ਬਹੁਤ ਸਾਰੀਆਂ ਗੱਡੀਆਂ 'ਚ ਆ ਵੀ ਰਿਹਾ ਤੇ ਜ਼ਰੂਰ ਇਹਦੇ ਬਾਰੇ ਆਪਾਂ ਹੋਰ ਟੈਕਨੀਕਲ ਸਪੋਰਟ ਜਿਹੜੀ ਆ ਉਹ ਲੈ ਸਕਦੇ ਹਾਂ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਫੋਰ ਯੂਰ ਕਾਲ। ਅਤੇ ਪ੍ਰੋਗਰਾਮ ਪੰਜਾਬੀ ਲੈਣਾ 905-673-3033 ਤੋਂ ਬੜੀ ਜਲਦ ਅਸੀਂ ਗੱਲਬਾਤ ਨੂੰ ਹੋਰ ਤੁਹਾਡੇ ਵਾਸਤੇ ਹਾਜ਼ਰ ਕਰਾਂਗੇ। ਇੱਕ ਮੈਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇਣੀ ਚਾਹੁੰਦਾ ਕਿ ਲੂਮੀਆ ਯਾਨੀ ਕਿ ਕੈਟਰਿਕ ਦੀ ਮੋਤੀਆ ਦੀ ਜੇ ਬਿਮਾਰੀ ਹੋ ਜਾਂਦੀ ਹੈ ਨਾ, ਉਹ ਚੌਲਾ ਚੌਲਾ ਦੱਸਣ ਲੱਗ ਪੈਂਦਾ ਅਤੇ ਠੇਡੇ ਜੇ ਵੱਜਣ ਲੱਗ ਜਾਂਦੇ ਆ, ਤਾਂ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਦੀ ਟੀਮ, ਉਹਨਾਂ ਦੀ ਬਹੁਤ ਵੱਡੀ ਇੱਕ ਔਫਰ ਆ ਤੁਹਾਡੇ ਵਾਸਤੇ, ਲੂਮੀਆ ਔਰ ਕਲੀਨਿਕ ਉਹਨਾਂ ਦੀ ਆ, ਕਾਫੀ ਥਾਵਾਂ 'ਤੇ ਕਲੀਨਿਕਸ ਨੇ, ਅਤੇ ਤੁਸੀਂ ਉਹਨਾਂ ਨਾਲ ਸੰਪਰਕ ਪੈਦਾ ਕਰਕੇ ਦੇਖੋ, ਤੁਹਾਡੀ ਕੈਟਰਿਕ ਦੀ ਬਿਮਾਰੀ ਜਿਹੜੀ ਆ ਦੂਰ ਹੋ ਜੂਗੀ।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800, ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
0: ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾਈਏ ਕਿ ਕਾਰ, ਵੈਨ, ਟਰੱਕ ਅਤੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਪ੍ਰੋਫੈਸ਼ਨਲ ਗੱਡੀ ਦੀ ਜਾਂ ਫਿਰ ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਤਾਂ ਅਸੀਂ ਤੁਹਾਨੂੰ ਨੰਬਰ ਦਿੰਦੇ ਹੁੰਦੇ ਹਾਂ ਅਤੇ ਤੁਸੀਂ ਉਹ ਨੰਬਰ ਨੋਟ ਕਰੋ ਅਤੇ ਯਾਰਾਂ ਦੋਸਤਾਂ ਨੂੰ ਵੀ ਦੇ ਸਕਦੇ ਹੋ। ਗੁਰਕਰਮ ਢੀਂਡਸਾ, 416

1818 416 500 1818 ਟੈਲੀਫੋਨ ਨੰਬਰ ਹੈ। ਇੱਕ ਚੋਟੀ ਦਾ ਅਲਾਰਮ ਲਗਾਉਣ ਲਈ, ਸਿਸਟਮ ਲਗਾਉਣ ਲਈ ਔਰ ਬੋਲ ਕੇ ਅਲਾਰਮ ਜਿਹੜਾ ਉਹ ਚੋਰਾਂ ਅਤੇ ਚੋਰਾਂ ਉਚੱਕਿਆਂ ਨੂੰ ਡਰਾਉਂਦਾ, ਉਹ ਅਲਾਰਮ ਤੁਸੀਂ ਲਗਵਾ ਸਕਦੇ ਹੋ। ਟੈਕ ਸਪਿਰਿਟ ਨਾਲ ਕਾਲ ਕਰੋ 905-621-4100 905-621-4100 ਅਤੇ ਮਿਸਟਰ ਸਿੰਘ ਪੀਜ਼ੇ ਦਾ ਨੰਬਰ 905-500-4000 905-500-4000। ਨਿਊ ਹਾਈਟਸ ਕਿਚਨ ਜਸਪਾਲ ਰਾਏ, ਬਹੁਤ ਵਧੀਆ ਕਿਚਨ ਕੈਬਨਿਟਰੀ ਔਰ ਹੋਮ ਇੰਪਰੂਵਮੈਂਟ ਦੇ ਵਾਸਤੇ ਜਸਪਾਲ ਰਾਏ ਜੀ ਨੂੰ ਕਾਲ ਕਰੋ 416-859-1920 416-859-1920।

ਇਹ ਆਵਾਜ਼ ਐਮੀ ਵਿਰਕ ਦੀ ਹੈ ਅਤੇ ਐਮੀ ਵਿਰਕ 30 ਅਗਸਤ ਨੂੰ ਇੱਕ ਬਹੁਤ ਕਮਾਲ ਦਾ ਤੁਹਾਡੇ ਵਾਸਤੇ ਕੌਂਸਰਟ ਲੈ ਕੇ ਹਾਜ਼ਰ ਹੋ ਰਹੇ ਨੇ ਆਪਣੇ ਰੈਕਸਡੇਲ ਦੇ ਵਿੱਚ। ਤੁਹਾਨੂੰ ਪਤਾ ਕਿ ਜਿੱਥੇ ਕੈਸੀਨੋ ਆ ਉੱਥੇ ਬਹੁਤ ਚੋਟੀ ਦਾ ਇੱਕ ਕੌਂਸਰਟ ਹਾਲ ਹੈ, ਉਹਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਅਤੇ ਮੇਰੇ ਕੋਲ ਪੈਂਫਲੇਟ ਪਿਆ ਬੜਾ ਵੱਡਾ ਐਮੀ ਵਿਰਕ ਦਾ ਅਤੇ ਬੜੀ ਹੱਥ ਜੋੜ ਕੇ ਪਿਆਰ ਵਾਲੀ ਉਹਨਾਂ ਦੀ ਫੋਟੋ ਹੈ। ਤੋ ਦਾ ਥੀਏਟਰ ਦਾ ਗ੍ਰੇਟ ਕੈਨੇਡੀਅਨ ਟੋਰੰਟੋ 1133 ਕੁਇਨਸ ਪਲੇਟ 'ਤੇ, ਕੋਈ ਟਿਕਟ ਮਾਸਟਰ .ca 'ਤੇ ਟੈਲੀਫੋਨ ਕਰ ਸਕਦੇ ਹੋ ਤੁਸੀਂ। ਹੋਰ ਜਾਣਕਾਰੀ ਵਾਸਤੇ ਸੀਤਲ ਪਨੇਸਰ ਜੀ ਨੂੰ ਕਾਲ ਕਰ ਸਕਦੇ ਹੋ 416-464-8649, ਜਾਂ ਫਿਰ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰਭ ਤੁਹਾਨੂੰ ਕੁਝ ਕੁ ਟਿਕਟਾਂ ਜਿਹੜੀਆਂ ਬੜੇ ਚੋਟੀ ਦੇ ਰੇਟ 'ਤੇ ਦਵਾ ਸਕਦੇ ਨੇ, ਜਿਹੜੀ ਹੋਰ ਕਿਤੋਂ ਤੁਹਾਨੂੰ ਨਹੀਂ ਮਿਲਣੀਆਂ। ਤੋ ਪ੍ਰਭ ਦਾ ਨੰਬਰ ਤੁਹਾਡੇ ਨਾਲ ਅਸੀਂ ਸਾਂਝਾ ਕਰ ਦਿੰਦੇ ਹਾਂ। ਇੱਕ ਨੰਬਰ ਹੈ ਪ੍ਰਭ ਉਡਾਨ ਰੇਡੀਓ 437-223-9099, 437-223-9099 'ਤੇ ਕਾਲ ਕਰ ਸਕਦੇ ਹੋ। ਦੂਸਰਾ ਨੰਬਰ ਵੀ ਤੁਹਾਨੂੰ ਅਸੀਂ ਬੜੀ ਜਲਦ ਦੇ ਦੇਵਾਂਗੇ। ਤੋ ਐਮੀ ਵਿਰਕ 30 ਅਗਸਤ ਨੂੰ ਥੋੜ੍ਹੇ ਦਿਨ ਰਹਿ ਗਏ ਆ ਅਤੇ ਬੜਾ ਚੋਟੀ ਦਾ ਸ਼ੋਅ ਹੋਏਗਾ ਅਤੇ ਬੜੀ ਮਿਹਨਤ ਨਾਲ ਔਰ ਪੂਰੀ ਜ਼ੋਰ ਸ਼ੋਰ ਨਾਲ ਐਮੀ ਵਿਰਕ ਪੇਸ਼ ਹੋ ਰਿਹਾ, ਤਾਂ ਤੁਸੀਂ ਇਸ ਸ਼ੋਅ ਨੂੰ ਮਿਸ ਨਹੀਂ ਕਰ ਸਕਦੇ।

0: ਜੀ ਵਿਰਕ ਲਾਈਵ ਇਨ ਕੌਂਸਰਟ ਸਰਗਣ ਮਹਿਤਾ ਦੇ ਨਾਲ ਤੁਹਾਡੇ ਸ਼ਹਿਰ ਦੇ ਵਿੱਚ 30 ਅਗਸਤ ਨੂੰ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 905-673-3337 ਅਤੇ ਤੁਸੀਂ ਆਪਣੀਆਂ ਫਰਮਾਇਸ਼ਾਂ ਕਰ ਰਹੇ ਹੋ ਅਤੇ ਮੈਂ ਤੁਹਾਡੇ ਲਈ ਗੀਤ ਸੰਗੀਤ ਦੀਆਂ ਸਰਵਿਸਿਜ਼ ਅਤੇ ਨਾਲ ਦੀ ਨਾਲ ਤੁਹਾਡੇ ਲਈ ਗੱਲਾਂਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਹੋ ਰਹੀਆਂ ਨੇ ਸੋ ਆਈ ਯੂ ਇੰਜੋਇੰਗ ਦ ਸ਼ੋ ਹੋਪ ਤੁਸੀਂ ਬਹੁਤ ਨਜ਼ਾਰਾ ਲੈ ਰਹੇ ਹੋ ਬਹੁਤ ਪਿਆਰ ਨਾਲ ਤੁਹਾਡੀਆਂ ਫੋਨ ਕਾਲਸ ਨਾਲ ਦੀ ਨਾਲ ਤੁਹਾਡੀ ਪ੍ਰੈਜੈਂਸ ਜਿਹੜੀ ਆ ਅਤੇ ਹੁਣ ਅਗਲੀ ਗੀਤ ਜਿਹੜਾ ਉਹ ਵੀ ਤੁਹਾਡੀ ਫਰਮਾਇਸ਼ ਉੱਤੇ ਹੀ ਲੱਗੂਗਾ ਤੁਸੀਂ ਆਪਣੀ ਸ਼ਾਮ ਦਾ ਵਕਤ ਹੈ ਐਸੇ ਖੂਬਸੂਰਤ ਮੌਕੇ 'ਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਜਿਹੜਾ ਸਾਡੇ ਸਰੋਤੇ ਵੀ ਇੰਜੋਏ ਕਰ ਸਕਣ
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ ਚੈੱਕ ਕਰੋ ਲਾਇਸੈਂਸ ਨੇ ਇਨਸ਼ੋਰਡ ਨੇ WSIB ਕਵਰਡ ਨੇ ਪਲੰਬਿੰਗ ਕੋਈ ਮਜ਼ਾਕ ਨਹੀਂ ਇੱਕ ਰੋਂਗ ਫਿਟਿੰਗ ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ ਵਾਟਰ ਡੈਮੇਜ ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ ਜੈਸੀਸ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ ਕੋਈ ਵੀ ਲੀਕਸ ਫੌਸਿਟਸ ਟੋਇਲਟਸ ਕੋਈ ਹੌਟ ਵਾਟਰ ਨਹੀਂ ਆ ਰਿਹਾ ਬਲੌਕਡ ਡਰੇਨਸ ਨੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਫਾਸਟ ਕਲੀਨ ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ ਜੈਸੀਸ ਪਲੰਬਿੰਗ 6479691298 6479691298 ਜੈਸੀਸ ਪਲੰਬਿੰਗ

0: ਮੁਹੰਮਦ ਸਦੀਕ ਰਣਜੀਤ ਕੌਰ ਜੋੜੀਆਂ ਜਾਂ ਗਥੋੜੀਆਂ ਨਰਰ ਬਥੇਰੇ ਤੋਂ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਯੂਨੀ ਗਲੋਬ ਐਡਵਾਈਜ਼ਰੀ ਵੱਲੋਂ। ਇਹ ਤੁਹਾਨੂੰ ਲੋਨ ਦਵਾਉਂਦੇ ਨੇ, ਲੋਨ ਵੀ ਡਬਲ ਟ੍ਰਿਪਲ ਅਤੇ ਬਹੁਤ ਘੱਟ ਇੰਟਰਸਟ ਰੇਟ ਉੱਤੇ ਪੜ੍ਹਨ ਵਾਸਤੇ ਲੋਨ ਮਿਲਦਾ। ਇਹਦੀ ਹੋਰ ਜਾਣਕਾਰੀ ਵਾਸਤੇ ਤੁਸੀਂ ਮਿਸਟਰ ਸਾਰਾਂਸ਼ ਨਾਗਪਾਲ ਨੂੰ ਕਾਲ ਕਰੋ 437-264-3175 437-264-3175। ਕੱਲ੍ਹ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ, ਘਰ ਘਰ ਦੇ ਵਿੱਚ ਚੱਲੀ ਗੱਲ, ਗ੍ਰੈਂਡ ਹੋਮ ਫਰਨੀਚਰ 'ਤੇ ਚੱਲ। ਮਿਸਟਰ ਸੁੱਖ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਘਰ ਘਰ ਚੱਲੀ ਇੱਕੋ ਗੱਲ, ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਕੱਲ ਨੂੰ ਫਰਾਈਡੇ ਵਾਲੇ ਦਿਨ। ਚੱਲ ਚੱਲ ਚੱਲ, ਕਿਉਂਕਿ ਫਰਨੀਚਰ ਦੇ ਉੱਪਰ ਜਿਹੜੀਆਂ ਲੋਐਸਟ ਪ੍ਰਾਈਸ ਮਿਲਣੀਆਂ, ਜਿਹਦੇ ਵਿੱਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਤੁਸੀਂ ਲੈਣੇ ਆ, ਸੋਫਾ ਸੈੱਟ ਲੈਣੇ ਆ, ਕਸਟਮਾਈਜ਼ ਸੋਫਾ ਸੈੱਟ ਲੈਣੇ ਆ, ਈਵਨ ਮਸਾਜਰ ਪਾਵਰ ਰਿਕਲਾਈਨਰ ਲੈਣੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ 8 ਸੀਟਰ, 10 ਸੀਟਰ, 6 ਸੀਟਰ ਲੈਣਾ ਚਾਹੁੰਦੇ ਹੋ, ਤੇ ਬਹੁਤ ਸਾਰੀ ਇਨਵੈਂਟਰੀ ਸਪੀਕਰ ਦੇ ਉੱਪਰ ਕਲੀਅਰ ਆਊਟ ਕੀਤੀ ਜਾ ਰਹੀ ਆ, ਤੇ ਨਾਲ ਦੀ ਨਾਲ ਬਹੁਤ ਸਾਰੇ ਤੋਹਫੇ ਵੀ ਜਿਹੜੇ ਸਪੀਕਰ ਦੇ ਉੱਪਰ ਤੁਹਾਨੂੰ ਮਿਲਣੇ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਸੋਫਾ ਲੈਫਟ ਸਾਈਡ ਐਂਡ ਚੇਅਰ ਬਲੈਕ ਕਲਰ ਦਾ ਸੋਫਾ ਸੈੱਟ ਕਰੋਮ ਲੈਕਸ ਨਾਲ ਕੰਪਲੀਟ ਸੋਫਾ ਸੈੱਟ, ਸੋਫਾ ਲੈਫਟ ਸਾਈਡ ਚੇਅਰ ਜਿਹਦੀ ਫਲੋਰ ਦੀ ਪ੍ਰਾਈਸ $1500 ਸੀ, ਕੰਪਲੀਟ ਸੈੱਟ ਲੈ ਜਾਓ 599 ਦਾ ਲਾਸਟ ਪੀਸ 599 ਡਾਲਰ ਦੇ ਵਿੱਚ। ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਟੇਬਲ ਪਲੱਸ 6 ਚੇਅਰ $399 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋਫਾ ਕਮ ਬੈੱਡ ਗ੍ਰੇ ਕਲਰ ਦਾ ਸਿਰਫ $199 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਸਪੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ।
0: ਕੀ ਬਾਤ ਹੈ ਨਹੀਂ ਰਿਸਾ,
2: ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲੋਇਰਸ, 647-890-1437, 647-890-1437, GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1515।

0: locations in GTA. For more information, visit rajdhanisweets.ca.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
2: ਪ੍ਰੋਗਰਾਮ ਪੰਜਾਬੀ ਲਹਿਰਾਂ, ਤੇ ਪੰਜਾਬੀ ਲਹਿਰਾਂ ਦੇ ਵਿੱਚ ਬੜੀ ਜਲਦ ਪ੍ਰਭ ਸੰਧੂ, ਸਾਡੀ ਟੀਮ ਦੇ ਸੀਨੀਅਰ ਮੈਂਬਰ, ਉਹ ਵੀ ਸਟੂਡੀਓ 'ਚ ਪਹੁੰਚ ਜਾਣਗੇ ਅਤੇ ਤੁਹਾਡੇ ਵਾਸਤੇ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅਸੀਂ ਪੇਸ਼ ਕਰਦੇ ਹਾਂ। ਅਤੇ ਨਾਲ ਦੀ ਨਾਲ ਤੁਹਾਡੇ ਵੱਲੋਂ ਕਾਫੀ ਸਾਰੀਆਂ ਕਾਲਜ਼ ਆ ਰਹੀਆਂ, ਫੋਨ ਕਾਲਜ ਦੇ ਵਿੱਚ ਤੁਸੀਂ ਟੈਕਸ ਮੈਸੇਜ ਵੀ ਕਰਕੇ ਕੁਛ ਸਾਡੇ ਵਾਸਤੇ ਸ਼ੁਭ ਇੱਛਾਵਾਂ ਦੇ ਰਹੇ ਹੋ। ਪਰਮੀਤ ਜੀ, ਤੁਹਾਡੀ ਫੋਨ ਕਾਲ ਆਈ, ਥੈਂਕ ਯੂ ਵੈਰੀ ਮੱਚ। ਅਤੇ ਇਹਦੇ ਨਾਲ ਨਾਲ ਜਸਵਿੰਦਰ ਖੋਸਾ ਜੀ ਨੇ ਥੈਂਕ ਯੂ ਦਾ ਫੋਨ ਕੀਤਾ। ਅਮਨ ਬੇਨੀਪਾਲ ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ, ਸਵੇਰੇ 9 to 10 PM ਤੱਕ ਅਮਨ ਬੇਨੀਪਾਲ ਨੂੰ ਤੁਸੀਂ ਰੇਡੀਓ ਆਵਾਜ਼ ਦਾ ਵੋਇਸ ਦੇ ਵਿੱਚ ਸੁਣਦੇ ਹੋ। ਅਤੇ ਤੁਹਾਨੂੰ ਪਤਾ ਹੀ ਹੈ ਕਿ ਅਮਨ ਬੇਨੀਪਾਲ ਕੋਲ ਇੰਨਾ ਖਜ਼ਾਨਾ ਹੈ, ਚਾਹੇ ਉਹ ਧਾਰਮਿਕ ਖਜ਼ਾਨਾ ਹੋਵੇ, ਚਾਹੇ ਪੋਲੀਟੀਕਲ ਖਜ਼ਾਨਾ ਹੋਵੇ, ਇਨਸਾਈਕਲੋਪੀਡੀਆ ਹੀ ਆ ਅਮਨ ਤਾਂ। ਅਤੇ ਤੁਹਾਡੇ ਲਈ ਬੜੀਆਂ ਪਤੇ ਦੀਆਂ ਗੱਲਾਂ, ਜੇ ਤੁਸੀਂ ਕੋਈ ਕਹਿੰਦੇ ਹੁੰਦੇ ਆ ਕਿਸੇ ਕਿਸਮ ਦੀ ਮੋਰਗੇਜ ਲੈਣੀ ਆ, ਜਾਂ ਤੁਹਾਡੇ ਵਾਸਤੇ ਕੋਈ ਰੀਅਲ ਸਟੇਟ ਦਾ ਜਵਾਬ ਸਵਾਲ ਹੈ, ਤਾਂ ਉਹ ਇੱਕ ਹੈਲਪ ਕਰਨ ਦੇ ਤੌਰ 'ਤੇ ਤੁਹਾਡੀ ਹੈਲਪ ਕਰਦੇ ਆ। ਤੋ ਅਮਨ ਬੇਨੀਪਾਲ ਨਾਲ 416-518-3200 'ਤੇ ਗੱਲ ਕਰ ਸਕਦੇ ਹੋ। 416-518-3200 'ਤੇ ਨਜ਼ਾਰਾ ਔਰ ਬਹੁਤ ਚੋਟੀ ਦਾ ਰੈਸਟੋਰੈਂਟ ਤੁਹਾਡੇ ਵਾਸਤੇ ਹਾਜ਼ਰ ਹੈ, ਕੈਨੇਡੀ ਅਤੇ ਸਟੀਲ ਦੇ ਨੇੜੇ। ਬਹੁਤ ਕਮਾਲ ਦੀ ਉੱਥੇ ਸਰਵਿਸ ਹੈ, ਅਤੇ ਨਾਲੇ ਜਿਵੇਂ ਵੱਡੇ ਵੱਡੇ ਆਪਣੇ ਹੁੰਦੇ ਨੇ ਪ੍ਰਾਈਵੇਟ ਰੂਮਸ ਆਦਿ, ਉਹ ਵੀ ਤੁਹਾਡੇ ਲਈ ਅਵੇਲੇਬਲ ਆ। ਤੁਸੀਂ ਆਪਣੇ ਬਿਜ਼ਨਸ ਪਰਸਨਸ ਨੂੰ ਜਾ ਕੇ ਉੱਥੇ ਮੀਟਿੰਗਾਂ ਕਰ ਸਕਦੇ ਹੋ ਅਤੇ ਵਧੀਆ ਪਕਵਾਨ ਖਾ ਸਕਦੇ ਹੋ ਨਜ਼ਾਰਾ ਤੋਂ। ਤੋ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਅਮਨ ਬੇਨੀਪਾਲ ਨਾਲ 416-518-3200 'ਤੇ ਕਾਲ ਕਰ ਸਕਦੇ ਹੋ। ਅਤੇ ਇੱਕ ਸੰਦੇਸ਼ ਲੈਂਦੇ ਹਾਂ ਐੱਸ ਐਂਡ ਐੱਸ ਲੋਇਰਸ ਦਾ, ਵਕੀਲ ਦੀ ਜਿਹਨਾਂ ਨੂੰ ਵੀ ਜ਼ਰੂਰਤ ਪੈਂਦੀ ਆ, ਉਹ ਐੱਸ ਐਂਡ ਐੱਸ ਲੋਇਰਸ ਨਾਲ ਗੱਲਬਾਤ ਕਰ ਸਕਦੇ ਹੋ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: ਐਸ ਐਂਡ ਐਸ ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ ਐਸ ਐਂਡ ਐਸ ਲੋਅਰਸ ਨੂੰ ਕਾਲ ਕਰੋ 416-655-2000।
2: ਇੱਕ

0: ਨਹੀਂ ਨਹੀਂ ਰੀਸਾਂ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਸਤਿੰਦਰਪਾਲ। ਬ੍ਰੈਂਪਟਨ ਕ੍ਰੈਮੇਟੋਰੀਅਮ ਇਹ ਹੁਣ ਤੁਹਾਨੂੰ ਪ੍ਰੀ ਪਲੈਨਿੰਗ ਕਰਕੇ ਦਿੰਦੇ ਨੇ ਤੁਹਾਡੇ ਕ੍ਰੈਮੇਟੋਰੀਅਮ ਦੀ। ਬਹੁਤ ਹੀ ਇੱਕ ਅੱਛੀ ਸਰਵਿਸ ਹੈ ਬ੍ਰੈਂਪਟਨ ਕ੍ਰੈਮੇਟੋਰੀਅਮ। ਇੰਦਰਜੀਤ ਸਿੰਘ ਬੱਲ ਹੋਰਾਂ ਦੀ ਦੇਖ ਰੇਖ ਦੇ ਵਿੱਚ ਤੁਸੀਂ ਇਹ ਸਰਵਿਸਿਜ਼ ਲੈਂਦੇ ਹੋ। 905-458-2200 ਟੈਲੀਫੋਨ ਨੰਬਰ ਹੈ, 905-458-2200 'ਤੇ ਟੈਲੀਫੋਨ ਕਰ ਸਕਦੇ ਹੋ। ਉੱਤਰੀ ਅਮਰੀਕਾ ਵਿੱਚ ਕਿਤੇ ਵੀ ਮੂਵ ਹੋਣਾ, HK ਮੂਵਰਸ 416-524-6704 416-524-6704 'ਤੇ ਕਾਲ ਕਰ ਸਕਦੇ ਹੋ। ਅਤੇ ਪੈਸ਼ਨ ਰੂਫਿੰਗ ਵਾਲਿਆਂ ਦਾ ਨੰਬਰ ਪੁੱਛਿਆ ਗਿਆ, 647-919-9413। ਅਤੇ ਮੱਲੀ ਟੈਂਟ, ਬਈ ਟੈਂਟ ਲਵਾਓ, ਮੱਲੀਆਂ ਦੇ ਬਾਕੀ ਝੂਠੀਆਂ ਗੱਲਾਂ। ਵਿਆਹ ਜਿੱਥੇ ਮਰਜ਼ੀ ਕਰਵਾਓ ਪਰ ਟੈਂਟ ਸਰਵਿਸ ਘਰ ਦੇ ਵਿੱਚ, ਬੈਂਕਟ ਸਰਵਿਸ ਲੈਣ ਲਈ, ਔਰ ਕਿਤੇ ਬਾਹਰ ਪਿਕਨਿਕ ਕਰ ਰਹੇ ਹੋ, ਅੱਜ ਕੱਲ੍ਹ ਥੋੜ੍ਹਾ ਜਿਹਾ ਸਮਾਂ ਹੋਰ ਹੈ ਪਿਕਨਿਕਾਂ ਕਰਨ ਦਾ, ਤਾਂ ਮੱਲੀਆਂ ਦਾ ਟੈਂਟ ਬੁੱਕ ਕਰੋ। ਬਹੁਤ ਅੱਛੀ ਸਰਵਿਸ ਦੇਣਗੇ, ਸਾਫ਼ ਸੁਥਰਾ ਕੰਮ ਹੋਊਗਾ, ਵਾਟਰਪਰੂਫ ਟੈਂਟ ਲਾ ਕੇ ਦੇਣਗੇ। 647-999-2569 6479-99-2569 ਪ੍ਰੋਗਰਾਮ ਪੰਜਾਬੀ ਲਹਿਰਾਂ। ਅਤੇ ਦਿਨੇ ਤੁਸੀਂ 11 ਤੋਂ 12 ਤੱਕ ਸੁਪਰ ਹਿੱਟ ਪ੍ਰੋਗਰਾਮ ਸੁਣਦੇ ਹੋ ਪੰਜਾਬੀ ਵਿਰਸਾ, ਅਤੇ ਸਿੰਘ ਹਰਜੀਤ ਦੇ ਨਾਲ, ਅਤੇ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ। ਅਤੇ ਵੱਧ ਤੋਂ ਵੱਧ ਬਿਜ਼ਨਸ ਸਿੰਘ ਹਰਜੀਤ ਦੇ ਸ਼ੋਅ ਨੂੰ 647-448-1000 'ਤੇ ਕਾਲ ਕਰ ਸਕਦੇ ਹੋ। ਅਤੇ ਨਾਲੇ ਹੰਸ ਰਾਜ ਹੰਸ ਤੁਹਾਡੇ ਸ਼ਹਿਰ 'ਚ ਸਿੰਘ ਹਰਜੀਤ ਵੱਲੋਂ 18 ਸਪਟੰਬਰ ਨੂੰ ਪੇਸ਼ ਕੀਤੇ ਜਾ ਰਹੇ ਆ। ਹੰਸ ਉਹਨਾਂ ਨੂੰ ਬਾਹਲੇ ਵਿਸ਼ੇਸ਼ਣ ਲਾਉਣ ਦੀ ਲੋੜ ਨਹੀਂ, ਕਹਿੰਦੇ ਹੁੰਦੇ ਆ ਕਿ ਨਾਮ ਹੀ ਕਾਫੀ ਆ। ਤੋ 647-448-1000 ਜੀ ਜਸਵੀਰ ਸਾਹਿਬ ਜੀ, ਸਤਿ ਸ਼੍ਰੀ ਅਕਾਲ।
1: ਗਲੇ
0: ਨੂੰ ਕੁਛ ਨੀ ਹੋਇਆ ਹੋਇਆ, ਇਹ ਚੱਲਦਾ ਹੀ ਰਹਿੰਦਾ ਕੰਮ। ਤੇ ਪ੍ਰੋਗਰਾਮ ਪੰਜਾਬੀ ਲਹਿਰਾਂ, ਮਨਜੀਤ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਹਾਂਜੀ
2: ਭਾਜੀ, ਗਾਣਾ ਸੁਣਨਾ ਬਚਕ ਦਲਾਲ ਦਾ ਸੁਣਾ ਦਿਓ, ਚਾਹੇ ਕਰਨੈਲ ਸਿੰਘ ਸਿੱਧੂ ਦਾ ਸੁਣਾ ਦਿਓ, ਚਾਹੇ ਕਰਤਾਰ ਅਮਨ ਦਾ,
0: ਕਰਦਾ ਇਹ ਭਲਾ ਕੀ ਗੱਲ ਹੋਈ ਵੀ ਅੱਧੀ ਤੇਰੀਆਂ ਮਲਾਜੇਦਾਰਾਂ ਅੱਧੀ ਮੈਂ ਸ਼ਕੀਨ ਜੱਟ ਦੀ, ਤੁਸੀਂ ਗੱਲ ਸਿੱਧੀ ਕਰੋ ਵੀ ਮੈਂ ਆਹ ਸੁਣਨਾ।
2: ਚੱਲ ਕਰਨੈਲ ਸਿੱਧੂ ਦਾ ਸੁਣਾ ਦਿਓ।
0: ਕਰਨੈਲ ਸਿੱਧੂ,
2: ਕਰਨੈਲ ਦਾ,
0: ਕਰਨੈਲ ਗਿੱਲ ਕਹੋ।
2: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
0: ਕਰਨੈਲ ਗਿੱਲ ਦਾ ਕਿਹੜਾ ਗਾਣਾ ਸੁਣਨਾ?
2: ਜਿਹੜਾ ਮਰਜ਼ੀ ਸੁਣਾ ਦਿਓ ਭਾਜੀ, ਤੁਹਾਡੀ ਚੋਇਸ ਹੈ।
0: ਨਹੀਂ ਉਹ ਮੈਨੂੰ ਨਹੀਂ ਪਤਾ ਨਾ, ਮੈਂ ਬਾਲੀ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ। ਤੁਸੀਂ ਐਂ ਕਾਲ ਕਰਨ ਤੋਂ ਪਹਿਲਾਂ ਨਾ ਸੋਚ ਕੇ ਰੱਖਿਆ ਕਰੋ ਵੀ ਆਹ ਗਾਣਾ ਸੁਣਨਾ ਬਈ, ਤੇ ਆਪਾਂ।
2: ਚਲੋ ਭਾਜੀ ਸੋਰੀ, ਗਲਤੀ ਹੋ ਗਈ,
0: ਮੈਨੂੰ ਦੱਸੋ ਕਿਹੜਾ ਗਾਣਾ ਲਾਈਏ।
2: ਚਲੋ ਫਿਰ ਕਰਤਾਰ ਆਵੇ ਲਾਲਾ ਦੇ, ਸੁਪਨਾ ਹੋ ਗਈ ਪਾਲ ਗਏ ਨੀ,
0: ਸੁਪਨਾ ਹੋ ਗਈ ਪਾਲੀ, ਆ ਤਾਂ ਹੋਈ ਨਾ ਗੱਲ, ਤੇ ਫਿਰ ਮੈਨੂੰ ਵੀ ਲੱਭਣਾ ਸੌਖਾ। ਹੁਣ ਜ਼ਰੂਰ ਕੋਸ਼ਿਸ਼ ਕਰਨਾ ਮੈਂ। ਚੜ੍ਹਦੀ ਕਲਾ ਚ ਰਹੋ, ਤੇ ਹੁਣ ਲਾਉਣੇ ਆ, ਬੜੀ ਮਿਹਰਬਾਨੀ। ਕਰਤਾਰ ਰਮਲਾ।
3: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
1: ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 9058825800 ਤੇ ਕਾਲ ਕਰੋ।
0: ਪੰਜਾਬੀ ਲਹਿਰਾਂ ਦੇ ਵਿੱਚ ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ। ਬਾਈ ਜੀ ਹੁਣੀ ਕਹਿੰਦੇ ਹੁੰਦੇ ਫੈਸਲਾ ਨਾ ਕਰ ਸਕੇ, ਉਹ ਕਹਿੰਦੇ ਹੁੰਦੇ ਜਾਂ ਇੱਧਰ ਹੋ ਜਾਂ ਉੱਧਰ ਹੋ ਜਾ, ਲੈਫਟ ਹੋ ਜਾਂ ਰਾਈਟ ਹੋ ਜਾ, ਡੇ ਹੋ ਜਾਂ ਨਾਈਟ ਹੋ ਜਾ, ਡੋਰ ਹੋ ਜਾਂ ਕਾਈਟ ਹੋ ਜਾ। ਅਸੀਂ ਸਾਰੇ ਹੀ ਤਕਰੀਬਨ, ਮੈਂ ਵੀ ਉਹਦੇ ਵਿੱਚ ਹੀ ਹਾਂ, ਆਪਾਂ ਕਈ ਵਾਰੀ ਨਾ ਫੈਸਲੇ ਕਰਨ ਵਿੱਚ ਬੜੀਆਂ ਭੰਬਲ ਭੂਸੇ 'ਚ ਪੈ ਜਾਂਦੇ ਹਾਂ, ਅਸੀਂ ਦੁਬਧਾ 'ਚ ਪੈ ਜਾਂਦੇ ਹਾਂ। ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਫੈਸਲਾ ਉਹਨੂੰ ਕਰੀਏ ਅਤੇ ਉਹਦੇ ਉੱਤੇ ਸਟਿੱਕ ਰਹੀਏ। ਜੇ ਅਸੀਂ ਕੋਈ ਕੰਮ ਕਾਜ ਵੀ ਕਰਨਾ ਤਾਂ ਅਸੀਂ ਮਨ 'ਚ ਫੈਸਲਾ ਕਰ ਲਈਏ ਵੀ ਇਹ ਕੰਮ ਮੈਂ ਕਰਨਾ ਅਤੇ ਮੈਂ ਕਰਕੇ ਹਟਣਾ। ਜਦੋਂ ਫੋਕਸ ਹੋ ਜਾਂਦੇ ਅਸੀਂ, ਫਿਰ ਉਹਦਾ ਗੱਲ ਦਾ ਵੱਖਰਾ ਸਵਾਦ ਆਉਂਦਾ। ਅਤੇ ਜਦੋਂ ਅਸੀਂ ਵਿੱਚ ਵਿਚਾਲੇ ਤੁਰੇ ਫਿਰਦੇ ਹਾਂ ਵੀ ਚੱਲ ਕੋਈ ਨਾ, ਆਹ ਨਹੀਂ ਤਾਂ ਐਂ, ਆਏ ਨਹੀਂ ਤਾਂ ਐਂ ਕਰ ਲਾਂਗੇ, ਆਹ ਨਹੀਂ ਤਾਂ ਐਂ ਕਰ ਲਾਂਗੇ, ਉਹ ਫਿਰ ਕੋਈ ਕੰਮ ਵੀ ਪੂਰਾ ਨਹੀਂ ਪੈਂਦਾ। ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਆ ਕਿ ਪ੍ਰਤਾਪ ਸਿੰਘ ਕੈਰੋਂ ਦਿੱਲੀ ਤੋਂ ਪੰਜਾਬ ਨੂੰ ਜਾ ਰਿਹਾ ਸੀ, ਇੱਕ ਖਰਗੋਸ਼ ਸੜਕ ਦੇ ਵਿੱਚ ਲੰਘ ਰਿਹਾ ਸੀ। ਉਹ ਅੱਗੇ ਲੰਘਦਾ ਲੰਘਦਾ, ਕਿਉਂਕਿ ਲਾਈਟ ਦੇਖ ਕੇ ਜਾਨਵਰ ਕਈ ਵਾਰੀ ਡਰ ਜਾਂਦਾ, ਉਹ ਕਦੇ ਅੱਗੇ ਨੂੰ ਜਾਵੇ, ਕਦੇ ਪਿੱਛੇ ਨੂੰ ਜਾਵੇ, ਕਦੇ ਅੱਗੇ ਨੂੰ ਜਾਵੇ, ਕਦੇ ਪਿੱਛੇ ਨੂੰ ਜਾਵੇ। ਅਖੀਰ ਉਹ ਕਾਰ ਥੱਲੇ ਉਹਦੀ ਆ ਗਿਆ ਅਤੇ ਉਹਦੀ ਮੌਤ ਹੋ ਗਈ। ਪ੍ਰਤਾਪ ਸਿੰਘ ਕੈਰੋਂ ਡਰਾਈਵਰ ਨੂੰ ਪੁੱਛਦਾ, ਕਿਉਂ ਬਈ ਇਹਦੀ ਕਿਉਂ ਮੌਤ ਹੋ ਗਈ? ਉਹ ਕਹਿੰਦਾ, ਜੀ ਬਸ ਆਈ ਸੀਗੀ ਅਤੇ ਮੌਤ ਹੋ ਗਈ। ਕਹਿੰਦਾ, ਕੋਈ ਹੋਰ ਕਾਰਨ? ਕਹਿੰਦਾ, ਜੀ ਬਸ ਭੱਜ ਭੁੱਜ ਨੂੰ ਹੋਇਆ ਉਹਦੇ ਕੋਲੋਂ ਤਾਂ ਮੌਤ ਹੋ ਗਈ। ਪ੍ਰਤਾਪ ਸਿੰਘ ਕਹਿਣ ਲੱਗਾ, ਕੈਰੋਂ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ, ਬਹੁਤ ਪੜ੍ਹੇ ਲਿਖੇ ਔਰ ਬੜੀ ਮੰਨੀ ਪਰਮੰਨੀ ਹਸਤੀ ਸੀ, ਪੰਜਾਬ ਨੂੰ ਕਹਿੰਦੇ ਤਰੱਕੀਆਂ 'ਤੇ ਵੇਖਣਾ ਚਾਹੁੰਦੇ ਸੀ, ਬੜੇ ਵੱਡੇ ਲੀਡਰ ਸੀ। ਉਹ ਕਹਿੰਦੇ ਡਰਾਈਵਰ ਨੂੰ, ਕਹਿੰਦੇ ਨਾ ਤਾਂ ਇਹ ਕਹਿੰਦੇ ਹੁੰਦੇ ਆ ਇਹਦੀ ਮੌਤ ਆਈ ਨਾਲ ਹੋਈ ਆ, ਇਹ ਤਾਂ ਚਲੋ ਮੰਨਣਾ ਹੀ ਆ, ਅਤੇ ਨਾ ਹੀ ਕੋਈ ਹੋਰ ਕਾਰਨ ਸੀ। ਕਾਰਨ ਇਹ ਸੀ ਕਿ ਇਹ ਖਰਗੋਸ਼ ਫੈਸਲਾ ਨਹੀਂ ਕਰ ਸਕਿਆ ਕਿ ਮੈਂ ਲੰਘ ਜਾਵਾਂ